ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਅਰਵਿੰਦ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ ਐਮਐਲਏ ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ ਐਮਐਲਏਸ ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ ਐਮਐਲਏਸ ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਤੇ ਚਰਚਾ ਬਣੀ ਰਹਿਣੀ ਕਿ ਐਮਐਲਏਸ ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡਨ ਕਰ ਰਹੇ ਸੀ, ਪਰ ਅੱਜ ਐਮਐਲਏ ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ? ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ ਔਰ ਅੰਦਰਲੀ ਗੱਲ ਕੀ ਹੈ ਕਿ ਚਰਚਾ 'ਤੇ, ਮਤਲਬ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਇਹ ਹੋਈ ਹੈ? ਦਾਅਵੇ ਨਾਲ ਕਹਿ ਰਿਹਾ, ਸੁਣਾਊਂਗਾ ਵੀ ਤੁਹਾਨੂੰ ਕਿਹਨੇ ਕੀਤੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਰ ਰਿਹਾ, ਕੋਈ ਗੱਲ ਇੱਥੇ ਉਹ ਨਹੀਂ ਹੋਏਗੀ ਕਿ ਜੀ ਹਵਾ 'ਚ ਗੱਲ ਹੋਏ। ਸੁਣਾਊਂਗਾ ਵੀ, ਬਕਾਇਦਾ ਰਿਕਾਰਡਿੰਗ ਸੁਣਾਊਂਗਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਕਿਉਂ ਨਾ ਹੋਵੇ? ਕਿਉਂਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਆਪ ਇਹ ਗੱਲ ਕਹਿ ਰਹੇ ਸੀ ਮੀਟਿੰਗ 'ਤੇ ਪਹਿਲਾਂ ਦੀ ਪਲਾਨ ਸੀ, ਪਰ ਚੂੰਕਿ ਸਿਆਪਾ ਨਵਾਂ ਸੀਗਾ ਅਤੇ ਫਿਰ ਚਰਚਾ ਹੋਣੀ ਲਾਜ਼ਮੀ ਸੀ। ਖੈਰ, ਸਿੱਧਾ ਮਸਲੇ 'ਤੇ ਆਉਂਦਾ, ਸਵੇਰੇ ਸਵੇਰੇ ਸੀ ਟੀ ਗਰੁੱਪ ਆਫ ਇੰਸਟੀਟਿਊਟ ਜਿਹੜਾ ਉੱਥੇ ਜਲੰਧਰ ਹੈ, ਉੱਥੇ ਐਮਐਲਏਜ਼ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ। ਪਾਰਟੀ ਦੇ ਵਰਕਰ ਬਹੁਤ ਸਾਰੇ ਪਹੁੰਚਦੇ, ਬਹੁਤ ਸਾਰੇ ਚੇਅਰਮੈਨ ਪਹੁੰਚਦੇ, ਬਹੁਤ ਸਾਰੇ, ਇੱਕ ਇੱਕ ਕਰਕੇ ਸਾਰੀ ਟਾਈਮਲਾਈਨ ਦੱਸੂਗਾ, ਹੋਇਆ ਕੀ ਹੈ, ਕਿੰਨੇ ਵਜੇ ਕੀ ਹੋਇਆ, ਕਿਹਦੇ ਨਾਲ ਗੁਪਤ ਮੀਟਿੰਗ ਹੋਈ ਹੈ, ਸਾਰਾ ਕੁਝ ਦੱਸੂਗਾ। ਸ਼ੁਰੂ ਹੁੰਦੇ ਅਤੇ ਅੰਦਰ ਜਾਂਦੇ ਔਰ ਉਸ ਤੋਂ ਬਾਅਦ ਆਡੀਟੋਰੀਅਮ 'ਚ ਹੁੰਦੀ ਇੱਕ ਮੀਟਿੰਗ, ਮੀਟਿੰਗ ਨੂੰ ਸੰਬੋਧਿਤ ਕਰਦੇ ਨੇ ਮਨੀਸ਼ ਸਿਸੋਦੀਆ, ਜਿਹਦੇ 'ਚ ਸਰਕਾਰ ਦੇ ਕੰਮਾਂ ਦੀ ਗੱਲ ਹੁੰਦੀ ਹੈ, ਜਿੱਥੇ ਇਹ ਗੱਲ ਹੁੰਦੀ ਹੈ ਕਿ ਫੀਡਬੈਕ ਕੀ ਹੈ ਲੋਕਾਂ ਦਾ, ਔਰ ਜਿੱਥੇ ਹੁਣ ਅੱਗੇ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਂਦੀ ਹੈ ਕਿ ਭਾਈ ਅੱਗੇ ਪਿੰਡਾਂ 'ਚ ਜਾ ਕੇ ਕੀ ਕਰਨਾ। ਇੱਕ ਪਰਚੀ ਜਾਂ ਇੱਕ ਡਾਇਰੀ ਫੜਾਈ ਜਾਂਦੀ ਹੈ ਜਿਹਦੇ 'ਚ ਇੱਕ ਸਰਵੇ ਟਾਈਪ ਦਾ ਫਾਰਮੈਟ ਸੀਗਾ, ਜਿਹੜਾ ਕਿ ਜਾ ਕੇ ਇਹਨਾਂ ਨੇ ਪਿੰਡਾਂ ਪਿੰਡਾਂ 'ਚ ਹੁਣ ਕਰਨਾ, ਫੀਡਬੈਕ ਲੈਣਾ ਲੋਕਾਂ ਦਾ। ਯਾਨੀ ਕਿ ਬਹੁਤ ਸਾਰੇ ਸੈਂਸਸ 'ਤੇ ਚੱਲ ਰਿਹਾ, ਪਰ ਕੁਝ ਫੀਡਬੈਕ ਹੁਣ ਆਪਣੇ ਓਬਜ਼ਰਵਰ, ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਓਬਜ਼ਰਵਰ ਕੌਣ ਨੇ, ਇਹ ਪਾਰਟੀ ਦੇ ਲੋਕ ਨੇ ਜਾਂ ਜਿਹੜੇ ਪੈਸੇ ਦੇ ਕੇ ਹੁਣ ਇੱਕ ਸੈਂਸਸ ਕਰਾਇਆ ਜਾ ਰਿਹਾ ਉਹ ਲੋਕ ਨੇ? ਮਤਲਬ ਬਹੁਤ ਸਾਰੇ ਅਜੇ ਡਾਊਟ ਨੇ ਇਹਦੇ 'ਤੇ। ਮੈਂ ਤੁਹਾਨੂੰ ਇਸ਼ਾਰਾ ਦੇ ਤਾ, ਤੁਹਾਨੂੰ ਹਿੰਟ ਦੇ ਤਾ, ਬਾਕੀ ਬਹੁਤ ਜਲਦ ਇਹ ਵੀ ਸਾਹਮਣੇ ਆਏਗਾ। ਖੈਰ, ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਇਸੇ ਵਿਚਕਾਰ ਨਾ ਇੱਕ ਬੜੀ ਇੰਟਰਸਟਿੰਗ ਵੀਡੀਓ ਸਾਹਮਣੇ ਆਈ, ਬਹੁਤ ਇੰਟਰਸਟਿੰਗ ਤਸਵੀਰਾਂ ਉਸ ਵੀਡੀਓ ਉਸ ਮੀਟਿੰਗ ਤੋਂ ਸਾਹਮਣੇ ਆਈਆਂ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਉਹ ਕੁਛ ਕਸਰਤ ਜੀ ਕਰਦੇ ਵੀ ਨਜ਼ਰ ਆਏ, ਐਕਸਰਸਾਈਜ਼ ਕਰਦੇ ਨਜ਼ਰ ਆਏ। ਹਾਲਾਂਕਿ ਐਕਸਰਸਾਈਜ਼ ਕਰਦੇ ਨਜ਼ਰ ਆਏ ਉਹਦਾ ਮਜ਼ਾਕ ਵੀ ਬਹੁਤ ਉੱਡ ਰਿਹਾ, ਪਰ ਉੱਡਣਾ ਨਹੀਂ ਚਾਹੀਦਾ, ਉਹ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ। ਉਹ ਇੱਕ ਰਿੰਗ ਜਿਹਨੂੰ ਉਹ ਕਹਿੰਦੇ ਇੱਕ ਦੂਜੇ ਤੋਂ ਲੰਘਾ ਰਹੇ ਸੀ, ਔਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਇਕੱਠੇ ਹਾਂ। ਉਦੋਂ ਕੀ ਹੈ ਕਿ ਜੀ ਲੰਚ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੀਤੀ ਗਈ, ਫਿਰ ਕਰਾਇਆ ਗਿਆ ਲੰਚ। ਇਹ ਗੈਪ ਇੰਨਾ ਕਿਉਂ ਦਿੱਤਾ ਗਿਆ? ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਨਾ ਸੀ, ਔਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਸੰਬੋਧਿਤ ਕਰਨਾ ਸੀ ਤੇ ਉਹਨਾਂ ਦਾ ਸਮਾਂ 3:30 ਦਾ ਸੀ, ਕਿਉਂਕਿ ਉਹ ਚੰਡੀਗੜ੍ਹ ਹੋਰ ਕਿਸੇ ਚੈਨਲ ਦਾ ਕੌਨਕਲੇਵ ਔਰ ਬਹੁਤ ਸੀ, ਔਰ ਉਹਦੇ ਹੁੰਦੇ ਥੋੜ੍ਹਾ ਜਿਹਾ ਲੇਟ ਹੋ ਗਿਆ, ਇਸ ਕਰਕੇ ਲੰਚ ਤੋਂ ਪਹਿਲਾਂ ਉਹ ਸਾਰੀ ਐਕਸਰਸਾਈਜ਼ ਕਰਾਈ ਗਈ। ਪਰ ਬਾਹਰ ਤੇ ਐਮਐਲਏ ਕਰ ਰਹੇ ਸੀ ਐਕਸਰਸਾਈਜ਼, ਸੀ ਟੀ ਗਰੁੱਪ ਆਫ ਇੰਸਟੀਟਿਊਟ ਦੇ ਮਾਲਕ ਦੇ ਕਮਰੇ ਦੇ ਵਿੱਚ ਸ਼ੁਰੂ ਹੋਈ ਇੱਕ ਵੱਖਰੀ ਐਕਸਰਸਾਈਜ਼। ਉਸ ਐਕਸਰਸਾਈਜ਼ ਮੌਜੂਦ ਸੀਗੇ ਮਨੀਸ਼ ਸਿਸੋਦੀਆ, ਮਨੀਸ਼ ਸਿਸੋਦੀਆ ਦੇ ਸੱਜੇ ਖੱਬੇ ਵਾਲੇ 2-3 ਲੋਕ, ਮਤਲਬ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਕੰਮ ਕੁੰਮ ਸਾਂਭਦੇ ਆ, 2 ਲੋਕ ਜੋ ਮੇਰੇ ਕੋਲ ਜਾਣਕਾਰੀ ਹੈ, 3 ਸੀਗੇ ਸ਼ਾਇਦ, ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਪੁੱਤਰ ਇਸ਼ਾਂਕ ਚੱਬੇਵਾਲ। ਯਾਨੀ ਕਿ ਜੋ ਚਰਚਾ ਪਿਛਲੇ ਕਈ ਦਿਨਾਂ ਤੋਂ 2 MPs ਨੂੰ ਲੈ ਕੇ ਚੱਲ ਰਹੀ ਸੀ, ਇੱਕ ਨੂੰ ਮੁੱਖ ਮੰਤਰੀ ਨੇ 2 ਦਿਨ ਬਲੈਕ ਕੌਫੀਆਂ ਪਿਆ ਕੇ ਆਪਣੀ ਖੁਸ਼ੀ ਜ਼ਾਹਰ ਕਰਕੇ, ਮੈਂ ਹੁਣ ਇਸ ਤੋਂ ਜ਼ਿਆਦਾ ਨਹੀਂ ਕੁਛ ਕਹੂੰਗਾ, 1 MP ਨੂੰ 1 ਦਿਨ ਪਹਿਲਾਂ ਬੁਲਾਇਆ ਗਿਆ, ਫਿਰ ਅਗਲੇ ਦਿਨ ਇੱਕ ਮੀਟਿੰਗ ਸੋ ਕਾਲਡ ਰੱਖੀ ਗਈ ਹੜ੍ਹਾਂ ਨੂੰ ਲੈ ਕੇ, ਸਤਲੁਜ ਦੇ ਪ੍ਰਬੰਧਾਂ ਨੂੰ ਲੈ ਕੇ 2 ਦਿਨ ਉੱਥੇ ਚਰਚਾ ਹੋਈ, ਯਾਨੀ ਕਿ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ।

0: ਤੇ ਇਹ ਕੈਂਪੀ ਨੂੰ ਅੱਜ ਸਿਟੀ ਗਰੁੱਪ ਆਫ ਇੰਸਟੀਚਿਊਟਸ ਦੇ ਮਾਲਕ ਦੇ ਕਮਰੇ ਦੇ ਵਿੱਚ ਐਕਸਰਸਾਈਜ਼ ਮੈਰਾਥਨ ਚੱਲੀ। ਹੁਣ ਤੁਸੀਂ ਕਹੋਗੇ ਬਿਲਕੁਲ ਹੈ, ਬੜੀ ਬਹੁਤ ਪੁਖਤਾ ਜਾਣਕਾਰੀ ਦੇ ਰਿਹਾ। ਖੈਰ ਹੁਣ ਮੈਂ ਆਉਂਦਾ ਮਸਲੇ 'ਤੇ, ਬਹੁਤੇ MLA ਨਹੀਂ ਪਹੁੰਚੇ। ਹਾਂ, ਹੁਣ ਇੱਕ ਉਹ ਵੱਖਰਾ ਸਵਾਲ ਹੈ, ਉਹ MLA ਸੱਦੇ ਨਹੀਂ ਗਏ ਸੀ ਜਾਂ ਉਹ ਆਏ ਨਹੀਂ, ਇਹਦਾ ਜਵਾਬ ਆਮ ਆਦਮੀ ਪਾਰਟੀ ਬਿਹਤਰ ਦੇ ਸਕਦੀ। ਔਰ ਮੈਂ ਇਸ ਕਰਕੇ ਕਹਿ ਰਿਹਾ, ਇਹ ਥੋੜ੍ਹਾ ਜਿਹਾ ਕਲੈਰੀਫਾਈ ਹੋਣਾ ਚਾਹੀਦਾ, ਫਿਸ਼ਰੀ ਹੈ ਕੁਛ। ਪਹਿਲਾਂ ਇਹ ਕਹਿਣਾ ਕਿ MLAs ਨੂੰ ਨਹੀਂ ਸੱਦਿਆ ਗਿਆ, ਕੋਈ MLAs ਦੀ ਮੀਟਿੰਗ ਨਹੀਂ, ਪਰ ਅੱਜ MLA ਸੀਗੇ, ਫਿਰ ਸਾਰੇ ਨਹੀਂ ਸੀ, ਅਤੇ ਕੀ ਹੁਣ ਆਮ ਆਦਮੀ ਪਾਰਟੀ ਕਲੈਰੀਫਾਈ ਕਰੇਗੀ ਕਿ ਸਾਰੇ ਸੱਦੇ ਸੀ ਜਾਨੀ? ਔਰ ਜੋ ਜਾਣਕਾਰੀ ਹੈ, ਸ਼ਾਇਦ ਕੱਲ੍ਹ ਵੀ ਇੱਕ ਮੀਟਿੰਗ ਸੱਦੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਸ਼ਾਇਦ ਚੰਡੀਗੜ੍ਹ ਹੋਏਗੀ, ਜੋ ਮੇਰੇ ਸੋਰਸਿਸ ਕਹਿ ਰਹੇ, ਬਾਕੀ ਉਹਦੀ ਪੁਸ਼ਟੀ ਆਮ ਆਦਮੀ ਪਾਰਟੀ ਨੇ ਕਰਨੀ ਹੈ। ਹੁਣ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਪਰ ਚਰਚਾ ਜਾਣ ਵਾਲਿਆਂ ਦੀ, ਚਰਚਾ ਗੜਵੀਆਂ ਦੀ, ਸਮੁੰਦਰ ਦੀ ਚਰਚਾ, ਫੋਨ ਕਾਲ ਅਤੇ ਵਧਾਈਆਂ ਦੀ, ਇਹ ਮੈਂ ਨਹੀਂ ਕੀਤੀ। ਇਹ ਮੁੱਖ ਮੰਤਰੀ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ, ਉਹਨਾਂ ਨੇ ਵੈਸੇ ਤਾਂ ਗੱਲਾਂ ਬਹੁਤ ਕਹੀਆਂ, ਫੀਡਬੈਕ ਕੀ ਹੈ, ਲੋਕ ਕੀ ਕਹਿੰਦੇ ਹੈ, ਪਰ ਉਹ ਆਪਣੀਆਂ ਗੱਲਾਂ 'ਚ ਫੋਕਸ ਇਹਦੇ 'ਤੇ ਹੀ ਕਰਦੇ ਨਜ਼ਰ ਆਏ, ਜੋ ਚਲੇ ਗਏ ਜਾਣ ਦਿਓ, ਕੋਈ ਫਰਕ ਨਹੀਂ ਪੈਣਾ। ਪਾਰਟੀ ਸ਼ੁਰੂ ਹੋਈ ਸੀ ਇੰਨੇ ਬੰਦਿਆਂ ਤੋਂ, 4 ਸੀਟਾਂ 14 ਚਾਹੀਆਂ, 19 'ਚ ਇਕੱਲਾ ਮੈਂ ਰਹਿ ਗਿਆ, ਜਿਹੜੇ ਸੀ ਉਹ ਗੜਵੀਆਂ ਭਰ ਕੇ ਚਲੇ ਗਏ, ਉਹ ਗੜਵੀ ਜੋਗੇ ਸੀਗੇ, ਪਰ ਅਸੀਂ ਸਮੁੰਦਰ ਹਾਂ। ਯਾਨੀ ਕਿ ਆਮ ਆਦਮੀ ਪਾਰਟੀ ਦੀ ਸਮੀਖਿਆ ਮੀਟਿੰਗ, ਅੱਛਾ ਹਾਂ, ਸਮੀਖਿਆ ਤੋਂ ਯਾਦ ਆਇਆ, ਬਾਹਰ ਬੋਰਡ ਸੀਗੇ ਕਿ ਜੀ ਓਬਜ਼ਰਵਰ ਮਿਲਣੀ ਜਾਂ ਮੀਟਿੰਗ, ਅੰਦਰ ਜਿਹੜਾ ਮੀਟਿੰਗ ਦੇ ਸਾਹਮਣੇ ਫਲੈਗ ਸੀਗਾ ਉਹ ਸੀਗਾ ਸਮੀਖਿਆ ਮੀਟਿੰਗ। ਮੈਂ ਤਾਂ ਸਮੀਖਿਆ ਦੀ ਗੱਲ ਕਰ ਰਿਹਾ। ਤਾਂ ਮੁੱਖ ਮੰਤਰੀ ਸਾਹਿਬ ਤਾਂ ਆਪ ਹੀ ਸਾਰਾ ਕੁਛ ਚਰਚਾ ਕਰਦੇ ਰਹੇ, ਚਾਹੇ ਰਾਘਵ ਚੱਡਾ ਐਂਡ ਕੰਪਨੀ ਦੀ, ਛੱਡ ਕੇ ਜਾਣ ਵਾਲਿਆਂ ਦੀ, ਅਤੇ ਫਿਰ ਕਿਉਂ ਨਾ ਕਿਹਾ ਜਾਏ ਕਿ ਚਰਚਾ ਹੋਈ ਹੈ। ਹਾਂ, ਅੰਦਰ ਮਨੀਸ਼ ਸਿਸੋਦੀਆ ਨੇ ਜੋ ਡਾਇਰੈਕਸ਼ਨ ਦਿੱਤੇ ਨੇ, ਉਹ ਬਾਹਰ ਆ ਕੇ ਕਿਸੇ ਨੇ ਅਜੇ ਤੱਕ ਨਹੀਂ ਦੱਸਿਆ। ਬਹੁਤੇ MLAs ਨੂੰ ਮੈਂ ਵੀ ਕਿਹਾ, ਉਹ ਇੱਕੋ ਗੱਲ ਕਹਿੰਦੇ, ਭਾਅ ਜੀ ਫੋਨ 'ਤੇ ਨਹੀਂ, ਮਿਲ ਕੇ ਗੱਲ ਕਰਾਂਗੇ। ਤਾਂ ਕੱਲ੍ਹ ਤੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂਗੇ, ਮਤਲਬ MLA ਕਹਿ ਲਓ, ਚੇਅਰਮੈਨ ਕਹਿ ਲਓ, ਵਰਕਰ ਕਹਿ ਲਓ, ਜੋ ਵੀ ਉੱਥੇ ਮੌਜੂਦ ਸੀਗੇ, ਐਵੇਂ ਹੀ ਸੂਈਆਂ ਨਾ ਘੁਮਾਈ ਜਾਇਓ, ਕਦੇ ਸਾਡੇ ਫੋਨ ਵੀ ਟੈਪਿੰਗ 'ਤੇ ਲਾ ਦਿਓ, ਕੁਛ ਨਹੀਂ ਲੱਭਣਾ, ਸੋਰਸ ਹੀ ਹੁੰਦਾ। ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ, ਅੱਜ ਤੱਕ ਮੈਨੂੰ ਸੋਰਸ ਲੱਭਿਆ ਨਹੀਂ ਕਿਸੇ ਚੈਨਲ 'ਤੇ, ਉਹ ਤੁਹਾਡੇ ਸੱਜੇ ਖੱਬੇ ਹੁੰਦੇ ਸੋਰਸ ਲਾ ਲਓ। ਖੈਰ, ਮੁੱਖ ਮੰਤਰੀ ਸਾਹਿਬ ਨੇ ਆਪ ਜ਼ਿਕਰ ਕੀਤਾ ਰਾਘਵ ਚੱਡਾ ਹੋਰਾਂ ਦਾ, ਸੁਣ ਲਓ ਤੁਸੀਂ।
1: ਜਿਹੜੀਆਂ 2-4 ਪਿਛਲੇ ਦਿਨ ਹੀ ਹੋਇਆ ਕੁਛ, 2-4 ਬੰਦਿਆਂ ਦਾ ਕੋਈ ਪਾਰਟੀ ਨਹੀਂ, ਕੋਈ ਫਰਕ ਨਹੀਂ ਪੈਂਦਾ ਹੁੰਦਾ। ਸਮੁੰਦਰ 'ਚੋਂ ਗੜਬੀ ਭਰਨ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੜਬੀ ਦੀ ਔਕਾਤ ਪਤਾ ਲੱਗ ਜਾਂਦੀ ਹੈ ਕਿ ਉਹ ਕਿੰਨਾ ਕੁ ਪਾਣੀ ਚਾਹੁੰਦੀ ਸੀ। ਬਸ ਗੜਬੀ ਆਪਣਾ ਜਿੰਨਾ ਕੁ ਪਾਣੀ ਚਾਹੁੰਦੀ ਸੀ ਆਪਣਾ ਲੈ ਕੇ ਚਲੀ ਗਈ, ਸਮੁੰਦਰ ਫਿਰ ਛੱਲਾਂ ਮਾਰਦਾ। ਆਹ ਅੱਜ ਤੁਹਾਡਾ ਜਲੰਧਰ 'ਚ ਠਾਠਾ ਮਾਰਦਾ ਇਕੱਠ, ਇਹ ਸਮੁੰਦਰ ਦੀਆਂ ਛੱਲਾਂ ਨੇ, ਸਮੁੰਦਰ ਦੀਆਂ ਠਾਠਾਂ ਨੇ। ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸੰਬੋਧਨ ਕਰਨਾ, ਉਹਨਾਂ ਦੇ ਵੀ ਉਹਨਾਂ ਨੂੰ ਵੀ ਤੁਸੀਂ ਹੌਸਲਾ ਦੇਣਾ ਇਸ ਗੱਲ ਦਾ ਕਿ ਡਟੇ ਹੋਏ ਹਾਂ ਜੀ, ਪੰਜਾਬ ਹੈ ਇਹ, ਪੰਜਾਬੀ ਹਾਂ ਅਸੀਂ, ਜਿੱਥੇ ਖੜ ਗਏ ਤਾਂ ਖੜ ਗਏ। ਮੈਂ ਹੈਰਾਨ ਹਾਂ ਕਿ ਮੈਨੂੰ ਬਹੁਤ ਦਿਨਾਂ ਦੇ ਵਧਾਈ ਦੇ ਫੋਨ ਆਈ ਜਾਂਦੇ ਆ, ਜਦਕਿ ਮੀਡੀਆ ਕੁਛ ਹੋਰ ਗੱਲ ਕਹੀ ਜਾਂਦਾ, ਲੋਕ ਵਧਾਈ ਦੇਈ ਜਾਂਦੇ। ਮੈਂ ਕਿਹਾ ਵੀ ਵਧਾਈ ਕਾਹਦੀ? ਕਹਿੰਦੇ ਜੀ ਪਤਾ ਨਹੀਂ ਕਿਉਂ ਸਾਨੂੰ ਵਧੀਆ ਜਿਹਾ ਲੱਗੀ ਜਾਂਦਾ, ਵੀ ਚਲੋ ਮਤਲਬ ਜੋ ਪਰਮਾਤਮਾ ਕਰੀ ਜਾਂਦਾ ਵਧੀਆ ਹੀ ਕਰੀ ਜਾਂਦਾ। ਆਹ ਜੋ ਹੋਇਆ ਪਿਛਲੇ ਦਿਨ ਹੀ, ਕਹਿੰਦੇ ਵਧੀਆ ਹੋ ਗਿਆ ਜੀ।
0: ਸੋ ਚਰਚਾ ਤਾਂ ਹੋਈ ਹੈ, ਹੁਣ ਕੋਈ ਦੱਸੇ ਨਾ ਦੱਸੇ ਮੁੱਖ ਮੰਤਰੀ ਸਾਹਿਬ ਦੱਸ ਗਏ। ਯਾਨੀ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਡਰ 'ਤੇ ਹੈ, ਔਰ ਉਹ ਡਰ ਇਹਨਾਂ ਬਿਆਨਾਂ ਤੋਂ, ਭਾਵੇਂ ਮੁੱਖ ਮੰਤਰੀ ਸਾਹਿਬ ਕਹਿਣ ਕਿ ਕੋਈ ਡਰ ਨਹੀਂ, ਜਿਹੜਾ ਚਲਾ ਗਿਆ ਜਾਣ ਦਿਓ, ਹੁਣੇ ਤਾਂ 1 ਤਰੀਕ ਨੂੰ ਪਤਾ ਲੱਗੇਗਾ। ਹੁਣ ਸਵਾਲ ਵੱਡਾ ਹੈ ਕਿ ਜੋ MLA ਨਹੀਂ ਸੀ ਆਏ, ਬਹੁਤੇ ਨਹੀਂ ਆਏ, ਮੈਂ ਇਹ ਗੱਲ ਉਦੋਂ ਤੁਸੀਂ ਸਾਰੇ ਮੰਨ ਸਕਦੇ ਹੋ ਜੇ MLA ਸੱਦੇ ਹੀ ਨਾ ਹੋਣ। MLA ਤਾਂ ਆਏ ਸੀ, ਮਨੀਸ਼ ਸਿਸੋਦੀਆ ਕੱਲ੍ਹ ਤੱਕ ਕਹਿ ਰਹੇ ਸੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੈ, ਇਹ ਤਾਂ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ। ਕੱਲ੍ਹ ਦਾ ਟਵੀਟ ਦੇਖ ਲਓ, ਹੁਣ MLA ਵੀ ਆਏ ਸੀ ਔਰ ਕੁਛ ਨਹੀਂ ਵੀ ਆਏ ਸੀ, ਦਾਲ ਨੂੰ ਕੁਛ ਕਾਲਾ ਹੈ ਜਾਂ ਜਨਾਬ ਪੂਰੀ ਦਾਲ ਹੀ ਕਾਲੀ ਹੈ? ਔਰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਤਾਂ ਪਤੀਲਾ ਹੀ ਕਾਲਾ, ਦੇਖੀ ਚੱਲੋ ਅੱਗੇ ਅੱਗੇ, ਆਗੇ ਆਗੇ ਦੇਖੀਏ ਜਨਾਬ ਹੋਤਾ ਹੈ ਕਿਆ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain price.

0: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ।
1: ਲਾਜਵਾਬ ਕੁਆਲਿਟੀ, ਟਾਪ ਕਲਾਸ ਸਰਵਿਸ, ਬੈਸਟ ਮਾਰਕੀਟ ਤੋਂ ਬਿਹਤਰ ਕੋਈ ਨਹੀਂ।
0: We also service hotels, motels, banquets and high-rise buildings. Best Bargain Carpets, 905-696-7877.
2: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
3: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
5: CWC Immigration is one of the largest immigration companies and they have 4 offices in Canada and 12 in India. I know Mr. Khera personally, I have also gone to their office and their clients have also met. I feel that they believe in quality and they are dedicated to providing competent services to their clients.
6: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
7: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
8: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
7: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
9: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
10: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
11: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
12: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
13: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ ਸੈਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ, ਹੁਣ ਤਾਂ ਇਹ ਲੱਗਦਾ ਕਿ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ। ਗੱਲ ਹੋਏਗੀ ਸਿਰਫ ਅਤੇ ਸਿਰਫ CM ਸ਼ਰਾਬ ਅਤੇ ਸਵਾਲ ਦੀ। ਫਿਰ ਕਹਿ ਰਿਹਾ, ਅੱਜ ਗੱਲ ਸਿਰਫ CM ਸ਼ਰਾਬ ਅਤੇ ਸਵਾਲ ਜਿਹੜੇ ਉੱਠ ਰਹੇ ਹੈ। ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰਕੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚੇ ਔਰ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਮੁੱਖ ਮੰਤਰੀ ਜਦੋਂ ਬੋਲ ਰਹੇ ਸੀ ਤਾਂ ਬਹੁਤੇ ਲੋਕਾਂ ਨੇ ਜਾਂ ਜੋ ਕਾਂਗਰਸ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਕੇ ਆਪ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਆਏ। ਇਹ ਗੱਲ ਸੁਖਪਾਲ ਖਹਿਰਾ ਨੇ ਚੱਕੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਾਰੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਅੜ ਗਏ। ਉਹ ਕਿਹੜੀ ਗੱਲ ਸੀ ਮੁੱਖ ਮੰਤਰੀ ਸਾਹਿਬ ਦੀ ਜਿਹਨੂੰ ਲੈ ਕੇ ਸਵਾਲ ਖੜਾ ਹੋਇਆ, ਇੱਕ ਵਾਰੀ ਉਹ ਵੀ ਸੁਣ ਲਓ।
1: ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲੱਤ ਨਹੀਂ ਕਰਦੇ, ਬੈਠਣ ਦੇ, ਬਿਲਕੁਲ ਹਿਲਣਾ ਨਹੀਂ, ਬਸ ਐਂ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਉਹ ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ।
0: ਖੈਰ, ਮਸਲਾ CM ਬੋਲੇ ਔਰ ਉਸ ਤੋਂ ਬਾਅਦ ਤੁਸੀਂ ਵੀ ਵੇਖ ਲਿਆ, ਇਸ ਤੋਂ ਬਾਅਦ ਮੈਂ ਇੱਥੇ ਜਜਮੈਂਟਲ ਨਹੀਂ ਹੋਣਾ। ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਅੱਜ ਮੈਂ ਪੰਜਾਬ ਦੇ ਲੋਕਾਂ 'ਤੇ ਛੱਡ ਰਿਹਾ, ਕਮੈਂਟਾਂ ਦੱਸ ਦਿਓ। ਲੋਕ ਫਤਵਾ ਹੀ ਹੁੰਦਾ ਨਾ, ਲੋਕ ਫਤਵਾ ਕੋਈ ਕਹਿ ਕੇ ਨਹੀਂ ਹੁੰਦਾ। ਇਸ ਬਿਆਨ ਮੁੱਖ ਮੰਤਰੀ ਸਾਹਿਬ ਦੇ ਜਿਹਦੇ 'ਤੇ ਸਵਾਲ ਖੜ੍ਹੇ ਹੋ ਰਹੇ ਆ, ਸਾਡੇ ਮਾਣਯੋਗ CM ਸਾਹਿਬ ਦੇ ਇਸ ਸ਼ਰਾਬ ਨੂੰ ਲੈ ਕੇ ਜੋ ਸਵਾਲ ਖੜ੍ਹੇ ਹੋ ਰਹੇ ਆ, ਇਸ ਕਰਕੇ ਅੱਜ ਮੈਂ ਤਾਂ ਥੰਬਨੇਲ ਕੈਪਸ਼ਨ ਵੀ ਇਹ ਰੱਖਿਆ, ਇਕੱਲਾ ਹੀ CM ਸ਼ਰਾਬ ਅਤੇ ਸਵਾਲ। ਇਹਦਾ ਜਵਾਬ ਤੁਸੀਂ ਦਿਓ, ਤੁਸੀਂ ਸੁਣ ਲਿਆ। ਪਰ ਜਦੋਂ ਇਹ ਗੱਲ ਤੁਰੀ ਤਾਂ LOP ਪ੍ਰਤਾਪ ਸਿੰਘ ਬਾਜਵਾ ਨੇ ਸਦਨ 'ਚ ਖੜ ਕੇ ਇਹ ਮੰਗ ਕੀਤੀ ਔਰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਜੀ ਐਲਕੋਮੀਟਰ ਹੁੰਦਾ ਜਿਹੜਾ ਟ੍ਰੈਫਿਕ ਚਲਾਉਣ ਵਾਲਿਆਂ ਕੋਲ ਹੁੰਦਾ, ਜਿਹੜੇ ਫੂਕ ਮਰਾਉਂਦੇ ਆ, ਉਹ ਐਲਕੋਮੀਟਰ ਕਹਿੰਦੇ ਜੀ, ਉਹ ਲੈ ਕੇ ਆਓ ਅਤੇ ਚੈੱਕ ਕਰਾਓ। ਪੰਜਾਬ ਵਿਧਾਨ ਸਭਾ ਵਰਗੀ ਗਰੀਮਾਮਈ ਥਾਂ 'ਤੇ ਇਸ ਤਰ੍ਹਾਂ ਦੀ ਗੱਲ ਵੀ ਆਉਣੀ, ਇਹ ਸਵਾਲ ਖੜੀ ਕਰਦੀ ਹੈ। ਹੁਣ ਦੱਸੋ ਅੱਜ ਦਾ ਦਿਨ ਕਿਹੜੇ ਇਤਿਹਾਸ 'ਚ ਲਿਖਿਆ ਜਾਏਗਾ। ਬਿਆਨ ਸੁਣੋ ਪ੍ਰਤਾਪ ਬਾਜਵਾ ਦਾ।
2: ਆਨਰੇਬਲ ਮੈਂਬਰ ਨੇ ਬਹੁਤ ਸੀਰੀਅਸ ਚਾਰਜ ਲਗਾਇਆ, ਐਂਡ ਦੈਟ ਆਲਸੋ ਔਨ ਦੀ ਹੈਡ ਆਫ ਦੀ ਸਟੇਟ। ਇਫ ਇਟ ਇਜ਼ ਟਰੂ, ਇਸ ਤੋਂ ਮਾੜਾ ਦਿਨ ਫੇਰ ਨਹੀਂ ਹੋ ਸਕਦਾ। ਇਟ ਇਜ਼ ਅ ਬਲੈਕ ਡੇ ਇਨ ਡੈਮੋਕ੍ਰੇਸੀ। ਮੇਰੀ ਬੇਨਤੀ ਸਰ, ਯੂ ਆਰ ਦ ਕਸਟੋਡੀਅਨ ਆਫ ਦੀ ਹਾਊਸ, ਮੇਰੀ ਗੁਜ਼ਾਰਿਸ਼ ਹੈ ਅਲਕਾ ਮੀਟਰ ਦਾ, ਆ ਸਾਰੇ ਇੱਥੇ ਨੇ, ਤੁਸੀਂ ਦਰਵਾਜ਼ੇ ਬੰਦ ਕਰੋ ਸਾਰਿਆਂ ਦਾ, ਅਲਕਾ ਮੀਟਰ ਟੈਸਟ ਕਰਾਓ। ਕਟਾਰੂ ਚੱਕ, ਜਿਹਨੇ ਮੈਂਬਰ
3: ਲਾਲ ਚੰਦ ਕਟਾਰੂ ਚੱਕ।
0: ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਾਲ ਵੱਡੇ ਹੋਰ ਖੜੇ ਹੋਏ ਜਦੋਂ ਹੋਰ ਹੰਗਾਮਾ ਹੋਇਆ। ਸਵਾਲ ਵੱਡੇ ਹੁੰਦੇ ਹੁੰਦੇ ਹੁੰਦੇ ਹੁੰਦੇ ਹੰਗਾਮਾ ਇੰਨਾ ਵੱਧ ਗਿਆ ਕਿ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਇੱਕ ਚਿੱਠੀ ਲਿਖ ਦਿੱਤੀ, ਯਾਨੀ ਕਿ ਇਸ ਪੂਰੇ ਐਪੀਸੋਡ ਨੂੰ ਡਾਕੂਮੈਂਟਡ ਵੀ ਕਰ ਲਿਆ। ਮੈਂ ਇਸ ਤੋਂ ਬਾਅਦ ਦੀ ਗੱਲ 'ਤੇ ਆਊਂਗਾ, ਪੀਤੀ ਸੀ ਨਹੀਂ ਪੀਤੀ ਸੀ ਅੱਜ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ, ਕਿਉਂਕਿ ਮੈਨੂੰ ਕੋਈ ਡਰ ਨਹੀਂ ਇਹਦਾ। ਮੈਂ ਡਰ ਕੇ ਨਹੀਂ ਕੰਮ ਕਰਦਾ ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਅੱਜ ਬੜੇ ਪੋਲਾਈਟ ਹੋ ਕੇ ਕਹਿ ਰਿਹਾ, ਕਿਉਂਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗਦਾ ਲਾਈਵ ਟੈਲੀਕਾਸਟੀਆਂ ਮਸ਼ੀਨਾਂ ਨੂੰ ਅੱਗ ਲਾ ਦਿਓ। ਲਾਂਤਾ ਨੇ ਅਜਿਹਾ ਲਾਈਵ ਦੇਖਣ 'ਤੇ ਪੰਜਾਬ ਦੇ ਲੋਕਾਂ ਦੇ ਕੀ ਮੈਸੇਜ ਜਾ ਰਿਹਾ। ਬਾਕੀ ਤੁਸੀਂ ਸਮਝ ਗਏ ਜੋ ਮੈਂ ਕਹਿਣਾ ਚਾਹ ਰਿਹਾ, ਪੰਜਾਬ ਦੇ ਲੋਕਾਂ 'ਚ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਕੀ ਚੁਣ ਕੇ ਭੇਜਿਆ, ਜੋ ਹਾਲਾਤ ਉੱਥੇ ਹੋ ਰਹੇ ਆ ਉਹ ਕਿਹੜੇ ਹਾਲਾਤ ਨੇ ਉਹ ਤੁਹਾਨੂੰ ਬੈਟਰ ਪਤਾ। ਖੈਰ, ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਵੱਲੋਂ ਅਰਜੈਂਟ

0: ही वॉज माई स्पोर्ट्स मिनिस्टर सो ही नैवर इंटरफेयर टू माई वर्क. सुखबीर बादल ने मैनू लैके आंदा सी बट जदों मेरे हल्के की जदों मान लो गल आई अच्छा उहदे च कुछ ही होर इशू भी सीगे बट जदों ये गल आई कि इत्थे वेस्ट मैनेजमेंट का प्लांट लगना तो जदों मैं उहदे बारे स्टडी किया विच वॉज वेरी डेंजरस फॉर द लोकल पीपल. फिर
1: सत श्री अकाल सर.
0: सत श्री अकाल करना.
1: हाउ आर यू?
0: ऑल गुड.
1: थैंक यू सो मच तुसी टाइम दे रहे हो. ਜਦੋਂ ਮੈਂ ਆਈ ਤਾਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸਾਡੇ ਵਰਗੇ ਸਾਡੇ ਸਾਥੀ ਘੇਰ ਕੇ ਬੈਠੇ ਹੋਏ ਸੀਗੇ ਟੂ ਆਸਕ ਅਬਾਊਟ ਦਾ ਸਰਟਨ ਜਿਹੜਾ ਹੋਇਆ ਅੱਜ. ਆਲਦੋ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਮੈਂ ਮੁੱਦਿਆਂ ਬਾਰੇ ਡਿਸਕਸ ਥੋੜ੍ਹਾ ਕਰਕੇ ਵੀ ਨਹੀਂ ਕਰਦੀ ਬਟ ਫਿਰ ਵੀ ਮੈਂ ਤੁਹਾਡਾ ਇਹਦੇ 'ਤੇ ਟੇਕ ਜ਼ਰੂਰ ਲੈਣਾ ਚਾਹੂੰਗੀ. ਜਦੋਂ ਅਸੀਂ ਵੇਖ ਰਹੇ ਹਾਂ ਕਿ ਆਪ ਦੇ ਕੁਛ ਦਿੱਗਜ ਅਤੇ ਮਕਬੂਲ ਜਿਹੜੇ ਮੈਂਬਰਸ ਨੇ ਉਹ BJP ਜੁਆਇਨ ਕਰਦੇ ਨੇ, ਵੋਟ ਡੂ ਯੂ ਹੈਵ ਟੂ ਸੇ ਔਨ ਦਿਸ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਸਕਦਾ ਅਤੇ ਇਹਦੇ ਪਿੱਛੇ ਕਿਹੜੀ ਰੀਜ਼ਨਿੰਗ ਉਹਨਾਂ ਨੂੰ ਲਾਲਚ ਆਇਆ ਹੋਊਗਾ? ਪ੍ਰੋਬੇਬਲੀ ਜਿਵੇਂ ਰਾਘਵ ਚੱਡਾ ਨੇ ਤਾਂ ਬਹੁਤ ਓਪਨਲੀ ਸਟੇਟਮੈਂਟ ਦਿੱਤਾ ਹੈ ਕਿ ਜੋ ਕੰਮ ਜਾਂ ਜੋ ਫੰਕਸ਼ਨਿੰਗ ਮੈਂ ਆਪ ਵਿੱਚ ਕਰਨਾ ਚਾਹੁੰਦਾ ਸੀ ਜਾਂ ਜਿਹੜੀ ਮੇਰੀ ਵਿਜ਼ਨ ਹੈ ਉਹ ਇੱਥੇ ਨਹੀਂ ਰਲ ਰਹੀ, ਮੈਨੂੰ ਉਸ ਤਰੀਕੇ ਦੀ ਰਿਸਪੈਕਟ ਅਤੇ ਰੈਵਰੈਂਸ ਨਹੀਂ ਮਿਲ ਰਿਹਾ, ਇਸ ਕਰਕੇ ਮੈਂ BJP ਜੁਆਇਨ ਕਰ ਰਹੀ ਹਾਂ. ਅਸੀਂ ਐਡਵੋਕੇਟ HS ਫੂਲਕਾ ਨੂੰ ਵੀ ਵੇਖਦੇ ਹਾਂ, ਉਹ ਵੀ BJP ਜੁਆਇਨ ਕਰ ਰਹੇ ਨੇ. BJP ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ, ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ?
0: ਦੇਖੋ, ਇੱਕ ਤਾਂ ਦੋ ਚੀਜ਼ਾਂ ਹੈਗੀਆਂ. ਇੱਕ ਤਾਂ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ BJP ਕਰਦੀ ਹੈਗੀ. ਵੈਸੇ ਉਹ ਇਹਨਾਂ ਦੀ BTM ਹੀ ਆ. ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ BJP ਨੂੰ ਬਿਲਕੁਲ ਤਕਲੀਫ ਦੇ ਸੀਗਾ. ਉਹਨਾਂ ਨੂੰ ਪਤਾ ਸੀ ਵੀ ਪੰਜਾਬ ਦਾ ਵਿੱਚ ਸਾਡਾ ਕੁਛ ਨਹੀਂ ਆ ਪੰਜਾਬ 'ਚ. ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜ੍ਹਾ ਕੀਤਾ. ਉਹਨਾਂ ਦੀ BTM ਹੈਗੀ ਆ, ਉਹਦੇ 'ਚੋਂ ਹੀ ਰਾਜ ਸਭਾ ਦੇ ਮੈਂਬਰ ਗਏ. ਮੈਂ ਇਸ ਕਰਕੇ ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨਦਾ ਕਿਉਂਕਿ ਜਦੋਂ ਪੰਜਾਬ ਬਾਰੇ ਤੁਸੀਂ ਗੱਲ ਹੀ ਨਹੀਂ ਕਰਨੀ, ਜਿਹੜੇ ਜਿਹੜੇ ਵੀ ਹਾਊਸ ਦੇ ਤੁਸੀਂ ਮੈਂਬਰ ਹੋ, ਫਿਰ ਮੈਨੂੰ ਲੱਗਦਾ ਤੁਸੀਂ ਹੈਗੇ ਚਾਹੇ ਨਾ ਹੈਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਐਟਲੀਸਟ ਜਦੋਂ ਪੰਜਾਬ ਦੀ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ. ਅਤੇ ਇਹਨਾਂ ਨੇ ਸਿਵਾਏ ਇੱਕ ਬਿਕਰਮਜੀਤ ਸਾਹਨੀ ਤੋਂ ਤਾਂ ਇੱਕ ਬਾਬਾ ਸੀਚੇਵਾਲ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੋਵੇ. ਸੋ ਇਸ ਕਰਕੇ ਤਾਂ ਜਿੱਦਾਂ ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੀ ਨਹੀਂ ਹੈ, ਕਿਉਂਕਿ ਇਹ ਕਰਨੀ ਹੁੰਦੀ ਹੈ, ਇੱਕ ਪਰਚੇਜ਼ ਕਰਨੀ ਹੁੰਦੀ ਆ. ਤੋ ਸਭ ਨੂੰ ਪੰਜਾਬ ਦੇ ਵਿੱਚ ਪਤਾ ਕਿਹਨੇ ਪਰਚੇਜ਼ ਕੀਤੀ ਆ, ਕਿਹਨੇ ਅਰਨ ਕੀਤੀ ਹੈਗੀ ਆ. ਸੋ ਇਸ ਕਰਕੇ ਪੰਜਾਬ ਦੇ ਸੰਦਰਭ ਤੋਂ ਮੈਂ ਇਹਨੂੰ ਕੋਈ ਬਹੁਤ ਵੱਡਾ ਉਹ ਨਹੀਂ ਇਸ਼ੂ ਨਹੀਂ.
1: ਤੁਸੀਂ ਸਰਪ੍ਰਾਈਜ਼ ਨਹੀਂ ਹੋਏ ਜਦੋਂ ਤੁਸੀਂ ਵੇਖਿਆ?
0: ਨਹੀਂ, ਮੈਨੂੰ ਮੈਂ ਤਾਂ ਕਿਉਂਕਿ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ, ਕਿਉਂਕਿ ਮੈਨੂੰ ਕਦੀ ਵੀ ਬਹੁਤ ਜ਼ਿਆਦਾ ਟੈਂਪਟੇਸ਼ਨ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈ, ਕਿਉਂਕਿ ਜਦੋਂ ਕਿਸੇ ਬਾਰੇ ਪਤਾ ਆ ਉਹ ਸਮੇਂ-ਸਮੇਂ 'ਤੇ ਕੋਈ ਚਲਾਕੀ ਕਰੇ, ਕੋਈ ਸਮੇਂ-ਸਮੇਂ 'ਤੇ ਲੋਕਾਂ ਨੂੰ ਇਹੋ ਜਿਹਾ ਪ੍ਰਭਾਵ ਛੱਡੇ, ਪਰ ਮੈਨੂੰ ਉਸ ਗੱਲ ਦੀ ਜਿਹਦੀ ਸਮਝ ਹੈਗੀ ਆ ਮੈਨੂੰ ਉਹਦੇ 'ਤੇ ਬਹੁਤੀ ਟੈਂਪਟੇਸ਼ਨ ਹੁੰਦੀ ਨਹੀਂ.
1: ਰਾਈਟ. ਅਸੀਂ ਪਹਿਲਾਂ ਵੀ ਬਹੁਤ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਅੱਡ ਅੱਡ ਪਾਰਟੀਆਂ ਤੋਂ ਸੀਗੇ ਉਹ ਕਿੱਦਾਂ ਇੱਕ ਪਰਟੀਕੁਲਰ ਪਾਰਟੀ BJP ਇਨ ਕੁਐਸਚਨ ਇਸ ਕੰਟੈਕਸਟ ਵਿੱਚ ਉਹਨੂੰ ਨਿੰਦਦੇ ਨੇ, ਉਹਦੇ ਨਾਲ ਰਿਲੇਟ ਨਹੀਂ ਕਰਦੇ, ਬਟ ਇਵੈਂਚੁਅਲੀ ਉਹਨੂੰ ਜੁਆਇਨ ਕਰ ਲੈਂਦੇ ਨੇ, ਹੈ ਨਾ? ਕਿ ਕਦੇ ਗਾਂਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਔਫਰ ਆਉਂਦਾ ਹੈ
0: ਜਾਂ? ਦੇਖੋ, ਮੇਰੇ ਲਈ ਪੰਜਾਬ ਜਿਹੜਾ ਆ ਉਹ ਸਭ ਤੋਂ ਇੰਪੋਰਟੈਂਟ ਹੈ, ਰਾਦਰ ਕੇ ਮੇਰੀ ਪਾਰਟੀ ਤੋਂ ਵੀ ਪਹਿਲਾਂ ਪੰਜਾਬ ਹੈ. ਮੈਂ ਮੁੱਦਿਆਂ ਦੀ ਰਾਜਨੀਤੀ ਕਰਨ ਵਾਲਾ ਬੰਦਾ ਹੈਗਾ. ਮੇਰਾ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਕੈਰੀਅਰ ਸੀਗਾ ਐਜ਼ ਏ ਸਪੋਰਟਸਮੈਨ ਉਹ ਕੰਪਲੀਟ ਕਰ ਲਿਆ ਹੈਗਾ. ਮੈਨੂੰ ਤਾਂ ਹੁਣ ਇੰਨਾ ਕੀ ਆ ਵੀ ਯਾਰ ਜੇ ਪੰਜਾਬ ਲਈ ਆਪਾਂ ਕੁਛ ਕਰ ਲਈਏ, ਸੋ ਦੈਟ ਇਜ਼ ਦਾ ਓਨਲੀ ਜਿੰਨੀ ਕੁ ਮੇਰੀ ਨਜ਼ਰੀਆ ਹੈਗਾ ਜਾਂ ਜਿੰਨੀ ਕੁ ਮੇਰੀ ਮਾਨਸਿਕ ਤੌਰ 'ਤੇ ਸੋਚ ਹੈਗੀ ਆ ਉਹ ਇੰਨੀ ਕੀ ਆ ਕਿ ਜੇ ਪੰਜਾਬ ਲਈ ਕੁਛ ਕਰ ਲਈਏ. ਔਰ BJP ਕਦੀ ਵੀ ਪੰਜਾਬ ਦੇ ਬਾਰੇ ਕੁਛ ਚੰਗਾ ਨਹੀਂ ਸੋਚਦੀ. ਜਿਹੜੀ ਵਿਚਾਰਧਾਰਕ ਤੌਰ 'ਤੇ ਜਿਹੜੀ ਦੇਖੋ ਜਿਹੜੀ ਸਾਨੂੰ ਜਿਹੜੀ ਗੁਰੂਆਂ ਨੇ ਫਿਲੋਸਫੀ ਦਿੱਤੀ ਆ ਉਹਦੇ ਵਿੱਚ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ, ਕਿਉਂਕਿ ਇਹ ਤਾਂ ਵੰਡ ਵਾਲਾ ਕੰਮ ਕਰਦੀ ਆ. ਸਾਡੇ ਪੰਜਾਬ ਦੇ ਵਿੱਚ ਕਦੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਨਹੀਂ ਹੋਈ, ਕਿਉਂਕਿ ਅਸੀਂ ਪਹਿਲਾਂ ਇਨਸਾਨ ਦੀ ਗੱਲ, ਕਿਉਂਕਿ ਸਾਨੂੰ ਸਮਝ ਹੀ ਇਹ ਆਉਂਦੀ ਆ, ਸਾਨੂੰ ਭਰਿਆ ਹੀ ਇਸ ਤਰ੍ਹਾਂ ਸਾਡੀ ਸੋਚ ਦੇ ਵਿੱਚ ਗਿਆ ਹੈਗਾ. ਅਸੀਂ ਫਿਰ ਮੈਂ ਤਾਂ ਉਹਦੇ ਤੋਂ ਹਟ ਕੇ ਗੱਲ ਨਹੀਂ ਕਰ ਸਕਦਾ, ਕਿਉਂਕਿ ਜਿੱਦਾਂ ਜਿੱਦਾਂ ਵੀ ਇਹ, ਕਿਉਂਕਿ ਜਿਹੜਾ ਇਹ ਗੁਲਦਸਤਾ ਹੈਗਾ, ਕਿਉਂਕਿ ਬਹੁਤ ਸਾਡੀਆਂ ਹੋਰ ਪ੍ਰੋਬਲਮਸ ਹੈਗੀਆਂ. 140-145 ਕਰੋੜ ਦਾ ਦੇਸ਼ ਹੈ, ਸਾਡੀ ਨੌਜਵਾਨ ਪੀੜ੍ਹੀ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਆ. ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਰੁਜ਼ਗਾਰ ਵੱਲ ਨੂੰ ਤੋਰਨ

0: ਦੀ ਜ਼ਰੂਰਤ ਹੈਗੀ ਆ। ਆਰਟੀਫਿਸ਼ਲ ਇੰਟੈਲੀਜੈਂਸ ਦਾ ਜਨ ਜ਼ਮਾਨਾ ਹੈਗਾ, ਅਸੀਂ ਜੇ ਉਹਨਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾਵਾਂਗੇ ਸਾਡਾ ਯੂਥ ਪਿੱਛੇ ਰਹਿ ਜੂਗਾ।
1: ਤੁਸੀਂ ਕਿਹਾ ਵੀ ਬੀਜੇਪੀ ਪਾਰਟੀ ਜਿਹੜੀ ਹੈ ਉਹ ਵੰਡੀਆਂ ਵਿੱਚ ਜ਼ਿਆਦਾ ਬਿਲੀਵ ਰੱਖਦੀ ਹੈ, ਉਹਨੇ ਰਿਲੀਜਨ ਵੰਡੇ ਜਾਂ ਵੰਡੇ ਦਾ ਖੈਰ ਪਹਿਲਾਂ ਹੀ

0: ਹੈਵ ਯੋਰ
1: ਮੈਨੂੰ
0: ਆਨਸਰ ਔਨ
1: ਲੱਗਦਾ
0: ਦਿਸ।
1: ਹੋ ਸਕਦਾ ਸਮੇਂ-ਸਮੇਂ ਤੇ ਇਹੋ ਜਿਹੀ ਗੱਲ ਹੋਈ ਹੋਵੇ, ਬਟ ਅੱਜ ਜਿਹੜਾ ਰਾਹੁਲ ਗਾਂਧੀ ਆ, ਹੀ ਇਜ਼ ਔਨ ਏ ਡਿਫਰੈਂਟ ਨੋਟ ਆਲ ਟੂਗੈਦਰ। ਕਿਉਂਕਿ ਮੇਰੀ ਜਦੋਂ ਪਰਸਨਲ ਇੰਟਰੈਕਸ਼ਨ ਵੀ ਹੁੰਦੀ ਆ, ਕਿਉਂਕਿ ਦੇਖੋ ਮੈਂ ਪੋਲਿਟਿਕਸ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੈਗੀ, ਇੱਕ ਇੰਟਰਨਲ ਪੋਲਿਟਿਕਸ ਆ, ਇੱਕ ਐਕਸਟਰਨਲ ਆ। ਇੰਟਰਨਲ ਦੇ ਵਿੱਚ ਵੀ ਮੈਂ ਡਿਸਕਸ਼ਨ ਦਾ ਹਿੱਸਾ ਬਣਦਾ ਹੈਗਾ, ਔਰ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਆ ਮੈਂ ਉਹ ਕਹਿ ਵੀ ਦਿੰਦਾ, ਚਾਹੇ ਉਹ ਕਿਸੇ ਨੂੰ ਠੀਕ ਲੱਗੇ ਚਾਹੇ ਕਿਸੇ ਨੂੰ ਠੀਕ ਨਾ ਲੱਗੇ, ਐਕਸਟਰਨਲੀ ਵੀ ਕਹਿ ਦਿੰਦਾ ਹੈਗਾ। ਮੈਨੂੰ ਡੈਮੋਕ੍ਰੇਸੀ ਤਾਂ ਇੰਨੀ ਸਮਝ ਆਉਂਦੀ ਆ ਕਿ ਜਿਹੜੀ ਗੱਲ ਲੌਜੀਕਲੀ ਮੈਂ ਸਮਝ ਸਕਦਾ ਉਹ ਮੇਰੇ ਵਾਲੀ ਮੰਨ ਲਓ, ਜੇ ਤੁਹਾਡੇ ਵਾਲੀ ਉਦੋਂ ਬਿਹਤਰ ਹੈਗੀ ਆ ਤਾਂ ਉਹ ਮੰਨ ਲਈਏ। ਕਿਉਂਕਿ ਹੁਣ ਜਿਹੜੀ ਆ ਇਹ ਫੀਲਡ ਡਿਕਟੇਟਰਸ਼ਿਪ ਵੱਲ ਨੂੰ ਡੈਮੋਕ੍ਰੇਸੀ ਜਾ ਰਹੀ ਆ, ਕਿਉਂਕਿ ਜਦੋਂ ਇੰਸਟੀਟਿਊਸ਼ਨਸ ਨੂੰ ਤੁਸੀਂ ਇੰਨਾ ਡਿਮੋਲਿਸ਼ ਕਰ ਦਿੰਦੇ ਆ, ਅਤੇ ਮੈਂ ਜੇ ਸਪੋਰਟਸ ਦੇ ਐਂਗਲ ਨਾਲ ਦੇਖਾਂ ਵੀ ਜੇ ਰੈਫਰੀ ਇੱਕ ਟੀਮ ਦੇ ਨਾਲ ਰਲ ਜਾਵੇ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜਾਂ ਕਿਹੋ ਜਿਹੀ ਉਹ ਖੇਡ ਹੋਊਗੀ। ਸੋ ਅੱਜ ਦੀ ਤਰੀਕ 'ਚ ਉਹੋ ਜਿਹੀ ਗੱਲ ਹੋ ਰਹੀ ਆ, ਚਾਹੇ ਸਾਡੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਹੈਗੀਆਂ, ਦੇ ਆਰ ਆਲ ਅੰਡਰ ਪ੍ਰੈਸ਼ਰ, ਦੇ ਆਰ ਆਲ ਅੰਡਰ ਸਟ੍ਰੈਸ ਕਿ ਤੁਸੀਂ ਆਹ ਕਰੋਗੇ ਆਹ ਨਹੀਂ ਕਰੋਗੇ, ਆਹ ਕਰੋਗੇ ਨਹੀਂ ਕਰੋਗੇ। ਅੱਛਾ, ਜਦ ਕਿ ਲੌਜੀਕਲੀ ਗੱਲ ਕਿਤੇ ਹੋ ਰਹੀ।
0: ਤੁਸੀਂ ਜਿਹੜੇ ਸਾਡੇ ਵਰਗੇ ਲੋਕ ਨੇ ਅਸੀਂ ਐਕਸਟਰਨਲ ਪੋਲਿਟਿਕਸ ਵੇਖਦੇ ਹਾਂ, ਹੈ ਨਾ। ਇੰਟਰਨਲ ਪੋਲਿਟਿਕਸ ਜਿੰਨਾ ਕੁ ਵੀ ਅਸੀਂ ਸੁਣਿਆ ਜਾਂ ਜਦੋਂ ਵੀ ਅਸੀਂ ਇਸ ਕੰਮ ਵਿੱਚ ਆਉਂਦੇ ਹਾਂ ਤਾਂ ਮਹਿਸੂਸ ਕਰਦੇ ਹਾਂ, ਦੇਸ ਇਟਸ ਵੈਰੀ ਅਗਲੀ, ਇਟਸ ਵੈਰੀ ਡਰਟੀ। ਇਜ਼ ਦੈਟ ਟਰੂ ਕਿ ਪੋਲਿਟਿਕਸ ਇੱਕ ਬਹੁਤ
1: ਕਰਮਨ, ਦੇਖੋ ਐਂਡ ਆਫ ਦਾ ਡੇ ਮੈਂ ਤਾਂ ਸੋਸਾਇਟੀ ਨੂੰ ਓਵਰਆਲ ਕਹਿੰਦਾ, ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਿਸ ਪੋਲਿਟਿਕਸ। ਦੇਖੋ ਚੰਗਾ ਆਵੇ ਨਾ, ਮਾੜਿਆਂ ਦੇ ਕੋਲ ਬੈਠਣ ਦੇ ਕੇ ਤੁਸੀਂ ਚੰਗੇ ਦਿਨਾਂ ਦੀ ਆਸ ਨਹੀਂ ਰੱਖ ਸਕਦੇ। ਚਲੋ ਆਇਆ ਤਾਂ ਮੈਂ ਵੀ ਬਾਈ ਚਾਂਸ ਹੀ ਆ, ਮੇਰਾ ਵੀ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੇਰੀ ਤਾਂ ਹੁਣ ਇਸ ਸਾਲ ਮੇਰਾ ਕੱਲ ਪਿਛਲੇ ਸਾਲ ਰਿਟਾਇਰਮੈਂਟ ਸੀਗੀ।
0: ਤੁਹਾਨੂੰ ਸੁਖਬੀਰ ਸਿੰਘ ਬਾਦਲ ਲੈ ਕੇ ਆਉਂਦੇ ਨੇ
1: ਹਾਂ,
0: ਪੋਲਿਟਿਕਸ ਚ
1: ਬੀਂਗ ਏ ਡਾਇਰੈਕਟਰ ਸਪੋਰਟਸ। ਬਟ ਜਦੋਂ ਮੈਂ ਆਇਆ ਤੇ ਮੈਂ ਸਮਝਿਆ ਤੇ ਦੇਖਿਆ ਤੇ ਜਿਹੜੀ ਗੱਲ ਸਮਾਜ ਲਈ ਠੀਕ ਨਹੀਂ ਹੈ ਉਹ ਮੈਨੂੰ ਲੱਗਦਾ ਮੈਨੂੰ ਕਹਿਣੀ ਚਾਹੀਦੀ ਆ, ਮੈਨੂੰ ਪਲੇਟਫਾਰਮ ਤੇ ਲੈ ਕੇ ਜਾਣੀ ਚਾਹੀਦੀ ਆ ਤੇ ਆਪਣੀ ਗੱਲ ਰੱਖਣੀ ਚਾਹੀਦੀ ਆ। ਉਹ ਇਹ ਠੀਕ ਆ ਵੀ ਗੱਲ ਮੈਜੋਰਟੀ ਦੀ ਹੋਣੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਤੁਸੀਂ ਆਪਣਾ ਪਾਰਟ ਤਾਂ ਪਲੇ ਕਰੋ।
0: ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ, ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ, ਉਹਨਾਂ ਨੇ ਤੁਹਾਨੂੰ ਕਿੱਦਾਂ
1: ਨਹੀਂ? ਮੈਂ ਤਾਂ ਬੀਂਗ ਏ
0: ਕੀਤਾ
1: ਡਾਇਰੈਕਟਰ ਸਪੋਰਟ ਸੀਗਾ, ਡਾਇਰੈਕਟਰ ਸਪੋਰਟ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ। ਸੋ ਜਦੋਂ ਅਸੀਂ ਬੇਸਿਕਲੀ ਜਦੋਂ ਬੀਂਗ ਏ ਡਾਇਰੈਕਟਰ ਸਪੋਰਟਸ ਮੈਂ ਉਹਨਾਂ ਨਾਲ ਕੰਮ ਕੀਤਾ, ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ। ਅੱਛਾ, ਉਹਨਾਂ ਨੂੰ ਇਹ ਸੀਗਾ ਕਿ ਮੈਂ ਅੱਛਾ ਮਿਹਨਤ ਵੀ ਕਰਦਾ ਸੀ, ਜੋ ਦੁਨੀਆ ਦੇ ਉੱਤੇ ਸਪੋਰਟਸ ਦਾ ਹੁੰਦਾ ਸੀ ਉਹ ਮੈਂ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਲਗਭਗ ਜਿਹੜੇ ਜੇ 8-10 ਹਾਕੀ ਦੇ ਪਲੇਅਰ ਜਾਂ ਹੋਰ ਜਿਹੜੇ ਇੰਟਰਨੈਸ਼ਨਲ ਰਿਪ੍ਰਜੈਂਟ ਕਰ ਰਿਹਾ, ਮੈਂ ਜੋ ਬੇਸਿਕਲੀ ਫਾਰਮੂਲਾ ਦੁਨੀਆ ਦੇ ਉੱਤੇ ਲੱਗਦਾ ਮੈਂ ਵੀ ਉਹੀ ਲਾਇਆ, ਅਤੇ ਉਹਦਾ ਨੈੱਟ ਰਿਜ਼ਲਟ ਇਹ ਨਿਕਲਿਆ ਵੀ ਚਲੋ ਸਪੋਰਟਸ ਜਿਹੜੀ ਆ ਪੰਜਾਬ ਦੀ ਚੱਲ ਪਈ। ਕਿਉਂਕਿ ਮੇਰੇ ਜ਼ਹਿਨ 'ਚ ਇੱਕ ਇਹ ਵੀ ਗੱਲ ਹੁੰਦੀ ਆ ਹਮੇਸ਼ਾ ਕਿ ਡਰੱਗਸ ਦਾ ਜਿਹੜਾ ਕੋਈ ਅਲਟਰਨੇਟ ਹੈਗਾ ਅਤੇ ਉਹ ਸਪੋਰਟਸ ਹੈਗੀ ਆ। ਸੋ ਉਹ ਇੰਟਰੈਕਸ਼ਨ ਸੀਗੀ, ਮਿਹਨਤ ਕਰਦਾ ਸੀ ਤੋ ਹੌਲੀ ਹੌਲੀ ਮੈਨੂੰ ਪਰਸੂ ਕਰਕੇ ਇਹਦੇ ਵਿੱਚ ਲੈ। ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਕਿਹਾ ਮੇਰਾ ਇਹ ਸੁਭਾਅ ਦਾ ਹਿੱਸਾ ਨਹੀਂ ਹੈਗਾ, ਪਰ ਚਲੋ ਇਹ ਮੈਨੂੰ ਲੱਗਦਾ ਫਿਰ ਡੈਸਟਨੀ ਹੁੰਦੀ ਆ, ਉਸ ਡੈਸਟਨੀ ਦੇ ਤਹਿਤ ਬੰਦੇ ਨੇ ਉਹ ਪਾਸੇ ਨੂੰ ਜਾਣਾ ਹੁੰਦਾ।
0: ਪੰਜਾਬ ਵਿੱਚ ਉਸ ਕਦਰ ਸਪੋਰਟਸ ਹੈਗੀਆਂ ਨੇ ਹੁਣ ਜਿਸ ਕਦਰ ਹੋਣੀਆਂ ਚਾਹੀਦੀਆਂ ਨੇ, ਕਿ ਬੱਚੇ ਵੀ ਉਹਨੇ ਈਗਰ ਹੈਗੇ ਨੇ ਜਾਂ ਉਹਨਾਂ ਦਾ ਵੀ ਧਿਆਨ ਨਹੀਂ ਹੈ ਹੁਣ ਸਪੋਰਟਸ ਵੱਲ?
1: ਕਰਮਨ ਬੇਸਿਕਲੀ ਤਾਂ ਦੇਖੋ ਜਿਹੜੀ એનર્ਜੀ ਆ ਸਾਨੂੰ ਉਹਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈਗੀ ਆ। ਦੇਖੋ ਦੁਨੀਆ ਦੇ ਉੱਤੇ ਜਦੋਂ ਵੀ ਸਿਸਟਮ ਕਿਸੇ ਪਾਸੇ ਨੂੰ ਵੀ ਕਰਵਟ ਲੈਂਦੇ ਆ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੈਗਾ, ਜਿਹੜੀਆਂ ਵਿਜੂਲਾਈਜ਼ ਕਰਦੀਆਂ ਕਿ ਹਾਂ ਵੀ ਸਾਨੂੰ ਆਹ ਕਰਨਾ ਚਾਹੀਦਾ। ਅਤੇ ਪੰਜਾਬ ਦੀ ਜਿਹੜੀ એનર્ਜੀ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਨੈਗੇਟਿਵ ਪਾਸੇ ਨੂੰ ਜਾ ਰਹੀ ਆ ਉਹਨੂੰ ਪੋਜ਼ਿਟਿਵ ਲਿਆਉਣ ਲਈ ਮੈਨੂੰ ਲੱਗਦਾ ਸਪੋਰਟਸ ਦਾ ਬਹੁਤ ਵੱਡਾ ਰੋਲ ਹੈ, ਲੇਕਿਨ ਸਮਾਂ ਲੰਬਾ ਚਾਹੀਦਾ, ਸਮਾਂ ਲੰਬਾ ਚਾਹੀਦਾ।
0: ਕਿੱਥੇ ਆ ਗਿਆ ਇੰਨਾ ਵੱਡਾ ਲੂਪ ਹੋਲ ਜਿੱਥੇ ਪੰਜਾਬ ਵਿੱਚੋਂ ਹਰ ਦੂਸਰੇ ਦਿਨ ਇੱਕ ਬਹੁਤ ਵੱਡਾ ਖਿਡਾਰੀ ਨਿਕਲਦਾ ਸੀਗਾ, ਉਹ ਲੂਪ ਹੋਲ ਕਿੱਥੇ ਆ ਗਿਆ ਕਿ ਹੁਣ ਉਸੇ ਪੰਜਾਬ 'ਚੋਂ ਸਪੋਰਟਸ ਪਰਸਨ ਕੱਢਣ ਲਈ ਸਾਨੂੰ ਸਮਾਂ ਵੱਡਾ ਲੰਬਾ ਚਾਹੀਦਾ?
1: ਨਹੀਂ, ਉਹ ਲੰਬਾ ਸਮਾਂ ਉਦੋਂ ਵੀ ਚਾਹੀਦਾ ਸੀ, ਉਦੋਂ ਲੋਕਾਂ ਦਾ ਪੇਸ਼ੈਂਸ ਦਾ ਲੈਵਲ ਵੱਧ ਸੀਗਾ, ਹੁਣ ਕੰਪੈਰੇਟਿਵਲੀ ਜਿਹੜਾ ਪੇਸ਼ੈਂਸ ਦਾ ਲੈਵਲ ਘੱਟ ਗਿਆ। ਅੱਛਾ, ਉਦੋਂ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇਹ ਦੇਖਦੇ ਹੁੰਦੇ ਸੀ ਵੀ ਯਾਰ ਇਹ ਸਾਡਾ ਬੱਚਾ ਆ, ਇਹਦਾ ਜੁੱਸਾ ਕਿੱਡਾ ਤਕੜਾ ਆ। ਅੱਛਾ, ਹੁਣ ਉਹ ਪੈਂਟਾਂ ਦੇ ਉੱਤੇ ਅਤੇ ਉਹ ਜਿਹੜੇ ਕੱਪੜਿਆਂ ਦੇ ਉੱਤੇ ਆ ਗਿਆ। ਅੱਛਾ ਦੂਸਰਾ ਇਹ ਸੀ ਕਿ ਪਹਿਲਾਂ

0: ਲੋਕੀ ਦੁੱਧ ਕਿ ਉਹ ਨੈਚੁਰਲ ਖੁਰਾਕ ਜਿਹੜੀ ਆ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ। ਹੁਣ ਅਸੀਂ ਟਰਨ ਕਰ ਗਏ ਸੋਸ਼ਲ ਮੀਡੀਆ ਕਰਕੇ ਜਾਂ ਅਦਰਵਾਈਜ਼ ਫਾਸਟ ਫੂਡ ਦੇ ਉੱਤੇ, ਜੰਕ ਫੂਡ ਦੇ ਉੱਤੇ। ਅੱਛਾ, ਪੰਜਾਬੀ ਦੀ ਅਡੋਪਟੇਬਿਲਟੀ ਬਹੁਤ ਜਲਦੀ ਆ, ਕਿਉਂਕਿ ਬਾਕੀ ਕਿਸੇ ਰੇਸ ਨਾਲੋਂ ਵੀ ਅਸੀਂ ਜਲਦੀ ਪਿੱਕ ਕਰਦੇ ਹਾਂ, ਜਲਦੀ ਉਹਦੇ 'ਤੇ ਐਕਸਪੈਰੀਮੈਂਟ ਕਰਦੇ ਹਾਂ, ਅਤੇ ਜਲਦੀ ਕਿਤੇ ਨਾ ਕਿਤੇ, ਕਿਉਂਕਿ ਇਹ ਉਹ ਸਮਾਂ ਹੈਗਾ ਜਿਸ ਇਸ ਅਸੀਂ ਉਸ ਸਮੇਂ 'ਚੋਂ ਨਿਕਲ ਰਹੇ ਹਾਂ। ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਬਦਲਾਅ ਆਊਗਾ। ਸੋ ਕਿਉਂਕਿ ਪੰਜਾਬੀਆਂ ਨੂੰ ਜੇ ਆਪਾਂ ਕਹੀਏ ਨਾ ਵੀ ਬਹੁਤ ਗੱਲ ਸਮਝਾ ਕੇ ਜਾਂ ਬਹੁਤ ਕਹਿ ਕੇ ਉਹਨਾਂ ਨੂੰ ਇੱਧਰ ਨੂੰ ਮੋੜਿਆ ਜਾ ਸਕਦਾ, ਉਹਨੂੰ ਆਪ ਹੀ ਗੱਲ ਸਮਝ ਆਊਗੀ। ਲੇਕਿਨ ਸਿਸਟਮ ਦੇ ਤਹਿਤ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਦੇਖੋ, ਸਾਡੇ ਕੋਲ 25-26 ਲੱਖ 27 ਲੱਖ ਬੱਚਾ ਜਿਹੜਾ ਸਕੂਲਾਂ ਦੇ ਵਿੱਚ ਹੈਗਾ। ਅੱਛਾ, ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਆ ਉਹ ਅੱਜ ਬਲੈਕ ਬੋਰਡ 'ਤੇ ਆ ਗਏ ਆ ਪ੍ਰੈਕਟੀਕਲ ਖਡਾਉਣ। ਦੇਖੋ, ਤਕੜੇ ਤੁਸੀਂ ਤਾਂ ਹੋਵੋਗੇ ਜੇ ਤੁਸੀਂ ਪ੍ਰੈਕਟੀਕਲ ਗਰਾਊਂਡ 'ਚ ਜਾਓਗੇ। ਅੱਛਾ, ਉਹ ਫਿਰ ਬਲੈਕ ਬੋਰਡ 'ਤੇ ਉਹਨਾਂ ਨੂੰ ਖਡਾਉਣ ਲੱਗ ਪਏ। ਅੱਛਾ, ਗਰਾਊਂਡਾਂ 'ਚ ਜਾਣੋਂ ਹਟ ਗਿਆ, ਸਾਨੂੰ ਪਸੀਨਾ ਆਉਣੋਂ ਹਟ ਗਿਆ, ਐਕਸਰਸਾਈਜ਼ ਹਟ ਗਈ। ਅੱਛਾ, ਉਹਦੀ ਜਗ੍ਹਾ ਜਿਹੜੀ ਆਹ ਟੈਕਨੋਲੋਜੀ ਨੇ ਲੈ ਲਈ। ਅੱਛਾ, ਲੋਕ ਸੋਸ਼ਲ ਮੀਡੀਆ 'ਤੇ, ਮੀਡੀਆ 'ਤੇ ਉਨਾ ਸਮਾਂ ਜਿਹੜਾ ਲਾ ਲੈਂਦੇ ਆ, ਜੇ ਉਹ ਕਿਤੇ ਗਰਾਊਂਡ 'ਚ ਲੱਗਾ ਹੋਵੇ ਮੈਨੂੰ ਲੱਗਦਾ ਉਹ ਸਾਡਾ ਇੰਟਾਇਰਲੀ। ਦੇਖੋ, ਸਾਡੇ ਇਮੋਸ਼ਨਸ ਅਤੇ ਸਾਡੀ ਜਿਹੜੀ ਫਿਜ਼ੀਕ ਹੈ ਉਹਦਾ ਕੰਬੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰੈਕਟੀਕਲੀ ਅਸੀਂ ਮੰਨ ਲਓ ਜੇ ਕਿਸੇ ਚੀਜ਼ ਨੂੰ ਅਚੀਵ ਕਰਨਾ ਹੋਵੇ ਤਾਂ ਇਹਨੇ ਸਾਨੂੰ ਇੰਡੀਕੇਟ ਕਰਨਾ ਅਤੇ ਬੋਡੀ ਨੇ ਸਾਨੂੰ ਉੱਥੇ ਪਹੁੰਚਾਉਣਾ ਹੈਗਾ। ਅਸੀਂ ਬੋਡੀ ਪਾਰਟ ਪਿੱਛੇ ਰੱਖ ਲਿਆ ਹੈਗਾ, ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਔਰ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਅਚੀਵ ਕਰਨਾ ਚਾਹੁੰਦੇ ਹਾਂ। ਉਹ ਜਿਹੜੀ ਕਿਤੇ ਨਾ ਕਿਤੇ ਗੈਪ ਹੈਗਾ, ਉਹ ਮੈਂ ਕਹਾਂ ਕਿ ਓਵਰਨਾਈਟ ਠੀਕ ਹੋ ਜੂਗਾ, ਓਵਰਨਾਈਟ ਠੀਕ ਨਹੀਂ ਹੋਣਾ। ਇਟ ਇਜ਼ ਏ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ, ਅਤੇ ਉਹਦੇ ਵਿੱਚ ਸਿਸਟਮ ਦਾ ਵੀ ਬਹੁਤ ਵੱਡਾ ਰੋਲ ਹੈ, ਉਹਦੇ ਵਿੱਚ ਪੋਲੀਟੀਕਲ ਲੋਕਾਂ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਸੋਸਾਇਟੀ ਦਾ ਵੀ ਰੋਲ ਹੈਗਾ। ਸੋ ਵੀ ਆਰ ਆਲ ਰਿਸਪੋਂਸੀਬਲ। ਉਹਦੇ 'ਚੋਂ ਆਪਾਂ ਕਹੀਏ ਨਾ ਵੀ ਕੋਈ ਭੱਜ ਕੇ ਨਿਕਲ ਜਾਊਗਾ, ਇੱਦਾਂ ਦਾ ਕੁਛ ਨਹੀਂ ਹੈ। ਅਸੀਂ ਸਾਰੇ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਚੰਗੀ ਚੀਜ਼ ਕੱਢ ਸਕਦੇ ਹਾਂ।
1: Do you miss hockey? Do you play ਹੁਣ ਖੇਡਦੇ ਹੋ?
0: ਸਮਟਾਈਮ ਨਹੀਂ, ਮੈਂ ਨਹੀਂ ਖੇਡਦਾ। ਐਕਚੁਅਲੀ ਹਾਕੀ ਲਈ ਤੁਹਾਡੇ ਡਿਫਰੈਂਟ ਮਸਲਸ ਯੂਜ਼ ਹੁੰਦੇ ਆ, ਉਹਦੇ ਕਰਕੇ ਕਈ ਵਾਰੀ ਮਤਲਬ ਸਾਡੇ ਕਾਲੀ ਏਜ ਗਰੁੱਪ 'ਚ ਹੁਣ ਆਈ ਐਮ 60 ਪਲੱਸ।
1: ਅਸੀਂ ਤੁਹਾਡਾ ਹਾਕੀ ਵਾਲੇ ਗੱਲ ਕਰੀਏ, ਤੁਹਾਡੇ ਆਈ ਵਾਂਟ ਟੂ ਨੋ ਅਬਾਊਟ ਦ ਸਪੋਰਟ ਐਂਡ ਹਾਊ ਯੂ ਵਰ ਇਨ ਇਟ। ਤੁਸੀਂ ਕਿੰਨੀ ਕੁ ਉਮਰ ਦੇ ਸੀ ਜਦੋਂ ਤੁਸੀਂ ਜੁਆਇਨ ਕੀਤਾ? ਮਿੱਠਾਪੁਰ ਵਾਲੀ ਸਾਈਡ ਤੋਂ ਤੁਸੀਂ ਆਏ ਹੋ, ਤੇ ਥੋੜਾ ਬੈਕਗ੍ਰਾਉਂਡ ਦੱਸੋ ਆਪਣਾ ਹਾਕੀ ਬਾਰੇ।
0: ਨਹੀਂ, ਬੇਸਿਕਲੀ ਮੇਰਾ ਇਹੀ ਪਿੰਡ ਹੈਗਾ। ਚਲੋ, ਅਸੀਂ ਕੁਛ ਪਿੰਡ ਦੇ ਲੋਕ ਇੱਥੇ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਆ ਗਏ। ਸੋ ਪਿੰਡ ਦੇ ਵਿੱਚ ਸ਼ੌਕ ਸੀਗਾ, ਅਸੀਂ ਸ਼ਾਮ ਨੂੰ ਚਾਹੇ ਕੋਈ ਹਾਕੀ ਖੇਡਦਾ ਸੀ ਚਾਹੇ ਨਹੀਂ ਖੇਡਦਾ ਸੀ, ਮੈਨੂੰ ਲੱਗਦਾ ਜੇ ਕੋਈ ਪੱਠੇ ਪਾ ਕੇ ਵੀ ਆਉਂਦਾ ਸੀ, ਕੋਈ ਕੁਛ ਵੀ ਕਰਕੇ ਆਉਂਦਾ ਸੀ, ਤਾਂ ਉਹ ਹਾਕੀ ਦੀ ਗਰਾਊਂਡ 'ਚ ਜ਼ਰੂਰ ਆਉਂਦਾ ਸੀ, ਆਈਦਰ ਐਜ਼ ਏ ਸਪੈਕਟੇਟਰ ਔਰ ਐਜ਼ ਏ ਪਲੇਅਰ।
1: ਰਾਈਟ।
0: ਸੋ ਡਿਫਰੈਂਟ ਏਜ ਗਰੁੱਪ ਵੀ ਸੀਗੇ। ਸੋ ਉੱਥੋਂ ਹੌਲੀ ਹੌਲੀ ਸ਼ੌਕ ਪੈ ਗਿਆ। ਮੈਨੂੰ ਲੱਗਦਾ ਜਿਹੜੀ ਆਰਮੀ ਦੀ ਬੈਲਟ ਹੈਗੀ ਆ, ਕਿਉਂਕਿ ਅਸੀਂ ਬੇਸਿਕਲੀ ਉਸ ਪੋਕਿਟ 'ਚ ਬੈਠੇ ਹਾਂ ਜਿੱਥੇ ਆਰਮੀ ਦੀਆਂ ਟੀਮਾਂ ਸੀਗੀਆਂ, ਸ਼ਾਇਦ ਉੱਥੋਂ ਦੇਖ ਦੇਖ ਕੇ। ਮਿੱਠਾਪੁਰ, ਸੰਸਾਰਪੁਰ, ਖੁਸਰੋਪੁਰ, ਕੁੱਕੜ ਪਿੰਡ, ਇਹ 5-6 ਪਿੰਡ ਹੈਗੇ ਆ ਜਿਹੜੇ ਆਰਮੀ ਦੇ ਸਰਾਊਂਡਿੰਗ ਹੈ, ਅਤੇ ਇੱਥੋਂ ਇਹ ਬਿਲਡਅਪ ਹੋਇਆ। ਸੋ ਸਾਡੇ ਪਿੰਡ 'ਚ ਪਹਿਲਾਂ ਵੀ ਸਰੂਪ ਸਿੰਘ ਓਲੰਪੀਅਨ ਹੋਏ, ਕੁਲਵੰਤ ਸਿੰਘ ਓਲੰਪੀਅਨ ਹੋਏ। ਸੋ ਕਿਤੇ ਨਾ ਕਿਤੇ ਉਹ ਮੋਟੀਵੇਸ਼ਨ ਵੀ ਸੀਗੀ, ਪਰ ਉਸ ਟਾਈਮ ਇੰਨਾ ਨਹੀਂ ਸੀਗਾ ਪਤਾ। ਸੋ ਆਈ ਕੇਮ ਇਨ ਟੂ ਇੰਡੀਅਨ ਟੀਮ ਇਨ 83। ਫਸਟ ਆਈ ਕੇਮ ਟੂ ਦਾ ਸੀਨੀਅਰ ਟੀਮ, ਦੈਨ ਆਈ ਕੇਮ ਟੂ ਦਾ ਜੂਨੀਅਰ ਟੀਮ, ਕਿਉਂਕਿ ਮੈਂ ਉਦੋਂ 17-17 ਸਾਲ ਦਾ ਸੀ। ਸੋ ਉਹ ਇੱਕ ਆਪਸ਼ਨ ਮਿਲੀ, ਇੱਕ ਚਾਂਸ ਮਿਲਿਆ। ਸੋ ਆਈ ਨੈਵਰ ਲੁੱਕ ਬੈਕ, ਕਿਉਂਕਿ ਉਹ ਫਿਰ ਐਜ਼ ਅ ਕੈਰੀਅਰ ਜਿਹੜਾ ਹੈਗਾ ਉਹ ਅੱਗੇ ਵੱਧ ਗਿਆ। ਸੋ ਇੰਨੀ ਕੁ ਬੈਕਗ੍ਰਾਉਂਡ ਹੈ।
1: ਕੁਝ ਫੇਡਡ ਬਟ ਮੈਮੋਰੇਬਲ ਮੈਮਰੀਜ਼ ਤੁਹਾਡੀਆਂ ਹਾਕੀ ਨਾਲ ਜਾਂ ਵਿਦ ਯੋਰ ਟੀਮ ਮੈਂਬਰਸ ਜਾਂ ਕਿਸੇ ਪਾਰਟੀ ਨਾਲ ਕੋਈ ਮੈਚ, ਕੁਝ ਵੀ ਜੋ ਤੁਹਾਨੂੰ ਹੱਲੇ ਵੀ ਚੇਤੇ ਆਉਂਦਾ ਐਂਡ ਯੂ ਇੰਜੋਏ ਐਂਡ ਯੂ ਲਾਫ?
0: ਦੇਖੋ, ਮੇਰਾ ਮੇਰਾ ਸੋਚ ਇਹ ਸੀਗੀ ਵੀ ਸਾਡੇ ਕੋਲ ਓਲੰਪਿਕ ਮੈਡਲ ਐਟਲੀਸਟ ਹੋਣਾ ਚਾਹੀਦਾ। ਜਿਹੜਾ ਨਹੀਂ ਆ ਸਕਿਆ, ਅਸੀਂ ਛੋਟੀ ਛੋਟੀਆਂ ਗਲਤੀਆਂ ਨਾਲੋਂ ਮਿਸ ਕੀਤਾ ਹੈਗਾ।
1: ਜਿਵੇਂ
0: 96 ਓਲੰਪਿਕ ਸੀ, ਆਈ ਥਿੰਕ ਵੀ ਡਰੂ ਵਿਦ ਜਰਮਨੀ ਇਨ ਦਾ ਲਾਸਟ 34 ਸੈਕਿੰਡਸ, ਐਂਡ ਦੈਟ ਟੂ ਬਾਈ ਅਵਰ ਓਨ ਮਿਸਟੇਕ। ਅਦਰਵਾਈਜ਼ ਅਸੀਂ ਕੁਆਲੀਫਾਈ ਸੈਮੀਫਾਈਨਲ ਹੀ ਕਰ ਜਾਣਾ ਸੀ, ਉਹਦੇ ਤੋਂ ਬਾਅਦ ਕੋਈ ਵੀ ਉੱਥੇ, ਬਟ ਵੀ ਵਰ ਦਾ ਫਿਟੈਸਟ ਟੀਮ। ਸੋ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਮੈਨੂੰ ਰਿਗਰੈਟ ਨਹੀਂ ਹੈ, ਕਿਉਂਕਿ ਪ੍ਰੈਜ਼ੈਂਟ ਜਿਹੜਾ ਆ ਉਹ ਸਭ ਤੋਂ ਪਾਵਰਫੁੱਲ ਹੈ ਜੋ ਤੁਸੀਂ ਉਦੋਂ ਕਰ ਸਕਦੇ ਆ। ਮੈਂ ਜ਼ਿੰਦਗੀ ਦੇ ਵਿੱਚ ਕਰਮਨ ਕਦੀ ਰਿਗਰੈਟ ਕੀਤਾ ਹੀ ਨਹੀਂ
1: ਕਿਸੇ ਚੀਜ਼ ਬਾਰੇ,
0: ਕਿਸੇ ਚੀਜ਼ ਬਾਰੇ ਵੀ ਜਿਹੜੀ ਗੱਲ ਹੋ ਗਈ
1: ਹੁਣ ਨਹੀਂ ਕਰਦੇ ਜਾਂ ਇਨ ਦਾ ਮੂਮੈਂਟ ਵੀ ਨਹੀਂ ਸੀ ਕੀਤਾ?
0: ਨਹੀਂ, ਕਦੀ ਵੀ ਨਹੀਂ ਕਰਦਾ। ਮੈਂ ਉਹਨੂੰ ਅਗਲੇ ਪਾਸੇ ਨੂੰ ਦੇਖਦਾ ਹੁੰਦਾ।
1: ਕੀ ਇਹ ਸਪੋਰਟਸਮੈਨ ਬ੍ਰੇਨ ਹੁੰਦਾ?
0: ਨਹੀਂ, ਟੋਲ ਡਿਪੈਂਡਸ ਔਨ ਇੰਡੀਵਿਜੁਅਲ ਆਲਸੋ। ਕਈ ਬੰਦੇ ਸਾਰੀ ਉਮਰ ਰਿਗਰੈਟ ਕਰਦੇ ਰਹਿੰਦੇ ਆ, ਲੇਕਿਨ ਸਮੇਂ 'ਤੇ ਜਿਹੜਾ ਆ ਉਹ ਆਪਣਾ ਬੈਸਟ ਨਹੀਂ ਕਰਦੇ। ਮੈਂ ਸਮੇਂ 'ਤੇ ਆਪਣਾ ਬੈਸਟ ਕੀਤਾ ਹੈਗਾ, ਆਈਦਰ ਅਚੀਵ ਦੈਟ ਲੈਵਲ ਔਰ ਨੋਟ, ਕਿਉਂਕਿ ਉਹਦੇ ਤੋਂ ਬਾਅਦ ਜਸਟ ਰਿਗਰੈਟ ਹੈ। ਵੈਸੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਜ ਕੁਛ ਕਰਦੇ ਨਹੀਂ ਹੈ। ਮੈਂ ਹੁਣ ਕਈ ਆਫਿਸਰ ਦੇਖਦਾ, ਕਈ ਬੰਦੇ ਦੇਖਦਾ, ਉਹਨਾਂ ਆਪਣੇ ਸਮੇਂ ਦੀਆਂ ਮਤਲਬ ਉਹ ਕਹਿੰਦੇ ਜੀ ਸਰਕਾਰ ਨੇ ਇੱਦਾਂ ਕੀਤਾ, ਇੱਦਾਂ ਕੀਤਾ, ਇੱਦਾਂ ਕੀਤਾ। ਵੈਨ ਦੇ ਵਰ ਪਾਰਟ ਆਫ ਦਾ ਸਿਸਟਮ ਦੇ ਨੈਵਰ ਸਪੋਕ। ਮੈਂ ਕਈ ਪੁਲਿਸ ਆਫਿਸਰ ਦੇਖਦਾ, ਦੇਖੋ ਜੀ ਉਹ ਇੱਦਾਂ ਡਰੱਗਸ ਇੱਦਾਂ ਹੋ ਗਈ, ਇੱਦਾਂ ਹੋਈ। ਵੀ ਤੁਹਾਨੂੰ ਕਿਹਨੇ ਰੋਕਿਆ ਹੈਗਾ ਸਿੰਸ ਯੂ ਆਰ ਪਾਰਟ, ਜੇ ਤੁਸੀਂ ਬੋਲਦੇ ਨਹੀਂ ਹੈ? ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਦੋਂ ਬੋਲਣ ਦਾ ਫਾਇਦਾ ਨਹੀਂ ਉਦੋਂ ਬੋਲੋਗੇ ਤਾਂ ਕੀ ਫਾਇਦਾ? ਜਦੋਂ ਤੁਸੀਂ ਉਦੋਂ ਕੁਛ ਬੋਲ ਕੇ ਕਿਸੇ ਮਾੜੀ ਚੀਜ਼ ਨੂੰ ਤਰਨ ਦਵਾ ਦਿੰਦੇ ਆ ਚੰਗੀ ਵੱਲ ਨੂੰ, ਸੋ ਦੈਟ ਇਜ਼ ਯੂਅਰ ਕੰਟਰੀਬਿਊਸ਼ਨ। ਉਦੋਂ ਤੁਸੀਂ ਇਹ ਦੇਖਣ ਲੱਗ ਪੈਂਦੇ ਆ ਵੀ ਸਾਡਾ ਕੈਰੀਅਰ ਹੈਗਾ, ਸਾਨੂੰ ਕੋਈ ਇੱਦਾਂ ਕਹਿ ਦੂ, ਕੋਈ ਇੱਦਾਂ ਕਹਿ ਦੂ। ਮੈਂ ਉਹ ਕਦੀ ਨਹੀਂ ਦੇਖਿਆ। ਮੈਂ ਜਦੋਂ ਵਰਤਮਾਨ ਸਰਕਮਸਟਾਂਸਿਸ ਹੁੰਦਾ ਉਦੋਂ ਮੈਂ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਉਹ ਕਹਿ ਦਿੰਦਾ। ਕਰਮਨ, ਉਹਦੇ ਨਾਲ ਬਹੁਤੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਆ, ਪਰ ਉਹ ਠੀਕ ਹੈ।
1: ਲੋਕਾਂ ਨੂੰ ਹੋਈ ਤਕਲੀਫ ਤੁਹਾਨੂੰ ਬੋਦਰ ਕਰਦੀ?
0: ਲੋਕਾਂ ਨੂੰ ਇਨ ਦਾ ਸੈਂਸ ਕਿ ਬਹੁਤੇ ਉਸ ਸਮੇਂ ਦੇ ਜਿਹੜੇ ਲੀਡਰ ਹੁੰਦੇ ਆ ਜਾਂ ਉਸ ਸਮੇਂ ਦੇ ਜਿਹੜੇ ਡਿਸੀਜ਼ਨ ਮੇਕਰਸ ਹੁੰਦੇ ਆ। ਮੈਂ ਕਰਦਾ ਲੋਕਾਂ ਦੀ ਉਹਦੀ ਗੱਲ ਹੈਗੀ ਆ। ਮੰਨ ਲਓ ਹੁਣ ਸਪੋਜ਼ ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫੋਰ ਦਾ ਲੋਕਲ ਪੀਪਲ, ਫਿਰ ਮੈਨੂੰ ਜੇ ਲੋਕਾਂ ਨੇ 15 ਕੁ ਦਿਨਾਂ ਦੇ ਵਿੱਚ ਰਿਪ੍ਰੈਜੈਂਟੇਟਿਵ ਬਣਾ ਕੇ ਭੇਜ ਦਿੱਤਾ, ਫਿਰ ਮੇਰਾ ਫਰਜ਼ ਤਾਂ ਬਣਦਾ ਨਾ ਵੀ ਮੈਂ ਉਹਦੇ ਲਈ ਖੜਾ ਹੋਵਾਂ।
1: ਜਿਹੜਾ ਆਪਣੇ ਇੱਧਰ ਗੰਦਾ ਨਾਲ ਹੈ ਉਹਦੀ ਕੀ ਸਥਿਤੀ ਹੈ ਅਤੇ ਉਹਦਾ ਕੀ ਤੁਸੀਂ?
0: ਨਹੀਂ, ਮੈਂ ਤਾਂ ਉਹਦੀ ਬੇਸਿਕਲੀ ਪਿਛਲੀ ਵਾਰੀ ਗੰਦਾ ਨਾਲਾ ਤਾਂ ਪੂਰ ਕੇ ਉਹ ਡੈਰੀਆਂ ਤੱਕ ਚਲੇ ਗਿਆ। ਉਹਦੇ 'ਚ ਮੇਰਾ ਤਾਂ ਇਹ ਸੀਗਾ ਵੀ 4 ਲੇਨ ਇੱਥੇ ਬਣਾ ਦਈਏ, ਪਰ ਉਹ ਕਿਉਂਕਿ ਸਰਕਾਰ ਬਦਲ ਗਈ, ਪ੍ਰੋਜੈਕਟ ਵੀ ਸੀਗਾ ਉਹਦੇ ਨਾਲ ਇਹ ਸੀਗਾ ਕਿ ਹਾਂ ਵੀ ਅਸੀਂ 7.5 ਕਿਲੋਮੀਟਰ ਦਾ ਇੱਕ ਜੋਗਿੰਗ ਟਰੈਕ, ਕਿਉਂਕਿ ਜਲੰਧਰ ਦੇ ਵਿੱਚ ਇੱਦਾਂ ਦਾ ਕੁਛ ਹੈ ਨਹੀਂ। ਸੋ ਉਹ ਹੋਪਫੁਲੀ ਜਦੋਂ ਹੁਣ ਜਦੋਂ ਅਗਲੀ ਸਰਕਾਰ ਆਊਗੀ ਉਦੋਂ ਕਰਾਂਗੇ ਹੋਪਫੁਲੀ।
1: ਜਦੋਂ ਤੁਸੀਂ ਮੇਨਸਟ੍ਰੀਮ ਪੋਲਿਟਿਕਸ ਜੁਆਇਨ ਕਰ ਰਹੇ ਸੀਗੇ ਤਾਂ ਫੈਮਿਲੀ ਵਿੱਚ ਡਿਸਕਸ਼ਨਸ ਹੋਈਆਂ ਹੋਣਗੀਆਂ, ਵਰ ਯੂਅਰ ਪੇਰੈਂਟਸ ਸਪੋਰਟਿਵ ਆਫ ਇਟ ਕਿ ਉਹ ਥੋੜੇ ਸਕੈਪਟੀਕਲ ਸੀਗੇ ਕਿ ਇਹ ਸਹੀ
0: ਡਿਸੀਜਨ? ਬਹੁਤ ਸਪੋਰਟਿਵ ਨਹੀਂ ਸੀ,
1: ਨਹੀਂ ਸੀ
0: ਰਾਦਰ ਕਿ ਮੇਰੀ ਵਾਈਫ ਵੀ ਬਹੁਤ ਹੀ ਸਪੋਰਟਿਵ ਨਹੀਂ ਸੀ।
1: ਕਿਉਂ?
0: ਕਿਉਂਕਿ ਉਹਨੇ ਬੇਸਿਕਲੀ ਚਲੋ ਉਹਨੇ ਵੀ ਪੋਲਿਟਿਕਸ, ਕਿਉਂਕਿ ਸ਼ੀ ਵਾਜ਼ ਫਰੋਮ ਏ ਪੋਲੀਟੀਕਲ ਫੈਮਿਲੀ। ਮੇਰੇ ਫਾਦਰ ਇਨ ਲਾਅ ਸਰਦਾਰ ਦਰਬਾਰਾ ਸਿੰਘ ਸੀਗੇ, ਹੀ ਵਾਜ਼ ਏ ਗਵਰਨਰ ਆਫ ਰਾਜਸਥਾਨ, ਬਿਫੋਰ ਦੈਟ ਹੀ ਵਾਜ਼ ਅ ਮੈਂਬਰ ਪਾਰਲੀਮੈਂਟ। ਅੱਛਾ ਉਹਨੇ ਦੇਖੀ ਸੀਗੀ। ਅੱਛਾ, ਮੈਂ ਵੀ ਬਹੁਤਾ ਕੋਈ ਇੱਛਕ ਨਹੀਂ ਸੀਗਾ, ਬਟ ਮੈਨੂੰ ਲੱਗਦਾ ਸਰਕਮਸਟਾਂਸਿਸ ਵਾਜ਼ ਸੱਚ। ਕਈ ਵਾਰੀ ਤੁਸੀਂ ਕਿਸੇ ਪਾਰਟੀਕੁਲਰ ਬੰਦੇ ਨੂੰ ਮਨ੍ਹਾ ਨਹੀਂ ਕਰ ਸਕਦੇ, ਅਦਰਵਾਈਜ਼ ਮੈਨੂੰ ਤਾਂ ਇਹ ਲੱਗਦਾ ਸੀ ਮੇਰੀ 2026 ਦੇ ਵਿੱਚ ਰਿਟਾਇਰਮੈਂਟ ਹੈ ਅਤੇ ਮੈਂ ਚੰਡੀਗੜ੍ਹ ਰਹਿੰਦਾ, ਬੱਚੇ ਬੁੱਚੇ ਠੀਕ ਆ, ਪੜ੍ਹਦੇ ਆ, ਸ਼ਹਿਰ ਚੰਗਾ ਹੈਗਾ। ਅੱਛਾ, ਦੈਟ ਇਜ਼ ਵਾਟ ਯੂ ਆਰ ਲੁੱਕ ਐਟ, ਸੋ ਯੂ ਆਰ ਹੈੱਡ ਆਫ ਦੀ ਡਿਪਾਰਟਮੈਂਟ। ਲੇਕਿਨ ਇਹ ਆ ਕਿ ਮੈਨੂੰ ਲੱਗਦਾ ਡੈਸਟਨੀ ਕੁਛ ਹੋਰ ਸੀਗੀ, ਇਸ ਕਰਕੇ ਆਈ ਕੇਮ ਟੂ ਦਿਸ ਸਾਈਡ।
1: ਇੰਜੋਏ ਕੀਤਾ ਤੁਸੀਂ ਪੋਲਿਟਿਕਸ ਨੂੰ ਹੁਣ ਤੱਕ ਦੇ ਸਫ਼ਰ ਨੂੰ?
0: ਦੇਖੋ, ਮੈਂ ਇੰਜੋਏ ਤਾਂ ਕਰਦਾ, ਮੈਂ ਕਿਉਂਕਿ ਰਿਗਰੈਟ ਨਹੀਂ ਕਰਦਾ। ਮੈਂ ਟਰਾਈ ਮਾਈ ਲੈਵਲ ਬੈਸਟ ਐਟ ਪ੍ਰੈਜੈਂਟ ਸਰਕਮਸਟਾਂਸਿਸ। ਸੋ ਉਹ ਮੇਰੀ ਇੱਕ ਬਹੁਤ ਕਹਿ ਲਓ ਕਿ ਇਹੋ ਜਿਹੀ ਆਦਤ ਹੈਗੀ ਆ, ਜਿਹੜੀ ਮੇਰੇ ਗੱਲ ਜ਼ਹਿਨ 'ਚ ਆ ਗਈ ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰਾ ਕੇ ਉਹਦੇ 'ਚੋਂ ਕੱਢ ਲਵੇ, ਨਹੀਂ ਤਾਂ ਫਿਰ ਮੈਂ ਉਹਦੇ 'ਤੇ ਖੜਦਾ। ਮੇਰਾ ਖੜਨ ਦਾ ਤਰੀਕਾ ਭਾਵੇਂ ਪੋਲਾਈਟ ਹੋਵੇ, ਲੇਕਿਨ ਫਰਮਨੈਸ ਉਹਦੇ 'ਚ ਬਹੁਤ ਆ। ਪੋਲੀਟੀਕਲ ਸਿਸਟਮ 'ਚ ਕਈ ਵਾਰੀ ਉਹ ਸੂਟ ਵੀ ਨਹੀਂ ਕਰਦੀ, ਕਈ ਵਾਰੀ ਉਹਦੇ ਰਿਪਰਕਸ਼ਨ ਵੀ ਹੁੰਦੇ, ਪਰ ਕੋਈ ਨਹੀਂ, ਦੈਟ ਇਜ਼ ਪਾਰਟ ਆਫ ਲਾਈਫ।
1: ਕਿੰਨਾ ਇੰਪੋਰਟੈਂਟ ਹੋਇਆ ਹੋਇਆ ਹੈ ਪੰਜਾਬ ਦੀ ਪੋਲਿਟਿਕਸ ਵਿੱਚ ਸਸਟੇਨ ਕਰਨ ਲਈ ਲੂਜ਼ ਸਪੀਚਸ ਅਤੇ ਲੂਜ਼ ਟਾਕਸ ਅਤੇ ਲੂਜ਼ ਸ਼ਬਦਾਵਲੀ ਦੀ ਵਰਤੋਂ ਕਰਨੀ?
0: ਕਰਮਨ, ਇਹ ਮਾੜੀ ਗੱਲ ਹੈ, ਬਹੁਤ ਹੋ ਗਿਆ। देखो मान लो भगवंत मान होवे चाहे सुखबीर बादल होवे चाहे प्रगट सिंह होवे चाहे राजा वड़िंग होवे, ये मैटर नहीं करता, मैटर करता पंजाब दे इश्यूज। लेकिन अज जिथे एक साडा सोशल मीडिया जां मीडिया प्लेटफॉर्म जां साडियां पार्टी दे आईटी विंग्स जिथे कि इहनूं लै के आए, उहदे च पंजाब दा भला नहीं है। सानूं काम करन दी जरूरत है, सानूं सिर सुट के काम करन दी जरूरत।
1: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ, ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ
0: ਨਹੀਂ,
1: ਮੇਰੀ ਤਾਂ
0: ਮੈਂ
1: ਸੁਖਪਾਲ
0: ਦੇਖੋ
1: ਸਰ ਨਾਲ ਹੀ ਗੱਲ ਹੋਈ
0: ਅਲਟੀਮੇਟਲੀ ਕੀ
1: ਸੀਗੀ।
0: ਹੁੰਦਾ, ਦੇਖੋ ਲੀਡਰ ਆਪਣੇ ਆਪ 'ਚ ਸਾਰੇ ਸਿਆਣੇ ਹੁੰਦੇ ਆ, ਪਰ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਆਹ ਗੱਲ ਕਰਨ ਦੀ ਜ਼ਰੂਰਤ ਹੈ, ਆਹ ਗੱਲ ਕਰਨ ਦੀ ਨਹੀਂ ਜ਼ਰੂਰਤ, ਮੈਂ ਕਹਿ ਦਿੰਦਾ। ਮੈਂ ਆਪਣੀ ਪਾਰਟੀ ਵਾਲਿਆਂ ਨੂੰ ਵੀ ਕਹਿ ਦਿੰਦਾ ਹੁੰਦਾ, ਮੈਂ ਕਦੀ ਦੇਖੋ ਕਿਸੇ 'ਤੇ, ਦੇਖੋ ਜਦੋਂ ਕਰਮਨ ਤੁਸੀਂ 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਪੰਜਾਬ ਕਿੱਥੇ ਖੜਾ ਹੈਗਾ? ਪ੍ਰੈਕਟੀਕਲੀ ਸਾਡੇ 'ਤੇ 5 ਲੱਖ ਕਰੋੜ ਦਾ ਡੈਟ ਐਸ ਸਰਕਾਰ ਜਦੋਂ ਕੰਪਲੀਸ਼ਨ ਹੁੰਦੀ ਹੈ ਉਦੋਂ ਹੋਊਗਾ। ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ? ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ? ਸਾਡੀ ਐਜੂਕੇਸ਼ਨ ਜਿਹੜੀ ਆ ਉਹ ਸਾਡੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਹੈ। ਮੈਂ 3 ਕੁ ਮਹੀਨੇ ਲਈ ਮਿਨਿਸਟਰ ਬਣਿਆ ਸੀ, ਮੈਂ ਕੁਛ ਐਜੂਕੇਸ਼ਨਿਸਟ ਬੁਲਾ ਲਿਆ, ਕੁਛ ਕੁ ਇੰਡਸਟਰੀਅਲਿਸਟ ਬੁਲਾ ਲਿਆ। ਜਿਹੜਾ ਤਾਂ ਬੱਚਾ ਆ ਜਾਂ ਐਜੂਕੇਸ਼ਨਿਸਟ ਆ, ਉਹ ਕਹਿੰਦਾ ਵੀ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਹੜਾ ਇੰਡਸਟਰੀਅਲਿਸਟ ਆ, ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜੀ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਵੱਧ ਸਕੇ। ਇਹਦਾ ਮਤਲਬ ਉਹ ਹੈ ਕਿ ਸਾਡਾ ਜਿਹੜਾ ਕਰਿਕੂਲਮ ਆ ਅੱਜ ਦਾ, ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਇਦਾਂ ਦੇ ਫੈਸਲੇ ਹੈਗੇ ਆ ਜਿਸ ਪੇਸ 'ਤੇ ਅਸੀਂ ਪੰਜਾਬ ਨੂੰ ਲੈ ਕੇ ਚੱਲੇ ਹੋਏ ਹਾਂ, ਉਹ ਪੰਜਾਬ ਉਹਦੇ 'ਤੇ ਸਸਟੇਨ ਨਹੀਂ ਕਰ ਪਾਉਂਦਾ।
1: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ ਹੁਣ ਵੀ, ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇਧਰੋਂ ਰਿਕਵਰੀ ਨਹੀਂ ਹੋਈ ਇਧਰੋਂ ਵੋਟ ਪਾ ਦਿੰਦੇ ਹਾਂ,
0: ਦੇਖੋ ਕਰਮਨ, ਸਾਨੂੰ ਸਿਆਣੇ ਹੋਣ ਦੀ ਜ਼ਰੂਰਤ ਹੈ ਸਾਰਿਆਂ ਨੂੰ, ਜੋਸ਼ ਤੇ ਹੋਸ਼ ਦਾ। ਦੇਖੋ ਮੈਂ 2 ਤਰ੍ਹਾਂ ਦੀ ਕੈਟੇਗਰੀਜ਼ ਆ, ਇੱਕ ਬਹੁਤ ਜੋਸ਼ੀਲੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਅਬਰਪਟ ਫੈਸਲੇ ਲੈ ਲੈਂਦੇ ਆ, ਇੱਕ ਬਹੁਤ ਹੋਸ਼ ਵਾਲੇ ਹੈਗੇ ਆ ਜਿਹੜੇ ਫੈਸਲੇ ਲੈਂਦੇ ਹੀ ਨਹੀਂ ਹੈ। ਦੋਨੇ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਫਾਇਦਾ ਨਹੀਂ ਹੈ, ਸਾਨੂੰ ਜੋਸ਼ ਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਫਾਇਦਾ ਹੋ ਸਕਦਾ। ਭਾਈ ਸੋਚ ਸਮਝ ਕੇ ਬੰਦੇ, ਕਿਉਂਕਿ ਦੇਖੋ ਪਾਰਟੀਆਂ ਅੱਜ ਦੀ ਤਰੀਕ 'ਚ ਨਾ ਆਲਮੋਸਟ ਇੱਕੋ ਇੱਕ ਜਿਹੇ ਪਲੇਟਫਾਰਮ ਤੇ ਖੜੀਆਂ ਹੈਗੀਆਂ। ਮੈਂ ਕਹਾਂ ਵੀ ਬਹੁਤ ਜ਼ਿਆਦਾ ਦੇਖੋ ਵਿਚਾਰਧਾਰਕ ਤੌਰ ਤੇ ਬਹੁਤ ਘੱਟ ਲੀਡਰ ਹੈਗੇ ਆ, ਬਹੁਤ ਘੱਟ ਪਾਰਟੀਆਂ ਹੈਗੀਆਂ।
1: ਨੇਮ ਆਫ
0: ਚਲੋ
1: ਯੂ ਇਫ ਯੂ ਮੇ।
0: ਨਹੀਂ ਅਦਰਵਾਈਜ਼ ਹੀ, ਮਤਲਬ ਮੰਨ ਲਓ ਕੋਈ ਵਿਚਾਰ, ਹੁਣ ਆਹ ਜਿਹੜੇ ਛੱਡ ਕੇ ਗਏ ਆ, ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ। ਇਹ ਵੀ ਨਹੀਂ ਗੱਲ ਹੈ ਕਿ ਇਹ ਕਿਸੇ ਵਿਚਾਰਧਾਰਾ ਕਰਕੇ ਇਹਦੇ ਵਿੱਚ ਆਏ ਸੀਗੇ, ਇਹ ਤਾਂ ਪਾਵਰ ਲੈਣ ਲਈ ਆਏ ਸੀਗੇ ਅਤੇ ਜਿੱਥੇ ਪਾਵਰ ਵੱਡੀ ਦਿਖੀ ਉੱਥੇ ਚਲੇ ਗਏ। ਹੁਣ ਤਾਂ ਕਰਮਨ ਇੱਥੋਂ ਤੱਕ ਵੀ ਹੋ ਗਿਆ ਵੀ ਮੈਂ ਕਿਸੇ ਇੱਕ ਦਿਨ ਕਿਰਿਆ 'ਤੇ ਬੈਠਾ ਸੀ, ਇੱਕ ਲੀਡਰ ਦਾ ਨਾਂ ਲਿਆ ਗਿਆ ਵੀ ਫਲਾਨਾ ਲੀਡਰ ਅਤੇ ਫਲਾਨੀ ਪਾਰਟੀ, ਉਹ ਮੇਰੇ ਨਾਲ ਹੀ ਬੈਠਾ ਸੀ, ਮੈਨੂੰ ਨਹੀਂ ਸੀਗਾ ਪਤਾ ਵੀ ਉਹ ਕਿਹੜੀ ਪਾਰਟੀ 'ਚ ਹੈ ਅਤੇ ਕਦੋਂ ਚਲੇ ਗਿਆ ਉਹ।
1: ਅੱਛਾ।
0: ਅਤੇ ਜਦੋਂ ਉਹ ਸਪੀਚ ਦੇ ਕੇ ਆਇਆ, ਮੈਂ ਕਿਹਾ ਵੀ ਤੁਸੀਂ ਵੀ ਚਲੇ ਗਏ ਸੀ? ਹਾਂ, ਕਹਿੰਦਾ ਮੈਂ ਵੀ ਪਿੱਛੇ ਜਿਹੇ ਚਲੇ ਗਿਆ ਸੀ। ਅੱਛਾ, ਮਤਲਬ ਇੱਧਰੋਂ ਚਾਂਸ ਨਹੀਂ ਮਿਲਿਆ ਤਾਂ ਇੱਧਰ ਚਲੇ ਗਏ। ਮਤਲਬ ਆਹ ਵੀ ਜਿਹੜੀ ਆਮ ਆਦਮੀ ਪਾਰਟੀ ਆ, ਇਹਦੇ ਵਿੱਚ ਵੀ ਮੇਰੇ ਖਿਆਲ 45 ਕਿ 47 ਬੰਦੇ ਕਾਂਗਰਸ ਦੀ ਬੈਕਗ੍ਰਾਉਂਡ ਦੇ ਹੈਗੇ, ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਮਤਲਬ ਹੋਣਗੇ 3ਜੇ 4ਥੇ ਰੈਂਕ ਦੇ ਵਿੱਚ, 5ਵੇਂ ਰੈਂਕ ਦੇ ਵਿੱਚ, ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਉਹ ਇੱਧਰ ਚਲੇ ਗਏ। ਸੋ ਇਹ ਜਿਹੜੀ ਗੰਧਲਾ ਕੰਮ ਹੋਇਆ ਆ, ਮੈਨੂੰ ਲੱਗਦਾ ਇਹ ਸਾਨੂੰ ਕਿਤੇ ਨਹੀਂ ਲੈ ਕੇ ਜਾਊਗਾ, ਰਾਦਰ ਕਿ ਸਾਡੀ ਕੰਟਰੀ ਨੂੰ ਕਿਤੇ ਨਹੀਂ ਲੈ ਕੇ ਜਾਊਗਾ।
1: ਜੇ ਤੁਹਾਡੀ ਪਾਰਟੀ ਆਉਂਦੀ ਹੈ ਤੇ ਜਿਹੜਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਹੋਰ ਵੀ ਬੜਾ ਕੁਝ ਹੈ ਪੰਜਾਬ ਵਿੱਚ, ਆਏ ਦਿਨ ਦ ਲਿਸਟ ਇਜ਼ ਇਨਕਰੀਜ਼ਿੰਗ, ਡਿਕਰੀਜ਼ ਨਹੀਂ ਹੋ ਰਹੀ, ਇਨਕਰੀਜ਼ ਹੋ ਰਹੀ ਹੈ, ਉਹ ਸਾਰੇ ਮੁੱਦਿਆਂ ਨੂੰ ਸੋਲਵ ਕਰਨ ਵਾਸਤੇ ਕਿ ਤੁਸੀਂ ਐਜ਼ ਪਾਰਟੀ ਮੈਂਬਰਸ ਬੈਠ ਕੇ ਰੋਡ ਮੈਪ ਤਿਆਰ ਕੀਤਾ ਹੋਇਆ, ਔਰ ਡੂ ਯੂ ਹੈਵ ਸਮ
0: ਡੈਫੀਨੇਟਲੀ ਸਰਟਨ ਥਿੰਗਸ ਇਨ ਮਾਈ ਮਾਈਂਡ। ਜਦੋਂ ਵੀ ਇਹ ਪਲੇਟਫਾਰਮ, ਜਦੋਂ ਬੇਸਿਕਲੀ ਡਿਸਕਸ਼ਨ ਹੁੰਦੀ ਹੈਗੀ ਆ, ਮੈਂ ਉਹ ਪੁੱਟ ਫਾਰਵਰਡ ਕਰਦਾ। ਦੇਖੋ ਕਰਮਨ, ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਪੋਲੀਟੀਸ਼ੀਅਨ ਕੋਲ ਸਮਾਂ ਹੈ ਨਹੀਂ, ਉਹਨਾਂ ਦਾ ਇੱਕ ਲੱਤ ਜਿਹੜੀ MBA ਕਰਨ ਲੱਗੀ ਹੋਈ ਹੁੰਦੀ ਆ, ਇੱਕੋ ਸਿਸਟਮ ਦੇ ਵਿੱਚ ਹੁੰਦੀ ਆ। MBA ਮੀਨਸ ਮੈਰਿਜ ਭੋਗ ਅਤੇ ਅੰਤਿਮ ਅਰਦਾਸ, ਉਹ ਤੁਹਾਡੇ ਵਾਲੀ MBA ਅਤੇ ਉਹਦੇ ਕੋਲ ਦੂਸਰਾ, ਅੱਛਾ ਨਾ ਉਹਦਾ ਕੋਈ ਬਹੁਤ ਜ਼ਿਆਦਾ ਸਪੈਸ਼ਲਾਈਜੇਸ਼ਨ ਦਾ ਏਰੀਆ ਹੈਗਾ। ਜਿਹੜਾ ਬਿਊਰੋਕਰੈਟ ਆ, ਉਹਨੇ ਇੱਕ ਪੇਪਰ ਦਿੱਤਾ ਅਤੇ ਉਹ ਬਿਊਰੋਕਰੈਟ ਬਣ ਗਿਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਕਿਸੇ ਪਾਰਟੀਕੁਲਰ

0: ਫੈਸ਼ਨ ਦੇ ਵਿੱਚ ਹੋ ਸਕਦਾ ਕਿਸੇ ਨੇ ਸਪੈਸ਼ਲਾਈਜੇਸ਼ਨ ਕਿਸੇ ਚੀਜ਼ ਦੀ ਕੀਤੀ ਹੋਵੇ, ਟੈਕਨੋਕ੍ਰੈਟਸ ਵਿੱਚ ਹੈ ਨਹੀਂ। ਮੈਂ ਇਹ ਮਹਿਸੂਸ ਕਦੋਂ ਕੀਤਾ ਬੀਂਗ ਏ ਡਾਇਰੈਕਟਰ ਸਪੋਰਟਸ, ਅੱਛਾ ਡਾਇਰੈਕਟਰ, ਅੱਛਾ ਲੋਕ ਸਪੋਰਟਸ ਦੀ ਗੱਲ ਜ਼ਰੂਰ ਕਰਦੇ ਆ, ਬਟ ਨਾ ਕੋਈ ਬਿਊਰੋਕਰੈਟ ਨਾ ਕੋਈ ਪੋਲੀਟੀਸ਼ੀਅਨ ਸਪੋਰਟਸ ਮਿਨਿਸਟਰ ਜਾਂ ਡਾਇਰੈਕਟਰ ਸਪੋਰਟਸ ਨਹੀਂ ਬਣਨਾ ਚਾਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਯਾਰ ਇਹ ਬਹੁਤਾ ਲਿਊਕਰੇਟਿਵ ਨਹੀਂ ਹੈ। ਅੱਛਾ ਵਾਈ ਨੋਟ, ਮੰਨ ਲਓ ਹੈਲਥ ਡਿਪਾਰਟਮੈਂਟ ਹੈ, ਉਹਦੇ ਵਿੱਚ ਜਿਹਦਾ 30-40-50 ਸਾਲ ਦਾ ਤਜਰਬਾ ਹੈਗਾ ਦੁਨੀਆ ਦੇ ਉੱਤੇ, ਮੈਂ ਤਾਂ ਉਹ ਗੱਲ ਕਰਦਾ ਜਿਹੜੀ ਦੁਨੀਆ ਦੇ ਉੱਤੇ ਇਸਟੈਬਲਿਸ਼ ਹੈਗੀ ਹੈ, ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ। ਅੱਛਾ ਉਹਦੇ ਵਿੱਚ ਲੌਂਗ ਟਰਮ ਅਤੇ ਸ਼ੋਰਟ ਟਰਮ ਦੇ ਬੇਸਿਕਲੀ ਐਕਸਪਰਟਸ ਬੰਦੇ ਬੈਠੇ ਹੈਗੇ ਜਿਹੜੇ ਡਿਸਕਸ ਕਰਦੇ ਆ। ਉਹਦੇ ਨਾਲ ਦੋ ਚੀਜ਼ਾਂ ਕਵਰ ਹੋਣਗੀਆਂ, ਇੱਕ ਤਾਂ ਬਿਊਰੋਕਰੈਟ ਬਲੱਫ ਨਹੀਂ ਕਰੂਗਾ ਪੋਲੀਟੀਕਲ ਬੰਦਿਆਂ ਨਾਲ, ਦੂਸਰਾ ਇਹ ਆ ਕਿ ਸਿਸਟਮ ਠੀਕ ਹੋਊਗਾ। ਇੱਕ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉਹ ਹਰ ਮਿਨਿਸਟਰੀਜ਼ ਦੇ ਵਿੱਚ ਐਕਸਪਰਟ ਟੀਮ ਹੁੰਦਾ ਹੋਣਾ ਜ਼ਰੂਰੀ ਆ। ਮੰਨ ਲਓ ਐਗਰੀਕਲਚਰ ਹੈ, ਦੋ ਵੱਡੇ ਕਿਸਾਨ ਹੋਣ, ਦੋ ਮੀਡੀਅਮ ਜਿਹੇ ਹੋਣ, ਦੋ ਛੋਟੇ ਹੋਣ, ਇੱਕ ਅੱਧਾ ਦੋ ਸਾਇੰਟਿਸਟ ਹੋਣ ਜਿਹੜੇ ਸੱਚ ਅਤੇ ਸਾਫ਼ ਗੱਲ ਤਾਂ ਕਰਨ, ਕਿਉਂਕਿ ਜਦੋਂ ਇਹ ਗੱਲ ਹੀ ਹੋਣੋਂ ਹਟ ਜਾਂਦੀ ਆ। ਦੇਖੋ ਨਾ ਤੁਸੀਂ ਇੱਕ ਨੋਨ ਐਕਸਪਰਟ ਬੰਦਾ ਕਿਸੇ ਫੀਲਡ ਦਾ ਜਦੋਂ ਉਹਦੇ ਬਾਰੇ ਉਹ ਡਿਸੀਜ਼ਨ ਲੈਂਦਾ, ਉਹ ਡਿਸੀਜ਼ਨ ਹਮੇਸ਼ਾ ਮਾੜੇ ਹੋਣਗੇ, ਔਰ ਉਹ ਡਿਸੀਜ਼ਨ ਉਸ ਡਿਪਾਰਟਮੈਂਟ ਦੇ ਜਿਹੜੇ ਚਮਚਾਗਿਰੀ ਕਰਨ ਵਾਲੇ ਆਫਿਸਰ ਹੋਣਗੇ ਨਾ, ਜਿਹੜੇ ਹਰ ਡਿਪਾਰਟਮੈਂਟ 'ਚ ਦੋ ਦੋ ਤਿੰਨ ਤਿੰਨ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਹੈਂਕੀ ਪੈਂਕੀ ਕਰਨੀ ਹੁੰਦੀ, ਫਿਰ ਉਹ ਉਹਨਾਂ ਕੋਲ ਉੱਦਾਂ ਦੇ ਡਿਸੀਜ਼ਨ ਕਰਾਉਂਦੇ। ਅੱਛਾ ਉਹਦੇ ਫਿਰ ਰਿਪਰਕਸ਼ਨ ਜਿਹੜੇ ਆ ਡਾਊਨ ਦਾ ਲਾਈਨ ਜਿਹੜਾ ਉਹ ਬਹੁਤ ਮਾੜੇ ਨਿਕਲਦੇ। ਦੂਸਰਾ ਇਹ ਹੈ ਕਿ ਸਾਨੂੰ ਫਾਈਨੈਂਸ਼ੀਅਲ ਐਕਸਪਰਟਸ ਦੀ ਜ਼ਰੂਰਤ ਹੈਗੀ ਹੈ।
1: ਓ ਵੈਰੀ ਮੱਚ,
0: ਠੀਕ ਹੈ ਨਾ। ਅੱਛਾ ਸਾਨੂੰ ਐਗਰੀਕਲਚਰ ਜਿਹੜੀ ਹੈ, ਕਿਉਂਕਿ ਐਗਰੀਕਲਚਰ ਸਾਡਾ ਸਿਰਫ ਇੱਕ ਕਿੱਤਾ ਹੀ ਨਹੀਂ ਹੈ, ਸਾਡਾ ਬੇਸਿਕਲੀ ਸਮਾਜ ਦੀ ਬਣਤਰ ਵੀ ਹੈ। ਉਹਦੇ ਵਿੱਚ ਉਹਨੂੰ ਸਸਟੇਨੇਬਿਲਟੀ, ਮੰਨ ਲਓ ਪਿੱਛੇ ਜੇ ਮੈਂ ਇੱਕ ਸਾਇੰਟਿਸਟ ਮੈਨੂੰ ਮਿਲਿਆ, ਉਹਨੇ ਕਰਨਾਲ ਦੇ ਕੋਲ ਆਪਣੇ ਉਹਨੇ ਇੱਕ ਫਾਰਮ ਹਾਊਸ ਐਸਟੈਬਲਿਸ਼ ਕੀਤਾ, ਉਹਦੇ ਵਿੱਚ ਇੱਕ ਏਕੜ ਦਾ, ਦੋ ਏਕੜ ਦਾ, ਤਿੰਨ ਏਕੜ ਦਾ ਮਾਡਲ ਬਣਾਏ ਹੋਏ, ਉਹਦੇ ਵਿੱਚ ਥੋੜ੍ਹੀ ਜਿਹੀ ਫਿਸ਼ਰੀ, ਥੋੜ੍ਹੀ ਜਿਹੀ ਪੋਲਟਰੀ, ਥੋੜ੍ਹੀ ਜਿਹੀ ਡੈਰੀ, ਥੋੜ੍ਹਾ ਜਿਹਾ ਫਰੂਟਸ, ਥੋੜ੍ਹਾ ਜਿਹਾ ਵੈਜੀਟੇਬਲਸ, ਬਾਕੀ ਕੁਛ ਮਿਲੇਟਸ ਉਹਨੇ ਉਸ ਤਰ੍ਹਾਂ ਬਣਾਏ ਹੋਏ ਆ। ਉਹ ਕਹਿੰਦਾ ਵੀ ਮੈਨੂੰ ਸਿਰਫ ਇੱਕ ਨਮਕ ਅਤੇ ਇੱਕ ਚਾਹ ਪੱਤੀ ਲੈਣ ਦੀ ਜ਼ਰੂਰਤ ਪੈਂਦੀ ਆ, ਬਾਕੀ ਸਾਰਾ ਇੱਕ ਦੂਸਰੇ ਦੇ ਉਹ ਵੇਸਟ ਵੀ ਕੰਮ ਆ ਜਾਂਦੇ ਆ। ਅਤੇ ਉਹ ਮੈਨੂੰ ਲੱਗਦਾ ਅੱਛਾ ਕਿਉਂ ਨਹੀਂ ਅਸੀਂ ਇੱਦਾਂ ਦੇ ਮਾਡਲ, ਅਲਟੀਮੇਟਲੀ ਤਾਂ ਤੁਸੀਂ ਲਾਈਫ ਨੂੰ ਸਸਟੇਨ ਕਰਨਾ ਨਾ ਪਹਿਲਾਂ, ਜਿਹੜਾ ਬੰਦੇ 'ਤੇ ਕਰਜ਼ਾ ਹੋ ਰਿਹਾ ਉਹ ਕਿਉਂ ਹੋ ਰਿਹਾ। ਕਿਉਂਕਿ ਮੰਨ ਲਓ ਹੁਣ ਪੰਜਾਬੀ ਆ, ਉਹ ਕਣਕ ਅਤੇ ਝੋਨਾ, ਝੋਨਾ ਅਸੀਂ ਖਾਂਦੇ ਨਹੀਂ ਹੈ, ਚੌਲ ਖਾਂਦੇ ਨਹੀਂ ਹੈ, ਅਸੀਂ ਸਿਰਫ ਰੋਟੀ ਨਾਲ ਤਾਂ ਗੁਜ਼ਾਰਾ ਨਹੀਂ ਕਰ ਸਕਦੇ, ਸਾਨੂੰ ਹੋਰ ਵੀ ਉਹਦੇ ਨਾਲ ਚੀਜ਼ਾਂ ਚਾਹੀਦੀਆਂ ਹੈਗੀਆਂ। ਅੱਛਾ ਜੇ ਸਾਡੇ ਕੋਲ 2 ਏਕੜ ਹੈਗੇ, 3 ਏਕੜ ਹੈਗੇ ਆ, ਦੈਨ ਅਸੀਂ ਉਹਨੂੰ ਗਾਂਹ ਫਰਦਰ ਕਮਰਸ਼ੀਅਲ ਐਂਗਲ ਨਾਲ।
1: ਕਿ ਪੰਜਾਬ ਦੇ ਕਿਸਾਨਾਂ ਨੂੰ ਵੀ ਹੁਣ ਐਜੂਕੇਸ਼ਨ ਦੀ ਜਾਂ ਅਪਡੇਟ ਕਰਨ ਦੀ ਜ਼ਰੂਰਤ ਹੈ?
0: ਡੈਫੀਨੇਟਲੀ ਹੈਗੀ ਆ।
1: ਕਈ ਵਾਰੀ
0: ਸਾਡਾ ਰਿਜਿਡ ਸੁਭਾਅ ਜਿਹੜਾ ਆ, ਕਿਉਂਕਿ ਅਸੀਂ ਦੇਖੋ ਦੇਖੀ ਕਰਦੇ ਹਾਂ, ਅੱਜ ਪਾਣੀ ਜਿੰਨਾ ਡਿਪਲੀਟ ਹੋ ਗਿਆ, ਜਿੰਨੇ ਸਾਡੀ ਸੋਇਲ ਦੀ ਹੈਲਥ ਜਿਹੜੀ ਆ ਉਹ ਇੱਕ ਡਿਫਰੈਂਟ ਲੈਵਲ 'ਤੇ ਪਹੁੰਚ ਗਈ ਆ, ਅਸੀਂ ਕਦੀ ਸੋਚਦੇ ਨਹੀਂ ਹੈ। ਕਿ ਦੇਖੋ ਕਰਮਨ, ਜਦੋਂ 8-10 ਕੁਇੰਟਲ ਕਣਕ ਹੁੰਦੀ ਸੀ 1 ਏਕੜ 'ਚੋਂ, ਉਦੋਂ ਸਾਡਾ ਜੀਵਨ ਹੈਲਦੀ ਸੀ ਕਿ ਅੱਜ ਹੈਲਦੀ ਆ? ਉਦੋਂ ਸਾਨੂੰ ਬਿਮਾਰੀਆਂ ਘੱਟ ਸੀ ਕਿ ਅੱਜ ਘੱਟ ਹੈ?
1: ਇੱਕ ਨਾ ਮੁੰਡਾ ਪਿੱਛੇ, ਉਹਨੇ ਨਾ ਝੋਨਾ ਉਹਨੇ ਕੀਤਾ, ਅਤੇ ਉਹਨੇ ਟੈਕਨੀਕ ਹੈ ਆਪਣਾ ਵੀ, ਉਹਨੇ ਬੈਜ ਲਗਾ ਕੇ ਝੋਨਾ ਬੀਜਿਆ। ਉਹਦੇ ਨਾਲ ਕੀ ਹੋਇਆ ਕਿ ਤੱਕ ਝੋਨੇ ਦੀ ਗਰੋਥ ਅਤੇ ਸਰਪਲਸ ਬਹੁਤ ਜ਼ਿਆਦਾ ਹੋਈ, ਅਤੇ ਜਿਹੜਾ ਵਾਟਰ ਟੇਬਲ ਹੈ, ਪਾਣੀ ਹੈ,
0: ਬਹੁਤ ਜ਼ਿਆਦਾ ਵੇਸਟ ਨਹੀਂ ਹੋਇਆ,
1: ਉਹ ਵੇਸਟ ਨਹੀਂ ਹੋਇਆ, ਮਤਲਬ ਬਚਿਆ, ਕਾਫੀ ਪਾਣੀ ਬਚਿਆ। ਅਤੇ ਉਹ ਆਪਾਂ ਉਹਦੀ ਵੀ ਇੰਟਰਵਿਊ ਕਰਨ ਦੀ ਹੁਣ ਸੋਚ ਰਹੇ ਹਾਂ।
0: ਨਹੀਂ ਸਮਝ ਨਹੀਂ, ਦੇਖੋ ਜਿਹੜੇ ਵੀ ਸਾਡੇ ਬੱਚੇ ਜਿਹੜੇ ਕੋਈ ਚੰਗਾ ਕੰਮ ਕਰਦੇ ਕਿਸੇ ਫੀਲਡ ਦੇ ਵਿੱਚ, ਮੈਨੂੰ ਲੱਗਦਾ ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਾ ਸਿਸਟਮ, ਉਹ ਸਾਡੇ ਸਿਸਟਮ ਦਾ ਹਿੱਸਾ ਹੋਣੇ ਚਾਹੀਦੇ ਆ ਜਿਹੜੇ ਵੀ ਫੀਲਡ ਦੇ ਹੋਣ। ਐਕਚੁਲੀ ਦੇਖੋ ਜਿੰਨਾ ਚਿਰ ਨਾ, ਦੇਖੋ ਪੰਜਾਬ ਕਦੋਂ ਬਾਊਂਸ ਬੈਕ ਕਰੂਗਾ, ਮੈਨੂੰ ਜਿੰਨਾ ਕੁ ਮਹਿਸੂਸ ਹੁੰਦਾ, ਜਦੋਂ ਹਰ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਿਆ ਵੀ ਪੰਜਾਬ ਮੇਰਾ ਹੈ, ਸਾਡੇ ਇੰਨੀ ਕਹਿ ਲਓ ਕਿ ਇਸ ਗੱਲ ਦੀ ਪਬਲਿਸਿਟੀ ਹੁੰਦੀ ਆ ਵੀ ਜੀ ਫਲਾਨੇ ਦੀ ਸਰਕਾਰ, ਜੀ ਫਲਾਨੇ, ਬਈ ਵੀ ਆਰ ਪਾਰਟ ਐਂਡ ਪਾਰਸਲ ਆਫ ਦਿਸ ਸਿਸਟਮ। ਇਹ ਕਦੋਂ ਹੋਇਆ ਸੀ ਕਰਮਨ? ਇਹ ਸਾਡੇ ਗੁਰੂਆਂ ਦੇ ਸਮੇਂ ਹੋਇਆ ਸੀ, ਉਹਨਾਂ ਨੇ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਫਾਈਟ ਨਹੀਂ ਕਰ ਸਕਦੇ ਵਿਦ ਮੁਗਲਸ, ਉਹਨਾਂ ਨੇ ਹਰ ਬੰਦੇ ਨੂੰ ਉਹਦਾ ਹਿੱਸਾ ਬਣਾ ਦਿੱਤਾ ਅਤੇ ਇੱਕ ਫੌਜ ਤਿਆਰ ਕਰ ਦਿੱਤੀ। ਅੱਛਾ ਇਹ ਕੁਛ ਸਮਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸੀ, ਜਿਹਦੇ ਵਿੱਚ ਅਪਰੋਕਸੀਮੇਟਲੀ 40 ਸਾਲਾਂ ਦੇ ਰਾਜ ਦੇ ਵਿੱਚ ਇੱਕ ਵੀ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਬੈਸਟ ਆਫ ਦਾ ਪਰਸਨ ਜਿਹੜੇ ਆ ਉਹਨੂੰ ਲੀਡ

0: ਕਰਨੀ ਚਾਹੀਦੇ ਹੈਗੇ ਆ, ਐਡਮਿਨਿਸਟ੍ਰੇਟਰ ਚੰਗੇ ਚਾਹੀਦੇ ਹੈਗੇ ਆ। ਦੇਖੋ ਮੈਂ ਹਮੇਸ਼ਾ ਇੱਕੋ ਗੱਲ ਸਮਝਦਾ ਹੁੰਦਾ ਕਿ ਜਿਹਨੂੰ ਜਿਹਨੇ ਜਿੰਨਾ ਕ੍ਰਾਈਮ ਕੀਤਾ ਹੋਵੇ ਉਹਨੂੰ ਉਨੀ ਸਜ਼ਾ ਮਿਲ ਜਾਵੇ, ਇੱਕ ਤਾਂ ਉਹਦੇ ਮਾਇੰਡ ਦੇ ਵਿੱਚ ਇਹ ਗੱਲ ਆ ਜਾਊਗੀ ਕਿ ਮੈਂ ਕ੍ਰਾਈਮ ਨਹੀਂ ਕਰਨਾ, ਦੂਜਾ ਜਿਹਦੇ 'ਤੇ ਕ੍ਰਾਈਮ ਹੋਇਆ ਹੋਵੇ ਉਹਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੋ ਜਾਊਗੀ ਕਿ ਯਾਰ ਉਹਨੂੰ ਸਜ਼ਾ ਤਾਂ ਹੁਣ ਮਿਲ ਗਈ ਆ। ਜਦੋਂ ਇਹਦੇ 'ਚੋਂ ਸਕਿੱਪ ਹੁੰਦੇ ਆ ਆਈਦਰ ਬਾਈ ਇਨਫਲੂਐਂਸ ਔਰ ਬਾਈ ਫਾਈਨੈਂਸ਼ੀਅਲ ਇਨਫਲੂਐਂਸ ਔਰ ਪੋਲੀਟੀਕਲ ਇਨਫਲੂਐਂਸ ਔਰ ਅਦਰਵਾਈਜ਼ ਸਮਾਜਿਕ ਤੌਰ 'ਤੇ, ਉਦੋਂ ਗੜਬੜ ਹੈਗੀ ਆ, ਉਦੋਂ ਫਿਰ ਉਹ ਜਿਹੜਾ ਤਾਣਾ ਬਣਾ ਆ ਸਾਡਾ ਵਿਗੜਦਾ ਜਾਂਦਾ।
1: ਤੁਹਾਡੀ ਪਾਰਟੀ ਦੇ, ਕਿਉਂਕਿ ਨਾ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਅਸੀਂ ਬਲੇਮ ਗੇਮ 'ਚ ਬਹੁਤ ਆ, ਹੈ ਨਾ, ਆਪਾਂ ਬਲੇਮ ਗੇਮ ਨੂੰ ਥੋੜ੍ਹਾ ਸਾਈਡ ਰੱਖ ਕੇ ਜਿਵੇਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਡੀ ਪਾਰਟੀ ਦੇ ਅੰਦਰ ਕਿਹੜੇ ਮੈਂਬਰਸ ਵੱਲੋਂ ਕਿਹੜੀ ਡਿਸਕਸ਼ਨਸ ਦੀ ਕਿਹੜੀ ਘਾਂਡ ਰਹਿ ਜਾਂਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਸੋ ਦੈਟ ਉਹਦੇ 'ਤੇ ਕੰਮ ਕੀਤਾ ਜਾ ਸਕਦੇ?
0: ਸਾਨੂੰ ਕਰਮਨ ਉਹਦੇ 'ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਮੰਨ ਲਓ ਮੈਂ, ਕਿਉਂਕਿ ਹਰ ਬੰਦਾ ਇੱਕ ਆਪਣੀ ਉਹਦੀ ਲਾਈਫ ਦੀ ਇੱਕ ਜਰਨੀ ਹੈਗਾ, ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਦਾ ਹੈਗਾ। ਮੈਨੂੰ ਲੱਗਦਾ ਜੇ ਹਰ ਬੰਦਾ ਕੰਟਰੀਬਿਊਟ ਕਰੇ ਉਸ ਐਂਗਲ ਨਾਲ, ਜਿਸ ਨਜ਼ਰੀਏ ਨਾਲ ਉਹ ਸੋਚਦਾ ਹੈਗਾ, ਤਾਂ ਮੈਨੂੰ ਲੱਗਦਾ ਉਹ ਕਾਫੀ ਵੱਡੀ ਇੱਕ ਤੁਹਾਡੇ ਕੋਲ ਕਹਿ ਲਓ ਕਿ ਇੱਕ ਬਾਸਕਟ ਬਣ ਜੂਗੀ ਜਿਹਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ। ਉਹ ਸਾਡੇ 'ਚ ਕਮੀ ਪੇਸ਼ੀ ਹੈਗੀ ਆ, ਸਾਨੂੰ ਉਹ ਦੂਰ ਕਰਨ ਦੀ ਜ਼ਰੂਰਤ।
1: ਜੇ ਅਸੀਂ ਮੈਂਬਰਸ ਦੇ ਨਾਮ ਨਾ ਲੈ ਕੇ ਕਮੀ ਪੇਸ਼ੀ ਦੀ ਹੀ ਗੱਲ ਕਰੀਏ, ਕਿਹੜੀ ਕਮੀ ਤੁਹਾਨੂੰ ਲੱਗਦੀ ਹੈ?
0: ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇੱਕ ਓਵਰਆਲ ਪੰਜਾਬ ਦੀ ਪਿਕਚਰ ਕਿ ਸਾਡੀ ਜੇ ਪਾਰਟੀ ਆਉਂਦੀ ਹੈਗੀ ਆ ਸਾਨੂੰ ਲਾਅ ਐਂਡ ਆਰਡਰ 'ਤੇ ਕੀ ਕਰਨਾ ਹੈਗਾ, ਸਾਨੂੰ ਫਾਈਨੈਂਸਿਸ 'ਤੇ ਕੀ ਕਰਨਾ ਹੈਗਾ, ਸਾਨੂੰ ਐਗਰੀਕਲਚਰ 'ਤੇ ਕੀ ਕਰਨਾ ਹੈਗਾ, ਸਾਨੂੰ ਐਜੂਕੇਸ਼ਨ 'ਤੇ ਕੀ ਕਰਨਾ ਹੈਗਾ, ਸਾਨੂੰ ਯੂਥ એનર્ਜੀ ਨੂੰ ਚੈਨਲਾਈਜ਼ ਕਰਨ ਲਈ ਕੀ ਕਰਨਾ ਹੈਗਾ, ਪੁਲਿਸਿੰਗ ਜਿਹੜੀ ਆ ਕਿਹੋ ਜਿਹੀ ਹੋਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ। ਦੇਖੋ ਜੇ ਮੰਨ ਲਓ ਸਪੋਜ਼ ਆਪਣੇ ਹੁਣ ਇੱਕ ਇਹ ਹੁੰਦਾ ਕਿ ਦੇਖੋ ਜੀ ਉਹ ਫਲਾਨੀ ਜਗ੍ਹਾ ਮਾਰਤਾ ਜੀ, ਇੱਦਾਂ ਕਰਤਾ ਜੀ, ਇੱਦਾਂ ਕਰਤਾ, ਦੇਖੋ ਜੀ ਪੁਲਿਸ ਵਾਲਾ ਜਾਂਦਾ ਤਾਂ ਵੀ ਸਾਡਾ ਹੀ ਆ ਨਾ, ਕਿਉਂਕਿ ਦੋ ਤਰ੍ਹਾਂ ਦੀ ਸਟੇਟ ਕੋ એનર્ਜੀ ਆ, ਇੱਕ ਨੈਚੁਰਲ ਸੋਰਸ ਹੈ, ਇੱਕ ਹਿਊਮਨ ਸੋਰਸ ਹੈ। ਅਸੀਂ ਦੋਨੇ ਹੀ ਵੇਸਟ ਜੇ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਐਜ ਏ ਸਟੇਟ ਸਾਡਾ ਨੁਕਸਾਨ ਤਾਂ ਹੋਊਗਾ। ਸੋ ਸਾਨੂੰ ਦੋਨਾਂ ਨੂੰ ਸੰਭਲ ਕੇ ਉਸ ਜਿਹੜੀ ਨੈਚੁਰਲ ਸੋਰਸ ਹੈਗੇ ਆ ਉਹਨੂੰ ਅਸੀਂ ਜਦੋਂ ਹਿਊਮਨ ਸੋਰਸ ਨਾਲ ਕਨੈਕਟ ਕਰਦੇ ਹਾਂ ਤਾਂ ਉਹਦੇ ਰਿਜ਼ਲਟ ਜਿਹੜੇ ਆ ਉਹ ਚੰਗੇ ਨਿਕਲਣ ਦੀ ਕੱਢਣ ਦੀ ਜ਼ਰੂਰਤ ਹੈਗੀ ਆ। ਸੋ ਇਹ 5-7 ਚੀਜ਼ਾਂ ਮੇਰੇ ਜ਼ਿਹਨ 'ਚ ਹੈਗੀਆਂ ਵੀ ਯਾਰ ਇਹ ਤਾਂ ਅਸੀਂ ਕਰਨੀਆਂ ਹੈਗੀਆਂ।
1: ਰਾਈਟ, ਵਾਈ ਡੂ ਯੂ ਬਿਲੀਵ ਇਨ ਸੌਫਟਨੈਸ ਐਂਡ ਸੌਫਟ ਪੋਲਿਟਿਕਸ ਸੋ ਮੱਚ?
0: ਦੇਖੋ ਇੱਕ ਤਾਂ ਸਾਡੇ ਹੋ ਸਕਦਾ ਮੇਰੇ ਸੁਭਾਅ ਦਾ ਹਿੱਸਾ ਹੋਵੇ, ਲੇਕਿਨ ਜਿੰਨਾ ਕੁ ਮੈਂ ਬਿਲੀਵ ਕਰਦਾ ਪੰਜਾਬੀ ਨੂੰ ਪਿਆਰ ਨਾਲ ਮੋਲਡ ਕੀਤਾ ਜਾ ਸਕਦਾ, ਪੰਜਾਬੀ ਨੂੰ ਧੱਕੇ ਨਾਲ ਮੋਲਡ ਕੀਤਾ ਨਹੀਂ ਜਾ ਸਕਦਾ। ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਮੰਨ ਲਓ ਸਪੋਜ਼ ਮੈਂ ਕਿਸੇ ਨੂੰ ਕਹਾਂ ਵੀ ਯਾਰ ਆ ਜਾਓ ਆਪਣੇ ਕੋਲ ਦੋ ਪਰੌਂਠੇ ਹੈਗੇ ਆ, ਚਾਰ ਹੈਗਾ, ਆਪਾਂ ਇੱਕ ਇੱਕ ਬਹਿ ਕੇ ਖਾ ਲਾਂਗੇ, ਉਹ ਪਿਆਰ ਨਾਲ ਖਾ ਲੂਗਾ। ਜੇ ਉਹਨੂੰ ਕਹਾਂ ਮੈਂ ਧੱਕੇ ਨਾਲ ਡਾਇਨਿੰਗ ਟੇਬਲ 'ਤੇ ਬਿਠਾਲ ਕੇ ਖਵਾਉਣਾ ਉਹ ਨਹੀਂ ਖਾਊਗਾ। ਇਹ ਕਿਤੇ ਨਾ ਕਿਤੇ ਸਾਡੇ ਜੈਨੈਟਿਕਸ ਜਾਂ ਸਾਡੇ ਸੁਭਾਅ ਦਾ ਹਿੱਸਾ ਹੈਗਾ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਇਨਸਟੈਡ ਕਿ ਤੁਸੀਂ ਉਹਦੇ ਨਾਲ ਕਨਫਰੰਟ ਕਰਨਾ,
1: ਕਦੇ ਇੱਦਾਂ ਨਹੀਂ ਮਹਿਸੂਸ ਹੁੰਦਾ ਵੀ ਮੈਨੂੰ ਫਿਰ ਆਹ ਵਾਲੇ ਟੈਕਟਿਕਸ ਅਪਣਾ ਕੇ ਜਿਹੜੀ ਡਬਲ ਦਾ ਫੇਮ ਡਬਲ ਦਾ ਨੇਮ ਮਿਲ ਸਕਦਾ ਹੈ ਮੈਂ ਉਹਨੂੰ ਆਪ ਹੀ ਗਵਾ ਰਿਹਾ,
0: ਫਿਰ ਉਹਦੇ ਨਾਲ ਕੀ ਹੋਊਗਾ? ਕਿਉਂਕਿ ਕਰਮਨ ਡੈਸਟਨੀ ਜਿਹੜੀ ਆ ਨਾ ਉਹ ਮੈਨੂੰ ਉਹਦੇ 'ਤੇ ਬਿਲੀਵ ਕਾਫੀ ਹੈਗਾ। ਮੈਂ ਕਹਿੰਦਾ ਕਰਮ ਕਰੀਏ, ਬਾਕੀ ਜੋ ਤੁਹਾਡੀ ਡੈਸਟਨੀ 'ਚ ਹੋਊਗਾ ਜੋ ਕਿਸਮਤ 'ਚ ਹੋਊਗਾ। ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਸੀ ਨਾ ਮੇਰੇ ਨਾਲੋਂ ਇੱਕ ਬਿਹਤਰ ਮੁੰਡਾ ਸੀਗਾ, ਉਹਦਾ ਨਾਂ ਸੀਗਾ ਮਨਦੀਪ ਸਿੰਘ। ਅਗਲੇ ਦਿਨ ਟਰਾਇਲ ਸੀ ਇੰਡੀਆ ਟੀਮ ਦੇ, ਅੱਛਾ ਉਹਨੇ ਜਾਣਾ ਸੀਗਾ ਮੇਰੇ ਨਾਲੋਂ ਬਿਹਤਰ ਸੀਗਾ, ਮੈਂ ਇਸ ਗੱਲ ਦਾ ਸਹਿਮਤ ਹਾਂ, ਫਿਜ਼ੀਕਲੀ ਵੀ ਐਜ਼ ਏ ਖਿਡਾਰੀ ਵੀ, ਲੇਕਿਨ ਬਦਕਿਸਮਤੀ ਨਾਲ ਉਹ ਰਾਤ ਨੂੰ ਮੰਜੇ ਤੋਂ ਡਿੱਗ ਪਿਆ, ਉਹਦੀ ਕਾਲਰ ਬੋਨ ਫ੍ਰੈਕਚਰ ਹੋ ਗਈ। ਦੈਟ ਇਜ਼ ਹਾਊ ਆਈ ਗੋਟ ਇਨ ਟੂ ਇੰਡੀਅਨ ਟੀਮ ਐਂਡ ਆਈ ਨੈਵਰ ਲੁੱਕ ਬੈਕ ਐਂਡ ਹੀ ਵਿਚਾਰਾ ਉਹ ਕਦੀ ਖੇਡਿਆ ਨਹੀਂ। ਸੋ ਮੈਨੂੰ ਐਂ ਲੱਗਦਾ ਕਿ ਕਿਉਂਕਿ ਜਿਸ ਕੁ ਲੈਵਲ ਤੋਂ ਮੇਰੇ ਵਰਗਾ ਚੱਲਿਆ ਅਤੇ ਜਿਸ ਕੁ ਲੈਵਲ ਨੂੰ ਅਚੀਵ ਕੀਤਾ, ਸ਼ਾਇਦ ਅੱਜ ਦੇ ਹਾਲਾਤਾਂ ਦੇ ਵਿੱਚ ਜਾਂ ਅੱਜ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਇਹ ਪੋਸੀਬਲ ਨਹੀਂ ਸੀਗਾ।
1: ਆਈ ਯੂ ਇਨ ਟੱਚ ਵਿਦ ਹਿਮ? ਇਜ਼ ਹੀ ਅਰਾਊਂਡ?
0: ਮੈਂ ਹੁਣ ਕਾਫੀ ਦੇਰ ਦਾ ਨਹੀਂ ਮਿਲਿਆ ਉਹਨੂੰ, ਅੱਗੇ ਤਾਂ ਹੋ ਜਾਂਦੀ ਸੀਗੀ, ਹੀ ਵਾਜ਼ ਇਨ ਦਾ ਕਸਟਮਸ, ਅਤੇ ਉਹਦੇ ਤੋਂ ਬਾਅਦ ਨੈਚੁਰਲੀ ਆ ਉਹ ਆਪਣੀ ਜੋਬ ਦੇ ਵਿੱਚ

0: ਬਿਜ਼ੀ ਹੋ ਗਿਆ, ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੋਬ ਦੇ ਵਿੱਚ ਬਿਜ਼ੀ ਹੋ ਗਏ। ਸੋ ਮੈਨੂੰ ਇਹ ਲੱਗਦਾ ਕਿ ਇਦਾਂ
1: ਤੁਸੀਂ ਡੈਸਟੀਨੀ ਕਰਮ ਵਰਗੇ ਲਵਸ ਯੂਜ਼ ਕੀਤੇ, ਤੁਹਾਨੂੰ ਘਰ ਚੋਂ ਆਇਆ ਇਹ ਕਨਸੈਪਟ? ਘਰ ਚ ਗੱਲਾਂ ਹੁੰਦੀਆਂ ਸੀ ਅਵਲੀਆਂ ਜਦੋਂ ਤੁਸੀਂ ਵੱਡੇ ਹੋ ਰਹੇ ਸੀਗੇ, ਅਬਾਊਟ ਆਰ ਯੂ ਰਿਲੀਜੀਅਸ, ਕਿ ਤੁਸੀਂ ਰਿਲੀਜੀਅਸ ਹੋ, ਧਾਰਮਿਕ
0: ਨਹੀਂ,
1: ਹੋ?
0: ਬਹੁਤਾ ਮੈਂ ਰਿਲੀਜੀਅਸ ਇਸ ਐਂਗਲ ਨਾਲ ਇਨੀਸ਼ੀਅਲ ਸਟੇਜ ਤੇ ਨਹੀਂ ਸੀ। ਆਲਦੋ ਮੈਂ ਸੂਫੀ ਵੀ ਸੁਣਦਾ, ਮੈਂ ਓਸ਼ੋ ਨੂੰ ਵੀ ਸੁਣਦਾ,
1: ਅੱਛਾ,
0: ਮੈਂ ਸੰਤ ਸਿੰਘ ਮਸਕੀਨ ਨੂੰ ਵੀ ਸੁਣਦਾ, ਸਮੇਂ ਸਮੇਂ ਤੇ ਯੋਗਾ ਮੈਡੀਟੇਸ਼ਨ ਜੋ
1: ਸਪਿਰਿਚੁਅਲ ਹੋ
0: ਬਾਈ ਨੇਚਰ, ਯੈਸ,
1: ਹੋਏ
0: ਬਟ
1: ਹੋ ਜਾਂ
0: ਬਹੁਤ
1: ਸੀਗੇ?
0: ਨਹੀਂ, ਮੈਂ ਸ਼ੁਰੂ ਤੋਂ ਹੀ, ਮੈਨੂੰ ਲੱਗਦਾ ਸ਼ਾਇਦ ਕਿਉਂਕਿ ਟਫ ਸਿਚੁਏਸ਼ਨ 'ਚੋਂ ਨਿਕਲਿਆ ਹੈਗਾ, ਅਤੇ ਉਹਦੇ ਵਿੱਚ ਕਦੀ ਇੱਦਾਂ ਬਹੁਤਾ ਸੋਚਣ ਦਾ ਮੌਕਾ ਨਹੀਂ ਮਿਲਿਆ, ਅਤੇ ਉਹਦੇ ਵਿੱਚੋਂ ਮਤਲਬ ਜਿੱਦਾਂ ਕਹਿ ਲਓ ਕਿ ਨਾ ਜ਼ਿੰਦਗੀ ਦੇ ਵਿੱਚ ਇੱਕ ਇੱਕ ਸਟੈਪ ਮਿਲਿਆ ਅਤੇ ਉਹਨੂੰ ਕੋਸ਼ਿਸ਼ ਕੀਤੀ ਆ ਉਹਨੂੰ ਬੈਸਟ ਕਰਨ ਦੀ, ਉਹੋ ਜਿਹੀ ਆਦਤ ਬਣ ਗਈ ਹੈਗੀ ਆ, ਉਹੋ ਜਿਹਾ ਹੁਣ ਪੋਲੀਟੀਕਲ ਐਂਗਲ ਤੋਂ ਸੋਚਦਾ ਹੈਗਾ, ਜਿੱਥੇ ਵੀ ਮੈਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਸਿੱਖ ਲਈ ਜਾਵੇ ਅਤੇ ਉਹਨੂੰ ਆਪਣੀ ਪਰਸਨੈਲਿਟੀ ਦਾ ਹਿੱਸਾ ਵੀ ਬਣਾਇਆ ਜਾਵੇ, ਕਿਉਂਕਿ ਰੋਲ ਮਾਡਲ ਸਾਡੇ ਸਮਾਜ 'ਚੋਂ ਕਰਮਨ ਘਟੀ ਜਾ ਰਿਹਾ, ਕਿਉਂਕਿ ਅਲਟੀਮੇਟਲੀ ਯੰਗ ਜਨਰੇਸ਼ਨ ਅੱਜ ਠੀਕ ਹੈ ਟੈਕਨੋਲੋਜੀ ਦਾ ਸਮਾਂ ਹੈਗਾ, ਬਹੁਤ ਫਾਸਟ ਆ, ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਪਰ ਮੈਨੂੰ ਸੈਟਿਸਫੈਕਸ਼ਨ ਹੁੰਦੀ ਆ ਵੀ ਜੇ ਮੈਂ ਕਿਸੇ ਦੀ ਜ਼ਿੰਦਗੀ 'ਚ ਕੁਛ ਪੋਜ਼ਿਟਿਵ ਰੋਲ ਪਲੇ ਕਰ ਸਕਾਂ।
1: ਜਦੋਂ ਆਪਣੇ ਆਪ ਨੂੰ ਜ਼ਿੰਦਗੀ 'ਚ ਸਟੱਕ ਮਹਿਸੂਸ ਕਰਦੇ ਹੋ, ਬਹੁਤ ਵਾਰੀ ਕੀਤਾ ਹੋਊਗਾ, ਕਿਹਦੀ ਸਲਾਹ ਮੈਟਰ ਕਰਦੀ ਹੈ? ਕਿੱਥੇ ਜਾਂਦੇ ਹੋ, ਕਿਹਦੇ ਕੋਲ ਜਾਂਦੇ ਹੋ ਟੂ ਟੋਕ?
0: ਐਕਚੁਲੀ ਦੇਖੋ, ਕਈ ਕਈ ਪ੍ਰੋਫੈਸ਼ਨਲ ਲੋਕ ਜਾਂ ਕਈ ਇਹੋ ਜਿਹੇ ਲੋਕ ਹੈਗੇ ਆ ਮੇਰੇ ਇਨ ਟੱਚ, ਜਿਹੜੇ ਕਿ ਜਦੋਂ ਜਦੋਂ ਵੀ ਸਮੇਂ ਸਮੇਂ 'ਤੇ ਜੇ ਕੋਈ ਧਾਰਮਿਕ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਪੋਲੀਟੀਕਲ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਕਿਸੇ ਵੀ ਟੋਪਿਕ ਤੋਂ, ਫਿਰ ਮੈਂ ਉਹ ਦੋ ਤਿੰਨ ਬੰਦਿਆਂ ਨਾਲ ਸਲਾਹ ਸਲੂਕ ਕਰ ਲੈਂਦਾ ਹੈਗਾ।
1: ਜਦੋਂ ਇੰਨਾ ਬੰਦਾ ਪੋਲੀਟਿਕਸ 'ਚ ਘਿਰਿਆ ਹੁੰਦਾ ਹੈ, ਮੀਡੀਆ ਨੂੰ ਵੀ ਇੰਨਾ ਜਵਾਬ ਦੇਣਾ ਹੁੰਦਾ ਹੈ, ਪੋਲੀਟੀਸ਼ੀਅਨਸ ਨਾਲ ਇੰਨਾ ਬਹਿਣਾ ਹੁੰਦਾ, ਕਿਤੇ ਨਾ ਕਿਤੇ ਨਾ ਵੀ ਗੈਟ ਟੂ ਪੋਲੀਟੀਕਲ ਆਲ ਦਾ ਟਾਈਮ, ਮਤਲਬ ਸਾਨੂੰ ਕੋਈ ਹੋਰ ਸੁਝਦਾ ਨਹੀਂ, ਸਾਡਾ ਬ੍ਰੇਨ ਕੰਡੀਸ਼ਨ ਹੋਇਆ ਹੁੰਦਾ ਨਾ ਟੂ ਆਨਸਰ ਪੋਲੀਟੀਕਲੀ ਓਨਲੀ।
0: ਨਹੀਂ, ਮੈਂ ਇੱਦਾਂ ਨਹੀਂ,
1: ਹਿਊਮਨ ਸੈਂਸ, ਆਪਣੀ ਹਿਊਮਨਨੈਸ ਨੂੰ ਕਿਵੇਂ ਡੀਕੋਡ ਕਰਦੇ ਹੋ ਟਾਈਮ ਟੂ ਟਾਈਮ, ਅਤੇ ਉਹਨੂੰ ਅਲਾਈਵ ਕਿੱਦਾਂ ਰੱਖਦੇ ਹੋ? ਡੂ ਯੂ ਮਿਸ, ਤੁਹਾਨੂੰ ਇੱਦਾਂ ਲੱਗਦਾ ਵੀ ਮੈਨੂੰ ਇੱਕ ਇਨਸਾਨ ਦੇ ਵਾਂਗ ਵੀ ਵੇਖਿਆ ਕਰੋ, ਲੀਡਰ ਛੱਡ ਕੇ, ਪੋਲੀਟਿਕਸ, ਪੋਲੀਟੀਸ਼ੀਅਨ ਛੱਡ
0: ਨਹੀਂ,
1: ਕੇ?
0: ਮੈਂ ਚਾਹੁੰਦਾ ਹੁੰਦਾ ਵੀ ਮੇਰੀਆਂ ਵੀ ਕੋਈ ਸਮੱਸਿਆਵਾਂ ਹੈਗੀਆਂ। ਅੱਛਾ, ਕੋਈ ਮੇਰੀ ਕੋਈ ਸਮੱਸਿਆ ਕੋਈ ਸੁਣਦਾ ਹੀ ਨਹੀਂ ਹੈਗਾ। ਅੱਛਾ, ਬੱਚੇ ਵੀ ਨਹੀਂ ਸੁਣਦੇ, ਮਾਂ ਪਿਓ ਬਾਪ ਨਹੀਂ ਸੁਣਦੇ, ਵਾਈਫ ਨੇ ਤਾਂ ਸੁਣਨਾ ਹੀ ਕੀ ਆ? ਸੋ
1: ਰੀਅਲੀ,
0: ਹਾਂ, ਨਹੀਂ ਮਤਲਬ ਉਹ ਫਿਰ ਆਪਣੀ ਪ੍ਰੋਬਲਮ ਹੀ ਦੱਸਦੇ ਆ ਨਾ ਮੈਨੂੰ ਤਾਂ, ਉਹਨਾਂ ਨੂੰ ਐਂ ਲੱਗਦਾ ਵੀ ਇਹਨੇ ਹੀ ਸੋਲਵ ਕਰਦੀ ਹੈਗੀ ਆ। ਅੱਛਾ, ਜਦੋਂ ਲੋਕਾਂ 'ਚ ਜਾਈਦਾ ਫਿਰ ਲੋਕ ਇਹ ਕਹਿੰਦੇ ਆ ਵੀ ਆਹ ਹੀ, ਕਿਉਂਕਿ ਹੋਰ ਤਾਂ ਸਾਡੇ ਕੋਲ ਕੋਈ ਆਉਂਦਾ ਨਹੀਂ ਹੈ ਵੀ ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ। ਐਕਚੁਲੀ ਕੀ ਹੋਇਆ ਕਰਮਨ, ਕਿ ਸਾਡਾ ਸਿਸਟਮ ਵੀਕ ਹੋ ਗਿਆ, ਸਿਸਟਮ ਵੀਕ ਹੋਣ ਕਰਕੇ ਸਾਡੇ ਦੇਖੋ ਜਿਹੜੀ ਡੇਰਿਆਂ ਦੀ ਵੀ ਕਿਤੇ ਮੈਨੂੰ ਐਂ ਲੱਗਦਾ ਵੀ ਜਿਹੜੀ ਨੰਬਰ ਵਧਿਆ ਨਾ, ਉਹ ਵੀ ਸਾਡੇ ਸਿਸਟਮ ਦੀ ਕਮਜ਼ੋਰੀ ਕਰਕੇ ਵਧਿਆ, ਕਿਉਂਕਿ ਹੁੰਦਾ ਕੀ ਆ, ਇੱਕ ਇਨਫਲੂਐਂਸ ਬੰਦੇ ਕੋਲ 100 ਬੰਦਾ ਜਾਣ ਲੱਗ ਪਿਆ, ਉੱਥੇ ਇੱਕ ਪੋਲੀਟੀਕਲ ਬੰਦਾ ਵੀ ਜਾਣ ਲੱਗ ਪਿਆ, ਉੱਥੇ ਉਹਦੇ ਕੰਮ ਹੋਣ ਲੱਗ ਪਏ, ਉੱਥੇ ਫਿਰ 200, 400, 500, 1000 ਜਾਣ ਲੱਗ ਪਿਆ, ਉਹ ਡੇਰਾ ਵਧਣ ਲੱਗ ਪਿਆ। ਅੱਛਾ, ਜਿਹਨਾਂ ਕੰਟਰੀਆਂ ਦੇ ਵਿੱਚ ਸਿਸਟਮ ਸਟਰੋਂਗ ਆ ਉੱਥੇ ਕੋਈ ਇੱਦਾਂ ਦਾ ਹੈ ਨਹੀਂ, ਉੱਥੇ ਕੋਈ ਹੋਰ ਪੋਕਿਟਸ ਬਹੁਤੀਆਂ ਡਿਵੈਲਪ ਨਹੀਂ ਹੁੰਦੀਆਂ, ਉਹਨਾਂ ਨੂੰ ਐਂ ਲੱਗਦਾ ਦੇਖੋ 90% ਤਾਂ ਬਹੁਤੇ ਦੇਸ਼ਾਂ ਦੇ ਵਿੱਚ ਬਹੁਤੇ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਿਸਟਮ ਦੇ ਵਿੱਚ ਕੌਣ ਹੈਗਾ ਕੌਣ ਨਹੀਂ ਹੈਗਾ, ਬਿਕੋਜ਼ ਦੇ ਹੈਵ ਏ ਸਟਰੋਂਗ ਸਿਸਟਮ ਐਟ ਦਾ ਬੈਕ ਐਂਡ। ਜੇ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਹੈ, ਜੇ ਉਹਨਾਂ ਨੂੰ ਕਿਤੇ ਪੁਲਿਸਿੰਗ ਵਾਲਾ ਐਂਗਲ ਦੀ ਜ਼ਰੂਰਤ ਹੈਗੀ ਆ, ਸਫਾਈ ਦੀ ਜ਼ਰੂਰਤ ਹੈਗੀ ਆ, ਐਵਰੀਥਿੰਗ ਆਲਮੋਸਟ ਇਨ ਪਲੇਸ ਸਾਡੇ, ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਹੀ ਮਤਲਬ 36 ਪ੍ਰੋਬਲਮ ਹੁਣ ਮੈਂ ਕਈ ਵਾਰੀ ਆ ਸਾਡੇ ਜਿੱਦਾਂ ਅਰਬਨ ਸਟੇਟ ਆ ਜਾਂ ਫੇਸ 2 ਆ, ਗੋਲਡਨ ਐਵੀਨਿਊ ਆ। ਅੱਛਾ, ਇੱਥੇ ਕਈ ਬਜ਼ੁਰਗਾਂ ਨਾਲ ਮੈਂ ਜਦੋਂ ਮਿਲਦਾ ਮੁਲਦਾ, ਉਹ ਕਹਿੰਦੇ ਜੀ ਅਸੀਂ ਤਾਂ ਫਲੈਟ ਲੈ ਲਿਆ, ਕੋਠੀ ਵੇਚ ਦਿੱਤੀ, ਉਹਦਾ ਕਾਰਨ ਕੀ ਆ? ਚੋਰ ਦਾ ਵੀ ਡਰ ਹੈ, ਪਾਣੀ ਵਾਲੇ ਦਾ ਵੀ ਡਰ ਹੈ, ਸੜਕ ਦਾ ਵੀ ਡਰ ਹੈ, ਸਿਕਿਉਰਿਟੀ ਦਾ ਵੀ ਡਰ ਹੈ, ਮਤਲਬ ਯੂ ਲੁੱਕ ਐਟ ਦ ਪੀਪਲਸ ਮਾਇੰਡ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਕ ਸਮਾਜਿਕ ਤੌਰ 'ਤੇ, ਔਰ ਰਾਜ ਉਹੋ ਹੀ ਚੰਗਾ ਹੁੰਦਾ ਜਿਹਦੇ ਵਿੱਚ ਤੁਸੀਂ ਸਿਸਟਮ ਦੇ ਵਿੱਚ ਕੰਮ ਕਰੋ, ਕਿਉਂਕਿ ਜਦੋਂ ਹੁਣ ਤੁਸੀਂ ਰੀਲਾਂ ਹੀ ਬਣਾਈ ਜਾਂਦੇ ਆ ਤੁਹਾਡੇ ਕੋਲ ਕੰਮ ਹੈ ਨਹੀਂ। ਅੱਛਾ, ਬਿਊਰੋਕਰੈਟ ਨੂੰ ਐਂ ਲੱਗਦਾ ਹੈਗਾ ਕਿ ਯਾਰ ਮੈਂ ਤਾਂ ਮਤਲਬ ਜੇ 25 ਸਾਲ ਦਾ ਬਿਊਰੋਕਰੇਸੀ

0: ਚ ਆਇਆ ਅਤੇ 60 ਸਾਲ 35 ਸਾਲ ਦੀ ਮੇਰੀ ਹੈਗੀ ਆ, 35 ਸਾਲ ਮੈਂ ਤਾਂ ਡੈਮੀ ਗੋਡ ਬਣ ਗਿਆ, ਮੈਂ ਤਾਂ ਜੋ ਕਹੂੰਗਾ ਉਹ ਜਾਣਾ ਹੈਗਾ। ਅੱਛਾ, ਉਹ ਜਿਹੜੀ ਮਾਨਸਿਕਤਾ ਵੀ ਆ ਕਰਮਨ, ਜਿਹੜੇ ਸਾਡੇ ਮੈਨੂੰ ਲੱਗਦਾ ਜਾਂ ਤਾਂ ਅਸੀਂ ਗੁਲਾਮ ਜ਼ਿਆਦਾ ਸਮਾ ਰਹੇ ਹਾਂ, ਖੈਰ ਪੰਜਾਬ ਤਾਂ ਉਨਾ ਗੁਲਾਮ ਨਹੀਂ ਰਿਹਾ ਹੈਗਾ, ਪਰ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਸਿਸਟਮ ਦੇ ਵਿੱਚ ਇੱਕ ਥਾਣੇਦਾਰ ਹੁੰਦਾ, ਇੱਕ ਪੰਚਾਇਤ ਸੈਕਟਰੀ ਹੁੰਦਾ। ਲਓ, ਸਾਡੇ ਇਲੈਕਟਡ ਬੰਦਿਆਂ ਨੂੰ ਤਾਂ, ਸਰਪੰਚਾਂ ਨੂੰ ਤਾਂ ਉਹੀ ਕਦੀ ਗੇੜ ਪਾਈ ਫਿਰਦਾ। ਅੱਛਾ, ਉਹ ਵੀ ਉਹਦੇ ਮਗਰ ਮਗਰ ਤੁਰੇ ਫਿਰਦੇ ਆ, ਜਦਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਡਿਊਟੀ ਆ। ਅੱਛਾ, ਅਸੀਂ ਉਸ ਥੋਟ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਮਿਸ ਕਰਦਾ, ਮੈਂ ਤਾਂ ਮਿਸ ਕਰਦਾ, ਕਿਉਂਕਿ ਮੈਂ ਇੱਕ ਉਸ ਬੈਕਗਰਾਊਂਡ ਤੋਂ ਆਇਆ ਜਿੱਥੇ ਅਸੀਂ ਆਪਣੇ ਕੋਚ ਨੂੰ ਵੀ ਕਹਿ ਦਿੰਦੇ ਸੀ ਵੀ ਕੋਚ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ, ਕਿਉਂਕਿ ਆਈ ਐਮ ਪਲੇਇੰਗ ਔਨ ਦੈਟ ਸਾਈਡ, ਠੀਕ ਹੈ ਨਾ, ਜਾਂ ਤਾਂ ਇਹਦਾ ਸਲਿਊਸ਼ਨ ਲੱਭ, ਨਹੀਂ ਤਾਂ ਮੈਨੂੰ ਪਤਾ ਵੀ ਇਹਦਾ ਸਲਿਊਸ਼ਨ ਆਹ ਹੈਗਾ। ਅੱਛਾ, ਉੱਥੇ ਗੱਲ ਡਿਸਕਸ਼ਨ, ਅਸੀਂ ਤਾਂ ਕਈ ਵਾਰੀ ਕਮਰੇ ਦੇ ਵਿੱਚ ਜੇ ਟੀਮ ਡਿਸਕਸ਼ਨ ਹੋਣੀ ਉੱਥੇ ਤਾਂ ਕਈ ਵਾਰੀ ਅਸੀਂ ਗਾਲੋ ਗਾਲੀ ਵੀ ਹੋ ਜਾਂਦੇ ਸੀਗੇ ਵੀ ਬਾਲ ਲੰਘਿਆ ਅਤੇ ਲੰਘਾ ਕਿਉਂ। ਅੱਛਾ, ਦੈਟ ਇਜ਼ ਵਟ ਵੀ ਐਕਸਪੈਕਟ, ਕਿਉਂਕਿ ਜਦੋਂ ਤੁਸੀਂ ਇੰਨੇ ਕਨਵਿਕਟ ਹੋ ਜਾਂਦੇ ਆ, ਤੁਹਾਡੀ ਕਨਵਿਕਸ਼ਨ ਇੰਨੀ ਹੋ ਜਾਂਦੀ ਹੈਗੀ ਆ, ਸੋ ਮੈਨੂੰ ਐਂ ਲੱਗਦਾ ਹੁੰਦਾ ਕਿ ਵਾਈ ਨੋਟ, ਜਿਹੜੀ ਚੀਜ਼ ਹੋ ਸਕਦੀ ਆ ਜਦੋਂ ਉਹ ਨਹੀਂ ਹੁੰਦੀ ਤਾਂ ਦੈਨ ਦੇਰ ਇਜ਼ ਏ ਪ੍ਰੋਬਲਮ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਕਿਤੇ ਜਨੈਟਿਕਸ ਵੀ ਹੈਗੀਆਂ, ਕਿਤੇ ਮੈਨੂੰ ਲੱਗਦਾ ਪ੍ਰੋਫੈਸ਼ਨ ਤੋਂ ਵੀ ਆਈਆਂ ਹੈਗੀਆਂ, ਕਿਸੇ ਦੂਜੇ ਦੇਸ਼ਾਂ ਦੇ ਵਿੱਚ, ਕਿਉਂਕਿ ਮੈਂ ਚਲੋ ਲੀਗ ਵਗੈਰਾ ਮਲੇਸ਼ੀਆ, ਜਰਮਨ, ਹੋਲੈਂਡ, ਅੱਛਾ ਇਹਨਾਂ ਕੰਟਰੀਆਂ ਦੇ ਨਾਲ ਜਦੋਂ ਤੁਸੀਂ ਖੇਡਦੇ ਆ ਤੁਸੀਂ ਬਹੁਤ ਕੁਛ ਸਿੱਖਦੇ ਆ ਇਹਨਾਂ ਦੇ ਕਲਚਰ ਤੋਂ, ਬਹੁਤ ਕੁਛ ਸਿੱਖਦੇ ਆ। ਮਤਲਬ ਕਈ ਵਾਰੀ ਤਾਂ ਸਾਡੇ ਲੋਕ ਤਾਂ ਇੱਦਾਂ ਹੀ ਸੋਚਦੇ ਆ ਨਾ ਵੀ ਖਰੇ ਘੱਟ ਕੱਪੜੇ ਪਾਉਂਦੇ ਆ ਅਤੇ ਇਹਨਾਂ ਦਾ ਖਰੇ ਕੀ ਕਲਚਰ ਆ, ਬਟ ਦੇ ਆਰ ਵੈਰੀ ਕਮਿਟਡ ਪੀਪਲ, ਦੇ ਆਰ ਵੈਰੀ ਸੈਂਸਿਟਿਵ ਟੂ ਵਰਡ ਦੇਅਰ ਸਿਸਟਮ।
1: ਪੰਜਾਬ ਨਿਕਲੇਗਾ ਕਦੇ ਇੰਨੀ ਸੋਚਣੀ ਤੋਂ? ਜੇ ਹਾਲੇ ਕੱਪੜਿਆਂ ਦੀ ਗੱਲ ਕੀਤੀ ਤੁਸੀਂ, ਸੀਮਤ ਸੋਚਣੀ ਆ, ਹਾਲੇ ਤਾਂ ਬਹੁਤ ਮੁੱਦੇ ਨੇ ਪੰਜਾਬ ਕੋਲ, ਪਰ ਮੈਂ ਇਹ ਤਾਂ ਪੁੱਛ ਰਹੀ ਹਾਂ ਕਿਉਂਕਿ ਜਿਹੜੀ ਸੋਚ ਹਾਲੇ ਤੱਕ ਹਾਲੇ ਵੀ ਇੱਥੇ ਤੱਕ ਹੀ ਸੀਮਤ ਹੈ, ਉਹ ਵੱਡੇ ਫੈਸਲੇ ਜਾਂ ਵੱਡੇ ਮੁੱਦੇ ਕਿਵੇਂ ਫਰੋਲੂਗੀ?
0: ਦੇਖੋ ਕਰਮਨ, ਸੋਸਾਇਟੀ ਦੇ ਵਿੱਚ ਚੇਂਜਸ ਤਾਂ ਆਉਂਦੀਆਂ ਹੈਗੀਆਂ ਸਮੇਂ ਸਮੇਂ 'ਤੇ, ਕਈ ਚੀਜ਼ਾਂ ਪੁਰਾਣੇ ਲੋਕਾਂ ਚੰਗੀਆਂ ਸੀਗੀਆਂ, ਕਈ ਚੀਜ਼ਾਂ ਨਵੀਂ ਯੰਗ ਜਨਰੇਸ਼ਨ ਚੰਗੀਆਂ ਹੈਗੀਆਂ। ਅਸੀਂ ਓਵਰਆਲ ਕਹਿ ਲਈਏ ਕਿ ਅਸੀਂ ਓਵਰਆਲ ਬਹੁਤ ਚੰਗੇ ਪਾਸੇ ਵੱਲ ਨੂੰ ਵਧੇ ਇੱਦਾਂ ਦਾ ਕੁਛ ਨਹੀਂ।
1: ਬਿਲਕੁਲ ਬਿਲਕੁਲ,
0: ਦੇਖੋ ਇੱਕ ਪਿੰਡ ਇੱਕ ਇਕਾਈ ਹੈ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਯਾਰ ਵਾਈ ਡੋਂਟ ਯੂ ਕਾਲ ਆਲ ਦਾ ਲੀਡਰਸ ਫਰੋਮ ਡਿਫਰੈਂਟ ਪਾਰਟੀਜ਼। ਮੈਂ ਕਈ ਪਿੰਡਾਂ 'ਚ ਸਕਸੈਸਫੁਲ ਹੋਇਆ ਵੀ ਆ ਵੀ ਯਾਰ ਤੁਸੀਂ ਮੈਨੂੰ ਵੀ ਸੱਦੋ, ਤੁਸੀਂ ਹੋਰ ਪੋਲੀਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਸੱਦੋ, ਆਈ ਡੋਂਟ ਮਾਈਂਡ, ਤੁਸੀਂ ਕੁਐਸਚਨਿੰਗ ਕਰੋ, ਤੁਸੀਂ ਫਿਰ ਅਸੈਸਮੈਂਟ ਕਰੋ, ਤੁਸੀਂ ਫਿਰ ਵੋਟਾਂ ਪਾਓ ਜਿਹਨੂੰ ਵੀ ਪਾਉਣੀ। ਉਹਦੇ ਨਾਲ ਕੀ ਹੋਊਗਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਪਾਰਟੀਸਪੇਸ਼ਨ, ਹੁਣ ਤਾਂ ਕੀ ਆ ਵੀ ਇੱਕ ਧੜਾ ਜਿਹੜਾ ਆ ਉਹ ਫਲਾਨੀ ਗਰੁੱਪ ਦਾ ਆ, ਇੱਕ ਧੜਾ ਫਲਾਨੀ ਪਾਰਟੀ ਦਾ, ਇੱਕ ਧੜਾ ਫਲਾਨੀ ਪਾਰਟੀ ਦਾ ਹੈਗਾ। ਅੱਛਾ, ਜਦੋਂ ਉਹਨਾਂ ਦਾ ਲੀਡਰ ਜਾਣਾ, ਉਹਦੇ ਭਾਵੇਂ ਇੱਥੇ ਕੋਈ ਸਮਾਨ ਹੋਵੇ ਚਾਹੇ ਨਾ ਹੋਵੇ, ਅੱਛਾ ਉਹਨੇ ਉਹਨਾਂ ਨਾਲ ਤੁਰ ਪੈਣਾ, ਦੂਜੇ ਨੇ ਦੂਜੇ ਨਾਲ ਤੁਰ ਪੈਣਾ, ਤੀਜੇ ਨੇ ਤੀਜੇ ਨਾਲ ਤੁਰ ਪੈਣਾ। ਅੱਛਾ, ਉਸ ਹੀ ਅਸੀਂ ਕਿਸੇ ਨਾ ਕਿਸੇ ਸਰਕਲ ਦੇ ਵਿੱਚ ਫਸੇ ਹੋਏ ਹਾਂ, ਪਰ ਸਾਨੂੰ ਮਚਿਓਰ ਡੈਮੋਕ੍ਰੇਸੀ ਵੱਲ ਨੂੰ ਵਧਣ ਦੀ। ਦੇਖੋ ਬਹੁਤੇ ਕੰਟਰੀਜ਼ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਨੂੰ ਹਜ਼ਾਰ ਹਜ਼ਾਰ 1200-1200 ਸਾਲ ਹੋ ਗਏ, ਸਾਨੂੰ ਹਜੇ 400-500 ਸਾਲ ਹੋਇਆ।
1: ਜੋ ਬੇਅਦਬੀਆਂ ਦਾ ਕਾਨੂੰਨ ਆਪ ਦੇ ਰਾਜ ਵਿੱਚ ਆਇਆ ਹੈ, ਲੋਕ ਬਹੁਤ ਉਦੋਂ ਖੁਸ਼ ਨੇ, ਤੁਹਾਨੂੰ ਕ੍ਰੈਡਿਟ ਦਿੰਦੇ ਨੇ ਵੀ ਇਹਨਾਂ ਦੇ ਰਾਜ ਵਿੱਚ ਇਹ ਕਾਨੂੰਨ ਆਇਆ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਰਾਜ ਵਿੱਚ ਇਹ ਕਾਨੂੰਨ ਕਿਉਂ ਨਹੀਂ ਆ ਸਕਿਆ, ਆ ਜਾਣਾ ਚਾਹੀਦਾ ਸੀਗਾ, ਅਤੇ ਇਹ ਵਾਲੇ ਕਾਨੂੰਨ ਨਾਲ ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ?
0: ਦੇਖੋ ਇਹਦੇ ਦੋ ਪਾਰਟ ਹੈ ਕਰਮਨ, ਇੱਕ ਪਾਰਟ ਹੈਗਾ ਕਿ ਜਿਹੜੇ ਇਸ ਕਾਨੂੰਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ, ਕੀ ਆਪਾਂ ਉਹਨਾਂ ਨੂੰ ਸਜਾਵਾਂ ਜਿੰਨੀਆਂ ਪ੍ਰਿਸਕ੍ਰਾਈਬਡ ਸੀ ਉਹ ਦਵਾ ਸਕੇ ਹਾਂ ਕਿ ਨਹੀਂ ਦਵਾ ਸਕੇ। ਦੇਖੋ ਇਹ ਤਾਂ ਹੁਣ ਆਪਾਂ ਆਉਣ ਵਾਲੇ ਕ੍ਰਾਈਮ ਨੂੰ ਰੋਕਣ ਲਈ ਕਹਿ ਰਹੇ ਹਾਂ, ਜਿਹੜਾ ਹੋ ਚੁੱਕਿਆ, ਜਿਹੜਾ 2015 ਤੋਂ ਆਨਵਰਡ ਹੋਇਆ, ਉਹਦੀ ਬਾਰੇ ਇਹ ਗੱਲ ਹੀ ਨਹੀਂ ਕਰਨੀ ਚਾਹੁੰਦੇ
1: ਨਾ, ਕੁਐਸਚਨਿੰਗ ਹੁੰਦੀ ਉਹਨਾਂ ਨੂੰ?
0: ਹਾਂ, ਕੁਐਸਚਨਿੰਗ ਹੁੰਦੀ, ਮੇਰੀ ਤਾਂ ਕੁਐਸਚਨ ਹੀ ਇਹ ਹੈਗਾ। ਮੈਂ ਕਹਿੰਦਾ ਇਹ ਮੰਨ ਲਿਆ ਵੀ ਹਾਂ ਵੀ ਤੁਸੀਂ ਇਹ ਕਾਨੂੰਨ ਪਾਸ ਕਰ ਲਿਆ, ਜਦਕਿ ਇਹਦੇ ਵਿੱਚ ਵੀ ਬਹੁਤ ਜਿਹੜੇ ਲੀਗਲ ਮਾਇੰਡ ਹੈਗੇ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ, ਕਿਉਂਕਿ ਧਾਰਮਿਕ ਪੱਖੋਂ ਮੈਂ ਬਹੁਤ ਜ਼ਿਆਦਾ ਗੱਲ ਕਰਦਾ ਨਹੀਂ, ਕਿਉਂਕਿ ਮੈਨੂੰ ਉਨੀ ਨੌਲੇਜ ਨਹੀਂ ਹੈ ਜਿੰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿੰਨਾ ਵਿਸ਼ਾਲ ਹੈ, ਉਨੀ ਨੌਲੇਜ ਵਾਲਾ ਬੰਦਾ ਹੀ ਉਨੀ ਗੱਲ ਕਰੇ ਤਾਂ ਜ਼ਿਆਦਾ ਬਿਹਤਰ। ਲੇਕਿਨ ਉਹਦਾ ਜਿਹੜਾ ਲੀਗਲ ਐਂਗਲ ਆ, ਅੱਜ ਵੀ ਕਿਤੇ ਨਾ ਕਿਤੇ ਜਿਹੜੇ ਲੀਗਲ ਮਾਇੰਡਸ ਹੈਗੇ ਆ ਉਹ ਕਹਿੰਦੇ ਵੀ ਇਹ ਇੰਪਲੀਮੈਂਟੇਬਲ ਨਹੀਂ ਹੈਗਾ, ਇਹਨੂੰ ਗਵਰਨਰ ਬੇਸਿਕਲੀ ਪਾਸ ਨਹੀਂ ਕਰ ਸਕਦਾ, ਇਹਨੂੰ ਘੱਟੋ ਘੱਟ ਵੀ ਪ੍ਰੈਜ਼ੀਡੈਂਟ ਹੀ ਪਾਸ ਕਰ ਸਕਦਾ ਹੈਗਾ।

0: अच्छा ਹੁਣ ਆਪਾਂ ਬੇਸਿਕਲੀ ਤਾਂ ਕਿਸੇ ਕਿਸੇ ਨਾ ਕਿਸੇ ਨਾਲ ਤਾਂ ਗੱਲ ਕਰਾਂਗੇ ਨਾ। ਅੱਛਾ ਇਹ ਵੀ ਮੰਨ ਲਿਆ ਵੀ ਹਾਂ ਵੀ ਇਹ ਪਾਸ ਹੋ ਗਿਆ ਆਉਣ ਵਾਲੇ ਸਮੇਂ ਲਈ, ਲੇਕਿਨ ਉਹ ਜਿਹੜਾ ਪੀਰੀਅਡ ਜਿਹੜਾ ਸੀਗਾ ਜਿਹੜਾ ਕ੍ਰਾਈਮ ਹੋ ਚੁੱਕਿਆ ਉਹਦੇ ਬਾਰੇ ਵੀ ਕੋਈ ਗੱਲ ਕਰ ਲਓ।
1: ਉਹ ਫਾਈਲਸ ਖੁੱਲ ਸਕਦੀਆਂ ਨੇ ਹੁਣ?
0: ਨਹੀਂ ਫਾਈਲ ਤਾਂ ਹਜੇ ਹੈਗੀਆਂ ਆ। ਪੰਜ ਦੇ ਪੰਜ ਕਰਮਨ ਜਿਹੜੇ ਉਹ ਬੇਅਦਬੀਆਂ ਦੇ ਕੇਸ ਹੈਗੇ ਆ ਉਹ ਪੰਜਾਬ ਤੋਂ ਬਾਹਰ ਟ੍ਰਾਇਲ ਹੋ ਰਿਹਾ, ਪੰਜਾਬ 'ਚ ਨਹੀਂ ਟ੍ਰਾਇਲ ਹੋ ਰਿਹਾ, ਪੰਜ ਦੇ ਪੰਜ ਬਾਹਰ ਟ੍ਰਾਂਸਫਰ ਹੋ ਗਿਆ। ਆਪਾਂ ਉਹਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਆਪਾਂ ਮੌੜ ਬਲਾਸਟ ਹੋਇਆ ਉਹਦੇ 'ਤੇ ਇਨਵੈਸਟੀਗੇਸ਼ਨ ਹੋਈ ਪਈ ਆ, ਉਹਦੇ 'ਚ ਬੇਸਿਕਲੀ ਬੰਦੇ ਵੀ ਨਾਮਜ਼ਦ ਹੋਏ ਪਏ ਵੀ ਆਹ ਬੰਦੇ ਅੱਜ ਤੱਕ ਕਿਸੇ ਨੇ ਉਹਨੂੰ ਬੁਲਾ ਕੇ ਬਾਬੇ ਰਾਮ ਰਹੀਮ ਨੂੰ ਇਨਵੈਸਟੀਗੇਟ ਨਹੀਂ ਕੀਤਾ। ਮੈਂ ਕੀ ਕਹਿੰਦਾ ਹੁੰਦਾ, ਮੈਂ ਕਹਿੰਦਾ ਜਿਹਨੂੰ ਜਿੰਨਾ ਜਿਹਨੇ ਕ੍ਰਾਈਮ ਕੀਤਾ ਉਨੀ ਉਹਨੂੰ ਸਜ਼ਾ ਮਿਲ ਜਾਵੇ, ਤਾਂ ਕਿਤੇ ਨਾ ਕਿਤੇ ਜਿਹਦੇ 'ਤੇ ਕ੍ਰਾਈਮ ਹੋਇਆ ਹੁੰਦਾ ਉਹਦੇ 'ਤੇ ਮਲਮ ਲੱਗ ਜਾਂਦੀ ਵੀ ਯਾਰ ਇਹਨੂੰ ਸਜ਼ਾ ਮਿਲ।
1: ਇਨਸਾਫ਼ ਦੇ ਕੰਸੈਪਟ
0: ਜਦੋਂ ਤੁਸੀਂ ਹੁਣ ਗੈਂਗਿਜ਼ਮ ਕੀ ਹੈਗਾ, ਜਦੋਂ ਤੁਸੀਂ ਛੋਟਾ ਕ੍ਰਾਈਮ ਕਰਦੇ ਹੋ ਤੁਸੀਂ ਉਹਨੂੰ ਫਿਰ ਕਿਤੇ ਨਾ ਕਿਤੇ ਪੈਟਰਨੇਜ ਕਰਦੇ ਹੋ, ਉਹ ਫਿਰ ਹੌਲੀ ਹੌਲੀ ਵੱਡਾ ਬਣ ਜਾਂਦਾ।
1: ਤਾਂ ਇੱਧਰੋਂ ਮੈਨੂੰ ਯਾਦ ਆਉਂਦੀ ਜਿਹੜੀ ਪਿੱਛੇ ਹੁਣੇ I was about to skip, thank you for speaking the word gangism, piche je movie or the releasing di gall aayi hai Lawrence,
0: ni basically dekho eta dekho jehdi deep state hai ya ja state hai gi ohnu
1: eh assi kyon glorify karan lag gaye gangsters di stories
0: nu, ni bilkul nahi glorify karna chahida। acha hunda ki hai youngster jehda bachcha hai ga oh kite na kite dekhda hai ga ki jadon ida inna to tappa dekho ਪੰਜਾਬੀ ਨਾ ਇੱਕ ਬੇਸਿਕਲੀ ਇੱਕ ਟਿਪੀਕਲ ਕਰੈਕਟਰ ਆ। ਮੈਂ ਨਾ ਕਰਮਨ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਨਾਲ ਇੱਕ ASI ਸੀਗਾ ਜਦੋਂ ਆਈ ਵਾਜ਼ ਇਨ ਪੁਲਿਸ ਡਿਪਾਰਟਮੈਂਟ, ਉਹਨੇ ਮੈਨੂੰ ਕਿਹਾ ਕਿ ਸਰ ਮੇਰਾ ਬੇਟਾ ਉਹਨੇ ਪਲੱਸ ਟੂ ਕਰ ਲਈ ਹੈ ਵੀ ਕਿਤੇ ਪੁਲਿਸ 'ਚ ਭਰਤੀ ਕਰਾ ਦਿਓ। ਮੈਂ ਕਿਹਾ ਚਲੋ ਕੋਈ ਨਹੀਂ, ਜਦੋਂ ਕੋਈ ਨਿਕਲੀਆਂ ਭਰਤੀਆਂ ਮੈਂ ਤੁਹਾਨੂੰ ਦੱਸੂੰਗਾ। ਅਤੇ ਭਰਤੀਆਂ ਨਿਕਲੀਆਂ ਉਦੋਂ ਕਾਰਗਿਲ ਦੀ ਜੰਗ ਤੋਂ ਬਾਅਦ ਦੀ ਗੱਲ ਹੈ। ਮੈਂ ਉਹਨੂੰ ਕਿਹਾ ਵੀ ਉਹ ਮੁੰਡੇ ਦੇ ਨਾ ਫਾਰਮ ਫੂਰਮ ਭਰਦੇ, ਆਪਾਂ ਇਹਨੂੰ ਭਰਤੀ ਕਰਾ ਲਾਂਗੇ। ਉਹ ਮੈਨੂੰ ਕਹਿੰਦਾ ਜੀ ਉਹ ਆਰਮੀ 'ਚ ਭਰਤੀ ਹੋ ਗਿਆ। ਮੈਂ ਕਿਹਾ ਯਾਰ ਆਰਮੀ 'ਚ ਕਾਹਨੂੰ ਕਰਾਉਣਾ ਸੀਗਾ ਵੀ ਆਰਮੀ 'ਚ ਵੀ ਆਪਾਂ ਨੂੰ ਪਾਪਾ ਇਹ 'ਚ ਕਰਾ ਲੈਣਾ ਸੀ ਪੁਲਿਸ ਦੇ ਵਿੱਚ? ਕਹਿੰਦਾ ਸਰ ਸਾਡੇ ਪਿੰਡ ਨਾ ਤਿੰਨ ਫੌਜੀ ਜਵਾਨਾਂ ਦੇ ਸ਼ਵ ਆਏ ਸੀਗੇ ਤਿਰੰਗੇ 'ਚ ਲਪੇਟ ਕੇ, ਅਤੇ ਉਹਨਾਂ ਨੂੰ ਜਿਹੜੀ ਸਲਾਮੀ ਵਗੈਰਾ ਦਿੱਤੀ ਅਤੇ ਜਿਹੜਾ ਉੱਥੇ ਬੈਂਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਕਹਿੰਦਾ ਮੇਰਾ ਮੁੰਡਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਵੀ ਮੈਂ ਤਾਂ ਆਰਮੀ 'ਚ ਹੀ ਜਾਣਾ। ਹੁਣ ਤੁਸੀਂ ਇਹਦੀ ਕਿਹੜੀ ਸਟੱਡੀ ਕਰ ਲਓਗੇ, ਇਹ ਕਿਹੜੀ ਸੋਚ ਹੈਗੀ ਆ? ਮੈਂ ਤਾਂ ਕਈ ਵਾਰੀ ਬਹੁਤ ਬੰਦਿਆਂ ਨੂੰ ਕਹਿੰਦਾ ਹੁੰਦਾ ਕਿ ਯਾਰ ਇਹ ਪਤਾ ਨਹੀਂ ਕਿਹੜੇ ਜੀਨਸ ਹੈਗੇ ਆ। ਸਾਡੇ ਤਰਨ ਤਾਰਨ ਦੇ ਵਿੱਚ ਹੁਣ ਮੈਕਸੀਮਮ ਅੱਜ ਦੀ ਤਰੀਕ 'ਚ ਡਰੱਗ ਆ, ਤਰਨ ਤਾਰਨ ਦੇ ਲੋਕ ਸਭ ਤੋਂ ਵੱਧ ਸ਼ਹਾਦਤਾਂ ਅਤੇ ਸਭ ਤੋਂ ਕੁਰਬਾਨੀਆਂ ਵੱਧ ਦਿੱਤੀਆਂ। ਆਪਣੀ ਅਰਦਾਸ ਦੇ ਵਿੱਚ ਵੀ ਵੀ ਜਿਹਨਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸੜੇ ਪੀਸੇ ਦੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਈਆਂ, ਉਹ ਇਸ ਏਰੀਏ ਦੇ ਸੀਗੇ। ਅੱਜ 5-6 ਦਹਾਕਿਆਂ ਬਾਅਦ ਅਸੀਂ ਕਿੱਥੇ ਖੜੇ? ਅੱਛਾ ਮੈਨੂੰ ਤਾਂ ਇੱਦਾਂ ਦੇ ਸੀਰੀਅਸ ਟੌਪਿਕ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਯਾਰ ਆਹ ਸਾਡਾ ਵਿਰਸਾ ਵੀ ਸਾਂਭਣ ਦੀ ਜ਼ਰੂਰਤ ਹੈ। ਅੱਛਾ ਸਾਡੇ ਕੋਲ ਮਿਹਨਤੀ ਲੋਕ ਹੈ, ਸਾਡੇ ਕੋਲ ਰਿਸਕ ਲੈਣ ਵਾਲੇ ਲੋਕ ਹੈ, ਸਾਡਾ ਪੌਣ ਪਾਣੀ ਵਧੀਆ, ਸਾਡੀ ਮਿੱਟੀ ਵਧੀਆ, ਅੱਛਾ ਫਿਰ ਅਸੀਂ ਤਰੱਕੀ ਨਹੀਂ ਕਰ ਰਹੇ, ਫਿਰ ਕੋਈ ਤਾਂ ਰੀਜ਼ਨ ਹੈਗਾ ਨਾ। ਕਿਤੇ ਤਾਂ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਹੈ, ਕਿਤੇ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਵੀ ਭਾਈ ਸਾਨੂੰ ਆਹ ਕਰਨ ਦੀ ਜ਼ਰੂਰਤ ਹੈ, ਆਹ ਕਰਨ ਦੀ ਨਹੀਂ ਜ਼ਰੂਰਤ। ਅੱਛਾ ਕੌਣ ਦੱਸੂਗਾ? ਉਹ ਲੀਡਰਸ ਜਿਨ੍ਹਾਂ ਨੇ ਪੋਲੀਟੀਕਲ ਲੀਡ ਕਰਨਾ, ਧਾਰਮਿਕ ਤੌਰ 'ਤੇ ਲੀਡ ਕਰਨਾ, ਸਮਾਜਿਕ ਤੌਰ 'ਤੇ ਲੀਡ ਕਰਨਾ, ਅਤੇ ਫਿਰ ਉੱਥੇ ਹੱਸਣ ਦੀ ਚੁਟਕਲੇ ਸੁਣਾਉਣ ਦੀ ਜਗ੍ਹਾ ਕਿੱਥੇ ਆ?
1: ਸਰ ਮਾਈ ਲਾਸਟ ਕੁਐਸਚਨ ਟੂ ਯੂ ਇਸ, ਅਤੇ ਇਹਦੇ 'ਚ ਤੁਸੀਂ ਕੋਈ ਪੋਲੀਟੀਕਲੀ ਕਰੈਕਟ ਆਨਸਰ ਨਹੀਂ ਦੇਣਾ, ਤੁਸੀਂ ਓਨੈਸਟ ਹੋਣਾ ਹੈ ਨਾ। ਪਹਿਲਾਂ ਕਿ ਤੁਸੀਂ ਤੁਹਾਡੇ ਮੁਤਾਬਿਕ ਤੁਸੀਂ ਡਿਜ਼ਰਵ ਕਰਦੇ ਹੋ ਪੰਜਾਬ ਦਾ ਸੀ ਐਮ ਹੋਣਾ?
0: ਦੇਖੋ ਜ਼ਰੂਰੀ ਨਹੀਂ,
1: ਯੈਸ ਔਰ ਨੋ?
0: ਹਾਂ ਨਹੀਂ ਨਹੀਂ, ਮੈਂ ਨਹੀਂ, ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗੀ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੈਸਟ ਹੁੰਦਾ ਉਹ ਹੀ ਸੀ ਐਮ ਹੁੰਦਾ। ਕਿਸੇ ਵੀ ਚੀਜ਼ ਦੇ ਸਰਕਮਸਟਾਂਸਿਸ ਹੁੰਦੇ ਆ। ਮੈਂ 2 ਵਾਰੀ ਓਲੰਪਿਕ ਦੀ ਕਪਤਾਨੀ ਕੀਤੀ, ਦੁਨੀਆ ਦੇ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਅੱਛਾ ਇਹ ਡੈਸਟਨੀ ਆ, ਮੈਂ

0: ਦੱਸਿਆ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਤਾਂ ਡਿਜ਼ਰਵਿੰਗ ਵਾਜ ਸੰਬਡੀ ਐਲਸ। ਸੋ ਇਹ ਕੁਛ ਪਤਾ ਨਹੀਂ ਹੁੰਦਾ ਔਰ ਮੈਂ ਇੱਦਾਂ ਇਹਨੂੰ ਦੇਖਦਾ ਵੀ ਨਹੀਂ ਹੈ। ਮੈਂ ਕਹਿੰਦਾ ਮੈਂ ਟੀਮ ਦਾ ਹਿੱਸਾ ਹੋਵਾਂ, ਮੈਂ ਉਹਦੇ ਵਿੱਚ ਕੀ ਕੰਟਰੀਬਿਊਟ ਕਰ ਸਕਦਾ, ਮੈਨੂੰ ਪਤਾ ਮੇਰੀ ਇੰਟਰਨਲੀ ਅਤੇ ਐਕਸਟਰਨਲੀ ਲੜਾਈ ਰਹਿਣੀ ਆ ਐਂਡ ਜਿੰਦਾ ਡੈਮੋਕ੍ਰੇਸੀ 'ਚੋਂ ਰਹਿਣੀ ਵੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਸੋਚਦੇ ਆ ਤਾਂ ਉਹਨੂੰ ਕਹਿ ਨਹੀਂ ਸਕਦੇ, ਮੈਨੂੰ ਲੱਗਦਾ ਉਹ ਵੀ ਕੋਈ ਬਹੁਤੀ ਚੰਗੇ ਕਿਰਦਾਰ ਦੀ ਗੱਲ ਨਹੀਂ ਹੈ। ਕਿਉਂਕਿ ਮੈਂ ਜੋ ਅਰਨ ਕਰਨਾ ਸੀ, ਜੋ ਅਚੀਵ ਕਰਨਾ ਸੀ, ਆਲਮੋਸਟ ਮੈਂ ਕਰ ਲਿਆ। ਜੋ ਮੈਂ ਦੁਨੀਆ ਦੇ ਉੱਤੇ ਦੇਖਣਾ ਦੁੱਖਣਾ ਸੀ ਕਰਮਨ, ਸੱਚੀ ਗੱਲ ਹੈ ਮੈਂ ਦੇਖ ਲਿਆ, ਗਲੈਮਰ ਵੀ ਦੇਖ ਲਿਆ, ਸਾਰਾ ਕੁਛ ਦੇਖ ਲਿਆ। ਜਦੋਂ ਤੁਸੀਂ 10 ਸਾਲ ਇੰਡੀਆ ਨੂੰ ਲੀਡ ਕਰ ਲਿਆ ਤਾਂ ਮੈਂ ਹਰ ਚੀਜ਼ ਹੀ ਦੇਖ ਲਈ, ਮੈਂ ਨਹੀਂ ਕਹਿੰਦਾ ਵੀ ਨਹੀਂ ਦੇਖੀ। ਹੁਣ ਇੱਛਾ ਇੰਨੀ ਕੀ ਆ ਕਿ ਯਾਰ ਜਿਹੜਾ ਇੰਨਾ ਬੈਸਟ ਪੀਸ ਆਫ ਲੈਂਡ ਆ ਜਿੱਥੇ ਸਾਡੀ ਦੁਨੀਆ ਦੇ ਉੱਤੇ ਆਇਡੈਂਟੀ ਹੈਗੀ ਆ, ਸਾਡੀ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਹਦੇ ਵਿੱਚ ਜੇ ਤੁਸ਼ ਜਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਕੰਟਰੀਬਿਊਟ ਕਰ ਸਕੂੰਗਾ। ਕਿਉਂਕਿ ਮੈਂ ਤਾਂ ਇਹ ਸੋਚਦਾ ਹੁੰਦਾ ਤੁਸੀਂ ਆਪ ਠੀਕ ਰਹੋ, ਤੁਸੀਂ ਜੇ ਸਮਾਜ ਨੂੰ ਤਾਂ ਸ਼ਾਇਦ ਬਾਬਾ ਨਾਨਕ ਵੀ ਨਹੀਂ ਸੁਧਾਰ ਸਕਿਆ ਪੂਰਾ,
1: ਬਿਲਕੁਲ
0: ਠੀਕ ਹੈ ਨਾ, ਅਤੇ ਜਿੰਨਾ ਕੁ ਤੁਸੀਂ ਕਰ ਸਕਦੇ ਆ ਮੈਨੂੰ ਲੱਗਦਾ ਉਹ ਕੰਟਰੀਬਿਊਸ਼ਨ ਉਹਦੇ ਨਾਲ ਮੇਰਾ। ਜਦੋਂ ਮੈਂ ਮੰਜੇ 'ਤੇ ਪੈਂਦਾ ਆ ਸਿਰਹਾਣੇ ਨਾਲ ਸਿਰ ਲਾਉਣਾ ਤਾਂ ਮੈਨੂੰ ਜਦੇ ਨੀਂਦ ਆ ਜਾਂਦੀ ਆ, ਸਵੇਰੇ ਉੱਠ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈ ਦੀ ਆ, ਹਫ਼ਤੇ 'ਚ ਇੱਕ ਅੱਧਾ ਦਿਨ ਗੋਲਫ ਖੇਡਣ ਦਾ ਟਾਈਮ ਮਿਲ ਜਾਂਦਾ। ਜੇ ਕੁਛ ਵੀ ਕੰਟਰੀਬਿਊਟ ਕਰ ਸਕਦੇ, ਮੇਰਾ ਤਾਂ ਇੰਨਾ ਕੁ ਰੂਟੀਨ ਹੈਗਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਪੰਜਾਬ ਨੂੰ ਲੈ ਕੇ ਉਹ ਸਾਰੇ ਪੰਜਾਬੀ ਜਿੰਨੇ ਵੀ ਨੇ, ਚਾਹੇ ਉਹ ਲੀਡਰਸ ਨੇ, ਚਾਹੇ ਉਹ ਸਿਵਲਸ ਨੇ, ਸਿਵਿਲੀਅਨਸ ਨੇ, ਜੋ ਵੀ ਨੇ, ਰਲ ਮਿਲ ਕੇ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਅਤੇ ਕਲੈਕਟਿਵਲੀ ਕੌਨਸ਼ੀਅਸਨੈਸ ਨੂੰ ਜਗਾਉਣ।
0: ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ
1: ਪਊ। ਰਾਈਟ, ਥੈਂਕ ਯੂ ਸੋ ਮਚ ਸਰ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office and I have met their clients. I feel that they believe in quality and they are dedicated to providing competent services to their clients.
9: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
10: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
12: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFS

0: ਅਤੇ 9 ਰਜਿਸਟਰਡ ਪਲਾਨਸ ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sirai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sirai Trucking 905-794-8837 905-794-8837 Sirai

0: ਤੁਹਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ। ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆ ਗਏ,
0: ਉਹਨਾਂ ਦੇ ਉਹ ਨਜ਼ਰ ਨਾਲ ਸਿਖਾ ਦਿੰਦੇ ਸੀ। ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਹੋਜਾ ਸਾਹਿਬ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਰਾਗ, ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ। ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ। ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਹੁਣ ਗੁੱਸੇ ਬਹੁਤ ਹੁੰਦੇ ਆ। ਨਾਜ਼ਾਂ ਵਾਲਾ ਮਹਿਬੂਬ ਆਏ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ।
1: ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਨੂੰ ਇਹ ਲੱਗਦਾ ਸੀ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਿਹਾ, ਅੱਜ ਚੈਸੀ ਖੜਕੀ ਨਹੀਂ ਕਾਇਮ ਆ। ਆਪਾਂ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ, ਮੈਂ ਇੱਕ ਵਾਰੀ MP ਜ਼ਰੂਰ ਬਣਨਾ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸਦੀਪ ਸਾਗਰ ਅਤੇ ਤੁਸੀਂ ਦੇਖ ਰਹੇ ਹੋ ਪੋਡਕਾਸਟ। ਅਤੇ ਦੋਸਤੋ, ਮੁਕੇਸ਼ ਆਲਮ ਜੀ ਦਾ ਇੱਕ ਸ਼ੇਰ ਹੈ ਕਿ ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਣੀ ਸੁਣਕਰ, ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਣੀ ਸੁਣਕਰ, ਪਿਆਸ ਇਤਨੀ ਥੀ ਕਿ ਰੋ ਪੜੇ ਪਾਣੀ ਸੁਣਕਰ। ਅੱਜ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਗੱਲ ਸ਼ੁਰੂ ਕਿੱਥੋਂ ਕਰਾਂ। ਗੱਲ ਹੈ ਇੱਕ ਐਸੇ ਗਾਇਕ ਦੀ ਜਿਹਨੇ ਟਿੱਬਿਆਂ ਦੇ ਵਿੱਚ ਬੈਠ ਕੇ ਵਾਈਟ ਹਾਊਸ ਦੇ ਸੁਪਨੇ ਦੇਖ ਲਏ। ਗੱਲ ਉਸ ਮਾਂ ਦੀ ਹੈ ਜਿਹਨੂੰ ਲੋਕ ਹਰ ਰੋਜ਼ ਤਾਨੇ ਮਾਰਨ ਲੱਗ ਗਏ ਕਿ ਤੇਰਾ ਮੁੰਡਾ ਪਾਗਲ ਹੋ ਗਿਆ। ਗੱਲ ਉਸ ਕਿੱਲ ਦੀ ਵੀ ਕਰਨੀ ਚਾਹੁੰਦਾ ਜਿਹੜਾ ਇੱਕ ਸ਼ਾਗਿਰਦ ਦੇ ਪੈਰ ਦੇ ਆਰ ਪਾਰ ਹੋ ਗਿਆ। ਗੱਲ ਉਸ ਖੂਨ ਦੀ ਵੀ ਕਰਨੀ ਚਾਹੁੰਦਾ ਜਿਹੜਾ ਪੈਰਾਂ 'ਚੋਂ ਰਿਸਦਾ ਤਾਂ ਰਿਹਾ ਪਰ ਸ਼ਾਗਿਰਦ ਨੇ ਪੈਡਲ ਮਾਰਨੇ ਬੰਦ ਨਹੀਂ ਕੀਤੇ ਕਿ ਕਿਤੇ ਮੇਰੇ ਉਸਤਾਦ ਜੀ ਨੂੰ ਰਾਸਤੇ ਦੇ ਵਿੱਚ ਖੜਾ ਨਾ ਹੋਣਾ ਪੈ ਜਾਏ। ਗੱਲ ਸੁਪਨਿਆਂ ਦੀ ਹੈ, ਗੱਲ ਕੱਚੇ ਰਾਹਾਂ ਦੀ ਹੈ ਜਿੱਥੇ ਬੈਠ ਕੇ ਮਾਰਬਲਾਂ ਦੇ ਸੁਪਨੇ ਲਏ, ਜਿੱਥੇ ਬੈਠ ਕੇ ਉਹਨੇ ਸੋਚਿਆ ਸੀ ਕਦੇ ਕਿ ਮੈਂ ਮਾਂ ਮੈਂ ਬਣੂੰਗਾ ਗਾਇਕ ਅਤੇ ਐਸਾ ਗਾਇਕ ਬਣੂੰਗਾ ਜਿਹੜੇ ਅੱਜ ਮੈਨੂੰ ਪਾਗਲ ਕਹਿ ਰਹੇ ਨੇ ਨਾ, ਕੱਲ੍ਹ ਤੇਰੇ ਮੁੰਡੇ ਨੂੰ ਸੁਣ ਸੁਣ ਕੇ ਪਾਗਲ ਹੋਣਗੇ। ਮੇਰੇ ਕੋਲ ਲਫਜ਼ ਨਹੀਂ ਕਿ ਉਸ ਗਾਇਕ ਨੂੰ ਕਿਸ ਤਰ੍ਹਾਂ ਇੰਟਰੋਡਿਊਸ ਕਰਾਂ। ਬੜਾ ਲੰਬਾ ਸਫ਼ਰ ਹੈ, ਬੜਾ ਵੱਡਾ ਗਾਣਾ ਹੈ। ਗਾਣਾ ਵੀ ਐਸਾ ਜਦੋਂ ਫੋਕ ਗਾਇਆ ਤਾਂ ਜਮਲਾ ਜੱਟ ਦੀਆਂ ਝਲਕਾਰਾਂ ਵੀ ਮਾਰੀਆਂ, ਜਦੋਂ ਸੂਫੀ ਗਾਇਆ ਤਾਂ ਲੱਗਾ ਕਿ ਵਾਰਸ਼ਾਹ ਇਹਦੇ ਅੰਦਰ ਆ ਗਿਆ, ਜਦੋਂ ਗੁਰਬਾਣੀ ਗਾਉਣ ਲੱਗਾ ਤਾਂ ਇੱਦਾਂ ਲੱਗਾ ਕਿ ਇਹ ਪਰਟੀਕੁਲਰਲੀ ਗੁਰਬਾਣੀ ਦਾ ਹੀ ਗਵੱਈਆ। ਜਿਸ ਵੀ ਰੰਗ ਦੇ ਵਿੱਚ ਆਇਆ ਉਹ ਰੰਗ ਕਬੂਲ ਕੀਤਾ ਲੋਕਾਂ ਨੇ, ਇਹ ਸੁਰ ਦੀ ਤਾਕਤ ਸੀ। ਅਤੇ ਅੱਜ ਉਸ ਸੁਰੀਲੇ ਅਤੇ ਸਜੀਲੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਦਾ। ਮੇਰੀ ਔਕਾਤ ਨਹੀਂ ਰੂਬਰੂ ਕਰਦੀ, ਬਸ ਆਪਾਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਗੱਲਾਂ ਕਰਾਂਗੇ ਉਹਨਾਂ ਦੇ ਸੰਗੀਤਕ ਸਫ਼ਰ ਦੀਆਂ, ਕਿਉਂਕਿ ਬੜਾ ਕੁਝ ਹੈ ਉਹਨਾਂ ਦੇ ਅੰਦਰ। ਮੈਨੂੰ ਲੱਗਦਾ

0: ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵੀ ਸਫਲ ਬਣਾਉਣੀ ਚਾਹੀਦੀ ਆ। ਛੋਟੀ ਜ਼ਬਾਨ ਦੇ ਨਾਲ ਵੱਡਾ ਨਾਮ ਲੈ ਰਿਹਾ, ਪਦਮ ਸ਼੍ਰੀ ਜਨਾਬ ਹੰਸ ਰਾਜ ਹੰਸ ਜੀ, ਹੰਸ ਭਾਜੀ, ਸਾਗਰ ਪੋਡਕਾਸਟ ਦੇ ਵਿਹੜੇ 'ਚ ਤੁਹਾਡਾ ਬਹੁਤ ਬਹੁਤ ਬਹੁਤ ਸਵਾਗਤ।
1: ਬਹੁਤ ਸ਼ੁਕਰੀਆ ਜੀ। ਸਕੂਨ ਦਿਲ ਕੇ ਲੀਏ ਕੁਛ ਤੋਂ ਇਹਤਮਾਮ ਕਰੂੰ,
0: ਹਾਂ
1: ਜ਼ਰਾ ਨਜ਼ਰ ਤੋਂ ਮਿਲੇ ਫਿਰ ਉਹਨੇ ਸਲਾਮ ਕਰੂੰ।
0: ਹਾਏ ਹਾਏ ਹਾਏ ਹਾਏ,
1: ਮੁਝੇ ਤੋ ਹੋਸ਼ ਨਹੀਂ, ਆਪ ਮਸ਼ਵਰਾ ਦੀਜੇ, ਕਹਾਂ ਸੇ ਛੇੜੂ ਫਸਾਨਾ, ਕਹਾਂ ਤਮਾਮ ਕਰੂੰ।
0: ਹਾਏ ਹਾਏ, ਫਸਾਨਾ ਭਾਜੀ ਉੱਥੋਂ ਹੀ ਮੈਂ ਚਾਹੁੰਦਾ ਛੇੜੋ, ਕਿਉਂਕਿ ਹੰਸਰਾਜ ਹੰਸ ਜੀ ਨੂੰ ਸੰਗੀਤ ਤੋਂ ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਆਪਣੇ ਆਪ ਦੇ ਵਿੱਚ ਇੱਕ ਸੰਗੀਤ ਯੂਨੀਵਰਸਿਟੀ, ਐਸਾ ਗਾਣਾ ਜਿਹਨੂੰ ਗਾ ਗਾ ਕੇ ਲੋਕਾਂ ਨੇ ਆਪਣੀ ਜ਼ਿੰਦਗੀ ਬਣਾ ਲਈ, ਉਸ ਗਾਣੇ ਦੀ ਮੈਂ ਚਾਹੁੰਦਾ ਅੱਜ ਉਹ ਗੱਲਾਂ ਜ਼ਰੂਰ ਕੀਤੀਆਂ ਜਾਣ ਜਿਹੜੀਆਂ ਮੈਨੂੰ ਲੱਗਦਾ ਕਿ ਲੋਕਾਂ ਦੇ ਅੱਗੇ ਆਉਣੀਆਂ ਚਾਹੀਦੀਆਂ, ਅਤੇ ਲੋਕ ਆਪਣੀ ਜ਼ਿੰਦਗੀ 'ਚ ਉਹਨਾਂ ਗੱਲਾਂ ਨੂੰ ਧਾਰ ਕੇ ਕੁਝ ਬਣ ਸਕਦੇ ਨੇ।
1: ਹਾਂਜੀ, ਰੱਬ ਸੋਹਣਾ ਜਦੋਂ ਮਿਹਰਬਾਨ ਹੋਵੇ ਅਤੇ ਇਹ ਜਿਹੜੀ ਸੂਖਮ ਕਲਾ ਸੰਗੀਤ ਦੀ ਇਹ ਸਮਝ ਆਉਂਦੀ ਹੈ, ਅਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਤਮੀਰ ਬਣ ਰਹੇ ਸੀ, ਮੇਰਾ ਇੰਟਰੋਡਕਸ਼ਨ ਦੇ ਰਹੇ ਸੀ, ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਸੋਚਿਆ ਕਿਸੇ ਹੋਰ ਬਾਰੇ ਗੱਲ ਕਰਨ ਲੱਗੀ। ਮੈਂ ਆਪਣੇ ਆਪ ਨੂੰ ਸਟੂਡੈਂਟ ਹੀ ਸਮਝਿਆ, ਹਮੇਸ਼ਾ ਵਿਦਿਆਰਥੀ ਸਮਝਿਆ ਸੰਗੀਤ ਦਾ। ਔਰ ਜਿਵੇਂ ਬਜ਼ੁਰਗਾਂ ਨੇ ਕਿਹਾ ਕਿ ਸਮੁੰਦਰ ਹੈ, ਉਹਨਾਂ ਨੇ ਤਾਂ ਤਾਰੀਆਂ ਵੀ ਲਾਈਆਂ, ਅਸੀਂ ਉਹ ਲੋਕ ਹਾਂ ਕਿਨਾਰੇ 'ਤੇ ਅਜੇ ਬੈਠੇ, ਜਸਟ ਇਸ ਤਲਾਸ਼ ਵਿੱਚ ਹਾਂ ਕਿ ਕਦੋਂ ਥੋੜ੍ਹਾ ਬਹੁਤਾ ਇੱਕ ਬੂੰਦ ਮਿਲੇ। ਲੇਕਿਨ ਜੋ ਵੀ ਸੀਗਾ, ਕੋਸ਼ਿਸ਼ ਕੀਤੀ ਆ। ਬਾਕੀ ਜਿੰਨੀਆਂ ਸਿਫਤਾਂ ਨੇ, ਸਭ ਤੋਂ ਪਹਿਲਾਂ ਤਾਂ ਮਾਂ ਬਾਪ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਬੰਦੇ ਨੂੰ, ਜਿਹਦੀ ਵਜ੍ਹਾ ਨਾਲ ਅਸੀਂ ਇਹ ਧਰਤੀ 'ਤੇ ਆਉਂਦੇ ਹਾਂ, ਇਸ ਦੁਨੀਆਂ ਦੇ ਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਚੰਗੀ ਕਿਸਮਤ ਹੋਵੇ ਤਾਂ ਚੰਗੇ ਉਸਤਾਦ ਮਿਲ ਜਾਂਦੇ ਆ, ਫਿਰ ਜੋ ਵੀ ਸਿਫਤਾਂ ਹੁੰਦੀਆਂ, ਜੋ ਵੀ ਪ੍ਰੇਜ਼ ਹੁੰਦੀ ਹੈ, ਉਹਨੂੰ ਐਟ ਡਿਸਟੈਂਸ ਹੀ ਰੱਖੋ
0: ਜੀ,
1: ਹੋਰ ਅੱਛਾ ਕਰਨ ਦਾ ਸੋਚਦੇ ਰਹੋ। ਮੇਰੀ ਇੱਦਾਂ ਹੀ ਤਲਾਸ਼ ਵਿੱਚ ਹੀ ਉਮਰ ਗੁਜ਼ਰੀ ਹੈ, ਇਸ ਦੇ ਵਿੱਚ ਨਹੀਂ ਗੁਜ਼ਰੀ ਕਿ ਮੈਂ ਖਰੇ ਕੀ ਕਰ ਛੱਡਿਆ। ਇਹ ਲੱਗਾ ਕਿ ਯਾਰ ਜੇ ਜਦੋਂ ਮੈਂ ਉਸਤਾਦਾਂ ਨੂੰ ਸੁਣਿਆ, ਵੱਡੇ ਲੋਕਾਂ ਨੂੰ ਸੁਣਿਆ, ਤਾਂ ਇਹੀ ਲੱਗਾ ਯਾਰ ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ ਕਿ ਤੂੰ ਪਰਦਾ ਬਣਾਇਆ ਹੋਇਆ, ਵਰਨਾ ਦੁਨੀਆ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ, ਸਭ ਤੋਂ ਮੁਸ਼ਕਿਲ ਹੈ। ਜਦੋਂ ਜ਼ਲਜ਼ਲਾ ਵੀ ਆਉਂਦਾ, ਅਰਥਕੁਇਕ ਆਉਂਦਾ, ਭੂਚਾਲ ਆਉਂਦਾ, ਉਦੋਂ ਬੇਸੁਰਿਆ ਹੁੰਦਾ ਜਾਂ ਬੇਤਾਲਾ ਹੁੰਦਾ ਸਿਸਟਮ। ਜਦੋਂ ਹਾਰਟ ਅਟੈਕ ਆਉਂਦਾ, ਉਦੋਂ ਬੇਤਾਲਾ ਹੀ ਹੁੰਦਾ
0: ਜੀ।
1: ਜਦੋਂ ਕਹਿੰਦੇ ਨਾ ਕਿ ਹੁਣ ਆਵਾਜ਼ ਬਦਲ ਗਈ ਹੈ, ਉਦੋਂ ਸਮਝੋ ਤੁਹਾਡਾ ਸੁਰ ਵਿਗੜ ਜਾਂਦਾ। ਜ਼ਿੰਦਗੀ ਸੁਰ ਔਰ ਲੈ ਦਾ ਹੀ ਨਾਮ ਹੈ, ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਸੰਗੀਤ ਹੀ ਆ। ਅਤੇ ਸ਼ੁਕਰ ਹੈ ਮਾਲਕ ਦਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰ ਸਕੇ ਹਾਂ, ਅਤੇ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ ਸਾਗਰ ਸਾਹਿਬ।
0: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ, ਰਹਿ ਗੁਜ਼ਰ ਹੀ ਰਹਿ ਗੁਜ਼ਰ ਹੈ ਰਹਿ ਗੁਜ਼ਰ ਕੇ ਆਗੇ
1: ਜੀ।
0: ਸੰਗੀਤ ਦੇ ਵਿੱਚ ਮੰਜ਼ਿਲ ਕੀ ਹੈ?
1: ਕਿਸੇ ਸੂਫੀ ਦਰਵੇਸ਼ ਨੇ ਪੁੱਛਿਆ ਸੀ ਆਪਣੇ ਮੁਰਸ਼ਿਦ ਨੂੰ ਕਿ ਸਰਕਾਰ ਇਹ ਤਸੱਵਫ ਦਾ, ਸੂਫੀਜ਼ਮ ਦਾ, ਸੰਤ ਮਤ ਦਾ, ਗੁਰਮਤ ਦਾ, ਰੂਹਾਨੀਅਤ ਦਾ ਰਸਤੇ ਦੀ ਮੰਜ਼ਿਲ ਕੀ ਹੈ? ਉਹਨੇ ਕਿਹਾ ਬੇਟਾ ਰਸਤਾ ਹੀ ਮੰਜ਼ਿਲ ਬਣ ਜਾਂਦਾ।
0: ਹਾਏ ਹਾਏ ਹਾਏ ਹਾਏ,
1: ਜਦੋਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਨਾ ਫਿਰ ਵੇਖਣ ਵਾਲਾ ਰਹਿੰਦਾ, ਕਿਉਂਕਿ ਤੂੰ ਮੇਰੇ ਪਾਸ ਹੋਤੇ ਹੋ ਗੋਆ, ਜਬ ਕੋਈ ਦੂਸਰਾ ਨਹੀਂ ਹੋਤਾ, ਫਿਰ ਦੂਈ ਖਤਮ ਹੋ ਜਾਂਦੀ ਹੈ ਅਤੇ ਫਿਰ ਤੁਹਾਡਾ ਅਸਤਿਤਵ ਖਤਮ ਹੋ ਜਾਂਦਾ, ਔਰ ਸਮੁੰਦਰ 'ਚ ਮਿਲ ਕੇ ਬੂੰਦ ਦੱਸਣ ਜੋਗੀ ਵੀ ਨਹੀਂ ਰਹਿ ਜਾਂਦੀ, ਮੇਰੇ ਵੀ ਕੋਈ ਹੋ ਸੀਗਾ। ਇਸੇ ਤਰ੍ਹਾਂ ਸੰਗੀਤ ਦੇ ਵਿੱਚ ਚੱਲਦੇ ਜਾਣਾ ਹੁੰਦਾ, ਯਾਨੀ ਅਸੀਂ ਤਾਂ ਕਿਹੜੇ ਬਾਗ ਦੀ ਮੁੱਲੀ ਹਾਂ। ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ, ਜਦੋਂ ਉਹਨਾਂ ਦੀ ਤਬੀਅਤ ਬਹੁਤ ਨਾਸਾਜ਼ ਹੋ ਗਈ, ਉਹ ਸੈਂਚਰੀ ਦੇ ਸਭ ਤੋਂ ਵੱਡੇ ਗਵੱਈਏ ਮੰਨੇ ਗਏ ਨੇ, ਜਿਹਨਾਂ ਦਾ ਨਾਂ ਹੀ ਵੱਡੇ ਗੁਲਾਮ ਅਲੀ ਖਾਨ, ਸੋਚ ਕੇ ਦੇਖੋ
0: ਕਿਆ ਬਾਤ।
1: ਅਤੇ ਕਹਿਣ ਲੱਗੀ ਹੁਣ ਹੁਣ ਹੁਣੇ ਹੀ ਅਜੇ

0: ਸੁਰਦੀ ਸਮਝ ਆਈ ਸੀ, ਆਵਾਜ਼ ਲਾਉਣਾ ਆਇਆ ਸੀ, ਹੁਣ ਅੱਲਾ ਨੇ
1: ਜਾਣ
0: ਬੁਲਾ
1: ਦਾ
0: ਲਿਆ,
1: ਸਮਝ
0: ਅੱਲਾ
1: ਲਿਆ।
0: ਨੇ ਬੁਲਾ ਲਿਆ। ਸੋ ਇਸ ਕਰਕੇ ਜੇ ਉਹ ਲੋਕ ਇਸ ਤਰ੍ਹਾਂ ਕਹਿੰਦੇ ਆ ਤੇ ਅਸੀਂ ਤਾਂ ਬਸ ਰਾਹਗੀਰ ਆ, ਬਸ ਇੱਥੇ ਸਭ ਰਾਹਗੀਰ ਆ,
1: ਰਾਹਗੀਰ
0: ਚਾਹੇ ਉਹ ਰੂਹਾਨੀਅਤ ਦਾ ਰਸਤਾ

0: ਵੀ ਮੇਰੇ ਕੰਨਾਂ 'ਚ ਜਦੋਂ ਸ਼ਊਰ ਬੰਦੇ ਨੂੰ ਆਉਂਦਾ ਨਾ, ਹੋਸ਼ ਆਉਂਦੀ ਹੈ,
1: ਜੀ
0: ਜਦੋਂ ਉਹਨੂੰ ਆਵਾਜ਼ ਜਾਂ ਕੋਈ ਵੀ ਗੱਲ ਜਾਂ ਸਾਊਂਡ ਸੁਰੀਲੀ ਲੱਗਣ ਲੱਗਦੀ ਹੈ, ਉਹ ਯਮਲਾ ਜੀ ਦੀ ਆਵਾਜ਼ ਸੀ, ਉਸਤਾਦ ਲਾਲ ਚੰਦ
1: ਆਹਾ
0: ਯਮਲਾ ਜੱਟ ਜੀ ਦੀ। ਫਿਰ ਉਸ ਤੋਂ ਬਾਅਦ ਮੇਰੇ ਗੁਰੂ ਜੀ ਨਾਲ ਮੇਲ ਹੋ ਗਿਆ, ਉਸਤਾਦ ਜੀ, ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਉਸਤਾਦ ਜੀ,
1: ਜੀ
0: ਉਸਤਾਦਾਂ ਦੇ ਉਸਤਾਦ
1: ਉਸਤਾਦਾਂ ਦੇ ਉਸਤਾਦ
0: ਸ਼ਾਹਕੋਟੀ ਸਾਹਿਬ।
1: ਜੀ
0: ਫਿਰ ਉਹਨਾਂ ਦੇ ਉਹ ਨਜ਼ਰ ਨਾਲ ਸਿਖਾ ਦਿੰਦੇ ਸੀ।
1: ਹਾਏ ਹਾਏ ਹਾਏ
0: ਉਹ ਕਹਿੰਦੇ ਜੇ ਗਵੱਈਏ ਹੈ ਜਿੱਦਾਂ ਬੇਟਾ ਕਲਾਸਾਂ ਲਾਉਣ ਨਾਲ ਬਣਦੇ ਹੁੰਦੇ, ਅਤੇ ਅਕੈਡਮੀਆਂ ਜਗ੍ਹਾ ਜਗ੍ਹਾ ਉਹਨਾਂ ਨੂੰ ਤੁਸੀਂ ਟੀਚਰ ਨੂੰ ਪੇ ਕਰਦੇ ਆ, 40-45 ਮਿੰਟ ਜਾਂ ਘੰਟਾ ਤੁਹਾਨੂੰ ਉਹ ਸਿਖਾਉਂਦੇ ਨੇ, ਅਤੇ ਸ਼ਾਇਦ ਤੁਹਾਨੂੰ ਥਿਊਰੀ ਥੋੜ੍ਹੀ ਬਹੁਤ ਆ ਜਾਂਦੀ ਹੈ, ਲੇਕਿਨ ਗਵੱਈਏ ਨਹੀਂ ਪੈਦਾ ਹੋਏ, ਗਵੱਈਆ ਗੁਰੂ ਸ਼ਿਸ਼ ਪਰੰਪਰਾ 'ਚੋਂ ਹੀ ਪੈਦਾ ਹੋਏ ਹੈ।
1: ਜੀ
0: ਸੋ ਇਸ ਕਰਕੇ ਜਿਹੜੇ ਕਾਮਲ ਮੁਰਸ਼ਦ ਹੁੰਦੇ ਆ ਉਹ ਨਜ਼ਰ ਨਾਲ ਹੀ ਬਖਸ਼ਿਸ਼ ਕਰ ਦਿੰਦੇ ਆ, ਪਰ ਨਜ਼ਰ ਉਹਨਾਂ ਦੀ ਕਦੋਂ ਸਵੱਲੀ ਹੋਵੇ ਇਹਦਾ ਕੋਈ ਪਤਾ ਨਹੀਂ, ਕਿੰਨੀ ਦੇਰ ਲੱਗੇਗੀ, ਬਹੁਤ ਜ਼ਿਆਦਾ ਹੀ ਬੰਦਾ ਕਾਹਲੀ 'ਚ ਹੋਵੇ, 10-12 ਸਾਲ ਦਾ ਕੋਰਸ ਹੈ
1: ਜੀ
0: ਜੇ ਬਹੁਤ ਕਾਹਲੀ 'ਚ ਹੋਵੇ,
1: ਜੀ
0: ਜੇ ਤਾਮਲ ਮਿਜ਼ਾਜ ਨਾਲ ਸ਼ਾਂਤੀ ਨਾਲ, ਤਾਂ ਉਮਰਾਂ ਲੱਗ ਜਾਂਦੀਆਂ।
1: ਜਿੱਦਾਂ ਕਹਿੰਦੇ ਆ ਕਿ ਉਸਤਾਦ ਦੀ ਚਿੱਤਰ ਛਾਇਆ, ਉਸਤਾਦ ਦੀ ਚਰਿੱਤਰ ਛਾਇਆ, ਉਸਤਾਦ ਦੀ ਛੱਤਰ ਛਾਇਆ ਤੇ ਉਸਤਾਦ ਦੀ ਛਿੱਤਰ ਛਾਇਆ,
0: ਛਿੱਤਰ
1: ਜੇ ਚਾਰ ਛਾਵਾਂ ਦੇ ਵਿੱਚ ਕੋਈ ਸ਼ਾਗਿਰਦ ਰਹਿ ਜਾਏ, ਮੈਂ ਅਕਸਰ ਇਹ ਗੱਲ ਬੋਲਦਾ, ਤੇ ਮੈਨੂੰ ਲੱਗਦਾ ਕਿ ਸ਼ਾਗਿਰਦ ਦੇ ਅੰਦਰ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ।
0: ਹਾਂਜੀ ਹਾਂਜੀ, ਬਸ ਗੱਲ ਇਹ ਕਿ ਸੁਰ ਮਿਲਣੀ ਚਾਹੀਦੀ ਹੈ, ਰੂਹ ਮਿਲਣੀ ਚਾਹੀਦੀ ਹੈ, ਸੋਲ ਟੂ ਸੋਲ ਇੱਕ ਦੂਜੇ ਨਾਲ ਜਦੋਂ ਮੈਚ ਕਰ ਜਾਏ ਫ੍ਰੀਕੁਐਂਸੀ
1: ਜੀ
0: ਕੈਮਿਸਟਰੀ, ਫਿਰ ਗੱਲ ਬਣਦੀ ਹੈ, ਉੱਦਾਂ ਨਹੀਂ ਬਣਦੀ,
1: ਉੱਦਾਂ ਨਹੀਂ ਬਣਦੀ,
0: ਉੱਦਾਂ ਨਹੀਂ ਬਣਦੀ। ਤੁਸੀਂ ਦੇਖਿਆ ਹੋਵੇਗਾ ਇੱਕੋ ਉਸਤਾਦ ਦੇ ਕਈ ਸ਼ਾਗਿਰਦ ਹੁੰਦੇ ਨੇ
1: ਜੀ,
0: ਪਰ ਕਿਸੇ ਕਿਸੇ 'ਤੇ ਕਰਮ ਹੁੰਦਾ,
1: ਕਿਸੇ ਦੀ ਗੱਲ
0: ਮਤਲਬ
1: ਬਣਦੀ ਕਿਸੇ ਦੀ
0: ਨਹੀਂ, ਫ੍ਰੀਕੁਐਂਸੀ ਮਿਲਦੀ
1: ਜੀ,
0: ਜਾਂ ਕੋਈ ਭਾਗਾਂ ਦੀ ਗੱਲ ਲਾ ਲਓ, ਅਤੇ ਜਾਂ ਫਿਰ ਇਹ ਲਾ ਲਓ ਕਿ ਇਹ ਕੰਮ ਜਿਹਨੂੰ ਮਾਲਕ ਚਾਹੇ ਉਹ ਨਹੀਂ ਦਿੰਦਾ।
1: ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਉਜਾ ਸਾਹਿਬ ਤੱਕ ਕਿੱਦਾਂ ਭਾਜੀ ਸਫ਼ਰ ਤੁਹਾਡਾ?
0: ਉਜਾ ਸਾਹਿਬ ਤੱਕ ਇੰਜ ਕਿ ਮੈਂ ਮੇਰੇ ਦੋਸਤ ਸੀਗੇ, ਮੇਰੇ ਤੋਂ ਥੋੜ੍ਹੇ ਸੀਨੀਅਰ ਸੀ, ਲੇਕਿਨ ਬਚਪਨ ਦੇ ਮੇਰੇ ਦੋਸਤ ਸੀ, ਸਾਡੇ ਲਾਗੇ ਗਿੱਲਾਂ ਪਿੰਡ ਆ,
1: ਸਤਨਾਮ ਗਿੱਲ ਜੀ,
0: ਗਿੱਲਾਂ ਗਾਖਲਾਂ ਸੁਣਿਆ, ਸਤਨਾਮ ਗਿੱਲ ਦਾ ਨਾਮ, ਅਤੇ ਅਸੀਂ ਫਿਲਮ ਵੇਖਣ ਗਏ ਸੀ ਯਾਰਾਨਾ
1: ਜੀ,
0: ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਔਰ ਅਮਜਦ ਅਲੀ ਖਾਨ ਸਾਹਿਬ, ਅਮਜਦ ਖਾਨ ਸਾਹਿਬ
1: ਜੀ
0: ਜਿਹੜੇ ਗੱਬਰ ਸਿੰਘ ਬਣ,
1: ਜੀ ਜੀ,
0: ਇੱਕ ਅਮੀਰ ਆ ਇੱਕ ਗਵੱਈਆ ਆ, ਉਹ ਗਵੱਈਏ ਨੂੰ ਕੋਈ ਸੁਣਦਾ ਨਹੀਂ, ਉਹ ਕਹਿੰਦਾ ਯਾਰ ਤੈਨੂੰ ਇੰਨਾ ਇਗਨੋਰ ਕਰਦੇ ਆ, ਮੈਂ ਤੇਰੇ ਅੰਦਰ ਦਾ ਨਾ ਕਲਾਕਾਰ ਬਾਹਰ ਕੱਢ ਕੇ ਸਾਰੇ ਜਹਾਨ ਨੂੰ ਸੁਣਾਉਣਾ, ਉਹ ਉਹਨੂੰ ਪ੍ਰਮੋਟ ਕਰਦਾ, ਇਹਦੇ ਉਹਦੇ ਜ਼ਿਹਨ 'ਚ ਗੱਲ ਵਸ ਗਈ
1: ਸਤਨਾਮ ਜੀ।
0: ਹਾਂ, ਜਦੋਂ ਸਿਨੇਮਾ ਨਿਕਲ ਕੇ ਬਸ ਸੋਚਣਾ ਇਹਨੇ ਸ਼ੁਰੂ ਕਰਤਾ, ਫਿਰ ਉਹਨਾਂ ਨੇ ਉੱਥੇ HMV ਕਿਹਾ, ਉੱਥੇ ਬਕਾਇਦਾ ਆਡੀਸ਼ਨ ਹੁੰਦੀ ਸੀ, ਉਦੋਂ LP ਰਿਕਾਰਡ ਬਣਦੇ ਸੀ ਜਿਹਨੂੰ ਤਵੇ ਕਹਿੰਦੇ ਆ, ਅਤੇ ਬੜਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਪੈਂਦਾ ਸੀ, ਅਤੇ ਮੈਨੂੰ ਨਹੀਂ ਸੀ ਪਤਾ ਅਹੂਜਾ ਸਾਹਿਬ ਦੇ ਬਾਰੇ ਵੀ ਹੋਰ ਕਿਸੇ ਬਾਰੇ ਵੀ, ਮੇਰੀ 10-15 ਸਾਲ ਇਸ ਤਰ੍ਹਾਂ ਦੀ ਸ਼ਾਗਿਰਦੀ ਰਹੀ ਕਿ ਬਾਹਰ ਦੀ ਦੁਨੀਆ ਦਾ ਮੈਨੂੰ ਪਤਾ ਹੀ ਨਹੀਂ ਸੀ, ਅਤੇ ਮੇਰੇ ਉਸਤਾਦ ਜੀ ਨੇ ਕਿਹਾ ਕਿ ਬੇਟਾ ਉੱਥੇ ਦੋ ਬੰਦੇ ਹੋਣਗੇ HMV, ਇੱਕ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ, ਉਸ ਬਹੁਤ ਹਿੱਟ ਹੁੰਦੇ ਸੀ ਉਦੋਂ, ਹਰ ਰਿਕਾਰਡ ਉਹਨਾਂ ਦਾ ਹਿੱਟ ਹੁੰਦਾ ਜੀ, ਅਤੇ ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੂਜਾ ਸਾਹਿਬ, ਉਹ ਉੱਠ ਰਹੇ ਆ, ਮਤਲਬ ਉਹਨਾਂ ਦੇ
1: ਕਿਆ ਬਾਤ ਹੈ ਜੀ,
0: ਹਿੱਟ ਗਾਣੇ ਕੁਛ ਆ ਗਏ ਸੀ
1: ਜੀ,
0: ਅਤੇ ਕੰਮ ਉਹਨਾਂ ਦੀ ਮਰਜ਼ੀ ਦਾ, ਉਸਤਾਦ ਜੀ ਦੀ ਮਰਜ਼ੀ ਦਾ ਕਿਵੇਂ। ਹੁਣ ਮੈਂ ਉੱਥੇ ਜ਼ਹੀਰ ਅਹਿਮਦ ਸਾਹਿਬ ਸੀਗੇ ਸਾਡੀ, ਦੋ ਹੀ ਬੰਦੇ ਬਾਹਰ ਆਏ ਉਹਨਾਂ ਦੇ ਉਹਦੇ 'ਚੋਂ ਆਫਿਸ 'ਚੋਂ
1: ਜੀ,
0: ਸਟੂਡੀਓ ਹੁੰਦਾ ਸੀ HMV ਦਾ ਦਰਿਆਗੰਜ ਦੀਆਂ, ਜਦੋਂ ਪੌੜੀਆਂ ਮੈਂ ਚੜ੍ਹ ਰਿਹਾ ਸਟੂਡੀਓ ਦੀਆਂ HMV ਦੀਆਂ, ਤੁਸੀਂ ਇਹ ਦੇਖ ਲਓ ਕਿ ਜਿੱਦਾਂ ਸੁਰਗਾਪੁਰੀ ਨੂੰ ਹੀ ਕੋਈ ਜਾ ਰਿਹਾ, ਅਤੇ ਫਿਰ ਉਹਨਾਂ ਨੇ ਬ੍ਰੇਕ ਦੇ ਟਾਈਮ, ਬ੍ਰੇਕ ਜਦੋਂ ਹੋਈ ਅਤੇ ਮੈਨੂੰ ਸੁਣਿਆ, ਅਤੇ ਜ਼ਹੀਰ ਸਾਹਿਬ ਨੇ ਕੁਦਰਤੀ ਕਹਿ ਤਾ ਕਿ ਇਹ ਜਿੱਦਾਂ ਦਾ ਗਾਉਂਦਾ ਹੈ ਨਾ,

0: ਅਹੂਜਾ ਸਾਹਿਬ ਦਾ ਮਿਊਜ਼ਿਕ ਠੀਕ ਰਹੇਗਾ।
1: ਕਿਆ ਬਾਤ!
0: ਸੋ ਇਸ ਤਰ੍ਹਾਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ, ਫਿਰ ਉਹਨਾਂ ਨੇ ਰਿਕਾਰਡ
1: ਕੀ ਰਿਸਪੋਂਸ ਰਿਹਾ ਟੇਪ ਦਾ ਉਦੋਂ, ਕਿਉਂਕਿ ਤੁਹਾਡਾ ਵੀ ਪਹਿਲਾ ਐਕਸਪੀਰੀਅੰਸ ਸੀਗਾ।
0: ਹਾਂਜੀ,
1: ਰਿਕਾਰਡਿੰਗ ਦਾ
0: ਉਹ ਮੇਰਾ ਗਾਣਾ ਨਵੀਂ ਥੋੜ੍ਹਾ ਹੋਰ ਹਿਸਾਬ ਦਾ ਸੀ
1: ਜੀ,
0: ਜਿਹੜਾ ਆਵਾਮੀ ਗਾਣਾ ਨਹੀਂ ਸੀ, ਸਾਰੇ ਸੂਫਿਆਨਾ ਅਤੇ ਫੋਕ ਸੀਗਾ। ਕੋਈ ਵੀ ਐਸਾ ਗਾਣਾ ਉਹਦੇ 'ਚ ਨਹੀਂ ਸੀਗਾ ਜਿਹੜਾ ਓਕੇਜਨਲੀ ਚੱਲਦਾ, ਵਿਆਹਾਂ ਸ਼ਾਦੀਆਂ 'ਤੇ, ਕੜਮਾਈਆਂ 'ਤੇ, ਮੰਗਣਿਆਂ 'ਤੇ, ਐਸਾ ਨਹੀਂ ਸੀਗਾ। ਲੇਕਿਨ ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਸੀ। ਉਦੋਂ ਪ੍ਰੋਗਰਾਮ ਕੋਈ ਵੀ ਨਹੀਂ ਸੀ ਆਉਂਦਾ ਉਹਦੇ ਤੋਂ, ਕਿਉਂਕਿ ਉਹਦੇ ਵਿੱਚ ਗਾਣੇ ਇਸ ਕਿਸਮ ਦੇ ਸੀ,
1: ਕਮਰਸ਼ੀਅਲ ਗਾਣੇ ਨਹੀਂ ਸੀਗੇ,
0: ਲੋਕੀ ਨਹੀਂ ਕਮਰਸ਼ੀਅਲ ਸੀਗੇ, ਲੇਕਿਨ ਵਿਆਹਾਂ 'ਤੇ ਹੁਣ
1: ਓਕੇਜਨਲੀ ਨਹੀਂ ਸੀਗੇ,
0: ਜਿਹੜਾ ਵਿਆਹਾਂ 'ਤੇ ਬਗਾਉਂਦਾ ਉਹਦੇ 'ਚ ਤਾਂ ਆਉਂਦਾ ਨਾ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ, ਹੈ ਨਾ, ਜਾਂ ਲੰਬੜਾਂ ਦੀ ਨੋਹ ਨੱਚਦੀ,
1: ਹੈ ਨਾ,
0: ਹੈ ਨਾ, ਜਾਂ ਹੋਕੇ ਹਾਕੇ ਅਸੀਂ ਵੀ ਬਾਅਦ 'ਚ ਗਾਏ, ਜਾਂ ਕੋਕੇ ਵੀ ਗਾਏ, ਉਹਦੇ ਵਿੱਚ ਗਾਣੇ ਸੀਗੇ ਕਿ ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਹੁਣ ਮਾਰ ਖਾਣੀ ਸੀ ਉੱਥੇ, ਜੇ ਮੈਨੂੰ ਕੋਈ ਬੁਲਾ ਵੀ ਲੈਂਦਾ ਤਾਂ ਉਹਨਾਂ ਨੇ ਕਹਿਣਾ ਇਹ ਕੀ ਗਾਉਣ ਲੱਗ ਪਿਆ। ਉਹਦੇ ਵਿੱਚ ਹੁਣ ਮੈਨੂੰ ਵਿਆਹ 'ਤੇ ਫਰਜ਼ ਕਰ ਲਓ ਬੁਲਾ ਲਿਆ, ਗਾਣਾ ਸੀਗਾ ਡੋਲੀ ਵਿੱਚ ਬਹਿ ਗਏ ਹੀਰੇ, ਦਿਲੋਂ ਭੁਲਾ ਕੇ ਮੈਨੂੰ, ਭੁੱਲਦਾ ਨਹੀਂ ਚੇਤਾ ਤੇਰੇ ਪਿਆਰ ਦਾ, ਰਾਂਝਾ ਰੋ ਰੋ ਕਰ ਲਾਵੇ। ਅਤੇ ਇਹ ਗਾਣਿਆਂ ਨੂੰ ਕੌਣ ਸੁਣਦਾ ਸੀ? ਸੱਸੀ ਸੁੱਤੀ ਨਾਲ ਪਾ ਗਿਓ ਜੁਦਾਈ ਪਰਨਾ, ਇੱਕ ਗਾਣਾ ਸੀ ਉਹ ਮੈਂ ਜਦੋਂ ਗਾਉਂਦਾ ਸੀ ਅਤੇ ਸਾਈਂ ਜੀ ਨਕੋਦਰ ਵਾਲੇ, ਉਹ ਕਹਿਣਾ ਬਸ ਬੰਦ ਕਰ ਦੇ ਇੱਕ ਅੰਤਰਾ ਸੁਣਨਾ, ਉਹ ਸੀ ਨਾ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ, ਤੇਰੇ ਮਾਰਿਆ ਮੂਲ ਨਾ ਮਰਦੇ, ਜਿਸ ਜੰਨਤ ਦਾ ਮਾਣ ਕਰਦਾ ਉਸ ਜੰਨਤ ਮੂਲ ਨਾ ਵੜਦੇ, ਫੜ ਕੇ ਪੱਲਾ ਸੋਹਣੇ ਯਾਰ ਵਾਲਾ ਸਿੱਧੇ ਜਾ ਬਹਿਸ਼ਤੀ ਵੜਦੇ, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ। ਅਸਾਂ ਪੁੱਛਿਆ ਕਿ ਉਹ ਰੱਬ ਦਾ ਕਿਹੜਾ ਯਾਰ ਸੀ? ਉਹਨਾਂ ਨੇ ਕਿਹਾ ਅਵਲ ਹਮਦ ਖੁਦਾ ਦਾ ਵਿਰਧ ਕੀਜਾ, ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਠੀਕ ਹੈ
1: ਜੀ,
0: ਉਹਦੇ ਇਸ਼ਕ 'ਚ ਕਾਇਨਾਤ ਰਚਾਏਗੀ ਸਰਕਾਰਾਂ ਦੇ। ਅਤੇ ਫਿਰ ਜਦੋਂ ਮੈਂ ਗਾਉਣਾ ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਮਨ ਜਦੋਂ ਮੈਂ ਕਹਿਣਾ ਨਾ ਮਜਨੂੰ ਲੈਲਾ ਲੈਲਾ ਪਿਆ ਸੀ ਪਕਾਰ ਦਾ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਲੈਲਾ, ਸਾਈ ਜੀ ਨੇ ਕਹਿਣਾ ਬਸ ਅੱਗ ਨਿਕਲਦੀ ਇਹਦੇ 'ਚ। ਸੋ ਉਹ ਗਾਣੇ ਹਿੱਟ ਹੋ ਗਏ ਸੀ
1: ਜੀ,
0: ਅਤੇ ਉਹਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਮਿਲਿਆ ਸਾਨੂੰ।
1: ਅੱਛਾ, ਇੱਕ ਸਮਾਂ ਇੱਦਾਂ ਦਾ ਵੀ ਆਇਆ ਕਿ ਊਜਾ ਸਾਹਿਬ ਨੇ ਆਪ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ, ਫਿਰ ਮੈਂ ਹੰਸ ਨੂੰ ਕਿਹਾ ਕਿ ਹੁਣ ਆਪਣੇ ਮਿਲ ਨਹੀਂ ਰਹੀ ਸਰ, ਆਪਣੇ ਕੀ ਕਹਿੰਦੇ ਹੁੰਦੇ ਆਪਣੇ ਗ੍ਰਹਿ ਨਹੀਂ ਮਿਲ ਰਹੇ,
0: ਹਾਂਜੀ,
1: ਕਿ ਆਹ ਆਖਰੀ ਗਾਣਾ ਤੇਰਾ ਕਰਨਾ ਜਾਂ ਆਖਰੀ ਟੇਪ ਤੇਰੀ ਕਰਨੀ, ਇਹ ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਕੰਮ ਨਹੀਂ ਕਰਨਾ। ਫਿਰ ਉਸ ਵੇਲੇ ਇੱਕ ਟੇਪ ਆ ਜਾਂਦੀ ਆ ਆਸ਼ਕਾਂ ਦੀ ਕਾਹਦੀ ਜ਼ਿੰਦਗੀ,
0: ਬਲਦੇਵ ਜੀ ਨੇ ਉਹ ਕੀਤੀ ਸੀ
1: ਜੀ
0: ਮੇਰੇ
1: ਭਾਈ, ਉਹਦਾ ਫਿਰ ਕਿੱਦਾਂ ਭਾਜੀ ਸਵਾਬ ਬਣਿਆ?
0: ਕਿਉਂਕਿ ਮੇਰੇ ਭਾਈ ਨੇ, ਮੈਂ ਉਦੋਂ ਵਿਲਾਇਤ ਚਲ ਜਾਂਦਾ ਸੀ, ਟਿਕਟ ਟੁਕਟ ਕਿਸੇ ਕੋਈ ਮੈਨੂੰ ਮਿਹਰਬਾਨ ਭੇਜ ਦਿੰਦੇ ਸੀ
1: ਜੀ,
0: ਭਾਜੀ ਜੋਰਾਵਰ ਸਿੰਘ ਜੀ ਹੁਣਾਂ ਨੇ ਟਿਕਟ ਭੇਜਤੀ, ਤੇ ਉੱਥੋਂ ਫਿਰ ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ, ਅਸੀਂ ਵੀ ਟਿੰਡ ਫੋੜੀ ਚੁੱਕ ਕੇ ਤੁਰ ਪੈਂਦਾ ਸੀ ਵਿਲਾਇਤ ਨੂੰ
1: ਜੀ,
0: ਉਦੋਂ ਹਫ਼ਤਿਆਂ ਹਫ਼ਤਿਆਂ ਦਿਨਾਂ ਦੀ ਨਹੀਂ ਸੀ ਗੱਲ, ਮਹੀਨਿਆਂ ਬੱਧੀ ਸਾਲਾਂ ਬੱਧੀ ਰਹੀਦਾ ਸੀ। ਫਿਰਦੇ ਤੁਰਦੇ ਅਸੀਂ ਟੇਪ ਬਣਾ ਲਈ, ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਨਾਲ ਹੀ ਫਿਰ ਹੂਜਾ ਸਾਹਿਬ ਦਾ ਗਾਣਾ ਸੀਗਾ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਉਹ ਵੀ ਹਿੱਟ ਹੋ ਗਿਆ, ਤੇ ਚਲੋ ਦਾਣਾ ਪੱਕਾ, ਰੋਜ਼ੀ ਰੋਟੀ ਸਾਨੂੰ ਗਰੀਬਾਂ ਨੂੰ ਵੀ ਮਿਲਣ ਲੱਗ ਪਈ।
1: ਵਾਹ ਵਾਹ ਭਾਈ, ਸੁਰ ਤੇ ਕਿਸੇ ਦੀ ਮਲਕੀਅਤ ਤਾਂ ਹੈ ਨਹੀਂ,
0: ਹਾਂਜੀ,
1: ਕੋਈ ਦੁਨੀਆਂ ਵਿੱਚ ਇੱਦਾਂ ਦਾ ਬੰਦਾ ਵੀ ਨਹੀਂ ਜਿਹੜਾ ਕਹਿ ਦੇ ਕਿ ਮੈਂ ਕਦੇ ਬੇਸੁਰ ਹੁੰਦਾ ਨਹੀਂ, ਹਰ ਬੰਦਾ ਸਟੇਜ ਤੇ ਬੇਸੁਰ ਹੋ ਜਾਂਦਾ, ਲਾਈਵ ਸਟੇਜ ਕਿਸੇ ਦੀ।
0: ਮੈਂ ਕਿਹਾ ਜੀ ਵੱਡੇ ਖਾਨ ਸਾਹਿਬ ਨੂੰ ਕਹਿੰਦੇ ਸੁਣਿਆ, ਰਿਕਾਰਡਿੰਗ ਤੁਹਾਨੂੰ ਸੁਣਾਵਾਂਗਾ ਕਿ ਲੈ ਔਰ ਸੁਰ ਪੇ ਕਿਸੇ ਦਾ ਕੰਟਰੋਲ ਨਹੀਂ ਹੈ,
1: ਲੈ ਔਰ ਸੁਰ ਪੇ ਕਿਸੇ ਦਾ ਕੰਟਰੋਲ।
0: ਮੈਂ ਉਹਨਾਂ ਦੀ ਮਿਸਾਲ ਦੇ ਰਿਹਾ ਜਿਨ੍ਹਾਂ ਦੀ ਗੁਲਾਮ ਸੀਗੇ, ਰਾਗ ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ, ਉਲਟ ਰਾਗ।
1: ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੰਸ ਜੀ ਕਿਤੇ ਸੁਰ ਛੱਡਦੇ ਵੀ ਹੋਣਗੇ
0: ਜੀ ਬਹੁਤ,
1: ਪਰ ਲੋਕਾਂ ਦੇ ਉੱਤੇ ਫਤੂਰ ਏਦਾਂ ਚੜਿਆ ਹੋਇਆ, ਲੋਕੀ ਨੱਚ ਰਹੇ, ਉਹ ਕਿਹੜੀ ਚੀਜ਼ ਹੰਸਰਾਜ ਦੇ ਵਿੱਚ ਆ ਜਿਹੜੀ ਉਹ ਨਸ਼ਾ ਕਰ ਰਹੀ ਹੈ ਲੋਕਾਂ ਨੂੰ, ਮਸਤੀ ਦੇ ਰਹੀ ਆ? ਬੇਸ਼ੱਕ ਉਹ ਕਵਾਲੀ ਗਾਵੇ, ਬੇਸ਼ੱਕ ਉਹ ਬੀਟ ਸੌਂਗ ਗਾ ਦੇ, ਬੇਸ਼ੱਕ ਉਹ ਬੇਸ਼ੱਕ ਸ਼ਬਦ ਕੀਰਤਨ ਗਾ ਦੇ, ਕੁਛ ਵੀ ਗਾ ਦੇ, ਲੋਕਾਂ ਤੇ ਰੰਗ ਪੂਰਾ ਚੜਿਆ ਹੈ, ਉਹ ਕਿਹੜੀ ਚੀਜ਼ ਹੰਸਰਾਜ ਦੇ ਅੰਦਰ?
0: ਉਹ ਇਹ ਚੀਜ਼ ਹੈ ਕਿ ਜਿਹਨਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ, ਅਸੀਂ ਕੀ ਹਾਂ? ਉਹ ਤਾਂ ਖਸਮ ਨੂੰ ਕ੍ਰੈਡਿਟ ਜਾਂਦਾ, ਜਿਹਨਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਦ ਬਿਨਾਂ ਸਿਰਾਂ ਤੋਂ ਨੰਗੀਆਂ ਨੇ। ਜਦੋਂ ਪੀਰ ਮਿਹਰਬਾਨ ਹੋਵੇ, ਮੂੰਹੋਂ ਮਿਲਣ ਮੁਰਾਦਾਂ
1: ਮੰਗੀਆਂ,
0: ਇਹ ਤਾਂ ਕਰਮ ਆ। ਮੈਂ ਤਾਂ ਤੁਹਾਨੂੰ ਕਿਹਾ ਕਿ ਇਹ ਸ਼ੁਕਰ ਹੈ ਦਾਤੇ ਦਾ ਕਿ ਸਾਨੂੰ ਵੀ ਲੋਕ ਗਵਈਏ ਸਮਝਦੇ ਨੇ। ਪਰ ਮੈਂ ਜਦੋਂ ਓਨੈਸਟਲੀ ਆਪ ਬਿਨਾਂ ਕੁੰਡੀ ਲਾ ਕੇ ਜਾਂ ਵੈਸੇ ਇਕੱਲਾ ਘਰ ਆਉਂਦਾ ਜਾਂ ਵਾਜੀ 'ਤੇ ਬੈਠਦਾ, ਕੋਈ ਹੋਰ ਨਾ ਹੋਵੇ, ਅਤੇ ਮੈਂ ਕਹਿੰਦਾ ਸ਼ੁਕਰ ਹੈ ਦਾਤਿਆ, ਤੈਨੂੰ ਵੀ ਗਵਈਆ ਸਮਝੀ ਜਾਂਦੇ। ਹੰਸ ਰਾਜਨਸ,
1: ਵਾਹ ਵਾਹ। ਇੱਕ ਨਾ ਮੈਂ ਰਾਜਨ ਸਾਜਨ ਮਿਸ਼ਰਾ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਿਹਾ ਕਿ ਸੁਰ ਕਦੇ ਕਦੇ ਨਾ ਤਰਬੀਅਤ ਹੈ ਸੁਰ ਦੀ, ਕਦੇ ਕਦੇ ਗੁੱਸੇ ਵੀ ਹੋ ਜਾਂਦੇ ਆ।
0: ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆ ਇਹ, ਬਹੁਤ ਮੁਸ਼ਕਿਲ ਨਾਲ ਮਨਾਉਣਾ ਪੈਂਦਾ। ਇੱਕ ਦਿਨ ਰਿਆਜ਼ ਨਾ ਨਾ ਕਰੋ, 21 ਦਿਨ ਲਈ ਰੁੱਸ ਜਾਂਦਾ।
1: ਜਦੋਂ ਸਿਆਸਤ ਦੇ ਦੌਰ ਚ ਨਿਕਲੇ,
0: ਹਾਂਜੀ,
1: ਆਪਾਂ ਕੋਈ ਸਿਆਸਤੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਇਹ ਸਿਰਫ ਸੰਗੀਤ ਨਾਲ ਰਿਲੇਟਡ ਹੀ ਰੱਖਣੀ ਚਾਹੁੰਦਾ
0: ਜੀ।
1: ਜੋ ਸਿਆਸਤ ਦੇ ਦੌਰ ਚ ਚਲੇ ਗਏ, ਉਦੋਂ ਕਦੇ ਹਾਰਮੋਨੀਅਮ ਤੇ ਬੈਠੇ ਮਹਿਸੂਸ ਹੋਇਆ ਦੇਖੇ ਗੁੱਸੇ ਹੋਏ ਆ?
0: ਮੇਰਾ ਸੰਗੀਤ ਜ਼ਿੰਦਗੀ ਰਹੀ ਆ, ਸੰਗੀਤ ਨਾਲ ਹੀ ਮੇਰੇ ਸਾਹ ਚੱਲੇ ਆ। ਜਿਹੜੇ ਲੋਕ ਮੈਨੂੰ ਜਾਣਦੇ ਆ ਨਾ, MP ਵਗੈਰਾ, ਮਿਨਿਸਟਰ ਵਗੈਰਾ, ਜਿਨ੍ਹਾਂ ਦੇ ਨਾਲ ਮੈਂ ਪਾਰਲੀਮੈਂਟ 'ਚ ਬਹਿੰਦਾ ਸੀ, ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਰੈਲੀ ਹੋਵੇ ਜਾਂ ਕਿਤੇ ਹੋਰ ਹੋਵੇ ਬੈਠਾ, ਜੇ ਤਾਂ ਕੋਈ ਬਹੁਤ ਇੰਪੋਰਟੈਂਟ ਗੱਲ ਹੈ, ਗਰੀਬਾਂ ਦੇ ਭਲੇ ਲਈ ਜਾਂ ਸਮਾਜ ਦੇ ਭਲੇ ਲਈ, ਤਾਂ ਮੈਂ ਸੁਣਦਾ ਸੀ ਬੜੇ ਗੌਰ ਨਾਲ। ਅਤੇ ਜੀ ਆਪਸ ਵਿੱਚ ਬਹਿਸ ਵਸਾਈਆ, ਲਾਊਡਨੈਸ ਆ, ਫਿਰ ਹੈੱਡਫੋਨ ਲੱਗਾ ਹੁੰਦਾ ਸੀ, ਰਾਗ ਦਰਬਾਰੀ ਲੱਗਾ, ਬੈਰਾਗੀ ਲੱਗਾ ਹੋਇਆ,
1: ਉਹ ਸੁਣ
0: ਦੋ ਦੋ ਘੰਟੇ ਦਾ ਰਾਗ ਉਸਤਾਦ ਨਜਾਕ ਸਲਾਮਤ ਸਾਹਿਬ ਨੂੰ ਸੁਣੀਦਾ ਸੀ। ਆਪਾਂ ਕੀ ਲੈਣਾ ਦੇਣਾ?
1: ਵਾਹ ਵਾਹ ਵਾਹ।
0: ਉਹ ਤਾਂ ਕਹਿੰਦੇ ਨਾ, ਇਹ ਵੀ ਭਾਗਾਂ 'ਚ ਸੀਗਾ, ਕਹਿੰਦਾ ਦੁਨੀਆ ਮੇਂ ਰਹਿਤੇ ਹੈ ਤਲਬਕਾਰ ਨਹੀਂ ਹੈ ਹਮ, ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ।
1: ਵਾਹ ਵਾਹ ਵਾਹ।
0: ਉਹ ਬਸ ਪਰਾਲਬਤ ਸੀ ਪੂਰੀ ਕੀਤੀ। ਫਿਰ ਹੁਣ ਦੇਖ ਲਓ, ਸਾਲ ਡੇਢ ਸਾਲ ਹੋ ਗਿਆ, ਮੈਨੂੰ ਨਾ ਹੀ ਭੁੱਲ ਗਿਆ। ਇੱਕ ਬਹੁਤੇ ਵਜ਼ੀਰਾਂ ਦੇ, ਅਮੀਰਾਂ ਦੇ, MP ਵਗੈਰਾ ਦੇ, ਉਹ ਮੈਂ ਇੱਕ ਦਿਨ ਮੈਨੂੰ ਕੋਈ ਪੁੱਛਦਾ ਸੀ ਅਤੇ ਮੇਰੇ ਜ਼ਿਹਨ 'ਤੇ ਜ਼ੋਰ ਦੇ ਕੇ ਯਾਦ ਕਰ ਰਹੀ ਆ, ਉਹਦਾ ਨਾਂ ਕੀ ਸੀ ਫਲਾਂ ਮਿਨਿਸਟਰ ਦਾ। ਮੇਰਾ ਖਿਆਲ ਇੱਦਾਂ ਦਾ ਯਕਸੂਈ ਹੋ ਜਾਂਦਾ ਕਿ ਫਿਰ ਜਿੱਧਰ ਤੁਰਦਾ ਪੂਰੇ ਦਾ ਪੂਰਾ ਹੀ। ਜਦੋਂ ਉੱਧਰ ਸੀ ਧਿਆਨ, ਫਿਰ ਮੈਨੂੰ ਹੋਰ ਕਈ ਬਹੁਤ ਕੁਛ ਭੁੱਲਿਆ ਹੋਇਆ ਸੀ।
1: ਵਾਹ ਵਾਹ।
0: ਇਹ ਸ਼ੁਕਰ ਆ ਸਿਆਸਤ ਵਿੱਚ ਜਦੋਂ ਆ ਜਾਂਦੇ ਹਾਂ, ਆਪਾਂ ਤਾਂ ਨੋਰਮਲ ਬੰਦੇ ਹਾਂ ਨਾ, ਕੋਈ ਅਸੀਂ ਉਹ ਤਾਂ ਹੈ ਨਹੀਂ ਗੇ ਲਾਈਟ ਐਂਡ
1: ਜੀ।
0: ਇਹਦੇ ਵਿੱਚ ਤਾਂ ਸਾਧੂ ਸੰਤਾਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਆ ਜੋ ਸਿਆਸਤ 'ਤੇ ਆਉਂਦਾ। ਪਰ ਮੈਂ ਰੱਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਯਾ ਰੱਬਾ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਸਾਗਰ ਸਾਹਿਬ ਸ਼ੁਕਰ ਹੈ ਉਹਦਾ ਆਜ਼ਾਦ ਦਾ, ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ। ਮੈਂ ਵੇਖ ਲਓ ਛੱਡ ਵੀ ਦਿੱਤੀ ਸਿਆਸਤ, ਲੇਕਿਨ ਇਹ ਦੋਨੇ ਦਾਗਾਂ ਤੋਂ ਬਚਾ ਤਿਆ ਰੱਬ ਨੇ। ਬਸ ਇਹਨਾਂ ਦੋ 'ਚੋਂ ਇੱਕ ਤਾਂ ਲੱਗਦਾ ਹੀ ਲੱਗਦਾ, ਜਿੰਨਾ ਮਰਜ਼ੀ ਹੋਵੇ ਬੰਦਾ ਪਾਕ ਸਾਫ। ਇਹ ਮੇਰੀ ਰੱਤੀ ਤਰਸ ਕੀਤਾ। ਦੇਖੋ 10-15 ਸਾਲ ਬਹੁਤ ਹੁੰਦੇ।
1: ਸਿਆਸਤ ਦਾ ਦੌਰ ਤੁਹਾਡਾ ਛੋਟਾ ਸੀ, ਸੰਗੀਤ ਦਾ ਦੌਰ ਤਾਂ ਇੰਨਾ ਵੱਡਾ ਸੀ, ਉਦੋਂ ਵੀ ਨਹੀਂ ਲੱਗੇ ਇਹ ਚੀਜ਼ਾਂ?
0: ਬਸ
1: ਇਹ ਤੁਹਾਡੀ ਤਰਬੀਅਤ ਹੈ, ਤੁਹਾਡੀ ਆਪਣੀ ਰੂਹ ਹੀ ਇੱਦਾਂ ਦੀ?
0: ਤਰਬੀਅਤ ਨੇ ਮੇਰਾ ਰੱਬ ਸੋਹਣਾ ਮੈਨੂੰ ਬਚਾ ਲੈਂਦਾ ਹੈ। ਇਹ ਦੋਨੇ ਚੀਜ਼ਾਂ, ਜਿਹੜਾ ਪੈਸਾ ਆ ਜਾਂ ਦੁਨਿਆਵੀ ਹੁਸਨ ਹੈ, ਇਹ ਮਾਲ ਦਾ ਬੰਦੇ ਨੂੰ ਢਾ ਲੈਂਦਾ, ਅਤੇ ਜੇ ਇਹਦੇ ਤੋਂ ਨਫਸ ਤੋਂ ਬਚਾ ਲਵੇ ਤਾਂ ਫਿਰ ਉਹਨੂੰ ਮਾਲਕ ਦੀ ਕਿਰਪਾ।
1: ਇੱਕ ਭਰਿਆ ਹੋਇਆ ਘਰ ਆ, ਇੱਕ ਘਰ ਦੇ ਬਾਹਰ ਚੋਂ ਹੰਸ ਰਾਜੀ ਗੁਜ਼ਰ ਰਹੇ ਆ, ਨਾਗਿਨ ਫਿਲਮ ਦੀ ਪ੍ਰਮੋਸ਼ਨ ਲਈ ਸੰਜੇ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ, ਰੀਨਾ ਰਾਏ ਆਈ ਹੋਈ ਆ, ਹੰਸ ਰਾਜੀ ਦੇ ਵੀ ਡੰਡਾ ਵੱਜ ਜਾਂਦਾ।
0: ਹਾਂ, ਵੱਜਦਾ ਵੇਖਿਆ ਸੀ, ਮੇਰੇ ਵੱਜਦਾ ਵੇਖਿਆ ਸੀ ਮੈਂ ਕਿਸੇ ਦੇ ਡੰਡਾ
1: ਜੀ,
0: ਮੇਰਾ ਬਚਾ ਹੀ ਸੀ,
1: ਤੁਹਾਡਾ ਬਚਾ ਹੋ ਗਿਆ।
0: ਹਾਂਜੀ,
1: ਥੋੜੇ ਦਿਨ ਪਹਿਲਾਂ ਇਸੇ ਸਟੂਡੀਓ ਦੇ ਵਿੱਚ ਸਲੀਮ ਜੀ ਬੈਠੇ ਸੀ, ਸੁਰ ਦੀ ਤਾਕਤ ਦੀ ਗੱਲ ਚੱਲ ਰਹੀ ਸੀ, ਮੈਂ ਕਿਹਾ ਵੀ ਸੁਰ ਦੀ ਤਾਕਤ ਹੀ ਹੈ ਕਿ ਉਹ ਉੱਥੋਂ ਗੁਜ਼ਰੇ। ਉਹਨੇ ਕਿਹਾ ਯਾ ਰੱਬਾ ਵੀ ਲੱਠੀ ਲਾਠੀਆਂ ਇਹਨਾਂ ਦੇ ਵੱਜ ਰਹੀਆਂ, ਜਾਂ ਤੇ ਜੇ ਕਿਤੇ ਇੱਥੇ ਮੈਂ ਲਾਠੀ ਖਾ ਵੀ ਲੈਂਦਾ, ਜੇ ਇੱਥੇ
0: ਲਾਠੀਆਂ ਖਾ ਸਕਦਾ ਜੇ ਲਤਾ ਜੀ ਆਏ,
1: ਲਤਾ ਜੀ ਆਏ ਹੁਣ।
0: ਹਾਂ, ਮੈਨੂੰ ਐਕਟਰਾਂ ਉਕਟਰਾਂ ਦਾ ਬੜਾ ਪਤਾ ਹੀ ਨਹੀਂ ਸੀ ਉਦੋਂ। ਉੱਦਾਂ ਮੈਂ ਵੇਖਿਆ ਭੀੜ ਲੱਗੀ ਸੀ, ਮੈਂ ਕਿਹਾ ਕੌਣ ਆਇਆ, ਕਹਿੰਦੇ ਨਾਗਣ ਫਿਲਮ ਆਈ ਹੈ
1: ਜੀ,
0: ਉਹਦੇ 'ਚ
1: ਸੁਨੀਲ ਦੱਤ ਜੀ
0: ਮਲਟੀ ਸਟਾਰ ਆ
1: ਜੀ,
0: ਦੱਤ ਸਾਹਿਬ, ਸੁਨੀਲ ਦੱਤ ਸਾਹਿਬ ਅਤੇ ਹੋਰ ਵੀ ਐਕਟਰ ਆਏ ਆ
1: ਜੀ,
0: ਅਤੇ ਲੋਕੀ ਵੇਖਣਾ ਚਾਹੁੰਦੇ ਆ ਅਤੇ ਪੁਲਿਸ ਭਜਾ ਰਹੀ ਆ। ਮੈਂ ਕਿਹਾ ਰੱਬ ਦੇ ਰੰਗ ਆ, ਵੇਖੋ ਇਹਨਾਂ ਬੰਦਿਆਂ ਨੂੰ ਵੇਖ। ਫਿਰ ਉਹੀ ਘਰ ਮਿਲ ਗਿਆ, ਫਿਰ ਉੱਥੇ ਦੱਤ ਸਾਹਿਬ ਸੱਚ ਆਏ,
1: ਜੀ ਵਾਹ ਵਾਹ ਵਾਹ ਵਾਹ, ਮੈਂ ਇਹ ਗੱਲ ਤੇ ਆਉਣਾ ਚਾਹੁੰਦਾ।

0: ਸੀ।
1: ਸਾਹਿਬ ਆਏ ਜਲੰਧਰ ਦੇ ਹੋਰ ਇੱਕ ਦੋ ਮੁਅੱਜ਼ਜ਼ ਲੋਕ, ਜਦੋਂ ਪਦ ਯਾਤਰਾ ਕੀਤੀ ਨਾ ਉਹਨਾਂ ਨੇ
0: ਜੀ
1: ਪੈਦਲ
0: ਜੀ
1: ਯਾਤਰਾ,
0: ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ
1: ਤੇ ਇੱਕ ਗੁਰੂ ਨਾਨਕ ਮਿਸ਼ਨ ਵੱਲੋਂ ਭੇਟ ਕੀਤੀ ਗਈ ਸੀ ਐਂਬੂਲੈਂਸ,
0: ਜੀ
1: ਉਹਦੇ 'ਚ ਥੋੜ੍ਹਾ ਜਿਹਾ ਯੋਗਦਾਨ ਮੇਰਾ ਵੀ ਸੀਗਾ।
0: ਜੀ ਜੀ ਜੀ ਜੀ ਜੀ
1: ਅਤੇ ਉਹ ਫਿਰ ਬਦਕਿਸਮਤੀ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਦੱਤ ਸਾਹਿਬ ਇੱਥੋਂ ਜਲੰਧਰ ਤੋਂ ਗੁਜ਼ਰ ਰਹੇ ਸੀਗੇ ਅਤੇ ਉਹਨਾਂ ਨੇ ਕਿਹਾ ਯਾਰ ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ।
0: ਵਾਹ ਵਾਹ।
1: ਅਤੇ ਦੇਖੋ ਉਸੇ ਘਰ ਉਹਨਾਂ ਹੀ ਸੋਫਿਆਂ 'ਤੇ ਆ ਕੇ ਬੜੇ ਹੀ ਸਾਲਾਂ ਬਾਅਦ ਸੁਨੀਲ ਦੱਤ ਸਾਹਿਬ ਬੈਠੇ ਸੀ, ਮੈਂ ਮੇਜ਼ਬਾਨ ਸੀ।
0: ਵਾਹ ਵਾਹ।
1: ਇਹ ਰੱਬ ਹੈ,
0: ਉਹ ਸੁਰ ਦੀ ਤਾਕਤ,
1: ਇਹ ਮਾਲਕ ਹੈ।
0: ਵਾਹ ਵਾਹ, ਮਾਲਕ ਹੈ। ਭਰਿਆ ਹੋਇਆ ਘਰ ਆ, ਹੌਲੀ ਹੌਲੀ ਘਰ 'ਚੋਂ ਜੀ ਜਾਣੇ ਸ਼ੁਰੂ ਹੋ ਜਾਂਦੇ ਆ। ਪਿਤਾ ਜੀ ਚਲੇ ਗਏ, ਮਾਤਾ ਜੀ ਚਲੇ ਗਏ, ਕੰਢੇ ਚੁੱਗ ਕੇ ਰੇਸ਼ਮ ਵਿਛਾਉਣ ਵਾਲੀ ਰੇਸ਼ਮ ਕੌਰ ਵੀ ਚਲੇ ਜਾਂਦੇ ਆ।
1: ਹਾਂਜੀ।
0: ਤਸਵੀਰਾਂ ਰਹਿ ਜਾਂਦੀਆਂ ਘਰਾਂ 'ਚ, ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
1: ਮੈਂ ਖੁਦ ਹੀ ਦੁੱਖਾਂ ਦੀ ਤਸਵੀਰ ਬਣ ਗਿਆ।
0: ਜੀ,
1: ਦੁੱਖਾਂ ਦੀ ਤਸਵੀਰ, ਬਿਰਹੋ ਦੀ ਸ਼ਕਲ, ਇਕਲਾਪਾ, ਤਨਹਾਈ, ਲੋਨਲੀਨੈਸ, ਇਹ ਭਾਗਾਂ 'ਚ ਸੀਗਾ। ਇਸ ਉਮਰ 'ਚ ਆ ਕੇ ਮਿਲਣਾ ਸੀ ਉਹ ਹੈਗਾ, ਪਰ ਮੇਰਾ ਮੁਰਸ਼ਦ ਬਹੁਤ ਮਿਹਰਬਾਨ ਆ, ਮੇਰਾ ਸਤਿਗੁਰੂ ਆ ਨਾ ਜਿਹੜੇ,
0: ਜੀ
1: ਜਦੋਂ ਮੈਂ ਉਹਨਾਂ ਦੇ ਧਿਆਨ 'ਚ ਚਲ ਜਾਂਦਾ ਨਾ ਫਿਰ ਲੋਨਲੀ ਹੁੰਦਾ ਨਾ ਉਦਾਸ ਹੁੰਦਾ, ਫਿਰ ਮੈਂ ਪ੍ਰੈਕਟੀਕਲ ਕੋਈ ਮੇਰੇ 'ਚ ਉਹ ਆ ਜਾਂਦੀ ਆ ਕਿ ਚਲੇ ਚੱਲ ਜਾ ਆਪਣਾ ਸਭ ਨੇ, ਚਲੇ ਚੱਲ ਯਾਦ ਆਉਂਦੀ ਹੈ। ਕਦੇ ਉਹ ਵਕਤ ਆਉਣਾ ਹੈ ਜਦੋਂ ਆਪਾਂ ਵੀ ਨਹੀਂ ਹੋਣਾ,
0: ਆਪਾਂ ਵੀ ਨਹੀਂ ਹੋਣਾ,
1: ਹਾਂ ਉਹ ਮਾਲਕ ਦੀ ਗੋਦ 'ਚ ਜਾ ਬੈਠੇ। ਪਰ ਜਦੋਂ ਮੈਂ ਨੀਚੇ ਸਤਰ 'ਤੇ ਹੁੰਦਾ ਮੇਰਾ ਜ਼ੇਹਨ, ਅਤੇ ਤਸਵੀਰਾਂ ਨਾਲ ਗੱਲਾਂ ਕਰਦਾ, ਮਾਂ ਬਾਪ, ਤੁਹਾਡਾ ਹਮਸਫ਼ਰ, ਤੁਹਾਡਾ ਭਾਈ, ਤੁਹਾਡਾ ਬੇਟੇ ਵਰਗਾ ਭਤੀਜਾ, ਅਤੇ ਕਹਿੰਦੇ ਨਾ ਆਲਮਾ ਪੁੱਤਰ ਮੋਏ ਨਹੀਂ ਭਲਦੇ ਭਾਵੇਂ ਹੋ ਕੇ ਮਰਨ ਫਕੀਰ, ਭਾਈਆਂ ਬਾਜ ਪਿਆਰਿਆ ਜਿਉਣ ਕੋਈ ਨਾ ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ। ਮੇਰਾ ਅਰਤਰੁਲ ਗਾਜ਼ੀ ਚਲੇ ਗਿਆ, ਉਹਦਾ ਨਾਮ ਅਮਰੀਕ ਸੀਗਾ, ਅਮਰੀਕ ਸਿੰਘ
0: ਜੀ
1: ਸਰਪੰਚ ਬਣਿਆ ਦੋ ਚਾਰ ਵਾਰੀ, ਭਲਵਾਨ ਸੀਗਾ ਐਕਚੁਲੀ। ਸਾਡੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਅਗਰ ਅੱਛੀ ਸਿਹਤ ਕਿਸੇ ਦੀ ਦੇਖਣੀ ਉਹਦੀ ਸੀ, ਮੈਂ ਤਾਂ ਮਲੂਕੜਾ ਜਿਹਾ
0: ਜੀ,
1: ਅਤੇ ਉਹ ਤਾਂ ਬਹੁਤ ਜ਼ਬਰਦਸਤ ਸੀਗਾ
0: ਜੀ,
1: ਮੈਂ ਉਹਦਾ ਨਾਂ ਰੱਖਿਆ ਅਰਤਰੁਲ ਗਾਜ਼ੀ, ਲੇਕਿਨ ਗਾਜ਼ੀ ਹੋ ਨਾ ਸਕਿਆ, ਇੰਤਕਾਲ ਹੋ ਗਿਆ ਉਹਦਾ। ਇਹ ਸੱਟਾਂ ਨੇ, ਰੇਸ਼ਮ ਹੋਣੀ, ਮਾਤਾ ਪਿਤਾ ਸਭ, ਫਿਰ ਗੱਲ ਇਹ ਆ ਕਿ ਬਾਰ ਬਾਰ ਉਹ ਫਿਰ ਮੀਡੀਏ 'ਚ ਜਾਂ ਇੱਧਰ ਉਹ ਫਿਰ ਜ਼ਿਕਰ ਕਰਨਾ ਵੀ ਮੈਨੂੰ ਉਹਨਾਂ ਦੇ ਗਮ ਦੀ ਵੀ ਤੋਹੀਨ ਲੱਗਦੀ ਹੈ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ, ਹੈ ਨਾ। ਸਾਰੇ ਰਿਸ਼ਤਿਆਂ 'ਚ ਇੱਕ, ਅਗਰ ਸਾਰੇ ਰਿਸ਼ਤਿਆਂ ਨੂੰ ਇਕੱਠੇ ਕਰੋ ਤਾਂ ਇੱਕ ਰਿਸ਼ਤੇ 'ਚ ਸਮਾ ਜਾਂਦੇ ਸੀ ਮੇਰੇ ਗੁਰੂ ਜੀ। ਜਦੋਂ ਐਂਡ ਹੋ ਜਾਂਦਾ ਸੀ, ਗੁੰਝਲਾਂ ਪੈ ਜਾਂਦੀਆਂ ਸੀ, ਕਹਿੰਦੇ ਨਾ ਕਿ ਫਿਰ ਮੈਂ ਉੱਥੇ ਕਹਿੰਦਾ ਹੁੰਦਾ ਸੀ ਕਿ ਤੇਰੇ ਦਰ ਕੀ ਮੱਟੀ ਛਾਨ ਕੇ ਮਾਥੇ ਪੇ ਮਲਤਾ ਹੂੰ, ਮੁਰੰਮਤ ਕਰ ਰਿਹਾ ਹੂੰ ਇਨ ਦਿਨੋਂ ਟੂਟੇ ਮੁਕੱਦਰ ਕੀ। ਤਾਂ ਉਹ ਵੀ ਚਲੇ ਗਏ, ਕੀ ਕਰੀਏ ਹੁਣ, ਹੁਣ ਜਹਾਨ ਹੀ ਐਸਾ, ਇਹ ਲੋਅ ਹੀ ਐਸਾ, ਇਹਦਾ ਨਿਜ਼ਾਮ ਐਸਾ ਆ, ਕਰੀਏ ਕੀ, ਕੁਛ ਨਹੀਂ ਕਰ ਸਕਦੇ, ਹਮ ਭਰੀ ਦੁਨੀਆ ਮੇਂ ਤਨਹਾ ਹੋ ਗਏ।
0: ਠਹਿਰਾਵ ਜ਼ਿੰਦਗੀ ਦੇ ਵਿੱਚ ਇੰਨਾ ਲੈ ਕੇ ਆਉਣਾ, ਕੀ ਪ੍ਰੈਕਟਿਸ ਹੈ ਇਹਦੀ, ਕੋਈ ਆਸ਼ੀਰਵਾਦ ਸਮਝਦੇ ਹੋ?
1: ਕੋਈ ਪ੍ਰੈਕਟਿਸ ਨਹੀਂ, ਇਹਦੇ ਤਸੱਵਰ ਰੱਖੋ ਮਾਲਕ ਦਾ ਔਰ ਆਪਣੇ ਮੁਰਸ਼ਦ ਦਾ, ਇੱਥੇ ਜ਼ਿਹਨ 'ਚ ਰੱਖੋ ਤਸਵੀਰ, ਅਤੇ ਉਹ ਫਿਰ ਤੁਹਾਡੀ ਰਹਿਨਮਾਈ ਵੀ ਕਰਦਾ, ਤੁਹਾਨੂੰ ਹੌਸਲਾ ਵੀ ਦਿੰਦਾ। ਜਦੋਂ ਕੁੱਟ ਕੇ ਜੱਫੀ ਪਾ ਲੈਂਦਾ ਨਾ, ਤਾਂ ਫਿਰ ਮੁਸ਼ਕਿਲ ਕੁਛ ਆਇਆ ਨਾ, ਉਹ ਕਹਿੰਦਾ ਪਰੇ ਹੋ ਜਾਓ ਗਮੋ, ਮੇਰਾ ਸਤਿਗੁਰੂ ਆ ਗਿਆ, ਮੇਰਾ ਮੁਰਸ਼ਦ ਆ ਗਿਆ, ਮੇਰੇ ਬਾਬਾ ਜੀ ਆ ਗਏ।
0: ਜਦੋਂ ਟਿੱਬਿਆਂ 'ਚੋਂ ਵਾਜਾਂ ਲਾਉਂਦੇ ਸੀ,
1: ਹਾਂਜੀ,
0: ਉਹਨਾਂ ਟਿੱਬਿਆਂ ਤੋਂ ਜਲੰਧਰ ਵਾਲਾ ਵਾਈਟ ਹਾਊਸ, ਅਤੇ ਜਲੰਧਰ ਵਾਲੇ ਵਾਈਟ ਹਾਊਸ ਤੋਂ ਅਮੈਰੀਕਾ ਵਾਲਾ ਵਾਈਟ ਹਾਊਸ, ਸੋਚਿਆ ਸੀ ਇਹ ਆਵਾਜ਼ਾਂ ਉੱਥੇ ਪਹੁੰਚ ਜਾਣਗੀਆਂ?
1: ਕੁਛ ਨਹੀਂ, ਸੋਚਿਆ ਸੋਚਣਾ ਹੋਵੇ, ਜੇ ਸੋਚੇ
0: ਲੱਖ ਵਾਰ,
1: ਕਰੇ ਕਰਾਵੇ ਆਪੇ ਆਪ। ਯਾਰ ਦੁੱਖੀ ਦੇ ਬੰਦੇ ਨੇ, ਯਾਰ ਮੇਰੇ ਲਈ ਤਾਂ ਜਲੰਧਰ ਆਉਣਾ ਹੀ ਬੜਾ ਮੁਸ਼ਕਿਲ ਸੀ ਟਿੱਬਿਆਂ 'ਚ। ਉਹ ਸਾਈ ਜੀ ਕਹਿੰਦੇ ਉਹ ਕਿਹੜਾ ਪਿੰਡ ਆ, ਮੈਂ ਕਿਹਾ ਸ਼ਫੀਪੁਰ, ਕਹਿੰਦੇ ਅੱਛਾ, ਚੰਗੀ ਚਗਾਵੇ ਨਾਲ ਮੰਗੀ ਤੇ ਗਾਹਲਾਂ ਦਾ ਵਿਸਾਹ ਕੋਈ ਨਾ, ਸ਼ਫੀਪੁਰ ਨੂੰ ਰਾਹ ਕੋਈ ਨਾ।

0: ਅਸੀਂ ਉੱਥੇ ਜੰਮੇ ਜਾਂ ਟਿੱਬੇ ਜਿਹੇ ਹੁੰਦੇ ਸੀਗੇ, ਤੇ ਵਾਈਟ ਹਾਊਸ ਜੇ ਵੋ ਸਭ ਲੋਕ ਬਸ ਤਕਦੀਰਾਂ ਦੇ ਖੇਡ। ਸ਼ੁਕਰ ਹੈ ਉਹਦੀ ਸਾਥ ਦਾ, ਸ਼ੁਕਰ ਹੈ ਦਾਤਾ ਤੇਰਾ, ਇਹ ਕਹਿਣਾ ਚਾਹੀਦਾ, ਸ਼ੁਕਰ ਹੈ ਮੇਰਾ ਮਾਲਕਾ।
1: ਅੱਜ ਸਕੂਨ ਸਮਝਦੇ ਹੋ ਮੁੜ ਕੇ ਸਟੇਜਾਂ ਤੇ ਆ ਗਏ, ਲੋਕ ਅੱਗੇ ਨਾਲੋਂ ਵੱਧ ਕੇ ਪਿਆਰ ਦੇ ਰਹੇ ਨੇ।
0: ਹਾਂਜੀ ਪਿਆਰ,
1: ਜਾਂ ਲੋਕ ਉਡੀਕ ਰਹੇ ਸੀ ਕਦੋਂ ਹੰਸਰਾਜ ਜੀ
0: ਮੈਂ
1: ਅਸਤੀਫਾ ਦੇ ਕੇ ਆ ਜਾਣ।
0: ਮੈਂ ਸੋਚਦਾ ਸੀ ਇਹਨਾਂ ਨੇ ਕਹਿਣਾ ਜਾ ਕੰਮ ਕਰ, ਕੋਈ ਬੰਦਾ ਗਿਆ ਨਾ
1: ਜੀ
0: ਕਹਿੰਦਾ ਜੀ ਕੰਮ ਨਹੀਂ ਮਿਲਦਾ, ਉਹ ਸਿਆਣੇ ਨੇ ਕਿਹਾ ਉਹ ਇੱਥੇ ਘਰ ਹੀ ਬੈਠੇ ਰਹਿੰਦੇ ਆ, ਕੰਮ ਲੱਭੋ, ਕੰਮ ਕੰਮ ਕਰਿਆ ਕਰੋ ਕੋਈ, ਕਹਿੰਦਾ ਕੰਮ ਸਵਾਹ ਕਰੀਏ, ਜਿੱਥੇ ਕੰਮ ਲੈਣ ਜਾਂਦੇ ਉਹ ਕਹਿੰਦੇ ਜਾ ਕੰਮ ਕਰ,
1: ਜਾ ਕੰਮ ਕਰ।
0: ਆਫਟਰ ਲੌਂਗ ਟਾਈਮ, ਇੰਨੀ ਗੈਪ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਾ,
1: ਲੇਕਿਨ
0: ਬਹੁਤ ਚੰਗੇ ਆ ਪੰਜਾਬੀ, ਕੈਨੇਡੇ ਦੇ ਲੋਕਾਂ ਨੇ, ਵਲੈਤ ਦੇ ਲੋਕਾਂ ਨੇ, ਅਮਰੀਕਨਾਂ 'ਚ ਜਿਹੜੇ ਪੰਜਾਬੀ ਬੈਠੇ ਆ ਨਾ ਇੱਥੇ ਵੀ, ਉਹਨਾਂ ਨੇ ਕਿਹਾ ਚੱਲ ਗਲਤੀ ਹੋ ਜਾਂਦੀ ਆ ਕੋਈ ਗੱਲ ਨਹੀਂ, ਫੇਰ ਸੀਨੇ ਨਾਲ ਲਾ ਲਿਆ।
1: ਇਹ ਫਰਾਕ ਦੇ ਲਈ ਕਿੱਥੋਂ ਲੈ ਕੇ ਆਉਂਦੇ ਹੋ ਭਾਜੀ, ਜਿੱਦਾਂ ਮੀਡੀਆ ਵਿੱਚ ਬਹਿ ਕੇ ਆਪ ਹੀ ਕਹਿ ਦਿੰਦੇ ਹੋ ਕਿ ਮੈਂ ਚੰਬਲ ਗਿਆ ਸੀ, ਇਹ ਕਹਿੰਦਾ ਨਹੀਂ ਕੋਈ ਭਾਜੀ?
0: ਨਹੀਂ ਓਨੈਸਟ ਰਹਿਣਾ ਚਾਹੀਦਾ, ਤੁਸੀਂ ਦੋ ਇੱਕ ਦੋ ਗਾਣੇ ਜਿਹਾ ਹਿੱਟ ਹੋ ਜਾਣ, ਚਾਰ ਪੈਸੇ ਆ ਜਾਣ, ਦੋ ਚਾਰ ਬੰਦੇ ਸਲਾਮਾਂ ਕਰਨ ਲੱਗ ਪੈਣ, ਅਤੇ ਉਹ ਫਿਰ ਲੋਕਾਂ ਦੇ ਨਾ ਸਰੀਆ ਜਿਹਾ ਜਿਹੜਾ ਅੜਿਆ ਹੁੰਦਾ, ਫਿਰ ਮਾਲਕ ਕੱਢ ਵੀ ਲੈਂਦਾ ਨਾ, ਤੁਹਾਨੂੰ ਪਤਾ ਹੈ ਨਾ, ਉਹਦੇ ਤੋਂ ਡਰਨਾ ਚਾਹੀਦਾ। ਤਾਂ ਅਸੀਂ ਹਮੇਸ਼ਾ ਡਰ ਕੇ ਜ਼ਿੰਦਗੀ ਗੁਜ਼ਾਰੀ ਹੈ। ਮੈਂ ਤਾਂ ਬਹੁਤ ਮਾਲਕ, ਵੈਸੇ ਮੈਂ ਗੋਡ ਲਵਿੰਗ 'ਚ ਯਕੀਨ ਕਰਦਾ, ਗੋਡ ਫੀਅਰਿੰਗ 'ਚ ਨਹੀਂ ਕਰਦਾ
1: ਜੀ, ਵਾਹ ਵਾਹ।
0: ਪਰ ਜਿਹੜੇ ਗੁਨਾਹਾਂ ਤੋਂ ਤਾਂ ਫਿਰ ਡਰ ਲੱਗਦਾ ਹੀ ਹੈ ਨਾ, ਇਸ ਕਰਕੇ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ। ਜਿਹਦੇ ਜਿਹਨੇ ਕਿਸੇ ਦਾ ਦਿਲ ਦੁਖਾ ਦਿੱਤਾ ਨਾ ਸਾਗਰ ਸਾਹਿਬ, ਅਤੇ ਉਹ ਬੰਦੇ ਨੂੰ ਮਾਫ਼ੀ ਨਹੀਂ। ਕਿਸੇ ਨੇ ਕਿਹਾ ਸੀਗਾ ਕਿ ਕਿਹੜੇ ਕਿਹੜੇ ਗੁਨਾਹ ਦੀ ਮਾਫ਼ੀ ਆ, ਉਹ ਕਹਿੰਦੇ ਮਾਲਕ ਬੜਾ ਮਿਹਰਬਾਨ ਆ, ਉਹ ਹਰ ਗੁਨਾਹ ਨੂੰ ਮਾਫ਼ ਕਰ ਦਿੰਦਾ। ਕਹਿੰਦੇ ਫਿਰ ਮਾਫ਼ੀ ਕਿਹੜੇ ਗੁਨਾਹ ਦੀ, ਕਹਿੰਦਾ ਕਿਸੇ ਦਾ ਦਿਲ ਨਾ ਤੋੜੀ, ਉਹਦੀ ਫਿਰ ਜਿਹੜੀ ਹੂਕ ਹੈ ਨਾ ਵਿਦਆਊਟ ਐਨੀ ਡਿਲੇ ਤੁਰ ਦਰਗਾਹ ਜਾਂਦੀ, ਉਹ ਗਰਕ ਕਰ ਦਿੰਦੀ ਬੰਦੇ ਨੂੰ। ਇਸ ਕਰਕੇ ਸੱਜਣ ਜੀ ਕਿਸੇ ਦਾ ਦਿਲ ਨਾ ਤੋੜੀ, ਇਸ ਗੱਲੋਂ ਮੈਂ ਬਹੁਤ ਡਰਦਾ ਰਿਹਾ, ਡਰਦਾ ਰਿਹਾ। ਹਾਲਾਂਕਿ ਇਹ ਨਹੀਂ ਕਿ ਮੈਂ ਕਹਿੰਦਾ ਕਿ ਮੈਂ ਜੈਸੀਆਂ ਗੱਲਾਂ ਕਰਦਾ ਉਹਨਾਂ ਕੰਪਲੀਟ ਹੋ ਗਿਆ ਹੂੰ, ਪਰ ਕੋਸ਼ਿਸ਼
1: ਕਰ ਰਿਹਾ।
0: ਕੀ ਗੁਨਾਹ ਹੋਏ, ਕੋਈ ਦੁੱਧ ਧੋਤਾ ਨਹੀਂ ਹੁੰਦਾ
1: ਜੀ,
0: ਬੜਾ ਸੌਖਾ ਹੈ ਮੀਡੀਆ 'ਚ ਜਾਂ ਸਕਰੀਨ ਦੇ ਅੱਗੇ ਮੈਂ ਜੀ ਬਹੁਤ ਚੰਗਾ, ਨਾ ਨਾ ਨਾ, ਹੁਣ ਬੰਦੇ ਨੂੰ ਪਤਾ ਹੁੰਦਾ ਮੈਂ ਕੀ ਕੀਤਾ। ਲੇਕਿਨ ਐਸਾ ਕੁਛ ਨਾ ਕਰੋ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਜਾਂ ਦਿਲ ਟੁੱਟ ਜਾਵੇ।
1: ਹੁਣ ਬੈਠ ਕੇ ਗਾ ਰਹੇ ਹੋ,
0: ਹਾਂਜੀ,
1: ਤੇ
0: ਨਹੀਂ ਵਿੱਚ ਵਿੱਚ ਖੜਾ ਵੀ ਹੋ ਜਾਂਦਾ।
1: ਉਹੀ ਕਹਿ ਰਹੇ ਵਿੱਚ, ਲੋਕ ਕਹਿ ਰਹੇ ਦਿਲ ਸਾਡਾ ਹੋ ਗਿਆ।
0: ਮੈਂ ਚੰਡੀਗੜ੍ਹ ਗਾਉਂਦਾ ਸੀ,
1: ਉਹ ਵੀਡੀਓ ਮੈਂ ਦੇਖ ਰਿਹਾ, ਲੋਕ ਨਾਲ ਗਾ ਰਹੇ ਭਾਜੀ ਤੁਹਾਡੇ ਸਾਰੇ ਗਾਣੇ,
0: ਇਦਾਂ ਮੈਨੂੰ ਇਸ਼ਾਰਾ ਕਰ
1: ਜੀ ਖੜੇ ਹੋ
0: ਜਾ। ਮੈਂ ਕਿਹਾ ਅੱਛਾ, ਫਿਰ ਮੈਂ ਕੋਈ ਗੱਲ ਨਹੀਂ, ਅੱਜ ਚੈਸੀ ਖੜਕੀ ਨਹੀਂ ਕਾਇਮ ਆ ਆਪਾਂ
1: ਜੀ। ਤੁਹਾਡਾ ਨਾ ਕਿਸੇ ਨੇ ਰੀਲ ਬਣਾਈ ਇੱਕ, ਸ਼ਾਇਦ ਤੁਸੀਂ ਦੇਖੀ ਹੋਵੇ, ਉਹਨੇ ਕਿਹਾ ਸ਼ੇਰ ਬੁੱਢਾ ਹੋ ਸਕਦਾ ਬੱਬਰ ਸ਼ੇਰ ਨਹੀਂ, ਤੁਹਾਡੀ ਰੀਲ ਪੋਸਟ ਕੀਤੀ ਉਹਨਾਂ ਨੇ ਲਿਖ ਕੇ।
0: ਅੱਛਾ,
1: ਸੁਣੋ ਅੱਜ ਵੀ ਕੀ ਗਾ ਰਿਹਾ।
0: ਮੈਨੂੰ ਨਹੀਂ ਪਤਾ, ਨਾ ਮੈਂ ਸ਼ੇਰ ਹਾਂ ਨਾ ਮੈਂ ਬੱਬਰ ਸ਼ਾਇਰ ਹਾਂ, ਉਹਦੀ ਕਰਮ ਲਈ ਫਿਰਦਾ, ਉਹਦੀ ਰਹਿਮਤ ਲਈ ਫਿਰਦਾ। ਇੱਕ ਅਦਨਾ ਜਿਹਾ ਬੰਦਾ, ਇੱਕ ਖੇਤ ਮਜ਼ਦੂਰ ਦਾ ਪੁੱਤ, 6.5 ਲੱਖ ਨਾਲ ਜਿੱਤ ਜਾਵੇ, ਉਹਦੀ ਵੀ ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਇੱਕ ਵਾਰੀ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ ਮੈਂ ਇੱਕ ਵਾਰੀ MP ਜ਼ਰੂਰ ਬਣਨਾ, ਅਤੇ ਬਣ ਗਿਆ ਜਿੱਦਣ। ਉੱਦਣ ਹੀ ਮੈਂ ਕਿਹਾ ਹੁਣ 1000 ਵਾਰੀ ਹਰਾ ਰੱਬਾ, ਤੇਰੀ ਮਿਹਰਬਾਨੀ, ਤੂੰ ਇੱਕ ਵਾਰੀ ਮੈਨੂੰ ਬਣਾ ਤਾ, ਫਿਰ ਮੈਂ ਉਦਾਸ ਵੀ ਨਹੀਂ ਹੋਇਆ।
1: ਕਦੇ ਕਦੇ ਯਕੀਨ ਡੋਲਦਾ ਵੀ ਮਾਲਕ ਤੋਂ?
0: ਬੰਦੇ ਹੀ ਆਪਾਂ, ਆਪਾਂ ਫਰਿਸ਼ਤੇ ਤਾਂ ਹੈ ਨਹੀਂ ਗੇ
1: ਜੀ,
0: ਯਕੀਨ ਡੋਲਣਾ ਤਾਂ ਨਹੀਂ ਚਾਹੀਦਾ। ਕਦੀ ਕਦੀ ਫਿਰ ਗਮ ਦੀ ਜਦੋਂ ਇੰਤਹਾ ਹੋ ਜਾਂਦੀ ਹੈ, ਤਨਹਾਈ, ਵੱਡੇ ਵੱਡੇ ਘਰ ਲੈ ਲੈਂਦੇ ਬੰਦਾ, ਖਲਾਰੇ ਪਾ ਦਿੰਦਾ, ਅਤੇ ਮੇਰੇ ਬੱਚੇ ਬੜੇ ਚੰਗੇ ਆ, ਮੈਨੂੰ ਉਦਾਸ ਨਹੀਂ ਹੋਣ ਦਿੰਦੇ। ਮੇਰੇ 2 ਬੇਟੇ ਵੱਡੇ ਜਵਾਨ ਹੋ ਗਏ, ਵਿਆਹੇ ਗਏ ਆ, ਜਿਹੜੇ ਮੇਰੇ ਭਤੀਜੇ ਦੋਨੇ ਨਵਰਾਜ ਜੀ, ਯੁਵਰਾਜ ਜੀ ਤਾਂ ਹੋ ਗਏ ਨਾ ਮੇਰੇ
1: ਜੀ,
0: ਲਖਤੇ ਜਿਗਰ ਮੇਰੇ ਕਾਲਜ ਦੇ ਟੁਕੜੇ, ਅਤੇ ਗੈਰੀ ਗੁਰਵਰ ਉਹ ਵੀ ਮੇਰੇ ਸਮਝੋ ਬੇਟੇ ਹੀ ਆ, ਅਮਰੀਕ ਦੇ
1: ਜੀ ਜੀ, ਹਾਂਜੀ।
0: ਇਹ ਮੈਨੂੰ ਉਦਾਸ ਨਹੀਂ ਹੋਣ ਦਿੰਦਾ, ਨਵਰਾਜ ਖਾਸ ਤੌਰ 'ਤੇ, ਯੁਵਰਾਜ, ਗੈਰੀ ਤਾਂ ਸਾਡਾ ਸਾਰਿਆਂ ਦਾ ਲਾਡਲਾ, ਗੁਰੂਵਰ ਵੀ ਭਲਵਾਨ ਹੈ, ਗੁਰੂਵਰ ਆਪਣੇ ਪਿਓ ਵਰਗਾ। ਸੋ ਇਸ ਕਰਕੇ ਇਹਨਾਂ ਨੇ ਮੇਰੀਆਂ ਨੂੰਹਾਂ, ਮੇਰੀਆਂ ਬੇਟੀਆਂ ਦੋਨੇ, ਅਜੀਤ ਹੈ, ਮਾਨਸੀ ਹੈ, ਉਹ ਡੇਲੀ ਫੋਨ ਕਰਦੇ ਰਹਿੰਦੇ, ਡੈਡੀ ਕੁਛ ਕੀ ਖਾਧਾ,

0: ਵਰਕਸ਼ਾਪ ਕੀਤੀ, ਹਾਲਾਂਕਿ ਉਹਨਾਂ ਦਾ ਦਿਲ ਕਰਦਾ ਕਿ ਉੱਥੇ ਰਹਾਂ ਮੈਂ। ਮੈਂ ਸ਼ੁਰੂ ਤੋਂ ਯਾਰ ਇਕੱਲਾ ਹੀ ਹਾਂ,
1: ਜੀ
0: ਜੰਮਦਾ ਹੀ
1: ਸਫ਼ਰ 'ਚ
0: ਮੈਂ,
1: ਰਹੇ
0: ਸਫ਼ਰ 'ਚ ਵੀ ਰਹੇ। ਮੇਰਾ ਸੁਭਾਅ ਇੱਦਾਂ ਦਾ, ਮੈਂ
1: ਜੀ
0: ਨਿੱਕਾ ਹੁੰਦਾ ਕਬਰਾਂ 'ਚੋਂ ਹੀ ਲੱਭਦਾ ਹੁੰਦਾ ਸੀ, ਜਿੱਥੋਂ ਲੋਕ ਡਰਦੇ ਸੀ ਨਾ, ਉੱਥੇ ਆਰਾਮ ਨਾਲ ਟਾਹਲੀਆਂ ਥੱਲੇ ਮੈਂ ਇੱਟ ਦਾ ਸਿਰਹਾਣਾ ਜਿਹਾ ਲੈ ਕੇ ਸੁੱਤਾ ਹੁੰਦਾ ਸੀ। ਬੀਬੀ ਨੇ ਥਾਪੀਆਂ ਥੂਪੀਆਂ ਵੀ ਮਾਰਨੀਆਂ, ਕਈ ਵਾਰੀ ਤੌਣੀ ਲਾਉਂਦੇ ਸੀ ਨਾ ਮਾਤਾ ਪਿਤਾ
1: ਜੀ
0: ਜੀ, ਕਿ ਤੂੰ ਬੱਚਾ ਆ, ਕੋਈ ਬਾਹਰਲੀ ਸ਼ੈ ਚਿੰਬੜ ਜਾਏਗੀ, ਕੋਈ ਹੋਰ। ਉਦੋਂ ਵੈਸੇ ਇੱਦਾਂ ਦਾ ਡਰ ਨਹੀਂ ਸੀ, ਕੋਈ ਬੱਚੇ ਮਹਿਫੂਜ਼ ਰਹਿੰਦੇ ਸੀ, ਜੋ ਹੁਣ ਜ਼ਮਾਨਾ ਕਿਡਨੈਪਿੰਗ ਨੂਪਿੰਗ ਦਾ। ਲੇਕਿਨ ਉਦੋਂ ਇਸ ਗੱਲੋਂ ਬੜੇ ਡਰਦੇ ਹੁੰਦੇ ਸੀ। ਅਤੇ ਮੈਂ ਸ਼ੁਰੂ ਤੋਂ ਵੈਸੇ ਮੈਂ ਤਨਹਾਈ ਪਸੰਦ ਹੈਗਾ। ਜਦੋਂ ਮੈਂ ਇਕੱਲਾ ਹੁੰਦਾ ਨਾ, ਸਮਝੋ ਮੈਂ ਬਹੁਤ ਇੰਜੋਏ 'ਚ, ਆਨੰਦ 'ਚ, ਬਹੁਤ ਸ਼ਾਂਤ ਹੁੰਦਾ। ਹਾਂ, ਜੀਆਂ ਦੀ ਘਾਟ ਮੈਨੂੰ
1: ਮਹਿਸੂਸ ਹੁੰਦੀ ਹੈ,
0: ਉਹ ਤਾਂ ਹੁੰਦੀ ਹੈ।
1: ਉਸ ਖਾਲੀ ਘਰ 'ਚ ਆਵਾਜ਼ਾਂ ਵੀ ਆਉਂਦੀਆਂ ਕਦੇ?
0: ਆਵਾਜ਼ਾਂ ਆਉਂਦੀਆਂ
1: ਕੀ ਕਹਿੰਦੀਆਂ ਆਵਾਜ਼ਾਂ ਹੰਸਰਾਜ ਨੂੰ ਆ ਕੇ?
0: ਉਹਨਾਂ ਨੇ ਆਵਾਜ਼ਾਂ, ਆਵਾਜ਼ਾਂ ਦੀ ਸ਼ਕਲ, ਆਵਾਜ਼ਾਂ ਦੀ ਸੁਰ, ਆਵਾਜ਼ਾਂ ਦਾ ਸਕੇਲ, ਆਵਾਜ਼ਾਂ ਦੀ ਤਰਜ਼ ਬਦਲਦੀ ਰਹਿੰਦੀ ਹੈ।
1: ਕਿਆ ਬਾਤ ਹੈ ਭਾਜੀ!
0: ਹਾਂ, ਮਾਂ ਹੋਰ ਸੁਰ ਚ ਬੋਲਦੀ ਹੈ, ਪਿਓ ਹੋਰ ਸੁਰ ਚ ਆ ਕੇ ਬੋਲਦਾ, ਵਹੁਟੀ ਹੋਰ ਤਰ੍ਹਾਂ ਬੁਲਾਉਂਦੀ ਹੈ। ਹਾਂਜੀ, ਭਾਈ ਮੇਰਾ ਛੋਟਾ ਹੋਰ ਤਰ੍ਹਾਂ ਬੁਲਾਉਂਦਾ, ਉਹ ਭਤੀਜਾ ਜਿਹੜਾ ਮੈਨੂੰ ਡੈਡੀ ਜੀ ਕਹਿੰਦਾ ਸੀ, ਉਹ ਹੋਰ ਤਰ੍ਹਾਂ ਬੁਲਾਉਂਦਾ। ਮੈਂ ਕਿਹਦੀ ਕਿਹਦੀ ਆਵਾਜ਼ਾਂ ਦੱਸਾਂ!
1: ਉਸਤਾਦ ਪੂਰਨ ਸ਼ਾਹ ਕੋਟੀ ਦੇ ਚਰਨਾਂ 'ਚ ਬੈਠਦੇ ਹੋ, ਸਖ਼ਤ ਸੁਭਾਅ ਦੇ ਵੀ ਸੀਗੇ,
0: ਬਹੁਤ
1: ਕਦੇ ਸੁਣਿਆ ਤਾਂ ਇਹੀ ਆ ਕਿ ਤੁਹਾਨੂੰ ਝਿੜਕਦੇ ਨਹੀਂ ਸੀ ਕਦੇ?
0: ਸੱਚੇ ਸੁਭਾਅ ਦੇ ਸੀਗੇ, ਸਖਤ ਹੋਣਾ,
1: ਸੱਚੇ ਸੁਭਾਅ ਦੇ ਜੀ,
0: ਸੱਚੇ ਸੀਗੇ। ਜੇ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਗੁੱਸੇ ਫਿਰ ਲਾਟਾਂ ਨਿਕਲਦੀਆਂ ਸੀ
1: ਜੀ,
0: ਸਪਾਰਕਿੰਗ। ਜੇ ਮੁਹੱਬਤ ਆਉਂਦੀ ਸੀ ਫਿਰ ਵੀ ਇੰਤਹਾ ਸੀ, ਝੂਠ ਨਹੀਂ ਸੀ ਉਹ ਜੀ ਸਕਦੇ, ਬਸ ਇਹ ਗੱਲ ਸੀ।
1: ਰੰਜਨ ਵੀ ਇਸੇ ਚੇਅਰ ਤੇ ਬੈਠੇ ਕਿਤੇ ਪੋਡਕਾਸਟ ਕਰ ਰਹੇ ਹੋ, ਕਹਿੰਦੇ ਜਦੋਂ ਸਲੀਮ ਦੇ ਕਿਤੇ ਵੱਜਦੀਆਂ ਸੀ ਨਾ ਗੁੱਸੇ 'ਚ, ਕੋਈ ਛਡਾ ਨਹੀਂ ਸੀ ਸਕਦਾ ਹੰਸਰਾਜ ਭਾਜੀ ਤੋਂ ਇਲਾਵਾ?
0: ਹਾਂ, ਕਿਉਂਕਿ ਉਹ ਫਿਰ ਜਿਹੜਾ ਚੰਡਣਾ ਕਹਿ ਦਿੰਦੇ ਆ, ਜੇ ਟਾਈਮ ਸਿਰ ਤੁਸੀਂ ਸਿਰਫ ਲਾਡ ਹੀ ਲੜਾਈ ਜਾਓ ਨਾ, ਉਹ ਬੱਚੇ ਫਿਰ ਲੋਹਲੇ ਜਿਹਾ ਰਹਿ ਜਾਂਦੇ ਆ
1: ਜੀ।
0: ਡੈਡੀ ਡੈਡੀ ਬੁੱਢਾ ਹੋਇਆ ਵੀ ਬੰਦਾ ਕਰੀ ਜਾਵੇ, ਮੰਮੀ ਮੰਮੀ ਕਰੀ ਜਾਵੇ, ਉਹ ਫਿਰ ਬਲੂੰਗੜਾ ਜਿਹਾ ਹੀ ਰਹਿ ਜਾਂਦਾ। ਫਿਰ ਸਖਤ ਉਹ ਇਸ ਕਰਕੇ ਹੁੰਦੇ ਸੀ ਕਿ ਹੋਮਵਰਕ ਜ਼ਰੂਰੀ ਹੈ।
1: ਤੁਹਾਨੂੰ ਵੀ ਕਦੇ ਹੋਏ ਕੁਛ ਯਾਦ ਹੋਵੇ ਤੁਹਾਨੂੰ ਕੋਈ?
0: ਬਹੁਤ ਵਾਰੀ ਹੋਏ
1: ਵਾਕਿਆ ਕੋਈ ਇੱਦਾਂ ਦਾ?
0: ਬਹੁਤ ਵਾਰੀ ਹੋਏ, ਲੇਕਿਨ ਮੈਨੂੰ ਪਿਆਰ ਬਹੁਤ ਕਰਦੇ ਸੀ, ਸੋ ਜਿਹੜਾ ਉਹਨਾਂ ਦਾ ਝਿੜਕਣਾ ਮੈਨੂੰ ਚੰਗਾ ਵੀ ਲੱਗਦਾ ਸੀ, ਬਹੁਤ ਜ਼ਿਆਦਾ ਚੰਗਾ ਲੱਗਦਾ ਸੀ। ਮੈਨੂੰ ਲੱਗਾ ਹੀ ਨਹੀਂ ਕਦੀ
1: ਕਿ ਝਿੜਕ ਰਹੇ ਆ,
0: ਨਹੀਂ ਭਾਵੇਂ ਵੱਢ ਸਿੱਟ ਮੈਨੂੰ।
1: ਹਾਏ ਹਾਏ ਹਾਏ!
0: ਹਾਂ, ਮਤਲਬ ਕਈ ਕੁਛ ਹੋਇਆ, ਥੋੜੀਆਂ ਥੋੜੀਆਂ ਵੀ ਖਾਧੀਆਂ
1: ਜੀ,
0: ਜਿਹੜੀ ਥੋੜੀ ਨਾ ਤਬਲਾ ਸੁਰ ਚ ਕਰੀਦਾ ਨਾ, ਉਹ ਵੀ ਉਹਨਾਂ ਦੇ ਜੋ ਹੱਥ 'ਚ ਉਹ ਵੀ ਮਾਰ ਦਿੰਦੇ ਸੀ। ਲੇਕਿਨ ਮੈਨੂੰ ਦਰਦ ਨਹੀਂ ਹੋਇਆ, ਕਦੀ ਦਰਦ ਨਹੀਂ ਹੋਇਆ, ਕਦੀ ਕੋਈ ਇਹ ਨਹੀਂ ਹੋਇਆ ਕਿ ਕਿਉਂ ਮਾਰਿਆ। ਪਤਾ ਨਹੀਂ ਕਿੱਦਾਂ ਦਾ ਸੀ ਮੈਂ, ਪਤਾ ਨਹੀਂ ਕੀ ਸੀਗਾ, ਮੈਨੂੰ ਨਹੀਂ ਪਤਾ।
1: ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਘਰ ਜਾਂਦੇ ਹੋ, ਸਲੀਮ ਅਤੇ ਪੇਜੀ ਹੋਣਾ 'ਤੇ ਵੀ ਆਸ਼ੀਰਵਾਦ ਦੇ ਰਹੇ ਹੋ, ਮਾਤਾ ਜੀ ਨਾਲ ਵੀ ਮਿਲਦੇ ਹੋ। ਇਹ ਸਵਾਲ ਕਰੀ ਨਾ ਮੈਂ ਬਲਦੇਵ ਭਾਅ ਜੀ ਨੂੰ ਪੁੱਛਿਆ ਜਦੋਂ ਓਜਾ ਸਾਹਿਬ ਚਲੇ ਗਏ, ਮੈਂ ਕਿਹਾ ਸਾਰੇ ਲਈ ਘਾਟਾ ਹੈ, ਪਰਿਵਾਰ ਲਈ ਵੀ ਘਾਟਾ, ਤੁਸੀਂ ਕੀ ਸਮਝਦੇ ਹੋ ਕਿਹੜਾ ਘਾਟਾ ਪੈ ਗਿਆ ਤੁਹਾਨੂੰ? ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਸਾਰਿਆਂ ਨੂੰ ਆਪਣੇ ਆਪਣੇ ਤਰ੍ਹਾਂ ਦਾ ਘਾਟਾ ਪਿਆ, ਪਰ ਮੈਨੂੰ ਇੱਦਾਂ ਦਾ ਘਾਟਾ ਪਿਆ ਗਿਆ ਕਿ ਮੈਂ ਅੱਜ ਜੇ ਪੁੱਛਣਾ ਹੋਵੇ ਗੁਰੂ ਜੀ ਆਹ ਕਿੱਦਾਂ ਕਰਾਂ, ਆਹ ਕੰਪੋਜੀਸ਼ਨ ਠੀਕ ਹੈ ਜਾਂ ਨਹੀਂ,
0: ਹਾਂਜੀ,
1: ਕਹਿੰਦੇ ਮੈਂ ਕਿਹੜਾ ਦਰਵਾਜ਼ਾ ਖੜਕਾਵਾਂ, ਮੈਨੂੰ ਤੁਹਾਨੂੰ ਸਮਝ ਇਹ ਨਹੀਂ ਆ ਰਿਹਾ।
0: ਹਾਂਜੀ,
1: ਤੁਹਾਡੇ ਨਾਲ ਵੀ ਹੁੰਦਾ ਇੱਦਾਂ?
0: ਹਾਂ, ਜਿਹੜਾ ਜਿਹਦੇ ਹੱਥ 'ਚ ਤੁਸੀਂ, ਜਿਹਦੀ ਉਂਗਲ ਫੜ ਕੇ ਐਡਾ ਸਫ਼ਰ ਕੀਤਾ ਹੋਵੇ, ਜੇ ਉਹ ਰਹਿਨਮਾਈ ਨਾ ਰਿਹਾ, ਰਸਤਾ ਦਿਖਾਉਣ ਵਾਲਿਆਂ ਨੇ ਰਿਹਾ, ਤਾਂ ਫਿਰ ਠੇਡੇ ਖਾਣੇ ਆ
1: ਜੀ।
0: ਅਤੇ ਫਿਰ ਇਹ ਆ ਕਿ ਫਿਰ ਰੂਹਾਨੀ ਤੌਰ 'ਤੇ ਮੈਟਾਫਿਜ਼ੀਕਲੀ ਮੈਂ ਮਹਿਸੂਸ ਕਰਦਾ, ਹਮੇਸ਼ਾ ਮੇਰੇ ਨਾਲ, ਹਮੇਸ਼ਾ ਨਾਲ ਰਹਿੰਦੇ। ਮੈਂ ਜਿੱਦਣ ਉਹਨਾਂ ਨੂੰ ਗੁਸਲ ਕਰਾਇਆ, ਨਲਾਇਆ, ਮੁੜ ਕੇ ਆ ਕੇ ਮੈਂ ਖੁਦ ਆਪਣੇ ਘਰ ਨਹਾਉਣ ਲੱਗਾ, ਮੈਨੂੰ ਲੱਗਾ ਮੈਂ ਉਸ ਇਹਨੂੰ ਨਲਾ ਰਿਹਾ ਸੀ, ਮੈਂ ਹੰਸਰਾਜ ਹੰਸ ਨੂੰ, ਮੈਨੂੰ ਲੱਗਾ ਮੈਂ ਉਸਤਾਦ ਜੀ ਨੂੰ ਨਲਾ ਰਿਹਾ। ਮੇਰੀ ਬਾਹਾਂ ਵੀ ਉਸ ਤਰ੍ਹਾਂ ਦੀਆਂ ਪਤਲੀਆਂ ਜਿਹੀਆਂ ਹੋ ਗਈਆਂ ਸੀ, ਅਤੇ ਮੈਂ ਇੱਦਾਂ ਮਰ ਰਿਹਾ ਸੀ। ਅਤੇ ਮੈਂ ਕਿਹਾ ਉਸਤਾਦ ਜੀ, ਯਾਨੀ ਹੁਣ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਐਕਸਪਲੇਨ
1: ਜੀ ਹੋ ਰਿਹਾ।

0: ਸੀ
1: ਨਹੀਂ
0: ਉਦੋਂ?
1: ਨਹੀਂ ਬਸ ਉਸਤਾਦ ਜੀ ਦੀ ਬੋਡੀ ਮੈਨੂੰ ਲੱਗ ਰਹੀ, ਹਾਂਜੀ ਆਪਣੇ ਆਪ ਨੂੰ ਦੋ ਰਹੇ ਸੀ ਅਤੇ ਸੋ ਇਸ ਕਰਕੇ ਇਹ ਅਨਸਪੋਕਨ ਲੈਂਗੁਏਜ ਹੈ, ਜਦੋਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸ਼ਰਿੰਕ ਹੋ ਜਾਂਦੀਆਂ ਫੀਲਿੰਗਸ, ਮੈਂ ਕਹਿ ਨਹੀਂ ਪਾ ਰਿਹਾ
0: ਜੀ
1: ਕਿ ਕੀ ਕੈਫੀਅਤ ਹੈ, ਕੋਈ ਜਾਣਕਾਰ ਦੱਸ ਸਕਦਾ ਕਿ ਯਾਰ ਮੈਂ ਨਾ ਆ ਰਿਹਾ ਅਤੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਨਾ ਆ ਰਿਹਾ, ਤਾਂ ਮੈਂ ਕਿੱਥੇ ਸੀ, ਉਹਨੂੰ ਨਲਾਈ ਜਾ ਰਿਹਾ ਸੀ ਆ ਕੇ, ਸੋਚ ਕੇ ਦੇਖ
0: ਇੰਨਾ ਕੁਛ ਗਾ ਲਿਆ ਭਾਜੀ, ਕੋਈ ਰੰਗ ਮੇਰੇ ਖਿਆਲ ਚ ਛੱਡਿਆ ਨਹੀਂ, ਪਰ ਹੁਣ ਵੀ ਲੱਗਦਾ ਏਦਾਂ ਕਦੇ ਕਦੇ ਕਿ ਮੈਂ ਆਹ ਚੀਜ਼ ਜ਼ਰੂਰ ਗਾਉਣੀ ਆ।
1: ਉਹ ਆਰਟਿਸਟਿਕ ਆਦਾ ਜਿਹੜਾ ਕਵੇ, ਹੁਣ ਤਸਵੀਰ ਕੰਪਲੀਟ ਹੋ ਗਈ
0: ਜੀ,
1: ਕਦੀ ਹੋਠਾਂ 'ਚ ਕਮੀ, ਕਦੀ ਰੁਖਸਾਰ 'ਚ ਕਮੀ, ਕਦੀ ਆਈਜ਼ ਵਿੱਚ ਕਮੀ, ਕਦੀ ਜ਼ੁਲਫਾਂ 'ਚ ਕਮੀ, ਕਦੀ ਰੰਗਾਂ 'ਚ ਕਮੀ, ਕਦੀ ਕਿਤੇ ਕਮੀ, ਤਸਵੀਰ ਮੁਕੰਮਲ ਨਹੀਂ ਹੁੰਦੀ, ਚਾਹੇ ਉਹ ਪਿਕਾਸੋ ਹੋਵੇ, ਹਾਂ ਚਾਹੇ ਕੋਈ ਹੋਵੇ।
0: ਕਿਹੜਾ ਰੰਗ ਲੱਗਦਾ ਤੁਹਾਨੂੰ ਕਿ ਇਹ ਰਹਿ ਗਿਆ ਹੁਣ ਕਿ ਗਾਵਾਂਗਾ ਜ਼ਰੂਰ?
1: ਮੈਂ ਚਾਹੁੰਦਾ ਸੁਰ ਐਕੂਰੇਟ ਲੱਗੇ,
0: ਕੁਛ ਵੀ ਗਾਵਾਂ।
1: ਅਜੇ ਤੱਕ ਜਦੋਂ ਮੈਂ ਇਸ ਬੰਦੇ ਨੂੰ ਸੁਣਦਾ ਜਿਹਦਾ ਨਾਂ ਹੰਸਰਾਜ ਹੰਸ ਲਿਆ ਜਾਂਦਾ, ਇਹਨੂੰ ਮੈਂ ਅਜੇ ਪਸੰਦ ਨਹੀਂ ਕਰਦਾ ਜ਼ਿਆਦਾ। ਮੈਂ ਚਾਹੁੰਦਾ ਮੈਂ ਆਪਣਾ ਗਾਣਾ ਸੁਣ ਕੇ
0: ਜੀ
1: ਖੁਦ ਮੁਤਮਈਨ ਹੋਵਾਂ ਕਿ ਯਾਰ ਅੱਛਾ ਗਾ ਲਿਆ। ਅਜੇ ਮੈਨੂੰ ਇਹ ਹੁੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਸੀ, ਹੋਰ ਮੈਨੂੰ ਰਿਆਜ਼ ਕਰਨਾ ਚਾਹੀਦਾ, ਮੈਂ ਕਿਉਂ ਇੱਧਰ ਉੱਧਰ ਭਟਕ ਗਿਆ। ਇਹ ਕੰਮ ਹੈ ਕਰਤ ਵਿੱਦਿਆ, ਕਰਦੇ ਰਹੋ ਤਾਂ ਕਾਬੂ 'ਚ ਆਉਂਦਾ, ਨਹੀਂ ਤਾਂ ਆਵਾਜ਼ ਜਿੱਡਾ ਹੋ ਜਾਂਦਾ, ਕਿਹਾ ਨਹੀਂ ਮੰਨਦਾ ਤੁਹਾਡਾ। ਅਦਰਵਾਈਜ਼ ਰਹੋ ਸਰਰ ਕਰਕੇ ਇੱਦਾਂ ਚੜ੍ਹੀਦਾ ਸੀ ਰੋਕਟ ਦੀ ਚਾਲ
0: ਜੀ।
1: ਮੇਰੀ ਪਹਿਲੀ ਰਿਕਾਰਡਿੰਗ ਸੁਣਨਾ, ਪਰਵਾਹ ਹੀ ਨਹੀਂ ਸੀ ਕੋਈ ਹੁੰਦੀ, ਲੇਕਿਨ ਉਹਨਾਂ ਉਹਨਾਂ ਗਾਣਿਆਂ 'ਚ ਵੀ ਮੈਨੂੰ ਹੁਣ ਕਮੀਆਂ ਲੱਗਦੀਆਂ। ਜਿੱਦਾਂ ਜਿੱਦਾਂ ਇੱਥੇ ਰੋਸ਼ਨੀ ਆਉਂਦੀ ਹੈ ਉਹ ਬੰਦੇ ਨੂੰ ਫਿਰ ਆਪਣਾ ਆਪ ਜਿਹੜਾ ਮੈਨੂੰ ਲੱਗਦਾ, ਮੈਂ ਕਦੀ ਨਾ ਕਦੀ ਮੇਰੇ 'ਤੇ ਮਾਲਕ ਕਿਰਪਾ ਕਰੇਗਾ, ਮੈਂ ਆਪਣਾ ਗਾਣਾ ਵੀ ਸੁਣ ਸਕਾਂਗਾ।
0: ਵਾਹ ਵਾਹ ਵਾਹ ਭਾਈ, ਸਾਡੇ 100 ਐਪੀਸੋਡ ਪੂਰੇ ਹੋ ਰਹੇ।
1: ਅੱਛਾ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਵਧਾਈਆਂ, ਬੜੀ ਵੱਡੀ ਗੱਲ ਹੈ।
0: ਤੁਹਾਡਾ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਇਸ ਪੋਡਕਾਸਟ 'ਚ 100 ਐਪੀਸੋਡ ਤੁਹਾਡਾ ਅਸੀਂ ਚਾਹੁੰਦੇ ਸੀ ਹੋਵੇ, ਤੁਸੀਂ ਆਏ ਹੋ।
1: ਐਕਚੁਅਲੀ ਮੈਂ ਇਹ ਸੁਣ ਕੇ ਤੁਹਾਡੇ ਪਿਆਰ ਸਦਕਾ ਸਾਗਰ ਸਾਹਿਬ ਆ ਗਿਆ, ਅਦਰਵਾਈਜ਼ ਇੰਟਰਵਿਊ ਪਿਛਲੇ ਦਿਨਾਂ 'ਚ ਇੰਨੇ ਹੋ ਗਏ
0: ਜੀ,
1: ਮੈਂ ਆਪ ਹੀ ਬੋਰ ਹੋਇਆ ਆ ਆਪਣੇ
0: ਜੀ।
1: ਉਹੀ ਮਤਲਬ ਗੱਲਾਂ ਹੁੰਦੀਆਂ ਨੇ, ਕੋਈ ਨਵਾਂ ਤਾਂ ਹੁੰਦਾ ਨਹੀਂ, ਪਰ ਆਈ ਹੋਪ ਕਿ ਜਿੱਦਾਂ ਤੁਸੀਂ ਐਕਚੁਅਲੀ ਇੰਟਲੈਕਚੁਅਲ ਹੈ ਬੌਧਿਕ, ਆਈ ਹੋਪ ਕੋਈ ਨਵੀਂ ਗੱਲ ਹੋਈ ਹੋਵੇਗੀ ਜੇ ਚਲਾਸ ਆਏਗਾ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ 100 ਐਪੀਸੋਡ ਕਰਨੇ, ਔਰ ਤੁਹਾਡਾ ਬੜਾ ਪਾਪੂਲਰ ਹੈ
0: ਜੀ, ਤੁਹਾਡਾ ਆਸ਼ੀਰਵਾਦ ਹੈ। ਕੋਈ ਸੁਨੇਹਾ ਜਾਂਦੇ ਜਾਂਦੇ ਭਾਅ ਜੀ ਉਹਨਾਂ ਸਿੱਖਿਆਰਥੀਆਂ ਨੂੰ ਜਿਨ੍ਹਾਂ ਨੇ ਹੱਲੇ ਇਸ ਸਮੁੰਦਰ ਦੇ ਵਿੱਚ ਪਹਿਲੀ ਤਾਰੀ ਲਾਉਣੀ ਆ?
1: ਬਸ ਇੱਕ ਤਾਂ ਉਸਤਾਦ ਤੋਂ ਬਿਨਾ ਨਹੀਂ ਇਹ ਕੰਮ ਸਮਝ ਆਉਂਦਾ। ਪਾਪੂਲਰ ਹੋ ਸਕਦੇ ਤੁਸੀਂ, ਪ੍ਰੋਗਰਾਮ ਪ੍ਰੋਗਰਾਮ ਵੀ ਵਾਹ ਵਾਹ ਆ ਸਕਦੇ ਆ, ਲੇਕਿਨ ਜੇ ਗਵੱਈਏ ਨੇ ਤੁਹਾਨੂੰ ਚੰਗਾ ਨਾ ਨਾ ਕਿਹਾ, ਜਾਣਕਾਰ ਨੇ ਚੰਗਾ ਨਾ ਕਿਹਾ, ਜਿਹਨੂੰ ਸੁਰ ਸਮਝ ਆਉਂਦਾ ਉਹਨੇ ਨਾ ਚੰਗਾ ਕਿਹਾ, ਤਾਂ ਸਮਝੋ ਬਹੁਤ ਗਰੀਬ ਹੈ ਤੁਸੀਂ। ਚਾਹੇ ਉਸਤਾਦ ਜੀ ਕਹਿੰਦੇ ਸੀ ਭਾਵੇਂ 2 ਬੰਦੇ ਸੁਣ, 5 ਬੰਦੇ ਸੁਣ, 10 ਸੁਣ, 100 ਸੁਣੇ, ਲੇਕਿਨ ਮੇਰੀ ਕੁੱਲੀ 'ਚ ਮੈਂ ਬੈਠਾ ਬਾਦਸ਼ਾਹ ਆ, ਮੈਨੂੰ ਲੱਖਾਂ ਬੰਦੇ ਵੀ ਜੇ ਸੁਣਨਗੇ, ਜੇ ਬਸੁਰਾ ਗਾਉਣਾ ਤਾਂ ਜਾਣਕਾਰ ਨੇ ਤਾਂ ਫਿਟੇ ਮੂੰਹ ਹੀ ਕਹਿਣਾ ਨਾ, ਅਤੇ ਜੇ ਜਾਣਕਾਰ ਨੇ ਕਹਿਤਾ ਵਾਹ ਬਹੁਤ ਅੱਛਾ ਗਾਇਆ, ਤਾਂ ਸਮਝੋ ਤੁਸੀਂ ਅਮੀਰ ਆ, ਨਹੀਂ ਤਾਂ ਬਹੁਤ ਗਰੀਬ ਆ। ਇਸ ਕਰਕੇ ਉਸਤਾਦ ਧਾਰਨਾ ਚਾਹੀਦਾ, ਆਪਣੇ ਤੋਂ ਸੀਨੀਅਰਸ ਦੀ ਨੂੰ ਅਦਬ ਨਾਲ ਪੇਸ਼ ਆਉਣਾ ਚਾਹੀਦਾ, ਅਤੇ ਵੱਧ ਦੁਆ ਤੋਂ ਜ਼ਰੂਰ ਡਰਨਾ ਚਾਹੀਦਾ। ਦੁਆ ਇਹ ਦੁਆਵਾਂ ਦਾ ਕੰਮ ਆ, ਜਿੰਨੀਆਂ ਦੁਆਵਾਂ ਲਓਗੇ ਉਨਾ ਹੀ ਸੁਰ ਚ ਹੋ ਜਾਓਗੇ।
0: ਵਾਹ ਵਾਹ ਵਾਹ ਵਾਹ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਇੱਦਾਂ ਦੀਆਂ ਨੇ ਕਿ ਸੱਚੀ ਗੱਠ ਬਣ ਲੈਣ ਵਾਲੀਆਂ ਨੇ। ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ, ਇੱਕ ਨਵੇਂ ਪੋਡਕਾਸਟ ਦੇ ਵਿੱਚ ਇੱਕ ਨਵੇਂ ਕਲਾਕਾਰ ਦੇ ਨਾਲ ਨਵੇਂ ਸਫ਼ਰ 'ਤੇ ਫਿਰ ਨਿਕਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸ਼ਬਾ ਖੈਰ। ਇੱਕ ਸ਼ੇਰ ਹੈ ਕਿ ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਮੈਨੇ ਉਸਕੇ ਹੱਥ ਚੂਮੇ ਔਰ ਲਾਚਾਰ ਕਰ ਦਿਆ।

0: ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office too. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
4: ਸਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 9056704444।

0: ਪ੍ਰਦੀਪ ਬੇਹਾ ਤਾਂ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਲਗਾਤਾਰ ਵੱਡੇ ਹੁੰਗਾਰੇ ਮਿਲ ਰਹੇ ਨੇ, ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ, ਜਿੱਥੇ ਝਟਕਾ ਲੱਗਿਆ ਸੀ ਕਿ 7 ਸੰਸਦ ਮੈਂਬਰ ਹੈ ਆਪ ਤੋਂ ਵੱਖਰੇ ਹੋ ਜਾਂਦੇ ਨੇ, ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚਲੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਾਮੀ ਖੰਡਾਰੀ ਜਾਂ ਫਿਰ ਅੱਜ ਵੱਡੀ ਖਬਰ ਆ ਕਿ ਨਾਮੀ ਜਿਹੜੇ ਵਕੀਲ ਨੇ ਪੰਜਾਬ ਦੇ ਵਿੱਚ ਚਰਚਿਤ ਚਿਹਰਾ ਘੁੰਮਣ ਬ੍ਰਦਰ ਨੇ ਜਿਹੜੇ ਉਹਨਾਂ ਦੀ ਆਪ ਦੇ ਵਿੱਚ ਐਂਟਰੀ ਹੋ ਚੁੱਕੀ ਆ। ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਐਂਟਰੀ ਕਰਾਈ ਗਈ ਆ, ਜਿਸ ਦੇ ਵਿੱਚ ਘੁੰਮਣ ਬ੍ਰਦਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੀਐਮ ਭਗਵੰਤ ਮਾਨ ਨੇ ਖੁਦ ਘੁੰਮਣ ਬ੍ਰਦਰਸ ਨੂੰ ਆਮ ਆਦਮੀ ਪਾਰਟੀ ਜਿਹੜੀ ਆਪ ਦੇ ਵਿੱਚ ਸ਼ਾਮਲ ਕਰਵਾਇਆ। ਇਸ ਤੋਂ ਪਹਿਲਾਂ ਜੱਸਾ ਪੱਟੀ ਜਿਹੜਾ ਉਸ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ, ਅਤੇ ਉਸ ਤੋਂ ਬਾਅਦ ਜੋ ਕਬੱਡੀ ਦੇ ਜਿਹੜੇ ਮਸ਼ਹੂਰ ਖਿਡਾਰੀ ਪਾਲਾ ਜਲਾਲਪੁਰੀਆ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ, ਅਤੇ ਫਿਰ ਪਹਿਲਵਾਨ ਪ੍ਰਿਤਪਾਲ ਫਗਵਾੜਾ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ। ਇਹਨਾਂ ਸਾਰੇ ਚਿਹਰਿਆਂ ਨੂੰ ਸੀਐਮ ਭਗਵੰਤ ਮਾਨ ਨੇ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ, ਅਤੇ ਇਸ ਦੇ ਨਾਲ ਇਹ ਵੀ ਖਬਰ ਆ ਕਿ ਇਸ ਵੱਡੇ ਚਿਹਰਿਆਂ ਦੇ ਆਉਣ ਦੇ ਨਾਲ ਕੁਝ ਪੁਰਾਣੇ MLA ਦੀ ਜਗ੍ਹਾ ਦੇ ਉੱਪਰ ਰਿਪਲੇਸਮੈਂਟ 227 ਦੀਆਂ ਟਿਕਟਾਂ ਦੇ ਉੱਪਰ ਹੋ ਸਕਦੀ ਹੈ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੀਡੀਆ ਸੂਤਰਾਂ ਵਾਲੇ ਤੋਂ ਖਬਰ ਆ ਕਿ ਇਸ ਤਰੀਕੇ ਕੁਝ ਸੀਟਾਂ ਦੇ ਉੱਪਰ ਇਹਨਾਂ ਵੱਡੇ ਚਿਹਰਿਆਂ ਦੇ ਨਾਲ ਜਿਹੜੀ ਰਿਪਲੇਸਮੈਂਟ ਕੀਤੀ ਜਾ ਸਕੇ ਟਿਕਟਾਂ ਨੂੰ ਲੈ ਕੇ। ਅੱਜ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪ ਨੂੰ ਜਿੱਥੇ ਬਹੁਤ ਵੱਡਾ ਝਟਕਾ ਲੱਗਿਆ ਸੀ ਕਿ ਆਪ ਦੇ ਜਿਹੜੇ ਬਿਲਕੁਲ ਕਿਹਾ ਜਾ ਸਕਦਾ ਸੀ ਕਿ ਅਨਿਖੜਵਾਂ ਅੰਗ ਸੀ, ਜਿਸ ਤਰੀਕੇ ਰਾਘਵ ਚੱਡਾ ਸੰਦੀਪ ਪਾਠਕ ਉਹ ਜਿਹੜੇ ਵਿਅਕਤੀ ਆਪ ਦੇ ਵਿੱਚ ਸੀਗੇ ਜੋ ਕਦੇ ਇਹ ਸੋਚਿਆ ਨਹੀਂ ਜਾ ਸਕਦਾ ਸੀ ਕਿ ਆਪ ਇਹਨਾਂ ਤੋਂ ਬਿਨਾਂ ਹੋ ਸਕਦੇ ਆ ਜਾਂ ਫਿਰ ਆਪ ਤੋਂ ਇਹ ਬਿਨਾਂ ਹੋ ਸਕਦੇ ਨੇ, ਪਰ ਉਹ ਅਚਾਨਕ ਆਮ ਆਦਮੀ ਪਾਰਟੀ ਨੂੰ ਛੱਡ ਜਾਂਦੇ ਨੇ, ਆਮ ਆਦਮੀ ਪਾਰਟੀ ਦੇ ਵਿੱਚ ਕਮੀਆਂ ਗਿਣਾ ਕੇ BJP ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਲੰਘੇ ਦਿਨ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਜਿਹੜੀ ਹਜ਼ਾਰ ਅਬਜ਼ਰਵਰਾਂ ਦੀ ਜਾਂ ਫਿਰ MLAs ਦੀ ਇੱਕ ਹਾਈ ਲੈਵਲ ਦੀ ਪੰਜਾਬ ਲੈਵਲ ਦੀ ਜਲੰਧਰ ਦੇ ਵਿੱਚ ਮੀਟਿੰਗ ਹੁੰਦੀ ਆ, ਮੰਥਨ ਕੀਤਾ ਜਾਂਦਾ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨ ਦੇ ਲਈ, ਆਪਣੇ ਕੇਡਰ ਨੂੰ ਆਪਣੇ ਵਰਕਰਾਂ ਨੂੰ ਸਟਰੋਂਗ ਕਰਨ ਦੇ ਲਈ। ਅਤੇ ਅੱਜ ਅਹਿਮ ਖਬਰ ਆ ਕਿ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਨਾਮੀ ਖਿਡਾਰੀ ਜਿਸ ਦੇ ਵਿੱਚ ਰੁਸਤਮੇ ਹਿੰਦ, ਜੱਸਾ ਪੱਟੀ ਸ਼ਾਮਲ ਕਰਾਏ ਜਾਂਦੇ ਨੇ, ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ, ਪ੍ਰਿਤਪਾਲ ਫਗਵਾੜਾ ਜਿਹੜਾ ਉਸ ਨੂੰ ਸ਼ਾਮਲ ਕਰਵਾਇਆ ਜਾਂਦਾ। ਅਤੇ ਅੱਜ ਅਹਿਮ ਖਬਰ ਆ ਕਿ ਪੰਜਾਬ ਦੇ ਵਿੱਚ ਵੱਡਾ ਚਿਹਰਾ ਨਾਮੀ ਵਕੀਲ ਘੁੰਮਣ ਬ੍ਰਦਰਸ ਨੂੰ ਜਿਹੜਾ ਆਪ ਦੇ ਵਿੱਚ ਸ਼ਾਮਲ ਕਰਵਾ ਲਿਆ, ਉਹਨਾਂ ਦੀ ਆਪ ਦੇ ਵਿੱਚ ਐਂਟਰੀ ਹੋਈ ਆ, ਵੈਲਕਮ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਰੀ ਅਖਬਾਰਾਂ 'ਚ ਵੀ ਇਹ ਖਬਰ ਲੱਗੀ ਹੈ ਕਿ 65 MLA ਹਾਜ਼ਰ ਹੋਏ ਆ। ਅਸਲੀਅਤ ਕੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ, ਔਰ ਮੈਂ ਅਫਸਰ ਸਾਹਿਬਾਨਾਂ ਨੂੰ ਵੀ ਇੱਕ ਵਾਰਨਿੰਗ ਕਹਿ ਦਿਉ, ਚੇਤਾਵਨੀ ਕਹਿ ਲਓ, ਕਿਉਂਕਿ ਕੌਂਸਟੀਟਿਊਸ਼ਨਲ ਅਥੋਰਿਟੀ, ਕੌਂਸਟੀਟਿਊਸ਼ਨਲ ਪੋਸਟਾਂ, ਇਹਦੀ ਆਪ ਦੀ ਇੱਕ ਬਹੁਤ ਵੱਡੀ ਇੰਪੋਰਟੈਂਸ ਹੈ, ਐਂਡ ਨੋਬਡੀ ਇਜ਼ ਅਬਵ ਦ ਸੰਵਿਧਾਨ, ਕੋਈ ਕੌਂਸਟੀਟਿਊਸ਼ਨ ਤੋਂ ਉੱਤੇ ਨਹੀਂ ਹੈ। ਦ ਪ੍ਰੈਜੈਂਟ ਗਵਰਨਮੈਂਟ, ਆਮ ਆਦਮੀ ਪਾਰਟੀ ਗਵਰਨਮੈਂਟ, ਇਟਸ ਐਂਡ ਆਫ ਦ ਰੋਡ, ਗੇਮ ਇਜ਼ ਅਪ ਭਗਵੰਤ ਮਾਨ, ਕੰਮ ਮੁੱਕ ਗਿਆ। ਕੱਲ੍ਹ ਵੀ ਜੋੜੀ ਹਾਜ਼ਰੀ ਹੋਈ ਸੀ, ਭਾਵੇਂ ਉੱਥੇ ਕਲੋਲਾਂ

0: ਕਰਦੇ ਸਨ। ਕੋਈ ਚੋਰ ਮੋਰੀ ਚੋਂ ਨਿਕਲਦਾ ਸੀਗਾ, ਕੋਈ ਰਿੰਗ ਪਾਉਂਦਾ ਸੀਗਾ, ਬੜੀ ਮੈਂ ਕਹੂੰਗਾ ਸਿਆਣੇ ਲੋਕ, ਸਿਆਣੇ MLA, ਮੈਂ ਇਹੋ ਜਿਹੀ ਹਰਕਤਾਂ ਨਹੀਂ ਵੇਖੀਆਂ। ਮਗਰ ਹਾਂ, ਇੱਕ ਗੱਲ ਫਿਰ ਸਪਸ਼ਟ ਹੋ ਗਈ ਕਿ ਰਿਮੋਟ ਕੰਟਰੋਲ ਚਲਾ ਰਿਹਾ। ਹੁਣ ਰਿਮੋਟ ਕੰਟਰੋਲ ਇਕੱਲਾ ਦਿੱਲੀ ਦਾ ਨਹੀਂ ਚਲਾ ਰਿਹਾ, ਕੱਲ੍ਹ ਜਿਹੜੀ MLA-ਆਂ ਦੀ ਹਾਜ਼ਰੀ ਉੱਥੇ ਬਣਾਈ ਹੈ, ਉਹਦੇ 'ਚ ਵਿਜੀਲੈਂਸ ਅਤੇ ਪੰਜਾਬ ਪੁਲਿਸ ਦਾ ਬੜਾ ਵੱਡਾ ਰੋਲ ਦੇਖਣ ਨੂੰ ਮਿਲਿਆ। 65 MLA ਆਏ, 30-35 ਫਿਰ ਮਿਸਿੰਗ ਸੀ, 30-32 ਜਿੰਨੇ ਵੀ ਰਹਿ ਗਏ ਬਾਕੀ ਦੇ, ਔਰ ਵਿਜੀਲੈਂਸ ਅਤੇ ਪੰਜਾਬ ਪੁਲਿਸ SSPs, DSPs, SHOs ਤੱਕ ਦੀ ਡਿਊਟੀ ਲੱਗੀ ਕਿ ਨਹੀਂ ਤਾਂ ਤੁਹਾਡੇ ਕਿਤਾਬਾਂ ਖੋਲਾਂਗੇ। ਹੁਣ ਕਿਤਾਬਾਂ ਖੋਲਣੀਆਂ ਤਾਂ ਬਹੁਤ ਸੌਖੀਆਂ ਨੇ, ਕਿਉਂਕਿ ਸਾਰਿਆਂ ਨੇ ਦੱਬ ਕੇ ਹੇਰਾਫੇਰੀ ਕੀਤੀ, ਔਰ ਇਹਨਾਂ ਨੂੰ ਵੀ ਪਤਾ, ਕੇਜਰੀਵਾਲ ਸਾਹਿਬ ਨੂੰ ਵੀ ਪਤਾ, ਅਤੇ ਜਿਹੜੇ MLA ਕਰਦੇ ਉਹਨਾਂ ਨੂੰ ਵੀ ਪਤਾ। ਮਗਰ ਮੈਂ MLA ਸਾਹਿਬਾਨਾਂ ਨੂੰ ਕਹੂੰਗਾ ਕਿ ਭਾਈ ਡਰੋ ਨਾ, ਘਬਰਾਓ ਨਾ, ਕਈਆਂ ਦੀ ਤੁਹਾਡੀਆਂ ਦੀ ਟਿਕਟਾਂ ਕੱਟੀਆਂ ਜਾਣੀਆਂ, ਟਿਕਟ ਤਾਂ ਤੁਹਾਨੂੰ ਮਿਲਣੀ ਵੈਸੇ ਵੀ ਨਹੀਂ, ਮਗਰ ਪੰਜਾਬ ਨੂੰ ਹੁਣ ਬਚਾ ਲਓ। ਇਹ ਨਾ ਹੋਵੇ ਜਿਵੇਂ ਭਗਵੰਤ ਮਾਨ ਜੀ ਦਾ ਫੁੱਫੜ ਆਖਦਾ ਸੀਗਾ ਕਿ ਭੇਡੂ ਨਾ ਬਣੀਏ, ਇਹੀ ਕਿਹਾ ਸੀ ਨਾ ਉਹਨੇ ਕਿ ਆਪਾਂ ਆਪਦੀ ਦਿਮਾਗ ਨਾਲ, ਆਪਦੀ ਅਕਲ ਨਾਲ ਵੀ ਫੈਸਲੇ ਕਰੀਏ, ਹਰ ਕੰਮ ਦਿੱਲੀ ਦੇ ਇਸ਼ਾਰੇ 'ਤੇ ਨਾ ਚੱਲੇ, ਔਰ ਪੰਜਾਬ ਦਾ ਨੁਕਸਾਨ ਨਾ ਹੋਵੇ। ਔਰ ਮੈਂ ਅਫਸਰਾਂ ਨੂੰ ਕਿਉਂ ਕਹਿੰਦਾ ਕਿ ਭਾਈ ਦ ਗਵਰਨਮੈਂਟ ਹੈਜ਼ ਲੋਸਟ ਮਜੋਰਿਟੀ ਐਂਡ ਯੂ ਨੋ ਦੈਟ, ਕਿਉਂਕਿ ਪੁਲਿਸ ਕੋਅਰਸ਼ਨ, ਪੁਲਿਸ ਦੇ ਦਬਾਅ 'ਤੇ, ਵਿਜੀਲੈਂਸ ਦੇ ਦਬਾਅ 'ਤੇ MLA-ਆਂ ਨੂੰ ਇਕੱਠੇ ਕਰਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਗਰ ਅਸਲੀਅਤ ਇਹ ਹੈ ਕਿ ਮਜੋਰਿਟੀ ਗਵਰਨਮੈਂਟ ਨਹੀਂ ਹੈ, ਇਹ ਮਾਈਨੋਰਿਟੀ ਗਵਰਨਮੈਂਟ ਇਨ ਪੰਜਾਬ ਹੈ। ਭਗਵੰਤ ਮਾਨ, ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਇੰਡੀਪੈਂਡੈਂਟ ਤਰੀਕੇ ਨਾਲ ਜੇ ਇਸ ਗੱਲ ਦਾ ਸਰਵੇ ਹੋਵੇ ਵਿਦਆਊਟ ਦ ਇੰਟਰਫੇਰੈਂਸ ਆਫ ਪੁਲਿਸ ਐਂਡ ਵਿਜੀਲੈਂਸ, ਤਾਂ ਮੇਰੀ ਸਾਰੀਆਂ ਹੀ ਗੱਲਾਂ ਜੋ ਮੈਂ ਪਹਿਲਾਂ ਕਹਿੰਦਾ ਆਇਆ ਉਹ ਸਹੀ ਹੋਣਗੀਆਂ। ਔਰ ਮੈਂ ਫੇਰ ਦੁਹਰਾਉਂਦਾ ਉਹਨਾਂ ਨੂੰ ਕਿ ਇਹਨਾਂ ਦੇ ਲੋਕ ਸਭਾ ਦੇ 3 'ਚੋਂ 2 MP ਹੋਰ ਭੱਜਣਗੇ। ਮੈਂ ਇਹ ਗੱਲ ਪਹਿਲਾਂ ਕਹੀ ਸੀ ਕਿ ਆਮ ਆਦਮੀ ਪਾਰਟੀ ਦੇ ਅਰੋੜਾ ਭਾਈਚਾਰੇ ਦੇ MLA ਵੀ ਭੱਜਣਗੇ, ਔਰ ਇਹ ਫਿਰ ਮੈਂ ਫੇਰ ਦੁਹਰਾ ਰਿਹਾ। ਔਰ ਮੈਂ ਤੀਜੀ ਗੱਲ ਜਿਹੜੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ 7 ਰਾਜ ਸਭਾ ਦੇ MP ਗਏ ਸੀ, ਇਹ ਸਭ ਨੂੰ ਇਟ ਵਾਜ਼ ਰਾਈਟਿੰਗ ਵਾਜ਼ ਔਨ ਦ ਵਾਲ, 7 ਗਏ ਆ, ਜਿਹੜੇ ਰਹਿ ਗਏ ਆ ਇੱਕ ਅੱਧਾ ਉਹ ਵੀ ਜਾ ਸਕਦਾ। ਇਸ ਲਈ ਇਹ ਦਿਸ ਇਜ਼ ਅ ਮਾਈਨੋਰਿਟੀ ਗਵਰਨਮੈਂਟ ਐਂਡ ਅ ਮਾਈਨੋਰਿਟੀ ਗਵਰਨਮੈਂਟ ਪੰਜਾਬ ਦੇ ਖਜ਼ਾਨੇ ਨਾਲ, ਪੰਜਾਬ ਦੇ ਇਹ ਲੋਕਾਂ ਨਾਲ, ਪੰਜਾਬ ਦੇ ਹਾਲਾਤਾਂ ਨਾਲ, ਇੱਕ ਬਾਰਡਰ ਸੂਬਾ ਹੈ, ਇਹਦੇ ਨਾਲ ਖਿਲਵਾੜ ਨਹੀਂ ਕਰ ਸਕਦੀ। ਇਟਸ ਅਬਾਊਟ ਦ ਨੈਸ਼ਨਲ ਸਿਕਿਉਰਿਟੀ, ਇਟਸ ਅਬਾਊਟ ਪੰਜਾਬ ਦੇ ਜੋ 5 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ ਉਹਦੇ ਸਰੋਤਾਂ ਦੇ ਕਿਵੇਂ ਡਾਕਾ ਮਾਰੇ ਜਾ ਰਹੇ। ਬੜੇ ਵੱਡੇ ਮੁੱਦੇ ਨੇ, ਕਿਵੇਂ ਮੁਲਾਜ਼ਮਾਂ ਨੂੰ, ਨੌਜਵਾਨਾਂ ਨੂੰ, ਵਪਾਰੀ ਨੂੰ, ਇੰਡਸਟਰੀ ਨੂੰ, ਲਾਅ ਐਂਡ ਆਰਡਰ ਦਾ ਕੋਲੈਪਸ, ਔਰ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਕੇ ਆਪਦੇ ਘਰ ਭਰੇ ਜਾ ਰਹੇ ਆ, ਆਮ ਆਦਮੀ ਪਾਰਟੀ ਦੇ ਖਜ਼ਾਨੇ ਭਰੇ ਜਾ ਰਹੇ ਆ, ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ। ਉਹ ਅਫਸਰਾਂ ਦੀ ਜੇ ਇਨਕੁਆਇਰੀ ਚੱਜ ਨਾਲ ਹੋਵੇ ਜਿਨ੍ਹਾਂ ਦੇ ਘਰਾਂ 'ਚੋਂ ਕਰੋੜਾਂ ਰੁਪਈਆ ਲੱਭਿਆ, ਅੱਗੇ ਬਹੁਤ ਕੁਛ ਨਿਕਲੂਗਾ, ਮਨੀ ਐਕਸਚੇਂਜਰਾਂ ਕੋਲ ਪੈਸੇ ਜਾ ਰਹੇ ਆ। ਇਟ ਨੀਡਸ ਅ ਥਰੈਡ ਬੈਰ ਇਨਕੁਆਇਰੀ, ਨੋਬਡੀ ਇਜ਼ ਅਬਵ ਦ ਲਾਅ, ਔਰ ਇਹ ਜੇ ਰੂਲ ਆਫ ਲਾਅ ਲਾਗੂ ਹੋ ਗਿਆ ਤੇ ਪੰਜਾਬ 'ਚ ਵਿਦਆਊਟ ਫੇਅਰ ਐਂਡ ਪ੍ਰੈਜੁਡਿਸ ਜੇ MLA ਸਾਹਿਬਾਨ ਵੋਟ ਪਾਉਣ ਤੇ ਆ ਗਏ ਤੇ ਸਰਕਾਰ ਮੈਜੋਰਿਟੀ ਤੇ ਨਹੀਂ, ਭਗਵੰਤ ਮਾਨ ਵਿਲ ਗੋ, ਵਿਲ ਹੈਵ ਟੂ ਗੋ, ਔਰ ਇਹ ਸਰਕਾਰ ਮਾਈਨੋਰਿਟੀ ਦੀ ਹੋਊਗੀ। ਦੈਟਸ ਵਾਈ ਸੇ ਦ ਗੇਮ ਇਜ਼ ਅਪ, ਇਟਸ ਐਂਡ ਆਫ ਦ ਰੋਡ, ਇਟਸ ਟਾਈਮ ਦ ਪੀਪਲ ਆਫ ਪੰਜਾਬ ਇਲੈਕਟ ਗਵਰਨਮੈਂਟ ਆਫ ਦੇਅਰ ਵਿਸ਼ਿਜ ਹੂ ਕੈਨ ਗਵਰਨ ਦ ਸਟੇਟ ਆਫ ਪੰਜਾਬ, ਐਂਡ ਪੀਸ ਐਂਡ ਪ੍ਰੋਸਪੈਰਿਟੀ, ਹਾਰਮਨੀ ਇਸ ਬਾਰਡਰ ਸਟੇਟ 'ਚ ਮੁੜ ਕੇ ਬਹਾਲ ਹੋ ਸਕੇ। ਬਹੁਤ ਬਹੁਤ ਧੰਨਵਾਦ।
1: ਵੇਖੋ, ਤੁਹਾਨੂੰ ਮੇਰਾ ਬੜਾ ਸਪਸ਼ਟ ਸਟੈਂਡ ਹੈ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਪੁੱਛਣਾ ਚਾਹੁੰਦਾ ਕਿ ਜੇ ਇਹਦੇ ਤੋਂ NSA ਹਟਾਈ ਆ, ਕੀ ਪਹਿਲਾਂ ਤੁਸੀਂ ਤੁਹਾਡੀ ਇੰਟੈਲੀਜੈਂਸ ਨੇ ਇਹਦੇ ਬਾਰੇ ਪਤਾ ਕੀਤਾ? ਇਹ ਪਿਓਰਲੀ ਇੰਟੈਲੀਜੈਂਸ ਫੇਲੀ ਹੈ ਪੰਜਾਬ ਗਵਰਨਮੈਂਟ ਦਾ ਵੀ ਔਰ ਗਵਰਨਮੈਂਟ ਆਫ ਇੰਡੀਆ ਦਾ। NSA ਹਟਾਇਆ ਗਿਆ, ਕਿਉਂ ਹਟਾਇਆ ਗਿਆ, ਕੀ ਉਹਦੇ ਨਿਕਲ ਦੇ ਇਮੀਡੀਏਟਲੀ ਬਾਅਦ 'ਚ ਇਹ ਇੰਸੀਡੈਂਟ ਹੋਣਾ, ਇਹ ਬੜੀ ਵੱਡੀ ਖਤਰਨਾਕ ਇੰਡੀਕੇਸ਼ਨ ਹੈ। ਔਰ ਜਿਸ ਤਰੀਕੇ ਦੇ ਨਾਲ ਡਾਇਰੈਕਟ ਉਹਦੀ ਇਨਵੋਲਵਮੈਂਟ ਅਤੇ ਜਾਂ ਜਿੰਨੇ ਸਾਰੇ ਨਾਲ ਦੇ ਨੇ ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ, ਇਹ ਪੰਜਾਬ ਦੀ

ਸਿੱਖ ਭਾਈਚਾਰਕ ਸਾਂਝ ਜਿਹੜੀ ਆ ਉਹਦੇ ਲਈ ਬੜੇ ਖਤਰਨਾਕ ਹੈ। ਵੇਖੋ ਇਹਦੇ ਤੋਂ ਸਾਡੀ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਗੈਂਗਸਟਰ ਔਰ ਜਿਹੜੇ ਰੈਡੀਕਲ ਇਹ ਦੋਨੋਂ ਇਕੱਠੇ ਹੋ ਗਏ। ਰੈਡੀਕਲ ਬਾਹਰਲੀ ਕੰਟਰੀ 'ਚੋਂ ਬੈਠ ਕੇ ਇਹਨਾਂ ਦੇ ਥਰੂ ਹੁਣ ਓਪਰੇਟ ਕਰ ਰਹੇ, ਇਹਨਾਂ ਦਾ ਨੈਕਸਸ ਤੋੜਨਾ ਪਏਗਾ। ਔਰ ਜਿਹੜੇ ਬਾਹਰਲੀ ਕੰਟਰੀ 'ਚ ਬੈਠੇ ਨੇ ਉਹ ਗਵਰਨਮੈਂਟ ਆਫ ਇੰਡੀਆ ਅਤੇ ਜਿਹੜੇ ਇੱਥੇ ਬੈਠੇ ਨੇ, ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਜਾਂ ਪੁਲਿਸ ਸਟੇਸ਼ਨਾਂ 'ਚੋਂ ਕਿਸੇ ਨੋਨ ਅਤੇ ਸਭ ਤੋਂ ਵੱਡੇ ਗੈਂਗਸਟਰ ਦੀ ਇੰਟਰਵਿਊ ਹੋਣੀ, ਹਾਈਕੋਰਟ 'ਚ ਇਹ ਕਿਹਾ ਜਾਏ ਕਿ ਇਹ ਪੰਜਾਬ 'ਚ ਨਹੀਂ ਹੋਈ ਅਤੇ ਹਾਈਕੋਰਟ ਦੁਬਾਰਾ ਉਹਨੂੰ ਕਰੇ ਇਹਦੀ ਇਨਕੁਆਇਰੀ ਕਰੋ, ਅਤੇ ਉਸੇ ਸਟੇਟ ਦਾ ਡੀ ਜੀ ਪੀ ਇਨਕੁਆਇਰੀ ਕਰਕੇ ਇਹ ਕਵੇ ਕਿ ਪੰਜਾਬ ਦੀ ਜੇਲ੍ਹ 'ਚੋਂ ਜਾਂ ਪੰਜਾਬ ਦੇ ਪੁਲਿਸ ਸਟੇਸ਼ਨ 'ਚ ਹੋਈ ਆ ਕਿ ਉਹਦੇ 'ਤੇ ਐਕਸ਼ਨ ਹੋਣਾ ਚਾਹੀਦਾ। ਕਿ ਡੀ ਐਸ ਪੀ ਭੱਜ ਜਾਏ, ਤੁਹਾਡਾ ਇੰਪਲੋਈ ਹੋਏ ਅਤੇ ਉਹ ਕਿੱਥੇ ਚਲਾ ਗਿਆ, ਇਹ ਵੀ ਪੰਜਾਬ ਪੁਲਿਸ ਦੀ ਅਤੇ ਪੰਜਾਬ ਗੌਂਡੀ ਸ਼ਰਮ ਵਾਲੀ ਗੱਲ ਹੈ। ਉਹ ਦੇਖੋ ਫੋਟੋਆਂ ਵੀ ਨਾ ਵਾਇਰਲ ਹੋਈਆਂ ਅਤੇ ਬਾਕੀ ਵੀ ਪੰਜਾਬ 'ਚ ਕੋਈ ਬਹੁਤੀ ਸਟੇਟਮੈਂਟ ਇਹ, ਕਿਉਂਕਿ ਇਸ ਕਰਕੇ ਨਹੀਂ ਆ ਰਹੀ ਲੀਡਰਾਂ ਦੇ ਵਿੱਚੋਂ ਕਿ ਲੀਡਰ ਡਰੇ ਹੋਏ। ਉਹਨਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਕਿ ਪੰਜਾਬ ਬਚੇਗਾ ਅਤੇ ਸਾਡੀਆਂ ਲੀਡਰੀਆਂ ਬਚਣੀਆਂ। ਮੇਰਾ ਖਿਆਲ ਹੈ ਕਿ ਜਿਹੜਾ ਨਵਾਂ ਨਵਾਂ ਕੋਈ ਪਾਰਟੀ ਛੱਡ ਕੇ ਜਾਏ ਤਾਂ ਮੈਨੂੰ ਤਾਂ ਹੁਣ ਬੋਲਦਿਆਂ ਵੀ ਸ਼ਰਮ ਆਉਂਦੀ ਆ। ਸੁਨੀਲ ਜਾਖੜ 'ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੇਰੇ ਤੋਂ ਵੱਧ ਕੌਣ ਬੋਲੂਗਾ ਮਜ਼ਦੂਰ ਸੀ, ਜਿਹਨੇ ਇਹ ਚਾਪਲੂਸੀ ਕੀਤੀ ਆ ਕਿਸੇ ਨੇ ਕੀਤੀ ਨਹੀਂ। ਅਤੇ ਇਹਨਾਂ ਨੂੰ ਸੁਨੀਲ ਜਾਖੜ ਨੂੰ ਮੈਂ ਕਹਿੰਦਾ ਕਿ ਤੇਰੀ ਜਿਹੜੀ ਇਮੇਜ ਬਣੀ ਸੀ ਉਹਨੂੰ ਇਹ ਇਮੇਜ ਨੂੰ ਖਤਮ ਨਾ ਕਰ। ਪਹਿਲੇ ਉਹਨਾਂ ਸਟੇਟਮੈਂਟ ਕਹਿੰਦੇ ਦੀ ਜ਼ਰੂਰਤ ਸੀ ਕਿ ਅਸੀਂ ਕਰਜ਼ਾ ਨਹੀਂ ਲਾਂਗੇ, ਅਸੀਂ ਕਰਜ਼ਾ ਉਤਾਰਾਂਗੇ, ਇਹਦੇ ਕਰਜ਼ਾ ਲੈ ਲਿਆ ਕਿ ਕਰਜ਼ਾ ਉਤਾਰ ਰਹੇ, ਇਹਨੂੰ ਫਿਰ ਆਪਾਂ ਇੰਟੈਲੀਜੈਂਟ ਚੀਫ ਮਿਨਿਸਟਰ ਕਹਾਂਗੇ ਕਿ ਜਾਂ ਅਨਪੜ੍ਹ ਚੀਫ ਮਿਨਿਸਟਰ ਕਹਾਂਗੇ, ਜਿਹੜਾ ਇਕੋਨਮੀ ਨੂੰ ਸਮਝਦਾ। ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਮੈਂ ਪਹਿਲੇ ਆਪਕੋ ਬੋਲ ਦਿਆ ਹੈ ਕਿ ਜੋ ਕੱਲ੍ਹ ਹੋ ਰਿਹਾ ਉਹ ਡਰਾਮਾ ਹੈ, ਜੋ ਲੇਬਰ ਦੇ ਕੇ ਸ਼ੈਡੋ ਮੈਂ ਜੇ ਆਪਣਾ ਫਲੋਰ ਟੈਸਟ ਕਰਵਾਏਗੇ, ਪਹਿਲੇ ਉਸ ਕੋ ਕਰੇਗੇ ਲੇਬਰ ਡੇ ਕੋ, ਉਸਕੇ ਬਾਅਦ ਇਹ ਕਾਰਨ ਉੱਠੇਗਾ ਜੀ ਹਮ ਪੰਜਾਬ ਸਰਕਾਰ ਦੀ ਭਗਵੰਤ ਸਿੰਘ ਦੀ ਅਗਵਾਈ ਮੈਂ ਪੂਰਨ ਵਿਸ਼ਵਾਸ ਪ੍ਰਗਟ ਕਰਤੇ ਹੈ ਔਰ ਕਰਤੇ ਕਿ ਇਨਕੀ ਅਗਵਾਈ ਮੈਂ ਹਮਾਰੀ ਸਰਕਾਰ ਪੂਰੇ ਖਾਨ ਪੂਰਾ ਟਾਈਮ ਚਲੇਗੀ, ਬੇਸ਼ੱਕ ਕੱਲ ਇਨਕੇ 65 ਆਏ ਹੈ, ਜਬ ਕਭੀ ਪਰੇਡ ਹੋਗੀ ਤਾਂ ਮੇਰਾ ਖਿਆਲ ਜੇ 50 ਸੇ ਵੀ ਕਮ ਰਹਿ ਜਾਏਗਾ। ਨਹੀਂ ਫਿਰ ਪਹਿਲੀ ਬਾਤ ਸੁਣੀਏ ਕੱਲ ਇਹਨੂੰ ਕਿਆ ਕਰਨੀ ਕਿ ਜੋ ਰਿੰਗ ਮੈਂ ਸਪੀਕਰ ਸਾਹਿਬ ਵੀ ਉਸਮੇ ਨਿਕਲ ਰਹੇ ਹੈ। ਦੇਖੋ ਇਸ ਤੋਂ ਪਹਿਲੇ ਮੈਨੇ ਆਪਕੋ ਬਤਾ ਦਿਆ ਹੈ

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain thi milde ne brand.

0: 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ਲਾਇਆ ਜਾ ਰਿਹਾ ਹੈ ਨਾ। ਪਰ ਅੱਜ ਮਜ਼ਦੂਰਾਂ ਦੇ ਮਾਮਲੇ 'ਤੇ ਡਿਬੇਟ ਹੋਊਗੀ, ਬੋਲਿਓ ਬਿਲਕੁਲ। ਤੁਹਾਡ ਰਾਣਾ ਗੁਰਜੀਤ ਜੀ ਬੈਠੇ ਨੇ, ਉਹਨਾਂ ਕੋਲ ਕਿੰਨੇ ਮਜ਼ਦੂਰ ਕੰਮ ਕਰਦੇ ਨੇ, ਤੁਸੀਂ ਆਪ ਬਹੁਤ ਸਾਰੇ ਆਪਣੇ ਆਪਣੇ ਬਿਜ਼ਨਸਾਂ ਦੇ ਵਿੱਚੋਂ ਕਿੰਨੇ ਕੰਮ ਕਰ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਸੈਸ਼ਨ ਜਿਹੜਾ ਤੂੰ ਤੂੰ ਮੈਂ ਦੇ ਵਿੱਚੋਂ ਕੱਢ। ਸਪੀਕਰ ਸਾਹਿਬ ਇੱਕ ਤਾਂ ਹੈਲੋ, ਇਹ ਜਿਹੜੇ ਗਏ ਨੇ ਨਾ ਆਪਣੇ ਸੈਕਟਰੀ ਸਾਹਿਬ, ਉਹਨਾਂ ਕੋਲ ਜਦੋਂ ਬੋਲ ਰਹੇ ਹੋਣ ਤਾਂ ਉਹਨਾਂ ਦੇ ਅੱਗਿਓਂ ਕ੍ਰੋਸ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਜਾਣਾ ਸੀਗਾ ਇੱਧਰ ਜਾ ਸਕਦੇ ਸੀ ਇੱਧਰ, ਕਿਉਂਕਿ ਮੈਂ ਪਾਰਲੀਮੈਂਟ 'ਚੋਂ ਸਿੱਖਿਆ ਇਹ ਕਿ ਕਦੇ ਵੀ ਸਪੀਕਰ ਜੋ ਬੋਲ ਰਿਹਾ ਉਹਦੇ ਸਾਹਮਣੇ ਉਹ ਕ੍ਰੋਸ ਨਹੀਂ ਕਰਨਾ। ਐਨੀਵੇ ਤਾਂ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਸਪੈਸ਼ਲ ਸੈਸ਼ਨ 'ਚ ਹੀ ਆਇਆ ਸੀਗਾ। ਆਪਾਂ ਅਨੰਦਪੁਰ ਸਾਹਿਬ ਲੈ ਕੇ ਗਏ ਵਿਧਾਨ ਸਭਾ ਨੂੰ, ਸਪੈਸ਼ਲ ਸੈਸ਼ਨ ਹੀ ਸੀਗਾ ਜੀ। ਤੋ ਇੱਦਾਂ ਨਹੀਂ ਹੋ ਸਕਦਾ ਕਿ ਸਪੈਸ਼ਲ ਸੈਸ਼ਨ ਤਾਂ ਉਹੀ ਬੇਸਲੈਸ ਨੇ, ਮੀਨਿੰਗਲੈਸ ਨੇ। ਮੇਰੇ ਖਿਆਲ 'ਚ ਆਈ ਮੇ ਬੀ ਰੋਂਗ, ਮੇਰੇ ਖਿਆਲ 'ਚ ਇੱਦਾਂ ਕਹਿਣਾ ਸਹੀ ਨਹੀਂ।
1: ਮੁੱਖ ਮੰਤਰੀ ਸਾਹਿਬ ਬੜੀ ਸੀਟ ਪੱਤੀ ਹੈ, ਬੋਲੋ। ਮੇਰੀ ਬੇਨਤੀ ਹੈ ਕੋਈ ਸਾਡੀ ਗੱਲ ਸੁਣੋਗੇ ਮਜ਼ਦੂਰਾਂ ਦੀ?
2: ਸੁਣਦੇ ਹਾਂ ਪਹਿਲਾਂ ਕਿੱਕਲੀ ਦਾ ਸੁਣਾ ਲਈਏ।
1: ਕਿੱਕਲੀਆਂ ਦਾ ਸੁਣ ਕੇ ਸਾਰਾ ਪੰਜਾਬ ਨਹਾਲਿਆ ਸੀਐਮ ਸਾਹਿਬ, ਹੁਣ ਸਾਡਾ ਕੋਈ ਹੱਲ ਕਰੋ।
2: ਦੇਖੋ ਕਿਹੜੇ ਮਜ਼ਦੂਰਾਂ ਦੀ ਗੱਲ ਸੁਣਾਵਾਂ, ਆ ਬੰਧੂਆਂ ਦੀ ਕੇ ਦੂਜਿਆਂ ਦੀ?
1: ਜਿਹੜੀ ਮਰਜ਼ੀ ਸੁਣਾਓ, ਲੇਕਿਨ ਗੱਲ ਇਹ ਹੈ ਮਾਨ ਸਾਹਿਬ, ਸਾਡੀ ਬੇਨਤੀ ਆ 750 ਰੁਪਿਆ ਦਿਨ ਦੀ ਦਿਹਾੜੀ ਹੋਣੀ ਚਾਹੀਦੀ ਆ, ਇੱਕ ਦਿਨ ਦੀ। ਤੇ ਸਾਡੀ ਬੇਨਤੀ ਆ ਕਿ 15 ਤੋਂ 17 ਹਜ਼ਾਰ ਰੁਪਿਆ ਪ੍ਰਤੀ ਮਹੀਨਾ ਲੇਬਰ ਮਿਲਣੀ ਚਾਹੀਦੀ ਹੈ, ਤੇ ਜਿਹੜੀ ਸੈਮੀ ਸਕਿਲਡ ਹੈ ਉਹ 19 ਤੋਂ 20 ਹਜ਼ਾਰ ਰੁਪਿਆ ਮਿਲਣੀ ਚਾਹੀਦੀ ਹੈ, ਤੇ ਜਿਹੜੀ ਸਕਿਲਡ ਹੈ ਉਹ 20 ਤੋਂ 22 ਹਜ਼ਾਰ ਰੁਪਿਆ ਸਾਨੂੰ ਮਿਲਣੀ ਚਾਹੀਦੀ ਹੈ। ਕੀ ਅੱਜ ਤੁਸੀਂ ਇਹ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਇਹਦੇ ਵਿੱਚ ਇਹ ਮੰਗ ਪੂਰੀ ਕਰ ਦਿਓਗੇ ਜਨਾਬ ਸਾਡੀ?
2: ਬੜੇ ਸਾਹਿਬ ਤੁਸੀਂ ਤਾਂ ਘੱਟ ਮੰਗੇ ਆ, ਮੈਂ ਜ਼ਿਆਦਾ ਕਰ ਦਿੰਦਾ। ਮੈਂ ਕਿਹੜਾ ਦੇਣੇ ਆ?
1: ਦੇਣੇ ਨਹੀਂ ਤੇ ਫਿਰ ਇਹ ਸੈਸ਼ਨ ਕਿਉਂ ਬੁਲਾਇਆ? ਫਿਰ 4 ਸਾਲ ਪਹਿਲਾਂ ਬੁਲਾ ਲੈਂਦੇ।
2: ਉਹ ਸੈਸ਼ਨ ਤਾਂ ਬੁਲਾਇਆ ਕਿ ਤੇ ਮੇਰੇ ਬੰਦੇ ਨਾ ਭੱਜ ਜਾਣ, ਮੈਂ ਪਰੇਡ ਕਰਾ ਰਹੀ ਅੱਜ ਪਰੇਡ।
1: ਨਹੀਂ ਪਰ ਪਰੇਡ ਤਾਂ ਸਕੂਲ ਚ ਹੁੰਦੇ ਸੀ, MLA ਦੀ ਕਿਉਂ ਪਰੇਡ ਕਰਾ ਰਹੇ ਹੋ? ਕੀ ਡਰ ਹੈ ਤੁਹਾਨੂੰ?
2: ਬਈ ਕੀ ਕਰੀਏ ਫਿਰ, ਜਦੋਂ 7-7 MP ਭੱਜ ਜਾਣ ਫਿਰ ਕਰਾਣੀ ਪੈਂਦੀ ਹੈ ਪਰੇਡ।
1: ਕੋਠੀ ਦੇ ਰੱਖੀ, ਕਪੂਰਥਲਾ ਹਾਊਸ ਚ ਉਹਦਾ ਵਿਆਹ ਕਰਾਇਆ, ਉਹਦੇ ਵਿਆਹ ਤੇ ਤੁਸੀਂ ਭੰਗੜਾ ਵੀ ਪਾਇਆ ਮਾਨ ਸਾਹਿਬ, ਤੇ ਹੁਣ ਐਡੀ ਕੀ ਗੱਲ ਹੋ ਗਈ ਹੈ? ਉਦੈਪੁਰ ਜਾ ਕੇ ਪੰਜਾਬ ਦੀ ਪੁਲਿਸ ਨੇ ਉਹਨਾਂ ਦੇ ਬਰਾਤੀਆਂ ਨੂੰ ਵੀ ਸਾਂਭਿਆ, ਹੁਣ ਕੀ ਰੌਲਾ ਪੈ ਗਿਆ?
2: ਓਏ ਹੋਏ ਤਾਂ ਸਾਰੇ ਹੀ ਭੇਤ ਖੋਲੀ ਜਾਂਦਾ। ਉਹ ਬਈ ਇੰਨਾ ਕੈਮਰਾ ਮੇਰੇ ਅੱਗੇ ਪਰੇ ਕਰੋ ਯਾਰ, ਇੰਨੇ ਭੇਤ ਨਾ ਖੋਲੋ। ਦੇਖੋ ਗੱਲ ਇਹ ਹੈ ਬਈ, ਉਹ ਮੈਨੂੰ ਥੋੜੀ ਪਤਾ ਸੀ ਵੀ ਪੰਜਾਬ ਦੇ ਖੇਤੀ ਵੇਚ ਜਾਣਗੇ, ਭੱਜ ਜਾਣਗੇ, ਪਰ ਕੀ ਕਰੀਏ ਜਿਵੇਂ ਅਸੀਂ ਕੀਤਾ ਉਹ ਆਪ ਗਾ ਵੇਚ ਗਏ, ਹੁਣ ਦੂਜੇ ਲੈ ਗਏ ਉਹਨਾਂ ਨੂੰ, ਹੁਣ ਬਾਕੀ ਦੇ ਮੈਂ ਬਚਾ ਕੇ ਰੱਖਣ ਦਿਓ। ਹੁਣ ਤਾਂ ਮੇਰੇ ਕੋਲ ਜਿਆਦਾ ਕੁਐਸਚਨ ਨਾ ਪੁੱਛੋ, ਮੈਂ ਹੁਣ ਜਾਣਾ ਹੈ, ਹੋਰ ਬੜੇ ਕੰਮ ਨੇ ਮੈਨੂੰ।
1: ਮਜ਼ਦੂਰੀ ਦੇ ਦਿਓਗੇ?
2: ਦੇ ਦਿਆਂਗੇ ਬੜੇ ਸਾਹਿਬ, ਤੁਸੀਂ ਜੋ ਕਹੋ ਦੇ ਦਿਆਂਗੇ, ਪਰ ਅੱਜ ਮਾਫ ਕਰੋ, ਅੱਜ ਜਾਣ ਦਿਓ, ਅੱਜ ਜਾਣ
0: ਦਿਓ। ਇਸ ਵਕਤ ਮਾਨਯੋਗ ਮੈਂਬਰ ਸਾਹਿਬ ਮੇਰੇ ਖਿਆਲ ਚ ਮੋਬਾਈਲ ਤੇ ਬਿਜ਼ੀ ਨੇ, ਤੇ ਇਹਨਾਂ ਨੂੰ ਪੁੱਛਿਓ ਤੁਸੀਂ ਹੁਣ ਇਦੋਂ ਪਹਿਲਾਂ ਕੀ ਕਿਹਾ। ਉਹ ਆਪਣੇ ਆਪ ਨੂੰ ਸਭ ਤੋਂ ਵੱਧ ਹਾਜ਼ਰ ਦੱਸਦੇ ਨੇ, ਪਰ ਮੈਨੂੰ ਲੱਗਦਾ ਮੋਬਾਈਲ ਤੇ ਬਿਜ਼ੀ ਨੇ।
3: ਮੈਂ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਨਾ ਕਿ ਆਪਾਂ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖੀਏ, ਔਰ ਜੋ ਵੀ ਮਤਾ ਆ ਰਿਹਾ ਉਹਨੂੰ ਧਿਆਨ ਨਾਲ ਸੁਣੀਏ। ਬੈਠੋ ਸੀ ਆਪਣੇ ਮਾਨਯੋਗ ਸੀਐਮ ਸਾਹਿਬ, ਆਪਾਂ ਮੈਂ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਚੇਅਰ ਨੂੰ ਅਡਰੈਸ ਕਰੋ, ਚੇਅਰ ਨੂੰ ਅਡਰੈਸ ਕਰੋ। ਮੈਂ ਸਤਿਕਾਰਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬਹੁਤ ਹੀ ਮਹੱਤਵਪੂਰਨ ਬਿੱਲ ਪੇਸ਼ ਕੀਤਾ ਜਾ ਰਿਹਾ ਜੀ।
4: ਕਿਉਂ ਪਹਿਲਾਂ ਤੁਸੀਂ ਕੀ ਬੋਲਿਆ ਸੀ
3: ਜੀ?

0: ਇਹ ਪੁੱਛ ਸਕਦੇ ਹੋ? ਨਹੀਂ ਪਤਾ, ਕਿਉਂਕਿ ਐ ਚੱਲ ਰਿਹਾ ਸੀ, ਪਤਾ ਨੀ ਕਿਹੜਾ ਬਿੱਲ ਆ ਰਿਹਾ, ਸਾਨੂੰ ਤਾਂ ਬਿੱਲ ਆਉਂਦਾ ਨੀ, ਅਸੀਂ ਤਾਂ ਬਿੱਲ ਫਰੀ ਕਰਨ ਲੱਗੇ ਸਾਰੇ। ਐਲੋ ਪੀ ਸਾਹਿਬ, ਤੁਹਾਡੇ ਮੈਂਬਰ ਜਿਹੜੇ ਨੇ ਉਹ ਏਦਾਂ ਏਦਾਂ ਕਰਦੇ,
1: ਤੁਸੀਂ ਬਿੱਲ ਬਿੱਲ ਪੇਸ਼ ਕਰ, ਮਤਾ ਪੇਸ਼ ਕਰ ਲਈਏ ਜੀ, ਫਿਰ ਉਸ ਤੋਂ ਬਾਅਦ ਕਰ ਦਿਓ ਜੋ ਵੀ ਕਰਨਾ। ਮਤਾ ਪੇਸ਼ ਜੀ, ਸੀਐਮ ਸਾਹਿਬ, ਆਪਾਂ ਸੀਐਮ ਸਾਹਿਬ, ਸੀਐਮ ਸਾਹਿਬ, ਮੈਂ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ, ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਮੈਂ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਸਰਦਾਰ ਪਾਲ ਸਿੰਘ ਚੀਮਾ,
2: ਮਾਨਯੋਗ ਸਪੀਕਰ ਸਾਹਿਬ, ਆਪੋਜੀਸ਼ਨ ਪਾਰਟੀ ਦੇ ਮੈਂਬਰ ਸਾਹਿਬਾਨ ਦਾ ਬਾਡੀ ਲੈਂਗੁਏਜ ਜਿਹੜਾ ਉਹ ਇਸ ਤਰ੍ਹਾਂ ਦਾ ਹੈਗਾ ਕਿ ਹਮੇਸ਼ਾ ਹੀ ਇਹ ਇਸ ਹਾਊਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਨੇਗੇ ਔਰ ਹਮੇਸ਼ਾ ਹੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਤਾਂ ਕਿ ਹਾਊਸ ਇਨ ਆਰਡਰ ਚ ਨਾ ਰਹੇ। ਸੋ ਇਹਨਾਂ ਦੇ ਖਿਲਾਫ਼ ਮੈਂ ਸਮਝਦਾ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਲੀਡਰ ਆਫ਼ ਦੀ ਆਪੋਜੀਸ਼ਨ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਇਸ ਮੈਂਬਰ ਸਾਹਿਬਾਨ ਨੂੰ ਥੋੜ੍ਹਾ ਸਮਝਾ ਕੇ ਲੈ ਕੇ ਆਉਣ, ਥੋੜ੍ਹਾ ਪੜ੍ਹਾ ਕੇ ਲੈ ਕੇ ਆਉਣ, ਔਰ ਕਿਉਂਕਿ ਹਮੇਸ਼ਾ ਹੀ ਹਾਊਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰੋੜਾਂ ਦੁਨੀਆ ਭਰ ਦੇ ਮਜ਼ਦੂਰਾਂ ਦਾ ਦਿਵਸ ਆ। ਅੱਜ ਇਸ ਦਿਵਸ ਦੇ ਉੱਤੇ ਇਹ ਰਜਵਾੜਾ ਸ਼ਾਹੀ ਦਾ ਪ੍ਰਗਟਾਵਾ ਕਰ ਰਹੇ ਨੇ ਲੋਕ, ਇਹ ਰਜਵਾੜਾ ਸ਼ਾਹੀ ਦਾ ਪ੍ਰਗਟਾਵਾ ਕਰ ਰਹੇ ਨੇ ਲੋਕ, ਇਹ ਲੋਕ, ਕਿਉਂਕਿ ਇਹਨਾਂ ਤੋਂ ਮਜ਼ਦੂਰਾਂ ਦਾ ਦਿਨ ਜਿਹੜਾ ਸਹਾਰਿਆ ਨਹੀਂ ਜਾਂਦਾ। ਇਹਨਾਂ ਨੂੰ ਨਹੀਂ ਪਤਾ ਕਿ ਗਰੀਬ ਕੀ ਹੁੰਦਾ ਗਾ, ਇਹਨਾਂ ਨੂੰ ਨਹੀਂ ਪਤਾ ਕਿ ਇੱਕ ਮਜ਼ਦੂਰ ਕਿਵੇਂ ਹੁੰਦਾ ਗਾ, ਕਿ ਕਿਵੇਂ ਉਹ 8 ਘੰਟੇ ਦਿਹਾੜੀ ਕਰਦਾ ਗਾ, ਕਿਵੇਂ ਆਪਣੇ ਬੱਚਿਆਂ ਦਾ ਢਿੱਡ ਪਾਲਦਾ ਗਾ।
1: ਠੀਕ ਹੈ ਜੀ, ਮੈਂ ਜੀ ਆ ਗਈ ਤੁਹਾਡੀ ਗੱਲ, ਆ ਗਈ ਆ ਗਈ ਆ ਗਈ ਆ ਗਈ ਗੱਲ ਆ ਗਈ ਗੱਲ ਆਪਣਾ ਤੁਸੀਂ ਇੱਕੋ ਮਿੰਟ, ਮੈਂ ਸਾਰੇ ਸਤਿਕਾਰਯੋਗ ਮੈਂਬਰ ਸਭਾ ਨੂੰ ਕਹਿੰਦਾ ਆਪਣੀ ਆਪਣੀ ਜਗ੍ਹਾ ਤੇ ਬੈਠਣ, ਪਲੀਜ਼ ਪਲੀਜ਼ ਬੈਠੋ, ਟ੍ਰੈਜਰੀ ਬੈਠੋ, ਬੈਠੋ ਜੀ ਬੈਠੋ, ਟ੍ਰੈਜਰੀ ਬੈਠੋ, ਬੈਠੋ ਜੀ ਬੈਠੋ, ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ ਬੈਠੋ। ਮੈਂ ਜੀ ਜੀ ਠੀਕ, ਇੱਕ ਮੈਂ ਹੋਰ ਗੱਲ ਕਰਦਾ ਆਪਣਾ, ਇੱਕ ਗੁਜ਼ਾਰਿਸ਼ ਹੋਰ ਹੈ। ਖਹਿਰਾ ਸਾਹਿਬ, ਆਪਾਂ ਸਭ ਤੋਂ ਐਕਸਪੀਰੀਅੰਸ ਮੈਂਬਰ ਆ ਮੇਰਾ ਖਿਆਲ, ਤੁਹਾਡੇ ਜਿਹੜੇ ਇੱਥੇ ਬੈਠੇ ਯਾਰ, ਇੱਕ ਮੇਰੀ ਮੇਰੀ ਬੇਨਤੀ ਹੈ ਵੀ ਕਿਸ ਤਰ੍ਹਾਂ ਬੈਠਣਾ, ਕਿਸ ਤਰ੍ਹਾਂ ਉੱਠਣਾ ਤੁਹਾਡੇ ਕੋਲੋਂ ਸਿੱਖਣਾ। ਤੁਸੀਂ ਲੱਤੇ ਲੱਤ ਧਰ ਕੇ ਫਿਰ ਬੈਠੇ ਹੋ ਜੀ, ਇਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਬੈਠੋ ਸਿੱਧੇ, ਪਲੀਜ਼ ਪਲੀਜ਼ ਬੈਠੋ, ਬੋਲਣ ਵੀ ਦੇ ਦਿਆਂਗੇ ਜੀ, ਬੈਠੋ, ਮੈਨੂੰ ਮਤਾ ਪੇਸ਼ ਕਰ ਲੈਣ ਦਿਓ, ਮਤਾ ਪੇਸ਼ ਕਰ ਲੈਣ ਦਿਓ ਜੀ। ਸੀਐਮ ਸਾਹਿਬ,
0: ਸਪੀਕਰ ਸਾਹਿਬ
1: ਜੀ,
0: ਸਪੀਕਰ ਸਾਹਿਬ, ਇਹ ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ ਇੱਥੇ, ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨਹੀਂ ਧਰਦੀ, ਬੈਠਣ ਵੇ ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੋ ਸਰ ਇੱਥੇ ਇੱਥੇ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਠੀਕ ਕਰ ਲਈ, ਉਹ ਤਾਂ ਮੈਂਬਰ ਨੀ, ਉਹ ਮੈਂਬਰ ਨੀ ਹੈਗੀ, ਮੈਂਬਰ ਨੀ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ। ਕਿਹੜੀਆਂ ਗੱਲਾਂ, ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਬੰਦਾ ਯਾਰ।
1: ਆ ਗਈ ਸਰ ਗੱਲ,
0: ਇਹਦਾ ਇਲਾਜ ਕਰਾਓ ਜੀ, ਇਹਦਾ ਇਹਦਾ ਵਿਧਾਨ ਸਭਾ ਦੇ ਖਰਚੇ ਦੇ ਇਲਾਜ ਕਰਾਓ ਇਹਦਾ।
3: ਜੋ ਰਾਸ਼ਟਰਪਤੀ ਸਾਹਿਬ ਕੋ ਮਿਲਣੇ ਜਾ ਰਹੇ, ਮੇਰਾ ਖਿਆਲ ਜੀ ਡਰਾ ਹੁਆ ਚੀਫ ਮਿਨਿਸਟਰ ਹੈ। ਅਗਰ ਹਮਾਰੇ ਪਾਸ ਪੂਰਾ ਸਮਾਨ ਹੈ, ਅਗਰ ਪ੍ਰੈਜੀਡੈਂਟ ਸਾਹਿਬ ਕਾ ਟਾਈਮ ਵੇਸਟ ਕਰਨਾ ਹੈ ਕਿ ਹਮਾਰੇ ਆਦਮੀ ਭਾਗੇ, ਹਮਾਰੇ ਆਦਮੀ ਭਾਗੇ ਜੀ, ਰੋਣੇ ਕੇ ਲਈ ਨਹੀਂ ਜਾਣਾ ਚਾਹੀਏ, ਉਨਕੋ ਬਤਾਨਾ ਚਾਹੀਏ। ਅਗਰ 1/3 ਮੈਂਬਰ ਚਲੇ ਜਾਤੇ ਹੈ, ਮਰਜ ਹੋ ਜਾਤੇ ਹੈ ਕਿਸੀ ਪਾਰਟੀ ਮੇਂ, ਵਹਾਂ ਉਸਕੇ ਬਾਅਦ ਕੋਈ ਕੁਛ ਨਹੀਂ ਹੋ ਸਕਦਾ, ਕੋਈ ਕੰਸਟੀਟਿਊਸ਼ਨਲ ਵਹਾਂ ਕੋਈ ਕ੍ਰਾਈਸਿਸ ਨਹੀਂ ਹੈ। ਆਦਮੀ ਚਲੇ ਗਏ, ਆਪ 4 ਆਦਮੀ ਹੋ, 5 ਆਦਮੀ ਕੀ ਪਾਰਟੀ ਹੈ, 4 ਚਲੇ ਜਾਏਂਗੇ ਤੋ ਇਹ ਕਿਆ ਕਰੇਗਾ, ਕਿਸਕਾ ਫੋਲਟ ਹੈ, ਇਨਕਾ ਫੋਲਟ ਹੈ,

0: अभी एमएलए हमारे साथ है, और ये पार्टी अकेली ऐसी पार्टी है जो दो दफा, एक दफा 22 में सितंबर में भी ये इन्होंने मेजॉरिटी शो करने की कोशिश की जब ऑपरेशन लोटस का टाइम था, अब फिर सेकंड टाइम ये हो रहा है। और ये बेसिकली तो ऑपोजिशन पार्टी मूव करती है, हमने तो किया नहीं, क्योंकि उसके लिए जो स्ट्रेंथ चाहिए वो हमारे पास नंबर नहीं है, यू नीड 1/5 टू गो। तो ये
1: कांग्रेस ने सारे मेंबर्स ने असेंबली तो वॉकआउट किया है। पहली गल मे डे दे उत्ते असी अपना पक्ष रखे, असी इस गल नूं इह गल कही है कि एक एग्जैक्टिव ऑर्डर भी किया जा सकता सी, पर चलो जे सरकार ने यह दिन चुनिया तो चंगी गल है, पर साड़ी राय सी कि पंजाब दे विच अनस्किल्ड लेबर साडे कीर्ति ते कामे जिहड़े ने उन्हां नूं तकरीबन 400 रुपया दिहाड़ी मिलती। ਸਵਾਡਾ ਗਵਾਂਢੀ ਸੂਬਾ ਹਰਿਆਣਾ ਉੱਥੇ ਰੋਜ਼ ਦਿਹਾੜੀ ਕੋਈ 615-16 ਰੁਪਏ ਹੈ, ਜਿਹੜਾ 18,500 ਰੁਪਇਆ ਮਹੀਨਾ ਬਣਦਾ, 12,500-12,500 ਰੁਪਇਆ ਮਹੀਨਾ ਬਣਦਾ। ਅਸੀਂ ਇਹ ਪੇਸ਼ਕਸ਼ ਰੱਖੀ ਸੀ ਕਿ ਮਿਨੀਮਮ ਹਰਿਆਣੇ ਤੋਂ 500 ਰੁਪਇਆ ਵਧਾ ਕੇ ਮਿਨੀਮਮ 19,000-20,000 ਪਰ ਮੰਥ ਸਾਡੇ ਕੀਰਤੀਆਂ ਅਤੇ ਕਾਮਿਆਂ ਨੂੰ ਦਿੱਤਾ ਜਾਵੇ। ਨਾਲ ਅਸੀਂ ਇਹ ਵੀ ਗੱਲ ਸਾਹਮਣੇ ਰੱਖੀ ਕਿ ਘੱਗਰ ਦਾ ਦਰਿਆ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ ਪਾਰਟੀਸ਼ਨ ਕਰਦਾ, ਜਿਹੜੀ ਲੇਬਰ ਦੀ ਬਹੁਤ ਭਾਰੀ ਕਮੀ ਇੱਥੇ ਆ ਰਹੀ, ਉਹਦਾ ਵਿਸ਼ੇਸ਼ ਕਾਰਨ ਇਹ ਹੈ ਕਿ ਹਰਿਆਣੇ ਦੇ ਵਿੱਚ 5,000-6,000 ਰੁਪਏ ਦਾ ਮਹੀਨੇ ਦਾ ਫਰਕ ਹੋਣ ਕਾਰਨ ਬਹੁਤ ਸਾਰੇ ਤੁਹਾਡੇ ਲੋਕ ਜਿਹੜੇ ਨੇ ਉਹ ਆਪਟ ਆਊਟ ਕਰਕੇ ਉੱਥੇ ਚਲੇ ਜਾਂਦੇ ਕੰਮਾਂ ਵਾਸਤੇ। ਨੰਬਰ 2 ਨਰੇਗਾ ਦੇ ਵਿੱਚ ਅਸੀਂ ਇਹ ਸਾਹਮਣੇ ਲੈ ਕੇ ਆਉਂਦਾ ਕਿ ਨਰੇਗਾ ਦਾ ਜਿਹੜਾ ਸਕੀਮ ਹੈ ਸੀ ਪਿੰਡਾਂ ਦੇ ਵਿੱਚ ਕੰਮ ਦੇਣ ਦੀ, ਸਪੈਸ਼ਲੀ ਔਰਤਾਂ ਨੂੰ, ਸਾਡੀਆਂ ਭੈਣਾਂ ਨੂੰ ਅਤੇ ਮਾਤਾਵਾਂ ਨੂੰ, ਉਹ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਚੇਅਰਪਰਸਨ ਸਨ ਉਦੋਂ ਇਹ ਸਕੀਮ ਲਿਆਂਦੀ ਗਈ ਸੀ, ਜਿਹਦਾ ਬਹੁਤ ਵੱਡਾ ਬੈਨੀਫਿਟ ਰੂਰਲ ਹਿੰਦੁਸਤਾਨ ਨੂੰ ਹੋਇਆ। ਅਸੀਂ ਇਹ ਵੀ ਇਹਨਾਂ ਨੂੰ ਗੱਲ ਕਹੀ ਹੈ, ਤੁਸੀਂ ਇੱਕ ਦਿਨ ਦਾ ਸੈਸ਼ਨ ਨਰੇਗਾ 'ਤੇ ਵੀ ਸੱਦਿਆ ਸੀ। ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਇਹ ਵੀ ਗੱਲ ਪੁੱਛੀ ਹੈ ਕਿ ਚੀਫ ਮਿਨਿਸਟਰ ਸਾਹਿਬ ਉਹਦੇ ਵਾਸਤੇ ਜਿਹੜਾ ਬਜਟਰੀ ਪ੍ਰੋਵੀਜ਼ਨ ਰੱਖਣਾ ਚਾਹੀਦਾ ਸੀ ਉਹ ਤੁਸੀਂ ਅਜੇ ਤੱਕ ਅਨਾਊਂਸ ਸਾ ਹਰਪਾਲ ਸਿੰਘ ਚੀਮਾ ਜੀ ਨੇ ਨਹੀਂ ਕੀਤਾ, ਕਿਉਂਕਿ 60-40 ਦੀ ਰੇਸ਼ੋ ਹੋ ਗਈ ਹੈ। ਬਕਾਇਆ ਜਿਹੜਾ 40% ਹੈ ਉਹਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਹੋਣੀ ਚਾਹੀਦੀ ਸੀ, ਕਿਉਂਕਿ ਸਾਨੂੰ ਯਕੀਨ ਦਵਾਇਆ ਗਿਆ ਸੀ ਕਿ ਅਸੀਂ ਇਹ ਸਕੀਮ ਨੂੰ ਕੰਟੀਨਿਊ ਵੀ ਰੱਖਾਂਗੇ ਅਤੇ ਅੱਗੇ ਨਾਲੋਂ ਇਹਦੇ 'ਚ ਦਿਨ ਵੀ ਵਧਾਵਾਂਗੇ। ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
2: ਇਸ਼ਾਰੇ ਕੀਤੇ,
1: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ, ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ 'ਚ ਆਉਣ ਵਾਸਤੇ ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ, ਤਾਂ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤਾਂ ਇਸ ਔਗਸਟ ਹਾਊਸ ਦੀ ਬਹੁਤ ਵੱਡੀ ਮੈਂ ਸਮਝਣਾ ਕੋਤਾਹੀ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ 'ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਅਤੇ ਅਸੈਂਬਲੀ ਦੇ ਵਾਸਤੇ ਅਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਅਤੇ ਸਾਡਾ ਸਾਰਿਆਂ ਦਾ ਜਿੰਨੇ MLAs ਹਾਊਸ ਦੇ ਵਿੱਚ ਨੇ, ਭਾਵੇਂ ਓਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ ਇਹਦਾ ਅਲਕੋਹਲ ਟੈਸਟ ਅਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ, PGI ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਲਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ PGI ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਓਪੋਜੀਸ਼ਨ ਆਪਣੇ ਆਪ ਨੂੰ
2: ਆਪਣਾ ਇਹਦੇ ਵਿੱਚ

0: ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ ਐਮ ਐਲ ਏਆਂ ਦਾ, ਫਿਰ ਕਾਂਗਰਸ ਦੇ ਐਮ ਐਲ ਏਆਂ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ, ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ, ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ, ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈੱਡ ਆਫ ਦੀ ਸਟੇਟ ਇਸ ਰੂਪ 'ਚ ਆਏ ਤਾਂ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਅਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ? ਸੋ ਅਜੇ ਅਸੀਂ ਫਿਰ ਇਸ ਗੁਜ਼ਾਰਿਸ਼ ਨੂੰ ਰਿਟੇਰੀਏਟ ਕਰਨੇ ਆ। ਸਪੀਕਰ ਸਾਹਿਬ, ਤੁਸੀਂ ਕਸਟੋਡੀਅਨ ਆਫ ਦੀ ਹਾਊਸ ਹੋ, ਐਤਕੀ ਬਣ ਗਏ, ਪਤਾ ਨਹੀਂ ਫਿਰ ਕਦੋਂ ਮੌਕਾ ਮਿਲਣਾ ਕਿ ਨਹੀਂ ਮਿਲਣਾ। ਜਦੋਂ ਵੀ ਇਤਿਹਾਸ ਪੰਜਾਬ ਦੇ ਸੈਸ਼ਨ ਦਾ ਲਿਖਿਆ ਜਾਏਗਾ, ਉਹਦੇ ਵਿੱਚ ਇੱਕ ਕਾਲਾ ਇਹ ਜਿਹੜਾ ਦਿਨ, ਜਿਹੜਾ ਇਹ ਇੰਸੀਡੈਂਟ ਹੈ, ਇਹ ਬਹੁਤ ਖਤਰਨਾਕ ਅਤੇ ਘਾਤਕ ਹੈ। ਕਿਰਪਾ ਕਰਕੇ ਹਿਸਟਰੀ ਨੂੰ ਠੀਕ ਰੀਰਾਈਟ ਕਰੋ। ਇੱਥੇ ਆਪਣੀ ਬਣਦੀ ਹੋਈ ਜ਼ਿੰਮੇਵਾਰੀ ਐਜ਼ ਅ ਐਮਪਰ, ਐਜ਼ ਅ ਇੰਪਾਇਰ ਔਰ ਅ ਰੈਫਰੀ, ਐਜ਼ ਅ ਜੱਜ, ਤੁਹਾਡਾ ਇੱਥੇ ਫਤਵਾ ਹੋਣਾ ਚਾਹੀਦਾ। ਬਟ ਸਪੀਕਰ ਸਾਹਿਬ ਨੇ ਅਜੇ ਸਾਨੂੰ ਕੋਈ ਵੀ ਉਹਦੇ ਉੱਤੇ ਇਹ ਨਾ ਤਾਂ ਉਹਨਾਂ ਨੇ ਕੋਈ ਰੂਲਿੰਗ ਦਿੱਤੀ ਹੈ, ਅਸੀਂ ਬੇਨਤੀ ਵੀ ਕੀਤੀ ਹੈ, ਫਿਰ ਮਜਬੂਰਨ ਅਸੀਂ ਹਾਊਸ 'ਚੋਂ ਬਾਹਰ ਆਏ ਹਾਂ। ਅਤੇ ਮੁੱਖ ਮੰਤਰੀ ਭਗਵੰਤ ਮਾਨ ਹਾਊਸ ਛੱਡ ਕੇ ਪਹਿਲੇ ਚਲੇ ਗਏ ਸੀ, ਉਹਨਾਂ ਦੇ ਹੁੰਦੇ ਗੱਲ ਹੋਈ ਹੈ, ਉਹਨਾਂ ਨੇ ਖੜ੍ਹੇ ਹੋ ਕੇ ਉਹਦਾ ਜਵਾਬ ਨਹੀਂ ਦਿੱਤਾ, ਹਾਊਸ 'ਚੋਂ ਚਲੇ ਗਏ ਨੇ। ਬੜੀ ਵੱਡੀ ਤੁਹੀਨ ਹੈ। ਜੇ ਮੇਰਾ ਕੋਈ ਹੋਰ ਸਾਥੀ ਆਪਣੀ ਗੱਲ ਰੱਖਣਾ ਚਾਹੇ।
1: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring, sirf ek na hi nahi, sachi Best Bargain hai.
3: Best Bargain te milde ne brand name carpets, hardwood, vinyl ate laminate floors, bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, Best Bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: ਗਿਗ ਐਕਸਪ੍ਰੈਸ, ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, ਗਿਗ ਐਕਸਪ੍ਰੈਸ।
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸਟੀ ਟੋਇੰਗ
7: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ਦੇ ਸਾਹਿਬ ਇਹ ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣ ਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨਹੀਂ ਦਰਦੀ, ਬੈਠਣ ਵੇ ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੂੰ ਸਰ ਇੱਥੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ, ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ, ਕਿਹੜੀਆਂ ਗੱਲਾਂ ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਬੰਦਾ ਯਾਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੋਚਿਆ ਕਿ ਜੋ ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਵਾਪਰਿਆ ਉਹਦੇ ਬਾਰੇ ਮੈਂ ਤੁਹਾਨੂੰ ਆਪਣੇ ਵੱਲੋਂ ਸਾਰੀ ਗੱਲ ਦੱਸ ਦਿਆਂ, ਕਿਉਂਕਿ ਉੱਥੇ ਨਾ ਤਾਂ ਮੈਨੂੰ ਕੈਮਰੇ 'ਤੇ ਦਿਖਾਇਆ ਜਾਂਦਾ ਅਤੇ ਨਾ ਮੈਨੂੰ ਮਾਈਕ ਦਿੱਤਾ ਜਾਂਦਾ, ਔਰ ਇਲਜ਼ਾਮ ਵੀ ਸਾਰੇ ਮੇਰੇ ਉੱਤੇ ਲਾਏ ਜਾਂਦੇ ਨੇ। ਲੇਕਿਨ ਅੱਜ ਤਾਂ ਹੱਦ ਹੋ ਗਈ ਜਦੋਂ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਲਕੁਲ ਦਾਰੂ ਦਾ ਡੱਕਿਆ ਪੰਜਾਬ ਦੀ ਵਿਧਾਨ ਸਭਾ ਵਿੱਚ ਆ ਗਿਆ, ਔਰ ਅਸੀਂ ਚੁੱਪਚਾਪ ਆਪਣਾ ਸਾਰਾ ਕੰਮ ਕਰ ਰਹੇ ਸੀਗੇ। ਮੈਂ ਆਪਣਾ ਟੈਲੀਫੋਨ ਦੇਖ ਰਿਹਾ ਸੀਗਾ, ਮੋਬਾਈਲ ਫੋਨ, ਕਿਉਂਕਿ ਮੈਂ ਪ੍ਰਿਜ਼ਨਰਸ ਕਰੈਕਸ਼ਨਲ ਬਿੱਲ ਇੱਕ ਲੈ ਕੇ ਆ ਰਹੀ ਸਰਕਾਰ, ਮੈਂ ਉਹਦੇ 'ਤੇ ਕੁਛ ਆਪਣੇ ਜੇਲ੍ਹ ਦੇ ਪ੍ਰਤੀ ਸੁਝਾਉ ਦੇਣੇ ਸੀ, ਕਿਉਂਕਿ ਮੈਨੂੰ ਉੱਥੇ ਬਦਲਾਖੋਰੀ 'ਚ ਰੱਖਿਆ ਵੀ ਗਿਆ, ਜਿਸ ਤਰ੍ਹਾਂ ਦੇ ਉੱਥੇ ਇਨਹਿਊਮਨ ਕੰਡੀਸ਼ਨਸ ਨੇ, ਅਨਹਾਈਜੀਨਿਕ ਕੰਡੀਸ਼ਨਸ ਨੇ, ਮੈਂ ਉਹਦੇ ਬਾਰੇ ਤਿਆਰੀ ਕਰ ਰਿਹਾ ਸੀਗਾ। ਇਕਦਮ ਮੈਂ ਦੇਖਿਆ ਤਾਂ ਭਗਵੰਤ ਮਾਨ ਦਾਰੂ ਨਾਲ ਰੱਜਿਆ, ਡਰੰਕਨ ਐਲਕੋਹਲਿਕ, ਅਤੇ ਮੇਰੇ ਵੱਲ ਨੂੰ ਕਰ ਕਰਕੇ ਐਂ ਡੱਕੇ ਡੋਲੇ ਜੇ ਖਾਂਦਾ। ਤੁਸੀਂ ਸਭ ਨੇ ਤਕਰੀਬਨ ਵੀਡੀਓ ਦੇਖ ਲਈ ਕਿ ਇਹ ਆਪਣਾ ਫੋਨ ਦੇਖੋ ਜੀ ਇਸਤੇਮਾਲ ਕਰ ਰਿਹਾ, ਹਾਲਾਂਕਿ ਫੋਨ ਸਾਰੇ ਮੈਂਬਰਸ ਇਸਤੇਮਾਲ ਕਰਦੇ ਆ, ਉਹਦੇ 'ਚ ਕੋਈ ਮੈਂ ਘੰਟੀ ਨਹੀਂ ਵੱਜ ਰਹੀ ਸੀ, ਮੈਂ ਕੋਈ ਗੱਲ ਨਹੀਂ ਸੀ ਕਰ ਰਿਹਾ, ਪ੍ਰੋਸੀਡਿੰਗਸ ਨੋਰਮਲ ਚੱਲ ਰਹੀਆਂ ਸੀਗੀਆਂ। ਅਤੇ ਨਾਲ ਫਿਰ ਕਹਿਣ ਲੱਗਿਆ ਕਿ ਦੇਖੋ ਜੀ ਇਹਨੇ ਲੱਤ 'ਤੇ ਲੱਤ ਫਿਰ ਦੁਬਾਰਾ ਰੱਖੀ ਹੋਈ ਆ। ਤਾਂ ਮੈਂ ਥੋੜ੍ਹਾ ਰਿਟੋਰਟ ਕੀਤਾ ਕਿ ਤੁਹਾਡੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਗਵਰਨਰ ਗੈਲਰੀ 'ਚ ਫੜੀ ਗਈ ਸੀ, ਉਹਨੇ ਲੱਤ 'ਤੇ ਲੱਤ ਰੱਖੀ ਹੋਈ ਸੀਗੀ, ਵੀਡੀਓ ਉਹਦੀ ਫੋਟੋ ਵਾਇਰਲ ਹੋ ਗਈ ਸੀ, ਨਹੀਂ ਉਹਨੇ ਲੱਤ ਆਪਣੀ ਫਿਰ ਠੀਕ ਕਰ ਲਈ ਸੀ, ਅਤੇ ਮੈਂ ਕਿਹਾ ਮੈਂ ਵੀ ਠੀਕ ਕਰ ਲਈ ਸੀਗੀ। ਮਤਲਬ ਇਸ ਤਰ੍ਹਾਂ ਦੀਆਂ ਬਚਕਾਨਾ ਹਰਕਤਾਂ 'ਤੇ ਉਤਰਿਆ ਹੋਇਆ ਸੀਗਾ। ਅਸਲ ਸੱਚਾਈ ਮੇਰੇ ਵੀਰੋ, ਮੈਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਵਾਂ, ਹੋ ਸਕਦਾ ਸਾਡੇ ਕੁਛ ਓਪੋਜੀਸ਼ਨ ਵਿੱਚ ਜਾਂ ਕੁਛ ਲੋਕ MLAs ਡਰਦੇ ਹੋਣਗੇ ਕਹਿਣ ਤੋਂ, ਲੇਕਿਨ ਅੱਜ ਉਹ ਡਰੰਕਨ ਸਟੇਟ ਵਿੱਚ ਸੀਗਾ, ਉਦੋਂ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਉਦੋਂ ਤੋਂ ਖੜਿਆ ਵੀ ਨਹੀਂ ਸੀ ਜਾ ਰਿਹਾ, ਔਰ ਬਹੁਤ ਸਾਰੇ ਮੇਰੇ ਲਾਗੇ ਬੰਨੇ ਕੁਲੀਗਸ ਨੇ ਇਹ ਗੱਲ ਕਹੀ, ਅਤੇ ਮੈਂ ਸਡਨਲੀ ਦੇਖਿਆ ਕਿ ਮੇਰਾ ਟੈਲੀਫੋਨ ਜਿਹੜੇ ਮੈਸੇਜਸ ਸੀ ਉਹ ਇੰਨੇ ਕੁ ਜ਼ਿਆਦਾ ਫਲੱਡ ਹੋ ਗਏ ਕਿ ਅੱਜ ਤਾਂ ਭਗਵੰਤ ਮਾਨ ਦਾਰੂ ਦਾ ਡੱਕਿਆ। ਹੁਣ ਇਹਦੇ 'ਚ ਸਾਨੂੰ ਕੋਈ ਖੁਸ਼ੀ ਨਹੀਂ ਹੈ, ਅਗਰ ਲੱਗਦਾ ਹੋਵੇਗਾ ਕਿ ਲੋਕਾਂ ਨੂੰ ਕਿ ਅਸੀਂ ਵਿਰੋਧੀ ਹਾਂ ਇਸ ਕਰਕੇ ਅਸੀਂ ਇਹ ਤੰਸ ਕੱਸ ਰਹੇ ਹਾਂ, ਇਹ ਤਾਂ ਸਾਰੇ ਪੰਜਾਬ ਦੀ ਸ਼ਰਮਿੰਦਗੀ ਆ, ਇਹ ਸਾਡੇ ਪੱਗ ਦੀ ਇਸ ਦੀ ਤੋਹੀਨ ਆ। ਸਾਡਾ ਆਪਣਾ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਜਦੋਂ ਸਾਡੇ ਚੀਫ ਮਿਨਿਸਟਰ ਦੀਆਂ ਵੀਡੀਓਜ਼ ਵਰਲਡ ਵਾਈਡ ਵਾਇਰਲ ਹੋ ਰਹੀਆਂ ਨੇ, ਉਹਨੂੰ ਉੱਥੋਂ ਬੋਲਿਆ ਨਹੀਂ ਜਾ ਰਿਹਾ, ਔਰ ਉਹ ਸ਼ਰਾਬ ਪੀਤੀ, ਔਰ ਇਹ ਕੋਈ ਪਹਿਲਾ ਇੰਸੀਡੈਂਟ ਨਹੀਂ ਗਾ ਭਗਵੰਤ ਮਾਨ ਦਾ। ਅੱਜ ਤਾਂ ਉਹ ਵਿਧਾਨ ਸਭਾ ਦੇ ਵਿੱਚ ਫੜਿਆ ਗਿਆ, ਮੈਨੂੰ ਯਾਦ ਹੈ ਉਹ ਅੱਛੀ ਤਰ੍ਹਾਂ ਦਿਨ ਜਦੋਂ ਬਰਗਾੜੀ ਵਿਖੇ 2015 'ਚ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦਾ ਭੋਗ ਸੀਗਾ, ਮੈਂ ਸਟੇਜ 'ਤੇ ਬੈਠਾ ਸੀਗਾ, ਸੁੱਚਾ ਸਿੰਘ ਛੋਟੇਪੁਰ ਮੇਰੇ ਨਾਲ ਬੈਠੇ ਸੀ, ਬਹੁਤ ਸਾਰੀਆਂ ਧਾਰਮਿਕ ਹਸਤੀਆਂ ਬੈਠੀਆਂ ਸੀ, ਉਹਨਾਂ ਵਿੱਚ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਥੇਦਾਰ ਸਿੰਘ ਸਾਹਿਬ, ਭਾਈ ਮਨਜੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹ ਵੀ ਬੈਠੇ ਸੀ। ਅਤੇ ਭਗਵੰਤ ਮਾਨ ਜਦੋਂ ਸਟੇਜ 'ਤੇ ਚੜ੍ਹਿਆ, ਇਹਦੀ ਹਵਾੜ ਦੂਰ ਤੱਕ ਆ ਰਹੀ ਸੀਗੀ, ਅਤੇ ਉਹਨਾਂ ਨੇ ਪੁਆਇੰਟ

ਪ੍ਰਗਟ ਕੀਤਾ ਕਿ ਇਸ ਸ਼ਰਾਬੀ ਬੰਦੇ ਨੂੰ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਸ ਨੂੰ ਸਟੇਜ ਤੋਂ ਲਾ ਦਿਓ। ਅੱਛਾ, ਇਸ ਤੋਂ ਪਹਿਲਾਂ ਜਦੋਂ MP ਸੀਗਾ, ਇਹ ਕਦੀ ਗੱਡੀ 'ਚ ਲੋਟਪੋਟ ਹੁੰਦਾ, ਡਿਪਰੈਸ਼ਨ ਦਾ ਸ਼ਿਕਾਰ, ਪ੍ਰੈਸ ਕਲੱਬ ਦੀ ਵੀਡੀਓ ਆਈ, ਕਈ ਵਾਰ ਤੁਸੀਂ ਦੇਖਿਆ ਕਿ ਐਂ ਸਾਈਨ ਕਰ ਰਿਹਾ ਅਤੇ ਇਹਦਾ ਪੈਰ ਡਗਮਗਾ ਰਿਹਾ ਥੱਲੇ, ਰਾਤ ਦੇ ਵੇਲੇ ਦਾਰੂ ਪੀਤੀ ਹੋਈ ਸੀ, ਖਾਣਾ ਖਾ ਰਿਹਾ ਅਤੇ ਖਾਣਾ ਮੂੰਹ 'ਚ ਪਾਉਣ ਦੀ ਬਜਾਏ ਬੁਰਕੀ ਕਿਤੇ ਹੋਰ ਜਾ ਰਹੀ ਆ। ਇਹ ਸਾਰੀਆਂ ਵੀਡੀਓਜ਼ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹਿਲਾਂ ਹੀ ਆ ਚੁੱਕੀਆਂ ਸੀਗੀਆਂ। ਔਰ ਸਭ ਤੋਂ ਜਿਹੜੀ ਮਾੜੀ ਗੱਲ ਆ, ਸਭ ਤੋਂ ਜਿਹੜੀ ਕੋਝੀ ਹਰਕਤ ਕੀਤੀ ਇਸ ਨੇ, ਇਹਨੇ ਆਪਣੇ ਮਾਤਾ ਜੀ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾਧੀ ਬਰਨਾਲੇ ਦੇ ਇਕੱਠ ਵਿੱਚ 2022 ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅੱਜ ਤੋਂ ਬਾਅਦ ਜਿਹੜੀ ਆ ਮੈਂ ਸ਼ਰਾਬ ਨਹੀਂ ਪੀਊਂਗਾ, ਅਤੇ ਥੋੜ੍ਹੇ ਦਿਨਾਂ 'ਚ ਉਹ ਜਿਹੜੀ ਸੀ ਕਸਮ ਆਪਣੀ ਮਾਂ ਦੀ ਤੋੜ ਦਿੱਤੀ। ਔਰ ਹੁਣ ਤਾਜ਼ਾ ਜਦੋਂ ਚੀਫ ਮਿਨਿਸਟਰ ਬਣਿਆ, ਇੱਕ ਹੋਰ ਬੜੀ ਵੱਡੀ ਅਵੱਗਿਆ ਕੀਤੀ। ਠੀਕ ਹੈ, ਸਾਡੀਆਂ ਧਾਰਮਿਕ ਹਸਤੀਆਂ ਨੇ ਉਹਨੂੰ ਕੋਈ ਤਲਬ ਨਹੀਂ ਕੀਤਾ, ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਬੁਲਾ ਕੇ ਪੁੱਛਿਆ ਨਹੀਂ। ਇਹ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਦਾਰੂ ਪੀ ਕੇ ਗਿਆ ਸੀਗਾ, ਇਹ ਉਹਦੀ ਇੱਕ ਆਦਤ ਬਣ ਚੁੱਕੀ। ਔਰ ਉਹਨੂੰ ਐਂ ਲੱਗਦਾ ਸੀ ਕਿ ਮੈਨੂੰ ਕੌਣ ਸਵਾਲ ਕਰਨ ਵਾਲਾ, ਕੌਣ ਪੁੱਛਣ ਵਾਲਾ। ਅਤੇ ਫਿਰ ਜਦੋਂ ਇਹਨੇ ਇੰਨਾ ਕੁਛ ਮੇਰੇ ਨਾਲ ਉਲਝਿਆ ਅਤੇ ਇਹਦੀ ਹਾਲਾਤ ਠੀਕ ਨਹੀਂ ਸੀ, ਤਾਂ ਮੈਂ ਉੱਠ ਕੇ ਖੜ੍ਹੇ ਹੋ ਕੇ ਸਪੀਕਰ ਨੂੰ ਅੰਤ ਵਿੱਚ ਮੈਂ ਕਿਹਾ ਸਪੀਕਰ ਸਾਹਿਬ, ਅੱਜ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਦਾਰੂ ਪੀਤੀ ਹੋਈ ਹੈ, ਇਹਨੇ ਸਦਨ ਦੀ ਮਾਣ ਅਤੇ ਮਰਿਆਦਾ, ਜੋ ਸ਼ਾਇਦ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਚੀਫ ਮਿਨਿਸਟਰ ਨੇ, ਕਿਸੇ ਮਿਨਿਸਟਰ ਨੇ ਕੋਈ ਇਹ ਅਵੱਗਿਆ ਨਹੀਂ ਕੀਤੀ, ਇਹਨੇ ਇਸ ਸਦਨ ਦੀ ਤੋਹੀਨ ਕੀਤੀ ਹੈ, ਇਹਦੀ ਪਵਿੱਤਰਤਾ ਭੰਗ ਕੀਤੀ ਹੈ, ਕਿਰਪਾ ਕਰਕੇ ਇਹਦਾ ਬ੍ਰੈਥਲਾਈਜ਼ਰ ਟੈਸਟ ਕਰਵਾਇਆ ਜਾਵੇ, ਇਹਦਾ ਬਲੱਡ ਟੈਸਟ ਕਰਵਾਇਆ ਜਾਵੇ, ਔਰ ਕਰਵਾਇਆ ਵੀ PGI ਦੇ ਡਾਕਟਰਸ ਤੋਂ, ਬੋਰਡ ਤੋਂ ਬੁਲਾ ਕੇ ਕੀਤਾ ਜਾਵੇ। ਫਿਰ ਮੈਂ ਇੱਕ ਤਾਲਾ ਵੀ ਦਿਖਾਇਆ ਕਿ ਤੁਸੀਂ, ਭਗਵੰਤ ਮਾਨ ਕਹਿੰਦਾ ਸੀਗਾ ਕਿ ਸਪੀਕਰ ਸਾਹਿਬ ਤਾਲਾ ਲਾ ਦਿਓ, ਅੱਜ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਮੈਂ ਤਾਲਾ ਲੈ ਕੇ ਗਿਆ, ਹਾਲਾਂਕਿ ਮੈਨੂੰ ਤਾਂ ਦਿਖਾਉਂਦੇ ਨਹੀਂ ਗਏ, ਮੇਰੇ 'ਤੇ ਕੈਮਰਾ ਨਹੀਂ ਆ ਸਕਦਾ, ਮੇਰੇ 'ਤੇ ਮਾਈਕ ਨਹੀਂ ਗਾ, ਅਤੇ ਮੈਂ ਤਾਲਾ ਦਿਖਾ ਕੇ ਕਿਹਾ ਕਿ ਅੱਜ ਚੀਫ ਮਿਨਿਸਟਰ ਸਾਹਿਬ ਅਤੇ ਸਪੀਕਰ ਸਾਹਿਬ ਅੱਜ ਸਦਨ ਨੂੰ ਲੌਕ ਕਰ ਦਿਓ, ਅਤੇ ਜਿੰਨੇ MLAs ਨੇ ਇੱਥੇ, ਚਾਹੇ ਓਪੋਜੀਸ਼ਨ ਦੇ, ਰੂਲਿੰਗ ਪਾਰਟੀ, ਕਿਸੇ ਹੋਰ ਪਾਰਟੀ ਦੇ, ਸਭ ਦਾ ਐਲਕੋਹਲ ਟੈਸਟ ਕਰਾਓ, ਸਭ ਦਾ ਡੋਪ ਟੈਸਟ ਵੀ ਕਰਵਾ ਦਿਓ, ਕਿਉਂਕਿ ਯੁੱਧ ਨਸ਼ੇ ਵਿਰੁੱਧ ਤਾਂ ਹੀ ਫਾਇਦਾ ਵਾ, ਜੇ ਅਗਵਾਈ ਕਰਨ ਵਾਲੇ ਜਿਹੜੇ ਰੂਲਿੰਗ ਪਾਰਟੀ ਦੇ MLA ਮਿਨਿਸਟਰ ਅਤੇ ਚੀਫ ਮਿਨਿਸਟਰ, ਅਗਰ ਉਹ ਨਸ਼ਾ ਨਾ ਕਰਦੇ ਹੋਣਗੇ ਤਾਂ ਪਿਛਲੇ 4.5 ਸਾਲ ਵਿੱਚ ਭਗਵੰਤ ਮਾਨ ਹੀ ਸ਼ਰਾਬ ਨਹੀਂ ਛੱਡ ਸਕਿਆ, ਹੋਰ ਕੋਈ ਨਸ਼ਾ ਕਰਦਾ ਨਹੀਂ ਕਰਦਾ ਮੈਨੂੰ ਨਹੀਂ ਪਤਾ, ਲੇਕਿਨ ਸ਼ਰਾਬ ਹੀ ਨਹੀਂ ਛੱਡ ਸਕਿਆ, ਅਤੇ ਫਿਰ ਇਸ ਤਰ੍ਹਾਂ ਦੇ ਯੁੱਧ ਨਸ਼ੇ ਵਿਰੁੱਧ ਦੀ ਕੀ ਗੱਲ ਸੀ। ਫਿਰ ਉਸ ਤੋਂ ਬਾਅਦ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ, ਤਮਾਮ MLAs ਖੜ੍ਹੇ ਹੋ ਗਏ, ਉਹਨਾਂ ਨੇ ਸਪੀਕਰ ਨੂੰ ਬਹੁਤ ਸ਼ੋਰ ਮਚਾਇਆ ਕਿ ਸਪੀਕਰ ਸਾਹਿਬ ਸਾਡੀ ਗੱਲ ਸੁਣੋ, ਅਸੀਂ ਬੜੀ ਵਾਜਬ ਗੱਲ ਕਹਿ ਰਹੇ ਹਾਂ ਕਿ ਭਗਵੰਤ ਮਾਨ ਦਾ ਐਲਕੋਹਲ ਸ਼ਰਾਬ ਦਾ ਟੈਸਟ ਕਰਵਾਇਆ ਜਾਵੇ। ਭਗਵੰਤ ਮਾਨ, ਜਦੋਂ ਮੈਂ ਕਹਿ ਰਿਹਾ ਸੀਗਾ ਕਿ ਭਗਵੰਤ ਮਾਨ ਨੇ ਦਾਰੂ ਪੀਤੀ ਹੋਈ ਹੈ, ਇਹ ਪਹਿਲਾ ਐਪੀਸੋਡ ਹੈ ਜਦੋਂ ਹਾਊਸ ਅਡਜਰਨ ਹੋਣ ਤੋਂ ਪਹਿਲਾਂ, ਅਤੇ ਮੈਂ ਕਿਹਾ ਜੀ ਇਹਦਾ ਟੈਸਟ ਕਰਾਓ, ਭਗਵੰਤ ਮਾਨ ਸਦਨ 'ਚੋਂ ਉੱਠ ਕੇ ਚਲੇ ਗਿਆ, ਮਤਲਬ ਭੱਜ ਗਿਆ, ਲੇਕਿਨ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਔਰ ਫਿਰ ਉਸ ਤੋਂ ਬਾਅਦ ਅਸੀਂ ਸਪੀਕਰ ਦੇ ਕੋਲ ਕੁਲਤਾਰ ਸਿੰਘ ਸੰਧਵਾਂ ਦੇ ਉਹਦੇ ਚੇਂਬਰ 'ਚ ਗਏ, ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਓਪੋਜੀਸ਼ਨ ਨੇ ਇੱਕ ਲਿਖਤੀ ਸ਼ਿਕਾਇਤ ਸਾਡੇ ਜਿੰਨੇ ਕਾਂਗਰਸ ਦੇ MLAs ਆ ਉਹ ਸਾਰਿਆਂ ਵਿੱਚ ਮੰਗ ਕੀਤੀ ਕਿ ਇਹਦਾ ਸ਼ਰਾਬ ਦਾ ਟੈਸਟ ਕਰਵਾਇਆ ਜਾਵੇ, ਸਾਡਾ ਵੀ ਸਾਰਿਆਂ ਦਾ ਕਰਵਾਇਆ ਜਾਵੇ। ਫਿਰ ਸਦਨ ਮਿਲਦਾ ਦੁਬਾਰਾ 3 ਵਜੇ, ਔਰ ਉਸ ਵਕਤ ਵੀ ਜਦੋਂ ਚੀਫ ਮਿਨਿਸਟਰ ਬੈਠਾ ਫਿਰ ਆਇਆ, ਜਦੋਂ ਮੈਂ ਹੁਣ ਮਖੌਲ ਦੀ ਗੱਲ ਨਾ ਸਮਝੋ, ਬਕਾਇਦਾ ਤੌਰ 'ਤੇ ਪੱਗ ਦੁਬਾਰਾ ਬਣਾਈ ਉਹਦੀ ਜੀ, ਔਰ ਸਾਫ਼ ਸੁਥਰਾ ਕਰਕੇ ਆਪਣੇ ਵੱਲੋਂ ਚਮਕਾ ਚਮਕੂ ਕੇ ਲੈ ਕੇ ਆਏ, ਲੇਕਿਨ ਦਾਰੂ ਤਾਂ ਦਾਰੂ ਹੀ ਆ, ਦਾਰੂ ਤਾਂ ਤੁਹਾਨੂੰ ਪਤਾ ਕਿ ਬਲੱਡ ਸਟ੍ਰੀਮ 'ਚੋਂ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 72 ਘੰਟੇ ਨਹੀਂ ਨਿਕਲਦੇ ਜੀ, ਉਹਦਾ ਅਸਰ ਤਾਂ ਜਾਣਾ ਹੀ ਨਹੀਂ ਸੀਗਾ। ਔਰ ਖੁਫੀਆ ਸੋਰਸਿਸ ਅਤੇ ਆਫਿਸਰਸ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਜਿਹੜਾ ਪਹਿਲਾ ਘਟਨਾਕ੍ਰਮ ਵਾਪਰਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਡਜਰਨ ਹੋਣ ਤੋਂ ਪਹਿਲਾਂ, ਇੱਕ ਵਾਰ ਫਿਰ ਜਾ ਕੇ ਘਰ ਦੀ ਲੜਾਈ ਝਗੜਾ ਹੋਇਆ ਆਪਣੇ ਧਰਮ ਪੱਤਰ, ਇਹਨਾਂ ਦਾ ਪਰਸਨਲ ਇਸ਼ੂ ਆਪਣੀ ਵਾਈਫ ਦੇ ਨਾਲ, ਲੇਕਿਨ ਪਤਾ ਲੱਗਿਆ ਕਿ ਉੱਥੇ ਫਿਰ ਥੋੜ੍ਹਾ ਹੋਰ ਦਾਰੂ ਪੀਤੀ ਆ, ਫਿਰ ਉਹਨਾਂ ਨੇ ਪੋਚ ਪਾਚ ਕੇ ਪੱਗ ਦੁਬਾਰਾ, ਤੁਸੀਂ ਇਹਦੀ ਪੱਗ ਪਹਿਲੀ ਦੇਖ ਲਿਓ, ਅਤੇ ਇਹਦੀ ਪੱਗ ਜਿਹੜੀ ਆ 3 ਵਜੇ ਵਾਲੇ ਸੈਸ਼ਨ ਤੁਸੀਂ ਜਾ ਕੇ ਦੇਖ ਸਕਦੇ ਹੋ, ਅਤੇ ਫਿਰ ਆਣ ਕੇ ਬੈਠੇ। ਇੱਕ ਵਾਰ ਭਗਵੰਤ ਮਾਨ ਨੇ ਉੱਠ ਕੇ ਨਹੀਂ ਕਿਹਾ ਇੱਕ ਵਾਰ ਵੀ ਕਿ ਮੈਂ ਸ਼ਰਾਬ ਨਹੀਂ ਪੀਤੀ, ਭਾਵਾਂ ਅਗਰ ਸੱਚਾ ਹੁੰਦਾ ਤਾਂ ਇਹਨੇ ਭੁੜਕ ਭੁੜਕ ਕੇ ਕਹਿਣਾ ਸੀਗਾ, ਉੱਭਰ ਉੱਭਰ ਕੇ ਕਹਿਣਾ ਸੀਗਾ, ਪੱਬਾਂ ਭਾਰ ਹੋ ਕੇ ਕਹਿਣਾ ਸੀ ਕਿ ਮੈਂ ਦਾਰੂ ਨਹੀਂ ਪੀਤੀ, ਮੇਰੇ 'ਤੇ ਝੂਠੇ, ਕਿਉਂਕਿ ਝੂਠਾ ਸੀਗਾ ਅਤੇ ਝੂਠ ਦੀ ਗਵਾਹੀ ਤਾਂ ਤੁਹਾਡੀ ਆਪਣੀ ਆਤਮਾ ਨਹੀਂ ਦਿੰਦੀ। ਸੋ ਅੱਜ ਦੁਬਾਰਾ ਜਦੋਂ ਸਦਨ ਜੁੜਿਆ ਅਤੇ ਸਪੀਕਰ ਨੇ ਕਹਿ ਦਿੱਤਾ ਨੇ ਜੀ ਚੀਫ ਮਿਨਿਸਟਰ ਪੰਜਾਬ ਦਾ ਇੱਕ ਬੜੀ ਮਾਣ ਮੱਤਾ ਅਹੁਦੇ ਦੀ ਗੱਲ ਹੈ, ਅਸੀਂ ਇਹਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ, ਅਸੀਂ ਇਹਦਾ ਸ਼ਰਾਬ ਦਾ ਟੈਸਟ ਨਹੀਂ ਕਰਵਾ ਸਕਦੇ, ਅਤੇ ਫਿਰ ਸ਼ੋਰ ਮਚਣਾ ਹੀ ਸੀਗਾ, ਕਿਉਂਕਿ ਆਮ ਆਦਮੀ ਪਾਰਟੀ 92-95 ਆਦਮੀਆਂ ਦੇ ਜਿਹੜੇ ਬੰਧੂਆ ਮਜ਼ਦੂਰ ਨੇ

0: ਜਿਹੜੇ ਚੱਪਲ ਚੱਟ ਨੇ ਹਰਪਾਲ ਚੀਮੇ ਵਰਗੇ, ਉਹ ਜਦ ਨੂੰ ਫਲੋਰ ਦਾ ਫਲੋਰ ਵੀ ਕ੍ਰੋਸ ਕਰ ਗਏ ਸੀਗੇ। ਅਤੇ ਪਹਿਲੀ ਵਾਰ ਹੋਇਆ ਕਿ ਰੂਲਿੰਗ ਪਾਰਟੀ ਦੇ MLAs ਉਹਨਾਂ ਦੇ ਮਿਨਿਸਟਰ ਜਿਹੜਾ ਫਲੋਰ ਕ੍ਰੋਸ ਕਰਕੇ ਸਾਡੇ ਵਾਲੇ ਪਾਸੇ ਨੂੰ ਆ ਗਿਆ। ਅਸੀਂ ਤਾਂ ਆਪਣੀ ਮੰਗ ਕਰ ਰਹੇ ਸੀ ਸਪੀਕਰ ਦੇ ਕੋਲ ਕਿ ਇਹਦਾ ਟੈਸਟ ਕਰਾਇਆ ਜਾਵੇ, ਅਤੇ ਉਹ ਸਾਡੇ ਪਿੱਛੇ ਆਣ ਕੇ ਖੜ ਗਏ। ਇਹ ਇਨ ਇਟ ਸੈਲਫ ਐਕਚੁਅਲੀ ਸਪੀਕਿੰਗ, ਅਗਰ ਸਪੀਕਰ ਕੋਈ ਫੇਅਰ ਹੁੰਦਾ ਤਾਂ ਡਿਸਕੁਆਲੀਫਿਕੇਸ਼ਨ ਹੈ ਮੈਂਬਰ ਦੀ ਚੱਲਦੇ ਸਦਨ ਤੋਂ, ਬਿਕੋਜ਼ ਉਸ ਵੇਲੇ ਹਾਊਸ ਅਡਜਰਨ ਨਹੀਂ ਸੀਗਾ, ਚੱਲਦੇ ਹਾਊਸ ਵਿੱਚ ਫਲੋਰ ਕ੍ਰੋਸ ਕਰਕੇ ਅਤੇ ਉਹ ਸਾਡੇ ਵਾਲੇ ਪਾਸੇ ਆਣ ਕੇ ਖੜ ਕੇ ਅਤੇ ਨਾਅਰੇਬਾਜ਼ੀ ਕਰਨ ਲੱਗੇ, ਅਤੇ ਅਲਟੀਮੇਟਲੀ ਸ਼ੋਰ ਮਚਣਾ ਸੀਗਾ, ਇੱਕ ਵਾਰ ਫਿਰ ਹਾਊਸ ਅਡਜਰਨ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਦਾ ਉੱਥੇ ਜਾਣਾ ਮੁਨਾਸਿਬ ਨਹੀਂ ਸੀਗਾ। ਅਸੀਂ ਮੇ ਡੇ ਦੀ ਬਹਿਸ ਵਿੱਚ, ਲੇਬਰ ਡੇ ਦੇ ਬਹਿਸ ਵਿੱਚ ਤਿਆਰ ਸੀਗੇ, ਦੋ ਚਾਰ ਸਾਡੇ ਮੈਂਬਰਸ ਬੋਲੇ ਵੀ ਨੇ। ਮੈਂ ਤਾਂ ਬੰਦੀ ਸਿੰਘਾਂ ਦੀ ਗੱਲ ਕਰਨੀ ਸੀ ਅੱਜ, ਕਿਉਂਕਿ ਪ੍ਰਿਜ਼ਨਰ ਕਰੈਕਸ਼ਨਲ ਬਿੱਲ ਆ ਰਿਹਾ ਸੀਗਾ, ਤਾਂ ਉਹਦੇ 'ਚ ਮੈਨੂੰ ਮੌਕਾ ਮਿਲਣਾ ਸੀਗਾ ਕਿ ਮੈਂ ਇਹ ਕਹਿਣਾ ਸੀਗਾ ਕਿ ਜਿਹੜੇ ਬੰਦੀ ਸਿੰਘ ਪੰਜਾਬ ਦੇ ਸਿੱਖ ਕੈਦੀ ਨੇ, ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਕੇਂਦਰ ਸਰਕਾਰ ਛੱਡੇ, ਅਤੇ ਭਗਵੰਤ ਮਾਨ ਦੀ ਸਰਕਾਰ ਅਤੇ ਸਪੀਕਰ ਨੂੰ ਕਹਿਣਾ ਸੀ ਕਿ ਅੱਜ ਮਤਾ ਪਾਸ ਕਰੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਕਿਉਂਕਿ ਬਹੁਤ ਅਰਸੇ ਤੋਂ ਕਾਲਾ ਅੰਬ ਗੁਰਦੁਆਰਾ ਸਾਹਿਬ ਦੇ ਬਾਹਰ ਮੋਰਚਾ ਲੱਗਿਆ ਕਿ ਸਾਡਾ ਪੰਜਾਬ ਦੀ ਵਿਧਾਨ ਸਭਾ ਇਹ ਯੂਨੈਨੀਮਸਲੀ ਰਿਜ਼ੋਲਵ ਕਰਦੀ ਆ ਕਿ ਸਾਡੇ ਜਿਹੜੇ ਕੈਦੀ ਨੇ, ਸਿੱਖ ਕੈਦੀ ਜਿਹੜੇ 30-30 ਸਾਲ ਤੋਂ ਜੇਲ੍ਹਾਂ ਵਿੱਚ ਸੜ ਰਹੇ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਛੱਡਿਆ ਜਾਵੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਹ ਮੇਰਾ ਮਕਸਦ, ਤਾਂ ਕਰਕੇ ਮੈਂ ਟੈਲੀਫੋਨ ਦੇ ਉੱਤੇ ਉਹ ਬਿੱਲ ਨੂੰ ਪੜ੍ਹ ਰਿਹਾ ਸੀਗਾ। ਬਲਕਿ ਇਕੱਲੇ ਸਿੱਖਾਂ ਨੂੰ ਨਹੀਂ, ਜਿਹੜੇ ਵੀ ਹੋਰ ਧਰਮਾਂ ਦੇ ਲੋਕ ਨੇ, ਕੋਈ ਹਿੰਦੂ ਆ, ਕੋਈ ਮੁਸਲਮਾਨ ਹੈ, ਕੋਈ ਈਸਾਈ ਆ, ਜਿਹੜੇ ਲੋਕਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ, ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਇਨਹਿਊਮਨ ਗੱਲ ਆ ਔਰ ਹਿਊਮਨ ਰਾਈਟਸ ਦੇ ਖਿਲਾਫ ਗੱਲ ਆ। ਇਹ ਸਾਰੀਆਂ ਗੱਲਾਂ ਵੀ ਅਸੀਂ ਕਰਨੀਆਂ, ਪਰ ਉੱਥੇ ਤਾਂ ਦੇਖੋ ਮੇਰੇ ਵੀਰੋ, ਇੱਕ ਮੱਛੀ ਮਾਰਕੀਟ ਦਾ ਮਾਹੌਲ ਆ, 95 ਬੰਦੇ ਲਾਲਾ ਲਾਲਾ ਲਾਲਾ ਕਰਦੇ ਸਾਡੇ ਵੱਲ ਨੂੰ ਆਉਂਦੇ। ਅੱਜ ਉਹਨਾਂ ਦਾ ਇਹ ਵੀ ਮਕਸਦ ਸੀਗਾ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਫਿਜ਼ੀਕਲੀ ਅਸੋਲਟ ਕਰੀਏ, ਔਰ ਮੈਨੂੰ ਟਾਰਗੇਟ ਕਰਕੇ ਕਿ ਇਹਦੀ ਕਿਸੇ ਤਰੀਕੇ ਨਾਲ ਪੱਗ ਉਤਾਰੀਏ, ਬੇਇੱਜ਼ਤੀ ਕਰੀਏ, ਗੰਦੀਆਂ ਗੱਲਾਂ ਬੋਲਦੇ ਨੇ, ਲਗਭਗ ਗਾਲੀ ਗਲੋਚ ਕਰਦੇ ਨੇ, ਮੇਰੇ ਖਿਲਾਫ ਮੇਰੀ ਗੈਰ ਹਾਜ਼ਰੀ ਵਿੱਚ ਬੇਤਹਾਸ਼ਾ ਇਲਜ਼ਾਮ ਲਾਈ ਜਾਂਦੇ ਨੇ, ਜਿਹਨਾਂ ਇਲਜ਼ਾਮਾਂ ਦਾ ਮੈਂ ਜਵਾਬ ਸਦਨ ਦੇ ਅੰਦਰ ਬਹੁਤ ਖੜ ਕੇ ਬੋਲਿਆ, ਬਹੁਤ ਖੜ ਕੇ ਕਿਹਾ ਕਿ ਘੱਟੋ ਘੱਟ ਸਪੀਕਰ ਸਾਹਿਬ, ਭਗਵੰਤ ਮਾਨ ਮੇਰਾ ਨਾਮ ਲੈ ਰਿਹਾ ਵਾ, ਮੇਰੇ ਬਾਰੇ ਬੋਲ ਰਿਹਾ ਵਾ, ਮੰਤਰੀ ਸੰਤਰੀ ਆ ਚੱਪਲ ਚੱਟ ਜਿਹੜੇ ਨੇ ਉਹ ਮੇਰੇ ਖਿਲਾਫ ਬੋਲ ਰਹੇ ਨੇ, ਮੈਨੂੰ ਮੌਕਾ ਦਿਓ ਕਿ ਮੈਂ ਆਪਣੀ ਗੱਲ ਕਹਿ ਸਕਾਂ, ਨਹੀਂ ਕੀਤਾ। ਸੋ ਮੇਰੇ ਵੀਰੋ, ਅਸਲ ਜਿਹੜੀ ਵਿਧਾਨ ਸਭਾ ਦਾ ਜੋ ਅੱਜ ਵਾਪਰਿਆ, ਇਹ ਬਿਲਕੁਲ, ਮੈਂ ਆਪਣੇ ਉੱਥੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੇ ਨਾਲ ਆਪਣੇ ਵਿਚਾਰ ਕੀਤੇ ਆ, ਔਰ ਕੋਈ ਗੱਲ ਵੀ ਲੁਕੋਈ ਨਹੀਂ, ਨਾ ਕੋਈ ਗੱਲ ਵਧਾ ਕੇ ਕੀਤੀ ਆ। ਬਟ ਵਨ ਥਿੰਗ ਆਈ ਵਿਲ ਰੀਇਟਰੇਟ ਅਗੇਨ ਕਿ ਇਟ ਇਜ਼ ਅ ਸ਼ੇਮਫੁਲ ਡੇ ਫੋਰ ਪੰਜਾਬ ਵੈਨ ਦ ਚੀਫ ਮਿਨਿਸਟਰ ਆਫ ਪੰਜਾਬ ਕਮਸ ਟੂ ਦ ਵਿਧਾਨ ਸਭਾ ਇਨ ਅ ਡਰੰਕਨ ਸਟੇਟ। ਸਾਡੇ ਪ੍ਰਤਾਪ ਸਿੰਘ ਕੈਰੋਂ ਵਰਗੇ ਚੀਫ ਮਿਨਿਸਟਰ, ਸਰਦਾਰ ਲਕਸ਼ਮਣ ਸਿੰਘ ਗਿੱਲ ਵਰਗੇ, ਜਸਟਿਸ ਗੁਰਨਾਮ ਸਿੰਘ ਵਰਗੇ ਅਤੇ ਹੋਰ ਬਹੁਤ ਸਾਰੇ ਮੁੱਖ ਮੰਤਰੀ ਹੋਏ, ਲੇਕਿਨ ਕਦੀ ਕਿਸੇ ਨੇ ਇਹ ਅਵੱਗਿਆ ਨਹੀਂ ਸੀ ਕੀਤੀ। ਇਸ ਭਗਵੰਤ ਮਾਨ ਨੇ ਇਹ ਵੀ ਅਵੱਗਿਆ ਕਰਕੇ, ਜੋ ਪਹਿਲਾਂ ਅਵੱਗਿਆਵਾਂ ਕੀਤੀਆਂ ਝੂਠੇ ਪੁਲਿਸ ਮੁਕਾਬਲਿਆਂ 'ਚ ਸਾਡੇ ਸਿੱਖ ਨੌਜਵਾਨਾਂ ਨੂੰ ਮਾਰਿਆ, NSA ਵਰਗੇ ਕਾਲੇ ਕਾਨੂੰਨਾਂ ਨੂੰ ਲਾ ਕੇ ਸਾਡੇ ਨੌਜਵਾਨਾਂ ਨੂੰ 4-4 ਸਾਲ ਤੋਂ ਬਾਹਰ ਰੱਖਿਆ, ਕਿਸਾਨਾਂ ਦੇ ਉੱਤੇ ਅੱਤਿਆਚਾਰ ਕੀਤਾ, ਬੁਲਡੋਜ਼ਰ ਪੋਲੀਟਿਕਸ ਕੀਤੀ, ਪੀਲਾ ਪੰਜਾ ਚਲਾ ਕੇ ਇਹਨਾਂ ਨੇ ਆਪਣੇ ਆਪ ਦਾ ਨਾਮ ਟਰਾਲੀ ਚੋਰ ਪਵਾ ਲਿਆ, ਔਰ ਜੋ ਠੱਗੀਆਂ ਠੂਰੀਆਂ ਰੋਜ਼ ਇਹਨਾਂ ਦੇ MLA ਮਾਰ ਰਹੇ ਨੇ, ਇਹ ਸਾਰੀਆਂ ਗੱਲਾਂ ਉੱਥੇ ਕਰਨ ਦਾ ਕੋਈ ਮੌਕਾ ਹੋ ਹੀ ਨਹੀਂ ਸਕਦਾ। ਸੋ ਮੈਂ ਸੋਚਿਆ ਕਿ ਬਾਹਰ ਆਣ ਕੇ ਆਰਾਮ ਦੇ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੂੰਗਾ, ਅਗਰ ਮੇਰੀਆਂ ਗੱਲਾਂ ਠੀਕ ਲੱਗੀਆਂ, ਅਤੇ ਇਹਨੂੰ ਵਰਲਡ ਵਾਈਡ ਪਹੁੰਚਾਉਣਾ ਤਾਂ ਕਿ ਮੁੜ ਕੇ ਕੋਈ ਹਿਮਾਕਤ ਨਾ ਕਰੇ ਕਿ ਦਾਰੂ ਦਾ ਡਿੱਕਿਆ ਸਾਡੇ ਪੰਜਾਬ ਵਿਧਾਨ ਸਭਾ ਦੇ ਅੰਦਰ, ਜਿੱਥੇ ਪੰਜਾਬ ਦਾ ਭਵਿੱਖ ਤੈਅ ਹੁੰਦਾ, ਉੱਥੇ ਇਸ ਤਰ੍ਹਾਂ ਦੀ ਹਰਕਤ ਕੋਈ ਨਾ ਕਰੇ। ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੋੜ੍ਹੇ ਦਿਨ ਪਹਿਲੇ ਉਨਕੀ ਡਿਮਾਰਕੇਸ਼ਨ ਹੋਈ ਸੀ ਲੈਂਡ ਕੀ, ਤਬ ਉਸਕੇ ਬਾਅਦ ਕਾਂਗਰਸ ਪਾਰਟੀ ਨੇ ਐਸੀ ਸਾਜਿਸ਼ ਰਚੀ, ਔਰ ਹਮਾਰੇ ਮਾਨਿਆ CM ਸਾਹਿਬ ਕੋ ਬਦਨਾਮ ਕਰਨੇ ਕੀ ਸਾਜਿਸ਼ ਹੈ। ਬਿਲਕੁਲ, CM ਸਾਹਿਬ ਜਬ ਸੱਚ ਬੋਲਤੇ ਹੈ ਤੋ ਤਬ ਮੈਂ ਸਮਝਤਾ ਹੂੰ ਕਾਂਗਰਸ ਪਾਰਟੀ ਜੋ ਹੈ ਘਬਰਾਹਟ ਮੈਂ ਆਤੀ ਹੈ, ਤਬ ਉਹ ਐਸੇ ਝੂਠੇ ਫਰਜ਼ੀ ਐਲੀਗੇਸ਼ਨ ਲਗਾਤੀ ਹੈ।
2: ਯੇ ਦੁਰਭਾਗਯਪੂਰਨ ਬਾਤੇ ਹੈ ਜੀ, ਹਮ ਆਮ ਆਦਮੀ ਪਾਰਟੀ ਕੀ ਸਰਕਾਰ, ਭਗਵੰਤ ਮਾਨ ਕੀ ਸਰਕਾਰ, ਆਜ ਲੇਬਰ ਡੇ ਕੇ ਉੱਪਰ ਲੈ ਕੇ ਤੋ ਆਈ ਹੈ ਮਤਾ ਕਿ ਮਜ਼ਦੂਰੋਂ ਕਾ ਜੋ ਮਿਹਨਤਾਨ ਹੈ ਉਸਕੋ ਬੜਾਇਆ ਜਾਏ, ਉਨਕੇ ਪਸੀਨੇ ਕੋ, ਉਨਕੀ ਮਿਹਨਤ ਕੋ ਸਜਦਾ ਕੀਆ ਜਾਏ, ਸਲਾਮ ਕੀਆ ਜਾਏ, ਲੇਕਿਨ ਉਨਕੀ ਤਰਫ ਸੇ ਐਸੀ ਹਲਕੀ ਔਰ ਬੇਸਲੈਸ ਬਾਤੇਂ ਕਰ ਰਹੀ, ਮੈਂ ਸਮਝਤਾ ਹੂੰ।
3: ਬਸਪਨ ਮੋਦੀ ਜੀ ਕਾ ਯੇ ਤੋਹਫਾ ਹੈ ਮਜ਼ਦੂਰੋਂ ਕੇ ਲੀਏ। ਕਮਰਸ਼ਲ ਸਿਲੰਡਰ ਕਾ ਦਾਮ ਬੜਨੇ ਕਾ ਮਤਲਬ ਕਿਆ ਹੈ? ਏਕ ਤੋ ਜੋ ਹਜ਼ਾਰੋਂ ਹਜ਼ਾਰੋਂ ਛੋਟੇ ਛੋਟੇ ਹੋਟਲ ਹੈ, ਜੋ ਖਾਨਾ ਕੁਛ ਸਸਤੇ ਮੇ, 5-star ਹੋਟਲ ਕੀ ਬਾਤ ਨਹੀਂ ਕਰ ਰਹੀ ਹੂੰ, ਜਹਾਂ ਮੋਦੀ ਜੀ ਜਾਤੇ ਹੈ, ਮੈਂ ਵੋ ਛੋਟੇ ਹੋਟਲ, ਛੋਟੇ ਚਾਏ ਕੀ ਦੁਕਾਨ ਕੀ ਬਾਤ ਕਰ ਰਹੀ ਹੂੰ।

0: किसी भी तरीके पर ये अपने साथियों को फायदा देते हैं और देश को जो नीचे लाने की कोशिश करते हैं।
1: अपने देश की निर्माणता देश नूं बनाउण विच मजदूरों का बहुत बड़ा हिस्सा और अज मजदूर दिवस है। मैं सारे ही दुनिया के मजदूरों नूं सिर झुका के प्रणाम करदा, उन्हां नूं अपने वल्लों लख लख मुबारक। परमात्मा सब एक किरत कामियां नूं हमेशा लई तंदुरुस्तियां बख्शे जिन्हां ने साडे देश लई साडे लोकां लई बहुत वड्डा योगदान पाया। दूसरी अज मजदूर दिवस है पर नाल दी नाल जिवें तुसीं भी कह रहे हो सारे लोग इस गल ते चर्चा कर रहे हैं भी एल पी दियां जिहड़ियां कमर्शियल दी ओह 900 रुपए तो वध उहदा होर रेट जिहड़ा 2100 वाला सी 3000 तो उपर कर दिता गया, जो बहुत वड्डा सारे लोगों ते भार पैना है। इहदे नाल वड्डा नुकसान जिहड़ा जनता दा है, कुछ लोगों नूं इहदा फायदा मिलना, कुछ कंपनियां नूं फायदा।
2: अमर ग्रुप हायर कर रहे हैं 1 साल के एक्सपीरियंस के क्लीन रिकॉर्ड वाले ओनर ऑपरेटर्स। ट्रकिंग इंडस्ट्री में 25 साल तो वध एक्सपीरियंस अते इंटरमॉडल कंटेनर्स च वड्डा नाम अमर ग्रुप, जिथे तुहानू मिलणगे वधिया रेट्स, ऑन टाइम वीकली पेमेंट, फ्यूल डिस्काउंट्स, 24/7 डिस्पैच सपोर्ट, टोरंटो तो मोन्ट्रियाल, GTA ते ओंटारियो भर विच सेम डे घर वापसी वाले रेगुलर अते फ्लैक्सीबल कंटेनर लोड्स। हुणे कॉल करो 905-893-2270 एक्सटेंशन 206 या 207, 905-893-2270 एक्सटेंशन 206 और 207। अमर ग्रुप, जिथे ड्राइवर्स नू मिले फैमिली वांग रिस्पेक्ट।
3: Best Bargain Carpets and Flooring sirf ek na hi nahi sachi best bargain hai.
4: Best bargain te milde ne brand name carpets, hardwood, vinyl ate laminate floors bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
11: क्या लगा था तुझे मेरे खिलाफ गवाही देके
12: तू बच जाएगी?
11: क्या कोई नहीं आएगा तुझे बचाने के लिए?
13: वाह मेरे हीरो, आते ही कर दिया गुंडों को जीरो।
11: मेरे 2-3 आदमियों को मार के खुद को तू शेर समझ रहा है?
12: अरे पूरी फौज पड़ी है तीर से लड़ने के लिए,
11: तो भेज अपनी फौज, अब तू ही आ जा।
12: अरे ऐसा तू क्या खाता है यार, इतनी ताकत कहां से लाता है?
11: मेरा भरोसे

0: जीवन साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टैमिना।
1: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
2: सत्श्रीकाल जी, देख रहे सारे दर्शकों नूं महेंद्रपाल सिंह ढेरी वालों प्यार भरी सत्श्रीकाल जी। ते जिवें साडे दर्शकों नूं पता ही है जी, हुण गर्मियां दा सीजन आ चुका ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ। ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
3: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
4: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
5: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
6: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
7: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai

ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਅਰਵਿੰਦ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ ਐੱਮ ਐੱਲ ਏ ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ ਐੱਮ ਐੱਲ ਏਜ਼ ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ ਐੱਮ ਐੱਲ ਏਜ਼ ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਚ ਚਰਚਾ ਬਣੀ ਰਹਿਣੀ ਕਿ ਐੱਮ ਐੱਲ ਏਜ਼ ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡ

ਐਲਾਨ ਕਰ ਰਹੇ ਸੀ, ਪਰ ਅੱਜ ਐਮਐਲਏ ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ, ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ। ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ? ਔਰ ਅੰਦਰ

0: ਸੀਗਾ ਉਹ ਸੀਗਾ ਸਮੀਖਿਆ ਮੀਟਿੰਗ। ਮੈਂ ਤਾਂ ਸਮੀਖਿਆ ਦੀ ਗੱਲ ਕਰ ਰਿਹਾ। ਤਾਂ ਮੁੱਖ ਮੰਤਰੀ ਸਾਹਿਬ ਤੇ ਆਪ ਹੀ ਸਾਰਾ ਕੁਝ ਚਰਚਾ ਕਰਦੇ ਰਹੇ, ਚਾਹੇ ਰਾਘਵ ਚੱਡਾ ਐਂਡ ਕੰਪਨੀ ਦੀ ਛੱਡ ਕੇ ਜਾਣ ਵਾਲਿਆਂ ਦੀ, ਤੇ ਫਿਰ ਕਿਉਂ ਨਾ ਕਿਹਾ ਜਾਏ ਕਿ ਚਰਚਾ ਹੋਈ ਹੈ। ਹਾਂ, ਅੰਦਰ ਮਨੀਸ਼ ਸਿਸੋਦੀਆ ਨੇ ਜੋ ਡਾਇਰੈਕਸ਼ਨ ਦਿੱਤੇ ਨੇ ਉਹ ਬਾਹਰ ਆ ਕੇ ਕਿਸੇ ਨੇ ਅਜੇ ਤੱਕ ਨਹੀਂ ਦੱਸਿਆ। ਬਹੁਤੇ ਐਮ ਐਲ ਏ ਨੂੰ ਮੈਂ ਵੀ ਕਿਹਾ, ਉਹ ਇੱਕੋ ਗੱਲ ਕਹਿੰਦੇ, ਭਾਅ ਜੀ ਫੋਨ 'ਤੇ ਨਹੀਂ, ਮਿਲ ਕੇ ਗੱਲ ਕਰਾਂਗੇ। ਤਾਂ ਕੱਲ੍ਹ ਤੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂਗੇ। ਮਤਲਬ ਐਮ ਐਲ ਏ ਕਹਿ ਲਓ, ਚੇਅਰਮੈਨ ਕਹਿ ਲਓ, ਵਰਕਰ ਕਹਿ ਲਓ, ਜੋ ਵੀ ਉੱਥੇ ਮੌਜੂਦ ਸੀਗੇ, ਐਵੇਂ ਹੀ ਸੂਈਆਂ ਨਾ ਘੁਮਾਈ ਜਾਇਓ, ਕਦੇ ਸਾਡੇ ਫੋਨ ਵੀ ਟੈਪਿੰਗ 'ਤੇ ਲਾ ਦਿਓ, ਕੁਛ ਨਹੀਂ ਲੱਭਣਾ। ਸੋਰਸ ਹੀ ਹੁੰਦਾ। ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ, ਅੱਜ ਤੱਕ ਮੈਨੂੰ ਸੋਰਸ ਲੱਭਿਆ ਨਹੀਂ ਕਿਸੇ ਚੈਨਲ 'ਤੇ। ਉਹ ਤੁਹਾਡੇ ਸੱਜੇ ਖੱਬੇ ਹੁੰਦੇ ਆ ਸੋਰਸ, ਲਾ ਲਓ। ਖੈਰ, ਮੁੱਖ ਮੰਤਰੀ ਸਾਹਿਬ ਨੇ ਆਪ ਜ਼ਿਕਰ ਕੀਤਾ ਰਾਘਵ ਚੱਡਾ ਹੋਰਾਂ ਦਾ, ਸੁਣ ਲਓ ਤੁਸੀਂ।
1: ਜਿਹੜੀਆਂ ਦੋ ਚਾਰ ਪਿਛਲੇ ਦਿਨ ਹੀ ਹੋਇਆ ਕੁਛ, ਦੋ ਚਾਰ ਬੰਦਿਆਂ ਨਾਲ ਕੋਈ ਪਾਰਟੀ ਨਹੀਂ, ਕੋਈ ਫਰਕ ਨਹੀਂ ਪੈਂਦਾ ਹੁੰਦਾ। ਸਮੁੰਦਰ 'ਚੋਂ ਗੜਬੀ ਭਰਨ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੜਬੀ ਦੀ ਔਕਾਤ ਪਤਾ ਲੱਗ ਜਾਂਦੀ ਹੈ ਕਿ ਉਹ ਕਿੰਨਾ ਕੁ ਪਾਣੀ ਚਾਹੁੰਦੀ ਸੀ। ਬਸ ਗੜਬੀ ਆਪਣਾ ਜਿੰਨਾ ਕੁ ਪਾਣੀ ਚਾਹੁੰਦੀ ਸੀ ਆਪਣਾ ਲੈ ਕੇ ਚਲੀ ਗਈ, ਸਮੁੰਦਰ ਫਿਰ ਛੱਲਾਂ ਮਾਰਦਾ। ਆਹ ਅੱਜ ਤੁਹਾਡਾ ਜਲੰਧਰ 'ਚ ਠਾਠਾ ਮਾਰਦਾ ਇਕੱਠ, ਇਹ ਸਮੁੰਦਰ ਦੀਆਂ ਛੱਲਾਂ ਨੇ, ਸਮੁੰਦਰ ਦੀਆਂ ਠਾਠਾਂ ਨੇ। ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸੰਬੋਧਨ ਕਰਨਾ, ਉਹਨਾਂ ਦੇ ਵੀ ਉਹਨਾਂ ਨੂੰ ਵੀ ਤੁਸੀਂ ਹੌਸਲਾ ਦੇਣਾ ਇਸ ਗੱਲ ਦਾ ਕਿ ਡਟੇ ਹੋਏ ਹਾਂ ਜੀ, ਪੰਜਾਬ ਹੈ ਇਹ, ਪੰਜਾਬੀ ਹਾਂ ਅਸੀਂ, ਜਿੱਥੇ ਖੜ ਗਏ ਤਾਂ ਖੜ ਗਏ। ਮੈਂ ਹੈਰਾਨ ਹਾਂ ਕਿ ਮੈਨੂੰ ਬਹੁਤ ਦਿਨਾਂ ਦੇ ਵਧਾਈ ਦੇ ਫੋਨ ਆਈ ਜਾਂਦੇ ਆ, ਜਦਕਿ ਮੀਡੀਆ ਕੁਝ ਹੋਰ ਗੱਲ ਕਹੀ ਜਾਂਦਾ, ਲੋਕ ਵਧਾਈ ਦੇਈ ਜਾਂਦੇ। ਮੈਂ ਕਿਹਾ ਵੀ ਵਧਾਈ ਕਾਹਦੀ? ਕਹਿੰਦੇ ਜੀ ਪਤਾ ਨਹੀਂ ਕਿਉਂ ਸਾਨੂੰ ਵਧੀਆ ਜਿਹਾ ਲੱਗੀ ਜਾਂਦਾ, ਵੀ ਚਲੋ ਮਤਲਬ ਜੋ ਪਰਮਾਤਮਾ ਕਰੀ ਜਾਂਦਾ ਵਧੀਆ ਹੀ ਕਰੀ ਜਾਂਦਾ। ਆਹ ਜੋ ਹੋਇਆ ਪਿਛਲੇ ਦਿਨ, ਕਹਿੰਦੇ ਵਧੀਆ ਹੋ ਗਿਆ ਜੀ।
0: ਸੋ ਚਰਚਾ ਤਾਂ ਹੋਈ ਹੈ, ਹੁਣ ਕੋਈ ਦੱਸੇ ਨਾ ਦੱਸੇ ਮੁੱਖ ਮੰਤਰੀ ਸਾਹਿਬ ਦੱਸ ਗਏ। ਯਾਨੀ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਡਰ 'ਤੇ ਹੈ, ਔਰ ਉਹ ਡਰ ਇਹਨਾਂ ਬਿਆਨਾਂ ਤੋਂ, ਭਾਵੇਂ ਮੁੱਖ ਮੰਤਰੀ ਸਾਹਿਬ ਕਹਿਣ ਕਿ ਕੋਈ ਡਰ ਨਹੀਂ, ਜਿਹੜਾ ਚਲੇ ਗਿਆ ਜਾਣ ਦਿਓ, ਹੁਣੇ ਤਾਂ 1 ਤਰੀਕ ਨੂੰ ਪਤਾ ਲੱਗੇਗਾ। ਹੁਣ ਸਵਾਲ ਵੱਡਾ ਹੈ ਕਿ ਜੋ ਐੱਮ ਐੱਲ ਏ ਨਹੀਂ ਸੀ ਆਏ, ਬਹੁਤੇ ਨਹੀਂ ਆਏ, ਮੈਂ ਇਹ ਗੱਲ ਉਦੋਂ ਤੁਸੀਂ ਸਾਰੇ ਮੰਨ ਸਕਦੇ ਹੋ ਜੇ ਐੱਮ ਐੱਲ ਏ ਸੱਦੇ ਹੀ ਨਾ ਹੋਣ। ਐੱਮ ਐੱਲ ਏ ਤਾਂ ਆਏ ਸੀ, ਮਨੀਸ਼ ਸਿਸੋਦੀਆ ਕੱਲ੍ਹ ਤੱਕ ਕਹਿ ਰਹੇ ਸੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੈ, ਇਹ ਤਾਂ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ। ਕੱਲ੍ਹ ਦਾ ਟਵੀਟ ਦੇਖ ਲਓ, ਹੁਣ ਐੱਮ ਐੱਲ ਏ ਵੀ ਆਏ ਸੀ ਔਰ ਕੁਛ ਨਹੀਂ ਵੀ ਆਏ ਸੀ। ਦਾਲ ਮੈਂ ਕੁਛ ਕਾਲਾ ਹੈ ਜਾਂ ਜਨਾਬ ਪੂਰੀ ਦਾਲ ਹੀ ਕਾਲੀ ਹੈ? ਔਰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਤਾਂ ਪਤੀਲਾ ਹੀ ਕਾਲਾ। ਦੇਖੀ ਚੱਲੋ ਅੱਗੇ ਅੱਗੇ ਆਗੇ ਆਗੇ ਦੇਖੀਏ ਜਨਾਬ ਹੋਤਾ ਹੈ ਕਿਆ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
10: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
9: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
12: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
13: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
14: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
15: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ ਸੈਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ, ਹੁਣ ਤਾਂ ਇਹ ਲੱਗਦਾ ਕਿ ਇਹ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ, ਗੱਲ ਹੋਏਗੀ ਸਿਰਫ ਅਤੇ ਸਿਰਫ ਸੀਐਮ ਸ਼ਰਾਬ ਅਤੇ ਸਵਾਲ ਦੀ। ਫਿਰ ਕਹਿ ਰਿਹਾ, ਅੱਜ ਗੱਲ ਸਿਰਫ ਸੀਐਮ ਸ਼ਰਾਬ ਅਤੇ ਸਵਾਲ ਜਿਹੜੇ ਉੱਠ ਰਹੇ ਹੈ। ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰਕੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚੇ ਔਰ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਮੁੱਖ ਮੰਤਰੀ ਜਦੋਂ ਬੋਲ ਰਹੇ ਸੀ ਤਾਂ ਬਹੁਤੇ ਲੋਕਾਂ ਨੇ ਜਾਂ ਜੋ ਕਾਂਗਰਸ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਕੇ ਆਪ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਆਏ। ਇਹ ਗੱਲ ਸੁਖਪਾਲ ਖਹਿਰਾ ਨੇ ਚੱਕੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਾਰੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਅੜ ਗਏ। ਉਹ ਕਿਹੜੀ ਗੱਲ ਸੀ ਮੁੱਖ ਮੰਤਰੀ ਸਾਹਿਬ ਦੀ ਜਿਹਨੂੰ ਲੈ ਕੇ ਸਵਾਲ ਖੜਾ ਹੋਇਆ, ਇੱਕ ਵਾਰੀ ਉਹ ਵੀ ਸੁਣ ਲਓ।
1: ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨਹੀਂ ਕਰਦੇ, ਬੈਠਣ ਵੇ ਬਿਲਕੁਲ ਹਿੱਲਣਾ ਨਹੀਂ, ਬਸ ਐਂ ਹੀ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ।
0: ਖੈਰ ਮਸਲਾ ਸੀਐਮ ਬੋਲੇ ਔਰ ਉਸ ਤੋਂ ਬਾਅਦ ਤੁਸੀਂ ਵੀ ਵੇਖ ਲਿਆ, ਇਸ ਤੋਂ ਬਾਅਦ ਮੈਂ ਇੱਥੇ ਅੱਜ ਜਜਮੈਂਟਲ ਨਹੀਂ ਹੋਣਾ। ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਅੱਜ ਮੈਂ ਪੰਜਾਬ ਦੇ ਲੋਕਾਂ 'ਤੇ ਛੱਡ ਰਿਹਾ, ਕਮੈਂਟਾਂ ਦੱਸ ਦਿਓ। ਲੋਕ ਫਤਵਾ ਹੀ ਹੁੰਦਾ ਨਾ, ਲੋਕ ਫਤਵਾ ਕੋਈ ਕਹਿ ਕੇ ਨਹੀਂ ਹੁੰਦਾ। ਇਸ ਬਿਆਨ ਮੁੱਖ ਮੰਤਰੀ ਸਾਹਿਬ ਦੇ ਜਿਹਦੇ 'ਤੇ ਸਵਾਲ ਖੜ੍ਹੇ ਹੋ ਰਹੇ ਆ, ਸਾਡੇ ਮਾਣਯੋਗ ਸੀਐਮ ਸਾਹਿਬ ਦੇ ਇਸ ਸ਼ਰਾਬ ਨੂੰ ਲੈ ਕੇ ਜੋ ਸਵਾਲ ਖੜ੍ਹੇ ਹੋ ਰਹੇ ਆ, ਇਸ ਕਰਕੇ ਅੱਜ ਮੈਂ ਤਾਂ ਥੰਬਨੇਲ ਕੈਪਸ਼ਨ ਵੀ ਇਹ ਰੱਖਿਆ, ਇਕੱਲਾ ਹੀ ਸੀਐਮ ਸ਼ਰਾਬ ਅਤੇ ਸਵਾਲ। ਇਹਦਾ ਜਵਾਬ ਤੁਸੀਂ ਦਿਓ, ਤੁਸੀਂ ਸੁਣ ਲਿਆ। ਪਰ ਜਦੋਂ ਇਹ ਗੱਲ ਤੁਰੀ ਤਾਂ LOP ਪ੍ਰਤਾਪ ਸਿੰਘ ਬਾਜਵਾ ਨੇ ਸਦਨ 'ਚ ਖੜ ਕੇ ਇਹ ਮੰਗ ਕੀਤੀ ਔਰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਜੀ ਐਲਕੋਮੀਟਰ ਹੁੰਦਾ ਜਿਹੜਾ ਟ੍ਰੈਫਿਕ ਚਲਾਨ ਵਾਲਿਆਂ ਕੋਲ ਹੁੰਦਾ, ਜਿਹੜੇ ਫੂਕ ਮਰਾਉਂਦੇ, ਉਹ ਐਲਕੋਮੀਟਰ ਕਹਿੰਦੇ ਜੀ, ਉਹ ਲੈ ਕੇ ਆਓ ਅਤੇ ਚੈੱਕ ਕਰਾਓ। ਪੰਜਾਬ ਵਿਧਾਨ ਸਭਾ ਵਰਗੀ ਗਰੀਮਾਮਈ ਥਾਂ 'ਤੇ ਇਸ ਤਰ੍ਹਾਂ ਦੀ ਗੱਲ ਵੀ ਆਉਣੀ, ਇਹ ਸਵਾਲ ਖੜ੍ਹੇ ਕਰਦੀ ਹੈ। ਹੁਣ ਦੱਸੋ ਅੱਜ ਦਾ ਦਿਨ ਕਿਹੜੇ ਇਤਿਹਾਸ 'ਚ ਲਿਖਿਆ ਜਾਏਗਾ। ਬਿਆਨ ਸੁਣੋ ਪ੍ਰਤਾਪ ਬਾਜਵਾ ਦਾ।
2: ਆਨਰੇਬਲ ਮੈਂਬਰ ਨੇ ਬਹੁਤ ਸੀਰੀਅਸ ਚਾਰਜ ਲਗਾਇਆ, ਐਂਡ ਦੈਟ ਆਲਸੋ ਔਨ ਦੀ ਹੈਡ ਆਫ ਦੀ ਸਟੇਟ। ਇਫ ਇਟ ਇਜ਼ ਟਰੂ, ਇਸ ਤੋਂ ਮਾੜਾ ਦਿਨ ਫੇਰ ਨਹੀਂ ਹੋ ਸਕਦਾ। ਇਟ ਇਜ਼ ਅ ਬਲੈਕ ਡੇ ਇਨ ਡੈਮੋਕ੍ਰੇਸੀ। ਮੇਰੀ ਬੇਨਤੀ ਸਰ, ਯੂ ਆਰ ਦ ਕਸਟੋਡੀਅਨ ਆਫ ਦੀ ਹਾਊਸ, ਮੇਰੀ ਗੁਜ਼ਾਰਿਸ਼ ਹੈ ਅਲਕਾ ਮੀਟਰ ਦਾ, ਆ ਸਾਰੇ ਇੱਥੇ ਨੇ, ਦਰਵਾਜ਼ੇ ਬੰਦ ਕਰੋ ਸਾਰਿਆਂ ਦਾ, ਅਲਕਾ ਮੀਟਰ ਟੈਸਟ ਕਟਾਰੂ ਚੈੱਕ, ਕਟਾਰੂ ਚੈੱਕ, ਜਿੰਨੇ ਮੈਂਬਰ
3: ਲਾਲ ਚੰਦ ਕਟਾਰੂ ਚੈੱਕ।
0: ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਾਲ ਵੱਡੇ ਹੋਰ ਖੜੇ ਹੋਏ ਜਦੋਂ ਹੋਰ ਹੰਗਾਮਾ ਹੋਇਆ। ਸਵਾਲ ਵੱਡੇ ਹੁੰਦੇ ਹੰਗਾਮਾ ਇੰਨਾ ਵੱਧ ਗਿਆ ਕਿ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਇੱਕ ਚਿੱਠੀ ਲਿਖ ਦਿੱਤੀ, ਯਾਨੀ ਕਿ ਇਸ ਪੂਰੇ ਐਪੀਸੋਡ ਨੂੰ ਡਾਕੂਮੈਂਟਡ ਵੀ ਕਰ ਲਿਆ। ਮੈਂ ਇਸ ਤੋਂ ਬਾਅਦ ਦੀ ਗੱਲ 'ਤੇ ਆਊਂਗਾ, ਪੀਤੀ ਸੀ ਨਹੀਂ ਪੀਤੀ ਸੀ ਅੱਜ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ, ਕਿਉਂਕਿ ਮੈਨੂੰ ਕੋਈ ਡਰ ਨਹੀਂ ਇਹਦਾ। ਮੈਂ ਡਰ ਕੇ ਨਹੀਂ ਕੰਮ ਕਰਦਾ ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਅੱਜ ਬੜੇ ਪੋਲਾਈਟ ਹੋ ਕੇ ਕਹਿ ਰਿਹਾ, ਕਿਉਂਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗਦਾ ਹੈ ਲਾਈਵ ਟੈਲੀਕਾਸਟੀਆਂ ਮਸ਼ੀਨਾਂ ਨੂੰ ਅੱਗ ਲਾ ਦਿਓ। ਲਾਂਤਾ ਨੇ ਅਜਿਹਾ ਲਾਈਵ ਦੇਖਣ 'ਤੇ ਪੰਜਾਬ ਦੇ ਲੋਕਾਂ ਦੇ ਕੀ ਮੈਸੇਜ ਜਾ ਰਿਹਾ। ਬਾਕੀ ਤੁਸੀਂ ਸਮਝ ਗਏ ਜੋ ਮੈਂ ਕਹਿਣਾ ਚਾਹ ਰਿਹਾ, ਪੰਜਾਬ ਦੇ ਲੋਕਾਂ 'ਚ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਕੀ ਚੁਣ ਕੇ ਭੇਜਿਆ, ਜੋ ਹਾਲਾਤ ਉੱਥੇ ਹੋ ਰਹੇ ਆ ਉਹ ਕਿਹੜੇ ਹਾਲਾਤ ਨੇ ਉਹ ਤੁਹਾਨੂੰ ਬੈਟਰ ਪਤਾ। ਖੈਰ ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਵੱਲੋਂ, ਅਰਜੈਂਟ ਰਿਕੁਐਸਟ ਫੋਰ ਇਮੀਡੀਏਟ ਐਲਕੋਮੀਟਰ ਐਂਡ ਡੋਪ ਟੈਸਟਿੰਗ ਆਫ ਦਾ ਚੀਫ ਮਿਨਿਸਟਰ ਐਂਡ ਆਲ MLAs ਡਿਊਰਿੰਗ ਦਾ ਔਨ ਗੋਇੰਗ ਸੈਸ਼ਨ। ਆ ਚਿੱਠੀ ਹੈ, बहुत लंबी चौड़ी है, मैं उहदे च नहीं जाऊँगा क्योंकि ये नहीं तो वीडियो बहुत लंबी हो जानी और मेरी कोशिश होंदी 8-10 तो मिनट तो उपर दी ना होवे। यानी कि प्रताप सिंह बाजवा ने सारे MLAs दे इहदे ते साइन कराया, चुके LOP ने और उन्होंने चिट्ठी लिखी और उहदे च अखीर च साइन कुलतार सिंह संधवा और उन्होंने चिट्ठी लिखी गई है कि जी जाँच कराओ, एल्कोमीटर मंगाओ, सारिया के डोप टैसट कराओ। और उन्होंने साफ तौर पर कहा जी मुख्यमंत्री शराब पी के आए थे, इस चिट्ठी मैनशन है। साइन ये एक एक बंदे दे ने, प्रताप बाजवा ने लिखी है, सुखपाल खहरा, अरुणा चौधरी, कुछ दे साइन मैं नहीं समझ आ रहे, पर 12 बंदियां दे साइन इस चिट्ठी दे विच होए पए है। एक हुण जदों सैशन एडजर्न हो गया, हंगामे तो बाद लंच हो गया और जदों लंच तो बाद शुरू होंदा तां ये मंग एक बार फिर तो कांग्रेस की MLA करते है कि भाई असीं तुहानूं चिट्ठी लिखी, स्पीकर साहब कार्रवाई करो। तो स्पीकर साहब अगों की कहिंदे, कहिंदे मैं तुहाडी चिट्ठी नूं सिरे तो खारज करदा। यानी कि जो मंग कांग्रेस की विधायकों वालों चक्की जा रही सी, जो चिट्ठी लिखी गई, कहिंदे मैं सिरे तो खारज करदा।
3: विरोधी धिर वालों सदन के नेता की शान के खिलाफ कोई गल नहीं करनी बनती, वह जिम्मेवार हैं और सत्कारयोग हैं, सो मैं तुहाडा जिहड़ा लैटर है इहनू ना मंजूर करदा हाँ।
0: देखो मसला तो हुण वड्डा हो गया, इस मसले तो CM शराब ते सवाल, मैं बार बार कह रहा, CM शराब ते सवाल।

0: ਇਹ ਮਸਲਾ ਹੁਣ ਵੱਡਾ ਹੋ ਗਿਆ ਔਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਸਾਫ਼ ਕਿਹਾ ਕਿ ਇਹ ਗੱਲ ਹੁਣ ਇੱਥੇ ਰੁਕਣੀ ਨਹੀਂ, ਇਹ ਜਵਾਬ ਦੇਣਾ ਪੈਣਾ। ਇਸ ਗਰਿਮਾ ਮਈ ਸਦਨ ਦੀ ਗਰਿਮਾ ਨੂੰ ਠੇ ਲੱਗੀ ਹੈ, ਉਹ ਇਹ ਕਹਿ ਰਿਹਾ। ਹੁਣ ਕਾਂਗਰਸ ਇਸ 'ਤੇ ਹਮਲਾਵਰ ਹੋ ਰਹੀ ਹੈ, ਪਰ ਕੀ ਆਮ ਆਦਮੀ ਪਾਰਟੀ ਹੈ, ਸਪੀਕਰ ਤਾਂ ਪਹਿਲੇ ਡਿਨਾਈ ਕਰ ਚੁੱਕੇ, ਹੁਣ ਚਾਰਾ ਕੀ ਬਚਦਾ। ਖੈਰ, ਸਿਆਸਤ ਸਰਗਰਮ ਹੈ।
1: ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ, ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
2: ਇਸ਼ਾਰੇ ਕੀਤੇ,
1: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ। ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ, ਸਪੀਕਰ ਸਾਹਿਬ ਦਾ ਜਿਹੜਾ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ ਚ ਆਉਣ ਵਾਸਤੇ, ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ। ਤੋ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤੇ ਇਸ ਆਗਸਟ ਹਾਊਸ ਦੀ ਬਹੁਤ ਵੱਡੀ, ਮੈਂ ਸਮਝਣਾ, ਕੋਤਾਹੀ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਤੇ ਅਸੈਂਬਲੀ ਦੇ ਵਾਸਤੇ ਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਤੇ ਸਾਡਾ ਸਾਰਿਆਂ ਦਾ, ਜਿੰਨੇ MLAs ਹਾਊਸ ਦੇ ਵਿੱਚ ਨੇ, ਭਾਵੇਂ ਓਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ, ਇਹਦਾ ਅਲਕੋਹਲ ਟੈਸਟ ਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ, PGI ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਦਿਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ PGI ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਓਪੋਜੀਸ਼ਨ ਆਪਣੇ ਆਪ ਨੂੰ ਆਪਣਾ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ MLAਆਂ ਦਾ, ਫਿਰ ਕਾਂਗਰਸ ਦੇ MLAਆਂ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ, ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ, ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ, ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈਡ ਆਫ ਦੀ ਸਟੇਟ ਇਸ ਰੂਪ ਚ ਆਏ ਤੇ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ?
0: ਮਸਲਾ ਵਿਧਾਨ ਸਭਾ ਦੇ ਅੰਦਰ ਦਾ, ਪਰ ਪੰਜਾਬ 'ਚ ਚੰਡੀਗੜ੍ਹ 'ਚ ਅੱਜ ਇੱਕ ਮੋਕ ਸੈਸ਼ਨ ਚੱਲ ਰਿਹਾ ਸੀ BJP ਦਾ, ਔਰ ਸੁਨੀਲ ਜਾਖੜ ਨੇ ਤੇ ਹੋਰ ਗੰਭੀਰ ਇਲਜ਼ਾਮ ਲਾਤੇ, ਇਸ ਤੋਂ ਵੀ ਗੰਭੀਰ ਇਲਜ਼ਾਮ ਲਾਏ ਨੇ। ਕਹਿੰਦੇ ਕੋਈ ਪਹਿਲੀ ਮਰਤਬਾ ਥੋੜ੍ਹੀ ਹੈ, ਇੱਥੇ ਪਾਰਲੀਮੈਂਟ ਵੀ ਸ਼ਰਾਬ ਪੀ ਕੇ ਜਾਂਦੇ ਸੀ। ਮੈਂ ਨਹੀਂ ਕਹਿ ਰਿਹਾ, BJP ਕਹਿ ਰਹੀ ਹੈ।
3: ਵਿਧਾਨ ਸਭਾ ਵੀ ਇੱਕ ਮੰਦਿਰ ਹੈ, ਲੋਕਤੰਤਰ ਦਾ ਮੰਦਿਰ ਹੈ, ਉਹ ਵੀ ਇੱਕ ਅਪਮਾਨਨਾ ਹੈ, ਅਪਮਾਨ ਹੈ, ਉਸ ਮਰਿਆਦਾ ਕੋ ਭੰਗ ਕੀਆ ਹੈ। ਇਟਸ ਆਲਮੋਸਟ ਅ ਸੈਕਰਿਲੇਜ ਆਫ ਡੈਮੋਕ੍ਰੇਸੀ ਦੀ ਸਰਕਾਰ ਮਦਹੋਸ਼ ਹਾਲਾਤ ਮੇ ਪੰਜਾਬ ਵਿਧਾਨ ਸਭਾ ਮੇ, ਔਰ ਉਹ ਵੀ ਜਬ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ। ਨਾ ਹਰੇਕ ਸੈਸ਼ਨ ਕੀ ਆਪਣੀ ਮਹੱਤਵ ਹੋਤਾ ਹੈ, ਪਰੰਤੂ ਇੱਕ ਸਪੈਸ਼ਲ ਸੈਸ਼ਨ ਔਰ ਮਜ਼ਦੂਰ ਕਾ ਨਾਮ ਲੈ ਕੇ, ਗਰੀਬ ਮਜ਼ਦੂਰ ਕਾ ਨਾਮ ਲੈ ਕੇ ਉਹ ਕੀਆ ਜਾ ਰਿਹਾ? ਮੈਂ ਸਮਝਦਾ ਹੂੰ ਬ੍ਰੈਥ ਐਨਾਲਾਈਜ਼ਰ ਟੈਸਟ ਕਰਵਾਇਆ ਜਾਣਾ ਚਾਹੀਏ, ਡੋਪ ਟੈਸਟ ਤੋਂ ਬਹੁਤ ਬਹੁਤ ਦੂਰ ਕੀ ਬਾਤ ਹੈ। ਮੈਨੇ ਲੀਡਰ ਸਾਹਿਬਾਨ ਕਾ ਕਹਾ ਸਾਹਿਬ, ਮੈਂ ਕਹਿਤਾ ਹੂੰ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋਗੇ ਵੀ ਜੋ ਆਜ ਘੋੜੇ ਪੇ ਸਵਾਰ ਹੋ ਕੇ ਵਿਧਾਨ ਸਭਾ ਮੇ ਆ ਰਹੇ ਹੈ।
0: ਸੋ ਸਾਰੇ ਬਿਆਨ, ਸਾਰੀ ਸਿਆਸਤ, CM ਸ਼ਰਾਬ ਤੇ ਸਵਾਲ ਤੇ, ਮੈਂ ਤੁਹਾਡੇ ਨਾਲ ਕਰਤੀ ਸਿਆਸਤ ਵੀ ਇਹਦੇ 'ਚ, ਪਰ ਸਵਾਲ ਵੱਡਾ ਹੈ ਕਿ ਜੇ ਸਾਰਾ ਕੁਝ ਠੀਕ ਹੈ ਤੇ ਕਿਉਂ ਨਹੀਂ ਕਰਾ ਲਿਆ ਜਾਂਦਾ ਡੋਪ ਟੈਸਟ? ਪੰਜਾਬ ਦੇ ਲੋਕ ਵੀ ਇਹ ਸਵਾਲ ਕਰ ਰਹੇ ਹੈ ਨਾ, ਬਈ ਜੇ ਮੈਂ ਠੀਕ ਹਾਂ, ਮੈਂ ਜੇ ਕਿਸੇ ਗੱਲ 'ਤੇ ਖੜਨ ਦਾ, ਹਾਂ ਖੜ ਰਿਹਾ, ਜੇ ਪੰਜਾਬੀ ਸਾਰੇ ਠੀਕ ਨੇ ਕਿਸੇ ਗੱਲ 'ਤੇ ਖੜੇ ਤਾਂ ਖੜੇ ਹੈ, ਅਤੇ ਜੇ ਗੱਲ ਨਹੀਂ ਹੈ ਕੋਈ ਵਿਰੋਧੀ ਧਿਰ ਦੀ ਗੱਲ, ਫਿਰ ਮੰਨ ਲੈਣੀ ਚਾਹੀਦੀ ਹੈ। ਮੈਂ ਤਾਂ ਇੰਨਾ ਹੀ ਸਵਾਲ ਕਰ ਰਿਹਾ ਬਸ, ਕਿਹਦੇ 'ਤੇ? CM ਸ਼ਰਾਬ 'ਤੇ ਸਵਾਲ ਹੈ। ਚਿੱਠੀ ਖਾਰਜ ਕਰਤੀ, ਯਾਨੀ ਕਿ ਮੰਗ ਜਿਹੜੀ ਕਾਂਗਰਸ ਵਿਧਾਇਕਾਂ ਦੀ ਸੀ ਉਹ ਸਪੀਕਰ ਸਾਹਿਬ ਨੇ ਖਾਰਜ ਕਰਤੀ। ਮੈਂ ਅੱਜ ਜਜਮੈਂਟਲ ਨਹੀਂ ਹੋ ਰਿਹਾ ਇੱਥੇ, ਜੱਜ ਤੁਸੀਂ ਕਰੋਗੇ, ਅੱਜ ਤੁਸੀਂ ਤੈਅ ਕਰੋਗੇ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਇਹ ਲੋਕ ਫਤਵਾ ਹੈ, ਕਮੈਂਟਾਂ 'ਚ ਦੱਸੋਗੇ ਤੁਸੀਂ ਸ਼ਰਾਬ ਪੀਤੀ ਸੀ, ਤੁਹਾਨੂੰ ਵੇਖ ਕੇ ਕੀ ਲੱਗਦਾ ਜਾਂ ਨਾ ਪੀਤੀ ਸੀ, ਬਸ ਇੰਨੀ ਕੁ ਗੱਲ ਹੈ। ਕਿਉਂਕਿ CM ਸ਼ਰਾਬ ਸਵਾਲ ਜਿਹਦਾ ਜਵਾਬ ਹੁਣ ਤੁਸੀਂ ਦੇਣਾ। ਅੱਜ ਮੈਂ ਇਹਦੇ 'ਤੇ ਕੁਛ ਨਹੀਂ ਕਹਿਣਾ, ਹਾਂ ਕਹੂੰਗਾ, ਬਿਲਕੁਲ ਕਹੂੰਗਾ, ਥੋੜ੍ਹਾ ਜਿਹਾ ਵੇਟ ਕਰ ਲਓ, ਬਾਕੀ ਅੱਜ ਤੁਸੀਂ ਜਵਾਬ ਦਿਓ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
4: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
5: Best Bargain Carpets and Flooring, sirf ek na hi nahi, sachi best bargain hai.
6: Best bargain te milde ne brand name carpets, hardwood, vinyl ate laminate floors, bargain prices te.
5: Sade store te aake aap selection vekho ya apne ghar baith ke choose karo.
6: Lajawab quality, top class service, best bargain to behtar koi nahi.
5: We also service hotels, motels, banquets and high rise buildings. Best Bargain Carpets, 905-696-7877.
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
8: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
9: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
10: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and their clients have also met. I feel like they believe in quality and they are dedicated to providing competent services to their clients.
11: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
12: ਕੀ ਲਗਾ ਤਾ ਤੁਝੇ ਮੇਰੇ ਖਿਲਾਫ ਗਵਾਹੀ ਦੇ ਕੇ?
13: ਤੂੰ ਬਚ ਜਾਏਗੀ,
12: ਕਿਆ ਕੋਈ ਨਹੀਂ ਆਏਗਾ ਤੁਝੇ ਬਚਾਨੇ ਕੇ ਲੀਏ?
14: वाह मेरे हीरो, आते ही कर दिया गुंडों को जीरो।
15: मेरे दो तीन आदमियों को मार के खुद को तू शेर समझ रहा है?
16: अरे पूरी फौज पड़ी है तीर्थ लड़ने के लिए,
15: तो भेज अपनी फौज, अब तू ही आ जा।
17: अरे ऐसा तू क्या खाता है यार, इतनी ताकत कहां से लाता है?
15: मेरा भरोसेमंद साथी X+ गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
18: Gig Express jo ki hire kar rahe ne owner operator ate company driver for city work and Montreal trip. Je tusi Ontario de kisi bhi city ch rehne ho te Mississauga to Oshawa ya Mississauga to Windsor de load lena chahne ho te aaj hi call karo 905-615-0544 extension 6013 Gig Express.
19: Sat Sri Akal ji, dekh rahe sare darshakan nu Mahinderpal Singh Dhari valo pyar bhari Sat Sri Akal ji. Te jive sade darshakan nu pata hi hai ji, hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ, ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ, ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। 1 ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ, 416-450-9090। ਸਤਿ ਸ਼੍ਰੀ ਅਕਾਲ ਜੀ।
13: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ

0: ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
1: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ओपनली स्टेटमेंट दिता है कि जो कम या जो फंक्शनिंग मैं आप विच करना चाहता सी या जिहड़ी मेरी विजन है ਉਹ ਇੱਥੇ ਨਹੀਂ ਰਲ ਰਹੀ ਮੈਨੂੰ ਉਸ ਤਰੀਕੇ ਦੀ ਰਿਸਪੈਕਟ ਤੇ ਰੈਵਰੈਂਸ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ
1: ਆਮ ਆਦਮੀ ਪਾਰਟੀ ਅੱਜ ਪੂਰੀ ਤਰੀਕੇ ਸੇ ਆਪਣੇ ਸਿਧਾਂਤੋਂ ਸੇ ਆਪਣੇ ਮੂਲਿਓ ਸੇ ਆਪਣੇ ਕੋਰ ਮੋਰਲ ਔਰ ਵੈਲਿਊ ਸੇ ਭਟਕ ਚੁੱਕੀ ਹੈ।
2: ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੈ। ਇਹਨਾਂ ਦੀ ਬੈਕਗ੍ਰਾਊਂਡ ਜਾਣਦਾ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈ।
0: ਐਡਵੋਕੇਟ ਐਚ ਐਸ ਫੂਲਕਾ ਨੂੰ ਵੀ ਵੇਖਦੇ ਹਾਂ ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ ਕਿ ਕਦੇ ਗਾਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਆਫਰ ਆਉਂਦਾ ਹੈ ਜਾਂ
2: ਦੇਖੋ ਭਗਵੰਤ ਮਾਨ ਹੋਵੇ ਚਾਹੇ ਸੁਖਬੀਰ ਬਾਦਲ ਹੋਵੇ ਚਾਹੇ ਪ੍ਰਗਟ ਸਿੰਘ ਹੋਵੇ ਚਾਹੇ ਰਾਜਾ ਵੜਿੰਗ ਹੋਵੇ ਇਹ ਮੈਟਰ ਨਹੀਂ ਕਰਦਾ, ਮੈਟਰ ਕਰਦਾ ਪੰਜਾਬ ਦੇ ਇਸ਼ੂਜ਼।
0: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖੇੜਾ ਰਾਜਾ ਵੜਿੰਗ ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ ਐਟਲੀਸਟ।
2: 3 ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਲਾਅ ਐਂਡ ਆਰਡਰ ਕਿੱਥੇ ਖੜਾ ਹੈਗਾ, ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜਾ ਹੈਗਾ।
0: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ ਹੁਣ ਵੀ ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇੱਧਰੋਂ ਰਿਕਵਰੀ ਨਹੀਂ ਹੋਈ ਇੱਧਰੋਂ ਵੋਟ ਪਾ ਦਿੰਦੇ।
2: ਹੁਣ ਆਹ ਜਿਹੜੇ ਛੱਡ ਕੇ ਗਏ ਆ ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ।
0: ਪਿੱਛੇ ਜੇ ਮੂਵੀ ਔਰ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ ਲਾਰੈਂਸ
2: ਨਹੀਂ ਬੇਸਿਕਲੀ ਦੇਖੋ ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ ਇਹ ਗੱਲ ਨੂੰ ਸਮਝ
0: ਕਿਉਂ ਗਲੋਰੀਫਾਈ ਕਰਨ ਲੱਗੇ ਗੈਂਗਸਟਰਸ ਦੀ ਸਟੋਰੀਜ਼ ਨੂੰ।
2: ਨਹੀਂ ਬਿਲਕੁਲ ਨਹੀਂ ਗਲੋਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ ਦੇਖੋ
0: ਪੰਜਾਬ 95 ਵੀ ਤਾਂ ਕਰ ਸਕਦੇ ਸੀ। ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ, ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ, ਉਹਨਾਂ ਨੇ ਤੁਹਾਨੂੰ ਕਿੱਦਾਂ?
2: ਨਹੀਂ ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟ ਸੀਗਾ, ਡਾਇਰੈਕਟਰ ਸਪੋਰਟ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ ਸੋ ਹੀ ਨੈਵਰ ਇੰਟਰਫੇਅਰ ਟੂ ਮਾਈ ਵਰਕ। ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫੋਰ ਦਾ ਲੋਕਲ ਪੀਪਲ। ਫਿਰ
0: ਸਤਿ ਸ਼੍ਰੀ ਅਕਾਲ ਸਰ।
2: ਸਤਿ ਸ਼੍ਰੀ ਅਕਾਲ ਕਰਨ,
0: ਹਾਵ ਯੂ?
2: ਆਲ ਗੁੱਡ,
0: ਥੈਂਕ ਯੂ ਸੋ ਮਚ ਤੁਸੀਂ ਟਾਈਮ ਦੇ ਰਹੇ ਹੋ। ਜਦੋਂ ਮੈਂ ਆਈ ਤਾਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸਾਡੇ ਵਰਗੇ ਸਾਡੇ ਸਾਥੀ ਘੇਰ ਕੇ ਬੈਠੇ ਹੋਏ ਸੀਗੇ ਟੂ ਆਸਕ ਅਬਾਊਟ ਦਾ ਸਰਟਨ ਜਿਹੜਾ ਹੋਇਆ ਅੱਜ। ਆਲਦੋ ਮੈਂ ਪਹਿਲਾਂ ਹੀ ਦੱਸ ਕੇ ਹਟੀ ਹਾਂ ਮੈਂ ਮੁੱਦਿਆਂ ਬਾਰੇ ਡਿਸਕਸ ਥੋੜ੍ਹਾ ਕਰਕੇ ਵੀ ਨਹੀਂ ਕਰਦੀ, ਬਟ ਫਿਰ ਵੀ ਮੈਂ ਤੁਹਾਡਾ ਇਹਦੇ 'ਤੇ ਟੇਕ ਜ਼ਰੂਰ ਲੈਣਾ ਚਾਹੂੰਗੀ। ਜਦੋਂ ਅਸੀਂ ਵੇਖ ਰਹੇ ਹਾਂ ਕਿ ਆਪ ਦੇ ਕੁਛ ਦਿੱਗਜ ਅਤੇ ਮਕਬੂਲ ਜਿਹੜੇ ਮੈਂਬਰਸ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ, ਵੋਟ ਡੂ ਯੂ ਹੈਵ ਟੂ ਸੇ ਔਨ ਦਿਸ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਹੋ ਸਕਦਾ ਅਤੇ ਇਹਦੇ ਪਿੱਛੇ ਕਿਹੜੀ ਰੀਜ਼ਨਿੰਗ ਉਹਨਾਂ ਨੂੰ ਲਾਲਚ ਆਇਆ ਹੋਊਗਾ? ਪ੍ਰੋਬੇਬਲੀ ਜਿਵੇਂ ਰਾਘਵ ਚੱਡਾ ਨੇ ਤਾਂ ਬਹੁਤ ਓਪਨਲੀ ਸਟੇਟਮੈਂਟ ਦਿੱਤਾ ਹੈ ਕਿ ਜੋ ਕੰਮ ਜਾਂ ਜੋ ਫੰਕਸ਼ਨਿੰਗ ਮੈਂ ਆਪ ਵਿੱਚ ਕਰਨਾ ਚਾਹੁੰਦਾ ਸੀ ਜਾਂ ਜਿਹੜੀ ਮੇਰੀ ਵਿਜ਼ਨ ਹੈ ਉਹ ਇੱਥੇ ਨਹੀਂ ਰਲ ਰਹੀ, ਮੈਨੂੰ ਉਸ ਤਰੀਕੇ ਦੀ ਰਿਸਪੈਕਟ ਅਤੇ ਰੈਵਰੈਂਸ ਨਹੀਂ ਮਿਲ ਰਿਹਾ ਇਸ ਕਰਕੇ ਮੈਂ ਬੀਜੇਪੀ ਜੁਆਇਨ ਕਰ ਰਿਹਾ। ਅਸੀਂ ਐਡਵੋਕੇਟ ਐਚ ਐਸ ਫੂਲਕਾ ਨੂੰ ਵੀ ਵੇਖਦੇ ਹਾਂ ਉਹ ਵੀ ਬੀਜੇਪੀ ਜੁਆਇਨ ਕਰ ਰਹੇ ਨੇ। ਬੀਜੇਪੀ ਵੱਲ ਜੁਆਇਨਿੰਗ ਇੰਨੀ ਬਹੁਤਾਤ ਵਿੱਚ ਇੰਨੀ ਬਹੁਮਤ ਵਿੱਚ ਕਿਉਂ ਹੋ ਰਹੀ ਹੈ?
2: ਦੇਖੋ ਇੱਕ ਤਾਂ ਦੋ ਚੀਜ਼ਾਂ ਹੈਗੀਆਂ, ਇੱਕ ਤਾਂ ਜਿੰਨਾ ਕੁ ਮਿਸਯੂਜ਼ ਆਮ ਆਦਮੀ ਪਾਰਟੀ ਏਜੰਸੀਜ਼ ਦਾ ਕਰਦੀ ਉਦੋਂ ਕਿਤੇ ਵੱਧ ਬੀਜੇਪੀ ਕਰਦੀ ਹੈ। ਵੈਸੇ

0: ਇੱਥੇ ਉਹ ਇਹਨਾਂ ਦੀ ਬੀ ਟੀਮ ਹੀ ਆ। ਤੁਹਾਨੂੰ ਯਾਦ ਹੋਣਾ ਵੀ ਜਦੋਂ ਕਿਸਾਨੀ ਅੰਦੋਲਨ ਹੋਇਆ ਤਾਂ ਬੀਜੇਪੀ ਨੂੰ ਬਿਲਕੁਲ ਤਕਲੀਫ ਦੇ ਸੀਗਾ, ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦਾ ਵਿੱਚ ਸਾਡਾ ਕੁਛ ਨਹੀਂ ਆ ਪੰਜਾਬ 'ਚ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ, ਉਹਨਾਂ ਦੀ ਬੀ ਟੀਮ ਹੈਗੀ ਆ, ਉਹਦੇ 'ਚੋਂ ਹੀ ਰਾਜ ਸਭਾ ਦੇ ਮੈਂਬਰ ਗਏ। ਮੈਂ ਇਸ ਕਰਕੇ ਇਹਨੂੰ ਬਹੁਤ ਵੱਡੀ ਗੱਲ ਨਹੀਂ ਮੰਨਦਾ, ਕਿਉਂਕਿ ਜਦੋਂ ਪੰਜਾਬ ਬਾਰੇ ਤੁਸੀਂ ਗੱਲ ਹੀ ਨਹੀਂ ਕਰਨੀ, ਜਿਹੜੇ ਜਿਹੜੇ ਵੀ ਹਾਊਸ ਦੇ ਤੁਸੀਂ ਮੈਂਬਰ ਹੋ, ਫਿਰ ਮੈਨੂੰ ਲੱਗਦਾ ਤੁਸੀਂ ਹੈਗੇ ਚਾਹੇ ਨਾ ਹੈਗੇ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਐਟਲੀਸਟ ਜਦੋਂ ਪੰਜਾਬ ਦੀ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ। ਅਤੇ ਇਹਨਾਂ ਨੇ ਸਿਵਾਏ ਇੱਕ ਬਿਕਰਮਜੀਤ ਸਾਹਨੀ ਤੋਂ ਤਾਂ ਇੱਕ ਬਾਬਾ ਸੀਚੇਵਾਲ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੋਵੇ। ਸੋ ਇਸ ਕਰਕੇ ਤਾਂ ਜਿੱਦਾਂ ਮੈਂ ਇਹ ਸਮਝ ਸਕਦਾ ਵੀ ਇੱਕ ਛੋਟੀ ਦੁਕਾਨ ਤੋਂ ਇੱਕ ਵੱਡੇ ਸ਼ੋਰੂਮ 'ਚ ਚਲੇ ਗਏ ਗਲਤ ਹੀ ਨਹੀਂ ਹੈ, ਕਿਉਂਕਿ ਇਹ ਕਰਨੀ ਹੁੰਦੀ ਹੈ, ਇੱਕ ਪਰਚੇਜ਼ ਕਰਨੀ ਹੁੰਦੀ ਆ। ਤੋ ਸਭ ਨੂੰ ਪੰਜਾਬ ਦੇ ਵਿੱਚ ਪਤਾ ਕਿਹਨੇ ਪਰਚੇਜ਼ ਕੀਤੀ ਆ, ਕਿਹਨੇ ਅਰਨ ਕੀਤੀ ਹੈਗੀ ਆ। ਸੋ ਇਸ ਕਰਕੇ ਪੰਜਾਬ ਦੇ ਸੰਦਰਭ ਤੋਂ ਮੈਂ ਇਹਨੂੰ ਕੋਈ ਬਹੁਤ ਵੱਡਾ ਉਹ ਨਹੀਂ ਇਸ਼ੂ ਨਹੀਂ।
1: ਤੁਸੀਂ ਸਰਪ੍ਰਾਈਜ਼ ਨਹੀਂ ਹੋਏ ਜਦੋਂ ਤੁਸੀਂ ਵੇਖਿਆ?
0: ਨਹੀਂ, ਮੈਨੂੰ ਮੈਂ ਤਾਂ ਕਿਉਂਕਿ ਇਹਨਾਂ ਦੀ ਬੈਕਗ੍ਰਾਊਂਡ ਜਾਣਦਾ, ਕਿਉਂਕਿ ਮੈਨੂੰ ਕਦੀ ਵੀ ਬਹੁਤ ਜ਼ਿਆਦਾ ਟੈਂਪਟੇਸ਼ਨ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈ, ਕਿਉਂਕਿ ਜਦੋਂ ਕਿਸੇ ਬਾਰੇ ਪਤਾ ਆ ਉਹ ਸਮੇਂ ਸਮੇਂ 'ਤੇ ਕੋਈ ਚਲਾਕੀ ਕਰੇ, ਕੋਈ ਸਮੇਂ ਸਮੇਂ 'ਤੇ ਲੋਕਾਂ ਨੂੰ ਇਹੋ ਜਿਹਾ ਪ੍ਰਭਾਵ ਛੱਡੇ, ਪਰ ਮੈਨੂੰ ਉਸ ਗੱਲ ਦੀ ਜਿਹਦੀ ਸਮਝ ਹੈਗੀ ਆ, ਮੈਨੂੰ ਉਹਦੇ 'ਤੇ ਬਹੁਤੀ ਟੈਂਪਟੇਸ਼ਨ ਹੁੰਦੀ ਨਹੀਂ।
1: ਰਾਈਟ, ਅਸੀਂ ਪਹਿਲਾਂ ਵੀ ਬਹੁਤ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਅੱਡ ਅੱਡ ਪਾਰਟੀਆਂ ਤੋਂ ਸੀਗੇ ਉਹ ਕਿੱਦਾਂ ਇੱਕ ਪਰਟੀਕੁਲਰ ਪਾਰਟੀ ਬੀਜੇਪੀ ਇਨ ਕੁਐਸਚਨ ਇਸ ਕੰਟੈਕਸਟ ਵਿੱਚ ਉਹਨੂੰ ਨਿੰਦਦੇ ਨੇ, ਉਹਦੇ ਨਾਲ ਰਿਲੇਟ ਨਹੀਂ ਕਰਦੇ, ਬਟ ਇਵੈਂਚੁਅਲੀ ਉਹਨੂੰ ਜੁਆਇਨ ਕਰ ਲੈਂਦੇ ਨੇ, ਹੈ ਨਾ? ਕਿ ਕਦੇ ਗਾਂਹ ਜਾ ਕੇ ਤੁਹਾਨੂੰ ਜੇ ਇਹੋ ਜਿਹਾ ਕੁਛ ਔਫਰ ਆਉਂਦਾ ਹੈ ਜਾਂ
0: ਦੇਖੋ ਮੇਰੇ ਲਈ ਪੰਜਾਬ ਜਿਹੜਾ ਆ ਉਹ ਸਭ ਤੋਂ ਇੰਪੋਰਟੈਂਟ ਹੈ, ਰਾਦਰ ਕੇ ਮੇਰੀ ਪਾਰਟੀ ਤੋਂ ਵੀ ਪਹਿਲਾਂ ਪੰਜਾਬ। ਮੈਂ ਮੁੱਦਿਆਂ ਦੀ ਰਾਜਨੀਤੀ ਕਰਨ ਵਾਲਾ ਬੰਦਾ ਹੈਗਾ, ਮੇਰਾ ਕੋਈ ਪ੍ਰੋਫੈਸ਼ਨ ਨਹੀਂ ਸੀਗਾ, ਮੈਂ ਆਪਣਾ ਪ੍ਰੋਫੈਸ਼ਨ ਜਿਹੜਾ ਕੈਰੀਅਰ ਸੀਗਾ ਐਜ਼ ਏ ਸਪੋਰਟਸਮੈਨ ਉਹ ਕੰਪਲੀਟ ਕਰ ਲਿਆ ਹੈਗਾ। ਮੈਨੂੰ ਤਾਂ ਹੁਣ ਇੰਨਾ ਕੀ ਆ ਵੀ ਯਾਰ ਜੇ ਪੰਜਾਬ ਲਈ ਆਪਾਂ ਕੁਛ ਕਰ ਲਈਏ, ਸੋ ਦੈਟ ਇਜ਼ ਦਾ ਓਨਲੀ ਜਿੰਨੀ ਕੁ ਮੇਰੀ ਨਜ਼ਰੀਆ ਹੈਗਾ ਜਾਂ ਜਿੰਨੀ ਕੁ ਮੇਰੀ ਮਾਨਸਿਕ ਤੌਰ 'ਤੇ ਸੋਚ ਹੈਗੀ ਆ ਉਹ ਇੰਨੀ ਕੀ ਆ ਕਿ ਜੇ ਪੰਜਾਬ ਲਈ ਕੁਛ ਕਰ ਲਈਏ। ਔਰ ਬੀਜੇਪੀ ਕਦੀ ਵੀ ਪੰਜਾਬ ਦੇ ਬਾਰੇ ਕੋਈ ਚੰਗਾ ਨਹੀਂ ਸੋਚਦੀ।
1: ਯੂਅਰ ਸ਼ੋਰ ਅਬਾਊਟ ਦਿਸ?
0: ਹਾਂ, ਆਈ ਐਮ ਸ਼ੋਰ। ਜੇ
1: ਕੱਲ ਨੂੰ ਤੁਹਾਨੂੰ ਆ ਕੇ ਕਿਹਾ ਜਾਂਦਾ ਹੈ ਕਿ ਅਸੀਂ ਹੁਣ ਪੰਜਾਬ ਬਾਰੇ ਸੋਚਣਾ ਚਾਹੁੰਦੇ ਹਾਂ ਤਾਂ ਸਾਨੂੰ ਪੰਜਾਬ ਦੇ ਲੋਕ ਚਾਹੀਦੇ ਨੇ,
0: ਜਿਹੜੀ ਵਿਚਾਰਧਾਰਕ ਤੌਰ 'ਤੇ ਜਿਹੜੀ ਦੇਖੋ ਜਿਹੜੀ ਸਾਨੂੰ ਜਿਹੜੀ ਗੁਰੂਆਂ ਨੇ ਫਿਲਾਸਫੀ ਦਿੱਤੀ ਆ ਉਹਦੇ ਵਿੱਚ ਮਾਨਸ ਕੀ ਜਾਤ ਸਭ ਏਕ ਏ ਪਹਿਚਾਨ, ਕਿਉਂਕਿ ਇਹ ਤਾਂ ਵੰਡ ਵਾਲਾ ਕੰਮ ਕਰਦੀ ਆ। ਸਾਡੇ ਪੰਜਾਬ ਦੇ ਵਿੱਚ ਕਦੀ ਹਿੰਦੂ ਮੁਸਲਿਮ ਸਿੱਖ ਈਸਾਈ ਦੀ ਗੱਲ ਨਹੀਂ ਹੋਈ, ਕਿਉਂਕਿ ਅਸੀਂ ਪਹਿਲਾਂ ਇਨਸਾਨ ਦੀ ਗੱਲ, ਕਿਉਂਕਿ ਸਾਨੂੰ ਸਮਝ ਹੀ ਇਹ ਆਉਂਦੀ ਆ, ਸਾਨੂੰ ਭਰਿਆ ਹੀ ਇਸ ਤਰ੍ਹਾਂ ਸਾਡੀ ਸੋਚ ਦੇ ਵਿੱਚ ਗਿਆ ਹੈਗਾ। ਅਸੀਂ ਫਿਰ ਮੈਂ ਤਾਂ ਉਹਦੇ ਤੋਂ ਹਟ ਕੇ ਗੱਲ ਨਹੀਂ ਕਰ ਸਕਦਾ, ਕਿਉਂਕਿ ਜਿੱਦਾਂ ਜਿੱਦਾਂ ਵੀ ਇਹ, ਕਿਉਂਕਿ ਜਿਹੜਾ ਇਹ ਗੁਲਦਸਤਾ ਹੈਗਾ, ਕਿਉਂਕਿ ਬਹੁਤ ਸਾਡੀਆਂ ਹੋਰ ਪ੍ਰੋਬਲਮਸ ਹੈਗੀਆਂ, 140-145 ਕਰੋੜ ਦਾ ਦੇਸ਼ ਹੈ, ਸਾਡੀ ਨੌਜਵਾਨ ਪੀੜ੍ਹੀ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਆ, ਕਿਤੇ ਨਾ ਕਿਤੇ ਸਾਨੂੰ ਉਹਨਾਂ ਨੂੰ ਰੁਜ਼ਗਾਰ ਵੱਲ ਨੂੰ ਤੋਰਨ ਦੀ ਜ਼ਰੂਰਤ ਹੈਗੀ ਆ। ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਹੈਗਾ, ਅਸੀਂ ਜੇ ਉਹਨਾਂ ਨੂੰ ਸਮੇਂ ਦਾ ਹਾਣੀ ਨਹੀਂ ਬਣਾਵਾਂਗੇ ਸਾਡਾ ਯੂਥ ਪਿੱਛੇ ਰਹਿ ਜੂਗਾ।
1: ਤੁਸੀਂ ਕਿਹਾ ਵੀ ਬੀਜੇਪੀ ਪਾਰਟੀ ਜਿਹੜੀ ਹੈ ਉਹ ਵੰਡੀਆਂ ਵਿੱਚ ਜ਼ਿਆਦਾ ਬਿਲੀਵ ਰੱਖਦੀ ਹੈ, ਉਹਨੇ ਰਿਲੀਜਨ ਵੰਡੇ ਜਾਂ ਵੰਡੇ ਤਾਂ ਖੈਰ ਪਹਿਲਾਂ ਹੀ ਸੀਗੇ, ਉਹਨੂੰ ਹਾਈਲਾਈਟ ਕੀਤਾ, ਗਲੋਰੀਫਾਈ ਕੀਤਾ ਵੰਡ ਨੂੰ, ਬਟ ਜਦੋਂ ਅਸੀਂ ਹਿਸਟਰੀ ਫਰੋਲਦੇ ਹਾਂ ਤਾਂ ਕਾਂਗਰਸ ਪਾਰਟੀ ਵਿੱਚੋਂ ਹੀ ਜਦੋਂ 1947 ਵਾਲਾ ਸਾਰਾ ਵਾਪਰਦਾ ਐਂਡ ਉਦੋਂ ਪਹਿਲਾਂ ਵੀ ਇਹਦੇ ਸੇ ਕਿ ਕਾਸਟਿਜ਼ਮ ਕ੍ਰੀਡਿਜ਼ਮ ਅਤੇ ਕਲਰਿਜ਼ਮ ਵਰਗੇ ਕੋਨਸੈਪਟ ਜਿਹੜੇ ਨੇ ਉਹ ਜਵਾਹਰ ਲਾਲ ਨਹਿਰੂ ਦੇ ਹੁੰਦਿਆਂ ਹੀ ਸ਼ੁਰੂ ਹੋਏ ਜਾਂ ਉਹਨਾਂ ਨੇ ਹੀ ਗਲੋਰੀਫਾਈ ਕੀਤੇ, ਸੋ ਉਹ ਵੀ ਇੱਕ ਤਰੀਕੇ ਨਾਲ ਵੰਡ ਦਾ ਹੀ ਰੂਪ ਹੈ। ਇਫ ਆਈ ਮੇ ਹੈਵ ਯੂਅਰ ਆਨਸਰ,
0: ਲੱਗਦਾ ਹੋ ਸਕਦਾ ਸਮੇਂ ਸਮੇਂ 'ਤੇ ਇਹੋ ਜਿਹੀ ਗੱਲ ਹੋਈ ਹੋਵੇ, ਬਟ ਅੱਜ ਜਿਹੜਾ ਰਾਹੁਲ ਗਾਂਧੀ ਆ ਹੀ ਇਜ਼ ਔਨ ਏ ਡਿਫਰੈਂਟ ਨੋਟ ਆਲ ਟੂਗੈਦਰ, ਕਿਉਂਕਿ ਮੇਰੀ ਜਦੋਂ ਪਰਸਨਲ ਇੰਟਰੈਕਸ਼ਨ ਵੀ ਹੁੰਦੀ ਆ, ਕਿਉਂਕਿ ਦੇਖੋ ਮੈਂ ਪੋਲੀਟਿਕਸ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੈਗੀ, ਇੱਕ ਇੰਟਰਨਲ ਪੋਲੀਟਿਕਸ ਆ, ਇੱਕ ਐਕਸਟਰਨਲ ਆ। ਇੰਟਰਨਲ ਦੇ ਵਿੱਚ ਵੀ ਮੈਂ ਡਿਸਕਸ਼ਨ ਦਾ ਹਿੱਸਾ ਬਣਦਾ ਹੈਗਾ, ਔਰ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਆ ਮੈਂ ਉਹ ਕਹਿ ਵੀ ਦਿੰਦਾ, ਚਾਹੇ ਉਹ ਕਿਸੇ ਨੂੰ ਠੀਕ ਲੱਗੇ ਚਾਹੇ ਕਿਸੇ ਨੂੰ ਠੀਕ ਨਾ ਲੱਗੇ, ਐਕਸਟਰਨਲੀ ਵੀ ਕਹਿ ਦਿੰਦਾ ਹੈਗਾ। ਮੈਨੂੰ ਡੈਮੋਕ੍ਰੇਸੀ ਤਾਂ ਇੰਨੀ ਕੁ ਸਮਝ ਆਉਂਦੀ ਆ ਕਿ ਜਿਹੜੀ ਗੱਲ ਲੌਜੀਕਲੀ ਮੈਂ ਸਮਝ ਸਕਦਾ ਉਹ ਮੇਰੇ ਵਾਲੀ ਮੰਨ ਲਓ, ਜੇ ਤੁਹਾਡੇ ਵਾਲੀ ਉਦੋਂ ਬਿਹਤਰ ਹੈਗੀ ਆ ਤਾਂ ਉਹ ਮੰਨ ਲਈਏ। ਕਿਉਂਕਿ ਹੁਣ ਜਿਹੜੀ ਆ ਇਹ ਫੀਲਡ ਡਿਕਟੇਟਰਸ਼ਿਪ ਵੱਲ ਨੂੰ ਡੈਮੋਕ੍ਰੇਸੀ ਜਾ ਰਹੀ ਆ, ਕਿਉਂਕਿ ਜਦੋਂ ਇੰਸਟੀਟਿਊਸ਼ਨਸ ਨੂੰ ਤੁਸੀਂ ਇੰਨਾ ਡਿਮੋਲਿਸ਼ ਕਰ ਦਿੰਦੇ ਹੋ, ਅਤੇ ਮੈਂ ਜੇ ਸਪੋਰਟਸ ਦੇ ਐਂਗਲ ਨਾਲ ਦੇਖਾਂ ਵੀ ਜੇ ਰੈਫਰੀ ਇੱਕ ਟੀਮ ਦੇ ਨਾਲ ਰਲ ਜਾਵੇ ਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਰੋਗੇ ਜਾਂ ਕਿਹੋ ਜਿਹੀ ਉਹ ਖੇਡ ਹੋਊਗੀ। ਸੋ ਅੱਜ ਦੀ ਤਰੀਕ 'ਚ ਉਹੋ ਜਿਹੀ ਗੱਲ ਹੋ ਰਹੀ ਹੈ, ਚਾਹੇ ਸਾਡੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਹੈਗੀਆਂ, ਦੇ ਆਰ ਆਲ ਅੰਡਰ ਪ੍ਰੈਸ਼ਰ, ਦੇ ਆਰ ਆਲ ਅੰਡਰ ਸਟ੍ਰੈਸ ਕਿ ਤੁਸੀਂ ਆਹ ਕਰੋਗੇ ਆਹ ਨਹੀਂ ਕਰੋਗੇ, ਆਹ ਕਰੋਗੇ ਨਹੀਂ ਕਰੋਗੇ। ਅੱਛਾ, ਜਦਕਿ ਲੌਜੀਕਲੀ ਗੱਲ ਕਿਤੇ ਹੋਰ ਹੈ।
1: ਤੁਸੀਂ ਜਿਹੜੇ ਸਾਡੇ ਵਰਗੇ ਲੋਕ ਨੇ, ਅਸੀਂ ਐਕਸਟਰਨਲ ਪੋਲੀਟਿਕਸ ਵੇਖਦੇ ਹਾਂ, ਹੈ ਨਾ। ਇੰਟਰਨਲ ਪੋਲੀਟਿਕਸ ਜਿੰਨਾ ਕੁ ਵੀ ਅਸੀਂ ਸੁਣਿਆ ਜਾਂ ਜਦੋਂ ਵੀ ਅਸੀਂ ਇਸ ਕੰਮ ਵਿੱਚ ਆਉਂਦੇ ਹਾਂ ਤਾਂ ਮਹਿਸੂਸ ਕਰਦੇ ਹਾਂ, ਦਿਸ ਇਟਸ ਵੈਰੀ ਅਗਲੀ, ਇਟਸ ਵੈਰੀ ਡਰਟੀ। ਇਜ਼ ਦੈਟ ਟਰੂ ਕਿ ਪੋਲੀਟਿਕਸ ਇੱਕ ਬਹੁਤ
0: ਕਰਮਨ? ਦੇਖੋ, ਐਂਡ ਆਫ ਦਾ ਡੇ ਮੈਂ ਤਾਂ ਸੁਸਾਇਟੀ ਨੂੰ ਓਵਰਆਲ ਕਹਿੰਦਾ, ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਿਸ ਪੋਲੀਟਿਕਸ। ਦੇਖੋ, ਚੰਗਾ ਆਵੇ ਨਾ, ਮਾੜਿਆਂ ਦੇ ਕੋਲ ਬੈਟਨ ਦੇ ਕੇ ਤੁਸੀਂ ਚੰਗੇ ਦਿਨਾਂ ਦੀ ਆਸ ਨਹੀਂ ਰੱਖ ਸਕਦੇ। ਚਲੋ, ਆਇਆ ਤਾਂ ਮੈਂ ਵੀ ਬਾਈ ਚਾਂਸ ਹੀ ਆ, ਮੇਰਾ ਵੀ ਕੋਈ ਪ੍ਰੋਫੈਸ਼ਨ ਨਹੀਂ ਸੀਗਾ। ਮੇਰੀ ਤਾਂ ਹੁਣ ਇਸ ਸਾਲ, ਮੇਰਾ ਕੱਲ ਪਿਛਲੇ ਸਾਲ ਰਿਟਾਇਰਮੈਂਟ ਸੀਗੀ।
1: ਤੁਹਾਨੂੰ ਸੁਖਬੀਰ ਸਿੰਘ ਬਾਦਲ ਲੈ ਕੇ ਆਉਂਦੇ ਨੇ?
0: ਹਾਂ, ਡੈਫੀਨੇਟਲੀ, ਬੀਇੰਗ ਏ ਡਾਇਰੈਕਟਰ ਸਪੋਰਟਸ। ਬਟ ਜਦੋਂ ਮੈਂ ਆਇਆ ਤੇ ਮੈਂ ਸਮਝਿਆ ਤੇ ਦੇਖਿਆ ਤੇ ਜਿਹੜੀ ਗੱਲ ਸਮਾਜ ਲਈ ਠੀਕ ਨਹੀਂ ਹੈ, ਉਹ ਮੈਨੂੰ ਲੱਗਦਾ ਮੈਨੂੰ ਕਹਿਣੀ ਚਾਹੀਦੀ ਆ, ਮੈਨੂੰ ਪਲੈਟਫਾਰਮ ਤੇ ਲੈ ਕੇ ਜਾਣੀ ਚਾਹੀਦੀ ਆ ਤੇ ਆਪਣੀ ਗੱਲ ਰੱਖਣੀ ਚਾਹੀਦੀ ਆ। ਉਹ ਇਹ ਠੀਕ ਆ ਵੀ ਗੱਲ ਮੈਜੋਰਟੀ ਦੀ ਹੋਣੀ ਹੈਗੀ ਆ, ਬਟ ਐਟ ਦਾ ਸੇਮ ਟਾਈਮ ਤੁਸੀਂ ਆਪਣਾ ਪਾਰਟ ਤਾਂ ਪਲੇ ਕਰੋ।
1: ਸੁਖਬੀਰ ਸਿੰਘ ਬਾਦਲ ਤੁਹਾਨੂੰ ਪੋਲਿਟਿਕਸ 'ਚ ਕਿਵੇਂ ਲੈ ਕੇ ਆਉਂਦੇ ਨੇ? ਤੁਹਾਡੀ ਫਸਟ ਇੰਟਰੈਕਸ਼ਨ ਕਿਵੇਂ ਦੀ ਸੀਗੀ? ਉਹਨਾਂ ਨੇ ਤੁਹਾਨੂੰ ਕਿੱਦਾਂ?
0: ਨਹੀਂ, ਮੈਂ ਤਾਂ ਬੀਇੰਗ ਡਾਇਰੈਕਟਰ ਸਪੋਰਟਸ ਸੀਗਾ, ਡਾਇਰੈਕਟਰ ਸਪੋਰਟਸ ਸੀ, ਹੀ ਵਾਸ ਮਾਈ ਸਪੋਰਟਸ ਮਿਨਿਸਟਰ। ਸੋ ਜਦੋਂ ਅਸੀਂ ਬੇਸਿਕਲੀ ਜਦੋਂ ਬੀਇੰਗ ਏ ਡਾਇਰੈਕਟਰ ਸਪੋਰਟਸ ਮੈਂ ਉਹਨਾਂ ਨਾਲ ਕੰਮ ਕੀਤਾ, ਸੋ ਹੀ ਨੈਵਰ ਇੰਟਰਫੇਅਰ ਇਨ ਟੂ ਮਾਈ ਵਰਕ। ਅੱਛਾ, ਉਹਨਾਂ ਨੂੰ ਇਹ ਸੀਗਾ ਕਿ ਮੈਂ ਅੱਛਾ ਮਿਹਨਤ ਵੀ ਕਰਦਾ ਸੀ, ਜੋ ਦੁਨੀਆ ਦੇ ਉੱਤੇ ਸਪੋਰਟਸ ਦਾ ਹੁੰਦਾ ਸੀ ਉਹ ਮੈਂ ਪੰਜਾਬ ਦੇ ਵਿੱਚ ਵੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਲਗਭਗ ਜਿਹੜੇ ਜੇ 8-10 ਹਾਕੀ ਦੇ ਪਲੇਅਰ ਜਾਂ ਹੋਰ ਜਿਹੜੇ ਇੰਟਰਨੈਸ਼ਨਲ ਰਿਪ੍ਰਜੈਂਟ ਕਰ ਰਿਹਾ, ਮੈਂ ਜੋ ਬੇਸਿਕਲੀ ਫਾਰਮੂਲਾ ਦੁਨੀਆ ਦੇ ਉੱਤੇ ਲੱਗਦਾ ਮੈਂ ਵੀ ਉਹੀ ਲਾਇਆ, ਅਤੇ ਉਹਦਾ ਨੈੱਟ ਰਿਜ਼ਲਟ ਇਹ ਨਿਕਲਿਆ ਵੀ ਚਲੋ ਸਪੋਰਟਸ ਜਿਹੜੀ ਆ ਪੰਜਾਬ ਦੀ ਚੱਲ ਪਈ। ਕਿਉਂਕਿ ਮੇਰੇ ਜ਼ਹਿਨ 'ਚ ਇੱਕ ਇਹ ਵੀ ਗੱਲ ਹੁੰਦੀ ਆ ਹਮੇਸ਼ਾ ਕਿ ਡਰੱਗਸ ਦਾ ਜਿਹੜਾ ਕੋਈ ਅਲਟਰਨੇਟ ਹੈਗਾ ਤਾਂ ਉਹ ਸਪੋਰਟਸ ਹੈਗੀ ਆ। ਸੋ ਉਹ ਇੰਟਰੈਕਸ਼ਨ ਸੀਗੀ, ਮਿਹਨਤ ਕਰਦਾ ਸੀ ਅਤੇ ਉਹ ਹੌਲੀ ਹੌਲੀ ਮੈਨੂੰ ਪਰਸੂ ਕਰਕੇ ਇਹਦੇ ਵਿੱਚ ਲਿਆਏ। ਮੈਂ ਉਹਨਾਂ ਨੂੰ ਕਿਹਾ ਵੀ, ਮੈਂ ਕਿਹਾ ਮੇਰਾ ਇਹ ਸੁਭਾਅ ਦਾ ਹਿੱਸਾ ਨਹੀਂ ਹੈਗਾ, ਪਰ ਚਲੋ ਇਹ ਮੈਨੂੰ ਲੱਗਦਾ ਫਿਰ ਡੈਸਟਨੀ ਹੁੰਦੀ ਆ, ਉਸ ਡੈਸਟਨੀ ਦੇ ਤਹਿਤ ਬੰਦੇ ਨੇ ਉਹ ਉਹ ਪਾਸੇ ਨੂੰ ਜਾਣਾ ਹੁੰਦਾ।
1: ਪੰਜਾਬ ਵਿੱਚ ਉਸ ਕਦਰ ਸਪੋਰਟਸ ਹੈਗੀਆਂ ਨੇ ਹੁਣ ਜਿਸ ਕਦਰ ਹੋਣੀਆਂ ਚਾਹੀਦੀਆਂ ਨੇ, ਕਿ ਬੱਚੇ ਵੀ ਉਨੇ ਈਗਰ ਹੈਗੇ ਨੇ ਜਾਂ ਉਹਨਾਂ ਦਾ ਵੀ ਧਿਆਨ ਨਹੀਂ ਹੈ ਹੁਣ ਸਪੋਰਟਸ ਵੱਲ?
0: ਕਰਮਨ, ਬੇਸਿਕਲੀ ਤਾਂ ਦੇਖੋ ਜਿਹੜੀ ਐਨਰਜੀ ਆ ਸਾਨੂੰ ਉਹਨੂੰ ਚੈਨਲਾਈਜ਼ ਕਰਨ ਦੀ ਜ਼ਰੂਰਤ ਹੈਗੀ ਆ। ਦੇਖੋ, ਦੁਨੀਆ ਦੇ ਉੱਤੇ ਜਦੋਂ ਵੀ ਸਿਸਟਮ ਕਿਸੇ ਪਾਸੇ ਨੂੰ ਵੀ ਕਰਵਟ ਲੈਂਦੇ ਆ ਉਹਦੇ ਵਿੱਚ ਸਰਕਾਰਾਂ ਦਾ ਰੋਲ ਹੈਗਾ, ਜਿਹੜੀਆਂ ਵਿਜੂਲਾਈਜ਼ ਕਰਦੀਆਂ ਕਿ ਹਾਂ ਵੀ ਸਾਨੂੰ ਆਹ ਕਰਨਾ ਚਾਹੀਦਾ। ਅਤੇ ਪੰਜਾਬ ਦੀ ਜਿਹੜੀ ਐਨਰਜੀ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਨੈਗੇਟਿਵ ਪਾਸੇ ਨੂੰ ਜਾ ਰਹੀ ਆ ਉਹਨੂੰ ਪੋਜ਼ਿਟਿਵ ਲਿਆਉਣ ਲਈ ਮੈਨੂੰ ਲੱਗਦਾ ਸਪੋਰਟਸ ਦਾ ਬਹੁਤ ਵੱਡਾ ਰੋਲ ਹੈ, ਲੇਕਿਨ ਸਮਾਂ ਲੰਬਾ ਚਾਹੀਦਾ। ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇਹ ਦੇਖਦੇ ਹੁੰਦੇ ਸੀ ਵੀ ਯਾਰ ਇਹ ਸਾਡਾ ਬੱਚਾ ਆ, ਇਹਦਾ ਜੁੱਸਾ ਕਿੱਡਾ ਤਕੜਾ ਆ। ਅੱਛਾ, ਹੁਣ ਉਹ ਪੈਂਟਾਂ ਦੇ ਉੱਤੇ ਅਤੇ ਉਹ ਜਿਹੜੇ ਕੱਪੜਿਆਂ ਦੇ ਉੱਤੇ ਆ ਗਿਆ। ਅੱਛਾ, ਦੂਸਰਾ ਇਹ ਸੀ ਕਿ ਪਹਿਲਾਂ ਲੋਕ ਦੁੱਧ ਘਿਓ ਨੈਚੁਰਲ ਖੁਰਾਕ ਜਿਹੜੀ ਆ ਉਹਦੇ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ, ਹੁਣ ਅਸੀਂ ਟਰਨ ਕਰ ਗਏ ਸੋਸ਼ਲ ਮੀਡੀਆ ਕਰਕੇ ਜਾਂ ਅਦਰਵਾਈਜ਼ ਫਾਸਟ ਫੂਡ ਦੇ ਉੱਤੇ, ਜੰਕ ਫੂਡ ਦੇ ਉੱਤੇ। ਅੱਛਾ, ਪੰਜਾਬੀ ਦੀ ਅਡੋਪਟੇਬਿਲਟੀ ਬਹੁਤ ਜਲਦੀ ਆ, ਕਿਉਂਕਿ ਬਾਕੀ ਕਿਸੇ ਰੇਸ ਨਾਲੋਂ ਵੀ ਅਸੀਂ ਜਲਦੀ ਪਿੱਕ ਕਰਦੇ ਹਾਂ, ਜਲਦੀ ਉਹਦੇ 'ਤੇ ਐਕਸਪੈਰੀਮੈਂਟ ਕਰਦੇ ਹਾਂ ਅਤੇ ਜਲਦੀ ਕਿਤੇ ਨਾ ਕਿਤੇ, ਕਿਉਂਕਿ ਇਹ ਉਹ ਸਮਾਂ ਹੈਗਾ ਜਿਸ ਇਸ ਅਸੀਂ ਉਸ ਸਮੇਂ 'ਚੋਂ ਨਿਕਲ ਰਹੇ ਹਾਂ, ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਫਿਰ ਬਦਲਾਅ ਆਊਗਾ। ਸੋ ਕਿਉਂਕਿ ਪੰਜਾਬੀਆਂ ਨੂੰ ਜੇ ਆਪਾਂ ਕਹੀਏ ਨਾ ਵੀ ਬਹੁਤ ਗੱਲ ਸਮਝਾ ਕੇ ਜਾਂ ਬਹੁਤ ਕਹਿ ਕੇ ਉਹਨਾਂ ਨੂੰ ਇੱਧਰ ਨੂੰ ਮੋੜਿਆ ਜਾ ਸਕਦਾ, ਉਹਨੂੰ ਆਪ ਹੀ ਗੱਲ ਸਮਝ ਆਊਗੀ, ਲੇਕਿਨ ਸਿਸਟਮ ਦੇ ਤਹਿਤ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਦੇਖੋ, ਸਾਡੇ ਕੋਲ 25-26 ਲੱਖ 27 ਲੱਖ ਬੱਚਾ ਜਿਹੜਾ ਸਕੂਲਾਂ ਦੇ ਵਿੱਚ ਹੈਗਾ। ਅੱਛਾ, ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਆ ਉਹ ਅੱਜ ਬਲੈਕ ਬੋਰਡ 'ਤੇ ਆ ਗਏ ਆ ਪ੍ਰੈਕਟੀਕਲ ਖਡਾਉਣ ਨਾਲ,

0: ਦੇਖੋ ਤਕੜੇ ਤੁਸੀਂ ਤਾਂ ਹੋਵੋਗੇ ਜੇ ਤੁਸੀਂ ਪ੍ਰੈਕਟੀਕਲ ਗਰਾਊਂਡ 'ਚ ਜਾਓਗੇ। ਅੱਛਾ, ਉਹ ਫਿਰ ਬਲੈਕ ਬੋਰਡ 'ਤੇ ਉਹਨਾਂ ਨੂੰ ਖਿਡਾਉਣ ਲੱਗ ਪਏ। ਅੱਛਾ, ਗਰਾਊਂਡਾਂ 'ਚ ਜਾਣੋ ਹਟ ਗਿਆ, ਸਾਨੂੰ ਪਸੀਨਾ ਆਉਣੋ ਹਟ ਗਿਆ, ਐਕਸਰਸਾਈਜ਼ ਹਟ ਗਈ। ਅੱਛਾ, ਉਹਦੀ ਜਗ੍ਹਾ ਜਿਹੜੀ ਆ ਆਹ ਟੈਕਨੋਲੋਜੀ ਨੇ ਲੈ ਲਈ। ਅੱਛਾ, ਲੋਕ ਸੋਸ਼ਲ ਮੀਡੀਆ 'ਤੇ, ਮੀਡੀਆ 'ਤੇ ਉਨਾ ਸਮਾਂ ਜਿਹੜਾ ਲਾ ਲੈਂਦੇ ਆ, ਜੇ ਉਹ ਕਿਤੇ ਗਰਾਊਂਡ 'ਚ ਲੱਗਾ ਹੋਵੇ, ਮੈਨੂੰ ਲੱਗਦਾ ਉਹ ਸਾਡਾ ਇੰਟਾਇਰਲੀ, ਦੇਖੋ ਸਾਡੇ ਇਮੋਸ਼ਨਸ ਅਤੇ ਸਾਡੀ ਜਿਹੜੀ ਫਿਜ਼ਿਕ ਫਿਜ਼ੀਕ ਹੈ ਉਹਦਾ ਕੰਬੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਪ੍ਰੈਕਟੀਕਲੀ ਅਸੀਂ ਮੰਨ ਲਓ ਜੇ ਕਿਸੇ ਚੀਜ਼ ਨੂੰ ਅਚੀਵ ਕਰਨਾ ਹੋਵੇ ਤਾਂ ਇਹਨੇ ਸਾਨੂੰ ਇੰਡੀਕੇਟ ਕਰਨਾ ਅਤੇ ਬੋਡੀ ਨੇ ਸਾਨੂੰ ਉੱਥੇ ਪਹੁੰਚਾਉਣਾ ਹੈ। ਅਸੀਂ ਬੋਡੀ ਪਾਰਟ ਪਿੱਛੇ ਰੱਖ ਲਿਆ ਹੈਗਾ, ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਔਰ ਬਹੁਤ ਥੋੜ੍ਹੇ ਜਿਹੇ ਸਮੇਂ 'ਚ ਅਚੀਵ ਕਰਨਾ ਚਾਹੁੰਦੇ ਹਾਂ। ਉਹ ਜਿਹੜੀ ਕਿਤੇ ਨਾ ਕਿਤੇ ਗੈਪ ਹੈਗਾ, ਉਹ ਮੈਂ ਕਹਾਂ ਕਿ ਓਵਰਨਾਈਟ ਠੀਕ ਹੋ ਜੂਗਾ, ਓਵਰਨਾਈਟ ਠੀਕ ਨਹੀਂ ਹੋਣਾ। ਇਟ ਇਜ਼ ਏ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਅਤੇ ਉਹਦੇ ਵਿੱਚ ਸਿਸਟਮ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਪੋਲੀਟੀਕਲ ਲੋਕਾਂ ਦਾ ਵੀ ਬਹੁਤ ਵੱਡਾ ਰੋਲ ਹੈਗਾ, ਉਹਦੇ ਵਿੱਚ ਸੋਸਾਇਟੀ ਦਾ ਵੀ ਰੋਲ ਹੈਗਾ। ਸੋ ਵੀ ਆਰ ਆਲ ਰਿਸਪੋਂਸੀਬਲ। ਉਹਦੇ 'ਚੋਂ ਆਪਾਂ ਕਹੀਏ ਨਾ ਵੀ ਕੋਈ ਭੱਜ ਕੇ ਨਿਕਲ ਜਾਊਗਾ, ਇੱਦਾਂ ਦਾ ਕੁਛ ਨਹੀਂ ਹੈ। ਅਸੀਂ ਸਾਰੇ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚੋਂ ਹੀ ਚੰਗੀ ਚੀਜ਼ ਕੱਢ ਸਕਦੇ ਹਾਂ।
1: Do you miss hockey? Do you play ਹੁਣ ਖੇਡਦੇ ਹੋ?
0: ਸਮਟਾਈਮ ਨਹੀਂ, ਮੈਂ ਨਹੀਂ ਖੇਡਦਾ। ਐਕਚੁਅਲੀ ਹਾਕੀ ਲਈ ਤੁਹਾਡੇ ਡਿਫਰੈਂਟ ਮਸਲਸ ਯੂਜ਼ ਹੁੰਦੇ ਆ, ਉਹਦੇ ਕਰਕੇ ਕਈ ਵਾਰੀ ਮਤਲਬ ਸਾਡੇ ਕਾਲੀ ਏਜ ਗਰੁੱਪ 'ਚ ਹੁਣ ਆਈ ਐਮ 60
1: ਪਲੱਸ। ਅਸੀਂ ਥੋੜਾ ਹਾਕੀ ਵਾਲੇ ਗੱਲ ਕਰੀਏ ਤੁਹਾਡੇ, ਆਈ ਵਾਂਟ ਟੂ ਨੋ ਅਬਾਊਟ ਦ ਸਪੋਰਟ ਐਂਡ ਹਾਊ ਯੂ ਵਰ ਇਨ ਇਟ। ਤੁਸੀਂ ਕਿੰਨੀ ਕੁ ਉਮਰ ਦੇ ਸੀ ਜਦੋਂ ਤੁਸੀਂ ਜੁਆਇਨ ਕੀਤਾ? ਮਿੱਠਾਪੁਰ ਵਾਲੀ ਸਾਈਡ ਤੋਂ ਤੁਸੀਂ ਆਏ ਹੋ, ਤੇ ਥੋੜਾ ਬੈਕਗ੍ਰਾਉਂਡ ਦੱਸੋ ਆਪਣਾ ਹਾਕੀ ਬਾਰੇ।
0: ਨਹੀਂ, ਬੇਸਿਕਲੀ ਮੇਰਾ ਇਹੀ ਪਿੰਡ ਹੈਗਾ। ਚਲੋ, ਅਸੀਂ ਕੁਛ ਪਿੰਡ ਦੇ ਲੋਕ ਇੱਥੇ ਥੋੜ੍ਹਾ ਜਿਹਾ ਪਿੰਡ ਤੋਂ ਬਾਹਰ ਆ ਗਏ। ਸੋ ਪਿੰਡ ਦੇ ਵਿੱਚ ਸ਼ੌਕ ਸੀਗਾ, ਅਸੀਂ ਸ਼ਾਮ ਨੂੰ ਚਾਹੇ ਕੋਈ ਹਾਕੀ ਖੇਡਦਾ ਸੀ ਚਾਹੇ ਨਹੀਂ ਖੇਡਦਾ ਸੀ, ਮੈਨੂੰ ਲੱਗਦਾ ਜੇ ਕੋਈ ਪੱਠੇ ਪਾ ਕੇ ਵੀ ਆਉਂਦਾ ਸੀ, ਕੋਈ ਕੁਛ ਵੀ ਕਰਕੇ ਆਉਂਦਾ ਸੀ, ਤਾਂ ਉਹ ਹਾਕੀ ਦੀ ਗਰਾਊਂਡ 'ਚ ਜ਼ਰੂਰ ਆਉਂਦਾ ਸੀ, ਆਈਦਰ ਐਜ਼ ਏ ਸਪੈਕਟੇਟਰ ਔਰ ਐਜ਼ ਏ ਪਲੇਅਰ।
1: ਰਾਈਟ।
0: ਸੋ ਡਿਫਰੈਂਟ ਏਜ ਗਰੁੱਪ ਵੀ ਸੀਗੇ। ਸੋ ਉੱਥੋਂ ਹੌਲੀ ਹੌਲੀ ਸ਼ੌਕ ਪੈ ਗਿਆ। ਮੈਨੂੰ ਲੱਗਦਾ ਜਿਹੜੀ ਆਰਮੀ ਦੀ ਬੈਲਟ ਹੈਗੀ ਆ, ਕਿਉਂਕਿ ਅਸੀਂ ਬੇਸਿਕਲੀ ਉਸ ਪੋਕਿਟ 'ਚ ਬੈਠੇ ਹਾਂ ਜਿੱਥੇ ਆਰਮੀ ਦੀਆਂ ਟੀਮਾਂ ਸੀਗੀਆਂ, ਸ਼ਾਇਦ ਉੱਥੋਂ ਦੇਖ ਦੇਖ ਕੇ ਮਿੱਠਾਪੁਰ, ਸੰਸਾਰਪੁਰ, ਖੁਸਰੋਪੁਰ, ਕੁੱਕੜ ਪਿੰਡ, ਇਹ 5-6 ਪਿੰਡ ਹੈਗੇ ਆ ਜਿਹੜੇ ਆਰਮੀ ਦੇ ਸਰਾਊਂਡਿੰਗ ਹੈ, ਅਤੇ ਇੱਥੋਂ ਇਹ ਬਿਲਡਅਪ ਹੋਇਆ। ਸੋ ਸਾਡੇ ਪਿੰਡ 'ਚ ਪਹਿਲਾਂ ਵੀ ਸਰੂਪ ਸਿੰਘ ਓਲੰਪੀਅਨ ਹੋਏ, ਕੁਲਵੰਤ ਸਿੰਘ ਓਲੰਪੀਅਨ ਹੋਏ। ਸੋ ਕਿਤੇ ਨਾ ਕਿਤੇ ਉਹ ਮੋਟੀਵੇਸ਼ਨ ਵੀ ਸੀਗੀ, ਪਰ ਉਸ ਟਾਈਮ ਇੰਨਾ ਨਹੀਂ ਸੀਗਾ ਪਤਾ। ਸੋ ਆਈ ਕੇਮ ਇਨ ਟੂ ਇੰਡੀਅਨ ਟੀਮ ਇਨ 83। ਫਸਟ ਆਈ ਕੇਮ ਟੂ ਦਾ ਸੀਨੀਅਰ ਟੀਮ, ਦੈਨ ਆਈ ਕੇਮ ਟੂ ਦਾ ਜੂਨੀਅਰ ਟੀਮ, ਕਿਉਂਕਿ ਮੈਂ ਉਦੋਂ 17-17 ਸਾਲ ਦਾ ਸੀ। ਸੋ ਉਹ ਇੱਕ ਆਪਸ਼ਨ ਮਿਲੀ, ਇੱਕ ਚਾਂਸ ਮਿਲਿਆ। ਸੋ ਆਈ ਨੈਵਰ ਲੁੱਕ ਬੈਕ, ਕਿਉਂਕਿ ਉਹ ਫਿਰ ਐਜ਼ ਏ ਕੈਰੀਅਰ ਜਿਹੜਾ ਹੈਗਾ ਉਹ ਅੱਗੇ ਵੱਧ ਗਿਆ। ਸੋ ਇੰਨੀ ਕੁ ਬੈਕਗ੍ਰਾਉਂਡ ਹੈ।
1: ਕੁਝ ਫੇਡਡ ਬਟ ਮੈਮੋਰੇਬਲ ਮੈਮਰੀਜ਼ ਤੁਹਾਡੀਆਂ ਹਾਕੀ ਨਾਲ ਜਾਂ ਵਿਦ ਯੋਰ ਟੀਮ ਮੈਂਬਰਸ ਜਾਂ ਕਿਸੇ ਪਾਰਟੀ ਨਾਲ, ਕੋਈ ਮੈਚ, ਕੁਝ ਵੀ ਜੋ ਤੁਹਾਨੂੰ ਹੱਲੇ ਵੀ ਚੇਤੇ ਆਉਂਦਾ ਐਂਡ ਯੂ ਇੰਜੋਏ ਐਂਡ ਯੂ ਲਾਫ?
0: ਦੇਖੋ, ਮੇਰਾ ਮੇਰਾ ਸੋਚ ਇਹ ਸੀਗੀ ਵੀ ਸਾਡੇ ਕੋਲ ਓਲੰਪਿਕ ਮੈਡਲ ਐਟਲੀਸਟ ਹੋਣਾ ਚਾਹੀਦਾ। ਜਿਹੜਾ ਨਹੀਂ ਆ ਸਕਿਆ, ਅਸੀਂ ਛੋਟੀ ਛੋਟੀਆਂ ਗਲਤੀਆਂ ਨਾਲ ਉਹ ਮਿਸ ਕੀਤਾ ਹੈਗਾ।
1: ਜਿਵੇਂ
0: ਜਿਵੇਂ 96 ਓਲੰਪਿਕ ਸੀ, ਆਈ ਥਿੰਕ ਵੀ ਡਰੂ ਵਿਦ ਜਰਮਨੀ ਇਨ ਦਾ ਲਾਸਟ 34 ਸੈਕਿੰਡਸ ਐਂਡ ਦੈਟ ਟੂ ਬਾਈ ਅਵਰ ਓਨ ਮਿਸਟੇਕ। ਅਦਰਵਾਈਜ਼ ਅਸੀਂ ਕੁਆਲੀਫਾਈ ਸੈਮੀਫਾਈਨਲ ਹੀ ਕਰ ਜਾਣਾ ਸੀ, ਉਹਦੇ ਤੋਂ ਬਾਅਦ ਕੋਈ ਵੀ ਉੱਥੇ, ਬਟ ਵੀ ਵਰ ਦਾ ਫਿਟੈਸਟ ਟੀਮ। ਸੋ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਪਰ ਮੈਨੂੰ ਰਿਗਰੈਟ ਨਹੀਂ ਹੈ, ਕਿਉਂਕਿ ਪ੍ਰੈਜੈਂਟ ਜਿਹੜਾ ਆ ਉਹ ਸਭ ਤੋਂ ਪਾਵਰਫੁੱਲ ਹੈ। ਜੋ ਤੁਸੀਂ ਉਦੋਂ ਕਰ ਸਕਦੇ ਆ, ਮੈਂ ਜ਼ਿੰਦਗੀ ਦੇ ਵਿੱਚ ਕਰਮਨ ਕਦੀ ਰਿਗਰੈਟ ਕੀਤਾ ਹੀ ਨਹੀਂ
1: ਕਿਸੇ ਚੀਜ਼ ਬਾਰੇ,
0: ਕਿਸੇ ਚੀਜ਼ ਬਾਰੇ ਵੀ ਜਿਹੜੀ ਗੱਲ ਹੋ ਗਈ।
1: ਹੁਣ ਨਹੀਂ ਕਰਦੇ ਜਾਂ ਇਨ ਦਾ ਮੂਮੈਂਟ ਵੀ ਨਹੀਂ ਸੀ ਕੀਤਾ?
0: ਨਹੀਂ, ਕਦੀ ਵੀ ਨਹੀਂ ਕਰਦਾ, ਮੈਂ ਉਹਨੂੰ ਅਗਲੇ ਪਾਸੇ ਨੂੰ ਦੇਖਦਾ ਹੁੰਦਾ।
1: ਕੀ ਸਪੋਰਟਸਮੈਨ ਬ੍ਰੇਨ ਹੁੰਦਾ?
0: ਨਹੀਂ, ਇਟ ਆਲ ਡਿਪੈਂਡਸ ਔਨ ਇੰਡੀਵਿਜੁਅਲ ਆਲਸੋ। ਕਈ ਬੰਦੇ ਸਾਰੀ ਉਮਰ ਰਿਗਰੈਟ ਕਰਦੇ ਰਹਿੰਦੇ ਆ, ਲੇਕਿਨ ਸਮੇਂ 'ਤੇ ਜਿਹੜਾ ਆ ਉਹ ਆਪਣਾ ਬੈਸਟ ਨਹੀਂ ਕਰਦੇ। ਮੈਂ ਸਮੇਂ 'ਤੇ ਆਪਣਾ ਬੈਸਟ ਕੀਤਾ ਹੈਗਾ, ਆਈਦਰ ਅਚੀਵ ਦੈਟ ਲੈਵਲ ਔਰ ਨੋਟ, ਕਿਉਂਕਿ ਉਹਦੇ ਤੋਂ ਬਾਅਦ ਜਸਟ ਰਿਗਰੈਟ ਹੈ। ਵੈਸੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਜ ਕੁਛ ਕਰਦੇ ਨਹੀਂ ਹੈ, ਮੈਂ ਹੁਣ ਕਈ ਆਫਿਸਰ ਦੇਖਦਾ, ਕਈ ਬੰਦੇ ਦੇਖਦਾ, ਉਹਨਾਂ ਆਪਣੇ ਸਮੇਂ ਦੀਆਂ ਮਤਲਬ ਉਹ ਕਹਿੰਦੇ ਜੀ ਸਰਕਾਰ ਨੇ ਇੱਦਾਂ ਕੀਤਾ, ਇੱਦਾਂ ਕੀਤਾ, ਇੱਦਾਂ ਕੀਤਾ, ਵੈਨ ਦੇ ਵਰ ਪਾਰਟ ਆਫ ਦਾ ਸਿਸਟਮ ਦੇ ਨੈਵਰ ਸਪੋਕ। ਮੈਂ

0: ਕਈ ਪੁਲਿਸ ਆਫਿਸਰ ਦੇਖਦਾ, ਦੇਖੋ ਜੀ ਉਹ ਇੱਦਾਂ ਡਰੱਗਸ ਇੱਦਾਂ ਹੋ ਗਈ, ਇੱਦਾਂ ਹੋਈ, ਵੀ ਤੁਹਾਨੂੰ ਕਿਹਨੇ ਰੋਕਿਆ ਹੈਗਾ ਸਿੰਸ ਯੂ ਆਰ ਪਾਰਟ, ਜੇ ਤੁਸੀਂ ਬੋਲਦੇ ਨਹੀਂ ਹੈ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਦੋਂ ਬੋਲਣ ਦਾ ਫਾਇਦਾ ਨਹੀਂ ਉਦੋਂ ਬੋਲੋਗੇ ਤਾਂ ਕੀ ਫਾਇਦਾ? ਜਦੋਂ ਤੁਸੀਂ ਉਦੋਂ ਕੁਛ ਬੋਲ ਕੇ ਕਿਸੇ ਮਾੜੀ ਚੀਜ਼ ਨੂੰ ਤਰਨ ਦਵਾ ਦਿੰਦੇ ਆ ਚੰਗੀ ਵੱਲ ਨੂੰ, ਸੋ ਦੈਟ ਇਜ਼ ਯੂਅਰ ਕੰਟਰੀਬਿਊਸ਼ਨ। ਉਦੋਂ ਤੁਸੀਂ ਇਹ ਦੇਖਣ ਲੱਗ ਪੈਂਦੇ ਆ ਵੀ ਸਾਡਾ ਕੈਰੀਅਰ ਹੈਗਾ, ਸਾਨੂੰ ਕੋਈ ਇੱਦਾਂ ਕਹਿ ਦੂ, ਕੋਈ ਇੱਦਾਂ ਕਹਿ ਦੂ। ਮੈਂ ਉਹ ਕਦੀ ਨਹੀਂ ਦੇਖਿਆ। ਮੈਂ ਜਦੋਂ ਵਰਤਮਾਨ ਸਰਕਮਸਟਾਂਸਿਸ ਹੁੰਦਾ ਉਦੋਂ ਮੈਂ ਜਿਹੜੀ ਗੱਲ ਮੈਨੂੰ ਠੀਕ ਲੱਗਦੀ ਉਹ ਕਹਿ ਦਿੰਦਾ ਮੈਂ ਕਰਮਨ। ਉਹਦੇ ਨਾਲ ਬਹੁਤੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਆ, ਪਰ ਉਹ ਠੀਕ ਹੈ।
1: ਲੋਕਾਂ ਨੂੰ ਹੋਈ ਤਕਲੀਫ ਤੁਹਾਨੂੰ ਬੋਦਰ ਕਰਦੀ ਹੈ?
0: ਲੋਕਾਂ ਨੂੰ ਇਨ ਦਾ ਸੈਂਸ ਕਿ ਬਹੁਤੇ ਉਸ ਸਮੇਂ ਦੇ ਜਿਹੜੇ ਲੀਡਰ ਹੁੰਦੇ ਆ ਜਾਂ ਉਸ ਸਮੇਂ ਦੇ ਜਿਹੜੇ ਡਿਸੀਜ਼ਨ ਮੇਕਰਸ ਹੁੰਦੇ ਆ। ਮੈਂ ਕਰਦਾ ਲੋਕਾਂ ਦੀ ਉਹਦੀ ਗੱਲ ਹੈਗੀ ਆ। ਮੰਨ ਲਓ ਹੁਣ ਸਪੋਜ਼ ਸੁਖਬੀਰ ਬਾਦਲ ਨੇ ਮੈਨੂੰ ਲੈ ਕੇ ਆਉਂਦਾ ਸੀ, ਬਟ ਜਦੋਂ ਮੇਰੇ ਹਲਕੇ ਦੀ ਜਦੋਂ ਮੰਨ ਲਓ ਗੱਲ ਆਈ, ਅੱਛਾ ਉਹਦੇ 'ਚ ਕੁਛ ਹੋਰ ਇਸ਼ੂ ਵੀ ਸੀਗੇ, ਬਟ ਜਦੋਂ ਇਹ ਗੱਲ ਆਈ ਕਿ ਇੱਥੇ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣਾ, ਅਤੇ ਜਦੋਂ ਮੈਂ ਉਹਦੇ ਬਾਰੇ ਸਟੱਡੀ ਕੀਤਾ ਵਿਚ ਵਾਜ਼ ਵੈਰੀ ਡੇਂਜਰਸ ਫੋਰ ਦਾ ਲੋਕਲ ਪੀਪਲ, ਫਿਰ ਮੈਨੂੰ ਜੇ ਲੋਕਾਂ ਨੇ 15 ਕੁ ਦਿਨਾਂ ਦੇ ਵਿੱਚ ਰਿਪ੍ਰੈਜੈਂਟੇਟਿਵ ਬਣਾ ਕੇ ਭੇਜ ਦਿੱਤਾ, ਫਿਰ ਮੇਰਾ ਫਰਜ਼ ਤਾਂ ਬਣਦਾ ਨਾ ਵੀ ਮੈਂ ਉਹਦੇ ਲਈ ਖੜਾ ਹੋਵਾਂ।
1: ਜਿਹੜਾ ਆਪਣੇ ਇੱਧਰ ਗੰਦਾ ਨਾਲ ਹੈ ਉਹਦੀ ਕੀ ਸਥਿਤੀ ਹੈ ਤੇ ਉਹਦਾ ਕੀ ਤੁਸੀਂ
0: ਅੱਗੇ? ਮੈਂ ਤਾਂ ਉਹਦੀ ਬੇਸਿਕਲੀ ਪਿਛਲੀ ਵਾਰੀ ਗੰਦਾ ਨਾਲਾ ਤਾਂ ਪੂਰ ਕੇ ਉਹ ਡੈਰੀਆਂ ਤੱਕ ਚਲੇ ਗਿਆ। ਉਹਦੇ 'ਚ ਮੇਰਾ ਤਾਂ ਇਹ ਸੀਗਾ ਵੀ 4 ਲੇਨ ਇੱਥੇ ਬਣਾ ਦਈਏ, ਪਰ ਉਹ ਕਿਉਂਕਿ ਸਰਕਾਰ ਬਦਲ ਗਈ, ਪ੍ਰੋਜੈਕਟ ਵੀ ਸੀਗਾ ਉਹਦੇ ਨਾਲ ਇਹ ਸੀਗਾ ਕਿ ਹਾਂ ਵੀ ਅਸੀਂ 7.5 ਕਿਲੋਮੀਟਰ ਦਾ ਇੱਕ ਜੋਗਿੰਗ ਟਰੈਕ, ਕਿਉਂਕਿ ਜਲੰਧਰ ਦੇ ਵਿੱਚ ਇੱਦਾਂ ਦਾ ਕੁਛ ਹੈ ਨਹੀਂ। ਸੋ ਉਹ ਹੋਪਫੁਲੀ ਜਦੋਂ ਹੁਣ ਜਦੋਂ ਅਗਲੀ ਸਰਕਾਰ ਆਊਗੀ ਉਦੋਂ ਕਰਾਂਗੇ ਹੋਪਫੁਲੀ।
1: ਜਦੋਂ ਤੁਸੀਂ ਮੇਨਸਟ੍ਰੀਮ ਪੋਲਿਟਿਕਸ ਜੁਆਇਨ ਕਰ ਰਹੇ ਸੀਗੇ ਤਾਂ ਫੈਮਿਲੀ ਵਿੱਚ ਡਿਸਕਸ਼ਨਸ ਹੋਈਆਂ ਹੋਣਗੀਆਂ, ਵਰ ਯੂਅਰ ਪੇਰੈਂਟਸ ਸਪੋਰਟਿਵ ਆਫ ਇਟ ਕਿ ਉਹ ਥੋੜੇ ਸਕੈਪਟੀਕਲ ਸੀਗੇ ਕਿ ਇਹ ਸਹੀ
0: ਡਿਸੀਜਨ? ਬਹੁਤ ਹੀ ਸਪੋਰਟਿਵ ਨਹੀਂ ਸੀ,
1: ਨਹੀਂ ਸੀ
0: ਰਾਦਰ ਕਿ ਮੇਰੀ ਵਾਈਫ ਵੀ ਬਹੁਤ ਹੀ ਸਪੋਰਟਿਵ ਨਹੀਂ ਸੀ।
1: ਕਿਉਂ?
0: ਕਿਉਂਕਿ ਉਹਨੇ ਬੇਸਿਕਲੀ ਚਲੋ ਉਹਨੇ ਵੀ ਪੋਲਿਟਿਕਸ, ਕਿਉਂਕਿ ਸ਼ੀ ਵਾਜ਼ ਫਰੋਮ ਏ ਪੋਲੀਟੀਕਲ ਫੈਮਿਲੀ। ਮੇਰੇ ਫਾਦਰ ਇਨ ਲਾਅ ਸਰਦਾਰ ਦਰਬਾਰਾ ਸਿੰਘ ਸੀਗੇ, ਹੀ ਵਾਜ਼ ਏ ਗਵਰਨਰ ਆਫ ਰਾਜਸਥਾਨ, ਬਿਫੋਰ ਦੈਟ ਹੀ ਵਾਜ਼ ਅ ਮੈਂਬਰ ਪਾਰਲੀਮੈਂਟ। ਅੱਛਾ ਉਹਨੇ ਦੇਖੀ ਸੀਗੀ। ਅੱਛਾ ਮੈਂ ਵੀ ਬਹੁਤਾ ਕੋਈ ਇੱਛਕ ਨਹੀਂ ਸੀਗਾ, ਬਟ ਮੈਨੂੰ ਲੱਗਦਾ ਸਰਕਮਸਟਾਂਸਿਸ ਵਾਜ਼ ਸੱਚ। ਕਈ ਵਾਰੀ ਤੁਸੀਂ ਕਿਸੇ ਪਾਰਟੀਕੁਲਰ ਬੰਦੇ ਨੂੰ ਮਨ੍ਹਾ ਨਹੀਂ ਕਰ ਸਕਦੇ, ਅਦਰਵਾਈਜ਼ ਮੈਨੂੰ ਤਾਂ ਇਹ ਲੱਗਦਾ ਸੀ ਮੇਰੀ 2026 ਦੇ ਵਿੱਚ ਰਿਟਾਇਰਮੈਂਟ ਹੈ ਅਤੇ ਮੈਂ ਚੰਡੀਗੜ੍ਹ ਰਹਿੰਦਾ, ਬੱਚੇ ਬੁੱਚੇ ਠੀਕ ਆ, ਪੜ੍ਹਦੇ ਆ, ਸ਼ਹਿਰ ਚੰਗਾ ਹੈਗਾ। ਅੱਛਾ ਦੈਟ ਇਜ਼ ਵਾਟ ਯੂ ਆਰ ਲੁੱਕ ਐਟ, ਸੋ ਯੂ ਆਰ ਹੈੱਡ ਆਫ ਦੀ ਡਿਪਾਰਟਮੈਂਟ। ਲੇਕਿਨ ਇਹ ਆ ਕਿ ਮੈਨੂੰ ਲੱਗਦਾ ਡੈਸਟਨੀ ਕੁਛ ਹੋਰ ਸੀਗੀ, ਇਸ ਕਰਕੇ ਆਈ ਕੇਮ ਟੂ ਦਿਸ ਸਾਈਡ।
1: ਇੰਜੋਏ ਕੀਤਾ ਤੁਸੀਂ ਪੋਲਿਟਿਕਸ ਨੂੰ ਹੁਣ ਤੱਕ ਦੇ ਸਫ਼ਰ ਨੂੰ?
0: ਦੇਖੋ ਮੈਂ ਇੰਜੋਏ ਤਾਂ ਕਰਦਾ, ਮੈਂ ਕਿਉਂਕਿ ਰਿਗਰੈਟ ਨਹੀਂ ਕਰਦਾ, ਮੈਂ ਟਰਾਈ ਮਾਈ ਲੈਵਲ ਬੈਸਟ ਐਟ ਪ੍ਰੈਜੈਂਟ ਸਰਕਮਸਟਾਂਸਿਸ। ਸੋ ਉਹ ਮੇਰੀ ਇੱਕ ਬਹੁਤ ਕਹਿ ਲਓ ਕਿ ਇਹੋ ਜਿਹੀ ਆਦਤ ਹੈਗੀ ਆ, ਜਿਹੜੀ ਮੇਰੇ ਗੱਲ ਜ਼ਹਿਨ 'ਚ ਆ ਗਈ ਜਾਂ ਤਾਂ ਮੈਨੂੰ ਕੋਈ ਕਨਵਿੰਸ ਕਰਾ ਕੇ ਉਹਦੇ 'ਚੋਂ ਕੱਢ ਲਵੇ, ਨਹੀਂ ਤਾਂ ਫਿਰ ਮੈਂ ਉਹਦੇ 'ਤੇ ਖੜਦਾ। ਮੇਰਾ ਖੜਨ ਦਾ ਤਰੀਕਾ ਭਾਵੇਂ ਪੋਲਾਈਟ ਹੋਵੇ ਲੇਕਿਨ ਫਰਮਨੈਸ ਉਹਦੇ 'ਚ ਬਹੁਤ ਆ। ਪੋਲੀਟੀਕਲ ਸਿਸਟਮ 'ਚ ਕਈ ਵਾਰੀ ਉਹ ਸੂਟ ਵੀ ਨਹੀਂ ਕਰਦੀ, ਕਈ ਵਾਰੀ ਉਹਦੇ ਰਿਪਰਕਸ਼ਨ ਵੀ ਹੁੰਦੇ, ਪਰ ਕੋਈ ਨਹੀਂ, ਦੈਟ ਇਜ਼ ਪਾਰਟ ਆਫ ਲਾਈਫ।
1: ਕਿੰਨਾ ਇੰਪੋਰਟੈਂਟ ਹੋਇਆ ਹੋਇਆ ਹੈ ਪੰਜਾਬ ਦੀ ਪੋਲਿਟਿਕਸ ਵਿੱਚ ਸਸਟੇਨ ਕਰਨ ਲਈ ਲੂਜ਼ ਸਪੀਚਸ ਤੇ ਲੂਜ਼ ਟਾਕਸ ਤੇ ਲੂਜ਼ ਸ਼ਬਦਾਵਲੀ ਦੀ ਵਰਤੋਂ ਕਰਨੀ?
0: ਕਰਮਨ ਇਹ ਮਾੜੀ ਗੱਲ ਹੈ, ਬਹੁਤ ਹੋ ਗਿਆ। ਦੇਖੋ ਮੰਨ ਲਓ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ, ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਰਾਜਾ ਵੜਿੰਗ ਹੋਵੇ, ਇਹ ਮੈਟਰ ਨਹੀਂ ਕਰਦਾ, ਮੈਟਰ ਕਰਦਾ ਪੰਜਾਬ ਦੇ ਇਸ਼ੂਸ। ਲੇਕਿਨ ਅੱਜ ਜਿੱਥੇ ਇੱਕ ਸਾਡਾ ਸੋਸ਼ਲ ਮੀਡੀਆ ਜਾਂ ਮੀਡੀਆ ਪਲੇਟਫਾਰਮ ਜਾਂ ਸਾਡੀਆਂ ਪਾਰਟੀ ਦੇ ਆਈ ਟੀ ਵਿੰਗਸ ਜਿੱਥੇ ਕਿ ਇਹਨੂੰ ਲੈ ਕੇ ਆਏ ਆ, ਉਹਦੇ 'ਚ ਪੰਜਾਬ ਦਾ ਭਲਾ ਨਹੀਂ ਹੈਗਾ। ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਸਾਨੂੰ ਸਿਰ ਸੁੱਟ ਕੇ ਕੰਮ ਕਰਨ ਦੀ ਜ਼ਰੂਰਤ।
1: ਤੁਸੀਂ ਆਪਣੇ ਪਾਰਟੀ ਮੈਂਬਰਸ ਜਿਵੇਂ ਸੁਖਪਾਲ ਸਿੰਘ ਖਹਿਰਾ, ਰਾਜਾ ਵੜਿੰਗ, ਉਹਨਾਂ ਨੂੰ ਕਦੇ ਕਹਿੰਦੇ ਹੋ ਵੀ ਇੱਦਾਂ ਤੁਸੀਂ ਨਾ ਐਕਟ ਕਰਿਆ ਕਰੋ ਜੇ ਕੋਈ ਹੋਰ ਕਰ ਰਿਹਾ? ਐਟਲੀਸਟ ਮੇਰੀ ਤਾਂ ਸੁਖਪਾਲ ਸਰ ਨਾਲ ਹੀ ਗੱਲ ਹੋਈ ਸੀ।
0: ਕੀ ਹੁੰਦਾ, ਦੇਖੋ ਲੀਡਰ ਆਪਣੇ ਆਪ 'ਚ ਸਾਰੇ ਸਿਆਣੇ ਹੁੰਦੇ ਆ, ਪਰ ਜਿੱਥੇ ਮੈਨੂੰ ਲੱਗਦਾ ਹੈਗਾ ਕਿ ਆਹ ਗੱਲ ਕਰਨ ਦੀ ਜ਼ਰੂਰਤ ਹੈ, ਆਹ ਗੱਲ ਕਰਨ ਦੀ ਨਹੀਂ ਜ਼ਰੂਰਤ, ਮੈਂ ਕਹਿ ਦਿੰਦਾ। ਮੈਂ ਆਪਣੀ ਪਾਰਟੀ ਵਾਲਿਆਂ ਨੂੰ ਵੀ ਕਹਿ ਦਿੰਦਾ ਹੁੰਦਾ, ਮੈਂ ਕਦੀ ਦੇਖੋ ਕਿਸੇ 'ਤੇ, ਦੇਖੋ ਜਦੋਂ ਕਰਮਨ ਤੁਸੀਂ 3 करोड़।

0: ਕਰੋੜ ਲੋਕਾਂ ਦੇ ਪ੍ਰਤੀ ਫੈਸਲੇ ਲੈਣੇ ਆ, ਤੁਸੀਂ ਲੋਕਾਂ ਨੂੰ ਜੋਕ ਸੁਣਾ ਕੇ ਉਹਨਾਂ ਦਾ ਢਿੱਡ ਨਹੀਂ ਭਰ ਸਕਦੇ। ਅੱਜ ਪੰਜਾਬ ਕਿੱਥੇ ਖੜ੍ਹਾ ਹੈਗਾ? ਪ੍ਰੈਕਟੀਕਲੀ ਸਾਡੇ 'ਤੇ 5 ਲੱਖ ਕਰੋੜ ਦਾ ਡੈਟ ਇਸ ਸਰਕਾਰ ਜਦੋਂ ਕੰਪਲੀਸ਼ਨ ਹੁੰਦੀ ਉਦੋਂ ਹੋਊਗਾ। ਅੱਜ ਲਾਅ ਐਂਡ ਆਰਡਰ ਕਿੱਥੇ ਖੜ੍ਹਾ ਹੈਗਾ? ਅੱਜ ਸਾਡਾ ਐਗਰੀਕਲਚਰ ਸਿਸਟਮ ਕਿੱਥੇ ਖੜ੍ਹਾ ਹੈਗਾ? ਸਾਡੀ ਐਜੂਕੇਸ਼ਨ ਜਿਹੜੀ ਆ ਉਹ ਸਾਡੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈਗੀ ਹੈ। ਮੈਂ 3 ਕੁ ਮਹੀਨੇ ਲਈ ਮਿਨਿਸਟਰ ਬਣਿਆ ਸੀ, ਮੈਂ ਕੁਛ ਐਜੂਕੇਸ਼ਨਿਸਟ ਬੁਲਾ ਲਿਆ, ਕੁਛ ਕੁ ਇੰਡਸਟਰੀਲਿਸਟ ਬੁਲਾ ਲਿਆ। ਜਿਹੜਾ ਤਾਂ ਬੱਚਾ ਆ ਜਾਂ ਐਜੂਕੇਸ਼ਨਿਸਟ ਆ ਉਹ ਕਹਿੰਦਾ ਵੀ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜਿਹੜਾ ਇੰਡਸਟਰੀਲਿਸਟ ਆ ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਆ ਰਿਹਾ ਜਿਹੜੀ ਮੇਰੀ ਇੰਡਸਟਰੀ ਨੂੰ ਲੈ ਕੇ ਅੱਗੇ ਵੱਧ ਸਕੇ। ਇਹਦਾ ਮਤਲਬ ਉਹ ਹੈ ਕਿ ਸਾਡਾ ਜਿਹੜਾ ਕਰਿਕੁਲਮ ਆ ਅੱਜ ਦਾ ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਇੱਦਾਂ ਦੇ ਫੈਸਲੇ ਹੈਗੇ ਆ ਜਿਸ ਪੇਸ 'ਤੇ ਅਸੀਂ ਪੰਜਾਬ ਨੂੰ ਲੈ ਕੇ ਚੱਲੇ ਹੋਏ ਹਾਂ ਉਹ ਪੰਜਾਬ ਉਹਦੇ 'ਤੇ ਸਸਟੇਨ ਨਹੀਂ ਕਰ ਪਾਉਂਦਾ।
1: ਪਰ ਜਿੱਦਾਂ ਪੰਜਾਬ ਦੀ ਪਾਰਟੀਆਂ ਦੀ ਚੋਣ ਹਿੱਟ ਐਂਡ ਟ੍ਰਾਇਲ ਮੈਥਡਸ ਤੇ ਹੋ ਰਹੀ ਹੈ ਹੁਣ ਵੀ, ਜੇ ਇਹ ਪਾਰਟੀ ਵੱਲੋਂ ਸਾਨੂੰ ਨਹੀਂ ਰਿਕਵਰੀ ਹੋਈ ਆਪਾਂ ਇਹਨੂੰ ਪਾ ਦਿੰਦੇ ਹਾਂ ਵੋਟ, ਇੱਧਰੋਂ ਰਿਕਵਰੀ ਨਹੀਂ ਹੋਈ ਇੱਧਰੋਂ ਵੋਟ ਪਾ ਦਿੰਦੇ।
0: ਦੇਖੋ ਕਰਮਨ, ਸਾਨੂੰ ਸਿਆਣੇ ਹੋਣ ਦੀ ਜ਼ਰੂਰਤ ਹੈ ਸਾਰਿਆਂ, ਜੋਸ਼ ਅਤੇ ਹੋਸ਼ ਦਾ। ਦੇਖੋ ਮੈਂ 2 ਤਰ੍ਹਾਂ ਦੀ ਕੈਟੇਗਰੀਜ਼ ਆ, ਇੱਕ ਬਹੁਤ ਜੋਸ਼ੀਲੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਅਬਰਪਟ ਫੈਸਲੇ ਲੈ ਲੈਂਦੇ ਆ, ਇੱਕ ਬਹੁਤ ਹੋਸ਼ ਵਾਲੇ ਹੈਗੇ ਆ ਜਿਹੜੇ ਫੈਸਲੇ ਲੈਂਦੇ ਹੀ ਨਹੀਂ ਹੈ। ਦੋਨੇ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਫਾਇਦਾ ਨਹੀਂ ਹੈ। ਸਾਨੂੰ ਜੋਸ਼ ਅਤੇ ਹੋਸ਼ ਦੇ ਸੁਮੇਲ ਦੇ ਵਿੱਚ ਉਹੀ ਫਾਇਦਾ ਹੋ ਸਕਦਾ ਭਾਈ, ਸੋਚ ਸਮਝ ਕੇ ਬੰਦੇ, ਕਿਉਂਕਿ ਦੇਖੋ ਪਾਰਟੀਆਂ ਅੱਜ ਦੀ ਤਰੀਕ 'ਚ ਨਾ ਆਲਮੋਸਟ ਇੱਕੋ ਇੱਕ ਜਿਹੇ ਪਲੈਟਫਾਰਮ 'ਤੇ ਖੜੀਆਂ ਹੈਗੀਆਂ। ਮੈਂ ਕਹਾਂ ਵੀ ਬਹੁਤ ਜ਼ਿਆਦਾ ਦੇਖੋ ਵਿਚਾਰਧਾਰਕ ਤੌਰ 'ਤੇ ਬਹੁਤ ਘੱਟ ਲੀਡਰ ਹੈਗੇ ਆ, ਬਹੁਤ ਘੱਟ ਪਾਰਟੀਆਂ
1: ਹੈਗੀਆਂ। ਨਹੀਂ
0: ਅਦਰਵਾਈਜ਼ ਹੀ ਮਤਲਬ ਮੰਨ ਲਓ ਕੋਈ ਵਿਚਾਰ, ਹੁਣ ਆਹ ਜਿਹੜੇ ਛੱਡ ਕੇ ਗਏ ਆ ਇਹ ਕੋਈ ਵਿਚਾਰਧਾਰਾ ਵਾਲੀ ਗੱਲ ਤਾਂ ਹੈ ਨਹੀਂ। ਇਹ ਵੀ ਨਹੀਂ ਗੱਲ ਹੈ ਕਿ ਇਹ ਕਿਸੇ ਵਿਚਾਰਧਾਰਾ ਕਰਕੇ ਇਹਦੇ ਵਿੱਚ ਆਏ ਸੀਗੇ, ਇਹ ਤਾਂ ਪਾਵਰ ਲੈਣ ਲਈ ਆਏ ਸੀਗੇ ਅਤੇ ਜਿੱਥੇ ਪਾਵਰ ਵੱਡੀ ਦਿਖੀ ਉੱਥੇ ਚਲੇ ਗਏ। ਹੁਣ ਤਾਂ ਕਰਮਨ ਇੱਥੋਂ ਤੱਕ ਵੀ ਹੋ ਗਿਆ ਵੀ ਮੈਂ ਕਿਸੇ ਇੱਕ ਦਿਨ ਕਿਰਿਆ 'ਤੇ ਬੈਠਾ ਸੀ, ਇੱਕ ਲੀਡਰ ਦਾ ਨਾਂ ਲਿਆ ਗਿਆ ਵੀ ਫਲਾਨਾ ਲੀਡਰ ਅਤੇ ਫਲਾਨੀ ਪਾਰਟੀ, ਉਹ ਮੇਰੇ ਨਾਲ ਹੀ ਬੈਠਾ ਸੀ, ਮੈਨੂੰ ਨਹੀਂ ਸੀਗਾ ਪਤਾ ਵੀ ਉਹ ਕਿਹੜੀ ਪਾਰਟੀ 'ਚ ਹੈ ਅਤੇ ਕਦੋਂ ਚਲੇ ਗਿਆ ਉਹ।
1: ਅੱਛਾ,
0: ਅਤੇ ਜਦੋਂ ਉਹ ਸਪੀਚ ਦੇ ਕੇ ਆਇਆ ਮੈਂ ਕਿਹਾ ਵੀ ਤੁਸੀਂ ਵੀ ਚਲੇ ਗਏ ਸੀ? ਹਾਂ, ਕਹਿੰਦਾ ਮੈਂ ਵੀ ਪਿੱਛੇ ਜਿਹੇ ਚਲੇ ਗਿਆ ਸੀ। ਅੱਛਾ, ਮਤਲਬ ਇੱਧਰੋਂ ਚਾਂਸ ਨਹੀਂ ਮਿਲਿਆ ਤਾਂ ਇੱਧਰ ਚਲੇ ਗਏ। ਮਤਲਬ ਆਹ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਵਿੱਚ ਵੀ ਮੇਰੇ ਖਿਆਲ 45 ਕਿ 47 ਬੰਦੇ ਕਾਂਗਰਸ ਦੀ ਬੈਕਗਰਾਊਂਡ ਦੇ ਹੈਗੇ, ਕਿਉਂਕਿ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਮਤਲਬ ਹੋਣਗੇ 3ਜੇ 4ਥੇ ਰੈਂਕ ਦੇ ਵਿੱਚ, 5ਵੇਂ ਰੈਂਕ ਦੇ ਵਿੱਚ, ਉਹਨਾਂ ਨੂੰ ਚਾਂਸ ਨਹੀਂ ਮਿਲਿਆ, ਉਹ ਇੱਧਰ ਚਲੇ ਗਏ। ਸੋ ਇਹ ਜਿਹੜੀ ਗੰਧਲਾ ਕੰਮ ਹੋਇਆ ਆ ਮੈਨੂੰ ਲੱਗਦਾ ਇਹ ਸਾਨੂੰ ਕਿਤੇ ਨਹੀਂ ਲੈ ਕੇ ਜਾਊਗਾ, ਰਾਦਰ ਕਿ ਸਾਡੀ ਕੰਟਰੀ ਨੂੰ ਕਿਤੇ ਨਹੀਂ ਲੈ ਕੇ
1: ਜਾਊਗਾ। ਜੇ ਤੁਹਾਡੀ ਪਾਰਟੀ ਆਉਂਦੀ ਹੈ ਤੇ ਜਿਹੜਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਹੋਰ ਵੀ ਬੜਾ ਕੁਛ ਹੈ ਪੰਜਾਬ ਵਿੱਚ, ਆਏ ਦਿਨ ਦ ਲਿਸਟ ਇਜ਼ ਇਨਕਰੀਜ਼ਿੰਗ, ਡਿਕਰੀਜ਼ ਨਹੀਂ ਹੋ ਰਹੀ, ਇਨਕਰੀਜ਼ ਹੋ ਰਹੀ ਹੈ, ਉਹ ਸਾਰੇ ਮੁੱਦਿਆਂ ਨੂੰ ਸੋਲਵ ਕਰਨ ਵਾਸਤੇ ਕਿ ਤੁਸੀਂ ਐਸ ਪਾਰਟੀ ਮੈਂਬਰਸ ਬੈਠ ਕੇ ਰੋਡ ਮੈਪ ਤਿਆਰ ਕੀਤਾ ਹੋਇਆ, ਔਰ ਡੂ ਯੂ ਹੈਵ
0: ਸਮ ਡੈਫੀਨੇਟਲੀ ਸਰਟਨ ਥਿੰਗਸ ਇਨ ਮਾਈ ਮਾਈਂਡ। ਜਦੋਂ ਵੀ ਇਹ ਪਲੈਟਫਾਰਮ, ਜਦੋਂ ਬੇਸਿਕਲੀ ਡਿਸਕਸ਼ਨ ਹੁੰਦੀ ਹੈਗੀ ਆ, ਮੈਂ ਉਹ ਪੁੱਟ ਫਾਰਵਰਡ ਕਰਦਾ। ਦੇਖੋ ਕਰਮਨ, ਸਭ ਤੋਂ ਵੱਡੀ ਪ੍ਰੋਬਲਮ ਕੀ ਆ, ਪੋਲੀਟੀਸ਼ੀਅਨ ਕੋਲ ਸਮਾਂ ਹੈ ਨਹੀਂ। ਉਹਨਾਂ ਦਾ ਇੱਕ ਲੱਤ ਜਿਹੜੀ MBA ਕਰਨ ਲੱਗੀ ਹੋਈ ਹੁੰਦੀ ਆ, ਇੱਕੋ ਸਿਸਟਮ ਦੇ ਵਿੱਚ ਹੁੰਦੀ ਆ। MBA ਮੀਨਸ ਮੈਰਿਜ ਭੋਗ ਅਤੇ ਅੰਤਿਮ ਅਰਦਾਸ, ਉਹ ਤੁਹਾਡੇ ਵਾਲੀ MBA ਅਤੇ ਉਹਦੇ ਕੋਲ ਦੂਸਰਾ, ਅੱਛਾ ਨਾ ਉਹਦਾ ਕੋਈ ਬਹੁਤ ਜ਼ਿਆਦਾ ਸਪੈਸ਼ਲਾਈਜ਼ੇਸ਼ਨ ਦਾ ਏਰੀਆ ਹੈਗਾ। ਜਿਹੜਾ ਬਿਊਰੋਕਰੈਟ ਆ ਉਹਨੇ ਇੱਕ ਪੇਪਰ ਦਿੱਤਾ ਅਤੇ ਉਹ ਬਿਊਰੋਕਰੈਟ ਬਣ ਗਿਆ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਕਿਸੇ ਪਾਰਟੀਕੁਲਰ ਪ੍ਰੋਫੈਸ਼ਨ ਦੇ ਵਿੱਚ, ਹੋ ਸਕਦਾ ਕਿਸੇ ਨੇ ਸਪੈਸ਼ਲਾਈਜੇਸ਼ਨ ਕਿਸੇ ਚੀਜ਼ ਦੀ ਕੀਤੀ ਹੋਵੇ। ਟੈਕਨੋਕਰੈਟਸ ਵਿੱਚ ਹੈ ਨਹੀਂ। ਮੈਂ ਇਹ ਮਹਿਸੂਸ ਕਦੋਂ ਕੀਤਾ ਬੀਂਗ ਏ ਡਾਇਰੈਕਟਰ ਸਪੋਰਟਸ, ਅੱਛਾ ਡਾਇਰੈਕਟਰ, ਅੱਛਾ ਲੋਕ ਸਪੋਰਟਸ ਦੀ ਗੱਲ ਜ਼ਰੂਰ ਕਰਦੇ ਆ ਬਟ ਨਾ ਕੋਈ ਬਿਊਰੋਕਰੈਟ ਨਾ ਕੋਈ ਪੋਲੀਟੀਸ਼ੀਅਨ ਸਪੋਰਟਸ ਮਿਨਿਸਟਰ ਜਾਂ ਡਾਇਰੈਕਟਰ ਸਪੋਰਟਸ ਨਹੀਂ ਬਣਨਾ ਚਾਹੁੰਦਾ। ਉਹਨਾਂ ਨੂੰ ਐਂ ਲੱਗਦਾ ਵੀ ਯਾਰ ਇਹ ਬਹੁਤਾ ਲਿਊਕਰੇਟਿਵ ਨਹੀਂ ਹੈ। ਅੱਛਾ, ਵਾਈ ਨੋਟ, ਮੰਨ ਲਓ ਹੈਲਥ ਡਿਪਾਰਟਮੈਂਟ ਹੈ, ਉਹਦੇ ਵਿੱਚ ਜਿਹਦਾ 30-40-50 ਸਾਲ ਦਾ ਤਜਰਬਾ ਹੈਗਾ ਦੁਨੀਆ ਦੇ ਉੱਤੇ, ਮੈਂ ਤਾਂ ਉਹ ਗੱਲ ਕਰਦਾ ਜਿਹੜੀ ਦੁਨੀਆ ਦੇ ਉੱਤੇ ਇਸਟੈਬਲਿਸ਼ ਹੈਗੀ ਆ, ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ। ਅੱਛਾ, ਉਹਦੇ ਵਿੱਚ ਲੌਂਗ ਟਰਮ ਅਤੇ ਸ਼ੋਰਟ ਟਰਮ ਦੇ ਬੇਸਿਕਲੀ ਐਕਸਪਰਟਸ ਬੰਦੇ ਬੈਠੇ ਹੈਗੇ ਜਿਹੜੇ ਡਿਸਕਸ ਕਰਦੇ ਆ। ਉਹਦੇ ਨਾਲ ਦੋ ਚੀਜ਼ਾਂ ਕਵਰ ਹੋਣਗੀਆਂ, ਇੱਕ ਤਾਂ ਬਿਊਰੋਕਰੈਟ ਬਲੱਫ ਨਹੀਂ ਕਰੂਗਾ ਪੋਲੀਟੀਕਲ ਬੰਦਿਆਂ ਨਾਲ, ਦੂਸਰਾ ਇਹ ਆ ਕਿ ਸਿਸਟਮ ਠੀਕ ਹੋਊਗਾ। ਇੱਕ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉਹ ਹਰ ਮਿਨਿਸਟਰੀਜ਼ ਦੇ ਵਿੱਚ ਐਕਸਪਰਟ ਟੀਮ ਹੁੰਦਾ ਹੋਣਾ ਜ਼ਰੂਰੀ ਆ। ਮੰਨ ਲਓ ਐਗਰੀਕਲਚਰ ਹੈ, ਦੋ ਵੱਡੇ ਕਿਸਾਨ ਹੋਣ, ਦੋ ਮੀਡੀਅਮ ਜਿਹੇ ਹੋਣ, ਦੋ ਛੋਟੇ ਹੋਣ, ਇੱਕ ਅੱਧਾ ਦੋ ਸਾਇੰਟਿਸਟ ਹੋਣ ਜਿਹੜੇ ਸੱਚ ਅਤੇ ਸਾਫ਼ ਗੱਲ ਤਾਂ ਕਰਨ, ਕਿਉਂਕਿ ਜਦੋਂ ਇਹ ਗੱਲ ਹੀ ਹੋਣੋਂ ਹਟ ਜਾਂਦੀ ਆ। ਦੇਖੋ ਨਾ, ਤੁਸੀਂ ਇੱਕ

0: ਤਿੰਨ ਤਿੰਨ ਇੱਦਾਂ ਦੇ ਹੁੰਦੇ ਆ
1: ਹੂੰ
0: ਜਿਨ੍ਹਾਂ ਨੇ ਕੋਈ ਨਾ ਕੋਈ ਹੈਂਕੀ ਪੈਂਕੀ ਕਰਨੀ ਹੁੰਦੀ, ਫਿਰ ਉਹ ਉਹਨਾਂ ਕੋਲ ਉੱਦਾਂ ਦੇ ਡਿਸੀਜਨ ਕਰਾਉਂਦੇ। ਅੱਛਾ, ਉਹਦੇ ਫਿਰ ਪ੍ਰਕਸ਼ਨ ਜਿਹੜੇ ਆ ਡਾਊਨ ਦਾ ਲਾਈਨ ਜਿਹੜਾ ਉਹ ਬਹੁਤ ਮਾੜੇ ਨਿਕਲਦੇ। ਦੂਸਰਾ ਇਹ ਹੈ ਕਿ ਸਾਨੂੰ ਫਾਈਨੈਂਸ਼ੀਅਲ ਐਕਸਪਰਟਸ ਦੀ ਜ਼ਰੂਰਤ ਹੈਗੀ ਹੈ।
1: ਓ ਵੈਰੀ ਮੱਚ,
0: ਠੀਕ ਹੈ ਨਾ। ਅੱਛਾ, ਸਾਨੂੰ ਐਗਰੀਕਲਚਰ ਜਿਹੜੀ ਹੈ, ਕਿਉਂਕਿ ਐਗਰੀਕਲਚਰ ਸਾਡਾ ਸਿਰਫ ਇੱਕ ਕਿੱਤਾ ਹੀ ਨਹੀਂ ਹੈ, ਸਾਡਾ ਬੇਸਿਕਲੀ ਸਮਾਜ ਦੀ ਬਣਤਰ ਵੀ ਹੈ। ਉਹਦੇ ਵਿੱਚ ਉਹਨੂੰ ਸਸਟੇਨੇਬਿਲਟੀ, ਮੰਨ ਲਓ ਪਿੱਛੇ ਜੇ ਮੈਂ ਇੱਕ ਸਾਇੰਟਿਸਟ ਮੈਨੂੰ ਮਿਲਿਆ, ਉਹਨੇ ਕਰਨਾਲ ਦੇ ਕੋਲ ਆਪਣੇ ਉਹਨੇ ਇੱਕ ਫਾਰਮ ਹਾਊਸ ਐਸਟੈਬਲਿਸ਼ ਕੀਤਾ। ਉਹਦੇ ਵਿੱਚ 1 ਏਕੜ ਦਾ, 2 ਏਕੜ ਦਾ, 3 ਏਕੜ ਦਾ ਮਾਡਲ ਬਣਾਏ ਹੋਏ। ਉਹਦੇ ਵਿੱਚ ਥੋੜ੍ਹੀ ਜਿਹੀ ਫਿਸ਼ਰੀ, ਥੋੜ੍ਹੀ ਜਿਹੀ ਪੋਲਟਰੀ, ਥੋੜ੍ਹੀ ਜਿਹੀ ਡੈਰੀ, ਥੋੜ੍ਹਾ ਜਿਹਾ ਫਰੂਟਸ, ਥੋੜ੍ਹਾ ਜਿਹਾ ਵੈਜੀਟੇਬਲਸ, ਬਾਕੀ ਕੁਛ ਮਿਲੇਟਸ, ਉਹਨੇ ਉਸ ਤਰ੍ਹਾਂ ਬਣਾਏ ਹੋਏ ਆ। ਉਹ ਕਹਿੰਦਾ ਵੀ ਮੈਨੂੰ ਸਿਰਫ ਇੱਕ ਨਮਕ ਅਤੇ ਇੱਕ ਚਾਹ ਪੱਤੀ ਲੈਣ ਦੀ ਜ਼ਰੂਰਤ ਪੈਂਦੀ ਆ, ਬਾਕੀ ਸਾਰਾ ਇੱਕ ਦੂਸਰੇ ਦੇ ਉਹ ਵੇਸਟ ਵੀ ਕੰਮ ਆ ਜਾਂਦੇ ਆ। ਅਤੇ ਉਹ ਮੈਨੂੰ ਲੱਗਦਾ, ਅੱਛਾ ਕਿਉਂ ਨਹੀਂ ਅਸੀਂ ਇੱਦਾਂ ਦੇ ਮਾਡਲ। ਅਲਟੀਮੇਟਲੀ ਤਾਂ ਤੁਸੀਂ ਲਾਈਫ ਨੂੰ ਸਸਟੇਨ ਕਰਨਾ ਨਾ ਪਹਿਲਾਂ। ਜਿਹੜਾ ਬੰਦੇ 'ਤੇ ਕਰਜ਼ਾ ਹੋ ਰਿਹਾ ਉਹ ਕਿਉਂ ਹੋ ਰਿਹਾ? ਕਿਉਂਕਿ ਮੰਨ ਲਓ ਹੁਣ ਪੰਜਾਬੀ ਆ, ਉਹ ਕਣਕ ਅਤੇ ਝੋਨਾ, ਝੋਨਾ ਅਸੀਂ ਖਾਂਦੇ ਨਹੀਂ ਹੈ, ਚੌਲ ਖਾਂਦੇ ਨਹੀਂ ਹੈ, ਅਸੀਂ ਸਿਰਫ ਰੋਟੀ ਨਾਲ ਤਾਂ ਗੁਜ਼ਾਰਾ ਨਹੀਂ ਕਰ ਸਕਦੇ, ਸਾਨੂੰ ਹੋਰ ਵੀ ਉਹਦੇ ਨਾਲ ਚੀਜ਼ਾਂ ਚਾਹੀਦੀਆਂ ਹੈਗੀਆਂ। ਅੱਛਾ, ਜੇ ਸਾਡੇ ਕੋਲ 2 ਏਕੜ ਹੈਗੇ, 3 ਏਕੜ ਹੈਗੇ ਆ, ਦੈਨ ਅਸੀਂ ਉਹਨੂੰ ਗਾਂ ਫਰਦਰ ਕਮਰਸ਼ੀਅਲ ਐਂਗਲ ਨਾਲ।
1: ਕੀ ਪੰਜਾਬ ਦੇ ਕਿਸਾਨਾਂ ਨੂੰ ਵੀ ਹੁਣ ਐਜੂਕੇਸ਼ਨ ਦੀ ਜਾਂ ਅਪਡੇਟ ਕਰਨ ਦੀ ਜ਼ਰੂਰਤ ਹੈ?
0: ਡੈਫੀਨੇਟਲੀ ਹੈਗੀ ਹੈ।
1: ਕਈ ਵਾਰੀ
0: ਸਾਡਾ ਰਿਜਿਡ ਸੁਭਾਅ ਜਿਹੜਾ ਆ, ਕਿਉਂਕਿ ਅਸੀਂ ਦੇਖੋ ਦੇਖੀ ਕਰਦੇ ਹਾਂ। ਅੱਜ ਪਾਣੀ ਜਿੰਨਾ ਡਿਪਲੀਟ ਹੋ ਗਿਆ, ਜਿੰਨੇ ਸਾਡੀ ਸੋਇਲ ਦੀ ਹੈਲਥ ਜਿਹੜੀ ਆ ਉਹ ਇੱਕ ਡਿਫਰੈਂਟ ਲੈਵਲ 'ਤੇ ਪਹੁੰਚ ਗਈ ਆ, ਅਸੀਂ ਕਦੀ ਸੋਚਦੇ ਨਹੀਂ ਹੈ ਕਿ ਦੇਖੋ ਕਰਮਨ, ਜਦੋਂ 8-10 ਕੁਇੰਟਲ ਕਣਕ ਹੁੰਦੀ ਸੀ 1 ਏਕੜ 'ਚੋਂ, ਉਦੋਂ ਸਾਡਾ ਜੀਵਨ ਹੈਲਦੀ ਸੀ ਕਿ ਅੱਜ ਹੈਲਦੀ ਆ? ਉਦੋਂ ਸਾਨੂੰ ਬਿਮਾਰੀਆਂ ਘੱਟ ਸੀ ਕਿ ਅੱਜ ਘੱਟ?
1: ਇੱਕ ਨਾ ਮੁੰਡਾ ਪਿੱਛੇ, ਉਹਨੇ ਨਾ ਝੋਨਾ ਉਹਨੇ ਕੀਤਾ, ਤੇ ਉਹਨੇ ਟੈਕਨੀਕ ਹੈ ਅਪਣਾਈ ਵੀ ਉਹਨੇ ਬੈਜ ਲਗਾ ਕੇ ਝੋਨਾ ਬੀਜਿਆ। ਉਹਦੇ ਨਾਲ ਕੀ ਹੋਇਆ ਕਿ ਤੱਕ ਝੋਨੇ ਦੀ ਗਰੋਥ ਤੇ ਸਰਪਲਸ ਬਹੁਤ ਜ਼ਿਆਦਾ ਹੋਈ, ਤੇ ਜਿਹੜਾ ਵਾਟਰ ਟੇਬਲ ਹੈ ਪਾਣੀ ਹੈ
0: ਬਹੁਤ ਜ਼ਿਆਦਾ ਵੇਸਟ ਨਹੀਂ
1: ਹੋਇਆ, ਉਹ ਵੇਸਟ ਨਹੀਂ ਹੋਇਆ, ਮਤਲਬ ਬਚਿਆ, ਕਾਫੀ ਪਾਣੀ ਬਚਿਆ। ਤੇ ਉਹ ਆਪਾਂ ਉਹਦੀ ਵੀ ਇੰਟਰਵਿਊ ਕਰਨ ਦੀ ਹੁਣ ਸੋਚ ਰਹੇ ਹਾਂ।
0: ਨਹੀਂ ਸਮਝ ਨਹੀਂ, ਦੇਖੋ ਜਿਹੜੇ ਵੀ ਸਾਡੇ ਬੱਚੇ ਜਿਹੜੇ ਕੋਈ ਚੰਗਾ ਕੰਮ ਕਰਦੇ ਕਿਸੇ ਫੀਲਡ ਦੇ ਵਿੱਚ, ਮੈਨੂੰ ਲੱਗਦਾ ਦੇ ਸ਼ੁੱਡ ਬੀ ਪਾਰਟ ਐਂਡ ਪਾਰਸਲ ਆਫ ਦਾ ਸਿਸਟਮ। ਉਹ ਸਾਡੇ ਸਿਸਟਮ ਦਾ ਹਿੱਸਾ ਹੋਣੇ ਚਾਹੀਦੇ ਆ ਜਿਹੜੇ ਵੀ ਫੀਲਡ ਦੇ ਹੋਣ। ਐਕਚੁਲੀ ਦੇਖੋ ਜਿੰਨਾ ਚਿਰ ਨਾ, ਦੇਖੋ ਪੰਜਾਬ ਕਦੋਂ ਬਾਊਂਸ ਬੈਕ ਕਰੂਗਾ, ਮੈਨੂੰ ਜਿੰਨਾ ਕੁ ਮਹਿਸੂਸ ਹੁੰਦਾ, ਜਦੋਂ ਹਰ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਿਆ ਵੀ ਪੰਜਾਬ ਮੇਰਾ ਆ, ਸਾਡੇ ਇੰਨੀ ਕਹਿ ਲਓ ਕਿ ਇਸ ਗੱਲ ਦੀ ਪਬਲਿਸਿਟੀ ਹੁੰਦੀ ਆ ਵੀ ਜੀ ਫਲਾਨੇ ਦੀ ਸਰਕਾਰ, ਜੀ ਫਲਾਨੇ, ਬਈ ਵੀ ਆਰ ਪਾਰਟ ਐਂਡ ਪਾਰਸਲ ਆਫ ਦਿਸ ਸਿਸਟਮ। ਇਹ ਕਦੋਂ ਹੋਇਆ ਸੀ ਕਰਮਨ? ਇਹ ਸਾਡੇ ਗੁਰੂਆਂ ਦੇ ਸਮੇਂ ਹੋਇਆ ਸੀ। ਉਹਨਾਂ ਨੇ ਜਦੋਂ ਖਾਲਸਾ ਪੰਥ ਸਾਜਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਫਾਈਟ ਨਹੀਂ ਕਰ ਸਕਦੇ ਵਿਦ ਮੁਗਲਸ, ਉਹਨਾਂ ਨੇ ਹਰ ਬੰਦੇ ਨੂੰ ਉਹਦਾ ਹਿੱਸਾ ਬਣਾ ਦਿੱਤਾ ਅਤੇ ਇੱਕ ਫੌਜ ਤਿਆਰ ਕਰ ਦਿੱਤੀ। ਅੱਛਾ, ਇਹ ਕੁਛ ਸਮਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸੀ, ਜਿਹਦੇ ਵਿੱਚ ਅਪਰੋਕਸੀਮੇਟਲੀ 40 ਸਾਲਾਂ ਦੇ ਰਾਜ ਦੇ ਵਿੱਚ ਇੱਕ ਵੀ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ। ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਬੈਸਟ ਆਫ ਦਾ ਪਰਸਨ ਜਿਹੜੇ ਆ ਉਹਨੂੰ ਲੀਡ ਕਰਨ ਲਈ ਚਾਹੀਦੇ ਹੈਗੇ ਆ, ਐਡਮਿਨਿਸਟ੍ਰੇਟਰ ਚੰਗੇ ਚਾਹੀਦੇ ਹੈਗੇ ਆ। ਦੇਖੋ ਮੈਂ ਹਮੇਸ਼ਾ ਇੱਕੋ ਗੱਲ ਸਮਝਦਾ ਹੁੰਦਾ ਕਿ ਜਿਹਨੇ ਜਿੰਨਾ ਕ੍ਰਾਈਮ ਕੀਤਾ ਹੋਵੇ ਉਹਨੂੰ ਉਨੀ ਸਜ਼ਾ ਮਿਲ ਜਾਵੇ, ਇੱਕ ਤਾਂ ਉਹਦੇ ਮਾਇੰਡ ਦੇ ਵਿੱਚ ਇਹ ਗੱਲ ਆ ਜਾਊਗੀ ਕਿ ਮੈਂ ਕ੍ਰਾਈਮ ਨਹੀਂ ਕਰਨਾ। ਦੂਜਾ, ਜਿਹਦੇ 'ਤੇ ਕ੍ਰਾਈਮ ਹੋਇਆ ਹੋਵੇ ਉਹਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਹੋ ਜਾਊਗੀ ਕਿ ਯਾਰ ਉਹਨੂੰ ਸਜ਼ਾ ਤਾਂ ਹੁਣ ਮਿਲ ਗਈ ਆ। ਜਦੋਂ ਇਹਦੇ 'ਚੋਂ ਸਕਿੱਪ ਹੁੰਦੇ ਆ, ਆਈਦਰ ਬਾਈ ਇਨਫਲੂਐਂਸ ਔਰ ਬਾਈ ਫਾਈਨੈਂਸ਼ੀਅਲ ਇਨਫਲੂਐਂਸ ਔਰ ਪੋਲੀਟੀਕਲ ਇਨਫਲੂਐਂਸ ਔਰ ਅਦਰਵਾਈਜ਼ ਸਮਾਜਿਕ ਤੌਰ 'ਤੇ, ਉਦੋਂ ਗੜਬੜ ਹੈਗੀ ਆ, ਉਦੋਂ ਫਿਰ ਉਹ ਜਿਹੜਾ ਤਾਣਾ ਬਣਾਇਆ ਸਾਡਾ ਵਿਗੜਦਾ ਜਾਂਦਾ।
1: ਤੁਹਾਡੀ ਪਾਰਟੀ ਦੇ, ਕਿਉਂਕਿ ਨਾ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਅਸੀਂ ਬਲੇਮ ਗੇਮ 'ਚ ਬਹੁਤ ਆ, ਹੈ ਨਾ, ਆਪਾਂ ਬਲੇਮ ਗੇਮ ਨੂੰ ਥੋੜ੍ਹਾ ਸਾਈਡ ਰੱਖ ਕੇ ਜਿਵੇਂ ਤੁਹਾਨੂੰ ਪੁੱਛਣਾ ਹੋਵੇ ਵੀ ਤੁਹਾਡੀ ਪਾਰਟੀ ਦੇ ਅੰਦਰ ਕਿਹੜੇ ਮੈਂਬਰਸ ਵੱਲੋਂ ਕਿਹੜੀ ਡਿਸਕਸ਼ਨਸ ਦੀ ਕਿਹੜੀ ਘਾਂਡ ਰਹਿ ਜਾਂਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ, ਸੋ ਦੈਟ ਉਹਦੇ 'ਤੇ ਕੰਮ ਕੀਤਾ ਜਾ ਸਕਦਾ?
0: ਸਾਨੂੰ ਕਰਮਨ ਉਹਦੇ 'ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਮੰਨ ਲਓ ਮੈਂ, ਕਿਉਂਕਿ ਹਰ ਬੰਦਾ ਇੱਕ ਆਪਣੀ ਉਹਦੀ ਲਾਈਫ ਦੀ ਇੱਕ ਜਰਨੀ ਹੈਗਾ, ਉਹਦੇ ਵਿੱਚੋਂ ਕੁਛ ਨਾ ਕੁਛ ਸਿੱਖਦਾ ਹੈਗਾ। ਮੈਨੂੰ ਲੱਗਦਾ ਜੇ ਹਰ ਬੰਦਾ ਕੰਟਰੀਬਿਊਟ ਕਰੇ ਉਸ ਐਂਗਲ ਨਾਲ, ਜਿਸ ਨਜ਼ਰੀਏ ਨਾਲ ਉਹ ਸੋਚਦਾ ਹੈਗਾ, ਤਾਂ ਮੈਨੂੰ ਲੱਗਦਾ ਉਹ ਕਾਫੀ ਵੱਡੀ ਇੱਕ ਤੁਹਾਡੇ ਕੋਲ ਕਹਿ ਲਓ ਕਿ ਇੱਕ ਬਾਸਕਿਟ ਬਣ ਜੂਗੀ ਜਿਹਦੇ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ।

0: ਸਾਡੇ 'ਚ ਕਮੀ ਪੇਸ਼ੀ ਹੈਗੀ ਆ, ਸਾਨੂੰ ਉਹ ਦੂਰ ਕਰਨ ਦੀ
1: ਜੇ
0: ਜ਼ਰੂਰਤ
1: ਅਸੀਂ ਮੈਂਬਰਸ ਦੇ ਨਾਮ ਨਾ ਲੈ ਕੇ ਕਮੀ ਪੇਸ਼ੀ ਦੀ ਹੀ ਗੱਲ ਕਰੀਏ, ਕਿਹੜੀ ਕਮੀ ਤੁਹਾਨੂੰ ਲੱਗਦੀ ਹੈ?
0: ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇੱਕ ਓਵਰਆਲ ਪੰਜਾਬ ਦੀ ਪਿਕਚਰ ਕਿ ਸਾਡੀ ਜੇ ਪਾਰਟੀ ਆਉਂਦੀ ਹੈਗੀ ਆ, ਸਾਨੂੰ ਲਾਅ ਐਂਡ ਆਰਡਰ 'ਤੇ ਕੀ ਕਰਨਾ ਹੈਗਾ, ਸਾਨੂੰ ਫਾਈਨੈਂਸਿਸ 'ਤੇ ਕੀ ਕਰਨਾ ਹੈਗਾ, ਸਾਨੂੰ ਐਗਰੀਕਲਚਰ 'ਤੇ ਕੀ ਕਰਨਾ ਹੈਗਾ, ਸਾਨੂੰ ਐਜੂਕੇਸ਼ਨ 'ਤੇ ਕੀ ਕਰਨਾ ਹੈਗਾ, ਸਾਨੂੰ ਯੂਥ ਐਨਰਜੀ ਨੂੰ ਚੈਨਲਾਈਜ਼ ਕਰਨ ਲਈ ਕੀ ਕਰਨਾ ਹੈਗਾ, ਪੁਲਿਸਿੰਗ ਜਿਹੜੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ, ਇਹ ਸਾਰੀਆਂ ਚੀਜ਼ਾਂ ਦੇਖੋ ਜੀ। ਮੰਨ ਲਓ ਸਪੋਜ਼ ਆਪਣੇ ਹੁਣ ਇੱਕ ਇਹ ਹੁੰਦਾ ਕਿ ਦੇਖੋ ਜੀ ਉਹ ਫਲਾਨੀ ਜਗ੍ਹਾ ਮਾਰਤਾ ਜੀ, ਇੱਦਾਂ ਕਰਤਾ ਜੀ, ਇੱਦਾਂ ਕਰਤਾ, ਦੇਖੋ ਜੀ ਪੁਲਿਸ ਵਾਲਾ ਜਾਂਦਾ ਤਾਂ ਵੀ ਸਾਡਾ ਹੀ ਆ ਨਾ, ਕਿਉਂਕਿ ਦੋ ਤਰ੍ਹਾਂ ਦੀ ਸਟੇਟ ਕੋ ਐਨਰਜੀ ਆ, ਇੱਕ ਨੈਚੁਰਲ ਸੋਰਸ ਹੈ, ਇੱਕ ਹਿਊਮਨ ਸੋਰਸ ਹੈ। ਅਸੀਂ ਦੋਨੇ ਹੀ ਵੇਸਟ ਜੇ ਕਰਾਂਗੇ ਤਾਂ ਸਾਡਾ ਕਿਤੇ ਨਾ ਕਿਤੇ ਐਜ ਏ ਸਟੇਟ ਸਾਡਾ ਨੁਕਸਾਨ ਤਾਂ ਹੋਊਗਾ। ਸੋ ਸਾਨੂੰ ਦੋਨਾਂ ਨੂੰ ਸੰਭਲ ਕੇ ਉਸ ਜਿਹੜੀ ਨੈਚੁਰਲ ਸੋਰਸ ਹੈਗੀ ਆ ਉਹਨੂੰ ਅਸੀਂ ਜਦੋਂ ਹਿਊਮਨ ਸੋਰਸ ਨਾਲ ਕਨੈਕਟ ਕਰਦੇ ਹਾਂ ਤਾਂ ਉਹਦੇ ਰਿਜ਼ਲਟ ਜਿਹੜੇ ਆ ਉਹ ਚੰਗੇ ਨਿਕਲਣ ਦੀ ਕੱਢਣ ਦੀ ਜ਼ਰੂਰਤ ਹੈਗੀ ਆ। ਸੋ ਇਹ 5-7 ਚੀਜ਼ਾਂ ਮੇਰੇ ਜ਼ਿਹਨ 'ਚ ਹੈਗੀਆਂ ਵੀ ਯਾਰ ਇਹ ਤਾਂ ਅਸੀਂ ਕਰਨੀਆਂ ਹੈਗੀਆਂ।
1: ਰਾਈਟ, ਵਾਈ ਡੂ ਯੂ ਬਿਲੀਵ ਇਨ ਸੌਫਟਨੈਸ ਐਂਡ ਸੌਫਟ ਪੋਲਿਟਿਕਸ ਸੋ ਮੱਚ?
0: ਦੇਖੋ ਇੱਕ ਤਾਂ ਸਾਡੇ ਹੋ ਸਕਦਾ ਮੇਰੇ ਸੁਭਾਅ ਦਾ ਹਿੱਸਾ ਹੋਵੇ, ਲੇਕਿਨ ਜਿੰਨਾ ਕੁ ਮੈਂ ਬਿਲੀਵ ਕਰਦਾ ਪੰਜਾਬੀ ਨੂੰ ਪਿਆਰ ਨਾਲ ਮੋਲਡ ਕੀਤਾ ਜਾ ਸਕਦਾ, ਪੰਜਾਬੀ ਨੂੰ ਧੱਕੇ ਨਾਲ ਮੋਲਡ ਕੀਤਾ ਨਹੀਂ ਜਾ ਸਕਦਾ। ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਮੰਨ ਲਓ ਸਪੋਜ਼ ਮੈਂ ਕਿਸੇ ਨੂੰ ਕਹਾਂ ਵੀ ਯਾਰ ਆ ਜਾਓ ਆਪਣੇ ਕੋਲ ਦੋ ਪਰੌਂਠੇ ਹੈਗੇ ਆ, ਚਾਰ ਹੈਗਾ, ਆਪਾਂ ਇੱਕ ਇੱਕ ਬਹਿ ਕੇ ਖਾ ਲਾਂਗੇ, ਉਹ ਪਿਆਰ ਨਾਲ ਖਾ ਲੂਗਾ। ਜੇ ਉਹਨੂੰ ਕਹਾਂ ਮੈਂ ਧੱਕੇ ਨਾਲ ਡਾਇਨਿੰਗ ਟੇਬਲ 'ਤੇ ਬਿਠਾਲ ਕੇ ਖਵਾਉਣਾ, ਉਹ ਨਹੀਂ ਖਾਊਗਾ। ਇਹ ਕਿਤੇ ਨਾ ਕਿਤੇ ਸਾਡੇ ਜੈਨੈਟਿਕਸ ਜਾਂ ਸਾਡੇ ਸੁਭਾਅ ਦਾ ਹਿੱਸਾ ਹੈਗਾ। ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਇਨਸਟੈਡ ਕਿ ਤੁਸੀਂ ਉਹਦੇ ਨਾਲ ਕਨਫਰੰਟ ਕਰਨਾ,
1: ਕਦੇ ਇੱਦਾਂ ਨਹੀਂ ਮਹਿਸੂਸ ਹੁੰਦਾ ਵੀ ਮੈਨੂੰ ਫਿਰ ਆਹ ਵਾਲੇ ਟੈਕਟਿਕਸ ਅਪਣਾ ਕੇ ਜਿਹੜੀ ਡਬਲ ਦਾ ਫੇਮ ਡਬਲ ਦਾ ਨੇਮ ਮਿਲ ਸਕਦਾ ਹੈ ਮੈਂ ਉਹਨੂੰ ਆਪ ਹੀ ਗਵਾ ਰਿਹਾ,
0: ਫਿਰ ਉਹਦੇ ਨਾਲ ਕੀ ਹੋਊਗਾ? ਕਿਉਂਕਿ ਕਰਮਨ ਡੈਸਟਨੀ ਜਿਹੜੀ ਆ ਨਾ ਉਹ ਮੈਨੂੰ ਉਹਦੇ 'ਤੇ ਬਿਲੀਵ ਕਾਫੀ ਹੈਗਾ। ਮੈਂ ਕਹਿੰਦਾ ਕਰਮ ਕਰੀਏ, ਬਾਕੀ ਜੋ ਤੁਹਾਡੀ ਡੈਸਟਨੀ 'ਚ ਹੋਊਗਾ, ਜੋ ਕਿਸਮਤ 'ਚ ਹੋਊਗਾ। ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਸੀ ਨਾ, ਮੇਰੇ ਨਾਲੋਂ ਇੱਕ ਬਿਹਤਰ ਮੁੰਡਾ ਸੀਗਾ, ਉਹਦਾ ਨਾਂ ਸੀਗਾ ਮਨਦੀਪ ਸਿੰਘ। ਅਗਲੇ ਦਿਨ ਟਰਾਇਲ ਸੀ ਇੰਡੀਆ ਟੀਮ ਦੇ। ਅੱਛਾ, ਉਹਨੇ ਜਾਣਾ ਸੀਗਾ ਮੇਰੇ ਨਾਲੋਂ ਬਿਹਤਰ ਸੀਗਾ, ਮੈਂ ਇਸ ਗੱਲ ਦਾ ਸਹਿਮਤ ਹਾਂ, ਫਿਜ਼ੀਕਲੀ ਵੀ ਐਜ਼ ਏ ਖਿਡਾਰੀ ਵੀ। ਲੇਕਿਨ ਬਦਕਿਸਮਤੀ ਨਾਲ ਉਹ ਰਾਤ ਨੂੰ ਮੰਜੇ ਤੋਂ ਡਿੱਗ ਪਿਆ, ਉਹਦੀ ਕੋਲਰ ਬੋਨ ਫ੍ਰੈਕਚਰ ਹੋ ਗਈ। ਦੈਟ ਇਜ਼ ਹਾਓ ਆਈ ਗੋਟ ਇਨਟੂ ਇੰਡੀਅਨ ਟੀਮ, ਐਂਡ ਆਈ ਨੈਵਰ ਲੁੱਕ ਬੈਕ, ਐਂਡ ਹੀ ਵਿਚਾਰਾ ਉਹ ਕਦੀ ਖੇਡਿਆ ਨਹੀਂ। ਸੋ ਮੈਨੂੰ ਐਂ ਲੱਗਦਾ ਕਿ ਕਿਉਂਕਿ ਜਿਸ ਕੁ ਲੈਵਲ ਤੋਂ ਮੇਰੇ ਵਰਗਾ ਚੱਲਿਆ ਅਤੇ ਜਿਸ ਕੁ ਲੈਵਲ ਨੂੰ ਅਚੀਵ ਕੀਤਾ, ਸ਼ਾਇਦ ਅੱਜ ਦੇ ਹਾਲਾਤਾਂ ਦੇ ਵਿੱਚ ਜਾਂ ਅੱਜ ਦੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਇਹ ਪੋਸੀਬਲ ਨਹੀਂ ਸੀਗਾ।
1: Are you in touch with him? Is he around?
0: ਮੈਂ ਹੁਣ ਕਾਫੀ ਦੇਰ ਦਾ ਨਹੀਂ ਮਿਲਿਆ ਉਹਨੂੰ, ਅੱਗੇ ਤਾਂ ਹੋ ਜਾਂਦੀ ਸੀਗੀ। ਹੀ ਵਾਜ਼ ਇਨ ਦਾ ਕਸਟਮਸ, ਅਤੇ ਉਹਦੇ ਤੋਂ ਬਾਅਦ ਨੈਚੁਰਲੀ ਆ ਉਹ ਆਪਣੀ ਜੋਬ ਦੇ ਵਿੱਚ ਬਿਜ਼ੀ ਹੋ ਗਿਆ, ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਜੋਬ ਦੇ ਵਿੱਚ ਬਿਜ਼ੀ ਹੋ ਗਿਆ। ਸੋ ਮੈਨੂੰ ਐਂ ਲੱਗਦਾ ਕਿ
1: ਤੁਸੀਂ ਡੈਸਟਨੀ ਕਰਮ ਵਰਗੇ ਲਵਸ ਯੂਜ਼ ਕੀਤੇ, ਤੁਹਾਨੂੰ ਘਰ 'ਚੋਂ ਆਇਆ ਇਹ ਕੋਨਸੈਪਟ? ਘਰ 'ਚ ਗੱਲਾਂ ਹੁੰਦੀਆਂ ਸੀ ਅਵਲੀਆਂ ਜਦੋਂ ਤੁਸੀਂ ਵੱਡੇ ਹੋ ਰਹੇ ਸੀਗੇ ਅਬਾਊਟ ਆਰ ਯੂ ਰਿਲੀਜੀਅਸ, ਕਿ ਤੁਸੀਂ ਰਿਲੀਜੀਅਸ ਹੋ? ਤਾਂ
0: ਨਹੀਂ, ਬਹੁਤਾ ਮੈਂ ਰਿਲੀਜੀਅਸ ਇਸ ਐਂਗਲ ਨਾਲ ਇਨੀਸ਼ੀਅਲ ਸਟੇਜ 'ਤੇ ਨਹੀਂ ਸੀ। ਆਲਦੋ ਮੈਂ ਸੂਫੀ ਵੀ ਸੁਣਦਾ, ਮੈਂ ਓਸ਼ੋ ਨੂੰ ਵੀ ਸੁਣਦਾ, ਮੈਂ ਸੰਤ ਸਿੰਘ ਮਸਕੀਨ ਨੂੰ ਵੀ ਸੁਣਦਾ, ਸਮੇਂ ਸਮੇਂ 'ਤੇ ਯੋਗਾ ਮੈਡੀਟੇਸ਼ਨ।
1: ਸਪਿਰਿਚੁਅਲ ਹੋ?
0: ਬਾਈ ਨੇਚਰ ਯੈਸ।
1: ਹੋਏ ਹੋ ਜਾਂ ਸੀਗੇ?
0: ਨਹੀਂ, ਮੈਂ ਸ਼ੁਰੂ ਤੋਂ ਹੀ, ਮੈਨੂੰ ਲੱਗਦਾ ਸ਼ਾਇਦ ਕਿਉਂਕਿ ਟਫ ਸਿਚੁਏਸ਼ਨ 'ਚੋਂ ਨਿਕਲਿਆ ਹੈਗਾ, ਅਤੇ ਉਹਦੇ ਵਿੱਚ ਕਦੀ ਇੱਦਾਂ ਬਹੁਤਾ ਸੋਚਣ ਦਾ ਮੌਕਾ ਨਹੀਂ ਮਿਲਿਆ, ਅਤੇ ਉਹਦੇ ਵਿੱਚੋਂ ਮਤਲਬ ਜਿੱਦਾਂ ਕਹਿ ਲਓ ਕਿ ਨਾ ਜ਼ਿੰਦਗੀ ਦੇ ਵਿੱਚ ਇੱਕ ਸਟੈਪ ਮਿਲਿਆ ਅਤੇ ਉਹਨੂੰ ਕੋਸ਼ਿਸ਼ ਕੀਤੀ ਆ ਉਹਨੂੰ ਬੈਸਟ ਕਰਨ ਦੀ, ਉਹੋ ਜਿਹੀ ਆਦਤ ਬਣ ਗਈ ਹੈਗੀ ਆ, ਉਹੋ ਜਿਹਾ ਹੁਣ ਪੋਲੀਟੀਕਲ ਐਂਗਲ ਤੋਂ ਸੋਚਦਾ ਹੈਗਾ। ਜਿੱਥੇ ਵੀ ਮੈਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਸਿੱਖ ਲਈ ਜਾਵੇ, ਅਤੇ ਉਹਨੂੰ ਆਪਣੀ ਪਰਸਨੈਲਿਟੀ ਦਾ ਹਿੱਸਾ ਵੀ ਬਣਾਇਆ ਜਾਵੇ, ਕਿਉਂਕਿ ਰੋਲ ਮਾਡਲ ਸਾਡੇ ਸਮਾਜ 'ਚੋਂ ਕਰਮਨ ਘਟੀ ਜਾ ਰਿਹਾ, ਕਿਉਂਕਿ ਅਲਟੀਮੇਟਲੀ ਯੰਗ ਜਨਰੇਸ਼ਨ ਅੱਜ ਠੀਕ ਹੈ ਟੈਕਨੋਲੋਜੀ ਦਾ ਸਮਾਂ ਹੈਗਾ, ਬਹੁਤ ਫਾਸਟ ਆ, ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ, ਪਰ ਮੈਨੂੰ ਸੈਟਿਸਫੈਕਸ਼ਨ ਹੁੰਦੀ ਆ ਵੀ ਜੇ ਮੈਂ ਕਿਸੇ ਦੀ ਜ਼ਿੰਦਗੀ 'ਚ ਕੁਛ ਪੋਜ਼ਿਟਿਵ ਰੋਲ ਪਲੇ ਕਰ ਸਕਾਂ।
1: ਜਦੋਂ ਆਪਣੇ ਆਪ ਨੂੰ ਜ਼ਿੰਦਗੀ 'ਚ ਸਟੱਕ ਮਹਿਸੂਸ ਕਰਦੇ ਹੋ, ਬਹੁਤ ਵਾਰੀ ਕੀਤਾ ਹੋਊਗਾ, ਕਿਹਦੀ ਸਲਾਹ ਮੈਟਰ ਕਰਦੀ ਹੈ, ਕਿੱਥੇ ਜਾਂਦੇ ਹੋ, ਕਿਹਦੇ ਕੋਲ ਜਾਂਦੇ ਹੋ ਟੂ ਟੋਕ?
0: ਐਕਚੁਲੀ ਦੇਖੋ, ਕਈ ਕਈ ਪ੍ਰੋਫੈਸ਼ਨਲ ਲੋਕ ਜਾਂ ਕਈ ਇਹੋ ਜਿਹੇ ਲੋਕ ਹੈਗੇ ਆ ਮੇਰੇ ਇਨ ਟੱਚ, ਜਿਹੜੇ ਕਿ ਜਦੋਂ ਜਦੋਂ ਵੀ ਸਮੇਂ ਸਮੇਂ 'ਤੇ ਜੇ ਕੋਈ ਧਾਰਮਿਕ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਪੋਲੀਟੀਕਲ ਐਂਗਲ ਤੋਂ ਪਤਾ ਕਰਨਾ ਹੋਵੇ ਜਾਂ ਕਿਸੇ ਵੀ ਟੋਪਿਕ ਤੋਂ, ਫਿਰ ਮੈਂ ਉਹ ਦੋ ਤਿੰਨ ਬੰਦਿਆਂ ਨਾਲ ਸਲਾਹ ਸਲੂਕ ਕਰ ਲੈਂਦਾ ਹੈਗਾ।
1: ਜਦੋਂ ਇੰਨਾ ਬੰਦਾ ਪੋਲੀਟਿਕਸ 'ਚ ਘਿਰਿਆ ਹੁੰਦਾ ਹੈ, ਮੀਡੀਆ ਨੂੰ ਵੀ ਇੰਨਾ ਜਵਾਬ ਦੇਣਾ ਹੁੰਦਾ ਹੈ, ਪੋਲੀਟੀਸ਼ੀਅਨਸ ਨਾਲ ਇੰਨਾ ਬਹਿਣਾ ਹੁੰਦਾ, ਕਿਤੇ ਨਾ ਕਿਤੇ ਨਾ ਵੀ ਗੈਟ ਟੂ ਪੋਲੀਟੀਕਲ ਆਲ ਦਾ ਟਾਈਮ। ਮਤਲਬ ਸਾਨੂੰ ਕੋਈ ਹੋਰ ਸੁਝਦਾ ਨਹੀਂ, ਸਾਡਾ ਬ੍ਰੇਨ ਕੰਡੀਸ਼ਨ ਹੋਇਆ ਹੁੰਦਾ ਨਾ ਟੂ ਆਨਸਰ ਪੋਲੀਟੀਕਲੀ ਓਨਲੀ।
0: ਨਹੀਂ, ਮੈਂ ਇੱਦਾਂ ਨਹੀਂ,
1: ਹਿਊਮਨ ਸੈਂਸ, ਆਪਣੀ ਹਿਊਮਨਨੈਸ ਨੂੰ ਕਿਵੇਂ ਡੀਕੋਡ ਕਰਦੇ ਹੋ ਟਾਈਮ ਟੂ ਟਾਈਮ, ਅਤੇ ਉਹਨੂੰ ਅਲਾਈਵ ਕਿੱਦਾਂ ਰੱਖਦੇ ਹੋ? ਡੂ ਯੂ ਮਿਸ, ਤੁਹਾਨੂੰ ਇੱਦਾਂ ਲੱਗਦਾ ਵੀ ਮੈਨੂੰ ਇੱਕ ਇਨਸਾਨ ਦੇ ਵਾਂਗ ਵੀ ਵੇਖਿਆ ਕਰੋ, ਲੀਡਰ ਛੱਡ ਕੇ, ਪੋਲੀਟਿਕਸ, ਪੋਲੀਟੀਸ਼ੀਅਨ ਛੱਡ
0: ਨਹੀਂ,
1: ਕੇ?
0: ਮੈਂ ਚਾਹੁੰਦਾ ਹੁੰਦਾ ਵੀ ਮੇਰੀਆਂ ਵੀ ਕੋਈ ਸਮੱਸਿਆਵਾਂ ਹੈਗੀਆਂ। ਅੱਛਾ, ਕੋਈ ਮੇਰੀ ਕੋਈ ਸਮੱਸਿਆ ਕੋਈ ਸੁਣਦਾ ਹੀ ਨਹੀਂ ਹੈਗਾ। ਅੱਛਾ, ਬੱਚੇ ਵੀ ਨਹੀਂ ਸੁਣਦੇ, ਮਾਂ ਪਿਓ ਬਾਪ ਨਹੀਂ ਸੁਣਦੇ, ਵਾਈਫ ਨੇ ਤਾਂ ਸੁਣਨਾ ਹੀ ਕੀ ਆ? ਸੋ
1: ਰੀਅਲੀ, ਹਾਂ,
0: ਨਹੀਂ ਮਤਲਬ ਉਹ ਫਿਰ ਆਪਣੀ ਪ੍ਰੋਬਲਮ ਹੀ ਦੱਸਦੇ ਆ ਨਾ ਮੈਨੂੰ ਤਾਂ, ਉਹਨਾਂ ਨੂੰ ਐਂ ਲੱਗਦਾ ਵੀ ਇਹਨੇ ਹੀ ਸੋਲਵ ਕਰਦੀ ਹੈਗੀ ਆ। ਅੱਛਾ, ਜਦੋਂ ਲੋਕਾਂ 'ਚ ਜਾਈਦਾ ਫਿਰ ਲੋਕ ਇਹ ਕਹਿੰਦੇ ਆ ਵੀ ਆਹ ਹੀ, ਕਿਉਂਕਿ ਹੋਰ ਤਾਂ ਸਾਡੇ ਕੋਲ ਕੋਈ ਆਉਂਦਾ ਨਹੀਂ ਹੈ ਵੀ ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ। ਐਕਚੁਲੀ ਕੀ ਹੋਇਆ ਕਰਮਨ, ਕਿ ਸਾਡਾ ਸਿਸਟਮ ਵੀਕ ਹੋ ਗਿਆ। ਸਿਸਟਮ ਵੀਕ ਹੋਣ ਕਰਕੇ ਸਾਡੇ ਦੇਖੋ ਜਿਹੜੀ ਡੇਰਿਆਂ ਦੀ ਵੀ ਕਿਤੇ ਮੈਨੂੰ ਐਂ ਲੱਗਦਾ ਵੀ ਜਿਹੜੀ ਨੰਬਰ ਵਧਿਆ ਨਾ, ਉਹ ਵੀ ਸਾਡੇ ਸਿਸਟਮ ਦੀ ਕਮਜ਼ੋਰੀ ਕਰਕੇ ਵਧਿਆ। ਕਿਉਂਕਿ ਹੁੰਦਾ ਕੀ ਆ, ਇੱਕ ਇਨਫਲੂਐਂਸ ਬੰਦੇ ਕੋਲ 100 ਬੰਦਾ ਜਾਣ ਲੱਗ ਪਿਆ, ਉੱਥੇ ਇੱਕ ਪੋਲੀਟੀਕਲ ਬੰਦਾ ਵੀ ਜਾਣ ਲੱਗ ਪਿਆ, ਉੱਥੇ ਉਹਦੇ ਕੰਮ ਹੋਣ ਲੱਗ ਪਏ, ਉੱਥੇ ਫਿਰ 200, 400, 500, 1000 ਜਾਣ ਲੱਗ ਪਿਆ, ਉਹ ਡੇਰਾ ਵਧਣ ਲੱਗ ਪਿਆ। ਅੱਛਾ, ਜਿਹਨਾਂ ਕੰਟਰੀਆਂ ਦੇ ਵਿੱਚ ਸਿਸਟਮ ਸਟਰੋਂਗ ਆ ਉੱਥੇ ਕੋਈ ਇੱਦਾਂ ਦਾ ਹੈ ਨਹੀਂ, ਉੱਥੇ ਕੋਈ ਹੋਰ ਪੋਕਿਟਸ ਬਹੁਤੀਆਂ ਡਿਵੈਲਪ ਨਹੀਂ ਹੁੰਦੀਆਂ, ਉਹਨਾਂ ਨੂੰ ਐਂ ਲੱਗਦਾ ਦੇਖੋ 90% ਤਾਂ ਬਹੁਤੇ ਦੇਸ਼ਾਂ ਦੇ ਵਿੱਚ ਬਹੁਤੇ ਬੰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਸਿਸਟਮ ਦੇ ਵਿੱਚ ਕੌਣ ਹੈਗਾ ਕੌਣ ਨਹੀਂ ਹੈਗਾ, ਬਿਕੋਜ਼ ਦੇ ਹੈਵ ਏ ਸਟਰੋਂਗ ਸਿਸਟਮ ਐਟ ਦਾ ਬੈਕ ਐਂਡ। ਜੇ ਉਹਨਾਂ ਨੂੰ ਹੈਲਥ ਦੀ ਪ੍ਰੋਬਲਮ ਹੈ, ਜੇ ਉਹਨਾਂ ਨੂੰ ਕਿਤੇ ਪੁਲਿਸਿੰਗ ਵਾਲਾ ਐਂਗਲ ਦੀ ਜ਼ਰੂਰਤ ਹੈਗੀ ਆ, ਸਫਾਈ ਦੀ ਜ਼ਰੂਰਤ ਹੈਗੀ ਆ, ਐਵਰੀਥਿੰਗ ਆਲਮੋਸਟ ਇਨ ਪਲੇਸ। ਸਾਡੇ ਕਿਉਂਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਮਤਲਬ 36 ਪ੍ਰੋਬਲਮ ਆ। ਹੁਣ ਮੈਂ ਕਈ ਵਾਰੀ ਆ ਸਾਡੇ ਆ ਜਿੱਦਾਂ ਅਰਬਨ ਸਟੇਟ ਆ ਜਾਂ ਫੇਸ 2 ਆ, ਗੋਲਡਨ ਐਵੀਨਿਊ ਆ, ਅੱਛਾ ਇੱਥੇ ਕਈ ਬਜ਼ੁਰਗਾਂ ਨਾਲ ਮੈਂ ਜਦੋਂ ਮਿਲਦਾ ਮੁਲਦਾ, ਉਹ ਕਹਿੰਦੇ ਜੀ ਅਸੀਂ ਤਾਂ ਫਲੈਟ ਲੈ ਲਿਆ, ਕੋਠੀ ਵੇਚ ਦਿੱਤੀ, ਉਹਦਾ ਕਾਰਨ ਕੀ ਆ? ਚੋਰ ਦਾ ਵੀ ਡਰ ਹੈ, ਪਾਣੀ ਵਾਲੇ ਦਾ ਵੀ ਡਰ ਹੈ, ਸੜਕ ਦਾ ਵੀ ਡਰ ਹੈ, ਸਿਕਿਉਰਿਟੀ ਦਾ ਵੀ ਡਰ ਹੈ, ਮਤਲਬ ਯੂ ਲੁੱਕ ਐਟ ਦ ਪੀਪਲਸ ਮਾਇੰਡ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਕ ਸਮਾਜਿਕ ਤੌਰ 'ਤੇ, ਔਰ ਰਾਜ ਉਹੀ ਚੰਗਾ ਹੁੰਦਾ ਜਿਹਦੇ ਵਿੱਚ ਤੁਸੀਂ ਸਿਸਟਮ ਦੇ ਵਿੱਚ ਕੰਮ ਕਰੋ। ਕਿਉਂਕਿ ਜਦੋਂ ਹੁਣ ਤੁਸੀਂ ਰੀਲਾਂ ਹੀ ਬਣਾਈ ਜਾਂਦੇ ਆ, ਤੁਹਾਡੇ ਕੋਲ ਕੰਮ ਹੈ ਨਹੀਂ। ਅੱਛਾ, ਬਿਊਰੋਕਰੈਟ ਨੂੰ ਐਂ ਲੱਗਦਾ ਹੈਗਾ ਵੀ ਯਾਰ ਮੈਂ ਤਾਂ ਮਤਲਬ ਜੇ 25 ਸਾਲ ਦਾ ਬਿਊਰੋਕਰੇਸੀ 'ਚ ਆਇਆ ਅਤੇ 60 ਸਾਲ 35 ਸਾਲ ਦੀ ਮੇਰੀ ਹੈਗੀ ਆ, 35 ਸਾਲ ਮੈਂ ਤਾਂ ਡੈਮੀ ਗੋਡ ਬਣ ਗਿਆ, ਮੈਂ ਤਾਂ ਜੋ ਕਹੂੰਗਾ ਉਹ ਜਾਣਾ ਹੈਗਾ। ਅੱਛਾ, ਉਹ ਜਿਹੜੀ ਮਾਨਸਿਕਤਾ ਵੀ ਆ ਕਰਮਨ, ਜਿਹੜੇ ਸਾਡੇ ਮੈਨੂੰ ਲੱਗਦਾ ਜਾਂ ਤਾਂ ਅਸੀਂ ਗੁਲਾਮ ਜ਼ਿਆਦਾ ਸਮਾ ਰਹੇ ਹਾਂ, ਖੈਰ ਪੰਜਾਬ ਤਾਂ ਉਨਾ ਗੁਲਾਮ ਨਹੀਂ ਰਿਹਾ ਹੈਗਾ, ਪਰ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਸਿਸਟਮ ਦੇ ਵਿੱਚ ਇੱਕ ਥਾਣੇਦਾਰ ਹੁੰਦਾ, ਇੱਕ ਪੰਚਾਇਤ ਸੈਕਟਰੀ ਹੁੰਦਾ। ਲਓ, ਸਾਡੇ ਇਲੈਕਟਡ ਬੰਦਿਆਂ ਨੂੰ ਤਾਂ, ਸਰਪੰਚਾਂ ਨੂੰ ਤਾਂ ਉਹੀ ਕਦੀ ਗੇੜ ਪਾਈ ਫਿਰਦਾ। ਅੱਛਾ, ਉਹ ਵੀ ਉਹਦੇ ਮਗਰ ਮਗਰ ਤੁਰੇ ਫਿਰਦੇ ਆ, ਜਦਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਡਿਊਟੀ ਆ। ਅੱਛਾ, ਅਸੀਂ ਉਸ ਥੋਟ ਪ੍ਰੋਸੈਸ ਨੂੰ ਕਿਤੇ ਨਾ ਕਿਤੇ ਮਿਸ ਕਰਦਾ, ਮੈਂ ਤਾਂ ਮਿਸ ਕਰਦਾ, ਕਿਉਂਕਿ ਮੈਂ ਇੱਕ ਉਸ ਬੈਕਗਰਾਊਂਡ ਤੋਂ ਆਇਆ ਜਿੱਥੇ ਅਸੀਂ ਆਪਣੇ ਕੋਚ ਨੂੰ ਵੀ ਕਹਿ ਦਿੰਦੇ ਸੀ ਵੀ ਕੋਚ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ, ਕਿਉਂਕਿ ਆਈ ਐਮ ਪਲੇਇੰਗ ਔਨ ਦੈਟ ਸਾਈਡ, ਠੀਕ ਹੈ ਨਾ, ਜਾਂ ਤਾਂ ਇਹਦਾ ਸਲਿਊਸ਼ਨ ਲੱਭ, ਨਹੀਂ ਤਾਂ ਮੈਨੂੰ ਪਤਾ ਵੀ ਇਹਦਾ ਸਲਿਊਸ਼ਨ ਆਹ ਹੈਗਾ। ਅੱਛਾ, ਉੱਥੇ ਗੱਲ ਡਿਸਕਸ਼ਨ, ਅਸੀਂ ਤਾਂ ਕਈ ਵਾਰੀ ਕਮਰੇ ਦੇ ਵਿੱਚ ਜੇ ਟੀਮ ਡਿਸਕਸ਼ਨ ਹੋਣੀ ਉੱਥੇ ਤਾਂ ਕਈ ਵਾਰੀ ਅਸੀਂ ਗਾਲੋ ਗਾਲੀ ਵੀ ਹੋ ਜਾਂਦੇ ਸੀ ਵੀ ਬਾਲ ਲੰਘਿਆ ਅਤੇ ਲੰਘਾ ਕਿਉਂ। ਅੱਛਾ, ਦੈਟ ਇਜ਼ ਵਟ ਵੀ ਐਕਸਪੈਕਟ, ਕਿਉਂਕਿ ਜਦੋਂ ਤੁਸੀਂ ਇੰਨੇ ਕਨਵਿਕਟ ਹੋ ਜਾਂਦੇ ਆ, ਤੁਹਾਡੀ ਕਨਵਿਕਸ਼ਨ ਇੰਨੀ ਹੋ ਜਾਂਦੀ ਹੈਗੀ ਆ, ਸੋ ਮੈਨੂੰ ਐਂ ਲੱਗਦਾ ਹੁੰਦਾ ਕਿ ਵਾਈ ਨੋਟ, ਜਿਹੜੀ ਚੀਜ਼ ਹੋ ਸਕਦੀ ਆ ਜਦੋਂ ਉਹ ਨਹੀਂ ਹੁੰਦੀ ਤਾਂ ਦੈਨ ਦੇਰ ਇਜ਼ ਅ ਪ੍ਰੋਬਲਮ। ਸੋ ਕਿਤੇ ਨਾ ਕਿਤੇ ਉਹ ਉਹ ਉਹ ਚੀਜ਼ਾਂ ਜਿਹੜੀਆਂ ਕਿਤੇ ਜੈਨੇਟਿਕਸ ਵੀ ਹੈ।

0: ਹੈਗੀਆਂ, ਕਿਤੇ ਮੈਨੂੰ ਲੱਗਦਾ ਪ੍ਰੋਫੈਸ਼ਨ ਤੋਂ ਵੀ ਆਈਆਂ ਹੈਗੀਆਂ, ਕਿਸੇ ਦੂਜੇ ਦੇਸ਼ਾਂ ਦੇ ਵਿੱਚ, ਕਿਉਂਕਿ ਮੈਂ ਚਲੋ ਲੀਗ ਵਗੈਰਾ ਮਲੇਸ਼ੀਆ, ਜਰਮਨ, ਹੋਲੈਂਡ, ਅੱਛਾ ਇਹਨਾਂ ਕੰਟਰੀਆਂ ਦੇ ਨਾਲ ਜਦੋਂ ਤੁਸੀਂ ਖੇਡਦੇ ਆ ਤੁਸੀਂ ਬਹੁਤ ਕੁਛ ਸਿੱਖਦੇ ਆ ਇਹਨਾਂ ਦੇ ਕਲਚਰ ਤੋਂ, ਬਹੁਤ ਕੁਛ ਸਿੱਖਦੇ ਆ। ਮਤਲਬ ਕਈ ਵਾਰੀ ਤਾਂ ਸਾਡੇ ਲੋਕ ਤਾਂ ਇੱਦਾਂ ਹੀ ਸੋਚਦੇ ਆ ਨਾ ਵੀ ਖਰੇ ਘੱਟ ਕੱਪੜੇ ਪਾਉਂਦੇ ਆ ਅਤੇ ਇਹਨਾਂ ਦਾ ਖਰੇ ਕੀ ਕਲਚਰ ਆ, ਬਟ ਦੇ ਆਰ ਵੈਰੀ ਕਮਿਟਡ ਪੀਪਲ, ਦੇ ਆਰ ਵੈਰੀ ਸੈਂਸਿਟਿਵ ਟੂ ਵਰਡ ਦੇਅਰ ਸਿਸਟਮ।
1: ਪੰਜਾਬ ਨਿਕਲੇਗਾ ਕਦੇ ਇੰਨੀ ਸੋਚਣੀ ਚੋਂ? ਜੇ ਹਲੇ ਕੱਪੜਿਆਂ ਦੀ ਗੱਲ ਕੀਤੀ ਤੁਸੀਂ, ਸੀਮਤ ਸੋਚਣੀ ਹੈ, ਹਲੇ ਤਾਂ ਬਹੁਤ ਮੁੱਦੇ ਨੇ ਪੰਜਾਬ ਕੋਲ, ਪਰ ਮੈਂ ਇਹ ਤਾਂ ਪੁੱਛ ਰਹੀ ਹਾਂ ਕਿਉਂਕਿ ਜਿਹੜੀ ਸੋਚ ਹਲੇ ਤੱਕ ਹਾਲੇ ਵੀ ਇੱਥੇ ਤੱਕ ਹੀ ਸੀਮਤ ਹੈ, ਉਹ ਵੱਡੇ ਫੈਸਲੇ ਜਾਂ ਵੱਡੇ ਮੁੱਦੇ ਕਿਵੇਂ ਫਰੋਲੂਗੀ?
0: ਦੇਖੋ ਕਰਮਨ, ਸੋਸਾਇਟੀ ਦੇ ਵਿੱਚ ਚੇਂਜਸ ਤਾਂ ਆਉਂਦੀਆਂ ਹੈਗੀਆਂ ਸਮੇਂ ਸਮੇਂ 'ਤੇ। ਕਈ ਚੀਜ਼ਾਂ ਪੁਰਾਣੇ ਲੋਕਾਂ ਚੰਗੀਆਂ ਸੀਗੀਆਂ, ਕਈ ਚੀਜ਼ਾਂ ਨਵੀਂ ਯੰਗ ਜਨਰੇਸ਼ਨ ਚੰਗੀਆਂ ਹੈਗੀਆਂ। ਅਸੀਂ ਓਵਰਆਲ ਕਹਿ ਲਈਏ ਕਿ ਅਸੀਂ ਓਵਰਆਲ ਬਹੁਤ ਚੰਗੇ ਪਾਸੇ ਵੱਲ ਨੂੰ ਵਧੇ, ਇੱਦਾਂ ਦਾ ਕੁਛ ਨਹੀਂ।
1: ਜੀ ਬਿਲਕੁਲ ਬਿਲਕੁਲ।
0: ਦੇਖੋ ਇੱਕ ਪਿੰਡ ਇੱਕ ਇਕਾਈ ਹੈ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਯਾਰ ਵਾਈ ਡੋਂਟ ਯੂ ਕਾਲ ਆਲ ਦਾ ਲੀਡਰਸ ਫਰੋਮ ਡਿਫਰੈਂਟ ਪਾਰਟੀਜ਼। ਮੈਂ ਕਈ ਪਿੰਡਾਂ 'ਚ ਸਕਸੈਸਫੁਲ ਹੋਇਆ ਵੀ ਆ ਵੀ ਯਾਰ ਤੁਸੀਂ ਮੈਨੂੰ ਵੀ ਸੱਦੋ, ਤੁਸੀਂ ਹੋਰ ਪੋਲੀਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਸੱਦੋ, ਆਈ ਡੋਂਟ ਮਾਈਂਡ, ਤੁਸੀਂ ਕੁਐਸਚਨਿੰਗ ਕਰੋ, ਤੁਸੀਂ ਫਿਰ ਅਸੈਸਮੈਂਟ ਕਰੋ, ਤੁਸੀਂ ਫਿਰ ਵੋਟਾਂ ਪਾਓ ਜਿਹਨੂੰ ਵੀ ਪਾਉਣੀ। ਉਹਦੇ ਨਾਲ ਕੀ ਹੋਊਗਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਪਾਰਟੀਸਪੇਸ਼ਨ, ਹੁਣ ਤਾਂ ਕੀ ਆ ਵੀ ਇੱਕ ਧੜਾ ਜਿਹੜਾ ਆ ਉਹ ਫਲਾਨੀ ਗਰੁੱਪ ਦਾ ਆ, ਇੱਕ ਧੜਾ ਫਲਾਨੀ ਪਾਰਟੀ ਦਾ, ਇੱਕ ਧੜਾ ਫਲਾਨੀ ਪਾਰਟੀ ਦਾ ਹੈਗਾ। ਅੱਛਾ ਜਦੋਂ ਉਹਨਾਂ ਦਾ ਲੀਡਰ ਜਾਣਾ, ਉਹਦੇ ਭਾਵੇਂ ਇੱਥੇ ਕੋਈ ਸਮਾਨ ਹੋਵੇ ਚਾਹੇ ਨਾ ਹੋਵੇ, ਅੱਛਾ ਉਹਨੇ ਉਹਨਾਂ ਨਾਲ ਤੁਰ ਪੈਣਾ, ਦੂਜੇ ਨੇ ਦੂਜੇ ਨਾਲ ਤੁਰ ਪੈਣਾ, ਤੀਜੇ ਨੇ ਤੀਜੇ ਨਾਲ ਤੁਰ ਪੈਣਾ, ਅੱਛਾ ਉਸ ਹੀ ਅਸੀਂ ਕਿਸੇ ਨਾ ਕਿਸੇ ਸਰਕਲ ਦੇ ਵਿੱਚ ਫਸੇ ਹੋਏ ਹਾਂ। ਪਰ ਸਾਨੂੰ ਮਚਿਓ ਡੈਮੋਕ੍ਰੇਸੀ ਵੱਲ ਨੂੰ ਵਧਣ ਦੀ। ਦੇਖੋ ਬਹੁਤੇ ਕੰਟਰੀਜ਼ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਹੈਗੀਆਂ ਉਹਨਾਂ ਨੂੰ ਹਜ਼ਾਰ ਹਜ਼ਾਰ 1200-1200 ਸਾਲ ਹੋ ਗਏ, ਸਾਨੂੰ ਹਜੇ 400-500 ਸਾਲ ਹੋਇਆ।
1: ਜੋ ਬੇਅਦਬੀਆਂ ਦਾ ਕਾਨੂੰਨ ਆਪ ਦੇ ਰਾਜ ਵਿੱਚ ਆਇਆ ਹੈ, ਲੋਕ ਬਹੁਤ ਉਦੋਂ ਖੁਸ਼ ਨੇ, ਤੁਹਾਨੂੰ ਕ੍ਰੈਡਿਟ ਦਿੰਦੇ ਨੇ ਵੀ ਇਹਨਾਂ ਦੇ ਰਾਜ ਵਿੱਚ ਇਹ ਕਾਨੂੰਨ ਆਇਆ ਹੈ, ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਰਾਜ ਵਿੱਚ ਇਹ ਕਾਨੂੰਨ ਕਿਉਂ ਨਹੀਂ ਆ ਸਕਿਆ, ਆ ਜਾਣਾ ਚਾਹੀਦਾ ਸੀਗਾ, ਅਤੇ ਇਹ ਵਾਲੇ ਕਾਨੂੰਨ ਨਾਲ ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ?
0: ਦੇਖੋ ਇਹਦੇ ਦੋ ਪਾਰਟ ਹੈ ਕਰਮਨ, ਇੱਕ ਪਾਰਟ ਹੈਗਾ ਕਿ ਜਿਹੜੇ ਇਸ ਕਾਨੂੰਨ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ, ਕੀ ਆਪਾਂ ਉਹਨਾਂ ਨੂੰ ਸਜਾਵਾਂ ਜਿੰਨੀਆਂ ਪ੍ਰਿਸਕ੍ਰਾਈਬਡ ਸੀ ਉਹ ਦਵਾ ਸਕੇ ਹਾਂ ਕਿ ਨਹੀਂ ਦਵਾ ਸਕੇ। ਦੇਖੋ ਇਹ ਤਾਂ ਹੁਣ ਆਪਾਂ ਆਉਣ ਵਾਲੇ ਕ੍ਰਾਈਮ ਨੂੰ ਰੋਕਣ ਲਈ ਕਹਿ ਰਹੇ ਹਾਂ, ਜਿਹੜਾ ਹੋ ਚੁੱਕਿਆ, ਜਿਹੜਾ 2015 ਤੋਂ ਆਨਵਰਡ ਹੋਇਆ, ਉਹਦੀ ਬਾਰੇ ਇਹ ਗੱਲ ਹੀ ਨਹੀਂ ਕਰਨੀ ਚਾਹੁੰਦੇ ਨਾ
1: ਕੁਐਸਚਨਿੰਗ ਹੁੰਦੀ ਉਹਨਾਂ ਨੂੰ?
0: ਹਾਂ ਕੁਐਸਚਨਿੰਗ ਹੁੰਦੀ, ਮੇਰੀ ਤਾਂ ਕੁਐਸਚਨ ਹੀ ਇਹ ਹੈਗਾ। ਮੈਂ ਕਹਿੰਦਾ ਇਹ ਮੰਨ ਲਿਆ ਵੀ ਹਾਂ ਵੀ ਤੁਸੀਂ ਇਹ ਕਾਨੂੰਨ ਪਾਸ ਕਰ ਲਿਆ, ਜਦਕਿ ਇਹਦੇ ਵਿੱਚ ਵੀ ਬਹੁਤ ਜਿਹੜੇ ਲੀਗਲ ਮਾਇੰਡ ਹੈਗੇ ਆ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ। ਕਿਉਂਕਿ ਧਾਰਮਿਕ ਪੱਖੋਂ ਮੈਂ ਬਹੁਤ ਜ਼ਿਆਦਾ ਗੱਲ ਕਰਦਾ ਨਹੀਂ, ਕਿਉਂਕਿ ਮੈਨੂੰ ਉਨੀ ਨੌਲੇਜ ਨਹੀਂ ਹੈ ਜਿੰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿੰਨਾ ਵਿਸ਼ਾਲ ਹੈ, ਉਨੀ ਨੌਲੇਜ ਵਾਲਾ ਬੰਦਾ ਹੀ ਉਨੀ ਗੱਲ ਕਰੇ ਤਾਂ ਜ਼ਿਆਦਾ ਬਿਹਤਰ। ਲੇਕਿਨ ਉਹਦਾ ਜਿਹੜਾ ਲੀਗਲ ਐਂਗਲ ਆ, ਅੱਜ ਵੀ ਕਿਤੇ ਨਾ ਕਿਤੇ ਜਿਹੜੇ ਲੀਗਲ ਮਾਇੰਡਸ ਹੈਗੇ ਆ ਉਹ ਕਹਿੰਦੇ ਵੀ ਇਹ ਇੰਪਲੀਮੈਂਟੇਬਲ ਨਹੀਂ ਹੈਗਾ, ਇਹਨੂੰ ਗਵਰਨਰ ਬੇਸਿਕਲੀ ਪਾਸ ਨਹੀਂ ਕਰ ਸਕਦਾ, ਇਹਨੂੰ ਘੱਟੋ ਘੱਟ ਵੀ ਪ੍ਰੈਜ਼ੀਡੈਂਟ ਹੀ ਪਾਸ ਕਰ ਸਕਦਾ ਹੈਗਾ। ਅੱਛਾ ਹੁਣ ਆਪਾਂ ਬੇਸਿਕਲੀ ਤਾਂ ਕਿਸੇ ਕਿਸੇ ਨਾ ਕਿਸੇ ਨਾਲ ਤਾਂ ਗੱਲ ਕਰਾਂਗੇ ਨਾ। ਅੱਛਾ ਇਹ ਵੀ ਮੰਨ ਲਿਆ ਵੀ ਹਾਂ ਵੀ ਇਹ ਪਾਸ ਹੋ ਗਿਆ ਆਉਣ ਵਾਲੇ ਸਮੇਂ ਲਈ, ਲੇਕਿਨ ਉਹ ਜਿਹੜਾ ਪੀਰੀਅਡ ਜਿਹੜਾ ਸੀਗਾ, ਜਿਹੜਾ ਕ੍ਰਾਈਮ ਹੋ ਚੁੱਕਿਆ, ਉਹਦੇ ਬਾਰੇ ਵੀ ਕੋਈ ਗੱਲ ਕਰ ਲਓ?
1: ਉਹ ਫਾਈਲਸ ਖੁੱਲ ਸਕਦੀਆਂ ਨੇ ਹੁਣ?
0: ਨਹੀਂ ਫਾਈਲ ਤਾਂ ਹਜੇ ਹੈਗੀਆਂ ਆ, ਪੰਜ ਦੇ ਪੰਜ ਕਰਮਨ ਜਿਹੜੇ ਉਹ ਬੇਅਦਬੀਆਂ ਦੇ ਕੇਸ ਹੈਗੇ ਆ ਉਹ ਪੰਜਾਬ ਤੋਂ ਬਾਹਰ ਟ੍ਰਾਇਲ ਹੋ ਰਿਹਾ, ਪੰਜਾਬ 'ਚ ਨਹੀਂ ਟ੍ਰਾਇਲ ਹੋ ਰਿਹਾ, ਪੰਜ ਦੇ ਪੰਜ ਬਾਹਰ ਟ੍ਰਾਂਸਫਰ ਹੋ ਗਿਆ। ਆਪਾਂ ਉਹਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੇ, ਆਪਾਂ ਮੌੜ ਬਲਾਸਟ ਹੋਇਆ ਉਹਦੇ 'ਤੇ ਇਨਵੈਸਟੀਗੇਸ਼ਨ ਹੋਈ ਪਈ ਆ, ਉਹਦੇ 'ਚ ਬੇਸਿਕਲੀ ਬੰਦੇ ਵੀ ਨਾਮਜ਼ਦ ਹੋਏ ਪਏ ਵੀ ਆਹ ਬੰਦੇ ਅੱਜ ਤੱਕ ਕਿਸੇ ਨੇ ਉਹਨੂੰ ਬੁਲਾ ਕੇ ਬਾਬੇ ਰਾਮ ਰਹੀਮ ਨੂੰ ਇਨਵੈਸਟੀਗੇਟ ਨਹੀਂ ਕੀਤਾ। ਮੈਂ ਕੀ ਕਹਿੰਦਾ ਹੁੰਦਾ, ਮੈਂ ਕਹਿੰਦਾ ਜਿਹਨੂੰ ਜਿੰਨਾ ਜਿਹਨੇ ਕ੍ਰਾਈਮ ਕੀਤਾ ਉਨੀ ਉਹਨੂੰ ਸਜ਼ਾ ਮਿਲ ਜਾਵੇ, ਤਾਂ ਕਿਤੇ ਨਾ ਕਿਤੇ ਜਿਹਦੇ 'ਤੇ ਕ੍ਰਾਈਮ ਹੋਇਆ ਹੁੰਦਾ ਉਹਦੇ 'ਤੇ ਮਲਮ ਲੱਗ ਜਾਂਦੀ ਵੀ ਯਾਰ ਇਹਨੂੰ ਸਜ਼ਾ ਮਿਲ।
1: ਇਨਸਾਫ਼ ਦੇ ਕੋਨਸੈਪਟ
0: ਜਦੋਂ ਤੁਸੀਂ ਹੁਣ ਹੁਣ ਗੈਂਗਿਜ਼ਮ ਕੀ ਹੈਗਾ, ਜਦੋਂ ਤੁਸੀਂ ਛੋਟਾ ਕ੍ਰਾਈਮ ਕਰਦੇ ਹੋ ਤੁਸੀਂ ਉਹਨੂੰ ਫਿਰ ਕਿਤੇ ਨਾ ਕਿਤੇ ਪੈਟਰਨੇਜ ਕਰਦੇ ਹੋ, ਉਹ ਫਿਰ ਹੌਲੀ ਹੌਲੀ ਵੱਡਾ ਬਣ ਜਾਂਦਾ।
1: ਤਾਂ ਇੱਧਰੋਂ ਮੈਨੂੰ ਯਾਦ ਆਉਂਦੀ ਜਿਹੜੀ ਪਿੱਛੇ ਹੁਣੇ ਆਈ ਵਾਜ਼ ਅਬਾਊਟ ਟੂ ਸਕਿਪ, ਥੈਂਕ ਯੂ ਫੋਰ ਸਪੀਕਿੰਗ ਦ ਵਰਡ ਗੈਂਗਿਜ਼ਮ, ਪਿੱਛੇ ਜੇ ਮੂਵੀ ਦੀ ਰਿਲੀਜ਼ਿੰਗ ਦੀ ਗੱਲ ਆਈ ਹੈ,

0: फॉरेंस
1: ਨਹੀਂ ਬੇਸਿਕਲੀ ਦੇਖੋ, ਇਹ ਤਾਂ ਦੇਖੋ ਜਿਹੜੀ ਡੀਪ ਸਟੇਟ ਹੈਗੀ ਆ ਜਾਂ ਸਟੇਟ ਹੈਗੀ ਆ ਉਹਨੂੰ ਇਹ ਗੱਲ ਨੂੰ
0: ਅਸੀਂ ਕਿਉਂ
1: ਸਮਝ,
0: ਗਲੋਰੀਫਾਈ ਕਰਨ ਲੱਗ ਗਏ ਗੈਂਗਸਟਰਸ ਦੀ ਸਟੋਰੀਜ਼ ਨੂੰ?
1: ਨਹੀਂ ਬਿਲਕੁਲ ਨਹੀਂ ਗਲੈਰੀਫਾਈ ਕਰਨਾ ਚਾਹੀਦਾ। ਅੱਛਾ ਹੁੰਦਾ ਕੀ ਆ, ਯੰਗਸਟਰ ਜਿਹੜਾ ਬੱਚਾ ਹੈਗਾ ਉਹ ਕਿਤੇ ਨਾ ਕਿਤੇ ਦੇਖਦਾ ਹੈਗਾ ਵੀ ਜਦੋਂ ਇਹਦਾ ਇੰਨਾ ਟੌਰ ਟੱਪਾ। ਦੇਖੋ
0: ਪੰਜਾਬ
1: ਪੰਜਾਬੀ
0: 95 ਵੀ ਤਾਂ
1: ਪੰਜਾਬੀ ਨਾ
0: ਕਰ ਸਕਦੇ ਸੀ ਰਿਲੀਜ਼?
1: ਪੰਜਾਬੀ ਨਾ ਇੱਕ ਬੇਸਿਕਲੀ ਇੱਕ ਟਿਪੀਕਲ ਕਰੈਕਟਰ ਆ। ਮੈਂ ਨਾ ਕਰਮਨ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ, ਮੇਰੇ ਨਾਲ ਇੱਕ ASI ਸੀਗਾ ਜਦੋਂ ਆਈ ਵਾਜ਼ ਇਨ ਪੁਲਿਸ ਡਿਪਾਰਟਮੈਂਟ। ਉਹਨੇ ਮੈਨੂੰ ਕਿਹਾ ਕਿ ਸਰ ਮੇਰਾ ਬੇਟਾ ਉਹਨੇ +2 ਕਰ ਲਈ ਹੈ ਵੀ ਕਿਤੇ ਪੁਲਿਸ 'ਚ ਭਰਤੀ ਕਰਾ ਦਿਓ। ਮੈਂ ਕਿਹਾ ਚਲੋ ਕੋਈ ਨਹੀਂ, ਜਦੋਂ ਕੋਈ ਨਿਕਲੀਆਂ ਭਰਤੀਆਂ ਮੈਂ ਤੁਹਾਨੂੰ ਦੱਸੂੰਗਾ। ਅਤੇ ਭਰਤੀਆਂ ਨਿਕਲੀਆਂ ਉਦੋਂ ਕਾਰਗਿਲ ਦੀ ਜੰਗ ਤੋਂ ਬਾਅਦ ਦੀ ਗੱਲ ਹੈ। ਮੈਂ ਉਹਨੂੰ ਕਿਹਾ ਵੀ ਉਹ ਮੁੰਡੇ ਦੇ ਨਾ ਫਾਰਮ ਫੂਰਮ ਭਰਦੇ, ਆਪਾਂ ਇਹਨੂੰ ਭਰਤੀ ਕਰਾ ਲਾਂਗੇ। ਉਹ ਮੈਨੂੰ ਕਹਿੰਦਾ ਜੀ ਉਹ ਆਰਮੀ 'ਚ ਭਰਤੀ ਹੋ ਗਿਆ। ਮੈਂ ਕਿਹਾ ਯਾਰ ਆਰਮੀ 'ਚ ਕਾਹਨੂੰ ਕਰਾਉਣਾ ਸੀਗਾ, ਵੀ ਆਰਮੀ 'ਚ ਵੀ ਆਪਾਂ ਨੂੰ ਪਾਪਾ ਇਹ 'ਚ ਕਰਾ ਲੈਣਾ ਸੀ ਪੁਲਿਸ ਦੇ ਵਿੱਚ। ਕਹਿੰਦਾ ਸਰ ਸਾਡੇ ਪਿੰਡ ਨਾ 3 ਫੌਜੀ ਜਵਾਨਾਂ ਦੇ ਸ਼ਵ ਆਏ ਸੀਗੇ ਤਿਰੰਗੇ 'ਚ ਲਪੇਟ ਕੇ, ਅਤੇ ਉਹਨਾਂ ਨੂੰ ਜਿਹੜੀ ਸਲਾਮੀ ਵਗੈਰਾ ਦਿੱਤੀ ਅਤੇ ਜਿਹੜਾ ਉੱਥੇ ਬੈਂਡ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਕਹਿੰਦਾ ਮੇਰਾ ਮੁੰਡਾ ਉਹਦੇ ਤੋਂ ਪ੍ਰਭਾਵਿਤ ਹੋ ਗਿਆ ਵੀ ਮੈਂ ਤਾਂ ਆਰਮੀ 'ਚ ਹੀ ਜਾਣਾ। ਹੁਣ ਤੁਸੀਂ ਇਹਦੀ ਕਿਹੜੀ ਸਟੱਡੀ ਕਰ ਲਓਗੇ, ਇਹ ਕਿਹੜੀ ਸੋਚ ਹੈਗੀ ਆ? ਮੈਂ ਤਾਂ ਕਈ ਵਾਰੀ ਬਹੁਤ ਬੰਦਿਆਂ ਨੂੰ ਕਹਿੰਦਾ ਹੁੰਦਾ ਕਿ ਯਾਰ ਇਹ ਪਤਾ ਨਹੀਂ ਕਿਹੜੇ ਜੀਨਸ ਹੈਗੇ ਆ। ਸਾਡੇ ਤਰਨ ਤਾਰਨ ਦੇ ਵਿੱਚ ਹੁਣ ਮੈਕਸੀਮਮ ਅੱਜ ਦੀ ਤਰੀਕ 'ਚ ਡਰੱਗ ਆ। ਤਰਨ ਤਾਰਨ ਦੇ ਲੋਕ ਸਭ ਤੋਂ ਵੱਧ ਸ਼ਹਾਦਤਾਂ ਅਤੇ ਸਭ ਤੋਂ ਕੁਰਬਾਨੀਆਂ ਵੱਧ ਦਿੱਤੀਆਂ। ਆਪਣੀ ਅਰਦਾਸ ਦੇ ਵਿੱਚ ਵੀ ਵੀ ਜਿਹਨਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸੜੇ ਪੀਸੇ ਦੇ ਬੱਚਿਆਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਈਆਂ, ਉਹ ਇਸ ਏਰੀਏ ਦੇ ਸੀਗੇ। ਅੱਜ 5-6 ਦਹਾਕਿਆਂ ਬਾਅਦ ਅਸੀਂ ਕਿੱਥੇ ਖੜੇ? ਅੱਛਾ ਮੈਨੂੰ ਤਾਂ ਇੱਦਾਂ ਦੇ ਸੀਰੀਅਸ ਟੌਪਿਕ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਯਾਰ ਆਹ ਸਾਡਾ ਵਿਰਸਾ ਵੀ ਸਾਂਭਣ ਦੀ ਜ਼ਰੂਰਤ ਹੈ। ਅੱਛਾ ਸਾਡੇ ਕੋਲ ਮਿਹਨਤੀ ਲੋਕ ਹੈ, ਸਾਡੇ ਕੋਲ ਰਿਸਕ ਲੈਣ ਵਾਲੇ ਲੋਕ ਹੈ, ਸਾਡਾ ਪੌਣ ਪਾਣੀ ਵਧੀਆ, ਸਾਡੀ ਮਿੱਟੀ ਵਧੀਆ। ਅੱਛਾ ਫਿਰ ਅਸੀਂ ਤਰੱਕੀ ਨਹੀਂ ਕਰ ਰਹੇ, ਫਿਰ ਕੋਈ ਤਾਂ ਰੀਜ਼ਨ ਹੈਗਾ ਨਾ। ਕਿਤੇ ਤਾਂ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈਗੀ ਹੈ, ਕਿਤੇ ਤਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਵੀ ਭਾਈ ਸਾਨੂੰ ਆਹ ਕਰਨ ਦੀ ਜ਼ਰੂਰਤ ਹੈ, ਆਹ ਕਰਨ ਦੀ ਨਹੀਂ ਜ਼ਰੂਰਤ। ਅੱਛਾ ਕੌਣ ਦੱਸੂਗਾ? ਉਹ ਲੀਡਰਸ ਜਿਨ੍ਹਾਂ ਨੇ ਪੋਲੀਟੀਕਲ ਲੀਡ ਕਰਨਾ, ਧਾਰਮਿਕ ਤੌਰ 'ਤੇ ਲੀਡ ਕਰਨਾ, ਸਮਾਜਿਕ ਤੌਰ 'ਤੇ ਲੀਡ ਕਰਨਾ, ਅਤੇ ਫਿਰ ਉੱਥੇ ਹੱਸਣ ਦੀ ਚੁਟਕਲੇ ਸੁਣਾਉਣ ਦੀ ਜਗ੍ਹਾ ਕਿੱਥੇ ਆ?
0: ਸਰ ਮਾਈ ਲਾਸਟ ਕੁਐਸਚਨ ਟੂ ਯੂ ਇਜ਼, ਅਤੇ ਇਹਦੇ 'ਚ ਤੁਸੀਂ ਕੋਈ ਪੋਲੀਟੀਕਲੀ ਕਰੈਕਟ ਆਨਸਰ ਨਹੀਂ ਦੇਣਾ, ਤੁਸੀਂ ਓਨੈਸਟ ਹੋਣਾ ਹੈ ਨਾ। ਪਹਿਲਾਂ ਕਿ ਤੁਸੀਂ ਤੁਹਾਡੇ ਮੁਤਾਬਕ ਤੁਸੀਂ ਡਿਜ਼ਰਵ ਕਰਦੇ ਹੋ ਪੰਜਾਬ ਦਾ ਸੀਐਮ ਹੋਣਾ?
1: ਦੇਖੋ ਜ਼ਰੂਰੀ ਨਹੀਂ,
0: ਯੈਸ ਔਰ ਨੋ?
1: ਹਾਂ ਨਹੀਂ ਨਹੀਂ ਮੈਂ ਨਹੀਂ, ਮੇਰੇ ਕਹਿਣ ਦਾ ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗੀ, ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੈਸਟ ਹੁੰਦਾ ਉਹ ਹੀ ਸੀਐਮ ਹੁੰਦਾ। ਕਿਸੇ ਵੀ ਚੀਜ਼ ਦੇ ਸਰਕਮਸਟਾਂਸਸ ਹੁੰਦੇ। ਮੈਂ 2 ਵਾਰੀ ਓਲੰਪਿਕ ਦੀ ਕਪਤਾਨੀ ਕੀਤੀ, ਦੁਨੀਆ ਦੇ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਅੱਛਾ ਇਹ ਡੈਸਟਨੀ ਆ, ਮੈਂ ਤੁਹਾਨੂੰ ਦੱਸਿਆ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਟੀਮ 'ਚ ਆਇਆ ਤਾਂ ਡਿਜ਼ਰਵਿੰਗ ਵਾਜ਼ ਸੰਬੜੀ ਐਲਸ। ਸੋ ਇਹ ਕੁਛ ਪਤਾ ਨਹੀਂ ਹੁੰਦਾ, ਔਰ ਮੈਂ ਇੱਦਾਂ ਇਹਨੂੰ ਦੇਖਦਾ ਵੀ ਨਹੀਂ ਹੈ। ਮੈਂ ਕਹਿੰਦਾ ਮੈਂ ਟੀਮ ਦਾ ਹਿੱਸਾ ਹੋਵਾਂ, ਮੈਂ ਉਹਦੇ ਵਿੱਚ ਕੀ ਕੰਟਰੀਬਿਊਟ ਕਰ ਸਕਦਾ? ਮੈਨੂੰ ਪਤਾ ਮੇਰੀ ਇੰਟਰਨਲੀ ਅਤੇ ਐਕਸਟਰਨਲੀ ਲੜਾਈ ਰਹਿਣੀ ਆ, ਐਂਡ ਜਿੰਦਾ ਡੈਮੋਕ੍ਰੇਸੀ 'ਚੋਂ ਰਹਿਣੀ ਵੀ ਚਾਹੀਦੀ ਆ। ਕਿਉਂਕਿ ਜੇ ਤੁਸੀਂ ਸੋਚਦੇ ਆ ਤਾਂ ਉਹਨੂੰ ਕਹਿ ਨਹੀਂ ਸਕਦੇ, ਮੈਨੂੰ ਲੱਗਦਾ ਉਹ ਵੀ ਕੋਈ ਬਹੁਤੀ ਚੰਗੇ ਕਿਰਦਾਰ ਦੀ ਗੱਲ ਨਹੀਂ ਹੈ। ਕਿਉਂਕਿ ਮੈਂ ਜੋ ਅਰਨ ਕਰਨਾ ਸੀ, ਜੋ ਅਚੀਵ ਕਰਨਾ ਸੀ, ਆਲਮੋਸਟ ਮੈਂ ਕਰ ਲਿਆ। ਜੋ ਮੈਂ ਦੁਨੀਆ ਦੇ ਉੱਤੇ ਦੇਖਣਾ ਦੁੱਖਣਾ ਸੀ, ਕਰਮਨ ਸੱਚੀ ਗੱਲ ਹੈ, ਮੈਂ ਦੇਖ ਲਿਆ। ਗਲੈਮਰ ਵੀ ਦੇਖ ਲਿਆ, ਸਾਰਾ ਕੁਛ ਦੇਖ ਲਿਆ। ਜਦੋਂ ਤੁਸੀਂ 10 ਸਾਲ ਇੰਡੀਆ ਨੂੰ ਲੀਡ ਕਰ ਲਿਆ ਤੋ ਮੈਂ ਹਰ ਚੀਜ਼ ਹੀ ਦੇਖ ਲਈ, ਮੈਂ ਨਹੀਂ ਕਹਿੰਦਾ ਵੀ ਨਹੀਂ ਦੇਖੀ। ਹੁਣ ਇੱਛਾ ਇੰਨੀ ਕੀ ਆ ਕਿ ਯਾਰ ਜਿਹੜਾ ਇੰਨਾ ਬੈਸਟ ਪੀਸ ਆਫ ਲੈਂਡ ਆ, ਜਿੱਥੇ ਸਾਡੀ ਦੁਨੀਆ ਦੇ ਉੱਤੇ ਆਈਡੈਂਟੀਟੀ ਹੈਗੀ ਆ, ਸਾਡੀ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਹਦੇ ਵਿੱਚ ਜੇ ਤੁਸ਼ ਜਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਕੰਟਰੀਬਿਊਟ ਕਰ ਸਕੂੰਗਾ। ਕਿਉਂਕਿ ਮੈਂ ਤਾਂ ਇਹ ਸੋਚਦਾ ਹੁੰਦਾ ਤੁਸੀਂ ਆਪ ਠੀਕ ਰਹੋ, ਤੁਸੀਂ ਜੇ ਸਮਾਜ ਨੂੰ ਤਾਂ ਸ਼ਾਇਦ ਬਾਬਾ ਨਾਨਕ ਵੀ ਨਹੀਂ ਸੁਧਾਰ ਸਕਿਆ ਪੂਰਾ,
0: ਬਿਲਕੁਲ
1: ਠੀਕ ਹੈ ਨਾ, ਤੇ ਜਿੰਨਾ ਕੁ ਤੁਸੀਂ ਕਰ ਸਕਦੇ ਆ ਮੈਨੂੰ ਲੱਗਦਾ ਉਹ ਕੰਟਰੀਬਿਊਸ਼ਨ

0: ਉਹਦੇ ਨਾਲ ਮੇਰਾ ਜਦੋਂ ਮੈਂ ਮੰਜੇ 'ਤੇ ਪੈਂਦਾ ਹਾਂ ਸਿਰਹਾਣੇ ਨਾਲ ਸਿਰ ਲਾਉਣਾ, ਤਾਂ ਮੈਨੂੰ ਜਦੇ ਨੀਂਦ ਆ ਜਾਂਦੀ ਆ। ਸਵੇਰੇ ਉੱਠ ਕੇ ਥੋੜ੍ਹੀ ਬਹੁਤੀ ਐਕਸਰਸਾਈਜ਼ ਕਰ ਲਈਦੀ ਆ, ਹਫ਼ਤੇ 'ਚ ਇੱਕ ਅੱਧਾ ਦਿਨ ਗੋਲਫ ਖੇਡਣ ਦਾ ਟਾਈਮ ਮਿਲ ਜਾਂਦਾ, ਜੇ ਕੁਛ ਵੀ ਕੰਟਰੀਬਿਊਟ ਕਰ ਸਕਦੇ। ਮੇਰਾ ਤਾਂ ਇੰਨਾ ਕੁ ਰੂਟੀਨ ਹੈਗਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਉਮੀਦ ਹੈ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਨੇ ਪੰਜਾਬ ਨੂੰ ਲੈ ਕੇ, ਉਹ ਸਾਰੇ ਪੰਜਾਬੀ ਜਿੰਨੇ ਵੀ ਨੇ, ਚਾਹੇ ਉਹ ਲੀਡਰਸ ਨੇ, ਚਾਹੇ ਉਹ ਸਿਵਲਸ ਨੇ, ਸਿਵਿਲੀਅਨਸ ਨੇ, ਜੋ ਵੀ ਨੇ, ਰਲ ਮਿਲ ਕੇ ਪੰਜਾਬ ਦੇ ਹਿੱਤ ਵਿੱਚ ਕੰਮ ਕਰਨ ਅਤੇ ਆਪਣੀ ਕਲੈਕਟਿਵਲੀ ਕੌਨਸ਼ੀਅਸਨੈਸ ਨੂੰ ਜਗਾਉਣ।
0: ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ।
1: ਰਾਈਟ, ਥੈਂਕ ਯੂ ਸੋ ਮਚ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਔਨ ਰਿਸਪੈਕਟ।
3: ਬੈਸਟ ਬਾਰਗਨ ਕਾਰਪੈਟਸ ਐਂਡ ਫਲੋਰਿੰਗ, ਸਿਰਫ ਇੱਕ ਨਾ ਹੀ ਨਹੀਂ, ਸੱਚੀ ਬੈਸਟ ਬਾਰਗਨ ਹੈ।
4: ਬੈਸਟ ਬਾਰਗਨ ਤੇ ਮਿਲਦੇ ਨੇ ਬ੍ਰਾਂਡ ਨੇਮ ਕਾਰਪੈਟਸ, ਹਾਰਡਵੁੱਡ, ਵਾਈਨਲ ਅਤੇ ਲੈਮੀਨੇਟ ਫਲੋਰਸ ਬਾਰਗਨ ਪ੍ਰਾਈਸਸ ਤੇ।
3: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ।
4: ਲਾਜਵਾਬ ਕੁਆਲਿਟੀ, ਟਾਪ ਕਲਾਸ ਸਰਵਿਸ, ਬੈਸਟ ਬਾਰਗਨ ਤੋਂ ਬਿਹਤਰ ਕੋਈ ਨਹੀਂ।
3: We also service hotels, motels, banquets and high-rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444.
9: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਨਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
11: ਗਵਰਨਮੈਂਟ ਰੈਗੂਲੇਟਡ ਪਲਾਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲਾਨ ਵਿੱਚ 8 to 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
12: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
13: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
14: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਬਾਕੀ ਜਿੰਨੀਆਂ ਸਿਫਤਾਂ ਨੇ, ਸਭ ਤੋਂ ਪਹਿਲਾਂ ਤਾਂ ਮਾਂ ਬਾਪ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਬੰਦੇ ਨੂੰ, ਜਿਹਦੀ ਵਜ੍ਹਾ ਨਾਲ ਅਸੀਂ ਇਹ ਧਰਤੀ 'ਤੇ ਆਉਂਦੇ ਹਾਂ, ਇਸ ਦੁਨੀਆ ਦੇ ਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਚੰਗੀ ਕਿਸਮਤ ਹੋਵੇ ਤਾਂ ਚੰਗੇ ਉਸਤਾਦ ਮਿਲ ਜਾਂਦੇ ਆ, ਫਿਰ ਜੋ ਵੀ ਸਿਫਤਾਂ ਹੁੰਦੀਆਂ, ਜੋ ਵੀ ਪ੍ਰੇਜ਼ ਹੁੰਦੀ ਹੈ, ਉਹਨੂੰ ਐਟ ਡਿਸਟੈਂਸ ਹੀ ਰੱਖੋ
1: ਜੀ,
0: ਹੋਰ ਅੱਛਾ ਕਰਨ ਦਾ ਸੋਚਦੇ ਰਹੋ। ਮੇਰੀ ਇੱਦਾਂ ਹੀ ਤਲਾਸ਼ ਵਿੱਚ ਹੀ ਉਮਰ ਗੁਜ਼ਰੀ ਹੈ, ਇਸ ਦੇ ਵਿੱਚ ਨਹੀਂ ਗੁਜ਼ਰੀ ਕਿ ਮੈਂ ਖਰੇ ਕੀ ਕਰ ਛੱਡਿਆ। ਇਹ ਲੱਗਾ ਕਿ ਯਾਰ ਜੇ ਜਦੋਂ ਮੈਂ ਉਸਤਾਦਾਂ ਨੂੰ ਸੁਣਿਆ, ਵੱਡੇ ਲੋਕਾਂ ਨੂੰ ਸੁਣਿਆ, ਤਾਂ ਇਹੀ ਲੱਗਾ ਯਾਰ ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ ਕਿ ਤੂੰ ਪਰਦਾ ਬਣਾਇਆ ਹੋਇਆ, ਵਰਨਾ ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ, ਸਭ ਤੋਂ ਮੁਸ਼ਕਿਲ। ਜਦੋਂ ਜ਼ਲਜ਼ਲਾ ਵੀ ਆਉਂਦਾ, ਅਰਥਕੁਇਕ ਆਉਂਦਾ, ਭੂਚਾਲ ਆਉਂਦਾ, ਉਦੋਂ ਬੇਸੁਰਿਆ ਹੁੰਦਾ ਜਾਂ ਬੇਤਾਲਾ ਹੁੰਦਾ ਸਿਸਟਮ। ਜਦੋਂ ਹਾਰਟ ਅਟੈਕ ਆਉਂਦਾ, ਉਦੋਂ ਬੇਤਾਲਾ ਹੀ ਹੁੰਦਾ
1: ਜੀ।
0: ਜਦੋਂ ਕਹਿੰਦੇ ਨਾ ਕਿ ਹੁਣ ਆਵਾਜ਼ ਬਦਲ ਗਈ ਹੈ, ਉਦੋਂ ਸਮਝੋ ਤੁਹਾਡਾ ਸੁਰ ਵਿਗੜ ਜਾਂਦਾ। ਜ਼ਿੰਦਗੀ ਸੁਰ ਔਰ ਲੈ ਦਾ ਹੀ ਨਾਮ ਹੈ, ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਸੰਗੀਤ ਹੀ ਆ। ਅਤੇ ਸ਼ੁਕਰ ਹੈ ਮਾਲਕ ਦਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰ ਸਕੇ ਹਾਂ, ਅਤੇ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ ਸਾਗਰ ਸਾਹਿਬ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ, ਰਹਿ ਗੁਜ਼ਰ ਹੀ ਰਹਿ ਗੁਜ਼ਰ ਹੈ ਰਹਿ ਗੁਜ਼ਰ ਕੇ ਆਗੇ
0: ਜੀ।
1: ਸੰਗੀਤ ਦੇ ਵਿੱਚ ਮੰਜ਼ਿਲ ਕੀ ਹੈ?
0: ਕਿਸੇ ਸੂਫੀ ਦਰਵੇਸ਼ ਨੇ ਪੁੱਛਿਆ ਸੀ ਆਪਣੇ ਮੁਰਸ਼ਿਦ ਨੂੰ ਕਿ ਸਰਕਾਰ ਇਹ ਤਸੱਵਫ ਦਾ, ਸੂਫੀਜ਼ਮ ਦਾ, ਸੰਤ ਮਤ ਦਾ, ਗੁਰਮਤ ਦਾ, ਰੂਹਾਨੀਅਤ ਦਾ ਰਸਤੇ ਦੀ ਮੰਜ਼ਿਲ ਕੀ ਹੈ? ਉਹਨੇ ਕਿਹਾ ਬੇਟਾ ਰਸਤਾ ਹੀ ਮੰਜ਼ਿਲ ਬਣ ਜਾਂਦਾ।
1: ਹਾਏ ਹਾਏ ਹਾਏ ਹਾਏ,
0: ਜਦੋਂ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ ਨਾ, ਫਿਰ ਵੇਖਣ ਵਾਲਾ ਰਹਿੰਦਾ, ਕਿਉਂਕਿ ਤੂੰ ਮੇਰੇ ਪਾਸ ਹੋਤੇ ਹੋ ਗੋਆ, ਜਬ ਕੋਈ ਦੂਸਰਾ ਨਹੀਂ ਹੋਤਾ, ਫਿਰ ਦੂਈ ਖਤਮ ਹੋ ਜਾਂਦੀ ਹੈ, ਅਤੇ ਫਿਰ ਤੁਹਾਡਾ ਅਸਤਿਤਵ ਖਤਮ ਹੋ ਜਾਂਦਾ, ਔਰ ਸਮੁੰਦਰ 'ਚ ਮਿਲ ਕੇ ਬੂੰਦ ਦੱਸਣ ਜੋਗੀ ਵੀ ਨਹੀਂ ਰਹਿ ਜਾਂਦੀ, ਮੇਰੇ ਵੀ ਕੋਈ ਹੋ ਸੀਗਾ। ਇਸੇ ਤਰ੍ਹਾਂ ਸੰਗੀਤ ਦੇ ਵਿੱਚ ਚੱਲਦੇ ਜਾਣਾ ਹੁੰਦਾ, ਯਾਨੀ ਅਸੀਂ ਤਾਂ ਕਿਹੜੇ ਬਾਗ ਦੀ ਮੂਲੀ ਹਾਂ। ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ, ਜਦੋਂ ਉਹਨਾਂ ਦੀ ਤਬੀਅਤ ਬਹੁਤ ਨਾਸਾਜ਼ ਹੋ ਗਈ, ਉਹ ਸੈਂਚਰੀ ਦੇ ਸਭ ਤੋਂ ਵੱਡੇ ਗਵੱਈਏ ਮੰਨੇ ਗਏ ਨੇ, ਜਿਹਨਾਂ ਦਾ ਨਾਂ ਹੀ ਵੱਡੇ ਗੁਲਾਮ ਅਲੀ ਖਾਨ। ਸੋਚ ਕੇ ਦੇਖੋ
1: ਕਿਆ ਬਾਤ।
0: ਅਤੇ ਕਹਿਣ ਲੱਗੀ ਹੁਣੇ ਅਜੇ ਸੁਰ ਦੀ ਸਮਝ ਆਈ ਸੀ, ਆਵਾਜ਼ ਲਾਉਣਾ ਆਇਆ ਸੀ, ਹੁਣ ਅੱਲਾ ਨੇ ਬੁਲਾ ਲਿਆ। ਸੋ ਇਸ ਕਰਕੇ ਜੇ ਉਹ ਲੋਕ ਇਸ ਤਰ੍ਹਾਂ ਕਹਿੰਦੇ ਆ, ਤਾਂ ਅਸੀਂ ਤਾਂ ਬਸ ਰਾਹਗੀਰ ਆ, ਬਸ ਇੱਥੇ ਸਭ ਰਾਹਗੀਰ ਆ,
1: ਰਾਹਗੀਰ,
0: ਚਾਹੇ ਉਹ ਰੂਹਾਨੀਅਤ ਦਾ ਰਸਤਾ ਹੈ, ਚਾਹੇ ਸੰਗੀਤ ਦਾ ਰਸਤਾ ਹੈ।
1: ਜਦੋਂ ਭਾਅ ਜੀ ਟੀਨੇਜ 'ਚ ਹੁੰਦੇ ਹੋ,
0: ਹਾਂਜੀ,
1: ਕਿਹੜੀ ਆਵਾਜ਼ ਕੰਨਾਂ 'ਚ ਪੈਂਦੀ ਆ, ਜਿਹੜੀ ਆਵਾਜ਼ ਦਾ ਪਿੱਛਾ ਕਰਦਾ ਕਰਦਾ ਹੰਸ ਰਾਜ ਹੰਸ ਉਸਤਾਦ ਨਾਲ ਪੂਰਨ ਸ਼ਾਹ ਕੁੱਟੀ ਜੀ ਹੁਣਾਂ ਦੇ ਚਰਨਾਂ 'ਚ ਪਹੁੰਚ ਜਾਂਦੇ?
0: ਹਾਂਜੀ, ਬਿਫੋਰ ਟੀਨੇਜ ਵੀ ਮੇਰੇ ਕੰਨਾਂ 'ਚ ਜਦੋਂ ਸ਼ਊਰ ਬੰਦੇ ਨੂੰ ਆਉਂਦਾ ਨਾ, ਹੋਸ਼ ਆਉਂਦੀ ਹੈ
1: ਜੀ,
0: ਜਦੋਂ ਉਹਨੂੰ ਆਵਾਜ਼ ਜਾਂ ਕੋਈ ਵੀ ਗੱਲ ਜਾਂ ਸਾਊਂਡ ਸੁਰੀਲੀ ਲੱਗਣ ਲੱਗਦੀ ਹੈ, ਉਹ ਯਮਲਾ ਜੀ ਦੀ ਆਵਾਜ਼ ਸੀ, ਉਸਤਾਦ ਲਾਲਚੰਦ ਯਮਲਾ ਜੱਟ ਜੀ ਦੀ। ਫਿਰ ਉਸ ਤੋਂ ਬਾਅਦ ਮੇਰੇ ਗੁਰੂ ਜੀ ਨਾਲ ਮੇਲ ਹੋ ਗਿਆ, ਉਸਤਾਦ ਜੀ, ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਉਸਤਾਦ ਜੀ
1: ਜੀ,
0: ਉਸਤਾਦਾਂ ਦੇ ਉਸਤਾਦ,
1: ਉਸਤਾਦਾਂ ਦੇ ਉਸਤਾਦ
0: ਸ਼ਾਹ ਕੋਟੀ ਸਾਹਿਬ
1: ਜੀ।
0: ਫਿਰ ਉਹਨਾਂ ਨੇ ਉਹਨਾਂ ਦੇ ਉਹ ਨਜ਼ਰ ਨਾਲ ਹੀ ਸਿਖਾ ਦਿੰਦੇ ਸੀ।
1: ਹਾਏ ਹਾਏ ਹਾਏ,
0: ਉਹ ਕਹਿੰਦੇ ਜੇ ਗਵੱਈਏ ਹੈ ਜਿੱਦਾਂ ਬੇਟਾ ਕਲਾਸਾਂ ਲਾਉਣ ਨਾਲ ਬਣਦੇ ਹੁੰਦੇ, ਅਤੇ ਅਕੈਡਮੀਆਂ ਜਗ੍ਹਾ ਜਗ੍ਹਾ ਉਹਨਾਂ ਨੂੰ ਤੁਸੀਂ ਟੀਚਰ ਨੂੰ ਪੇ ਕਰਦੇ ਆ, 40-45 ਮਿੰਟ ਜਾਂ ਘੰਟਾ ਤੁਹਾਨੂੰ ਉਹ ਸਿਖਾਉਂਦੇ ਨੇ, ਅਤੇ ਸ਼ਾਇਦ ਤੁਹਾਨੂੰ ਥਿਊਰੀ ਥੋੜ੍ਹੀ ਬਹੁਤ ਆ ਜਾਂਦੀ ਹੈ, ਲੇਕਿਨ ਗਵੱਈਏ ਨਹੀਂ ਪੈਦਾ ਹੋਏ, ਗਵੱਈਆ ਗੁਰੂ ਸ਼ਿਸ਼ ਪਰੰਪਰਾ 'ਚੋਂ ਹੀ ਪੈਦਾ ਹੋਏ ਹੈ
1: ਜੀ।
0: ਸੋ ਇਸ ਕਰਕੇ ਜਿਹੜੇ ਕਾਮਲ ਮੁਰਸ਼ਦ ਹੁੰਦੇ ਆ, ਉਹ ਨਜ਼ਰ ਨਾਲ ਹੀ ਬਖਸ਼ਿਸ਼ ਕਰ ਦਿੰਦੇ ਆ, ਪਰ ਨਜ਼ਰ ਉਹਨਾਂ ਦੀ ਕਦੋਂ ਸਵੱਲੀ ਹੋਵੇ ਇਹਦਾ ਕੋਈ ਪਤਾ ਨਹੀਂ, ਕਿੰਨੀ ਦੇਰ ਲੱਗੇਗੀ। ਬਹੁਤ ਜ਼ਿਆਦਾ ਹੀ ਬੰਦਾ ਕਾਹਲੀ 'ਚ ਹੋਵੇ, 10-12 ਸਾਲ ਦਾ ਕੋਰਸ ਹੈ
1: ਜੀ,
0: ਜੇ ਬਹੁਤ ਕਾਹਲੀ 'ਚ ਹੋਵੇ
1: ਜੀ,
0: ਜੇ ਤਾਮਲ ਮਿਜ਼ਾਜ ਨਾਲ ਸ਼ਾਂਤੀ ਨਾਲ,

0: ਉਮਰਾਂ ਲੱਗ ਜਾਂਦੀਆਂ।
1: ਜਿੱਦਾਂ ਕਹਿੰਦੇ ਆ ਕਿ ਉਸਤਾਦ ਦੀ ਚਿੱਤਰ ਛਾਇਆ, ਉਸਤਾਦ ਦੀ ਚਰਿੱਤਰ ਛਾਇਆ, ਉਸਤਾਦ ਦੀ ਛੱਤਰ ਛਾਇਆ ਤੇ ਉਸਤਾਦ ਦੀ ਛਿੱਤਰ ਛਾਇਆ।
2: ਛਿੱਤਰ,
1: ਜੇ ਚਾਰ ਛਾਵਾਂ ਦੇ ਵਿੱਚ ਕੋਈ ਸ਼ਾਗਿਰਦ ਰਹਿ ਜਾਏ, ਮੈਂ ਅਕਸਰ ਇਹ ਗੱਲ ਬੋਲਦਾ, ਤੇ ਮੈਨੂੰ ਲੱਗਦਾ ਕਿ ਸ਼ਾਗਿਰਦ ਦੇ ਅੰਦਰ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ।
2: ਹਾਂਜੀ ਹਾਂਜੀ, ਬਸ ਗੱਲ ਇਹ ਕਿ ਸੁਰ ਮਿਲਣੀ ਚਾਹੀਦੀ ਹੈ, ਰੂਹ ਮਿਲਣੀ ਚਾਹੀਦੀ ਹੈ, ਸੋਲ ਟੂ ਸੋਲ ਇੱਕ ਦੂਜੇ ਨਾਲ ਜਦੋਂ ਮੈਚ ਕਰ ਜਾਏ ਫਰੀਕੁਐਂਸੀ
1: ਜੀ,
2: ਕੈਮਿਸਟਰੀ, ਫਿਰ ਗੱਲ ਬਣਦੀ ਹੈ। ਉਦਾਂ ਨਹੀਂ ਬਣ। ਤੁਸੀਂ ਦੇਖਿਆ ਹੋਏਗਾ ਇੱਕੋ ਉਸਤਾਦ ਦੇ ਕਈ ਸ਼ਾਗਿਰਦ ਹੁੰਦੇ ਨੇ
1: ਜੀ,
2: ਪਰ ਕਿਸੇ ਕਿਸੇ ਤੇ ਕਰਮ ਹੁੰਦਾ,
1: ਕਿਸੇ ਦੀ ਗੱਲ ਬਣਦੀ ਕਿਸੇ ਦੀ ਨਹੀਂ,
2: ਫਰੀਕੁਐਂਸੀ ਮਿਲਦੀ
1: ਜੀ,
2: ਜਾਂ ਕੋਈ ਭਾਗਾਂ ਦੀ ਗੱਲ ਲਾ ਲਓ, ਅਤੇ ਜਾਂ ਫਿਰ ਇਹ ਲਾ ਲਓ ਕਿ ਇਹ ਕੰਮ ਜਿਹਨੂੰ ਮਾਲਕ ਚਾਹੇ ਉਹ ਨਹੀਂ ਦਿੰਦਾ।
1: ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਊਜਾ ਸਾਹਿਬ ਤੱਕ ਕਿੱਦਾਂ ਭਾਅ ਜੀ ਸਫ਼ਰ ਤੁਹਾਡਾ?
2: ਊਜਾ ਸਾਹਿਬ ਤੱਕ ਇੰਝ ਕਿ ਮੈਂ, ਮੇਰੇ ਦੋਸਤ ਸੀਗੇ, ਮੇਰੇ ਤੋਂ ਥੋੜ੍ਹੇ ਸੀਨੀਅਰ ਸੀ, ਲੇਕਿਨ ਬਚਪਨ ਦੇ ਮੇਰੇ ਦੋਸਤ ਸੀ, ਸਾਡੇ ਲਾਗੇ ਗਿੱਲਾਂ ਪਿੰਡ ਆ,
1: ਸਤਨਾਮ ਗਿੱਲ,
2: ਗਿੱਲਾਂ ਗਾਖਲਾ ਸੁਣਿਆ, ਸਤਨਾਮ ਗਿੱਲ ਦਾ ਨਾਮ, ਅਤੇ ਅਸੀਂ ਫਿਲਮ ਵੇਖਣ ਗਏ ਸੀ ਯਾਰਾਨਾ
1: ਜੀ,
2: ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਔਰ ਅਮਜਦ ਅਲੀ ਖਾਨ ਸਾਹਿਬ, ਅਮਜਦ ਖਾਨ ਸਾਹਿਬ ਜਿਹੜੇ ਗੱਬਰ ਸਿੰਘ ਬਣ
1: ਜੀ ਜੀ,
2: ਇੱਕ ਅਮੀਰ ਆ ਇੱਕ ਗਵੱਈਆ ਆ, ਉਹ ਗਵੱਈਏ ਨੂੰ ਕੋਈ ਸੁਣਦਾ ਨਹੀਂ, ਉਹ ਕਹਿੰਦਾ ਯਾਰ ਤੈਨੂੰ ਇੰਨਾ ਇਗਨੋਰ ਕਰਦੇ ਆ, ਮੈਂ ਤੇਰੇ ਅੰਦਰ ਦਾ ਨਾ ਕਲਾਕਾਰ ਬਾਹਰ ਕੱਢ ਕੇ ਸਾਰੇ ਜਹਾਨ ਨੂੰ ਸੁਣਾਉਣਾ, ਉਹ ਉਹਨੂੰ ਪ੍ਰਮੋਟ ਕਰਦਾ। ਇਹਦੇ ਉਹਦੇ ਜ਼ਿਹਨ 'ਚ ਗੱਲ ਵਸ ਗਈ
1: ਸਤਨਾਮ ਜੀ,
2: ਹਾਂ ਜਦੋਂ ਸਿਨੇਮਾ ਨਿਕਲ ਕੇ ਬਸ ਸੋਚਣਾ ਇਹਨੇ ਸ਼ੁਰੂ ਕਰਤਾ। ਫਿਰ ਉਹਨਾਂ ਨੇ ਉੱਥੇ ਐਚ ਐਮ ਵੀ ਕਿਹਾ, ਉੱਥੇ ਬਕਾਇਦਾ ਆਡੀਸ਼ਨ ਹੁੰਦੀ ਸੀ, ਉਦੋਂ ਐਲ ਪੀ ਰਿਕਾਰਡ ਬਣਦੇ ਸੀ ਜਿਹਨੂੰ ਤਾਵੇ ਕਹਿੰਦੇ ਆ, ਅਤੇ ਬੜਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਪੈਂਦਾ ਸੀ, ਅਤੇ ਮੈਨੂੰ ਨਹੀਂ ਸੀ ਪਤਾ ਅਹੂਜਾ ਸਾਹਿਬ ਦੇ ਬਾਰੇ ਵੀ ਹੋਰ ਕਿਸੇ ਬਾਰੇ ਵੀ। ਮੇਰੀ 10-15 ਸਾਲ ਇਸ ਤਰ੍ਹਾਂ ਦੀ ਸ਼ਾਗਿਰਦੀ ਰਹੀ ਕਿ ਬਾਹਰ ਦੀ ਦੁਨੀਆ ਦਾ ਮੈਨੂੰ ਪਤਾ ਹੀ ਨਹੀਂ ਸੀ। ਅਤੇ ਮੇਰੇ ਉਸਤਾਦ ਜੀ ਨੇ ਕਿਹਾ ਕਿ ਬੇਟਾ ਉੱਥੇ ਦੋ ਬੰਦੇ ਹੋਣਗੇ ਐਚ ਐਮ ਵੀ, ਇੱਕ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ, ਉਸ ਬਹੁਤ ਹਿੱਟ ਹੁੰਦੇ ਸੀ ਉਦੋਂ, ਹਰ ਰਿਕਾਰਡ ਉਹਨਾਂ ਦਾ ਹਿੱਟ ਹੁੰਦਾ ਜੀ, ਅਤੇ ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੂਜਾ ਸਾਹਿਬ, ਉਹ ਉੱਠ ਰਹੇ ਆ, ਮਤਲਬ ਉਹਨਾਂ ਦੇ
1: ਕਿਆ ਬਾਤ ਹੈ ਜੀ,
2: ਹਿੱਟ ਗਾਣੇ ਕੁਛ ਆ ਗਏ ਸੀ
1: ਜੀ,
2: ਅਤੇ ਕੰਮ ਉਹਨਾਂ ਦੀ ਮਰਜ਼ੀ ਦਾ, ਉਸਤਾਦ ਜੀ ਦੀ ਮਰਜ਼ੀ ਦਾ ਕਿਵੇਂ। ਹੁਣ ਮੈਂ ਉੱਥੇ ਜ਼ਹੀਰ ਅਹਿਮਦ ਸਾਹਿਬ ਸੀਗੇ ਸਾਡੀ, ਦੋ ਹੀ ਬੰਦੇ ਬਾਹਰ ਆਏ ਉਹਨਾਂ ਦੇ ਉਹਦੇ 'ਚੋਂ ਆਫਿਸ 'ਚੋਂ
1: ਜੀ,
2: ਸਟੂਡੀਓ ਹੁੰਦਾ ਸੀ ਐਚ ਐਮ ਵੀ ਦਾ, ਦਰਿਆਗੰਜ ਦੀਆਂ ਜਦੋਂ ਪੌੜੀਆਂ ਮੈਂ ਚੜ੍ਹ ਰਿਹਾ ਸਟੂਡੀਓ ਦੀਆਂ ਐਚ ਐਮ ਵੀ ਦੀਆਂ, ਤੁਸੀਂ ਇਹ ਦੇਖ ਲਓ ਕਿ ਜਿੱਦਾਂ ਸੁਰਗਾਪੁਰੀ ਨੂੰ ਹੀ ਕੋਈ ਜਾ ਰਿਹਾ। ਅਤੇ ਫਿਰ ਉਹਨਾਂ ਨੇ ਬ੍ਰੇਕ ਦੇ ਟਾਈਮ, ਬ੍ਰੇਕ ਜਦੋਂ ਹੋਈ ਅਤੇ ਮੈਨੂੰ ਸੁਣਿਆ, ਅਤੇ ਜ਼ਹੀਰ ਸਾਹਿਬ ਨੇ ਕੁਦਰਤੀ ਕਹਿਤਾ ਕਿ ਇਹ ਜਿੱਦਾਂ ਦਾ ਗਾਉਂਦਾ ਹੈ ਨਾ, ਇਹਨੂੰ ਅਹੂਜਾ ਸਾਹਿਬ ਦਾ ਮਿਊਜ਼ਿਕ ਠੀਕ ਰਹੇਗਾ।
1: ਕਿਆ ਬਾਤ!
2: ਸੋ ਇਸ ਤਰ੍ਹਾਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ। ਫਿਰ ਉਹਨਾਂ ਨੇ ਰਿਕਾਰਡ,
1: ਕੀ ਰਿਸਪੋਂਸ ਰਿਹਾ ਟੇਪ ਦਾ ਉਦੋਂ, ਕਿਉਂਕਿ ਤੁਹਾਡਾ ਵੀ ਪਹਿਲਾ ਐਕਸਪੀਰੀਅੰਸ ਸੀਗਾ?
2: ਹਾਂਜੀ,
1: ਰਿਕਾਰਡਿੰਗ ਦਾ,
2: ਮੇਰਾ ਗਾਣਾ ਨਵੀਂ ਥੋੜ੍ਹਾ ਹੋਰ ਹਿਸਾਬ ਦਾ ਸੀ
1: ਜੀ,
2: ਜਿਹੜਾ ਆਵਾਮੀ ਗਾਣਾ ਨਹੀਂ ਸੀ, ਸਾਰੇ ਸੂਫਿਆਨਾ ਅਤੇ ਫੋਕ ਸੀਗਾ, ਕੋਈ ਵੀ ਐਸਾ ਗਾਣਾ ਉਹਦੇ 'ਚ ਨਹੀਂ ਸੀਗਾ ਜਿਹੜਾ ਓਕੇਜਨਲੀ ਚੱਲਦਾ, ਵਿਆਹਾਂ ਸ਼ਾਦੀਆਂ 'ਤੇ, ਕੜਮਾਈਆਂ 'ਤੇ, ਮੰਗਣਿਆਂ 'ਤੇ, ਐਸਾ ਨਹੀਂ ਸੀਗਾ। ਲੇਕਿਨ ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਸੀ, ਉਸਦਾ ਪ੍ਰੋਗਰਾਮ ਕੋਈ ਵੀ ਨਹੀਂ ਸੀ ਆਉਂਦਾ ਉਹਦੇ ਤੋਂ, ਕਿਉਂਕਿ ਉਹਦੇ ਵਿੱਚ ਗਾਣੇ ਇਸ ਕਿਸਮ ਦੇ ਸੀ,
1: ਕਮਰਸ਼ੀਅਲ ਗਾਣੇ ਨਹੀਂ ਸੀਗੇ,
2: ਲੋਕੀ ਨਹੀਂ ਕਮਰਸ਼ੀਅਲ ਸੀਗੇ, ਲੇਕਿਨ ਵਿਆਹਾਂ 'ਤੇ ਹੁਣ
1: ਓਕੇਜਨਲੀ ਨਹੀਂ ਸੀਗੇ,
2: ਜਿਹੜਾ ਵਿਆਹਾਂ 'ਤੇ ਬਗਾਉਂਦਾ ਉਹ ਤਾਂ ਉਹਦੇ 'ਚ ਤਾਂ ਆਉਂਦਾ ਨਾ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ, ਹੈ ਨਾ, ਜਾਂ ਲੰਬੜਾਂ ਦੀ ਨੋਹ ਨੱਚਦੀ,
1: ਹੈ ਨਾ,
2: ਹੈ ਨਾ, ਜਾਂ ਹੋਕੇ ਹਾਕੇ ਅਸੀਂ ਵੀ ਬਾਅਦ 'ਚ ਗਾਏ ਜਾਂ ਕੋਕੇ ਵੀ ਗਾਏ, ਉਹਦੇ ਵਿੱਚ ਗਾਣੇ ਸੀਗੇ ਕਿ ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਹੁਣ ਮਾਰ ਖਾਣੀ ਸੀ ਮੈਂ ਉੱਥੇ, ਜੇ ਮੈਨੂੰ ਕੋਈ ਬੁਲਾ ਵੀ ਲੈਂਦਾ ਤਾਂ ਉਹਨਾਂ ਨੇ ਕਹਿਣਾ ਇਹ ਕੀ ਗਾਉਣ ਲੱਗ ਪਿਆ। ਉਹਦੇ ਵਿੱਚ ਹੁਣ ਮੈਨੂੰ ਵਿਆਹ 'ਤੇ ਫਰਜ਼ ਕਰ ਲਓ ਬੁਲਾ ਲਿਆ, ਗਾਣਾ ਸੀਗਾ ਡੋਲੀ ਵਿੱਚ ਬਹਿ ਗਈ ਹੀਰੇ, ਦਿਲੋਂ ਭੁਲਾ ਕੇ ਮੈਨੂੰ, ਭੁੱਲਦਾ ਨਹੀਂ ਚੇਤਾ ਤੇਰੇ ਪਿਆਰ ਦਾ, ਰਾਂਝਾ ਰੋ ਰੋ ਕਰ ਲਾਵੇ, ਤੇ ਇਹ ਗਾਣਿਆਂ ਨੂੰ ਕੌਣ ਸੁਣਦਾ ਸੀ? ਸੱਸੀ ਸੁੱਤੀ ਨਾਲ ਪਾ ਗਿਓ ਜੁਦਾਈ ਪਰਨਾ, ਇੱਕ ਗਾਣਾ ਸੀ ਉਹ ਮੈਂ ਜਦੋਂ ਗਾਉਂਦਾ ਸੀ ਤੇ ਸਾਈ ਜੀ ਨਕੋਦਰ ਵਾਲੇ, ਉਹ ਕਹਿੰਦਾ ਬਸ ਬੰਦ ਕਰ ਦੇ ਇੱਕ ਅੰਤਰਾ ਸੁਣਨਾ, ਉਹ ਸੀ ਨਾ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ, ਤੇਰੇ ਮਾਰਿਆ ਮੂਲ ਨਾ ਮਰਦੇ, ਜਿਸ ਜੰਨਤ ਦਾ ਮਾਣ ਕਰਦਾ ਉਸ ਜੰਨਤ ਮੂਲ ਨਾ ਵੜਦੇ, ਫੜ ਕੇ ਪੱਲਾ ਸੋਹਣੇ ਯਾਰ ਵਾਲਾ ਸਿੱਧੇ ਜਾ ਬਹਿਸ਼ਤੀ ਵੜਦੇ, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ। ਅਸਾਂ ਪੁੱਛਿਆ ਕਿ ਹੁਣ ਰੱਬ ਦਾ ਕਿਹੜਾ ਯਾਰ ਸੀ? ਉਹਨਾਂ ਨੇ ਕਿਹਾ ਅਵਲ ਹਮਦ ਖੁਦਾ ਦਾ ਵਿਰਧ ਕੀ ਜਾ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਠੀਕ ਹੈ
1: ਜੀ,
2: ਉਹਦੇ ਇਸ਼ਕ 'ਚ ਕਾਇਨਾਤ ਰਚਾਏਗੀ ਸਰਕਾਰਾਂ ਦੇ। ਅਤੇ ਫਿਰ ਜਦੋਂ ਮੈਂ ਗਾਉਣਾ ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਮਨ ਜਦੋਂ ਮੈਂ ਕਹਿਣਾ ਨਾ ਮਜਨੂੰ ਲੈਲਾ ਲੈਲਾ ਪਿਆ ਸੀ ਪਕਾਰ ਦਾ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਲੈਲਾ, ਸਾਈ ਜੀ ਨੇ ਕਹਿਣਾ ਬਸ ਅੱਗ ਨਿਕਲਦੀ ਇਹਦੇ 'ਚ। ਸੋ ਉਹ ਗਾਣੇ ਹਿੱਟ ਹੋ ਗਏ ਸੀ
1: ਜੀ,
2: ਅਤੇ ਉਹਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਮਿਲਿਆ ਸਾਨੂੰ।
1: ਅੱਛਾ, ਇੱਕ ਸਮਾਂ ਇੱਦਾਂ ਦਾ ਵੀ ਆਇਆ ਕਿ ਊਜਾ ਸਾਹਿਬ ਨੇ ਆਪ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਫਿਰ ਮੈਂ ਹੰਸ ਨੂੰ ਕਿਹਾ ਕਿ ਹੁਣ ਆਪਣੇ ਮਿਲ ਨਹੀਂ ਰਹੇ ਸਰ, ਆਪਣੇ ਕੀ ਕਹਿੰਦੇ ਹੁੰਦੇ ਆਪਣੇ ਗ੍ਰਹਿ ਨਹੀਂ ਮਿਲ ਰਹੇ,
2: ਹਾਂਜੀ,
1: ਕਿ ਆਹ ਆਖਰੀ ਗਾਣਾ ਤੇਰਾ ਕਰਨਾ ਜਾਂ ਆਖਰੀ ਟੇਪ ਤੇਰੀ ਕਰਨੀ ਹੈ, ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਕੰਮ ਨਹੀਂ ਕਰਨਾ। ਫਿਰ ਉਸ ਵੇਲੇ ਇੱਕ ਟੇਪ ਆ ਜਾਂਦੀ ਆ ਆਸ਼ਿਕਾਂ ਦੀ ਕਾਹਦੀ ਜ਼ਿੰਦਗੀ,
2: ਬਲਦੇਵ ਜੀ ਨੇ ਉਹ ਕੀਤੀ ਸੀ
1: ਜੀ
2: ਮੇਰੇ
1: ਭਾਈ ਦਾ। ਫਿਰ ਕਿੱਦਾਂ ਭਾਜੀ ਸਵਾਬ ਬਣਿਆ?
2: ਕਿਉਂਕਿ ਮੇਰੇ ਭਾਈ ਨੇ, ਮੈਂ ਉਦੋਂ ਵਲੈਤ ਚਲ ਜਾਂਦਾ ਸੀ, ਟਿਕਟ ਟੁਕਟ ਕਿਸੇ ਕੋਈ ਮੈਨੂੰ ਮਿਹਰਬਾਨ ਭੇਜ ਦਿੰਦੇ ਸੀ
1: ਜੀ,
2: ਭਾਜੀ ਜੋਰਾਵਰ ਸਿੰਘ ਜੀ ਹੁਣਾਂ ਨੇ ਟਿਕਟ ਭੇਜ ਤੀ, ਤੇ ਉੱਥੋਂ ਫਿਰ ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ, ਅਸੀਂ ਵੀ ਟਿੰਡ ਫੋੜੀ ਚੁੱਕ ਕੇ ਤੁਰ ਪੈਂਦਾ ਸੀ ਵਲੈਤ ਨੂੰ
1: ਜੀ।
2: ਉਦੋਂ ਹਫ਼ਤਿਆਂ ਹਫ਼ਤਿਆਂ ਦਿਨਾਂ ਦੀ ਨਹੀਂ ਸੀ ਗੱਲ, ਮਹੀਨਿਆਂ ਬੱਧੀ ਸਾਲਾਂ ਬੱਧੀ ਰਹੀਦਾ ਸੀ, ਫਿਰਦੇ ਤੁਰਦੇ ਅਸੀਂ ਟੇਪ ਬਣਾ ਲਈ। ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਨਾਲ ਹੀ ਫਿਰ ਹੂਜਾ ਸਾਹਿਬ ਦਾ ਗਾਣਾ ਸੀਗਾ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਉਹ ਵੀ ਹਿੱਟ ਹੋ ਗਿਆ, ਤੇ ਚਲੋ ਦਾਣਾ ਪੱਕਾ, ਰੋਜ਼ੀ ਰੋਟੀ ਸਾਨੂੰ ਗਰੀਬਾਂ ਨੂੰ ਵੀ ਮਿਲਣ ਲੱਗ ਪਈ।
1: ਵਾਹ ਵਾਹ ਭਾਈ, ਸੁਰ ਤੇ ਕਿਸੇ ਦੀ ਮਲਕੀਅਤ ਤਾਂ ਹੈ ਨਹੀਂ,
2: ਹਾਂਜੀ,
1: ਕੋਈ ਦੁਨੀਆਂ ਵਿੱਚ ਇੱਦਾਂ ਦਾ ਬੰਦਾ ਵੀ ਨਹੀਂ ਜਿਹੜਾ ਕਹਿ ਦੇ ਕਿ ਮੈਂ ਕਦੇ ਬੇਸੁਰ ਹੁੰਦਾ ਨਹੀਂ, ਹਰ ਬੰਦਾ ਸਟੇਜ ਤੇ ਬੇਸੁਰ ਹੋ ਜਾਂਦਾ ਲਾਈਵ ਸਟੇਜ ਕਿਸੇ ਦੀ।
2: ਮੈਂ ਕਿਹਾ ਜੀ ਵੱਡੇ ਖਾਨ ਸਾਹਿਬ ਨੂੰ ਕਹਿੰਦੇ ਸੁਣਿਆ ਰਿਕਾਰਡਿੰਗ ਤੁਹਾਨੂੰ ਸੁਣਾਵਾਂਗਾ ਕਿ ਲੈ ਔਰ ਸੁਰ ਪੇ ਕਿਸੇ ਕਾ ਕੰਟਰੋਲ ਨਹੀਂ ਹੈ,
1: ਲੈ ਔਰ ਸੁਰ ਪੇ ਕਿਸੇ ਕਾ ਕੰਟਰੋਲ।
2: ਮੈਂ ਉਹਨਾਂ ਦੀ ਮਿਸਾਲ ਦੇ ਰਿਹਾ ਜਿਨ੍ਹਾਂ ਦੀ ਗੁਲਾਮ ਸੀਗੇ, ਰਾਗ ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ, ਉਲਟ ਰਾਗ।
1: ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੰਸ ਜੀ ਕਿਤੇ ਸੁਰ ਛੱਡਦੇ ਵੀ ਹੋਣਗੇ
2: ਜੀ ਬਹੁਤ,
1: ਪਰ ਲੋਕਾਂ ਦੇ ਉੱਤੇ ਫਤੂਰ ਏਦਾਂ ਚੜਿਆ ਹੋਇਆ ਲੋਕੀ ਨੱਚ ਰਹੇ, ਉਹ ਕਿਹੜੀ ਚੀਜ਼ ਹੰਸਰਾਜ ਦੇ ਵਿੱਚ ਆ ਜਿਹੜੀ ਉਹ ਨਸ਼ਾ ਕਰ ਰਹੀ ਹੈ ਲੋਕਾਂ ਨੂੰ, ਮਸਤੀ ਦੇ ਰਹੀ ਆ? ਬੇਸ਼ੱਕ ਉਹ ਕਵਾਲੀ ਗਾਵੇ, ਬੇਸ਼ੱਕ ਉਹ ਬੀਟ ਸੌਂਗ ਗਾ ਦੇ, ਬੇਸ਼ੱਕ ਉਹ ਬੇਸ਼ੱਕ ਸ਼ਬਦ ਕੀਰਤਨ ਗਾ ਦੇ, ਕੁਛ ਵੀ ਗਾ ਦੇ, ਲੋਕਾਂ ਤੇ ਰੰਗ ਪੂਰਾ ਚੜਿਆ ਹੋਇਆ, ਉਹ ਕਿਹੜੀ ਚੀਜ਼ ਹੰਸਰਾਜ ਦੇ ਅੰਦਰ?
2: ਉਹ ਇਹ ਚੀਜ਼ ਹੈ ਕਿ ਜਿਹਨਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ, ਅਸੀਂ ਕੀ ਹਾਂ? ਉਹ ਤਾਂ ਖਸਮ ਨੂੰ ਕ੍ਰੈਡਿਟ ਜਾਂਦਾ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋਜ ਮੂਲ ਨਾ ਸੰਗੀਆਂ ਨੇ, ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਦ ਬਿਨਾਂ ਸਿਰਾਂ ਤੋਂ ਨੰਗੀਆਂ ਨੇ। ਜਦੋਂ ਪੀਰ ਮਿਹਰਬਾਨ ਹੋਵੇ ਮੂੰਹੋਂ ਮਿਲਣ ਮੁਰਾਦਾਂ
1: ਮੰਗੀਆਂ,
2: ਇਹ ਤਾਂ ਕਰਮ ਆ। ਮੈਂ ਤਾਂ ਤੁਹਾਨੂੰ ਕਿਹਾ ਕਿ ਇਹ ਸ਼ੁਕਰ ਹੈ ਦਾਤੇ ਦਾ ਕਿ ਸਾਨੂੰ ਵੀ ਲੋਕ ਗਵਈਏ ਸਮਝਦੇ ਨੇ, ਪਰ ਮੈਂ ਜਦੋਂ ਓਨੈਸਟਲੀ ਆਪ ਬਿਨਾਂ ਕੁੰਡੀ ਲਾ ਕੇ ਜਾਂ ਵੈਸੇ ਇਕੱਲਾ ਘਰ ਹੋਣਾ ਜਾਂ ਵਾਜੇ 'ਤੇ ਬੈਠਦਾ ਕੋਈ ਹੋਰ ਨਾ ਹੋਵੇ, ਤਾਂ ਮੈਂ ਕਹਿੰਦਾ ਸ਼ੁਕਰ ਹੈ ਦਾਤਿਆ ਤੈਨੂੰ ਵੀ ਗਵਈਆ ਸਮਝੀ ਜਾਂਦੇ ਹੰਸ ਰਾਜਨਸ।
1: ਵਾਹ ਵਾਹ। ਇੱਕ ਨਾ ਮੈਂ ਰਾਜਨ ਸਾਜਨ ਮਿਸ਼ਰਾ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ, ਉਹਨੇ ਕਿਹਾ ਕਿ ਸੁਰ ਕਦੇ ਕਦੇ ਨਾ ਤਰਬੀਅਤ ਹੈ ਸੁਰ ਦੀ, ਕਦੇ ਕਦੇ ਗੁੱਸੇ ਵੀ ਹੋ ਜਾਂਦੇ ਆ।
2: ਹੁਣ ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆਏ ਬਹੁਤ ਮੁਸ਼ਕਿਲ ਨਾਲ ਮਨਾਉਣਾ ਪੈਂਦਾ, ਇੱਕ ਦਿਨ ਰਿਆਜ਼ ਨਾ ਕਰੋ 21 ਦਿਨ ਲਈ ਰੁੱਸ ਜਾਂਦਾ।
1: ਜਦੋਂ ਸਿਆਸਤ ਦੇ ਦੌਰ ਚ ਨਿਕਲੇ,
2: ਹਾਂਜੀ,
1: ਆਪਾਂ ਕੋਈ ਸਿਆਸਤੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਇਹ ਸਿਰਫ ਸੰਗੀਤ ਨਾਲ ਰਿਲੇਟਡ ਹੀ ਰੱਖਣੀ ਚਾਹੁੰਦਾ
2: ਜੀ।
1: ਜੋ ਸਿਆਸਤ ਦੇ ਦੌਰ ਚ ਚਲੇ ਗਏ ਉਦੋਂ ਕਦੇ ਹਾਰਮੋਨੀਅਮ ਤੇ ਬੈਠੇ ਮਹਿਸੂਸ ਹੋਇਆ ਕਿ ਗੁੱਸੇ ਹੋਏ ਆ?
2: ਮੇਰਾ ਸੰਗੀਤ ਜ਼ਿੰਦਗੀ ਰਹੀ ਆ, ਸੰਗੀਤ ਨਾਲ ਹੀ ਮੇਰੇ ਸਾਹ ਚੱਲੇ ਆ। ਜਿਹੜੇ ਲੋਕ ਮੈਨੂੰ ਜਾਣਦੇ ਆ ਨਾ, MP ਵਗੈਰਾ, ਮਿਨਿਸਟਰ ਵਗੈਰਾ, ਜਿਨ੍ਹਾਂ ਦੇ ਨਾਲ ਮੈਂ ਪਾਰਲੀਮੈਂਟ 'ਚ ਬਹਿੰਦਾ ਸੀ, ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਰੈਲੀ ਹੋਵੇ ਜਾਂ ਕਿਤੇ ਹੋਰ ਹੋਵੇ ਬੈਠਾ, ਜੇ ਤਾਂ ਕੋਈ ਬਹੁਤ ਇੰਪੋਰਟੈਂਟ ਗੱਲ ਹੈ ਗਰੀਬਾਂ ਦੇ ਭਲੇ ਲਈ ਜਾਂ ਸਮਾਜ ਦੇ ਭਲੇ ਲਈ, ਤਾਂ ਮੈਂ ਸੁਣਦਾ ਸੀ ਬੜੇ ਗੌਰ ਨਾਲ, ਅਤੇ ਜੀ ਆਪਸ ਵਿੱਚ ਬਹਿਸ ਵਸਾਈ ਆ, ਲਾਊਡਨੈਸ ਆ, ਫਿਰ ਹੈੱਡਫੋਨ ਲੱਗਾ ਹੁੰਦਾ ਸੀ, ਰਾਗ ਦਰਬਾਰੀ ਲੱਗਾ, ਬੈਰਾਗੀ ਲੱਗਾ ਹੋਇਆ,
1: ਉਹ ਸੁਣ
2: ਦੋ ਦੋ ਘੰਟੇ ਦਾ ਰਾਗ ਉਸਤਾਦ ਨਜਾਕ ਸਲਾਮਤ ਸਾਹਿਬ ਨੂੰ ਸੁਣੀਦਾ ਸੀ, ਆਪਾਂ ਕੀ ਲੈਣਾ ਦੇਣਾ।
1: ਵਾਹ ਵਾਹ ਵਾਹ।
2: ਉਹ ਤਾਂ ਕਹਿੰਦੇ ਨਾ, ਇਹ ਵੀ ਭਾਗਾਂ 'ਚ ਸੀਗਾ, ਕਹਿੰਦਾ ਦੁਨੀਆ ਮੇਂ ਰਹਿਤੇ ਹੈ ਤਲਬਕਾਰ ਨਹੀਂ ਹੈ ਹਮ, ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ।
1: ਵਾਹ ਵਾਹ ਵਾਹ।
2: ਉਹ ਬਸ ਪਰਾਲਬਤ ਸੀ ਪੂਰੀ ਕੀਤੀ, ਫਿਰ ਹੁਣ ਦੇਖ ਲਓ ਸਾਲ ਡੇਢ ਸਾਲ ਹੋ ਗਿਆ, ਮੈਨੂੰ ਨਾ ਹੀ ਭੁੱਲ ਗਿਆ ਇੱਕ ਬਹੁਤੇ ਵਜ਼ੀਰਾਂ ਦੇ, ਅਮੀਰਾਂ ਦੇ, ਐਮ ਪੀ ਵਗੈਰਾ ਦੇ। ਉਹ ਮੈਂ ਇੱਕ ਦਿਨ ਮੈਨੂੰ ਕੋਈ ਪੁੱਛਦਾ ਸੀ ਅਤੇ ਮੇਰੇ ਜ਼ਿਹਨ 'ਤੇ ਜ਼ੋਰ ਦੇ ਕੇ ਯਾਦ ਕਰ ਰਹੀ ਆ, ਉਹਦਾ ਨਾਂ ਕੀ ਸੀ ਫਲਾਂ ਮਿਨਿਸਟਰ ਦਾ, ਮੇਰਾ ਖਿਆਲ ਇੱਦਾਂ ਦਾ ਯਕਸੂਈ ਹੋ ਜਾਂਦਾ ਕਿ ਫਿਰ ਜਿੱਧਰ ਤੁਰਦਾ ਪੂਰੇ ਦਾ ਪੂਰਾ ਹੀ, ਜਦੋਂ ਉੱਧਰ ਸੀ ਧਿਆਨ ਫਿਰ ਮੈਨੂੰ ਹੋਰ ਕਈ ਬਹੁਤ ਕੁਛ ਭੁੱਲਿਆ ਹੋਇਆ ਸੀ।
1: ਵਾਹ ਵਾਹ।
2: ਇਹ ਸ਼ੁਕਰ ਆ ਸਿਆਸਤ ਵਿੱਚ ਜਦੋਂ ਆ ਜਾਂਦੇ ਹਾਂ, ਆਪਾਂ ਤਾਂ ਨੋਰਮਲ ਬੰਦੇ ਹਾਂ ਨਾ, ਕੋਈ ਅਸੀਂ ਉਹ ਤਾਂ ਹੈ ਨਹੀਂ ਗੇ ਲਾਈਟ ਐਂਡ
1: ਜੀ,
2: ਇਹਦੇ ਵਿੱਚ ਤਾਂ ਸਾਧੂ ਸੰਤਾਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਆ ਜੋ ਸਿਆਸਤ 'ਤੇ ਆਉਂਦਾ। ਪਰ ਮੈਂ ਰੱਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਯਾ ਰੱਬਾ ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਸਾਗਰ ਸਾਹਿਬ ਸ਼ੁਕਰ ਹੈ ਉਹਦਾ ਅਜ਼ਾਬ ਦਾ, ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ। ਮੈਂ ਵੇਖ ਲਓ ਛੱਡ ਵੀ ਦਿੱਤੀ ਸਿਆਸਤ, ਲੇਕਿਨ ਇਹ ਦੋਨੇ ਦਾਗਾਂ ਤੋਂ ਬਚਾ ਤਿਆ ਰੱਬ ਨੇ, ਬਸ ਇਹਨਾਂ ਦੋ 'ਚੋਂ ਇੱਕ ਤਾਂ ਲੱਗਦਾ ਹੀ ਲੱਗਦਾ, ਜਿੰਨਾ ਮਰਜ਼ੀ ਹੋਵੇ ਬੰਦਾ ਪਾਕ ਸਾਫ। ਇਹ ਮੇਰੀ ਰੱਤੀ ਤਰਸ ਕੀਤਾ, ਦੇਖੋ 10-15 ਸਾਲ ਬਹੁਤ ਹੁੰਦੇ।
1: ਸਿਆਸਤ ਦਾ ਦੌਰ ਤੁਹਾਡਾ ਛੋਟਾ ਸੀ, ਸੰਗੀਤ ਦਾ ਦੌਰ ਤਾਂ ਇੰਨਾ ਵੱਡਾ ਸੀ, ਉਦੋਂ ਵੀ ਨਹੀਂ ਲੱਗੇ ਇਹ ਚੀਜ਼ਾਂ।
2: ਬਸ
1: ਇਹ ਤੁਹਾਡੀ ਤਰਬੀਅਤ ਹੈ, ਤੁਹਾਡੀ ਆਪਣੀ ਰੂਹ ਹੀ ਇੱਦਾਂ ਦੀ ਹੈ।
2: ਤਰਬੀਅਤ ਨੇ ਮੇਰਾ ਰੱਬ ਸੋਹਣਾ ਮੈਨੂੰ ਬਚਾ ਲੈਂਦਾ ਹੈ। ਇਹ ਦੋਨੇ ਚੀਜ਼ਾਂ, ਜਿਹੜਾ ਪੈਸਾ ਆ ਜਾਂ ਦੁਨਿਆਵੀ ਹੁਸਨ ਹੈ, ਇਹ ਮਾਲ ਦਾ ਬੰਦੇ ਨੂੰ ਢਾ ਲੈਂਦਾ, ਅਤੇ ਜੇ ਇਹਦੇ ਤੋਂ ਨਫਸ ਤੋਂ ਬਚਾ ਲਵੇ ਤਾਂ ਫਿਰ ਉਹਨੂੰ ਮਾਲਕ ਦੀ ਕਿਰਪਾ।
1: ਇੱਕ ਭਰਿਆ ਹੋਇਆ ਘਰ ਆ, ਇੱਕ ਘਰ ਦੇ ਬਾਹਰ ਚੋਂ ਹੰਸ ਰਾਜੀ ਗੁਜ਼ਰ ਰਹੇ ਆ, ਨਾਗਿਨ ਫਿਲਮ ਦੀ ਪ੍ਰਮੋਸ਼ਨ ਲਈ ਸੰਜੇ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ, ਰੀਨਾ ਰਾਏ ਆਈ ਹੋਈ ਆ, ਹੰਸ ਰਾਜੀ ਦੇ ਵੀ ਡੰਡਾ ਵੱਜ ਜਾਂਦਾ।
2: ਹਾਂ ਵੱਜਦਾ ਵੇਖਿਆ ਸੀ, ਮੇਰੇ ਵੱਜਦਾ ਵੇਖਿਆ ਸੀ ਮੈਂ ਕਿਸੇ ਦੇ ਡੰਡਾ
1: ਜੀ,
2: ਮੇਰਾ ਬਚਾ ਹੀ ਸੀ,
1: ਤੁਹਾਡਾ ਬਚਾ ਹੋ ਗਿਆ।
2: ਹਾਂਜੀ,
1: ਥੋੜੇ ਦਿਨ ਪਹਿਲਾਂ ਇਸੇ ਸਟੂਡੀਓ ਦੇ ਵਿੱਚ ਸਲੀਮ ਜੀ ਬੈਠੇ ਸੀ, ਸੁਰ ਦੀ ਤਾਕਤ ਦੀ ਗੱਲ ਚੱਲ ਰਹੀ ਸੀ, ਮੈਂ ਕਿਹਾ ਵੀ ਸੁਰ ਦੀ ਤਾਕਤ ਹੀ ਹੈ ਕਿ ਉਹ ਉੱਥੋਂ ਗੁਜ਼ਰੇ। ਉਹਨੇ ਕਿਹਾ ਯਾਰ ਰੱਬਾ ਵੀ ਲੱਠੀ ਲਾਠੀਆਂ ਇਹਨਾਂ ਦੇ ਵੱਜ ਰਹੀਆਂ, ਜਾਂ ਤੇ ਜੇ ਕਿਤੇ ਇੱਥੇ ਮੈਂ ਲਾਠੀ ਖਾ ਵੀ ਲੈਂਦਾ, ਜੇ ਇੱਥੇ
2: ਮੈਂ ਖਾ ਸਕਦਾ ਜੇ ਲਤਾ ਜੀ
1: ਆਏ ਹੋਣ।
2: ਮੈਨੂੰ ਐਕਟਰਾਂ ਉਕਟਰਾਂ ਦਾ ਬੜਾ ਪਤਾ ਹੀ ਨਹੀਂ ਸੀ ਉਦੋਂ, ਉਦਾਂ ਮੈਂ ਵੇਖਿਆ ਭੀੜ ਲੱਗੀ ਸੀ, ਮੈਂ ਕਿਹਾ ਕੌਣ ਆਇਆ, ਕਹਿੰਦੇ ਨਾਗਣ ਫਿਲਮ ਆਈ ਆ
1: ਜੀ,
2: ਉਹਦੇ 'ਚ
1: ਸੁਨੀਲ ਦੱਤ ਜੀ
2: ਮਲਟੀ ਸਟਾਰ ਆ
1: ਜੀ,
2: ਦੱਤ ਸਾਹਿਬ, ਸੁਨੀਲ ਦੱਤ ਸਾਹਿਬ ਤੇ ਹੋਰ ਵੀ ਐਕਟਰ ਆਏ ਆ
1: ਜੀ,
2: ਤੇ ਲੋਕੀ ਵੇਖਣਾ ਚਾਹੁੰਦੇ ਆ ਤੇ ਪੁਲਿਸ ਭਜਾ ਰਹੀ ਆ। ਮੈਂ ਕਿਹਾ ਰੱਬ ਦੇ ਰੰਗ ਆ, ਵੇਖੋ ਇਹਨਾਂ ਬੰਦਿਆਂ ਨੂੰ ਵੇਖ। ਫਿਰ ਉਹੀ ਘਰ ਮਿਲ ਗਿਆ, ਫਿਰ ਉੱਥੇ ਦੱਤ ਸਾਹਿਬ ਸੱਚ ਆਏ
1: ਜੀ। ਵਾਹ ਵਾਹ ਵਾਹ। ਮੈਂ ਇਹ ਗੱਲ ਤੇ ਆਉਣਾ ਚਾਹੁੰਦਾ ਸੀ,
2: ਦੱਤ ਸਾਹਿਬ ਆਏ, ਜਲੰਧਰ ਦੇ ਹੋਰ ਇੱਕ ਦੋ ਮੁਅੱਜ਼ਜ਼ ਲੋਕ, ਜਦੋਂ ਪਦ ਯਾਤਰਾ ਕੀਤੀ ਨਾ ਉਹਨਾਂ ਨੇ ਪੈਦਲ ਯਾਤਰਾ
1: ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ,
2: ਤੇ ਇੱਕ ਗੁਰੂ ਨਾਨਕ ਮਿਸ਼ਨ ਵੱਲੋਂ ਭੇਟ ਕੀਤੀ ਗਈ ਸੀ ਐਂਬੂਲੈਂਸ, ਉਹਦੇ 'ਚ ਥੋੜਾ ਜਿਹਾ ਯੋਗਦਾਨ ਮੇਰਾ ਵੀ ਸੀਗਾ
1: ਜੀ ਜੀ ਜੀ ਜੀ ਜੀ।
2: ਤੇ ਉਹ ਫਿਰ ਬਦਕਿਸਮਤੀ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਦੱਤ ਸਾਹਿਬ ਇੱਥੋਂ ਜਲੰਧਰ ਤੋਂ ਗੁਜ਼ਰ ਰਹੇ ਸੀਗੇ, ਤੇ ਉਹਨਾਂ ਨੇ ਕਿਹਾ ਯਾਰ ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ। ਤੇ ਦੇਖੋ ਉਸੇ ਘਰ ਉਹਨਾਂ ਹੀ ਸੋਫਿਆਂ 'ਤੇ ਆ ਕੇ ਬੜੇ ਹੀ ਸਾਲਾਂ ਬਾਅਦ ਸੁਨੀਲ ਦੱਤ ਸਾਹਿਬ ਬੈਠੇ ਸੀ, ਮੈਂ ਮੇਜ਼ਬਾਨ ਸੀ।
1: ਵਾਹ ਵਾਹ।
2: ਇਹ ਰੱਬ ਹੈ,
1: ਉਹ ਸੁਰ ਦੀ ਤਾਕਤ,
2: ਇਹ ਮਾਲਕ ਹੈ।
1: ਵਾਹ ਵਾਹ, ਇਹ ਮਾਲਕ ਹੈ। ਭਰਿਆ ਹੋਇਆ ਘਰ ਆ, ਹੌਲੀ ਹੌਲੀ ਘਰ 'ਚੋਂ ਜੀ ਜਾਣੇ ਸ਼ੁਰੂ ਹੋ ਜਾਂਦੇ ਆ, ਪਿਤਾ ਜੀ ਚਲੇ ਗਏ, ਮਾਤਾ ਜੀ ਚਲੇ ਗਏ, ਕੰਢੇ ਚੁਗ ਕੇ ਰੇਸ਼ਮ ਵਿਛਾਉਣ ਵਾਲੀ ਰੇਸ਼ਮ ਕੌਰ ਵੀ ਚਲੇ ਜਾਂਦੇ ਆ।
2: ਹਾਂਜੀ।
1: ਤਸਵੀਰਾਂ ਰਹਿ ਜਾਂਦੀਆਂ ਘਰਾਂ 'ਚ, ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
2: ਮੈਂ ਖੁਦ ਹੀ ਦੁੱਖਾਂ ਦੀ ਤਸਵੀਰ ਬਣ ਗਿਆ
1: ਜੀ,
2: ਦੁੱਖਾਂ ਦੀ ਤਸਵੀਰ, ਬਿਰਹੋ ਦੀ ਸ਼ਕਲ, ਇਕਲਾਪਾ, ਤਨਹਾਈ, ਲੋਨਲੀਨੈਸ, ਇਹ ਭਾਗਾਂ 'ਚ ਸੀਗਾ, ਇਸ ਉਮਰ 'ਚ ਆ ਕੇ ਮਿਲਣਾ ਸੀ, ਉਹ ਹੈਗਾ, ਪਰ ਮੇਰਾ ਮੁਰਸ਼ਦ ਬਹੁਤ ਮਿਹਰਬਾਨ ਆ, ਮੇਰਾ ਸਤਿਗੁਰੂ ਆ ਨਾ ਜਿਹੜੇ
1: ਜੀ,
2: ਜਦੋਂ ਮੈਂ ਉਹਨਾਂ ਦੇ ਧਿਆਨ 'ਚ ਚਲ ਜਾਂਦਾ, ਨਾ ਫਿਰ ਲੋਨਲੀ ਹੁੰਦਾ ਨਾ ਉਦਾਸ ਹੁੰਦਾ, ਫਿਰ ਮੈਂ ਪ੍ਰੈਕਟੀਕਲ ਕੋਈ ਮੇਰੇ 'ਚ ਉਹ ਆ ਜਾਂਦੀ ਆ ਕਿ ਚਲੇ ਚੱਲ ਜਾ ਆਪਣਾ ਸਭ ਨੇ, ਚਲੇ ਚੱਲ ਯਾਦ ਆਉਂਦੀ ਹੈ। ਕਦੇ ਉਹ ਵਕਤ ਆਉਣਾ ਹੈ ਜਦੋਂ ਆਪਾਂ ਵੀ ਨਹੀਂ ਹੋਣਾ,
1: ਆਪਾਂ ਵੀ ਨਹੀਂ ਹੋਣਾ,
2: ਉਹ ਮਾਲਕ ਦੀ ਗੋਦ 'ਚ ਜਾ ਬੈਠੇ। ਪਰ ਜਦੋਂ ਮੈਂ ਨੀਚੇ ਸਤਰ 'ਤੇ ਹੁੰਦਾ, ਮੇਰਾ ਜ਼ਿਹਨ ਅਤੇ ਤਸਵੀਰਾਂ ਨਾਲ ਗੱਲਾਂ ਕਰਦਾ, ਮਾਂ ਬਾਪ, ਤੁਹਾਡਾ ਹਮਸਫ਼ਰ, ਤੁਹਾਡਾ ਭਾਈ, ਤੁਹਾਡਾ ਬੇਟੇ ਵਰਗਾ ਭਤੀਜਾ, ਅਤੇ ਕਹਿੰਦੇ ਨਾ ਆਲਮਾ ਪੁੱਤਰ ਮੋਏ ਨਹੀਂ ਭਲਦੇ ਭਾਵੇਂ ਹੋ ਕੇ ਮਰਨ ਫਕੀਰ, ਭਾਈਆਂ ਬਾਜ ਪਿਆਰਿਆ ਜਿਉਣ ਕੋਈ ਨਾ ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ। ਮੇਰਾ ਅਰਤਰੁਲ ਗਾਜ਼ੀ ਚਲੇ ਗਿਆ, ਉਹਦਾ ਨਾਮ ਅਮਰੀਕ ਸੀਗਾ, ਅਮਰੀਕ ਸਿੰਘ
1: ਜੀ
2: ਸਰਪੰਚ ਬਣਿਆ ਦੋ ਚਾਰ ਵਾਰੀ, ਭਲਵਾਨ ਸੀਗਾ ਐਕਚੁਲੀ। ਸਾਡੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਅਗਰ ਅੱਛੀ ਸਿਹਤ ਕਿਸੇ ਦੀ ਦੇਖਣੀ ਉਹਦੀ ਸੀ, ਮੈਂ ਤਾਂ ਮਲੂਕੜਾ ਜਿਹਾ
1: ਜੀ,
2: ਅਤੇ ਉਹ ਤਾਂ ਬਹੁਤ ਜ਼ਬਰਦਸਤ ਸੀਗਾ
1: ਜੀ,
2: ਮੈਂ ਉਹਦਾ ਨਾਂ ਰੱਖਿਆ ਅਰਤੁਲ ਗਾਜ਼ੀ
1: ਜੀ,
2: ਲੇਕਿਨ ਗਾਜ਼ੀ ਹੋ ਨਾ ਸਕਿਆ, ਇੰਤਕਾਲ ਹੋ ਗਿਆ ਉਹਦਾ। ਇਹ ਸੱਟਾਂ ਨੇ, ਰੇਸ਼ਮ ਹੋਣੀ, ਮਾਤਾ ਪਿਤਾ ਸਭ, ਫਿਰ ਗੱਲ ਇਹ ਆ ਕਿ ਵਾਰ ਵਾਰ ਉਹ ਫਿਰ ਮੀਡੀਏ 'ਚ ਜਾਂ ਇੱਧਰ ਉਹ ਫਿਰ ਜ਼ਿਕਰ ਕਰਨਾ ਵੀ ਮੈਨੂੰ ਉਹਨਾਂ ਦੇ ਗਮ ਦੀ ਵੀ ਤੋਹੀਨ ਲੱਗਦੀ ਹੈ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ, ਹੈ ਨਾ। ਸਾਰੇ ਰਿਸ਼ਤਿਆਂ 'ਚ ਇੱਕ, ਅਗਰ ਸਾਰੇ ਰਿਸ਼ਤਿਆਂ ਨੂੰ ਇਕੱਠੇ ਕਰੋ ਤਾਂ ਇੱਕ ਰਿਸ਼ਤੇ 'ਚ ਸਮਾ ਜਾਂਦੇ ਸੀ ਮੇਰੇ ਗੁਰੂ ਜੀ। ਜਦੋਂ ਐਂਡ ਹੋ ਜਾਂਦਾ ਸੀ, ਗੁੰਝਲਾਂ ਪੈ ਜਾਂਦੀਆਂ ਸੀ, ਕਹਿੰਦੇ ਨਾ ਕਿ ਫਿਰ ਮੈਂ ਉੱਥੇ ਕਹਿੰਦਾ ਹੁੰਦਾ ਸੀ ਕਿ ਤੇਰੇ ਦਰ ਕੀ ਮੱਟੀ ਛਾਨ ਕੇ ਮਾਥੇ ਪੇ ਮਲਤਾ ਹੂੰ, ਮੁਰੰਮਤ ਕਰ ਰਿਹਾ ਹੂੰ ਇਨ ਦਿਨੋਂ ਟੂਟੇ ਮੁਕੱਦਰ ਕੀ। ਤਾਂ ਉਹ ਵੀ ਚਲੇ ਗਏ, ਕੀ ਕਰੀਏ ਹੁਣ, ਹੁਣ ਜਹਾਨ ਹੀ ਐਸਾ, ਇਹ ਲੋਅ ਹੀ ਐਸਾ, ਇਹਦਾ ਨਿਜ਼ਾਮ ਐਸਾ ਆ, ਕਰੀਏ ਕੀ, ਕੁਛ ਨਹੀਂ ਕਰ ਸਕਦੇ, ਹਮ ਬਰੀ ਦੁਨੀਆ ਮੇਂ ਤਨਹਾ ਹੋ ਗਏ।
1: ਠਹਿਰਾਵ ਜ਼ਿੰਦਗੀ ਦੇ ਵਿੱਚ ਇੰਨਾ ਲੈ ਕੇ ਆਉਣਾ, ਕੀ ਪ੍ਰੈਕਟਿਸ ਹੈ ਇਹਦੀ, ਕੋਈ ਆਸ਼ੀਰਵਾਦ ਸਮਝਦੇ ਹੋ?
2: ਕੋਈ ਪ੍ਰੈਕਟਿਸ ਨਹੀਂ, ਇਹਦੇ ਤਸੱਵਰ ਰੱਖੋ ਮਾਲਕ ਦਾ ਔਰ ਆਪਣੇ ਮੁਰਸ਼ਦ ਦਾ, ਇੱਥੇ ਜ਼ਿਹਨ 'ਚ ਰੱਖੋ ਤਸਵੀਰ, ਅਤੇ ਉਹ ਫਿਰ ਤੁਹਾਡੀ ਰਹਿਨਮਾਈ ਵੀ ਕਰਦਾ, ਤੁਹਾਨੂੰ ਹੌਸਲਾ ਵੀ ਦਿੰਦਾ। ਜਦੋਂ ਕੁੱਟ ਕੇ ਜੱਫੀ ਪਾ ਲੈਂਦਾ ਨਾ, ਤਾਂ ਫਿਰ ਮੁਸ਼ਕਿਲ ਕੁਛ ਆਇਆ ਨਾ, ਉਹ ਕਹਿੰਦਾ ਪਰੇ ਹੋ ਜਾਓ ਗਮੋ, ਮੇਰਾ ਸਤਿਗੁਰੂ ਆ ਗਿਆ, ਮੇਰਾ ਮੁਰਸ਼ਦ ਆ ਗਿਆ, ਮੇਰੇ ਬਾਬਾ ਜੀ ਆ ਗਏ।
1: ਜਦੋਂ ਟਿੱਬਿਆਂ 'ਚੋਂ ਵਾਜਾਂ ਲਾਉਂਦੇ ਸੀ,
2: ਹਾਂਜੀ,
1: ਉਹਨਾਂ ਟਿੱਬਿਆਂ ਤੋਂ ਜਲੰਧਰ ਵਾਲਾ ਵਾਈਟ ਹਾਊਸ, ਅਤੇ ਜਲੰਧਰ ਵਾਲੇ ਵਾਈਟ ਹਾਊਸ ਤੋਂ ਅਮੈਰੀਕਾ ਵਾਲਾ ਵਾਈਟ ਹਾਊਸ, ਸੋਚਿਆ ਸੀ ਆਵਾਜ਼ਾਂ ਉੱਥੇ ਪਹੁੰਚ ਜਾਣਗੀਆਂ?
2: ਕੁਛ ਨਹੀਂ, ਸੋਚ ਸੋਚਿਆ ਸੋਚ ਨਾ ਹੋਵੇ, ਜੇ ਸੋਚੇ ਲੱਖ ਵਾਰ, ਕਰੇ ਕਰਾਵੇ ਆਪੇ ਆਪ। ਯਾਰ ਦੁੱਕੀ ਦੇ ਬੰਦੇ ਨੇ ਯਾਰ, ਮੇਰੇ ਲਈ ਤਾਂ ਜਲੰਧਰ ਆਉਣਾ ਬੜਾ ਮੁਸ਼ਕਿਲ ਸੀ ਟਿੱਬਿਆਂ 'ਚ। ਉਹ ਸਾਈਂ ਜੀ ਕਹਿੰਦੇ ਉਹ ਕਿਹੜਾ ਪਿੰਡ ਆ, ਮੈਂ ਕਿਹਾ ਸ਼ਫੀਪੁਰ, ਕਹਿੰਦੇ ਅੱਛਾ, ਚੰਗੀ ਚਗਾਵੇਂ ਨਾਲ ਮੰਗੀ ਅਤੇ ਗਾਹਲਾਂ ਦਾ ਵਿਸਾਹ ਕੋਈ ਨਾ, ਸ਼ਫੀਪੁਰ ਨੂੰ ਰਾਹ ਕੋਈ ਨਾ। ਅਸੀਂ ਉੱਥੇ ਜੰਮੇ ਜਾਂ ਟਿੱਬੇ ਜਿਹੇ ਹੁੰਦੇ ਸੀਗੇ, ਅਤੇ ਵਾਈਟ ਹਾਊਸ ਜੇ ਉਹ ਸਭ ਲੋਕ, ਬਸ ਤਕਦੀਰਾਂ ਦੇ ਖੇਡ। ਸ਼ੁਕਰ ਹੈ ਉਹਦੀ ਸਾਥ ਦਾ, ਸ਼ੁਕਰ ਹੈ ਦਾਤਾ ਤੇਰਾ, ਇਹ ਕਹਿਣਾ ਚਾਹੀਦਾ, ਸ਼ੁਕਰ ਹੈ ਮੇਰਾ ਮਾਲਕਾ।
1: ਅੱਜ ਸਕੂਨ ਸਮਝਦੇ ਹੋ, ਮੁੜ ਕੇ ਸਟੇਜਾਂ 'ਤੇ ਆ ਗਏ, ਲੋਕ ਅੱਗੇ ਨਾਲੋਂ ਵੱਧ ਕੇ ਪਿਆਰ ਦੇ ਰਹੇ ਨੇ।
2: ਹਾਂਜੀ,
1: ਪਿਆਰ, ਜਾਂ ਲੋਕ ਉਡੀਕ ਰਹੇ ਸੀ ਕਦੋਂ ਹੰਸਰਾਜ ਜੀ
2: ਮੈਂ
1: ਅਸਤੀਫਾ ਦੇ ਕੇ ਆ ਜਾਣ।
2: ਮੈਂ ਸੋਚਦਾ ਸੀ ਇਹਨਾਂ ਨੇ ਕਹਿਣਾ ਜਾ ਕੰਮ ਕਰ, ਕੋਈ ਬੰਦਾ ਗਿਆ ਨਾ
1: ਜੀ,
2: ਕਹਿੰਦਾ ਜੀ ਕੰਮ ਨਹੀਂ ਮਿਲਦਾ। ਉਹ ਸਿਆਣੇ ਨੇ ਕਿਹਾ ਉਹ ਇੱਥੇ ਘਰ ਹੀ ਬੈਠੇ ਰਹਿੰਦੇ ਹਾਂ, ਕੰਮ ਲੱਭੋ, ਕੰਮ ਕੰਮ ਕਰਿਆ ਕਰੋ ਕੋਈ। ਕਹਿੰਦਾ ਕੰਮ ਸਵਾਹ ਕਰੀਏ, ਜਿੱਥੇ ਕੰਮ ਲੈਣ ਜਾਂਦੇ ਉਹ ਕਹਿੰਦੇ ਜਾ ਕੰਮ ਕਰ,
1: ਜਾ ਕੰਮ ਕਰ।
2: ਆਫਟਰ ਲੌਂਗ ਟਾਈਮ, ਇੰਨੀ ਗੈਪ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਾ। ਲੇਕਿਨ ਬਹੁਤ ਚੰਗੇ ਆ ਪੰਜਾਬੀ, ਕਨੇਡੇ ਦੇ ਲੋਕਾਂ ਨੇ, ਵਲੈਤ ਦੇ ਲੋਕਾਂ ਨੇ, ਅਮਰੀਕਨਾਂ 'ਚ ਜਿਹੜੇ ਪੰਜਾਬੀ ਬੈਠੇ ਆ ਨਾ ਇੱਥੇ ਵੀ, ਉਹਨਾਂ ਨੇ ਕਿਹਾ ਚੱਲ ਗਲਤੀ ਹੋ ਜਾਂਦੀ ਆ ਕੋਈ ਗੱਲ ਨਹੀਂ, ਫਿਰ ਸੀਨੇ ਨਾਲ ਲਾ ਲਿਆ।
1: ਇਹ ਫਰਾਕ ਦੇ ਲਈ ਕਿੱਥੋਂ ਲੈ ਕੇ ਆਉਂਦੇ ਹੋ ਭਾਜੀ, ਜਿੱਦਾਂ ਮੀਡੀਆ ਵਿੱਚ ਬਹਿ ਕੇ ਆਪ ਹੀ ਕਹਿ ਦਿੰਦੇ ਹੋ ਕਿ ਮੈਂ ਚੰਬਲ ਗਿਆ ਸੀ, ਇਹ ਕਹਿੰਦਾ ਨਹੀਂ ਕੋਈ ਭਾਜੀ?
2: ਨਹੀਂ, ਓਨੈਸਟ ਰਹਿਣਾ ਚਾਹੀਦਾ ਤੁਸੀਂ ਦੋ

0: ਵੀ ਲੈਂਦਾ ਨਾ, ਤੁਹਾਨੂੰ ਪਤਾ ਹੈ ਨਾ, ਉਹਦੇ ਤੋਂ ਡਰਨਾ ਚਾਹੀਦਾ। ਤਾਂ ਅਸੀਂ ਹਮੇਸ਼ਾ ਡਰ ਕੇ ਜ਼ਿੰਦਗੀ ਗੁਜ਼ਾਰੀ ਹੈ। ਮੈਂ ਤਾਂ ਬਹੁਤ ਮਾਲਕ, ਵੈਸੇ ਮੈਂ ਗੋਡ ਲਵਿੰਗ 'ਚ ਯਕੀਨ ਕਰਦਾ, ਗੋਡ ਫੀਅਰਿੰਗ 'ਚ ਨਹੀਂ ਕਰਦਾ
1: ਜੀ, ਵਾਹ।
0: ਪਰ ਜਿਹੜੇ ਗੁਨਾਹਾਂ ਤੋਂ ਤਾਂ ਫਿਰ ਡਰ ਲੱਗਦਾ ਹੀ ਹੈ ਨਾ। ਇਸ ਕਰਕੇ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਜਿਹਦੇ ਜਿਹਨੇ ਕਿਸੇ ਦਾ ਦਿਲ ਦੁਖਾ ਤਾ ਨਾ ਸਾਗਰ ਸਾਹਿਬ, ਅਤੇ ਉਹ ਬੰਦੇ ਨੂੰ ਮਾਫ਼ੀ ਨਹੀਂ। ਕਿਸੇ ਨੇ ਕਿਹਾ ਸੀਗਾ ਕਿ ਕਿਹੜੇ ਕਿਹੜੇ ਗੁਨਾਹ ਦੀ ਮਾਫ਼ੀ ਆ, ਉਹ ਕਹਿੰਦੇ ਮਾਲਕ ਬੜਾ ਮਿਹਰਬਾਨ ਆ, ਉਹ ਹਰ ਗੁਨਾਹ ਨੂੰ ਮਾਫ਼ ਕਰ ਦਿੰਦਾ। ਕਹਿੰਦੇ ਫਿਰ ਮਾਫ਼ੀ ਕਿਹੜੇ ਗੁਨਾਹ ਦੀ? ਕਹਿੰਦਾ ਕਿਸੇ ਦਾ ਦਿਲ ਨਾ ਤੋੜੀ, ਉਹਦੀ ਫਿਰ ਜਿਹੜੀ ਹੂਕ ਹੈ ਨਾ, ਵਿਦਆਊਟ ਐਨ ਡਿਲੇ ਤੁਰ ਦਰਗਾਹ ਜਾਂਦੀ, ਉਹ ਗਰਕ ਕਰ ਦਿੰਦੀ ਬੰਦੇ ਨੂੰ। ਇਸ ਕਰਕੇ ਸੱਜਣ ਜੀ, ਕਿਸੇ ਦਾ ਦਿਲ ਨਾ ਤੋੜੀ। ਇਸ ਗੱਲੋਂ ਮੈਂ ਬਹੁਤ ਡਰਦਾ ਰਿਹਾ, ਡਰਦਾ ਰਿਹਾ ਮੈਂ। ਹਾਲਾਂਕਿ ਇਹ ਨਹੀਂ ਕਿ ਮੈਂ ਕਹਿੰਦਾ ਕਿ ਮੈਂ ਜੈਸੀਆਂ ਗੱਲਾਂ ਕਰਦਾ ਉਹਨਾਂ ਕੰਪਲੀਟ ਹੋ ਗਿਆ ਹੂੰ, ਪਰ ਕੋਸ਼ਿਸ਼ ਕਰਦਾ
1: ਰਿਹਾ।
0: ਕੀ ਗੁਨਾਹ ਹੋਏ, ਕੋਈ ਦੁੱਧ ਧੋਤਾ ਨਹੀਂ ਹੁੰਦਾ
1: ਜੀ,
0: ਬੜਾ ਸੌਖਾ ਹੈ ਮੀਡੀਏ 'ਚ ਜਾਂ ਸਕਰੀਨ ਦੇ ਅੱਗੇ ਮੈਂ ਜੀ ਬਹੁਤ ਚੰਗਾ, ਨਾ ਨਾ ਨਾ, ਹੁਣ ਬੰਦੇ ਨੂੰ ਪਤਾ ਹੁੰਦਾ ਮੈਂ ਕੀ ਕੀਤਾ। ਲੇਕਿਨ ਐਸਾ ਕੁਛ ਨਾ ਕਰੋ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਜਾਂ ਦਿਲ ਟੁੱਟ ਜਾਵੇ।
1: ਹੁਣ ਬੈਠ ਕੇ ਗਾ ਰਹੇ ਹੋ,
0: ਹਾਂਜੀ,
1: ਤੇ
0: ਨਹੀਂ ਵਿੱਚ ਖੜਾ ਵੀ ਹੋ ਜਾਂਦਾ।
1: ਉਹੀ ਕਹਿ ਰਹੇ ਵਿੱਚ, ਲੋਕ ਕਹਿ ਰਹੇ ਦਿਲ ਸਾਡਾ ਹੋ ਗਿਆ।
0: ਮੈਂ ਚੰਡੀਗੜ੍ਹ ਗਾਉਂਦਾ ਸੀ,
1: ਉਹ ਵੀਡੀਓ ਮੈਂ ਦੇਖ ਰਿਹਾ, ਲੋਕ ਨਾਲ ਗਾ ਰਹੇ ਭਾਜੀ ਤੁਹਾਡੇ ਸਾਰੇ ਗਾਣੇ,
0: ਐਦਾਂ ਮੈਨੂੰ ਇਸ਼ਾਰਾ ਕਰ
1: ਸੀ ਖੜੇ ਹੋ ਜਾ।
0: ਮੈਂ ਕਿਹਾ ਅੱਛਾ, ਫਿਰ ਮੈਂ ਕੋਈ ਗੱਲ ਨਹੀਂ, ਅੱਜ ਚੈਸੀ ਖੜਕੀ ਨਹੀਂ ਕਾਇਮ ਆ ਆਪਾਂ
1: ਜੀ। ਤੁਹਾਡਾ ਨਾ ਕਿਸੇ ਨੇ ਰੀਲ ਬਣਾਈ ਇੱਕ, ਸ਼ਾਇਦ ਤੁਸੀਂ ਦੇਖੀ ਹੋਵੇ, ਉਹਨੇ ਕਿਹਾ ਸ਼ੇਰ ਬੁੱਢਾ ਹੋ ਸਕਦਾ ਬੱਬਰ ਸ਼ੇਰ ਨਹੀਂ, ਤੁਹਾਡੀ ਰੀਲ ਪੋਸਟ ਕੀਤੀ ਉਹਨਾਂ ਨੇ ਲਿਖ ਕੇ।
0: ਅੱਛਾ,
1: ਸੁਣੋ ਅੱਜ ਵੀ ਕੀ ਗਾ ਰਿਹਾ।
0: ਮੈਨੂੰ ਨਹੀਂ ਪਤਾ, ਨਾ ਮੈਂ ਸ਼ੇਰ ਹਾਂ ਨਾ ਮੈਂ ਬੱਬਰ ਸ਼ਾਇਰ ਹਾਂ, ਉਹਦੀ ਕਰਮ ਲਈ ਫਿਰਦਾ, ਉਹਦੀ ਰਹਿਮਤ ਲਈ ਫਿਰਦਾ। ਇੱਕ ਅਦਨਾ ਜਿਹਾ ਬੰਦਾ, ਇੱਕ ਖੇਤ ਮਜ਼ਦੂਰ ਦਾ ਪੁੱਤ, 6.5 ਲੱਖ ਨਾਲ ਜਿੱਤ ਜਾਵੇ, ਉਹਦੀ ਵੀ ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਇੱਕ ਵਾਰੀ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ, ਮੈਂ ਇੱਕ ਵਾਰੀ MP ਜ਼ਰੂਰ ਬਣ, ਅਤੇ ਬਣ ਗਿਆ ਜਿੱਦਣ। ਉੱਦਣ ਹੀ ਮੈਂ ਕਿਹਾ, ਹੁਣ 1000 ਵਾਰੀ ਹਰਾ ਰੱਬਾ, ਤੇਰੀ ਮਿਹਰਬਾਨੀ, ਤੂੰ ਇੱਕ ਵਾਰੀ ਮੈਨੂੰ ਬਣਾ ਤਾ। ਫਿਰ ਮੈਂ ਉਦਾਸ ਵੀ ਨਹੀਂ ਹੋਇਆ।
1: ਕਦੇ ਕਦੇ ਯਕੀਨ ਡੋਲਦਾ ਵੀ ਮਾਲਕ ਤੋਂ?
0: ਬੰਦੇ ਹੀ ਆਪਾਂ ਫਰਿਸ਼ਤੇ ਤਾਂ ਹੈ ਨਹੀਂ ਗੇ
1: ਜੀ,
0: ਯਕੀਨ ਡੋਲਣਾ ਤਾਂ ਨਹੀਂ ਚਾਹੀਦਾ। ਕਦੀ ਕਦੀ ਫਿਰ ਗਮ ਦੀ ਜਦੋਂ ਇੰਤਹਾ ਹੋ ਜਾਂਦੀ ਹੈ, ਤਨਹਾਈ, ਵੱਡੇ ਵੱਡੇ ਘਰ ਲੈ ਲੈਂਦੇ ਬੰਦਾ, ਖਲਾਰੇ ਪਾ ਦਿੰਦਾ, ਅਤੇ ਮੇਰੇ ਬੱਚੇ ਬੜੇ ਚੰਗੇ ਆ, ਮੈਨੂੰ ਉਦਾਸ ਨਹੀਂ ਹੋਣ ਦਿੰਦੇ। ਮੇਰੇ 2 ਬੇਟੇ ਵੱਡੇ ਜਵਾਨ ਹੋ ਗਏ, ਵਿਆਹੇ ਗਏ ਆ, ਜਿਹੜੇ ਮੇਰੇ ਭਤੀਜੇ ਦੋਨੇ ਨਵਰਾਜ ਜੀ, ਯੁਵਰਾਜ ਜੀ ਤਾਂ ਹੋ ਗਏ ਨਾ ਮੇਰੇ
1: ਜੀ,
0: ਲਖਤੇ ਜਿਗਰ ਮੇਰੇ ਕਾਲਜ ਦੇ ਟੁਕੜੇ, ਅਤੇ ਗੈਰੀ ਗੁਰਵਰ, ਉਹ ਵੀ ਮੇਰੇ ਸਮਝੋ ਬੇਟੇ ਹੀ ਆ, ਅਮਰੀਕ ਦੇ
1: ਜੀ ਜੀ, ਹਾਂਜੀ।
0: ਇਹ ਮੈਨੂੰ ਉਦਾਸ ਨਹੀਂ ਹੋਣ ਦਿੰਦਾ, ਨਵਰਾਜ ਖਾਸ ਤੌਰ 'ਤੇ, ਯੁਵਰਾਜ, ਗੈਰੀ ਤਾਂ ਸਾਡਾ ਸਾਰਿਆਂ ਦਾ ਲਾਡਲਾ, ਗੁਰੂਵਰ ਵੀ ਭਲਵਾਨ ਹੈ, ਗੁਰੂਵਰ ਆਪਣੇ ਪਿਓ ਵਰਗਾ। ਸੋ ਇਸ ਕਰਕੇ ਇਹਨਾਂ ਨੇ ਮੇਰੀਆਂ ਨੂੰਹਾਂ, ਮੇਰੀਆਂ ਬੇਟੀਆਂ ਦੋਨੇ, ਅਜੀਤ ਹੈ, ਮਾਨਸੀ ਹੈ, ਉਹ ਡੇਲੀ ਫੋਨ ਕਰਦੇ ਰਹਿੰਦੇ, ਡੈਡੀ ਕੁਛ ਕੀ ਖਾਧਾ, ਵਰਕਸ਼ਾਪ ਕੀਤੀ। ਹਾਲਾਂਕਿ ਉਹਨਾਂ ਦਾ ਦਿਲ ਕਰਦਾ ਕਿ ਉੱਥੇ ਰਵਾਂ ਮੈਂ। ਮੈਂ ਸ਼ੁਰੂ ਤੋਂ ਯਾਰ ਇਕੱਲਾ ਹੀ ਹਾਂ
1: ਜੀ,
0: ਜੰਮਦਾ
1: ਸਫ਼ਰ 'ਚ ਰਹੇ,
0: ਸਫ਼ਰ 'ਚ ਵੀ ਰਹੇ, ਮੇਰਾ ਸੁਭਾਅ ਇੱਦਾਂ ਦਾ। ਮੈਂ ਨਿੱਕਾ ਹੁੰਦਾ ਕਬਰਾਂ 'ਚੋਂ ਹੀ ਲੱਭਦਾ ਹੁੰਦਾ ਸੀ, ਜਿੱਥੋਂ ਲੋਕ ਡਰਦੇ ਸੀ ਨਾ, ਉੱਥੇ ਆਰਾਮ ਨਾਲ ਟਾਹਲੀਆਂ ਥੱਲੇ ਮੈਂ ਇੱਟ ਦਾ ਸਿਰਹਾਣਾ ਜਿਹਾ ਲੈ ਕੇ ਸੁੱਤਾ ਹੁੰਦਾ ਸੀ। ਬੀਬੀ ਨੇ ਥਾਪੀਆਂ ਥੂਪੀਆਂ ਵੀ ਮਾਰਨੀਆਂ, ਕਈ ਵਾਰੀ ਤੌਣੀ ਲਾਉਂਦੇ ਸੀ ਨਾ ਮਾਤਾ ਪਿਤਾ
1: ਜੀ,
0: ਕਿ ਤੂੰ ਬੱਚਾ ਆ, ਕੋਈ ਬਾਹਰਲੀ ਸ਼ਹਿ ਚਿੰਬੜ ਜਾਏਗੀ, ਕੋਈ ਹੋਰ। ਉਦੋਂ ਵੈਸੇ ਇੱਦਾਂ ਦਾ ਡਰ ਨਹੀਂ ਸੀ, ਕੋਈ ਬੱਚੇ ਮਹਿਫੂਜ਼ ਰਹਿੰਦੇ ਸੀ, ਜੋ ਹੁਣ ਜ਼ਮਾਨਾ ਕਿਡਨੈਪਿੰਗ ਨੋਪਿੰਗ ਦਾ। ਲੇਕਿਨ ਉਦੋਂ ਇਸ ਗੱਲੋਂ ਬੜੇ ਡਰਦੇ ਹੁੰਦੇ ਸੀ। ਅਤੇ ਮੈਂ ਸ਼ੁਰੂ ਤੋਂ ਵੈਸੇ ਮੈਂ ਤਨਹਾਈ ਪਸੰਦ ਹੈਗਾ, ਜਦੋਂ ਮੈਂ ਇਕੱਲਾ ਹੁੰਦਾ ਨਾ, ਸਮਝੋ ਮੈਂ ਬਹੁਤ ਇੰਜੋਏ 'ਚ, ਆਨੰਦ 'ਚ, ਬਹੁਤ ਸ਼ਾਂਤ ਹੁੰਦਾ। ਹਾਂ, ਜੀਆਂ ਦੀ ਘਾਟ ਮੈਨੂੰ
1: ਮਹਿਸੂਸ ਹੁੰਦੀ ਹੈ,
0: ਉਹ ਤਾਂ ਹੁੰਦੀ ਹੈ।
1: ਉਸ ਖਾਲੀ ਘਰ 'ਚ ਆਵਾਜ਼ਾਂ ਵੀ ਆਉਂਦੀਆਂ ਕਦੇ?
0: ਆਵਾਜ਼ਾਂ ਆਉਂਦੀਆਂ,
1: ਕੀ ਕਹਿੰਦੀਆਂ ਆਵਾਜ਼ਾਂ ਹੰਸਰਾਜ ਨੂੰ ਆ ਕੇ?
0: ਉਹਨਾਂ ਨੇ ਆਵਾਜ਼ਾਂ ਦੀ ਸ਼ਕਲ, ਆਵਾਜ਼ਾਂ ਦੀ ਸੁਰ, ਆਵਾਜ਼ਾਂ ਦਾ ਸਕੇਲ, ਆਵਾਜ਼ਾਂ ਦੀ ਤਰਜ਼ ਬਦਲਦੀ ਰਹਿੰਦੀ ਹੈ।
1: ਕੀ ਬਾਤ ਹੈ ਭਾਜੀ!
0: ਹਾਂ, ਮਾਂ ਹੋਰ

0: ਚ ਬੋਲਦੀ ਹੈ,
1: ਹਾਏ
0: ਪਿਓ ਹੋਰ ਸੁਰ ਚ ਆ ਕੇ ਬੋਲਦਾ,
1: ਹਾਏ ਹਾਏ
0: ਵਹੁਟੀ ਹੋਰ ਤਰ੍ਹਾਂ ਬੁਲਾਉਂਦੀ ਹੈ।
1: ਹਾਏ ਹਾਏ ਹਾਏ ਹਾਏ
0: ਹਾਂਜੀ, ਭਾਈ ਮੇਰਾ ਛੋਟਾ ਹੋਰ ਤਰ੍ਹਾਂ ਬੁਲਾਉਂਦਾ, ਉਹ ਭਤੀਜਾ ਜਿਹੜਾ ਮੈਨੂੰ ਡੈਡੀ ਜੀ ਕਹਿੰਦਾ ਸੀ ਉਹ ਹੋਰ ਤਰ੍ਹਾਂ ਬੁਲਾਉਂਦਾ, ਮੈਂ ਕਿਹਦੀ ਕਿਹਦੀ ਆਵਾਜ਼ਾਂ ਦੱਸਾਂ।
1: ਹਾਏ ਹਾਏ ਹਾਏ। ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਚਰਨਾਂ 'ਚ ਬੈਠਦੇ ਹੋ, ਸਖਤ ਸੁਭਾਅ ਦੇ ਵੀ ਸੀਗੇ
0: ਬਹੁਤ,
1: ਕਦੇ ਸੁਣਿਆ ਤੇ ਇਹੀ ਆ ਕਿ ਤੁਹਾਨੂੰ ਝਿੜਕਦੇ ਨਹੀਂ ਸੀ ਕਦੇ,
0: ਸੱਚੇ ਸੁਭਾਅ ਦੇ ਸੀਗੇ, ਸਖਤ ਹੋਣਾ
1: ਸੱਚੇ ਸੁਭਾਅ ਦੇ ਜੀ,
0: ਸੱਚੇ ਸੀਗੇ। ਜੇ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਗੁੱਸੇ ਫਿਰ ਲਾਟਾਂ ਨਿਕਲਦੀਆਂ ਸੀ
1: ਜੀ,
0: ਸਪਾਰਕਿੰਗ। ਜੇ ਮੁਹੱਬਤ ਆਉਂਦੀ ਸੀ ਫਿਰ ਵੀ ਇੰਤਹਾ ਸੀ, ਝੂਠ ਨਹੀਂ ਸੀ ਉਹ ਜੀ ਸਕਦੇ, ਬਸ ਇਹ ਗੱਲ ਸੀ।
1: ਰੰਜਨ ਵੀ ਇਸੇ ਚੇਅਰ ਤੇ ਬੈਠੇ ਕਿਤੇ ਪੋਡਕਾਸਟ ਕਰ ਰਹੇ ਹੋ, ਕਹਿੰਦੇ ਜਦੋਂ ਸਲੀਮ ਦੇ ਕਿਤੇ ਵੱਜਦੀਆਂ ਸੀ ਨਾ ਗੁੱਸੇ ਚ, ਕੋਈ ਛਡਾ ਨਹੀਂ ਸੀ ਸਕਦਾ ਹੰਸਰਾਜ ਭਾਜੀ ਤੋਂ ਇਲਾਵਾ।
0: ਹਾਂ, ਕਿਉਂਕਿ ਉਹ ਫਿਰ ਜਿਹੜਾ ਚੰਡਣਾ ਕਹਿ ਦਿੰਦੇ ਆ
1: ਜੀ,
0: ਜੇ ਟਾਈਮ ਸਿਰ ਤੁਸੀਂ ਸਿਰਫ ਲਾਡ ਹੀ ਲੜਾਈ ਜਾਓ ਨਾ, ਉਹ ਬੱਚੇ ਫਿਰ ਲੋਹਲੇ ਜਿਹਾ ਰਹਿ ਜਾਂਦੇ ਆ
1: ਜੀ।
0: ਡੈਡੀ ਡੈਡੀ ਬੁੱਢਾ ਹੋਇਆ ਵੀ ਬੰਦਾ ਕਰੀ ਜਾਵੇ, ਮੰਮੀ ਮੰਮੀ ਕਰੀ ਜਾਵੇ, ਉਹ ਫਿਰ ਬਲੂੰਗੜਾ ਜਿਹਾ ਹੀ ਰਹਿ ਜਾਂਦਾ। ਫਿਰ ਸਖਤ ਉਹ ਇਸ ਕਰਕੇ ਹੁੰਦੇ ਸੀ ਕਿ ਹੋਮਵਰਕ ਜ਼ਰੂਰੀ ਹੈ।
1: ਤੁਹਾਨੂੰ ਵੀ ਕਦੇ ਹੋਏ ਕੁਝ ਯਾਦ ਹੋਵੇ ਤੁਹਾਨੂੰ ਕੋਈ?
0: ਬਹੁਤ ਵਾਰੀ ਹੋਏ
1: ਵਾਕਿਆ ਕੋਈ ਇੱਦਾਂ ਦਾ?
0: ਬਹੁਤ ਵਾਰੀ ਹੋਏ, ਲੇਕਿਨ ਮੈਨੂੰ ਪਿਆਰ ਬਹੁਤ ਕਰਦੇ ਸੀ, ਸੋ ਜਿਹੜਾ ਉਹਨਾਂ ਦਾ ਝਿੜਕਣਾ ਮੈਨੂੰ ਚੰਗਾ ਵੀ ਲੱਗਦਾ ਸੀ, ਬਹੁਤ ਜ਼ਿਆਦਾ ਚੰਗਾ ਲੱਗਦਾ ਸੀ। ਮੈਨੂੰ ਲੱਗਾ ਹੀ ਨਹੀਂ ਕਦੀ
1: ਕਿ ਝਿੜਕ ਰਹੇ ਆ,
0: ਨਹੀਂ ਭਾਵੇਂ ਵੱਢ ਸਿੱਟ ਮੈਨੂੰ।
1: ਹਾਏ ਹਾਏ ਹਾਏ।
0: ਹਾਂ, ਮਤਲਬ ਕਈ ਕੁਛ ਹੋਇਆ, ਥੋੜੀਆਂ ਥੋੜੀਆਂ ਵੀ ਖਾਧੀਆਂ
1: ਜੀ,
0: ਜਿਹੜੀ ਥੋੜੀ ਨਾ ਤਬਲਾ ਸੁਰ ਚ ਕਰੀਦਾ ਨਾ, ਉਹ ਵੀ ਉਹਨਾਂ ਦੇ ਜੋ ਹੱਥ ਚ ਉਹ ਵੀ ਮਾਰ ਦਿੰਦੇ ਸੀ, ਲੇਕਿਨ ਮੈਨੂੰ ਦਰਦ ਨਹੀਂ ਹੋਇਆ, ਕਦੀ ਦਰਦ ਨਹੀਂ ਹੋਇਆ, ਕਦੀ ਕੋਈ ਇਹ ਨਹੀਂ ਹੋਇਆ ਕਿ ਕਿਉਂ ਮਾਰਿਆ। ਪਤਾ ਨਹੀਂ ਕਿੱਦਾਂ ਦਾ ਸੀ ਮੈਂ, ਪਤਾ ਨਹੀਂ ਕੀ ਸੀਗਾ, ਮੈਨੂੰ ਨਹੀਂ ਪਤਾ।
1: ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਘਰ ਜਾਂਦੇ ਹੋ, ਸਲੀਮ ਅਤੇ ਪੇਜੀ ਹੋਣਾ 'ਤੇ ਵੀ ਆਸ਼ੀਰਵਾਦ ਦੇ ਰਹੇ ਹੋ, ਮਾਤਾ ਜੀ ਨਾਲ ਵੀ ਮਿਲਦੇ ਹੋ। ਇਹ ਸਵਾਲ ਕਰੀ ਨਾ ਮੈਂ ਬਲਦੇਵ ਭਾਅ ਜੀ ਨੂੰ ਪੁੱਛਿਆ ਜਦੋਂ ਊਜਾ ਸਾਹਿਬ ਚਲੇ ਗਏ, ਮੈਂ ਕਿਹਾ ਸਾਰੇ ਲਈ ਘਾਟਾ ਹੈ, ਪਰਿਵਾਰ ਲਈ ਵੀ ਘਾਟਾ, ਤੁਸੀਂ ਕੀ ਸਮਝਦੇ ਹੋ ਕਿਹੜਾ ਘਾਟਾ ਪੈ ਗਿਆ ਤੁਹਾਨੂੰ? ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਸਾਰਿਆਂ ਨੂੰ ਆਪਣੇ ਆਪਣੇ ਤਰ੍ਹਾਂ ਦਾ ਘਾਟਾ ਪਿਆ, ਪਰ ਮੈਨੂੰ ਇੱਦਾਂ ਦਾ ਘਾਟਾ ਪਿਆ ਗਿਆ ਕਿ ਮੈਂ ਅੱਜ ਜੇ ਪੁੱਛਣਾ ਹੋਵੇ ਗੁਰੂ ਜੀ ਆਹ ਕਿੱਦਾਂ ਕਰਾਂ, ਆਹ ਕੰਪੋਜੀਸ਼ਨ ਠੀਕ ਹੈ ਜਾਂ ਨਹੀਂ,
0: ਹਾਂਜੀ,
1: ਕਹਿੰਦੇ ਮੈਂ ਕਿਹੜਾ ਦਰਵਾਜ਼ਾ ਖੜਕਾਵਾਂ, ਮੈਨੂੰ ਤਾਂ ਹੁਣ ਸਮਝ ਇਹ ਨਹੀਂ ਆ ਰਿਹਾ।
0: ਹਾਂਜੀ,
1: ਤੁਹਾਡੇ ਨਾਲ ਵੀ ਹੁੰਦਾ ਇੱਦਾਂ?
0: ਹਾਂ, ਜਿਹੜਾ ਜਿਹਦੇ ਹੱਥ 'ਚ ਤੁਸੀਂ ਜਿਹਦੀ ਉਂਗਲ ਫੜ ਕੇ ਐਡਾ ਸਫ਼ਰ ਕੀਤਾ ਹੋਵੇ, ਜੇ ਉਹ ਰਹਿਨਮਾਈ ਨਾ ਰਿਹਾ, ਰਸਤਾ ਦਿਖਾਉਣ ਵਾਲਾ ਨਾ ਰਿਹਾ, ਤਾਂ ਫਿਰ ਠੇਡੇ ਖਾਣੇ ਆ
1: ਜੀ।
0: ਅਤੇ ਫਿਰ ਇਹ ਆ ਕਿ ਫਿਰ ਰੂਹਾਨੀ ਤੌਰ 'ਤੇ ਮੈਟਾਫਿਜ਼ੀਕਲੀ ਮੈਂ ਮਹਿਸੂਸ ਕਰਦਾ, ਹਮੇਸ਼ਾ ਮੇਰੇ ਨਾਲ, ਹਮੇਸ਼ਾ ਨਾਲ ਰਹਿੰਦੇ। ਮੈਂ ਜਿੱਦਣ ਉਹਨਾਂ ਨੂੰ ਗੁਸਲ ਕਰਾਇਆ, ਨਲਾਇਆ, ਮੁੜ ਕੇ ਆ ਕੇ ਮੈਂ ਖੁਦ ਆਪਣੇ ਘਰ ਨਹਾਉਣ ਲੱਗਾ, ਮੈਨੂੰ ਲੱਗਾ ਮੈਂ ਉਸ ਇਹਨੂੰ ਨਲਾ ਰਿਹਾ ਸੀ, ਮੈਂ ਹੰਸਰਾਜ ਹੰਸ ਨੂੰ, ਮੈਨੂੰ ਲੱਗਾ ਮੈਂ ਉਸਤਾਦ ਜੀ ਨੂੰ ਨਲਾ ਰਿਹਾ, ਮੇਰੀ ਬਾਹਾਂ ਵੀ ਉਸ ਤਰ੍ਹਾਂ ਦੀਆਂ ਪਤਲੀਆਂ ਜਿਹੀਆਂ ਹੋ ਗਈਆਂ ਸੀ, ਅਤੇ ਮੈਂ ਇੱਦਾਂ ਮਲ ਰਿਹਾ ਸੀ, ਅਤੇ ਮੈਂ ਕਿਹਾ ਉਸਤਾਦ ਜੀ, ਯਾਨੀ ਹੁਣ ਇਹ ਮੈਨੂੰ, ਮੈਂ ਤੁਹਾਨੂੰ ਦੱਸ ਨਹੀਂ ਸਕਦਾ,
1: ਫੀਲ ਜੀ ਹੋ ਰਿਹਾ ਸੀ,
0: ਨਹੀਂ ਨਹੀਂ ਬਸ ਉਸਤਾਦ ਜੀ ਦੀ ਬੋਡੀ ਮੈਨੂੰ ਲੱਗ ਰਹੀ, ਹਾਂਜੀ ਆਪਣੇ ਆਪ ਨੂੰ ਤੋਂ ਹੋ ਰਿਹਾ ਸੀ, ਅਤੇ ਸੋ ਇਸ ਕਰਕੇ ਇਹ ਅਨਸਪੋਕਨ ਲੈਂਗੁਏਜ ਹੈ, ਜਦੋਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸ਼੍ਰਿੰਕ ਹੋ ਜਾਂਦੀਆਂ ਫੀਲਿੰਗਸ, ਮੈਂ ਕਹਿ ਨਹੀਂ ਪਾ ਰਿਹਾ
1: ਜੀ
0: ਕਿ ਕੀ ਕੈਫੀਅਤ ਹੈ, ਕੋਈ ਜਾਣਕਾਰ ਦੱਸ ਸਕਦਾ ਕਿ ਯਾਰ ਮੈਂ ਨਾ ਆ ਰਿਹਾ, ਅਤੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਨਾ ਆ ਰਿਹਾ, ਅਤੇ ਉਹ ਮੈਂ ਕਿੱਥੇ ਸੀ, ਉਹਨੂੰ ਨਲਾਈ ਜਾ ਰਿਹਾ ਸੀ ਆ ਕੇ, ਸੋਚ ਕੇ ਦੇਖੋ।
1: ਇੰਨਾ ਕੁਛ ਗਾ ਲਿਆ ਭਾਅ ਜੀ, ਕੋਈ ਰੰਗ ਮੇਰੇ ਖਿਆਲ 'ਚ ਛੱਡਿਆ ਨਹੀਂ, ਪਰ ਹੁਣ ਵੀ ਲੱਗਦਾ ਇੱਦਾਂ ਕਦੇ ਕਦੇ ਕਿ ਮੈਂ ਆਹ ਚੀਜ਼ ਜ਼ਰੂਰ ਗਾਉਣੀ ਆ।
0: ਉਹ ਆਰਟਿਸਟਿਕ ਆਦਾ ਜਿਹੜਾ ਕਵੇ, ਹੁਣ ਤਸਵੀਰ ਕੰਪਲੀਟ ਹੋ ਗਈ
1: ਜੀ,
0: ਕਦੀ ਹੋਂਠਾਂ 'ਚ ਕਮੀ, ਕਦੀ ਰੁਖਸਾਰ 'ਚ ਕਮੀ, ਕਦੀ ਆਈਜ਼ ਵਿੱਚ ਕਮੀ, ਕਦੀ ਜ਼ੁਲਫਾਂ 'ਚ ਕਮੀ, ਕਦੀ ਰੰਗਾਂ 'ਚ ਕਮੀ, ਕਦੀ ਕਿਤੇ ਕਮੀ, ਤਸਵੀਰ ਮੁਕੰਮਲ ਨਹੀਂ ਹੁੰਦੀ, ਚਾਹੇ ਉਹ ਪਿਕਾਸੋ ਹੋਵੇ, ਹਾਂ ਚਾਹੇ ਕੋਈ ਹੋਵੇ।
1: ਕਿਹੜਾ ਰੰਗ ਲੱਗਦਾ ਤੁਹਾਨੂੰ ਕਿ ਇਹ ਰਹਿ ਗਿਆ ਹੁਣ ਕਿ ਗਾਵਾਂਗਾ ਜ਼ਰੂਰ?
0: ਮੈਂ ਚਾਹੁੰਦਾ ਸੁਰ ਐਕੂਰੇਟ ਲੱਗੇ,
1: ਕੁਛ ਵੀ ਗਾਵਾਂ।
0: ਅਜੇ ਤੱਕ ਜਦੋਂ ਮੈਂ ਇਸ ਬੰਦੇ ਨੂੰ ਸੁਣਦਾ ਜਿਹਦਾ ਨਾਂ ਹੰਸਰਾਜ ਹੰਸ ਲਿਆ ਜਾਂਦਾ, ਇਹਨੂੰ ਮੈਂ ਅਜੇ ਪਸੰਦ ਨਹੀਂ ਕਰਦਾ ਜ਼ਿਆਦਾ, ਮੈਂ
1: ਚਾਹੁੰਦਾ
0: ਮੈਂ ਆਪਣਾ ਗਾਣਾ ਸੁਣ ਕੇ
1: ਜੀ
0: ਖੁਦ ਮੁਤਮਈਨ ਹੋਵਾਂ ਕਿ ਯਾਰ ਅੱਛਾ ਗਾ ਲਿਆ। ਅਜੇ ਮੈਨੂੰ ਇਹ ਹੁੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਸੀ, ਹੋਰ ਮੈਨੂੰ ਰਿਆਜ਼ ਕਰਨਾ ਚਾਹੀਦਾ, ਮੈਂ ਕਿਉਂ ਇੱਧਰ ਉੱਧਰ ਭਟਕ ਗਿਆ। ਇਹ ਕੰਮ ਹੈ ਕਰਤ ਵਿੱਦਿਆ, ਕਰਦੇ ਰਹੋ ਤਾਂ ਕਾਬੂ 'ਚ ਆਉਂਦਾ, ਨਹੀਂ ਤਾਂ ਆਵਾਜ਼ ਜਿੱਡਾ ਹੋ ਜਾਂਦਾ, ਕਿਹਾ ਨਹੀਂ ਮੰਨਦਾ ਤੁਹਾਡਾ। ਅਦਰਵਾਈਜ਼ ਰਹੋ ਸਰਰ ਕਰਕੇ ਇੱਦਾਂ ਚੜ੍ਹੀਦਾ ਸੀ ਰੋਕਟ ਦੀ ਚਾਲ
1: ਜੀ।
0: ਮੇਰੀ ਪਹਿਲੀ ਰਿਕਾਰਡਿੰਗ ਸੁਣਨਾ, ਪਰਵਾਹ ਹੀ ਨਹੀਂ ਸੀ ਕੋਈ ਹੁੰਦੀ, ਲੇਕਿਨ ਉਹਨਾਂ ਗਾਣਿਆਂ 'ਚ ਵੀ ਮੈਨੂੰ ਹੁਣ ਕਮੀਆਂ ਲੱਗਦੀਆਂ। ਜਿੱਦਾਂ ਜਿੱਦਾਂ ਇੱਥੇ ਰੋਸ਼ਨੀ ਆਉਂਦੀ ਹੈ ਉਹ ਬੰਦੇ ਨੂੰ ਫਿਰ ਆਪਣਾ ਆਪ ਜਿਹੜਾ ਮੈਨੂੰ ਲੱਗਦਾ ਮੈਂ ਕਦੀ ਨਾ ਕਦੀ ਮੇਰੇ 'ਤੇ ਮਾਲਕ ਕਿਰਪਾ ਕਰੇਗਾ, ਮੈਂ ਆਪਣਾ ਗਾਣਾ ਵੀ ਸੁਣ ਸਕਾਂਗਾ।
1: ਵਾਹ ਵਾਹ ਵਾਹ ਭਾਈ, ਸਾਡੇ 100 ਐਪੀਸੋਡ ਪੂਰੇ ਹੋ ਰਹੇ।
0: ਅੱਛਾ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਵਧਾਈਆਂ, ਬੜੀ ਵੱਡੀ ਗੱਲ ਹੈ।
1: ਤੁਹਾਡਾ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਇਸ ਪੋਡਕਾਸਟ 'ਚ 100 ਐਪੀਸੋਡ ਤੁਹਾਡਾ ਅਸੀਂ ਚਾਹੁੰਦੇ ਸੀ ਹੋਵੇ, ਤੁਸੀਂ ਆਇਓ।
0: ਐਕਚੁਲੀ ਮੈਂ ਇਹ ਸੁਣ ਕੇ ਤੁਹਾਡੇ ਪਿਆਰ ਸਦਕਾ ਸਾਗਰ ਸਾਹਿਬ ਆ ਗਿਆ, ਅਦਰਵਾਈਜ਼ ਇੰਟਰਵਿਊ ਪਿਛਲੇ ਦਿਨਾਂ 'ਚ ਇੰਨੇ ਹੋ ਗਏ
1: ਜੀ,
0: ਮੈਂ ਆਪ ਹੀ ਬੋਰ ਹੋਇਆ ਆਪਣੇ
1: ਜੀ।
0: ਉਹੀ ਮਤਲਬ ਗੱਲਾਂ ਹੁੰਦੀਆਂ ਨੇ, ਕੋਈ ਨਵਾਂ ਤਾਂ ਹੁੰਦਾ ਨਹੀਂ, ਪਰ ਆਈ ਹੋਪ ਕਿ ਜਿੱਦਾਂ ਤੁਸੀਂ ਐਕਚੁਲੀ ਇੰਟਲੈਕਚੁਅਲ ਹੈ ਬਹੁਤ ਹੀ, ਆਈ ਹੋਪ ਕੋਈ ਨਵੀਂ ਗੱਲ ਹੋਈ ਹੋਵੇਗੀ ਜੇ ਚਲਾਸ ਆਏਗਾ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ 100 ਐਪੀਸੋਡ ਕਰਨੇ, ਔਰ ਤੁਹਾਡਾ ਬੜਾ ਪਾਪੂਲਰ ਹੈ
1: ਜੀ, ਤੁਹਾਡਾ ਆਸ਼ੀਰਵਾਦ ਹੈ। ਕੋਈ ਸੁਨੇਹਾ ਜਾਂਦੇ ਜਾਂਦੇ ਭਾਅ ਜੀ, ਉਹਨਾਂ ਸਿੱਖਿਆਰਥੀਆਂ ਨੂੰ ਜਿਨ੍ਹਾਂ ਨੇ ਹਲੇ ਇਸ ਸਮੁੰਦਰ ਦੇ ਵਿੱਚ ਪਹਿਲੀ ਤਾਰੀ ਲਾਉਣੀ ਆ?
0: ਬਸ ਇੱਕ ਤਾਂ ਉਸਤਾਦ ਤੋਂ ਬਿਨਾਂ ਨਹੀਂ ਇਹ ਕੰਮ ਸਮਝ ਆਉਂਦਾ। ਪਾਪੂਲਰ ਹੋ ਸਕਦੇ ਹੋ ਤੁਸੀਂ, ਪ੍ਰੋਗਰਾਮ ਵੀ ਵਾਹ ਵਾਹ ਆ ਸਕਦੇ ਆ, ਲੇਕਿਨ ਜੇ ਗਵੱਈਏ ਨੇ ਤੁਹਾਨੂੰ ਚੰਗਾ ਨਾ ਕਿਹਾ, ਜਾਣਕਾਰ ਨੇ ਚੰਗਾ ਨਾ ਕਿਹਾ, ਜਿਹਨੂੰ ਸੁਰ ਸਮਝ ਆਉਂਦਾ ਉਹਨੇ ਨਾ ਚੰਗਾ ਕਿਹਾ, ਤਾਂ ਸਮਝੋ ਬਹੁਤ ਗਰੀਬ ਹੈ ਤੁਸੀਂ। ਚਾਹੇ ਉਸਤਾਦ ਜੀ ਕਹਿੰਦੇ ਸੀ ਭਾਵੇਂ 2 ਬੰਦੇ ਸੁਣ, 5 ਬੰਦੇ ਸੁਣ, 10 ਸੁਣ, 100 ਸੁਣੇ, ਲੇਕਿਨ ਮੇਰੀ ਕੁੱਲੀ 'ਚ ਮੈਂ ਬੈਠਾ ਬਾਦਸ਼ਾਹ ਆ, ਮੈਨੂੰ ਲੱਖਾਂ ਬੰਦੇ ਵੀ ਜੇ ਸੁਣਨਗੇ, ਜੇ ਬਸੁਰਾ ਗਾਉਣਾ ਤਾਂ ਜਾਣਕਾਰ ਨੇ ਤਾਂ ਫਿਟੇ ਮੋਂ ਹੀ ਕਹਿਣਾ ਨਾ, ਅਤੇ ਜੇ ਜਾਣਕਾਰ ਨੇ ਕਹਿਤਾ ਵਾਹ ਬਹੁਤ ਅੱਛਾ ਗਾ, ਤਾਂ ਸਮਝੋ ਤੁਸੀਂ ਅਮੀਰ ਆ, ਨਹੀਂ ਤਾਂ ਬਹੁਤ ਗਰੀਬ ਆ। ਇਸ ਕਰਕੇ ਉਸਤਾਦ ਧਾਰਨਾ ਚਾਹੀਦਾ, ਆਪਣੇ ਤੋਂ ਸੀਨੀਅਰਸ ਦੀ ਨੂੰ ਅਦਬ ਨਾਲ ਪੇਸ਼ ਆਉਣਾ ਚਾਹੀਦਾ, ਅਤੇ ਵੱਧ ਦੁਆ ਤੋਂ ਜ਼ਰੂਰ ਡਰਨਾ ਚਾਹੀਦਾ। ਦੁਆ ਇਹ ਦੁਆਵਾਂ ਦਾ ਕੰਮ ਆ, ਜਿੰਨੀਆਂ ਦੁਆਵਾਂ ਲਓਗੇ ਓਨਾ ਹੀ ਸੁਰ 'ਚ ਹੋ ਜਾਓਗੇ।
1: ਵਾਹ ਵਾਹ ਵਾਹ ਵਾਹ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਇੱਦਾਂ ਦੀਆਂ ਨੇ ਕਿ ਸੱਚੀ ਗੱਠ ਬਣ ਲੈਣ ਵਾਲੀਆਂ ਨੇ। ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ, ਇੱਕ ਨਵੇਂ ਪੋਡਕਾਸਟ ਦੇ ਵਿੱਚ ਇੱਕ ਨਵੇਂ ਕਲਾਕਾਰ ਦੇ ਨਾਲ ਨਵੇਂ ਸਫ਼ਰ 'ਤੇ ਫਿਰ ਨਿਕਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸ਼ਬਾ ਖੈਰ। ਇੱਕ ਸ਼ੇਰ ਹੈ ਕਿ ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਮੈਨੇ ਉਸਕੇ ਹਾਥ ਚੂਮੇ ਔਰ ਲਾਚਾਰ ਕਰ ਦਿਆ।

0: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: CWC Immigration is one of the largest immigration companies and they have 4 offices in Canada and 12 in India. I know Mr. Khera personally, I have been to their office and I have also met clients. I feel that they believe in quality and they are dedicated to providing competent services to their clients.
4: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 905-670-4444।

0: ਕਰਨ ਦੀ ਬੇਹੱਦ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਲਗਾਤਾਰ ਵੱਡੇ ਹੁੰਗਾਰੇ ਮਿਲ ਰਹੇ ਨੇ। ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ, ਜਿੱਥੇ ਝਟਕਾ ਲੱਗਿਆ ਸੀ ਕਿ 7 ਸੰਸਦ ਮੈਂਬਰ ਆਪ ਤੋਂ ਵੱਖਰੇ ਹੋ ਜਾਂਦੇ ਨੇ, ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚਲੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਾਮੀ ਖੰਡਾਰੀ ਜਾਂ ਫਿਰ ਅੱਜ ਵੱਡੀ ਖਬਰ ਆ ਕਿ ਨਾਮੀ ਜਿਹੜੇ ਵਕੀਲ ਨੇ ਪੰਜਾਬ ਦੇ ਵਿੱਚ ਚਰਚਿਤ ਚਿਹਰਾ ਘੁੰਮਣ ਬ੍ਰਦਰ ਨੇ ਜਿਹੜੇ, ਉਹਨਾਂ ਦੀ ਆਪ ਦੇ ਵਿੱਚ ਐਂਟਰੀ ਹੋ ਚੁੱਕੀ ਆ। ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਐਂਟਰੀ ਕਰਾਈ ਗਈ ਆ, ਜਿਸ ਦੇ ਵਿੱਚ ਘੁੰਮਣ ਬ੍ਰਦਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਸੀਐਮ ਭਗਵੰਤ ਮਾਨ ਨੇ ਖੁਦ ਘੁੰਮਣ ਬ੍ਰਦਰਸ ਨੂੰ ਆਮ ਆਦਮੀ ਪਾਰਟੀ ਜਿਹੜੀ ਆਪ ਦੇ ਵਿੱਚ ਸ਼ਾਮਲ ਕਰਵਾਇਆ। ਇਸ ਤੋਂ ਪਹਿਲਾਂ ਜੱਸਾ ਪੱਟੀ ਜਿਹੜਾ ਉਸ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ, ਅਤੇ ਉਸ ਤੋਂ ਬਾਅਦ ਜੋ ਕਬੱਡੀ ਦੇ ਜਿਹੜੇ ਮਸ਼ਹੂਰ ਖਿਡਾਰੀ ਪਾਲਾ ਜਲਾਲਪੁਰੀਆ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ, ਅਤੇ ਫਿਰ ਪਹਿਲਵਾਨ ਪ੍ਰਿਤਪਾਲ ਫਗਵਾੜਾ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾਂਦਾ। ਇਹਨਾਂ ਸਾਰੇ ਚਿਹਰਿਆਂ ਨੂੰ ਸੀਐਮ ਭਗਵੰਤ ਮਾਨ ਨੇ ਖੁਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ, ਅਤੇ ਇਸ ਦੇ ਨਾਲ ਇਹ ਵੀ ਖਬਰ ਆ ਕਿ ਇਸ ਵੱਡੇ ਚਿਹਰਿਆਂ ਦੇ ਆਉਣ ਦੇ ਨਾਲ ਕੁਝ ਪੁਰਾਣੇ MLA ਦੀ ਜਗ੍ਹਾ ਦੇ ਉੱਪਰ ਰਿਪਲੇਸਮੈਂਟ 227 ਦੀਆਂ ਟਿਕਟਾਂ ਦੇ ਉੱਪਰ ਹੋ ਸਕਦੀ ਹੈ। ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੀਡੀਆ ਸੂਤਰਾਂ ਵਾਲੇ ਤੋਂ ਖਬਰ ਆ ਕਿ ਇਸ ਤਰੀਕੇ ਕੁਝ ਸੀਟਾਂ ਦੇ ਉੱਪਰ ਇਹਨਾਂ ਵੱਡੇ ਚਿਹਰਿਆਂ ਦੇ ਨਾਲ ਜਿਹੜੀ ਰਿਪਲੇਸਮੈਂਟ ਕੀਤੀ ਜਾ ਸਕੇ ਟਿਕਟਾਂ ਨੂੰ ਲੈ ਕੇ। ਅੱਜ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪ ਨੂੰ ਜਿੱਥੇ ਬਹੁਤ ਵੱਡਾ ਝਟਕਾ ਲੱਗਿਆ ਸੀ ਕਿ ਆਪ ਦੇ ਜਿਹੜੇ ਬਿਲਕੁਲ ਕਿਹਾ ਜਾ ਸਕਦਾ ਸੀ ਕਿ ਅਨਿਖੜਵਾਂ ਅੰਗ ਸੀ, ਜਿਸ ਤਰੀਕੇ ਰਾਘਵ ਚੱਡਾ ਸੰਦੀਪ ਪਾਠਕ ਉਹ ਜਿਹੜੇ ਵਿਅਕਤੀ ਆਪ ਦੇ ਵਿੱਚ ਸੀਗੇ, ਜੋ ਕਦੇ ਇਹ ਸੋਚਿਆ ਨਹੀਂ ਜਾ ਸਕਦਾ ਸੀ ਕਿ ਆਪ ਇਹਨਾਂ ਤੋਂ ਬਿਨਾਂ ਹੋ ਸਕਦੇ ਆ ਜਾਂ ਫਿਰ ਆਪ ਤੋਂ ਇਹ ਬਿਨਾਂ ਹੋ ਸਕਦੇ ਨੇ, ਪਰ ਉਹ ਅਚਾਨਕ ਆਮ ਆਦਮੀ ਪਾਰਟੀ ਨੂੰ ਛੱਡ ਜਾਂਦੇ ਨੇ, ਆਮ ਆਦਮੀ ਪਾਰਟੀ ਦੇ ਵਿੱਚ ਕਮੀਆਂ ਗਿਣਾ ਕੇ BJP ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਲੰਘੇ ਦਿਨ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਜਿਹੜੀ ਹਜ਼ਾਰ ਅਬਜ਼ਰਵਰਾਂ ਦੀ ਜਾਂ ਫਿਰ MLA ਦੀ ਇੱਕ ਹਾਈ ਲੈਵਲ ਦੀ ਪੰਜਾਬ ਲੈਵਲ ਦੀ ਜਲੰਧਰ ਦੇ ਵਿੱਚ ਮੀਟਿੰਗ ਹੁੰਦੀ ਆ, ਮੰਥਨ ਕੀਤਾ ਜਾਂਦਾ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨ ਦੇ ਲਈ, ਆਪਣੇ ਕੇਡਰ ਨੂੰ ਆਪਣੇ ਵਰਕਰਾਂ ਨੂੰ ਸਟਰੋਂਗ ਕਰਨ ਦੇ ਲਈ। ਅਤੇ ਅੱਜ ਅਹਿਮ ਖਬਰ ਆ ਕਿ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਨਾਮੀ ਖਿਡਾਰੀ ਜਿਸ ਦੇ ਵਿੱਚ ਰੁਸਤਮੇ ਹਿੰਦ, ਜੱਸਾ ਪੱਟੀ ਸ਼ਾਮਲ ਕਰਾਏ ਜਾਂਦੇ ਨੇ, ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ਪ੍ਰਿਤਪਾਲ ਫਗਵਾੜਾ ਜਿਹੜਾ ਉਸ ਨੂੰ ਸ਼ਾਮਲ ਕਰਵਾਇਆ ਜਾਂਦਾ, ਅਤੇ ਅੱਜ ਅਹਿਮ ਖਬਰ ਆ ਕਿ ਪੰਜਾਬ ਦੇ ਵਿੱਚ ਵੱਡਾ ਚਿਹਰਾ ਨਾਮੀ ਵਕੀਲ ਘੁੰਮਣ ਬ੍ਰਦਰਸ ਨੂੰ ਜਿਹੜਾ ਆਪ ਦੇ ਵਿੱਚ ਸ਼ਾਮਲ ਕਰਵਾ ਲਿਆ, ਉਹਨਾਂ ਦੀ ਆਪ ਦੇ ਵਿੱਚ ਐਂਟਰੀ ਹੋਈ ਆ, ਵੈਲਕਮ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਰੀ ਅਖਬਾਰਾਂ 'ਚ ਵੀ ਇਹ ਖਬਰ ਲੱਗੀ ਹੈ ਕਿ 65 MLA ਹਾਜ਼ਰ ਹੋਏ ਆ। ਅਸਲੀਅਤ ਕੀ ਹੈ, ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ, ਔਰ ਮੈਂ ਅਫਸਰ ਸਾਹਿਬਾਨਾਂ ਨੂੰ ਵੀ ਇੱਕ ਵਾਰਨਿੰਗ ਕਹਿ ਦਿਉ, ਚੇਤਾਵਨੀ ਕਹਿ ਲਓ, ਕਿਉਂਕਿ ਕੌਂਸਟੀਟਿਊਸ਼ਨਲ ਅਥੋਰਿਟੀ, ਕੌਂਸਟੀਟਿਊਸ਼ਨਲ ਪੋਸਟਾਂ, ਇਹਦੀ ਆਪ ਦੀ ਇੱਕ ਬਹੁਤ ਵੱਡੀ ਇੰਪੋਰਟੈਂਸ ਹੈ, ਐਂਡ ਨੋਬਡੀ ਇਜ਼ ਅਬਵ ਦ ਸੰਵਿਧਾਨ, ਕੋਈ ਕੌਂਸਟੀਟਿਊਸ਼ਨ ਤੋਂ ਉੱਤੇ ਨਹੀਂ ਹੈ। ਦ ਪ੍ਰੈਜੈਂਟ ਗਵਰਨਮੈਂਟ, ਆਮ ਆਦਮੀ ਪਾਰਟੀ ਗਵਰਨਮੈਂਟ, ਇਟਸ ਐਂਡ ਆਫ ਦ ਰੋਡ, ਗੇਮ ਇਜ਼ ਅਪ ਭਗਵੰਤ ਮਾਨ, ਕੰਮ ਮੁੱਕ ਗਿਆ। ਕੱਲ੍ਹ ਵੀ ਜਿਹੜੀ ਹਾਜ਼ਰੀ ਹੋਈ ਸੀ, ਭਾਵੇਂ ਉੱਥੇ ਕਲੋਲਾਂ ਕਰਦੇ ਸਨ, ਕੋਈ ਚੋਰ ਮੋਰੀ 'ਚੋਂ ਨਿਕਲਦਾ ਸੀਗਾ, ਕੋਈ ਰਿੰਗ ਪਾਉਂਦਾ ਸੀਗਾ, ਬੜੀ ਮੈਂ ਕਹੂੰਗਾ ਸਿਆਣੇ ਲੋਕ, ਸਿਆਣੇ MLA, ਮੈਂ ਇਹੋ ਜਿਹੀ ਹਰਕਤਾਂ ਨਹੀਂ ਵੇਖੀਆਂ। ਮਗਰ ਹਾਂ, ਇੱਕ ਗੱਲ ਫਿਰ ਸਪਸ਼ਟ ਹੋ ਗਈ ਕਿ ਰਿਮੋਟ ਕੰਟਰੋਲ ਚਲਾ ਰਿਹਾ। ਹੁਣ ਰਿਮੋਟ ਕੰਟਰੋਲ ਇਕੱਲਾ ਦਿੱਲੀ ਦਾ ਨਹੀਂ ਚਲਾ ਰਿਹਾ, ਕੱਲ੍ਹ ਜਿਹੜੀ MLAਆਂ ਦੀ ਹਾਜ਼ਰੀ ਉੱਥੇ ਬਣਾਈ ਹੈ, ਉਹਦੇ 'ਚ ਵਿਜੀਲੈਂਸ ਅਤੇ ਪੰਜਾਬ ਪੁਲਿਸ ਦਾ ਬੜਾ ਵੱਡਾ ਰੋਲ ਦੇਖਣ ਨੂੰ ਮਿਲਿਆ। 65 MLA ਆਏ, 30-35 ਫਿਰ ਮਿਸਿੰਗ ਸੀ, 30-32 ਜਿੰਨੇ ਵੀ ਰਹਿ ਗਏ ਬਾਕੀ ਦੇ, ਔਰ ਵਿਜੀਲੈਂਸ ਅਤੇ ਪੰਜਾਬ ਪੁਲਿਸ, SSPs, DSPs, SHOs ਤੱਕ ਦੀ ਡਿਊਟੀ ਲੱਗੀ ਕਿ ਨਹੀਂ ਤਾਂ ਤੁਹਾਡੇ ਕਿਤਾਬਾਂ ਖੋਲਾਂਗੇ। ਹੁਣ ਕਿਤਾਬਾਂ ਖੋਲਣੀਆਂ ਤਾਂ ਬਹੁਤ ਸੌਖੀਆਂ ਨੇ, ਕਿਉਂਕਿ ਸਾਰਿਆਂ ਨੇ ਦੱਬ ਕੇ ਹੇਰਾਫੇਰੀ ਕੀਤੀ, ਔਰ ਇਹਨਾਂ ਨੂੰ ਵੀ ਪਤਾ, ਕੇਜਰੀਵਾਲ ਸਾਹਿਬ ਨੂੰ ਵੀ ਪਤਾ, ਅਤੇ ਜਿਹੜੇ MLA ਕਰਦੇ ਉਹਨਾਂ ਨੂੰ ਵੀ ਪਤਾ। ਮਗਰ ਮੈਂ MLA ਸਾਹਿਬਾਨਾਂ ਨੂੰ ਕਹੂੰਗਾ ਕਿ ਭਾਈ ਡਰੋ ਨਾ, ਘਬਰਾਓ ਨਾ, ਕਈਆਂ ਦੀ ਤੁਹਾਡੀਆਂ ਦੀ ਟਿਕਟਾਂ ਕੱਟੀਆਂ ਜਾਣੀਆਂ, ਟਿਕਟ ਤਾਂ ਤੁਹਾਨੂੰ ਮਿਲਣੀ ਵੈਸੇ ਵੀ ਨਹੀਂ, ਮਗਰ ਪੰਜਾਬ ਨੂੰ ਹੁਣ ਬਚਾ ਲਓ। ਇਹ ਨਾ ਹੋਵੇ ਜਿਵੇਂ ਭਗਵੰਤ ਮਾਨ ਜੀ ਦਾ ਫੁੱਫੜ ਆਖਦਾ ਸੀਗਾ ਕਿ ਭੇਡੂ ਨਾ ਬਣੀਏ, ਇਹੀ ਕਿਹਾ ਸੀ ਨਾ ਉਹਨੇ ਕਿ ਆਪਾਂ

0: ਆਪਦੀ ਦਿਮਾਗ ਨਾਲ ਆਪਦੀ ਅਕਲ ਨਾਲ ਵੀ ਫੈਸਲੇ ਕਰੀਏ, ਹਰ ਕੰਮ ਦਿੱਲੀ ਦੇ ਇਸ਼ਾਰੇ 'ਤੇ ਨਾ ਚੱਲੇ ਔਰ ਪੰਜਾਬ ਦਾ ਨੁਕਸਾਨ ਨਾ ਹੋਵੇ। ਔਰ ਮੈਂ ਅਫਸਰਾਂ ਨੂੰ ਕਿਉਂ ਕਹਿੰਦਾ ਕਿ ਭਾਈ ਦ ਗਵਰਨਮੈਂਟ ਹੈਜ਼ ਲੋਸਟ ਮਜੋਰਿਟੀ ਐਂਡ ਯੂ ਨੋ ਦੈਟ, ਕਿਉਂਕਿ ਪੁਲਿਸ ਕੋਅਰਸ਼ਨ, ਪੁਲਿਸ ਦੇ ਦਬਾਅ 'ਤੇ, ਵਿਜੀਲੈਂਸ ਦੇ ਦਬਾਅ 'ਤੇ MLA ਨੂੰ ਇਕੱਠੇ ਕਰਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਗਰ ਅਸਲੀਅਤ ਇਹ ਹੈ ਕਿ ਮਜੋਰਿਟੀ ਗਵਰਨਮੈਂਟ ਨਹੀਂ ਹੈ, ਇਹ ਮਾਈਨੋਰਿਟੀ ਗਵਰਨਮੈਂਟ ਇਨ ਪੰਜਾਬ ਹੈ। ਭਗਵੰਤ ਮਾਨ, ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਇੰਡੀਪੈਂਡੈਂਟ ਤਰੀਕੇ ਨਾਲ ਜੇ ਇਸ ਗੱਲ ਦਾ ਸਰਵੇ ਹੋਵੇ ਵਿਦਆਊਟ ਦੀ ਇੰਟਰਫੇਰੈਂਸ ਆਫ ਪੁਲਿਸ ਐਂਡ ਵਿਜੀਲੈਂਸ, ਅਤੇ ਮੇਰੀ ਸਾਰੀਆਂ ਹੀ ਗੱਲਾਂ ਜੋ ਮੈਂ ਪਹਿਲਾਂ ਕਹਿੰਦਾ ਆਇਆ ਉਹ ਸਹੀ ਹੋਣਗੇ। ਔਰ ਮੈਂ ਫੇਰ ਦੁਹਰਾਉਂਦਾ ਉਹਨਾਂ ਨੂੰ ਕਿ ਇਹਨਾਂ ਦੇ ਲੋਕ ਸਭਾ ਦੇ 3 'ਚੋਂ 2 MP ਹੋਰ ਭੱਜਣਗੇ। ਮੈਂ ਇਹ ਗੱਲ ਪਹਿਲਾਂ ਕਹੀ ਸੀ ਕਿ ਆਮ ਆਦਮੀ ਪਾਰਟੀ ਦੇ ਅਰੋੜਾ ਭਾਈਚਾਰੇ ਦੇ MLA ਵੀ ਭੱਜਣਗੇ, ਔਰ ਇਹ ਫਿਰ ਮੈਂ ਫੇਰ ਦੁਹਰਾ ਰਿਹਾ। ਔਰ ਮੈਂ ਤੀਜੀ ਗੱਲ ਜਿਹੜੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ 7 ਰਾਜ ਸਭਾ ਦੇ MP ਗਏ ਸੀ, ਇਹ ਸਭ ਨੂੰ ਇਟ ਵਾਜ਼ ਰਾਈਟਿੰਗ ਵਾਜ਼ ਔਨ ਦਾ ਵਾਲ, 7 ਗਏ ਆ, ਜਿਹੜੇ ਰਹਿ ਗਏ ਆ ਇੱਕ ਅੱਧਾ ਉਹ ਵੀ ਜਾ ਸਕਦਾ। ਇਸ ਲਈ ਇਹ ਦਿਸ ਇਜ਼ ਅ ਮਾਈਨੋਰਿਟੀ ਗਵਰਨਮੈਂਟ ਐਂਡ ਅ ਮਾਈਨੋਰਿਟੀ ਗਵਰਨਮੈਂਟ ਪੰਜਾਬ ਦੇ ਖਜ਼ਾਨੇ ਨਾਲ, ਪੰਜਾਬ ਦੇ ਇਹ ਲੋਕਾਂ ਨਾਲ, ਪੰਜਾਬ ਦੇ ਹਾਲਾਤਾਂ ਨਾਲ, ਇੱਕ ਬਾਰਡਰ ਸੂਬਾ ਹੈ, ਇਹਦੇ ਨਾਲ ਖਿਲਵਾੜ ਨਹੀਂ ਕਰ ਸਕਦੀ। ਇਟਸ ਅਬਾਊਟ ਦ ਨੈਸ਼ਨਲ ਸਿਕਿਉਰਿਟੀ, ਇਟਸ ਅਬਾਊਟ ਪੰਜਾਬ ਦੇ ਜੋ 5 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ ਉਹਦੇ ਸਰੋਤਾਂ ਦੇ ਕਿਵੇਂ ਡਾਕਾ ਮਾਰੇ ਜਾ ਰਹੇ। ਇਹ ਬੜੇ ਵੱਡੇ ਮੁੱਦੇ ਨੇ, ਕਿਵੇਂ ਮੁਲਾਜ਼ਮਾਂ ਨੂੰ, ਨੌਜਵਾਨਾਂ ਨੂੰ, ਵਪਾਰੀ ਨੂੰ, ਇੰਡਸਟਰੀ ਨੂੰ, ਲਾਅ ਐਂਡ ਆਰਡਰ ਦਾ ਕੋਲੈਪਸ, ਔਰ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਕੇ ਆਪਦੇ ਘਰ ਭਰੇ ਜਾ ਰਹੇ ਆ, ਆਮ ਆਦਮੀ ਪਾਰਟੀ ਦੇ ਖਜ਼ਾਨੇ ਭਰੇ ਜਾ ਰਹੇ ਆ, ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ। ਉਹ ਅਫਸਰਾਂ ਦੀ ਜੇ ਇਨਕੁਆਇਰੀ ਚੱਜ ਨਾਲ ਹੋਵੇ ਜਿਨ੍ਹਾਂ ਦੇ ਘਰਾਂ 'ਚੋਂ ਕਰੋੜਾਂ ਰੁਪਈਆ ਲੱਭਿਆ, ਅੱਗੇ ਬਹੁਤ ਕੁਛ ਨਿਕਲੂਗਾ, ਮਨੀ ਐਕਸਚੇਂਜਰਾਂ ਕੋਲ ਪੈਸੇ ਜਾ ਰਹੇ ਆ। ਇਟ ਨੀਡਸ ਅ ਥਰੈਡ ਵੇਅਰ ਇਨਕੁਆਇਰੀ, ਨੋਬਡੀ ਇਜ਼ ਅਬਵ ਦ ਲਾਅ, ਔਰ ਇਹ ਜੇ ਰੂਲ ਆਫ ਲਾਅ ਲਾਗੂ ਹੋ ਗਿਆ ਤੇ ਪੰਜਾਬ 'ਚ ਵਿਦਆਊਟ ਫੇਅਰ ਐਂਡ ਪ੍ਰੈਜੁਡਿਸ ਜੇ MLA ਸਾਹਿਬਾਨ ਵੋਟ ਪਾਉਣ 'ਤੇ ਆ ਗਏ ਤੇ ਸਰਕਾਰ ਮੈਜੋਰਿਟੀ 'ਤੇ ਨਹੀਂ, ਭਗਵੰਤ ਮਾਨ ਵਿਲ ਗੋ, ਵਿਲ ਹੈਵ ਟੂ ਗੋ, ਔਰ ਇਹ ਸਰਕਾਰ ਮਾਈਨੋਰਿਟੀ ਦੀ ਹੋਊਗੀ। ਦੈਟਸ ਵਾਈ ਸੇ ਦ ਗੇਮ ਇਜ਼ ਅਪ, ਇਟਸ ਐਂਡ ਆਫ ਦ ਰੋਡ, ਇਟਸ ਟਾਈਮ ਦ ਪੀਪਲ ਆਫ ਪੰਜਾਬ ਇਲੈਕਟ ਗਵਰਨਮੈਂਟ ਆਫ ਦੇਅਰ ਵਿਸ਼ਿਜ਼, ਹੂ ਕੈਨ ਗਵਰਨ ਦ ਸਟੇਟ ਆਫ ਪੰਜਾਬ, ਐਂਡ ਪੀਸ ਐਂਡ ਪ੍ਰੋਸਪੈਰਿਟੀ, ਹਾਰਮਨੀ ਇਸ ਬਾਰਡਰ ਸਟੇਟ 'ਚ ਮੁੜ ਕੇ ਬਹਾਲ ਹੋ ਸਕੇ। ਬਹੁਤ ਬਹੁਤ ਧੰਨਵਾਦ।
1: ਦੇਖੋ, ਤੁਹਾਨੂੰ ਮੇਰਾ ਬੜਾ ਸਪਸ਼ਟ ਸਟੈਂਡ ਹੈ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੂੰ NSA ਹਟਾਈ ਆ, ਕੀ ਪਹਿਲਾਂ ਤੁਸੀਂ ਤੁਹਾਡੀ ਇੰਟੈਲੀਜੈਂਸ ਨੇ ਇਹਦੇ ਬਾਰੇ ਪਤਾ ਕੀਤਾ? ਇਹ ਪਿਓਰਲੀ ਇੰਟੈਲੀਜੈਂਸ ਫੇਲੀਅਰ ਹੈ ਪੰਜਾਬ ਗਵਰਨਮੈਂਟ ਦਾ ਵੀ ਔਰ ਗਵਰਨਮੈਂਟ ਆਫ ਇੰਡੀਆ ਦਾ। NSA ਹਟਾਇਆ ਗਿਆ, ਕਿਉਂ ਹਟਾਇਆ ਗਿਆ, ਕੀ ਉਹਦੇ ਨਿਕਲਣ ਦੇ ਇਮੀਡੀਏਟਲੀ ਬਾਅਦ 'ਚ ਇਹ ਇੰਸੀਡੈਂਟ ਹੋਣਾ, ਇਹ ਬੜੀ ਵੱਡੀ ਖਤਰਨਾਕ ਇੰਡੀਕੇਸ਼ਨ ਹੈ। ਔਰ ਜਿਸ ਤਰੀਕੇ ਦੇ ਨਾਲ ਡਾਇਰੈਕਟ ਉਹਦੀ ਇਨਵੋਲਵਮੈਂਟ ਅਤੇ ਜਾਂ ਜਿੰਨੇ ਸਾਰੇ ਨਾਲ ਦੇ ਨੇ ਉਹਨਾਂ ਦੀ ਡਾਇਰੈਕਟ ਇਨਵੋਲਵਮੈਂਟ, ਇਹ ਪੰਜਾਬ ਲਈ, ਹਿੰਦੂ ਸਿੱਖ ਭਾਈਚਾਰਕ ਸਾਂਝ ਜਿਹੜੀ ਹੈ ਉਹਦੇ ਲਈ ਬੜੇ ਖਤਰਨਾਕ ਹੈ। ਵੇਖੋ, ਇਹਦੇ ਵਿਸ਼ਾਲ ਜੀ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਗੈਂਗਸਟਰ ਔਰ ਜਿਹੜੇ ਰੈਡੀਕਲ, ਇਹ ਦੋਨੋਂ ਇਕੱਠੇ ਹੋ ਗਏ। ਰੈਡੀਕਲ ਬਾਹਰਲੀ ਕੰਟਰੀ 'ਚੋਂ ਬੈਠ ਕੇ ਇਹਨਾਂ ਦੇ ਥਰੂ ਹੁਣ ਓਪਰੇਟ ਕਰ ਲੈ, ਇਹਨਾਂ ਦਾ ਨੈਕਸਿਸ ਤੋੜਨਾ ਪਏਗਾ। ਔਰ ਜਿਹੜੇ ਬਾਹਰਲੀ ਕੰਟਰੀ 'ਚ ਬੈਠੇ ਨੇ ਉਹ ਗਵਰਨਮੈਂਟ ਆਫ ਇੰਡੀਆ ਅਤੇ ਜਿਹੜੇ ਇੱਥੇ ਬੈਠੇ ਨੇ, ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਜਾਂ ਪੁਲਿਸ ਸਟੇਸ਼ਨਾਂ 'ਚੋਂ ਕਿਸੇ ਨੋਨ ਅਤੇ ਸਭ ਤੋਂ ਵੱਡੇ ਗੈਂਗਸਟਰ ਦੀ ਇੰਟਰਵਿਊ ਹੋਣੀ, ਹਾਈਕੋਰਟ 'ਚ ਇਹ ਕਿਹਾ ਜਾਏ ਕਿ ਇਹ ਪੰਜਾਬ 'ਚ ਨਹੀਂ ਹੋਈ ਅਤੇ ਹਾਈਕੋਰਟ ਦੁਬਾਰਾ ਉਹਨੂੰ ਕਰੇ ਕਿ ਜੀ ਇਨਕੁਆਇਰੀ ਕਰੋ, ਅਤੇ ਉਸੇ ਸਟੇਟ ਦਾ DGP ਇਨਕੁਆਇਰੀ ਕਰਕੇ ਇਹ ਕਵੇ ਕਿ ਪੰਜਾਬ ਦੀ ਜੇਲ੍ਹ 'ਚੋਂ ਜਾਂ ਪੰਜਾਬ ਦੇ ਪੁਲਿਸ ਸਟੇਸ਼ਨ 'ਚੋਂ ਹੋਈ ਆ, ਕਿ ਉਹਦੇ 'ਤੇ ਐਕਸ਼ਨ ਹੋਣਾ ਚਾਹੀਦਾ। DSP ਭਾਰਤ

0: ਜਾਏ, ਤੁਹਾਡਾ ਇੰਪਲੋਈ ਹੋਏ ਅਤੇ ਉਹ ਕਿੱਥੇ ਚਲਾ ਗਿਆ, ਇਹ ਵੀ ਪੰਜਾਬ ਪੁਲਿਸ ਲਈ ਅਤੇ ਪੰਜਾਬ ਗੌਰਮੈਂਟ ਲਈ ਸ਼ਰਮ ਵਾਲੀ ਗੱਲ ਹੈ। ਦੇਖੋ ਫੋਟੋਆਂ ਉਹਦੇ ਨਾਲ ਵਾਇਰਲ ਹੋਈਆਂ ਅਤੇ ਬਾਕੀ ਵੀ ਪੰਜਾਬ 'ਚ ਕੋਈ ਬਹੁਤੀ ਸਟੇਟਮੈਂਟ ਇਹ, ਕਿਉਂਕਿ ਇਸ ਕਰਕੇ ਨਹੀਂ ਆ ਰਹੀ ਲੀਡਰਾਂ ਦੇ ਵਿੱਚੋਂ ਕਿ ਲੀਡਰ ਡਰੇ ਹੋਏ। ਉਹਨਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਕਿ ਪੰਜਾਬ ਬਚੇਗਾ ਅਤੇ ਸਾਡੀਆਂ ਲੀਡਰੀਆਂ ਬਚਣੀਆਂ। ਮੇਰਾ ਖਿਆਲ ਹੈ ਕਿ ਜਿਹੜਾ ਨਵਾਂ ਨਵਾਂ ਕੋਈ ਪਾਰਟੀ ਛੱਡ ਕੇ ਜਾਏ ਤਾਂ ਮੈਨੂੰ ਤਾਂ ਹੁਣ ਬੋਲਦਿਆਂ ਵੀ ਸ਼ਰਮ ਆਉਂਦੀ ਆ। ਸੁਨੀਲ ਜਾਖੜ 'ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੇਰੇ ਤੋਂ ਵੱਧ ਕੌਣ ਬੋਲੂਗਾ ਮਜ਼ਦੂਰ ਸੀ, ਜਿਹਨੇ ਇਹ ਚਾਪਲੂਸੀ ਕੀਤੀ ਆ ਕਿਸੇ ਨੇ ਕੀਤੀ ਨਹੀਂ। ਇਹਨਾਂ ਨੂੰ ਸੁਨੀਲ ਜਾਖੜ ਨੂੰ ਮੈਂ ਕਹਿੰਦਾ ਕਿ ਤੇਰੀ ਜਿਹੜੀ ਇਮੇਜ ਬਣੀ ਸੀ ਉਹਨੂੰ ਇਮੇਜ ਨੂੰ ਖਤਮ ਨਾ ਕਰ। ਪਹਿਲੇ ਉਹਨਾਂ ਸਟੇਟਮੈਂਟ ਕਿਉਂ ਦੇਣ ਦੀ ਜ਼ਰੂਰਤ ਸੀ ਕਿ ਅਸੀਂ ਕਰਜ਼ਾ ਨਹੀਂ ਲਾਂਗੇ, ਅਸੀਂ ਕਰਜ਼ਾ ਉਤਾਰਾਂਗੇ, ਇਹਦੇ ਕਰਜ਼ਾ ਲੈ ਰਿਹਾ ਕਿ ਕਰਜ਼ਾ ਉਤਾਰ ਰਿਹਾ, ਇਹਨੂੰ ਫਿਰ ਆਪਾਂ ਇੰਟੈਲੀਜੈਂਟ ਚੀਫ ਮਿਨਿਸਟਰ ਕਹਾਂਗੇ ਕਿ ਜਾਂ ਅਨਪੜ੍ਹ ਚੀਫ ਮਿਨਿਸਟਰ ਕਹਾਂਗੇ, ਜਿਹੜਾ ਇਕੋਨਮੀ ਨੂੰ ਸਮਝਦਾ। ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਮੈਂ ਪਹਿਲੇ ਆਪਕੋ ਬੋਲ ਲਿਆ ਹੈ ਕਿ ਜੋ ਕੱਲ੍ਹ ਹੋ ਰਿਹਾ ਉਹ ਡਰਾਮਾ ਹੈ, ਜੋ ਲੇਬਰ ਦੇ ਕੇ ਸ਼ੈਡੋ ਮੈਂ ਜੇ ਆਪਣਾ ਫਲੋਰ ਟੈਸਟ ਕਰਵਾਏਗੇ, ਪਹਿਲੇ ਉਸਕੋ ਕਰੇਗੇ ਲੇਬਰ ਡੇ ਕੋ, ਉਸਕੇ ਬਾਅਦ ਇਹ ਕਾਰਨ ਉੱਠੇਗਾ ਜੀ ਹਮ ਪੰਜਾਬ ਸਰਕਾਰ ਕੀ ਭਗਵੰਤ ਸਿੰਘ ਕੀ ਅਗਵਾਈ ਮੈਂ ਪੂਰਨ ਵਿਸ਼ਵਾਸ ਪ੍ਰਗਟ ਕਰਤੇ ਹੈ ਔਰ ਕਰਤੇ ਕਿ ਇਨਕੀ ਅਗਵਾਈ ਮੈਂ ਹਮਾਰੀ ਸਰਕਾਰ ਪੂਰੇ ਕਾਮ ਪੂਰਾ ਟਾਈਮ ਚਲੇਗੀ। ਬੇਸ਼ੱਕ ਕੱਲ੍ਹ ਇਨਕੇ 65 ਆਏ ਹੈ, ਜਦ ਕਦੀ ਪਰੇਡ ਹੋਗੀ ਤਾਂ ਮੇਰਾ ਖਿਆਲ ਜੇ 50 ਸੇ ਵੀ ਕਮ ਰਹਿ ਜਾਏ। ਨਹੀਂ ਪਰ ਪਹਿਲੀ ਬਾਤ ਸੁਣੀਏ, ਕੱਲ੍ਹ ਉਹਨੂੰ ਕਿਆ ਕਰਨੀ ਕਿ ਜੋ ਰਿੰਗ ਮੈਂ ਸਪੀਕਰ ਸਾਹਿਬ ਵੀ ਉਸਮੇ ਨਿਕਲ ਰਹੇ ਹੈ। ਦੇਖੋ ਇਹਦੇ ਇਸਮੇ ਤੋਂ ਪਹਿਲੇ ਮੈਂ ਆਪਕੋ ਬਤਾ ਦਿਆ ਅਕਾਲੀ ਦਲ ਵੀ ਤੋਂ ਅਭੀ ਆਈ ਹਮਨੇ ਜੋ ਦੋ ਦਿਨ ਪਹਿਲੇ ਬੋਲ ਦਿਆ ਥਾ ਮੇਰੇ ਕਿਹਾ ਪਰਸੋਂ ਦਿੱਲੀ ਮੈਂ ਪ੍ਰੈਸ ਵਾਲੇ ਆਪ ਕੇ ਮਿਲੇ ਤੇ ਉਹਨੂੰ ਤੋਂ ਵੀ ਮੈਨੇ ਬਤਾ ਦਿਆ ਥਾ ਕਿ ਪੁੱਠੀ ਗਿਣਤੀ ਨਹੀਂ ਕਿ ਗਿਣਤੀ ਖਤਮ ਹੋ ਗਈ। ਆਪ ਤੋਂ ਮੁੱਖ ਮੰਤਰੀ ਸਾਹਿਬ ਸਭ ਕੁਛ ਕਰੇਂਗੇ, ਜੋ ਨਹੀਂ ਵੀ ਹੋਣਾ ਚਾਹੀਦਾ ਉਹ ਵੀ ਹੋਗਾ ਔਰ ਜੇ MLA ਫਿਰ ਵੀ ਨਹੀਂ ਰੁਕੇਗੇ, ਅਰੋੜਾ ਨਹੀਂ ਕਈ ਅਰੋੜਾ ਹਨ ਜੋ ਜਾਏਗੀ। ਅਬ ਨਾ ਪੁਲਿਸ ਦਾ ਦਬਾਅ ਹੈ, 6 ਮਹੀਨੇ ਮੈਂ ਕੋਈ ਆਫੀਸਰ ਇਨਕੀ ਨਹੀਂ ਸੁਣੀ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।

0: ਤੇਰੀ ਭਰਜਾਈ ਬਹੁਤ ਚੰਗੀ ਕੁੜੀ ਹੈ ਯਾਰ।
1: ਨਹੀਂ ਨਹੀਂ ਮੇਰੇ ਵਾਲਾ ਬਾਲਾ ਘੈਂਟ ਬੰਦਾ,
2: ਦੋ ਦਿਨਾਂ ਦੀ ਹੁੰਦੀ ਹੈ, ਇਹਨਾਂ ਨੂੰ ਮੁੱਠੀ ਚ ਬੰਦ ਕਰਕੇ ਰੱਖਣਾ ਪੈਂਦਾ, ਹੱਥੋਂ ਨਿਕਲਣਾ ਟਾਈਮ ਨੀ ਲੱਗਦਾ ਇਹਨਾਂ ਨੂੰ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and the 4 offices Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444.
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, critical illness insurance and disability insurance.
9: Government regulated plan jime RRSP, RESP ya TFSA ate non registered plans vich 8 to 12% return lain layi tusi quantum financial planning de kise vi advisor naal contact kar sakde ho.
10: Jekar tusi vi sade team nu join karna chahunde ho, $60,000 te $100,000 di salana income kive le sakde ho, ode vaste hune hi sanu sampark karo.
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।

ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ।

ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਇ ਹੈ ਪੀ ਹੋਸੀ ਜਾਇ ਨਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ

ਕਰਨ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਵਿਡਾਣ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ।

ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਰ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਏ ਜਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਕੜੀ ਹੈ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਨੰਤ।

ਸ਼ਤਾਈ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਤੂਜ ਕਿਹਜੈ ਕੋਟ ਇੰਦਰ ਇੰਦਰਾਣ ਸ਼ਾਏ ਸ਼ਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਯਾਤ ਛੰਦ ਨਵਸਤਵੰ ਅਕਾਲੇ ਨਵਸਤਵੰ ਕਿਰਪਾਲੇ ਨਮਸ

ਦੇ ਸੌਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਿੱਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਨੂੰ ਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਏ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਏ ਏਕ ਮੂਰਤ।

ਪੁਰਖ ਅਪਾਰ ਸਰਵ ਬਿਸਵਰ ਚਿਉ ਸਯੰਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਤੋ ਭਰਮ ਰਹਿਤ ਅਭੂਤ ਅਲਖ ਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇ।

ਲਾਨ ਕਾਲ ਅਨਭੂਤ ਅੰਗ ਅਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਪੈਨ ਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸੇ ਕਰਮ ਅਦ੍ਰਿਸੇ ਧਰਮ ਸਰਵ ਪ੍ਰਣਾਡੇ ਅੰਡਡ ਵਾਡੇ ਚਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਆ ਚਤਰ ਚੱਕਰ ਦਾਨੀਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦੀਸੈ ਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਤ ਤੇ ਕੇ ਆ ਸ਼ਿਜ ਦੇਸੈ ਕੇ ਆ ਭਿਜ ਪੈਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੋਕੈ ਕੇ ਅਵਧੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰ ਪਰਵਾਹੈ ਕੇ ਧਰਮੰਗ ਤੁਜਾ ਹੈ ਕੇ ਅਸੋਕ ਵਰਨੈ ਕੇ ਸਰਵਾ ਭਰਨੇ ਕੇ ਜਗਤੰ ਕ੍ਰਿਤੀਐ ਕੇ ਛਤਰੰਗ ਛਤਰੀਐ ਕੇ ਬ੍ਰਹਮੰਗ ਸਰੂਪੇ ਕੇ

ਬੁਲ ਗਏ ਵੇ ਕਿ ਅਫ ਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਵੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗੌਨ ਹੈ ਕਿ ਸਰਵਤਰ ਭੌਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ

ਕੇ ਸਰਬਤਰ ਸੁਖ ਹੈ, ਕੇ ਸਰਬਤਰ ਭੁੱਖ ਹੈ, ਕੇ ਸਰਬਤਰ ਤ੍ਰਾਣ ਹੈ, ਕੇ ਸਰਬਤਰ ਪ੍ਰਾਣ ਹੈ, ਕੇ ਸਰਬਤਰ ਦੇਸ ਹੈ, ਕੇ ਸਰਬਤਰ ਭੇਸ ਹੈ, ਕੇ ਸਰਬਤਰ ਮਾਨ ਹੈ, ਸਦਾ ਬੰਗ ਪ੍ਰਧਾਨ ਹੈ, ਕੇ ਸਰਬਤਰ ਜਾਪੇ ਹੈ, ਕੇ ਸਰਬਤਰ ਤਾਪੇ ਹੈ, ਕੇ ਸਰਬਤਰ ਭਾਨ ਹੈ, ਕੇ ਸਰਬਤਰ ਮਨ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ, ਕੇ ਸਰਬੰਗ ਕਲੀਮ ਹੈ, ਕੇ ਪਰਮੰਗ ਭੀਮ ਹੈ, ਕੇ ਆਕਲ ਅਲਮ ਹੈ, ਕੇ ਸਾਹਿਬ ਕਲਮ ਹੈ, ਕੇ ਹੁਸਨਲ ਵਜੂ ਹੈ, ਤਮਾਮਲ ਰੁਜੂ ਹੈ, ਹਮੇ ਸਲਸਲਾਮੈ ਸਲੀ ਖਤਮ ਦਾਮੈ ਗਨੀਮਲ ਸ਼ਿਕਾਸਤੇ ਗਰੀਬੁਲ ਪਰਸਤੇ ਬੁਲੰਦਲ ਮੁਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫਲ ਅਜੀਮੈ ਰਜਾਇਕ ਯਕੀਨੈ ਅਨੇਕਲ ਤਰੰਗ ਹੈ, ਅਭੇਦ ਹੈ, ਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਰਾਜ ਹੈ, ਨਿਰੁਕਤ ਸਰੂਪ ਹੈ, ਤਰਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਜੁਗਤ ਸੁਦਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦੈਵ ਲੋਕਾਮ ਹੈ, ਨਿਰਵਾਦ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਮ ਆਦਿ ਰੂਪੇ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤਿਰਭੰਗੀ ਤਿਰਕਾਮੇ, ਤਿਰਵਰਗ ਤਿਰਵਾਦੇ, ਅਗੰਜੇ ਅਗਾਧੇ, ਸੁਵੰਗ ਸਰਬ ਭਾਗੇ, ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਸ਼ੂਤ ਹੈ, ਕੇ ਨਰਕੰਗ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵੰਗ ਸਦਾ ਹੈ, ਵਿਭੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਕਤ ਪ੍ਰਵਾਹ ਹੈ, ਅਨਉਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਪੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ।

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੂੰ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ।

ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤੋ ਕਥਿਹੁ।

ਧਿਆਵਹੇ ਜਿਸਨੋਂ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੇ ਚਲਾਵੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇੱਕ ਫਿਰ ਹੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿ

ਇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੁ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੁ ਨ ਜਾਣੀ। ਚਿਤ ਜਨ ਕਾ ਹਿਰ ਲਿਆ ਮਾਇਆ ਬੋਲਨ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰੇ।

ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵ ਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ, ਗੁਰੂ ਬਾਜੋ ਤੱਤੈ ਸਾਰ ਨ ਜਾਣੀ। ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ।

ਉਸ ਨੂੰ ਕਿਹੋ ਪਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ

ਅਵਣ ਮਜਾਇਆ। ਇਹੋ ਸਾਚਾ ਸੁਹਿਲਾ ਸਾਚੈ ਕਰ ਗਾਵਹੋ, ਗਾਵਹੋ ਤਾਂ ਸੁਹਿਲਾ ਕਰ ਸਾਚੈ, ਜਿੱਥੇ ਸਦਾ ਸੱਚ ਧਿਆਵਹੇ, ਸੱਚੋ ਧਿਆਵੈ ਜਾਂ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵਹੇ। ਆਨੰਦ।

ਆਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ।

ਗਰਦੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਇ ਨਾਨਕ ਤਾਂ ਕੈ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋ ਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਤੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ

ਚਰਨ ਕਰਤਨੀ ਤਰੈ, ਹਰਿ ਕੋ ਨਾਮ ਕੂਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਓ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਿ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧ ਨ ਪਰੈ, ਹਰਿ ਕਾ ਨਾਮ ਜਪਤ ਨਿਸਤਰ।

ਓਟ ਸਤਾਣੀ ਹਰ ਪ੍ਰਤਾਪ ਜਨ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਪਾਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ

ਹਿਰਦ ਵਸੈ ਸੰਤ ਪ੍ਰਤਾਪ ਦੁਰਤ ਸਮਨਸੈ। ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ।

ਬੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਕਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ

ਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਸੋ ਪ੍ਰਾਤ ਮੀਤ ਬਨਤਾ ਸੰਗ ਹਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਪੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ।

ਤੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨਮੰਤ ਬਣਾਈ ਟੂਟ ਬੈਠ ਸਤ ਸਹਿ ਧਿਆਈ ਤਿਸੈ ਧਿਆਇ ਜੋ ਇੱਕ ਅਲਖੈ ਹੀਆਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਧਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਤੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਤੇ ਕਹਿ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ

ਜਿਹ ਪ੍ਰਸਾਦ ਤੇਰਾ ਪ੍ਰਤਾਪ, ਪ੍ਰੇਮਨ ਮੂੜ ਤੁਤਾ ਕੋ ਜਾਪ, ਜਿਹ ਪ੍ਰਸਾਦ ਤੇਰ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਖਜੂਰੇ, ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇਮਨ ਮੇਰੇ ਤੂੰ ਤਾਂ ਸਿਓ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਹਰ ਕੇ ਚਰਨ ਹਿਰਦੇ ਬਸਾਵੈ, ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੈ। ਸੋ ਪੰਡਤ ਜੋ ਮਨ

ਤਿਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ।

ਸਿੱਖ ਜਿਸ ਕੋ ਹਰ ਪ੍ਰਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ ਜੈਸਾ

ਸਭ ਉਜਿਆ ਜਬ ਦੇਖੋ ਤਬ ਸਭ ਕਿਛ ਮੂਲ ਹੈ। ਨਾਨਕ ਸੋ ਸੂਖਮ ਸੋਈ ਅਸਥੂਲ ਹੈ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,

ਜਿਸ ਗੁਰ ਪ੍ਰਸਾਦਿ ਤੁਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉਂ ਮੰਦਰ ਕੋਥਾ ਮੈਂ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜੋ ਪਾਖਾਂ ਨਾਵ ਚੜ੍ਹ ਤਰੈ,

ਮੂਲ ਪਛਾਣਿਆ। ਜਾ ਕਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਏ ਸਮਾਨਾ। ਬਸਤ ਮਾਏ ਲਈ ਬਸਤ ਗੜਾਈ, ਤਾਕੂ ਭਿੰਨ ਕਹਿ ਨਾ ਜਾਈ।

ਅਪਾਰ ਅਵਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ।

ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ, ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ।

ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਨਾਈ, ਤਿਸ ਕੀ ਆਸਨ ਬਿਰਥੀ ਜਾ।

ਜਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਿਆ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ

0: ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾ, ਭੈ ਵਿੱਚ ਰਾਜਾ ਧਰਮ ਦੁਆਰ,
1: ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ,
0: ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ ਸਗਲਿਆ।

ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ, ਨਾਨਕ ਮੁਸੈ

ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ, ਹਉ ਵਿੱਚ ਜਤ

ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫ

ਦੁਆਪਰ ਰਥ ਤਪੈ ਕਾ ਸਤ ਗੈਰਥ ਵਾ ਕਲਯੁਗ ਰਥ ਅਗਨ ਕਾ ਕੂੜ ਗੈਰਥ ਵਾ।

ਨਾ ਕਾਈ ਹੈ। ਸਾਰੇ ਜੀਆਂ ਦਾ ਜਿਹੜਾ ਜਗ ਜੀਵਨ ਜਗਤ ਨੂੰ ਜਿਉਂਦਾ ਰੱਖਣ ਵਾਲਾ ਤੇ ਦਾਤਾਂ ਦੇਣ ਵਾਲਾ ਨਿਰਭਉ ਅਕਾਲ ਪੁਰਖ ਵਾਹਿਗੁਰੂ, ਜਿਹਦੇ ਚਰਨਾਂ ਦੇ ਨਾਲ ਜੁੜਿਆ ਰਤਾ ਭਰ ਵੀ ਮੈਲ ਨਹੀਂ ਰਹਿੰਦੀ। ਸਗਲੇ ਜਾ ਚਹਿ ਗੁਰ ਭੰਡਾਰੀ, ਸਾਰੇ ਮੰਗਤੇ ਹਨ, ਜਾਂਚਦੇ ਹਨ, ਮੰਗਦੇ ਹਨ ਤੇ ਗੁਰੂ ਭੰਡਾਰੀ ਹੈ, ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਆਪੇ ਨਿਰੰਜਨ ਅਲਖ ਅਪਾਰੀ, ਆਪ ਹੀ ਉਹ ਕਾਲਖ ਤੋਂ ਰਹਿਤ, ਮਾਇਆ ਤੋਂ ਰਹਿਤ ਤੇ ਅਲਖ ਨਾ ਨਜ਼ਰ ਆਉਣ ਵਾਲਾ ਪਾਰ ਰਹਿਤ ਬੇਅੰਤ ਹੈ ਸੱਚਾ ਪਾਤਸ਼ਾਹ। ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ। ਸਤਿਗੁਰੂ ਜੀ ਕਹਿੰਦੇ ਇਸ ਯੁੱਗ ਦੇ ਅੰਦਰ ਵੀ, ਇਸ ਕਲਯੁੱਗ ਦੇ ਅੰਦਰ ਵੀ ਗੁਰਮੁਖਾਂ ਦੀ ਇਹੋ ਅਰਦਾਸ ਹੁੰਦੀ ਹੈ ਕਿ ਤੇਰੇ ਦਰ ਤੋਂ ਜਿਹੜੇ ਗੁਰਮੁਖ ਨੇ ਪ੍ਰਭੂ, ਇਹੀ ਦਾਤ ਮੰਗਦੇ ਹਨ, ਸੱਚੇ ਨਾਮ ਦੀ ਦਾਤ ਮੰਗਦੇ ਹਨ, ਇਹੀ ਦਾਤ ਦਿਓ ਤੇ ਤੁਹਾਡੀ ਰਜਾ ਦੇ ਵਿੱਚ, ਤੁਹਾਡੇ ਹੁਕਮ ਦੇ ਵਿੱਚ ਇਹ ਚੱਲਣ ਦੀ ਜਿਹੜੀ ਬਿਰਤੀ ਹੈ ਉਹ ਪੈਦਾ ਹੋ ਜਾਏ ਅੰਦਰ। ਮਾਰੂ ਮਹੱਲਾ ਪਹਿਲਾ, ਸੱਚ ਹੈ ਮੇਲੇ ਸ਼ਬਦ ਮਿਲਾਏ। ਸੱਚ ਹੈ, ਸੱਚੇ ਵਾਹਿਗੁਰੂ ਨੇ ਗੁਰਸਿੱਖਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ। ਕਾਹਦੇ ਰਾਹੀਂ? ਗੁਰੂ ਰੂਪ ਧਾਰਨ ਕਰਕੇ, ਗੁਰੂ ਕੇ ਸ਼ਬਦ ਦੀ ਦਾਤ ਦਿੱਤੀ ਹੈ ਸਿੱਖਾਂ ਨੂੰ, ਤੇ ਸ਼ਬਦ ਸੁਰਤ ਦੇ ਅਭਿਆਸ ਰਾਹੀਂ ਗੁਰਸਿੱਖ ਪਰਮੇਸ਼ਰ ਨਾਲ ਜੁੜੇ ਹਨ। ਜਾਂ ਤਿਸ ਭਾਣਾ ਸਹਿਜ ਸਮਾਏ, ਜਦੋਂ ਇਸ ਤਰ੍ਹਾਂ ਗੁਰਸਿੱਖ ਗੁਰੂ ਕੇ ਪਿਆਰੇ ਗੁਰੂ ਨੂੰ, ਵਾਹਿਗੁਰੂ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ, ਤਾਂ ਉਹਦੇ ਭਾਣੇ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ, ਉੱਚੀ ਅਵਸਥਾ ਦੇ ਵਿੱਚ ਸਮਾ ਜਾਂਦੇ ਹਨ। ਤ੍ਰੇ ਭਵਨ ਜੋਤ ਧਰੀ ਪਰਮੇਸ਼ਰ ਅਵਰ ਨਾ ਦੂਜਾ ਪਾਈ ਹੈ। ਇਸ ਸੰਸਾਰ ਵਿੱਚ, ਤ੍ਰੇ ਭਵਨ ਦੇ ਵਿੱਚ, ਸਾਰੇ ਦੇ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਨੇ। ਹੋਰ ਕੋਈ ਵੀ ਨਹੀਂ ਹੈ, ਇੱਕ ਹੀ ਸਾਰੇ ਥਾਵਾਂ ਤੇ ਰਵਿਆ ਹੋਇਆ। ਜਿਸ ਕੇ ਚਾਕਰ ਤਿਸ ਕੀ ਹੀ ਸੇਵਾ, ਜਿਹਦਾ ਕੋਈ ਚਾਕਰ ਹੋਵੇ, ਸੇਵਾਦਾਰ ਹੋਵੇ, ਉਹ ਉਹਦੀ ਹੀ ਸੇਵਾ ਕਰਦਾ ਹੈ। ਸ਼ਬਦ ਭਤੀਜੈ ਅਲਖ ਅਭੇਵਾ, ਪਰ ਉਹ ਜਿਹੜਾ ਅਲਖ ਵਾਹਿਗੁਰੂ ਭੇਤ ਰਹਿਤ ਹੈ, ਵੱਡਾ ਬੇਅੰਤ ਹੈ, ਉਹ ਖੁਸ਼ ਕਾਹਦੇ ਨਾਲ ਹੁੰਦਾ ਹੈ? ਗੁਰੂ ਕੇ ਸ਼ਬਦ, ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ। ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ। ਭਗਤਾਂ ਨੂੰ ਗੁਣ ਪ੍ਰਦਾਨ ਕਰਨ ਵਾਲਾ, ਸੋਹਣਾ ਜੀਵਨ ਦੇਣ ਵਾਲਾ ਕਰਤਾ ਪੁਰਖ ਉਹਨਾਂ ਨੂੰ ਬਖਸ਼ ਲੈਂਦਾ, ਆਪਣੇ ਚਰਨਾਂ ਨਾਲ ਜੋੜ ਲੈਂਦਾ ਤੇ ਵਡਿਆਈ ਬਖਸ਼ਦਾ, ਦਾਤ ਬਖਸ਼ਦਾ ਹੈ। ਦੇਂਦੇ ਤੋਟ ਨ ਆਵੇ ਸਾਚੇ, ਵਾਹਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਭੰਡਾਰ ਭਰੇ ਹੋਏ ਹਨ, ਨਾਮ ਦੇ ਖਜ਼ਾਨੇ, ਹੋਰ ਸੰਸਾਰ ਦੇ ਖਜ਼ਾਨੇ, ਇਹ ਦਿੰਦਿਆਂ ਦਿੰਦਿਆਂ ਤੋਟ ਨਹੀਂ ਆਉਂਦੀ, ਸੱਚੇ ਪਾਤਸ਼ਾਹ ਦੇ ਖਜ਼ਾਨਿਆਂ ਵਿੱਚੋਂ ਕਮੀ ਨਹੀਂ ਆਉਂਦੀ ਕੋਈ। ਲੈ ਲੈ ਮੁੱਕਰ ਪਾਉਂਦੇ ਕਾਚੇ, ਬੜੇ ਕੱਚੇ ਲੋਕ ਨੇ, ਇਹ ਲੈ ਲੈ ਕੇ ਮੁੱਕਰ ਹੀ ਜਾਂਦੇ ਨੇ। ਫਿਰ ਪਹਿਲਾਂ ਲੋੜ ਹੁੰਦੀ ਹੈ ਉਦੋਂ ਤਰਲੇ ਕੱਢਦੇ ਆ, ਜਦੋਂ ਕੰਮ ਪੂਰਾ ਹੋ ਜਾਂਦਾ ਫਿਰ ਕਹਿੰਦੇ ਮੈਂ ਕਿਹੜਾ ਭੁੱਲ ਹੀ ਜਾਂਦਾ, ਮੈਂ ਦੇਣਾ ਥੋੜ੍ਹੀ ਕਿਸੇ ਦਾ, ਫਿਰ ਉਹ ਹੀ ਪੱਥਰ ਦੇ ਪੱਥਰ। ਇਹ ਹਾਲਾਤ ਹੈ ਸੰਸਾਰ ਦੇ ਲੋਕਾਂ ਦੀ। ਮੂਲ ਨਾ ਬੂਝੈ ਸਾਚ ਨਾਰੀ ਜਹੈ ਦੂਜੈ ਭਰਮ ਭੁਲਾਈ ਹੈ। ਉਹ ਆਪਣੇ ਮੂਲ ਜਿੱਥੋਂ ਜੀਵਨ ਉੱਗਿਆ, ਪੈਦਾ ਹੋਇਆ, ਜੋਤ ਜਿਹੜੀ ਹੈ ਉਹਨੂੰ ਨਹੀਂ ਬੁੱਝਦੇ, ਤੇ ਸੱਚੇ ਨਾਮ ਵਿੱਚ ਉਹ ਰੀਝਦੇ ਨਹੀਂ, ਭਾਵ ਉਹਨਾਂ ਨੂੰ ਰੁਚੀ ਨਹੀਂ ਪੈਦਾ ਹੁੰਦੀ। ਤੇ ਦੂਜਾ ਭਾਵ, ਦੂਜੀਆਂ ਚੀਜ਼ਾਂ ਦੇ ਵਿੱਚ, ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਭਰਮ ਭੁਲੇਖੇ ਦੇ ਵਿੱਚ ਭੁੱਲੇ ਰਹਿੰਦੇ ਹਨ ਵਾਹਿਗੁਰੂ ਨੂੰ। ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਸਿੱਖ ਗੁਰਮੁਖ ਪਿਆਰੇ ਦਿਨ ਰਾਤ ਜਿਹੜੀ ਗਿਆਨ ਅਵਸਥਾ ਦੇ ਵਿੱਚ ਜਾਗਦੇ ਹਨ। ਸਾਚੇ ਕੀ ਲਿਵ ਗੁਰਮਤਿ ਜਾਤੀ, ਇਸ ਤਰ੍ਹਾਂ ਸੱਚੇ ਨਾਮ ਦੁਆਰਾ ਅਕਾਲ ਪੁਰਖ ਨਾਲ ਜੁੜਨ ਦੀ ਜਿਹੜੀ ਲਿਵ ਲਾਉਣ ਦੀ ਜੁਗਤ ਹੈ, ਉਹ ਗੁਰੂ ਦੀ ਮਤ ਪ੍ਰਾਪਤ ਕਰਕੇ ਗੁਰਸਿੱਖਾਂ ਨੇ ਪਹਿਚਾਣ ਲਈ ਹੈ। ਮਨਮੁਖ ਸੋਏ ਰਹੇ ਸੇ ਲੂਟੇ।

ਗੁਰਮੁਖ ਸਾਬਤ ਭਾਈ ਹੈ। ਮਨਮੁਖ ਜਿਹੜੇ ਇਸ ਸੰਸਾਰ ਦੇ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹੀ ਰਹੇ ਉਹ ਲੁੱਟੇ ਗਏ। ਗੁਰਮੁਖ ਜਿਹੜੇ ਉਹਨਾਂ ਨੇ ਆਪਣਾ ਨਾਮ ਦਾ ਧਨ ਜਿਹੜਾ ਸੀ ਸਾਬਤ ਉਹ ਆਪਣੇ ਜੀਵਨ ਦੇ ਵਿੱਚ ਇਕੱਠਾ ਕਰ ਲਿਆ ਹੈ। ਕੂੜੇ ਆਵੈ ਕੂੜੇ ਜਾਵੈ, ਇਹ ਜੋ ਲੋਕ ਜਿਹੜੇ ਨੇ ਝੂਠ ਦੇ ਮੋਹ ਦੇ ਵਿੱਚ, ਝੂਠੇ ਪਦਾਰਥਾਂ ਦੇ ਮੋਹ ਦੇ ਅੰਦਰ ਫਸੇ ਹੋਏ ਆਉਂਦੇ ਹਨ ਅਤੇ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਚਲੇ ਜਾਂਦੇ ਹਨ। ਕੂੜੇ ਰਾਤੀ ਕੂੜ ਕਮਾਵੈ, ਕੂੜ ਦੇ ਵਿੱਚ ਇਹਨਾਂ ਦਾ ਮਨ ਜੁੜਿਆ ਰਹਿੰਦਾ ਅਤੇ ਅੱਗੋਂ ਹੋਰ ਕੂੜ ਝੂਠੇ ਪਦਾਰਥਾਂ ਦਾ ਮੋਹ ਜਿਹੜਾ ਪਿਆਰ ਹੈ ਉਹਦੀ ਕਮਾਈ ਕਰੀ ਜਾਂਦੇ ਹਨ। ਸ਼ਬਦ ਮਿਲੇ ਸੇ ਦਰਗਹਿ ਪੈਂਦੇ, ਗੁਰਮੁਖ ਸੁਰਤ ਸਮਾਈ ਹੈ। ਪਰ ਜਿਹੜੇ ਗੁਰੂ ਕੇ ਸ਼ਬਦ ਨਾਲ ਮਿਲੇ ਨੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਪ੍ਰਵਾਨਗੀ ਮਿਲਦੀ ਹੈ, ਸਰੂਪਾ ਮਿਲਦਾ ਹੈ। ਗੁਰਮੁਖਾਂ ਦੀ ਸੁਰਤ ਜਿਹੜੀ ਹੈ ਨਾਮ ਦੇ ਅੰਦਰ ਸਮਾ ਗਈ ਹੈ, ਟਿਕ ਗਈ ਹੈ। ਕੂੜ ਮੁੱਠੀ ਠੱਗੀ ਠਗਵਾੜੀ, ਪਰ ਝੂਠ ਦੇ ਵਿੱਚ ਫਸੀ ਹੋਈ ਇਹ ਸੁਰਤੀ ਜਿਹੜੀ ਹੈ ਮਨਮੁਖ ਦੀ ਉਹ ਠੱਗੀ ਜਾਂਦੀ ਹੈ। ਔਰ ਇਸ ਧਰਤੀ 'ਤੇ ਠਗਵਾੜੀ ਜਿਹੜੀ ਵਾੜੀ ਹੈ ਉਹ ਸਾਰਾ ਜੀਵਨ ਦਾ ਰਸ ਠੱਗਿਆ ਜਾਂਦਾ ਹੈ। ਜਿਉਂ ਵਾੜੀ ਉਜਾੜ ਉਜਾੜੀ, ਜਿਵੇਂ ਕਿਸੇ ਬੜੇ ਵੱਡੇ ਉਜਾੜ ਦੇ ਅੰਦਰ ਸੋਹਣੇ ਫੁੱਲਾਂ ਦੀ ਕੋਈ ਬਗੀਚੀ ਹੋਵੇ ਅਤੇ ਉਹਨੂੰ ਕੋਈ ਵੇਖਣ ਵਾਲੇ ਨਹੀਂ, ਉਹਦਾ ਕੋਈ ਆਨੰਦ ਲੈਣ ਵਾਲੇ ਨਹੀਂ, ਇਸ ਤਰ੍ਹਾਂ ਮਨਮੁਖ ਦਾ ਸਰੀਰ ਉਜਾੜ ਬਣ ਜਾਂਦਾ ਹੈ। ਉਹਦੇ ਵਿੱਚ ਉੱਗਿਆ ਹੋਇਆ ਨਾਮ ਦੇ ਫੁੱਲ ਜਿਹੜੇ ਨੇ ਅਜਾਈ ਚਲੇ ਜਾਂਦੇ, ਉਹਨਾਂ ਵੱਲ ਝਾਤੀ ਨਹੀਂ ਮਾਰਦਾ। ਨਾਮ ਬਿਨਾਂ ਕਿਛ ਸਾਧ ਨਾ ਲਾਗੈ, ਹਰ ਬਿਸਰਿਆ ਦੁੱਖ ਪਾਈ ਹੈ। ਇਸ ਤਰ੍ਹਾਂ ਨਾਮ ਤੋਂ ਬਿਨਾਂ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਕੁਝ ਵੀ ਸਵਾਦ ਨਹੀਂ ਲੱਗਦਾ, ਕੁਝ ਵੀ ਚੰਗਾ ਨਹੀਂ ਲੱਗਦਾ। ਔਰ ਵਾਹਿਗੁਰੂ ਨੂੰ ਵਿਸਰ ਕੇ, ਜਿਹੜੇ ਮਨਮੁਖ ਨੇ ਵਾਹਿਗੁਰੂ ਨੂੰ ਭੁੱਲ ਕੇ ਦੁੱਖ ਪ੍ਰਾਪਤ ਕਰਦੇ ਹਨ। ਭੋਜਨ ਸਾਚ ਮਿਲੈ ਆਗਾਈ, ਜਿਹੜੇ ਗੁਰਮੁਖ ਹਨ ਉਹਨਾਂ ਨੂੰ ਸੱਚੇ ਨਾਮ ਦਾ ਭੋਜਨ ਉਹਦੀ ਪ੍ਰਾਪਤੀ ਹੁੰਦੀ ਹੈ ਅਤੇ ਰੱਜ ਜਾਂਦੇ ਹਨ, ਉਹ ਤ੍ਰਿਪਤ ਹੋ ਜਾਂਦੇ ਹਨ। ਨਾਮ ਰਤਨ ਸਾਚੀ ਵਡਿਆਈ, ਨਾਮ ਦਾ ਰਤਨ ਗੁਰੂ ਕੇ ਪਿਆਰ ਦਾ ਰਤਨ ਜਿਹੜਾ ਉਹਦੀ ਸੱਚੀ ਵਡਿਆਈ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੀ, ਉਹ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕੀਨੈ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ। ਉਹ ਆਪਣੇ ਆਪੇ ਨੂੰ ਗੁਰੂ ਸ਼ਬਦ ਦੁਆਰਾ ਚੀਨਦੇ ਹਨ, ਵੇਖਦੇ ਹਨ, ਆਪਣੇ ਆਪੇ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਨ। ਔਰ ਉਹਨਾਂ ਦੀ ਜਿਹੜੀ ਆਤਮ ਹੈ, ਜੋਤ ਹੈ, ਉਹ ਗੁਰੂ ਸ਼ਬਦ ਦੇ ਵਿੱਚ, ਗੁਰੂ ਕੀ ਜੋਤ ਦੇ ਵਿੱਚ ਇੱਕਮਿੱਕ ਹੋ ਜਾਂਦੀ ਹੈ। ਨਾਮ ਹੋ ਭੁੱਲੀ ਚੋਟਾਂ ਖਾਏ, ਨਾਮ ਤੋਂ ਭੁੱਲੀ ਹੋਈ ਜਿਹੜੀ ਸੁਰਤੀ ਹੈ ਉਹ ਬੜੀਆਂ ਚੋਟਾਂ ਖਾਂਦੀ, ਬੜੀਆਂ ਸੱਟਾਂ ਖਾਂਦੀ ਵਿਕਾਰਾਂ ਦੀਆਂ। ਬਹੁਤ ਸਿਆਣਪ ਭਰਮ ਨਾ ਜਾਏ, ਬਹੁਤ ਜ਼ਿਆਦਾ ਸਿਆਣਪ ਵੀ ਭਾਵੇਂ ਬੰਦੇ ਕੋਲ ਹੋਵੇ, ਪਰ ਇਕੱਲੀ ਸਿਆਣਪ ਦੇ ਨਾਲ ਜੇ ਗੁਰੂ ਕਾ ਪਿਆਰ ਨਹੀਂ ਅੰਦਰ, ਨਿਤਨੇਮ ਨਹੀਂ ਸਿੱਖ ਦੇ ਕੋਲ, ਸਿਮਰਨ ਨਹੀਂ ਕਰਦਾ, ਅੰਦਰੋਂ ਸਿਆਣਪਾਂ ਬੜੀਆਂ ਆਉਂਦੀਆਂ ਨੇ, ਹੋਰ ਗੱਲਾਂ ਬੜੀਆਂ ਜਾਣਦਾ, ਕਹਿੰਦੇ ਅੰਦਰੋਂ ਭਰਮ ਨਹੀਂ ਖਤਮ ਹੋ ਸਕਦਾ, ਇਸ ਤਰ੍ਹਾਂ ਭੁਲੇਖੇ ਨਹੀਂ ਨਿਕਲ ਸਕਦੇ। ਪਚ ਪਚ ਮੂਵੇ ਅਚੇਤ ਨਾ ਚੇਤੈ, ਅਜਗਰ ਪਹਾਰ ਲਦਾਈ ਹੈ। ਇਸ ਤਰ੍ਹਾਂ ਖੁਆਰ ਹੋ ਕੇ ਆਪਣੇ ਆਤਮਿਕ ਜੀਵਨ ਨੂੰ ਅਚੇਤ ਹੋ ਕੇ ਭੁੱਲ ਕੇ ਖਰਾਬ ਕਰ ਲੈਂਦੇ ਹਨ ਅਤੇ ਬਹੁਤ ਵੱਡਾ ਭਾਰਾ ਉਹਨਾਂ ਦੇ ਉੱਤੇ ਭਾਰ ਲੱਦਿਆ ਜਾਂਦਾ ਪਾਪ ਕਰਮਾਂ ਦਾ। ਬਿਨ ਬਾਦ ਬਿਰੋਧ ਹੈ ਕੋਈ ਨਾਹੀਂ, ਮਹਾਰਾਜ ਵੱਡਾ ਬੇਅੰਤ ਹੈ ਉਹ ਖੁਸ਼ ਕਾਹਦੇ ਨਾਲ ਹੁੰਦਾ ਹੈ, ਗੁਰੂ ਕੇ ਸ਼ਬਦ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ। ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ। ਭਗਤਾਂ ਨੂੰ ਗੁਣ ਪ੍ਰਦਾਨ ਕਰਨ ਵਾਲਾ, ਸੋਹਣਾ ਜੀਵਨ ਦੇਣ ਵਾਲਾ ਕਰਤਾ ਪੁਰਖ ਉਹਨਾਂ ਨੂੰ ਬਖਸ਼ ਲੈਂਦਾ, ਆਪਣੇ ਚਰਨਾਂ ਨਾਲ ਜੋੜ ਲੈਂਦਾ ਅਤੇ ਵਡਿਆਈ ਬਖਸ਼ਦਾ, ਦਾਤ ਬਖਸ਼ਦਾ ਹੈ। ਦੇਂਦੇ ਤੋਟ ਨਾ ਆਵੈ ਸਾਚੇ, ਵਾਹਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਭੰਡਾਰ ਭਰੇ ਹੋਏ ਹਨ ਨਾਮ ਦੇ ਖਜ਼ਾਨੇ, ਹੋਰ ਸੰਸਾਰ ਦੇ ਖਜ਼ਾਨੇ, ਇਹ ਦਿੰਦਿਆਂ ਦਿੰਦਿਆਂ ਤੋਟ ਨਹੀਂ ਆਉਂਦੀ, ਸੱਚੇ ਪਾਤਸ਼ਾਹ ਦੇ ਖਜ਼ਾਨਿਆਂ ਵਿੱਚੋਂ ਕਮੀ ਨਹੀਂ ਆਉਂਦੀ ਕੋਈ।

ਪਾਉਂਦੇ ਕਾਚੇ, ਬੜੇ ਕੱਚੇ ਲੋਕ ਨੇ, ਇਹ ਲੈ ਲੈ ਕੇ ਮੁੱਕਰ ਹੀ ਜਾਂਦੇ ਨੇ। ਫਿਰ ਪਹਿਲਾਂ ਲੋੜ ਹੁੰਦੀ ਹੈ ਉਦੋਂ ਤਰਲੇ ਕੱਢਦੇ ਆ, ਜਦੋਂ ਕੰਮ ਪੂਰਾ ਹੋ ਜਾਂਦਾ ਫਿਰ ਕਹਿੰਦੇ ਮੈਂ ਕਿਹੜਾ ਭੁੱਲ ਹੀ ਜਾਂਦਾ, ਮੈਂ ਦੇਣਾ ਥੋੜ੍ਹੀ ਕਿਸੇ ਦਾ। ਫਿਰ ਉਹ ਹੀ ਪੱਥਰ ਦੇ ਪੱਥਰ, ਇਹ ਹਾਲਾਤ ਹੈ ਸੰਸਾਰ ਦੇ ਲੋਕਾਂ ਦੀ। ਮੂਲ ਨਾ ਬੂਝੈ ਸਾਚ ਨਾਰੀ ਜਹੈਂ, ਦੂਜੈ ਭਰਮ ਭੁਲਾਈ ਹੈ। ਉਹ ਆਪਣੇ ਮੂਲ ਜਿੱਥੋਂ ਜੀਵਨ ਉੱਗਿਆ, ਪੈਦਾ ਹੋਇਆ, ਜੋਤ ਜਿਹੜੀ ਹੈ ਉਹਨੂੰ ਨਹੀਂ ਬੁੱਝਦੇ, ਅਤੇ ਸੱਚੇ ਨਾਮ ਵਿੱਚ ਉਹ ਰੀਝਦੇ ਨਹੀਂ, ਭਾਵ ਉਹਨਾਂ ਨੂੰ ਰੁਚੀ ਨਹੀਂ ਪੈਦਾ ਹੁੰਦੀ। ਅਤੇ ਦੂਜਾ ਭਾਵ ਦੂਜੀਆਂ ਚੀਜ਼ਾਂ ਦੇ ਵਿੱਚ, ਸੰਸਾਰ ਦੀਆਂ ਚੀਜ਼ਾਂ ਦੇ ਵਿੱਚ, ਭਰਮ ਭੁਲੇਖੇ ਦੇ ਵਿੱਚ ਭੁੱਲੇ ਰਹਿੰਦੇ ਹਨ ਵਾਹਿਗੁਰੂ ਨੂੰ। ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਸਿੱਖ ਗੁਰਮੁਖ ਪਿਆਰੇ ਦਿਨ ਰਾਤ ਜਿਹੜੀ ਗਿਆਨ ਅਵਸਥਾ ਦੇ ਵਿੱਚ ਜਾਗਦੇ ਹਨ। ਸਾਚੇ ਕੀ ਲਿਵ ਗੁਰਮਤਿ ਜਾਤੀ, ਇਸ ਤਰ੍ਹਾਂ ਸੱਚੇ ਨਾਮ ਦੁਆਰਾ ਅਕਾਲ ਪੁਰਖ ਨਾਲ ਜੁੜਨ ਦੀ ਜਿਹੜੀ ਲਿਵ ਲਾਉਣ ਦੀ ਜੁਗਤ ਹੈ, ਉਹ ਗੁਰੂ ਦੀ ਮਤ ਪ੍ਰਾਪਤ ਕਰਕੇ ਗੁਰਸਿੱਖਾਂ ਨੇ ਪਹਿਚਾਣ ਲਈ ਹੈ। ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ। ਮਨਮੁਖ ਜਿਹੜੇ ਇਸ ਸੰਸਾਰ ਦੇ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਹੀ ਰਹੇ, ਉਹ ਲੁੱਟੇ ਗਏ। ਗੁਰਮੁਖ ਜਿਹੜੇ, ਉਹਨਾਂ ਨੇ ਆਪਣਾ ਨਾਮ ਦਾ ਧਨ ਜਿਹੜਾ ਸੀ ਸਾਬਤ, ਉਹ ਆਪਣੇ ਜੀਵਨ ਦੇ ਵਿੱਚ ਇਕੱਠਾ ਕਰ ਲਿਆ ਹੈ। ਕੂੜੇ ਆਵੈ ਕੂੜੇ ਜਾਵੈ, ਇਹ ਜੋ ਲੋਕ ਜਿਹੜੇ ਨੇ ਝੂਠ ਦੇ ਮੋਹ ਦੇ ਵਿੱਚ, ਝੂਠੇ ਪਦਾਰਥਾਂ ਦੇ ਮੋਹ ਦੇ ਅੰਦਰ ਫਸੇ ਹੋਏ ਆਉਂਦੇ ਹਨ ਅਤੇ ਝੂਠੇ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਚਲੇ ਜਾਂਦੇ ਹਨ। ਕੂੜੇ ਰਾਤੀ ਕੂੜ ਕਮਾਵੈ, ਕੂੜ ਦੇ ਵਿੱਚ ਇਹਨਾਂ ਦਾ ਮਨ ਜੁੜਿਆ ਰਹਿੰਦਾ ਹੈ, ਅਤੇ ਅੱਗੋਂ ਹੋਰ ਕੂੜ ਝੂਠੇ ਪਦਾਰਥਾਂ ਦਾ ਮੋਹ ਜਿਹੜਾ ਪਿਆਰ ਹੈ ਉਹਦੀ ਕਮਾਈ ਕਰੀ ਜਾਂਦੇ ਹਨ। ਸ਼ਬਦ ਮਿਲੇ ਸੇ ਦਰਗਹਿ ਪੈਂਦੇ, ਗੁਰਮੁਖ ਸੁਰਤ ਸਮਾਈ ਹੈ। ਪਰ ਜਿਹੜੇ ਗੁਰੂ ਕੇ ਸ਼ਬਦ ਨਾਲ ਮਿਲੇ ਨੇ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਪ੍ਰਵਾਨਗੀ ਮਿਲਦੀ ਹੈ, ਸਰੂਪਾ ਮਿਲਦਾ ਹੈ। ਗੁਰਮੁਖਾਂ ਦੀ ਸੁਰਤ ਜਿਹੜੀ ਹੈ, ਨਾਮ ਦੇ ਅੰਦਰ ਸਮਾ ਗਈ ਹੈ, ਟਿਕ ਗਈ ਹੈ। ਕੂੜ ਮੁੱਠੀ ਠੱਗੀ ਠਗਵਾੜੀ, ਪਰ ਝੂਠ ਦੇ ਵਿੱਚ ਫਸੀ ਹੋਈ ਇਹ ਸੁਰਤੀ ਜਿਹੜੀ ਹੈ ਮਨਮੁਖ ਦੀ, ਉਹ ਠੱਗੀ ਜਾਂਦੀ ਹੈ। ਔਰ ਇਸ ਧਰਤੀ 'ਤੇ ਠਗਵਾੜੀ ਜਿਹੜੀ ਵਾੜੀ ਹੈ, ਉਹ ਸਾਰਾ ਜੀਵਨ ਦਾ ਰਸ ਠੱਗਿਆ ਜਾਂਦਾ ਹੈ। ਜਿਉਂ ਵਾੜੀ ਉਹ ਉਜਾੜ ਉਜਾੜੀ, ਜਿਵੇਂ ਕਿਸੇ ਬੜੇ ਵੱਡੇ ਉਜਾੜ ਦੇ ਅੰਦਰ ਸੋਹਣੇ ਫੁੱਲਾਂ ਦੀ ਕੋਈ ਬਗੀਚੀ ਹੋਵੇ, ਤਾਂ ਉਹਨੂੰ ਕੋਈ ਵੇਖਣ ਵਾਲੇ ਨਹੀਂ, ਉਹਦਾ ਕੋਈ ਆਨੰਦ ਲੈਣ ਵਾਲੇ ਨਹੀਂ। ਇਸ ਤਰ੍ਹਾਂ ਮਨਮੁਖ ਦਾ ਸਰੀਰ ਉਜਾੜ ਬਣ ਜਾਂਦਾ ਹੈ, ਉਹਦੇ ਵਿੱਚ ਉੱਗਿਆ ਹੋਇਆ ਨਾਮ ਦੇ ਫੁੱਲ ਜਿਹੜੇ ਨੇ ਅਜਾਈਂ ਚਲੇ ਜਾਂਦੇ, ਉਹਨਾਂ ਵੱਲ ਝਾਤੀ ਨਹੀਂ ਮਾਰਦਾ। ਨਾਮ ਬਿਨਾਂ ਕਿਛ ਸਾਧ ਨਾ ਲਾਗੈ, ਹਰ ਬਿਸਰਿਆ ਦੁੱਖ ਪਾਈ ਹੈ। ਇਸ ਤਰ੍ਹਾਂ ਨਾਮ ਤੋਂ ਬਿਨਾਂ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਕੁਝ ਵੀ ਸਵਾਦ ਨਹੀਂ ਲੱਗਦਾ, ਕੁਝ ਵੀ ਚੰਗਾ ਨਹੀਂ ਲੱਗਦਾ। ਔਰ ਵਾਹਿਗੁਰੂ ਨੂੰ ਵਿਸਰ ਕੇ, ਜਿਹੜੇ ਮਨਮੁਖ ਨੇ ਵਾਹਿਗੁਰੂ ਨੂੰ ਭੁੱਲ ਕੇ ਦੁੱਖ ਪ੍ਰਾਪਤ ਕਰਦੇ ਹਨ। ਭੋਜਨ ਸਾਚ ਮਿਲੈ ਆਗਾਈ, ਜਿਹੜੇ ਗੁਰਮੁਖ ਹਨ ਉਹਨਾਂ ਨੂੰ ਸੱਚੇ ਨਾਮ ਦਾ ਭੋਜਨ, ਉਹਦੀ ਪ੍ਰਾਪਤੀ ਹੁੰਦੀ ਹੈ ਅਤੇ ਰੱਜ ਜਾਂਦੇ ਹਨ, ਉਹ ਤ੍ਰਿਪਤ ਹੋ ਜਾਂਦੇ ਹਨ। ਨਾਮ ਰਤਨ ਸਾਚੀ ਵਡਿਆਈ, ਨਾਮ ਦਾ ਰਤਨ, ਗੁਰੂ ਕੇ ਪਿਆਰ ਦਾ ਰਤਨ ਜਿਹੜਾ, ਉਹਦੀ ਸੱਚੀ ਵਡਿਆਈ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੀ, ਉਹ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕੀਨੈ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ। ਉਹ ਆਪਣੇ ਆਪੇ ਨੂੰ ਗੁਰੂ ਸ਼ਬਦ ਦੁਆਰਾ ਚੀਨਦੇ ਹਨ, ਵੇਖਦੇ ਹਨ, ਆਪਣੇ ਆਪੇ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਨ। ਔਰ ਉਹਨਾਂ ਦੀ ਜਿਹੜੀ ਆਤਮ ਹੈ, ਜੋਤ ਹੈ, ਉਹ ਗੁਰੂ ਸ਼ਬਦ ਦੇ ਵਿੱਚ, ਗੁਰੂ ਕੀ ਜੋਤ ਦੇ ਵਿੱਚ ਇੱਕਮਿੱਕ ਹੋ ਜਾਂਦੀ ਹੈ। ਨਾਮ ਉਹ ਭੁੱਲੀ ਚੋਟਾਂ ਖਾਏ, ਨਾਮ ਤੋਂ ਭੁੱਲੀ ਹੋਈ ਜਿਹੜੀ ਸੁਰਤੀ ਹੈ, ਉਹ ਬੜੀਆਂ ਚੋਟਾਂ ਖਾਂਦੀ, ਬੜੀਆਂ ਸੱਟਾਂ ਖਾਂਦੀ ਵਿਕਾਰਾਂ ਦੀਆਂ। ਬਹੁਤ ਸਿਆਣਪ ਭਰਮ ਨਾ ਜਾਏ, ਬਹੁਤ ਜ਼ਿਆਦਾ ਸਿਆਣਪ ਵੀ ਭਾਵੇਂ ਬੰਦੇ ਕੋਲ ਹੋਵੇ, ਪਰ ਇਕੱਲੀ ਸਿਆਣਪ ਦੇ ਨਾਲ ਜੇ ਗੁਰੂ ਕਾ ਪਿਆਰ ਨਹੀਂ ਅੰਦਰ, ਨਿਤਨੇਮ ਨਹੀਂ ਸਿੱਖ ਦੇ ਕੋਲ, ਸਿਮਰਨ ਨਹੀਂ ਕਰਦਾ,

ਜੀਵਨ ਨੂੰ ਅਚੇਤ ਹੋ ਕੇ ਭੁੱਲ ਕੇ ਖਰਾਬ ਕਰ ਲੈਂਦੇ ਹਨ ਅਤੇ ਬਹੁਤ ਵੱਡਾ ਭਾਰਾ ਉਹਨਾਂ ਦੇ ਉੱਤੇ ਭਾਰ ਲੱਦਿਆ ਜਾਂਦਾ ਹੈ ਪਾਪ ਕਰਮਾਂ ਦਾ। ਬਿਨ ਬਾਦ ਬਿਰੋਧ ਹੈ ਕੋਈ ਨਾਹੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਫੁਰਮਾ ਰਹੇ ਨੇ ਕਿ ਇੱਥੇ ਤ੍ਰੈ ਗੁਣਾਂ ਦੇ ਅੰਦਰ ਫਸੇ ਹੋਣ ਕਰਕੇ ਸਾਰੇ ਲੋਕ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਨੇ, ਵਿਵਾਦਾਂ ਵਿੱਚ ਪਏ ਹੋਏ ਨੇ। ਕੋਈ ਵੀ ਇਸ ਵਿਰੋਧ ਤੋਂ ਬਿਨਾਂ ਨਹੀਂ ਹੈ। ਮੈਂ ਦੇ ਖਾਲੇ ਹੋ ਤਿਸ ਸਾ ਲਾਹੀ, ਕਹਿੰਦੇ ਮੈਨੂੰ ਦਿਖਾਓ ਕੋਈ ਹੈ ਵੈਰ ਵਿਰੋਧ ਤੋਂ ਬਿਨਾਂ, ਤੇ ਮੈਂ ਉਹਨੂੰ ਉਹਦੀ ਵਡਿਆਈ ਕਰ ਲਵਾਂ ਵੀ ਬੜਾ ਬੰਦਾ ਚੰਗਾ ਹੈ, ਇਹਨੂੰ ਕਿਸੇ ਨਾਲ ਵਿਰੋਧ ਨਹੀਂ। ਇਹ ਕੁਦਰਤੀ, ਇਹ ਤਾਂ ਅੱਜ ਤੋਂ 500 ਸਾਲ ਪਹਿਲਾਂ ਦੀ ਹਾਲਤ ਗੁਰੂ ਸਾਹਿਬ ਲਿਖ ਰਹੇ ਨੇ, ਉਹਨਾਂ ਨੇ ਅੱਜ ਦੀ ਹਾਲਤ ਵੀ ਲਿਖ ਦਿੱਤੀ ਨਾਲ ਹੀ। ਅਤੇ ਹੁਣ ਤਾਂ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਇਹ ਬੰਦਾ ਗਰੁੱਪ ਤੋਂ ਬਿਨਾਂ ਜਿਉਂਦਾ ਹੀ ਨਹੀਂ। ਕੋਈ ਨਾ ਕੋਈ ਗਰੁੱਪ ਬਣਾ ਕੇ ਇੱਕ ਦੂਜੇ ਨਾਲ ਭਿੜਨ ਦਾ ਮਸਾਲਾ ਬਣਾ ਹੀ ਲੈਂਦਾ। ਇਹ ਵੈਰ ਵਿਰੋਧ ਉਦੋਂ ਵੀ ਹੈ ਸੀ, ਹੁਣ ਵੀ ਹੈ, ਹੁਣ ਜ਼ਿਆਦਾ ਹੈ। ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਉ ਬਣਤ ਬਣਾਈ ਹੈ। ਪਰ ਇਹਨਾਂ ਵਾਦਾਂ ਵਿਵਾਦਾਂ ਦੇ ਵਿੱਚ ਫਸਿਆਂ ਨਾ ਮਨ ਨੂੰ ਸ਼ਾਂਤੀ ਆਉਂਦੀ, ਨਾ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਮਨ ਅਤੇ ਤਨ ਅਰਪ ਕੇ ਸਹਿਜ ਅਵਸਥਾ ਦੇ ਵਿੱਚ ਟਿਕੇ ਹੋਏ ਜੀਵਨ ਦੇ ਨਾਲ, ਕਹਿੰਦੇ ਅਕਾਲ ਪੁਰਖ ਦੇ ਨਾਲ ਬਣ ਆਉਂਦੀ ਏ। ਇਹ ਗੁਰੂ ਨੇ ਬਣਤ ਬਣਾਈ ਹੋਈ ਏ, ਤਰੀਕਾ ਬਣਾਇਆ ਹੋਇਆ। ਪ੍ਰਭ ਕੀ ਗਤ ਮਿਤ ਕੋਈ ਨਾ ਪਾਵੇ, ਵਾਹਿਗੁਰੂ ਇੰਨਾ ਬੇਅੰਤ ਹੈ ਪ੍ਰਭੂ ਸੱਚਾ ਪਾਤਸ਼ਾਹ ਕਿ ਉਹਦੀ ਉੱਚੀ ਅਵਸਥਾ ਨੂੰ ਕੋਈ ਆਪ ਨਹੀਂ ਪਾ ਸਕਦਾ, ਆਪਣੇ ਯਤਨ ਨਾਲ ਨਹੀਂ ਪ੍ਰਾਪਤ ਕਰ ਸਕਦਾ। ਜੇ ਕੋ ਵੱਡਾ ਕਹਾਏ ਵਡਾਈ ਖਾਵੇ, ਜੇ ਕੋਈ ਬੰਦਾ ਦੁਨੀਆਂ ਦੇ ਵਿੱਚ ਬੜਾ ਵੱਡਾ ਕਹਾਉਣ ਲੱਗ ਪਏ, ਯਤਨ ਕਰਕੇ ਪ੍ਰੋਪੋਗੰਡਾ ਕਰਕੇ ਤਰੀਕੇ ਬੜੇ ਵਰਤ ਕੇ ਵੀ ਮੈਨੂੰ ਲੋਕ ਵੱਡਾ ਕਹਿਣ, ਅਤੇ ਉਹ ਜਿਹੜੀ ਵਡਿਆਈ ਹਉਮੈ ਹੈ ਉਹਨੂੰ ਉਹ ਹੀ ਖਾ ਜਾਂਦੀ, ਉਹਦੇ ਜੀਵਨ ਨੂੰ ਖਤਮ ਕਰ ਦਿੰਦੀ ਹੈ। ਸਾਚੇ ਸਾਹਿਬ ਤੋਟ ਨਦਾਤੀ ਸਗਲੀ ਤਿੰਨ ਹੈ ਉਪਾਈ ਹੈ। ਪਰ ਉਹਨੂੰ ਇਸ ਹਉਮੈ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਸੱਚੇ ਸਾਹਿਬ ਦੇ ਘਰ ਦੇ ਵਿੱਚ ਕੋਈ ਦਾਤਾਂ ਦੀ ਤੋਟ ਨਹੀਂ, ਕੋਈ ਕਮੀ ਨਹੀਂ। ਸਾਰੀ ਸ੍ਰਿਸ਼ਟੀ ਉਹਨੇ ਉਪਾਈ ਹੋਈ ਹੈ, ਪੈਦਾ ਕੀਤੀ ਹੋਈ ਹੈ। ਵੱਡੀ ਵਡਿਆਈ ਵੇ ਪਰਵਾਹੇ, ਵੱਡੇ ਵਾਹਿਗੁਰੂ ਦੀ ਉਸਤਤ, ਉਹਦੇ ਕਾਰਨਾਮੇ ਬਹੁਤ ਵੱਡੇ ਨੇ ਅਤੇ ਉਹ ਬੜਾ ਬੇਪਰਵਾਹ ਬੇਮੁਥਾਜ ਹੈ। ਆਪ ਉਪਾਹੇ ਦਾਨ ਸਮਾਹੇ, ਆਪ ਪੈਦਾ ਕਰਕੇ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ, ਉਹਨਾਂ ਦੀ ਸੰਭਾਲ ਕਰਨ ਵਾਲਾ ਹੈ। ਆਪ ਦਇਆਲ ਦੂਰ ਨਹੀਂ ਜਾਤਾ, ਮਿਲਿਆ ਸਹਿਜ ਰਜਾਈ ਹੈ। ਜਦੋਂ ਆਪ ਦਿਆਲੂ ਹੋਇਆ ਗੁਰਮੁਖਾਂ ਦੇ ਉੱਤੇ, ਗੁਰਸਿੱਖਾਂ ਦੇ ਉੱਤੇ, ਅਤੇ ਉਦੋਂ ਪਤਾ ਲੱਗਾ ਵੀ ਦਾਤਾ ਤਾਂ ਦੂਰ ਨਹੀਂ ਹੈ, ਬਿਲਕੁਲ ਕੋਲੇ ਹੈ, ਬਿਲਕੁਲ ਨੇੜੇ ਹੈ। ਪਰ ਮਿਲਦਾ ਕਦੋਂ ਹੈ? ਮਿਲਿਆ ਸਹਿਜ ਰਜਾਈ ਹੈ, ਜਦੋਂ ਸਹਿਜ ਅਵਸਥਾ ਵਿੱਚ ਉਹਦੀ ਰਜਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰਹਿਣ ਦੀ ਜਾਚ ਆ ਜਾਏ। ਇੱਕ ਸੋਗੀ ਇੱਕ ਰੋਗ ਵਿਆਪੇ, ਇੱਥੇ ਸੰਸਾਰ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਕੇ ਉਹਦੇ ਨਾਲੋਂ ਟੁੱਟ ਕੇ ਬਹੁਤ ਸਾਰੇ ਬੰਦੇ ਰੋਗੀ ਹੋ ਗਏ, ਬਹੁਤ ਸਾਰੇ ਬੰਦੇ ਸੋਗੀ ਹੋ ਗਏ। ਜੋ ਕਿਛ ਕਰੇ ਸੋ ਆਪੇ ਆਪੇ, ਇਹ ਵੀ ਜਿਹੜੀ ਉਹਨੇ ਇੱਕ ਬਣਤ ਖੇਡ ਬਣਾਈ ਹੋਈ ਹੈ ਕਿ ਜੋ ਕੁਝ ਇਹ ਕਰਦਾ ਵੀ ਜਿਵੇਂ ਕੋਈ ਬੰਦਾ ਕਰਮ ਕਰਦਾ ਉਹਦੇ ਹਿਸਾਬ ਦੇ ਨਾਲ ਉਹਨੂੰ ਉਸੇ ਤਰ੍ਹਾਂ ਦਾ ਮਿਲੀ ਜਾਂਦਾ, ਇਹ ਵੀ ਉਹਨੇ ਅਕਾਲ ਪੁਰਖ ਨੇ ਇੱਕ ਨਿਯਮ ਬਣਾਇਆ ਹੋਇਆ। ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ। ਪਰ ਜੇ ਇਸ ਤਰ੍ਹਾਂ ਸੋਗ ਰੋਗ ਦੇ ਵਿੱਚ ਫਸੇ ਹੋਏ ਲੋਕ ਜਿਹੜੇ ਨੇ ਉਹ ਵੀ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜ ਜਾਣ, ਤਾਂ ਗੁਰੂ ਦੀ ਮਤ ਧਾਰਨ ਕਰਕੇ ਸਤਿਗੁਰੂ ਜੀ ਦੇ ਮਾਰਗ 'ਤੇ ਚੱਲਣ, ਤਾਂ ਉਹਨਾਂ ਨੂੰ ਅਨਹਦ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਅਨਹਦ ਸ਼ਬਦ ਅੰਦਰ ਜਿਹੜਾ ਵੱਜ ਰਿਹਾ ਹੈ ਅਕਾਲ ਪੁਰਖ ਦੇ ਦਰ ਦੇ ਉੱਤੇ, ਉਹਦੀ ਲਖਤਾ ਹੋ ਜਾਂਦੀ ਹੈ, ਉਹਦੀ ਪਹਿਚਾਣ ਆ ਜਾਂਦੀ, ਉਹਨੂੰ ਸੁਣ ਲੈਂਦੇ ਹਨ। ਇੱਕ ਨਾਂਗੇ ਭੁੱਖੇ ਭਵੈਂ ਭਵਾਏ, ਇਹ ਇੱਥੋਂ ਦੀ ਇੱਕ ਬਣਤ ਖੇਡ ਬਣੀ ਹੋਈ ਹੈ
ਕੁਝ ਬੰਦੇ

ਨੰਗੇ ਭੁੱਖੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਭੌਂਦੇ ਰਹਿੰਦੇ ਹਨ। ਇਹ ਉਹਦਾ ਆਪਣਾ ਹੀ ਰਚਿਆ ਹੋਇਆ ਇੱਕ ਇਸ ਤਰ੍ਹਾਂ ਦਾ ਸੰਸਾਰ ਦਾ ਤਰੀਕਾ ਹੈ। ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ। ਇੱਕ ਉਹ ਨੇ ਜਿਹੜੇ ਧਰਮ ਕਮਾਉਂਦੇ ਕਮਾਉਂਦੇ ਹੱਠੀ ਬੜੇ ਹੋ ਜਾਂਦੇ ਨੇ ਅਤੇ ਹੱਠ ਕਰ ਕਰਕੇ ਜ਼ੋਰ ਲਾ ਲਾ ਕੇ ਕਹਿੰਦੇ ਵੀ ਅਸੀਂ ਰੱਬ ਨੂੰ ਪ੍ਰਾਪਤ ਕਰ ਹੀ ਲੈਣਾ ਜਾਂ ਹੋਰ ਕਿਸੇ ਪਾਸੇ ਜ਼ੋਰ ਲਾਉਂਦੇ। ਨਹੀਂ, ਗੁਰਮਤਿ ਦੇ ਵਿੱਚ ਜ਼ੋਰ ਹੱਠ ਪ੍ਰਵਾਨ ਨਹੀਂ ਹੈ। ਨਿਮਰਤਾ ਸਹਿਜ ਦੇ ਨਾਲ ਅਰਦਾਸ ਕਰਕੇ ਪ੍ਰਾਪਤੀ ਹੁੰਦੀ ਹੈ। ਇਸ ਲਈ ਉਹਨਾਂ ਨੂੰ ਕੀਮਤ ਨਹੀਂ ਪਏ ਪ੍ਰਾਪਤ ਹੁੰਦੀ, ਭਾਵ ਪਤਾ ਨਹੀਂ ਲੱਗਦਾ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਜਾਣ ਦਾ ਰਸਤਾ ਨਹੀਂ ਖੁੱਲਦਾ। ਗਤ ਅਵ ਗਤ ਕੀ ਸਾਰ ਨ ਜਾਣੈ, ਬੂਝੈ ਸ਼ਬਦ ਕਮਾਈ ਹੈ। ਅਕਾਲ ਪੁਰਖ ਦੀ ਜਿਹੜੀ ਉੱਚੀ ਗਤ ਅਵਸਥਾ ਹੈ ਅਤੇ ਉਹਦਾ ਉੱਚਾ ਟਿਕਾਣਾ ਹੈ, ਜਿਹੜਾ ਅਪਹੁੰਚ ਹੈ, ਉਹਦੀ ਸਾਰ ਨੂੰ ਜਾਣਿਆ ਨਹੀਂ ਜਾ ਸਕਦਾ, ਬੁੱਝਿਆ ਜਾ ਸਕਦਾ ਕਿਵੇਂ? ਸ਼ਬਦ ਦੀ ਕਮਾਈ ਕਰਕੇ, ਨਾਮ ਕਰਕੇ, ਨਾਮ ਦਾ ਅਭਿਆਸ ਕਰਕੇ, ਗੁਰਬਾਣੀ ਦਾ ਅਭਿਆਸ ਕਰਕੇ, ਕਮਾਈ ਦੁਆਰਾ ਉਸ ਜੋਤ ਨੂੰ ਪ੍ਰਗਟ ਕਰਕੇ ਬੁੱਝਿਆ ਜਾ ਸਕਦਾ ਹੈ। ਇੱਕ ਤੀਰਥ ਨਾਮ ਹੈ ਅੰਨ ਨ ਖਾਵੇ। ਕਈ ਉਹ ਨੇ ਜਿਹੜੇ ਤੀਰਥਾਂ 'ਤੇ ਇਸ਼ਨਾਨ ਕਰਦੇ ਰਹਿੰਦੇ ਹਨ, ਉਹਨੂੰ ਧਰਮ ਮੰਨਦੇ ਹਨ। ਕਈ ਅੰਨ ਦਾ ਤਿਆਗ ਕਰਦੇ ਹਨ, ਵੀ ਅੰਨ ਨਹੀਂ, ਕਣਕ ਨਹੀਂ ਖਾਣੀ, ਇਹ ਇੱਕ ਹੱਠ ਦੇ ਨਾਲ ਕਰਦੇ ਹਨ। ਇੱਕ ਅਗਨ ਜਲਾਵੇ ਦੇਖ ਪਾਵੇ। ਕਈ ਤਪ ਕਰਦੇ ਨੇ ਧੂਣੀਆਂ ਤਾ ਕੇ, ਉਹਦੇ ਵਿੱਚ ਬੈਠ ਜਾਂਦੇ ਨੇ, ਜੇਠ ਦੀ ਗਰਮੀ ਵਿੱਚ ਚੌਵਾਂ ਪਾਸੇ ਧੂਣੀਆਂ ਤਾ ਕੇ ਦੇਹ ਨੂੰ ਖਪਾਉਂਦੇ ਹਨ, ਦੁੱਖ ਦਿੰਦੇ ਹਨ। ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਪਰ ਉਹਨਾਂ ਨੂੰ ਵੀ ਪਤਾ ਨਹੀਂ, ਐਵੇਂ ਟਾਈਮ ਖਰਾਬ ਕਰੀ ਜਾਂਦੇ ਹਨ। ਵਾਹਿਗੁਰੂ ਦੇ ਪ੍ਰੇਮ ਨਾਲ ਜਪੇ ਹੋਏ ਨਾਮ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਕਿਹੜਾ ਤਰੀਕਾ ਦੱਸੋ ਕਿਵੇਂ ਉਹ ਪਾਰ ਲੰਘ ਸਕਦੇ ਨੇ ਸੰਸਾਰ ਸਮੁੰਦਰ ਤੋਂ? ਗੁਰਮਤਿ ਛੋਡੈ ਹੈ ਉੱਜੜ ਜਾਈ। ਗੁਰੂ ਦੀ ਮਤ ਤਿਆਗ ਕੇ ਪ੍ਰੇਮਾ ਭਗਤੀ ਦੁਆਰਾ ਪਰਮੇਸ਼ਰ ਨੂੰ ਜਪਣ ਵਾਲਾ ਰਸਤਾ ਛੱਡ ਕੇ ਇਸ ਤਰ੍ਹਾਂ ਉੱਜੜ ਉਜਾੜੇ ਵਾਲੇ ਕਰਮਾਂ ਵਾਲੇ ਪਾਸੇ ਪੈ ਜਾਂਦੇ ਹਨ। ਮਨਮੁਖ ਰਾਮ ਨਾ ਜਪੈ ਅਵਾਈ। ਇਸ ਤਰ੍ਹਾਂ ਮਨਮੁਖ ਨਾਮ ਤਾਂ ਜਪਦੇ ਨਹੀਂ, ਸਿਮਰਨ ਤਾਂ ਕਰਦੇ ਨਹੀਂ, ਅਤੇ ਹੋਰ ਐਵੇਂ ਹੀ ਅਵੈੜੇ ਕਰਮਾਂ ਦੇ ਵਿੱਚ, ਪੁੱਠੇ ਰਾਹਾਂ 'ਤੇ, ਵਹਿਸ਼ਾਂ ਦੇ ਵਿੱਚ ਫਸੇ ਰਹਿੰਦੇ ਹਨ। ਪਚ ਪਚ ਬੂਢੈ ਕੂੜ ਕਮਾਵੇ, ਕੂੜ ਕਾਲ ਬਹਿਰਾਈ ਹੈ। ਇਸ ਤਰ੍ਹਾਂ ਖੁਆਰ ਹੋ ਕੇ ਡੁੱਬਦੇ ਨੇ ਸੰਸਾਰ ਦੇ ਮੋਹ ਦੀ ਮਾਇਆ ਦੇ ਵਿੱਚ, ਔਰ ਝੂਠੇ ਸੰਸਾਰ ਦੇ ਨਾਲ ਮੋਹ ਪਾ ਪਾ ਕੇ ਕਮਾਈ ਕਰੀ ਜਾਂਦੇ ਹਨ, ਝੂਠ ਹੋਰ ਇਕੱਠਾ ਕਰੀ ਜਾਂਦੇ ਹਨ। ਇਹ ਹੀ ਝੂਠ ਕੀਤਾ ਜੋ ਇਕੱਠਾ ਕੀਤਾ ਹੋਇਆ, ਇਹ ਹੀ ਉਹਨਾਂ ਦਾ ਕਾਲ, ਅਧਿਆਤਮਕ ਮੌਤ ਬਣ ਜਾਂਦੀ, ਵੈਰੀ ਬਣ ਜਾਂਦੀ ਉਹਨਾਂ ਦੇ ਜੀਵਨ ਦੀ। ਹੁਕਮੇ ਆਵੇ ਹੁਕਮੇ ਜਾਵੇ, ਇਹ ਸਾਰਾ ਖੇਲ ਜਿਹੜਾ ਤਮਾਸ਼ਾ ਹੈ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ। ਜੀਵ ਆਉਂਦਾ ਅਤੇ ਚਲਾ ਜਾਂਦਾ ਹੈ। ਬੂਝੈ ਹੁਕਮ ਸੋ ਸਾਚ ਸਮਾਵੇ। ਪਰ ਜਿਹੜਾ ਇਸ ਸੰਸਾਰ ਨੂੰ ਚਲਾਉਣ ਵਾਲੇ ਹੁਕਮ ਨੂੰ ਬੁੱਝ ਲੈਂਦਾ, ਜਾਣ ਲੈਂਦਾ ਹੈ, ਉਹ ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਉਹ ਮੁਕਤ ਹੋ ਜਾਂਦਾ ਹੈ। ਦੂਜੇ ਸਾਰੇ ਇਸ ਤਰ੍ਹਾਂ ਭਰਮਦੇ ਹਨ, ਸੱਚ ਦੇ ਵਿੱਚ ਸਮਾ ਜਾਂਦਾ। ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ। ਗੁਰੂ ਸਾਹਿਬ ਕਹਿੰਦੇ ਹਨ ਜਿਹੜੇ ਸੱਚੇ ਨਾਮ ਦੁਆਰਾ ਪਰਮੇਸ਼ੁਰ ਵਿੱਚ ਮਿਲ ਗਏ ਹਨ, ਜਿਨ੍ਹਾਂ ਜਿਹੜੇ ਗੁਰੂ ਦੇ ਮਨ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ, ਕਿਉਂ ਚੰਗੇ ਲੱਗਦੇ ਨੇ? ਉਹਨਾਂ ਨੇ ਗੁਰਮੁਖ ਬਣ ਕੇ ਕਾਰ ਕਮਾਈ ਹੈ, ਗੁਰੂ ਦੇ ਹੁਕਮ ਦੇ ਵਿੱਚ ਕੰਮ ਕੀਤਾ ਹੈ। ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਆਪ ਹੀ ਕਰਤਾ ਹੈ, ਔਰ ਆਪ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਅਤੇ ਸਾਰਿਆਂ ਦਾ ਵਿਧਾਤਾ, ਕਿਸਮਤ ਲਿਖਣ ਵਾਲਾ ਹੈ। ਜਿਹਨੇ ਆਪੇ ਆਪ ਉਪਾਏ ਪਛਾਤਾ, ਜਿਸ ਨੇ ਆਪਣੇ ਆਪ ਨੂੰ ਆਪ ਸੰਸਾਰ ਦੇ ਵਿੱਚ ਰੱਖ ਕੇ ਸੰਸਾਰ ਪੈਦਾ ਕੀਤਾ ਅਤੇ ਗੁਰਮੁਖਾਂ ਨੇ ਉਹਨੂੰ ਪਛਾਣ ਲਿਆ ਸੰਸਾਰ ਦੇ ਵਿੱਚੋਂ। ਆਪੇ ਸਤਿਗੁਰ

ਹਨ, ਖੁਆਰ ਹੁੰਦੇ ਰਹਿੰਦੇ ਹਨ ਆਤਮਕ ਤੌਰ ਤੇ। ਛੋਡੋ ਨਿੰਦਾ ਤਾਤ ਪਰਾਈ, ਇਸ ਮਾਰਗ ਤੇ ਤੁਰਨ ਵਾਸਤੇ ਮਹਾਰਾਜ ਕਹਿੰਦੇ ਨੇ, ਨਿੰਦਿਆ ਕਰਨੀ ਦੂਜਿਆਂ ਦੇ ਨਾਲ, ਤਾਤ ਈਰਖਾ ਕਰਨੀ, ਇਹਨੂੰ ਛੱਡੋ ਭਾਈ, ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ। ਪੜ ਪੜ ਦੱਜਹਿ ਸਾਂਤ ਨਾ ਆਈ, ਜੇ ਨਿੰਦਿਆ ਅਤੇ ਈਰਖਾ ਵਿੱਚ ਹੀ ਫਸੇ ਰਹੇ ਤਾਂ ਫਿਰ ਪੜ ਪੜ ਕੇ ਭਾਵੇਂ ਜੋ ਮਰਜ਼ੀ ਪੜ੍ਹੀ ਜਾਓ, ਸ਼ਾਂਤ ਨਹੀਂ ਆਉਂਦੀ, ਮਨ ਸੜਦਾ ਬਲਦਾ ਰਹਿੰਦਾ। ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ। ਸਤ ਸੰਗ ਦੇ ਵਿੱਚ ਮਿਲ ਕੇ, ਗੁਰਸਿੱਖਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਦੀ ਸਲੋਤਾ ਕਰੋ, ਬਾਣੀ ਦੇ ਨਾਲ ਜੁੜੋ। ਜਿਹੜਾ ਅਕਾਲ ਪੁਰਖ ਆਤਮ ਰਾਮ ਤੁਹਾਡੇ ਅੰਦਰ ਹੀ ਹੈ ਅਤੇ ਸਖਾ ਹੈ, ਤੁਹਾਡਾ ਮਿੱਤਰ ਹੈ। ਛੋਡੋ ਕਾਮ ਕ੍ਰੋਧ ਬੁਰਿਆਈ, ਕਾਮ ਕ੍ਰੋਧ ਦੇ ਵਿੱਚ ਫਸੇ ਰਹਿਣਾ ਅਤੇ ਬੁਰੇ ਕੰਮਾਂ ਵਿੱਚ ਫਸੇ ਰਹਿਣਾ, ਹੇ ਭਾਈ ਇਹਨੂੰ ਛੱਡੋ, ਇਹਨੂੰ ਤਿਆਗ ਕਰੋ। ਹਉਮੈ ਧੰਦ ਛੋਡੋ ਲੰਪਟਾਹੀ, ਇਸ ਹਉਮੈ ਦੇ ਜਿਹੜੇ ਧੰਦੇ ਹਨ ਹਉਮੈ ਕਰਕੇ, ਇਹਨਾਂ ਨੂੰ ਛੱਡੋ। ਲੰਪਟਾਹੀ ਜਿਹਦੇ ਵਿੱਚ ਤੁਸੀਂ ਲਪਟੇ ਹੋਏ ਹੋ, ਬਲੇਟੇ ਹੋਏ ਹੋ। ਸਤਿਗੁਰ ਸਰਨ ਭਰੋ ਤਾਂ ਉਭਰੋ, ਇਉਂ ਤਰੀਐ ਭਵ ਜਲ ਭਾਈ ਹੈ। ਜੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪੰਜ ਪਿਆਰਿਆਂ ਦੀ, ਦਸ ਪਾਤਸ਼ਾਹਾਂ ਦੀ ਸ਼ਰਨ ਵਿੱਚ ਪੈਂਦੇ ਹੋ, ਤਾਂ ਹੀ ਉੱਭਰ ਸਕਦੇ ਹੋ, ਨਿਕਲ ਸਕਦੇ ਹੋ ਸੰਸਾਰ ਸਮੁੰਦਰ ਤੋਂ। ਇਉਂ ਇਸ ਤਰੀਕੇ ਦੇ ਨਾਲ ਤਰ ਸਕਦੇ ਹੋ ਵੱਡੇ ਭਵ ਜਲ ਤੋਂ। ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਜਿਹੜੇ ਤੁਸੀਂ ਮੋਹ ਵਿੱਚ ਫਸੇ ਹੋਏ ਹੋ, ਅੱਗੇ ਇੱਕ ਬਿਮਲ ਨਦੀ ਮੰਨੀ ਗਈ ਹੈ ਪਰਲੋਕ ਦੇ ਰਾਹ ਦੇ ਵਿੱਚ, ਮਲ ਦੀ ਜਿਹੜੀ ਮੈਲ ਦੀ ਨਦੀ ਹੈ ਉਹਨੂੰ ਤਰਨਾ ਪੈਂਦਾ, ਅਤੇ ਅੱਗ ਦਾ ਜਿਹੜਾ ਸਮੁੰਦਰ ਹੈ ਉਹਨੂੰ ਤਰਨਾ ਪੈਂਦਾ, ਉਸ ਝੇਲੇ ਨੂੰ, ਉਸ ਜੰਗਲ ਨੂੰ ਲੰਘਣਾ ਪੈਂਦਾ। ਇਸ ਤਰ੍ਹਾਂ ਇਹ ਹੈ ਬਾਹਰੀ ਤੌਰ 'ਤੇ ਪਰਲੋਕ ਜਾਣ ਦੇ ਰਸਤੇ ਦਾ, ਜਾਂ ਇੱਥੇ ਕਰਮ ਕਰੀਏ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਭਾਰੀ ਜਿਹੜੇ ਦੁੱਖ ਨੇ, ਜਿਨ੍ਹਾਂ ਵਿੱਚ ਬਹੁਤ ਬੰਦਾ ਫਸ ਜਾਂਦਾ, ਉਹਦੇ ਵਿੱਚੋਂ ਲੰਘਣਾ ਪੈਂਦਾ। ਤਿੱਥੈ ਅਵਰ ਨਾ ਕੋਈ ਜੀਓ ਅਕੇਲਾ, ਉੱਥੇ ਹੋਰ ਕੋਈ ਸੰਗੀ ਸਾਥੀ ਨਹੀਂ, ਉੱਥੇ ਜੀਵ ਨੂੰ ਇਕੱਲੇ ਜਾਣਾ ਪੈਂਦਾ। ਮਹਾਰਾਜ ਕਹਿੰਦੇ ਇਕੱਲੇ ਹਿਸਾਬ ਦੇਣਾ ਪੈਂਦਾ। ਭੜ ਭੜ ਅਗਨ ਸਾਗਰ ਦੇ ਲਹਿਰੀ, ਪੜ ਦੱਜਹਿ ਮਨ ਮੁਖ ਤਾਈ ਹੈ। ਉੱਥੇ ਬੜੀ ਅੱਗ ਬਲ ਰਹੀ ਹੈ ਤੇਜ, ਪਰਲੋਕ ਦੀ ਵੀ ਵਿਆਖਿਆ ਹੈ, ਪਰਲੋਕ ਦੀ ਵੀ ਗਾਥਾ ਹੈ। ਜਾਂ ਇੱਥੇ ਜਿਹੜੇ ਕਰਮ ਕਰਨੇ ਆ, ਉਹ ਅਗਲੇ ਜਨਮਾਂ ਦੇ ਵਿੱਚ ਵੀ ਫਿਰ ਤ੍ਰਿਸ਼ਨਾ ਦੀ ਅੱਗ ਭੜਕ ਭੜਕ ਕੇ ਪੈਂਦੀ ਹੈ, ਕਾਮ ਕ੍ਰੋਧ ਦੀ ਅੱਗ, ਅਤੇ ਉਹਦੀਆਂ ਲਹਿਰਾਂ ਉੱਠਦੀਆਂ ਨੇ, ਅਤੇ ਜਿੰਨਾ ਮਰਜ਼ੀ ਪੜ੍ਹੀ ਜਾਓ ਮਨ ਫਿਰ ਵੀ ਸੜਦਾ ਰਹਿੰਦਾ ਮਨਮੁਖ ਦਾ, ਕਿਉਂਕਿ ਅੰਦਰ ਕੀਤਾ ਹੋਇਆ ਪੁਰਾਣਾ ਕਰਮ ਜਿਹੜਾ ਕਿਰਤ ਬਣ ਕੇ ਉਹ ਰੁਕਾਵਟ ਬਣਦਾ, ਗੁਰੂ ਤੋਂ ਬਿਨਾਂ, ਸਾਧੂ ਸੰਗਤ ਤੋਂ ਬਿਨਾਂ ਉਹਦੀ ਜਿਹੜਾ ਹੈ ਤੈਅ ਨਹੀਂ ਹੋ ਸਕਦਾ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇੱਥੇ ਫੁਰਮਾਨ ਕਰਦੇ ਹਨ, 9 ਅੰਗ ਤੱਕ ਇਹ ਫੁਰਮਾਨ ਹੈ ਮਹਾਰਾਜ ਦਾ। ਅਗਲੇ ਬਚਨ ਅੱਗੇ ਵਿਚਾਰੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893

0: 2270 एक्सटेंशन 206 या 207 9058932270 एक्सटेंशन 206 और 207 अमर ग्रुप जिसे ड्राइवर्स नो मिले फैमिली वांग रिस्पेक्ट
1: बेस्ट बार्गेन कारपेट्स एंड फ्लोरिंग सिर्फ एक ना ही नहीं सच्ची बेस्ट बार्गेन है
2: बेस्ट बार्गेन थी मिलते ने ब्रांड नेम कारपेट्स हार्डवुड वाइनल अते लैमिनेट फ्लोर्स बार्गेन प्राइसेस थे
1: साडे स्टोर ते आके आप सिलेक्शन देखो या अपने घर बैठ के चूज करो
2: लाजवाब क्वालिटी टॉप क्लास सर्विस बेस्ट बार्गेन तो बेहतर कोई नहीं
1: वी आल्सो सर्विस होटल्स मोटेल्स बैंक्वेट्स एंड हाई राइज बिल्डिंग्स बेस्ट बार्गेन कारपेट्स 905-696-7877
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
4: ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
3: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
6: CWC Immigration is one of the largest immigration companies and they have 4 offices in Canada and 12 in India. I know Mr. Kheran personally. I have gone to their office and I have met their clients. I think they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 905-670-4444
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609
9: क्या लगा था तुझे मेरे खिलाफ गवाही देके
10: तू बच जाएगी
9: क्या कोई नहीं आएगा तुझे बचाने के लिए
11: वाह मेरे हीरो आते ही कर दिया गुंडों को जीरो
9: मेरे दो तीन आदमियों को मार के खुद को तू शेर समझ रहा है
10: अरे पूरी फौज पड़ी है तीर्थ लड़ने के लिए
9: तो भेज अपनी फौज अब तू ही आ जा
10: अरे ऐसा तू क्या खाता है यार इतनी ताकत कहां से लाता है
9: मेरा भरोसेमंद साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
12: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express
13: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-9090 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9090 ਸਤਿ ਸ਼੍ਰੀ ਅਕਾਲ ਜੀ
12: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 Steeles Avenue East, Brampton. ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ

0: 905-789-7664.
1: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
2: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
3: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
4: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
5: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit line layi ajj hi call karo. Sarai Trucking 905-794-8837 905-794-8837 Sarai

ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਤਿਹਾਸ ਦਾ ਅੱਜ ਉਹ ਪੰਨਾ ਤੁਹਾਡੇ ਨਾਲ ਸਾਂਝਾ ਹੋਣ ਲੱਗਾ ਹੈ ਜਿਹੜਾ ਸ਼ਾਇਦ ਆਪ ਜੀ ਨੇ ਕਦੇ ਸੋਚਿਆ ਵੀ ਨਾ ਹੋਏ। ਸਾਡੇ ਵੀ ਖਿਆਲ ਦੇ ਵਿੱਚ ਉਦੋਂ ਹੀ ਆਇਆ ਜਦੋਂ ਵੀਰ ਜੀ ਡਾਕਟਰ ਸਤਨਾਮ ਸਿੰਘ ਜੀ ਜਿਹੜੇ ਤੁੰਦਾ ਪਿੰਡ ਦੇ ਰਹਿਣ ਵਾਲੇ, ਇਹਨਾਂ ਨੇ ਸਾਨੂੰ ਫੋਨ ਲਾਇਆ, ਆਪਸ 'ਚ ਵਿਚਾਰਾਂ ਹੋਈਆਂ ਅਤੇ ਅੱਜ ਇਸ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਕਰਦੇ ਹਾਂ। ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਿਆਰਿਓ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੱਲ ਗੌਰ ਕਰਨੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਕਹਿੰਦੇ ਉਹ ਸਰੀਰ ਦੇ ਨਾਲ ਹੀ ਗਏ ਸੀ, ਫੁੱਲ ਰਹਿ ਗਏ ਸੀ, ਪਰ ਅੱਜ ਵੀ ਉਹਨਾਂ ਦੀ ਮੁਸਲਮਾਨ ਵੀਰਾਂ ਨੇ ਮਜ਼ਾਰ ਬਣਾਈ ਹੋਈ ਹੈ ਅਤੇ ਸਿੱਖਾਂ ਨੇ ਸਮਾਧ ਬਣਾਈ ਹੋਈ ਹੈ, ਉਹ ਹੈ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਆਪਾਂ ਦਰਸ਼ਨ ਕਰਨ ਜਾਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੰਗੀਠਾ ਸਾਹਿਬ ਆਪਾਂ ਖਡੂਰ ਸਾਹਿਬ ਦਰਸ਼ਨ ਕਰਦੇ ਹਾਂ। ਹੁਣ ਇੱਥੇ ਰੋਕ ਲਈਏ, ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਪੰਜਵੇਂ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਡੇਰਾ ਸਾਹਿਬ ਸਥਾਨ ਬਣਿਆ ਹੋਇਆ ਲਾਹੌਰ ਦੇ ਵਿੱਚ। ਛੇਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਉਹਨਾਂ ਦਾ ਅੰਗੀਠਾ ਸਾਹਿਬ ਹੈ ਜਿਸ ਨੂੰ ਅੱਜ ਪਤਾਲਪੁਰੀ ਸਾਹਿਬ ਕਿਹਾ ਜਾਂਦਾ ਹੈ। ਸੱਤਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਸਰੀਰ ਅਗਨ ਭੇਟ ਕੀਤਾ ਗਿਆ ਸੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਾਲੇ ਥਾਂ 'ਤੇ। ਅੱਠਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਸਰੀਰ ਅਗਨ ਭੇਟ ਕੀਤਾ ਗਿਆ ਸੀ ਦਿੱਲੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਹੈ। ਨੌਵੇਂ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਦਿੱਲੀ ਹੋਇਆ ਹੈ। ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਹੋਇਆ ਹੈ। ਅਤੇ ਕਲਗੀਧਰ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਅੱਜ ਅੰਗੀਠਾ ਸਾਹਿਬ ਪਿਆਰਿਓ ਹੈ ਹਜ਼ੂਰ ਸਾਹਿਬ। ਹੁਣ ਗੱਲ ਫਿਰ ਵਾਪਸ ਆਈਏ ਕਿ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ ਕਿੱਥੇ ਹੈ, ਇਹ ਪ੍ਰਸ਼ਨ ਹੈ। ਗੌਰ ਕਰਨਾ ਆਪ ਜੀ ਨੇ, ਦੋਨੇ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਹਨ। ਇਹ ਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਵਾਲੇ ਸਥਾਨ ਦੇ ਵਿੱਚ ਬਣਿਆ ਹੋਇਆ, ਉੱਥੇ ਹੀ ਘਰ ਸੀ ਕਿ ਉੱਥੇ ਹੀ ਮਹਾਰਾਜ ਜੀ ਨੇ ਆਪਣੇ ਅਖੀਰਲੇ ਸਵਾਸ ਲੈ ਕੇ ਇਸ ਸਰੀਰ ਨੂੰ ਛੱਡ ਦਿੱਤਾ। ਫਿਰ ਪ੍ਰਸ਼ਨ ਉੱਠਦਾ ਹੈ ਕਿ ਸੰਸਕਾਰ ਕਿੱਥੇ ਹੋਇਆ। ਹੁਣ ਉਹੀ ਥਾਂ 'ਤੇ ਆਪਾਂ ਦਰਸ਼ਨ ਕਰਨ ਚੱਲੇ ਹਾਂ, ਅੱਜ ਉਹਦੇ ਕੀ ਹਾਲਾਤ ਹਨ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਗੌਰ ਕਰਿਓ ਪਿਆਰਿਓ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਪਿੱਛੇ ਦਰਸ਼ਨ ਹੋ ਰਹੇ ਹਨ। ਸਾਰਾ ਗੋਇੰਦਵਾਲ ਸਾਹਿਬ, ਇਹਨੂੰ ਕਹਿੰਦੇ ਢਾਇਆ, ਢਾਏ ਉੱਚੇ ਥਾਂ ਦੇ ਉੱਤੇ ਵੱਸਦਾ ਹੈ। ਇਹ ਉੱਚੇ ਥਾਂ ਨੂੰ ਜਿਹੜਾ ਤੁਸੀਂ ਦੇਖਦੇ ਉਹਦੇ ਨਾਲ ਜਿਹੜਾ ਨੀਵਾਂ ਥਾਂ ਹੈ ਇੱਕਦਮ ਬਿਲਕੁਲ ਸਿੱਧਾ, ਇਹ ਉਹ ਥਾਂ ਹੈ ਜਿਹੜਾ ਦਰਿਆ ਦਾ ਹਿੱਸਾ ਹੈ। ਜਿਸ ਥਾਂ 'ਤੇ ਅਸੀਂ ਖੜ੍ਹੇ ਹਾਂ ਇਹ ਸਾਰਾ ਦਰਿਆ ਦਾ ਹਿੱਸਾ ਹੈ ਪਿਆਰਿਓ। ਆਹ ਬੂਟੀ ਅੱਜ ਵੀ ਇਹ ਸਾਰਾ

0: ਪਾਣੀ ਹੈ ਇਹਦੇ ਥੱਲੇ, ਇਹ ਅਸਲੀ ਬਿਆਸ ਦਰਿਆ ਹੈ ਜਿਹੜਾ ਗੋਇੰਦਵਾਲ ਸਾਹਿਬ ਦੇ ਨਾਲ ਖਹਿ ਕੇ ਚੱਲਦਾ ਸੀ। ਇੱਕ ਗੱਲ ਹੋਰ ਗੌਰ ਕਰੋ, 1978 ਦੇ ਵਿੱਚ ਪੁਲ ਬਣਿਆ ਪਿੱਛੇ ਜਿਹੜਾ ਸੁਲਤਾਨਪੁਰ ਲੋਧੀ ਵੱਲ ਨੂੰ, ਤਾਂ ਉਦੋਂ ਜਦੋਂ ਬੰਨ ਮਾਰੇ ਗਏ ਤਾਂ ਦਰਿਆ ਦਾ ਵਹਾਵ ਇੱਥੋਂ ਤਕਰੀਬਨ 1 ਕਿਲੋਮੀਟਰ ਦੂਜੇ ਪਾਸੇ ਚਲਿਆ ਗਿਆ, ਇੱਥੋਂ ਸਿੱਧਾ ਤੁਸੀਂ ਬੰਨ ਸਾਨੂੰ ਦੂਰ ਦਿਖਾਈ ਦੇ ਰਿਹਾ। ਅਸਲੀ ਫਲੋ ਬੰਦ ਹੋ ਗਿਆ, ਥੋੜ੍ਹਾ ਥੋੜ੍ਹਾ ਪਾਣੀ ਨੀਵਾਂ ਥਾਂ ਹੋਣ ਕਰਕੇ ਇੱਥੇ ਹੈ। ਕਹਿੰਦੇ ਹਨ ਕਿ ਜਿੱਥੇ ਮਹਾਰਾਜ ਜੀ ਦਾ ਗੀਠਾ ਸਾਹਿਬ ਸੀ ਉਹ ਜਲ ਦੇ ਵਿੱਚ ਆ ਗਿਆ, ਆਓ ਚੱਲਦੇ ਹਾਂ ਨਾਲੇ ਆਪ ਦਰਸ਼ਨ ਕਰਦੇ, ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ। ਨਾਲੇ ਇੱਕ ਗੱਲ ਹੋਰ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਖਡੂਰ ਸਾਹਿਬ ਤੋਂ ਜਲ ਲੈਣ ਆਉਂਦੇ ਸਨ ਅਤੇ ਉਹ ਜਲ ਕਿੱਥੋਂ ਭਰਦੇ ਸੀ, ਉਸ ਸਥਾਨ ਦੇ ਵੀ ਅੱਜ ਦਰਸ਼ਨ ਕਰਦੇ। ਇਹ ਰਸਤਾ ਬੌਲੀ ਸਾਹਿਬ ਦੇ ਕੋਲੋਂ ਆ ਰਿਹਾ ਹੈ, ਇਹ ਸਾਰਾ ਬੌਲੀ ਸਾਹਿਬ ਜੀ ਦੀ ਹੀ ਕੰਧ ਹੈ ਪਿਆਰਿਓ, ਅਤੇ ਇੱਧਰ ਆ ਰਸਤਾ ਜਾਂਦਾ ਹੈ, ਬਿਲਕੁਲ ਗੁਰਦੁਆਰਾ ਬੌਲੀ ਸਾਹਿਬ ਜੀ ਦੇ ਪਿਛਲੇ ਪਾਸੇ ਅਸੀਂ ਖੜ੍ਹੇ ਹਾਂ ਜਿੱਥੇ ਦੀਵਾਨ ਹਾਲ ਹੈ ਉਹਦੇ ਕੋਲ ਇਹ ਬਾਥਰੂਮ ਹਨ। ਇੱਥੇ ਇੱਕ ਗੱਲ ਆਪ ਜੀ ਦੇ ਨਾਲ ਪਹਿਲਾਂ ਸਾਂਝੀ ਕਰੀਏ, ਆਹ ਸਾਹਮਣੇ ਅਸਥਾਨ ਹੈ ਜਿਸ ਦੇ ਦਰਸ਼ਨ ਕਰਾਉਣ ਲੱਗੇ ਹਾਂ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਹੋਣਾਂ ਨੇ ਇਹ ਲਿਖਿਆ, ਉਹ ਕਹਿੰਦੇ ਹਨ ਕਿ ਇੱਥੇ ਤਿੰਨ ਦੇਹਰੇ ਸਨ, ਤਿੰਨ ਥਾਵਾਂ ਸੀ, ਇੱਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ, ਇੱਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ, ਅਤੇ ਇੱਕ ਬੀਬੀ ਭਾਨੀ ਜੀ ਦਾ ਅੰਗੀਠਾ ਸਾਹਿਬ, ਤਿੰਨ ਅੰਗੀਠੇ ਸਾਹਿਬ ਸਨ ਇੱਥੇ। ਇਹ ਛੇਵੇਂ ਪਾਤਸ਼ਾਹ ਇੱਥੇ ਆਏ ਸਨ ਜਦੋਂ ਦਰਸ਼ਨ ਕਰਨ, ਕਹਿੰਦੇ ਸਤਿਗੁਰੂ ਜੀ ਉੱਤੋਂ ਦਰਸ਼ਨ ਕਰਨ ਆਏ ਇਸ ਅਸਥਾਨ ਦੇ ਉੱਤੇ, ਅਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਬੀਬੀ ਭਾਨੀ ਜੀ ਦੇ ਅਸਥਾਨ 'ਤੇ ਜਾ ਕੇ ਨਮਸਕਾਰ ਕੀਤੀ, ਫਿਰ ਉਹ ਗਏ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨ 'ਤੇ, ਅਤੇ ਫਿਰ ਉਹ ਗਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਗੀਠਾ ਸਾਹਿਬ 'ਤੇ। ਫਿਰ ਇੱਥੇ ਲਿਖਿਆ ਹੋਇਆ ਹੈ, ਕਹਿੰਦੇ ਪੱਤਰ ਪਰੇ ਤਰ ਖੱਗ ਬਿੱਠ ਕੇਰੇ, ਕਹਿੰਦੇ ਉੱਥੇ ਬਹੁਤ ਸਾਰੇ ਪੱਤੇ ਖਿਲਰੇ ਹੋਏ ਸਨ, ਉੱਥੇ ਵਿੱਠਾਂ ਕੀਤੀਆਂ ਹੋਈਆਂ ਸਨ, ਅਤੇ ਉਹਨਾਂ ਨੇ ਦੇਖਿਆ ਵੀ ਸਫਾਈ ਇੱਥੇ ਬਿਲਕੁਲ ਨਹੀਂ ਹੈ। ਫਿਰ ਕਹਿੰਦੇ ਬਡਨੀ ਪੀ ਨਹਿ ਕਾਹੂ ਫੇਰੇ, ਵੀ ਇੱਥੇ ਬਹੁਤ ਬੁਰਾ ਹਾਲ ਸੀ, ਕਦੇ ਕਿਸੇ ਨੇ ਸਫਾਈ ਨਹੀਂ ਸੀ ਕੀਤੀ, ਸਿੱਖ ਬੌਲੀ ਸਾਹਿਬ ਸਾਫ਼ ਰੱਖਦੇ ਸਨ, ਇੱਥੇ ਕੋਈ ਸਫਾਈ ਨਹੀਂ ਸੀ ਕੀਤੀ। ਕਹਿੰਦੇ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਇੱਥੇ ਭਾਈ ਸਫਾਈ ਕਰਿਆ ਕਰੋ, ਨਹੀਂ ਤਾਂ ਕੁਛ ਸਮੇਂ ਬਾਅਦ ਹੀ ਬਿਆਸ ਨਦੀ ਇਸ ਥਾਂ ਨੂੰ ਆਪਣੇ ਵਿੱਚ ਲੈ ਲਵੇਗੀ, ਜਾ ਤੇ ਸਮੇਂ ਪਾਏ ਕਰ ਇਹਾ ਨਦੀ ਵਿਪਾਸਾ ਨਿਜ ਵਿੱਚ ਲੇਹਾ, ਅਸ ਕਹਿ ਲਿਓ ਮੰਗਾਏ ਤੁਰੰਗਾ ਭਏ ਅਰੂੜਨ ਸੋਭ ਤਿਅੰਗਾ। ਕਹਿੰਦੇ ਗੁਰੂ ਸਾਹਿਬ ਜੀ ਨੇ ਘੋੜਾ ਮੰਗਾਇਆ ਅਤੇ ਘੋੜੇ 'ਤੇ ਬੈਠ ਕੇ ਮਹਾਰਾਜ ਛੇਵੇਂ ਪਾਤਸ਼ਾਹ ਇੱਥੋਂ ਚਲੇ ਗਏ। ਉਸ ਤੋਂ ਬਾਅਦ 'ਚ ਸਮਾਂ ਆਇਆ ਜਦੋਂ ਬਿਆਸ ਦਰਿਆ ਨੇ ਉਹ ਸਥਾਨ ਆਪਣੇ ਵਿੱਚ ਰਲਾ ਲਿਆ। ਵੀਰ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅਸਲ ਵਿੱਚ ਅੰਗੀਠਾ ਸਾਹਿਬ ਇੱਥੇ ਸਨ, ਆਹ ਜਿਹੜਾ ਥਾਂ ਹੈ। ਕਹਿੰਦੇ ਇੱਥੇ ਘਰ ਵੀ ਬਣੇ ਪਰ ਵੱਸ ਨਹੀਂ ਸਕਿਆ ਕੋਈ ਵੀ, ਅਖੀਰ ਘਰਾਂ ਨੇ ਆਪਣੇ ਜਿਵੇਂ ਥਾਂ ਬਾਹਰ ਨਹੀਂ ਕੱਢਦੀ, ਤਾਂ ਹੁਣ ਆਹ ਵੇਖੋ ਆਹ ਘਰ ਦੀ ਇੱਧਰ ਪਿੱਠ ਹੈ, ਉੱਧਰ ਵੀ ਘਰ ਹੈ, ਆਹ ਥਾਂ ਖੁੱਲ੍ਹਾ ਪਿਆ ਹੈ। ਇੱਥੇ ਥੋੜ੍ਹਾ ਰੰਗ ਵਗੈਰਾ ਕੀਤੇ ਹੋਏ ਹਨ, ਪਾਥੀਆਂ ਲੱਗੀਆਂ ਹੋਈਆਂ ਹਨ ਪਿਆਰਿਓ, ਇਹ ਉੱਦਾਂ ਹੀ ਵਲਗਣ ਵਾਲਿਆ, ਅਤੇ ਉਹ ਵੀ ਵੱਡਾ ਥੜਾ ਬਣਾ ਕੇ ਉੱਪਰ ਇਹਨਾਂ ਨੇ ਝੰਡਾ ਲਾਇਆ ਹੋਇਆ ਆਪਣਾ ਵੱਖੋ ਵੱਖਰੇ, ਤਾਂ ਆਹ ਸਾਰਾ ਵਿਹੜਾ ਹੈ। ਅਤੇ ਇੱਥੇ ਰੰਗ ਕੀਤਾ ਹੋਇਆ ਜਿਵੇਂ ਪੀਰਾਂ ਵਾਲਾ ਜਿਹੜਾ ਰੰਗ ਹੁੰਦਾ ਇਸ ਜਗ੍ਹਾ ਦੇ ਉੱਤੇ, ਤਾਂ ਆਹ ਜਗ੍ਹਾ ਬਣੀ ਹੋਈ ਇੱਕ, ਅਤੇ ਬਾਹਰ ਲਿਖਿਆ ਹੋਇਆ ਝੂਲੇ ਲਾਲ। ਹਾਂਜੀ ਆਪਾਂ ਇੱਧਰ ਚੱਲ ਕੇ ਵੇਖਦੇ ਹਾਂ, ਤਾਂ ਇਹਦੇ ਅੰਦਰ ਕੋਈ ਜਗ੍ਹਾ ਬਣੀ ਹੋਈ ਹੈ। ਹੁਣ ਥੋੜ੍ਹੇ ਦੀਵੇ ਰੱਖੇ ਹਨ, ਫੋਟੋਆਂ ਰੱਖੀਆਂ, ਅਤੇ ਜਿਵੇਂ ਮਜ਼ਾਰ ਨਹੀਂ ਬਣਾਈ ਦੀ ਅਤੇ ਥੱਲੇ ਥੋੜ੍ਹੀ ਜਿਹੀ ਜਿਵੇਂ ਕਿਸੇ ਨੂੰ ਦਫਨ ਕੀਤਾ ਉੱਦਾਂ ਬਣਾਇਆ, ਪਰ ਮੈਨੂੰ ਲੱਗਦਾ ਇਹ ਵੈਸੇ ਬਣਾ ਦਿੱਤਾ ਗਿਆ। ਅਸਲ ਵਿੱਚ ਪਿਆਰੇ ਹੋ, ਇਹ ਵੀ ਪਤਾ ਹੈ ਕਿ ਇਹਦੇ ਬਾਰੇ ਇਹ ਵੀ ਕਹਿ ਦਿੱਤਾ ਜਾਂਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਇੱਕ ਵਾਰ ਉਹ ਅੰਗੀਠਾ ਸਾਹਿਬ ਸਮਾ ਗਏ ਬਿਆਸ 'ਚ ਤਾਂ ਤੁਸੀਂ ਦੁਬਾਰਾ ਨਾ ਬਣਾਇਓ। ਤੁਹਾਨੂੰ ਲੱਗਦਾ ਮਹਾਰਾਜ ਇਹ ਕਹਿ ਸਕਦੇ ਹਾਂ?
1: ਨਹੀਂ।
0: ਹੁਣ ਇੱਥੇ ਪ੍ਰਸ਼ਨ ਇੱਕ ਹੋਰ ਉੱਠਦਾ ਹੈ ਕਿ ਕੀ ਜੇ ਬਿਆਸ ਨੇ ਸਮੇਟ ਲਏ ਦੁਬਾਰਾ ਸਥਾਨ ਬਣਨਾ ਚਾਹੀਦਾ ਕਿ ਨਹੀਂ? ਇੱਦਾਂ ਤਾਂ ਕਲਗੀਧਰ ਪਿਤਾ ਵਾਸਤੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬਚਨ ਕੀਤੇ ਸੀ ਸਾਡੀ ਕੋਈ ਯਾਦਗਾਰ ਨਾ ਬਣਾਵੇ, ਫਿਰ ਵੀ ਤਾਂ ਖਾਲਸੇ ਨੇ ਅੰਗੀਠਾ ਸਾਹਿਬ ਬਣਾਏ ਹਨ ਨਾ ਉੱਥੇ। ਅਸੀਂ ਇੱਥੇ ਹਾਂ ਜਾਂ ਨਾਂ ਦੇ ਪੱਖ 'ਚ ਨਹੀਂ ਹੈ, ਗੱਲ ਇਹ ਹੈ ਕਿ ਸਾਡੇ 8 ਗੁਰੂ ਸਾਹਿਬਾਨ ਜੀ ਦੇ ਅਸਥਾਨ ਹਨ, ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਜੀ ਤਾਂ ਸਾਨੂੰ ਪਤਾ ਹੀ ਨਹੀਂ ਕਿ ਅੰਗੀਠਾ ਸਾਹਿਬ ਕਿੱਥੇ ਹੈ। ਮਹਾਰਾਜ ਜੀ ਦੇ ਦੱਸਦੇ ਹਨ ਇਹ ਪਰਿਵਾਰਾਂ ਵਾਲੇ ਇਹਨਾਂ ਵੀਰ ਜੀ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਥਾਂ ਨੂੰ ਕਰੜੀ ਥਾਂ ਮੰਨਿਆ ਜਾਂਦਾ ਹੈ।
1: ਜੀ ਜੀ, ਇੱਥੇ ਬਜ਼ੁਰਗ ਇੱਥੇ ਮੀਟਿੰਗ ਹੋਈ ਸੀ ਗੋਇੰਦਵਾਲ ਸਾਹਿਬ।
0: ਕਦੋਂ ਦੀ ਗੱਲ ਹੈ?
1: ਇਹ ਗੱਲ ਨੂੰ 2 ਸਾਲ ਹੋ ਗਏ ਆ।
0: ਅੱਛਾ ਜੀ।
1: ਜਦੋਂ ਮੀਟਿੰਗ ਹੋਈ ਉਹਨਾਂ ਨੇ ਦੱਸਿਆ ਕਿ ਜਦੋਂ ਇੱਧਰ ਪੁਰਾਣੇ ਗਾਗਰ ਘਾਟ ਜਿੱਥੋਂ ਪਾਤਸ਼ਾਹੀ

0: ਦਰਿਆ ਤੋਂ ਜਲ ਲੈਂਦੇ ਰਹੇ। ਉੱਧਰ ਨੂੰ ਆਏ ਤਾਂ ਫਿਰ ਬਜ਼ੁਰਗਾਂ ਦੇ ਕਹਿਣ 'ਤੇ ਕਿ ਗੁਰੂ ਪਾਤਸ਼ਾਹ ਦੇ ਅੰਗੀਠਾ ਸਾਹਿਬ ਇੱਥੇ ਸੀ, ਜਿਹੜਾ ਸਾਨੂੰ ਕੋਈ ਬਜ਼ੁਰਗ ਦੱਸਦੇ ਹੁੰਦੇ ਸੀ ਸਿਆਣੇ,
1: ਠੀਕ ਹੈ,
0: ਕਿ ਉਹ ਅੰਗੀਠਾ ਸਾਹਿਬ ਨੂੰ ਲਗਭਗ ਦੱਸਦੇ ਇੱਥੇ। ਬਾਕੀ ਜਿਸ ਤਰ੍ਹਾਂ ਕੋਈ ਬੰਦਗੀ ਵਾਲੇ ਮਹਾਂਪੁਰਸ਼ ਉਹ ਇਸ ਚੀਜ਼ ਨੂੰ ਫਿਰ ਪ੍ਰਗਟ ਕਰ ਸਕਦੇ।
1: ਚਲੋ ਮਹਾਰਾਜ ਕਿਰਪਾ ਕਰੇ, ਆਪਾਂ ਜੇ ਉਸ ਥਾਂ 'ਤੇ ਵੀ ਜਾਣਾ ਹੈ ਜਿੱਥੇ ਗਾਗਰ ਮਹਾਰਾਜ ਜੀ ਭਰਦੇ ਹੁੰਦੇ ਸਨ ਉਹ, ਪਰ ਹੁਣ ਪਹਿਲਾਂ ਇਸ ਸਥਾਨ ਨੂੰ ਥੋੜ੍ਹਾ ਜਿਹਾ ਹੋਰ ਬਰੀਕੀ ਦੇ ਨਾਲ ਦੇਖੀਏ। ਇੱਧਰ ਵੀ ਪਿਆਰੇ ਘਰ ਬਣੇ ਹਨ, ਉੱਧਰ ਨੂੰ ਮੂੰਹ ਕਰਕੇ ਇਸ ਘਰ ਦਾ ਵੀ ਮੂੰਹ ਦੂਜੇ ਪਾਸੇ ਨੂੰ ਹੈ। ਇਹ ਜਗ੍ਹਾ ਬਣੀ ਹੋਈ ਹੈ ਅਤੇ ਜਗ੍ਹਾ ਦੇ ਵਿੱਚ ਕੁਛ ਅਮਰੂਦ ਦਾ ਬੂਟਾ, ਅਨਾਰ ਦਾ ਬੂਟਾ, ਕੁਛ ਫੁੱਲ ਹੋਰ ਲੱਗੇ ਆ। ਉੱਪਰ ਆਪ ਜੀ ਨੂੰ ਤੁਹਾਨੂੰ ਦਰਸ਼ਨ ਅਸਥਾਨ ਦੇ ਹੋ ਰਹੇ ਹਨ, ਨਾਲ ਹੀ ਅਤੇ ਨਾਲ ਹੀ ਅਨਾਰ ਦੇ ਬੂਟੇ, ਹੋਰ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਇਸੇ ਕਾਰਜ ਲਈ ਹੈ। ਤੁਹਾਡਾ ਇਹੀ ਪਿੰਡ ਹੈ? ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ? ਵੀਹ ਕੁ ਸਾਲ।
2: ਹਾਂਜੀ।
1: ਅਤੇ ਪਹਿਲਾਂ ਕਿੱਥੋਂ ਆਏ ਜੀ?
2: ਪਹਿਲਾਂ ਸਾਡਾ ਪਿੰਡ ਬਾਠ।
1: ਕਦੀ ਤੁਸੀਂ ਕਿਸੇ ਕੋਲ ਸੁਣਿਆ ਕਿ ਮਹਾਰਾਜ ਜੀ ਦੇ ਸੰਸਕਾਰ ਇੱਥੇ ਹੋਏ ਸੀਗੇ?
2: ਸੁਣਦੇ ਹਾਂ।
1: ਹਾਂਜੀ
2: ਸੁਣਦੇ ਹਾਂ।
1: ਕਿਹਦੇ ਕੋਲੋਂ? ਬਜ਼ੁਰਗਾਂ ਕੋਲੋਂ।
2: ਹਾਂਜੀ ਬਜ਼ੁਰਗਾਂ ਵੀ ਸੁਣਦੇ।
1: ਇਸੇ ਸਥਾਨ ਬਾਰੇ ਸੁਣਦੇ ਜੇ?
2: ਆਹੋ ਇੱਥੇ ਕਿਤੇ ਦੱਸਦੇ ਹੁਣ ਪੱਕਾ,
0: ਕਦੀ
2: ਕਿੱਥੇ
0: ਹੋਏ, ਕਦੀ ਇੱਥੇ ਦੱਸ ਦਿੰਦੇ ਆ, ਕਦੀ ਉਹ ਘਰ ਅਗਲੇ ਦੱਸਦੇ ਆ।
1: ਅਸੀਂ ਆਪਸ 'ਚ ਗੱਲ ਕਰ ਰਹੇ ਸੀ, ਵੀਰ ਜੀ ਕਹਿੰਦੇ ਵੀ ਜਿਹੜਾ ਘਰ ਜਿਹੜੇ ਇੰਨੀ ਮਹਾਨ ਥਾਂ ਵਾ ਅਤੇ ਜਿਵੇਂ ਉੱਥੇ ਤਾਂ ਕੋਈ ਵੱਸਦਾ ਹੀ ਨਹੀਂ ਹੈ, ਤੁਸੀਂ ਕਿ ਲੋਕ ਵੱਸਦੇ ਸੀ, ਉੱਜੜ ਜਾਂਦੇ ਸੀ?
0: ਹਾਂਜੀ ਹਾਂਜੀ, ਉੱਥੇ ਉਹਨਾਂ ਘਰ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੱਸਿਆ ਨਹੀਂ ਆ ਘਰ, ਉਹ ਉਹਨਾਂ ਨੂੰ ਫਿਰ ਉਹ ਛੱਡ ਕੇ ਅਤੇ ਉੱਥੇ ਬਣਾਉਣੀ ਪਈ, ਉਹਨਾਂ ਨੂੰ ਆਪਣਾ ਉਹ ਜਗ੍ਹਾ ਛੱਡਣੀ ਪਈ,
1: ਜਗ੍ਹਾ ਛੱਡਣੀ ਪਈ ਹੈ।
0: ਪੀਰ ਦੀ ਨਿਸ਼ਾਨੀ ਲਾਤੀ ਆ ਜਾਂ ਉਹ ਕਿਸੇ ਲਾਤੀ ਆ,
1: ਹਾਂਜੀ,
0: ਪਰ ਉਹ ਚੀਜ਼ ਇੰਨਾ ਉਹ ਪਵਿੱਤਰ ਜਗ੍ਹਾ, ਇੰਨੀ ਸਟਰੋਂਗ ਜਗ੍ਹਾ, ਇੱਥੋਂ ਮਹਿਸੂਸ ਹੁੰਦਾ ਕਿ ਪਾਤਸ਼ਾਹ ਦੇ ਜਿਹੜਾ ਅੰਗੀਠਾ ਸਾਹਿਬ ਹੈ ਉਹ ਇੱਥੇ ਹੋ ਸਕਦੀ।
1: ਅੱਛਾ ਜੀ, ਆਪਾਂ ਹੁਣ ਨਾ ਇਹ ਗਲੀ ਦੇ ਵਿੱਚ ਜਾ ਰਹੇ ਹਾਂ ਪਿਆਰਿਓ, ਇਹ ਉਸ ਥਾਂ ਨਾਲ ਜਾ ਰਹੇ ਹਾਂ ਜਿੱਥੇ ਮੰਨਿਆ ਜਾਂਦਾ ਕਿ ਮਹਾਰਾਜ ਇੱਥੋਂ ਜਲ ਦੀ ਗਾਗਰ ਭਰਦੇ ਹੁੰਦੇ ਸੀ ਜਦੋਂ ਖਡੂਰ ਸਾਹਿਬ ਤੋਂ ਆਉਂਦੇ ਸੀ। ਹੁਣ ਤਾਂ ਜਿੱਥੇ ਇੰਨੇ ਜ਼ਿਆਦਾ ਆ ਵੇਖੋ ਘਰ ਹੀ ਘਰ ਬਣੇ, ਇਹ ਅਸਲ 'ਚ ਸਾਰਾ ਜਿਹਨੂੰ ਰਿਵਰ ਬੈੱਡ ਕਹਿ ਦਿੰਦੇ ਇੰਗਲਿਸ਼ 'ਚ, ਦਰਿਆ ਦਾ ਹੀ ਤਲ ਹੈ, ਦਰਿਆ ਦਾ ਹੀ ਇਲਾਕਾ ਹੈ। ਅਤੇ ਹੁਣ ਅਸੀਂ ਫਿਰ ਉੱਥੇ ਆ ਗਏ ਹਾਂ ਵਾਪਸ।
0: ਵਾਹਿਗੁਰੂ ਜੀ, ਜਦੋਂ ਸਾਡੇ ਵੇਖਣ 'ਚ ਇੱਥੇ ਕੋਈ ਘਰ ਨਹੀਂ ਸੀ ਹੁੰਦਾ।
1: ਅੱਛਾ ਜੀ।
0: ਘਰ ਹੁਣ ਬਣੇ ਆ ਸਾਡੀ ਸੰਭਾਲ ਦੇ ਵਿੱਚ।
1: ਤੁਹਾਡੀ ਸੰਭਾਲ ਦੇ ਵਿੱਚ।
0: ਹਾਂਜੀ। ਅਤੇ ਇੱਥੇ ਕਿਸ਼ਤੀਆਂ ਤੋਂ ਆਮ ਹੀ ਜਿਹੜੇ ਦਰਸ਼ਨ ਕਰਨ ਆਉਂਦੇ ਸੀ ਉਹ ਕਿਸ਼ਤੀਆਂ ਦੇ ਰੂਟ ਲੈ ਜਾਂਦੇ ਸੀ।
1: ਅੱਛਾ, ਕਿਸ਼ਤੀਆਂ ਵੀ ਹੁੰਦੀਆਂ?
0: ਕਿਸ਼ਤੀਆਂ ਬਹੁਤ ਹੁੰਦੀਆਂ ਸੀ, ਕਿਸ਼ਤੀਆਂ ਉੱਥੋਂ।
1: ਹੁਣ ਜੇ ਇੱਧਰ ਨੂੰ ਵੇਖੋ ਪਾਣੀ ਤੇ ਕਿਸ਼ਤੀਆਂ ਤੇ ਹੁਣ ਵੀ ਹੋ ਸਕਦੀਆਂ, ਇੱਥੇ ਕਿੱਡੀ ਲੇਕ ਬਣੀ ਹੈ, ਕਿੰਨੀ ਦੂਰ ਤੱਕ ਕਿਲੋਮੀਟਰ ਤੱਕ ਪਾਣੀ ਪਾਣੀ ਜਾ ਰਿਹਾ।
0: ਹਾਂਜੀ, ਅਤੇ ਉੱਧਰ ਉੱਥੋਂ ਕਿਸ਼ਤੀਆਂ 'ਤੇ ਚੜ੍ਹਦੇ ਸੀ ਅਤੇ ਇੱਧਰਲੇ ਪਾਸੇ ਨੂੰ ਜਿਹੜੇ ਯਾਤਰਾ ਕਰਨ ਆਉਂਦੇ ਸੀ ਉਹਨਾਂ ਨੂੰ ਯਾਤਰਾ ਕਰਾਉਂਦੇ ਹੁੰਦੇ ਸੀ ਮਲਾਹ,
1: ਉਹਨਾਂ ਕੋਲ
0: ਥੋੜ੍ਹੇ ਥੋੜ੍ਹੇ ਪੈਸੇ ਲੈ ਕੇ ਯਾਤਰਾ ਕਰਾਉਂਦੇ ਸੀ। ਪਰਲੇ ਪਾਸੇ ਨੂੰ ਜਿਹੜੇ ਫੁੱਲ ਲੈ ਕੇ ਆਉਂਦੇ ਸੀ ਨਾ ਉਹਨਾਂ ਦੀਆਂ ਕਿਸ਼ਤੀਆਂ ਪਰਾਂ ਨੂੰ ਜਾਂਦੀਆਂ ਸੀ, ਪਰਲੇ ਪਾਸੇ ਨੂੰ ਤਾਂ ਫੁੱਲ ਉੱਧਰ ਪੇਟ ਦਰਿਆ 'ਚ ਪਾਉਂਦੇ ਸੀ।
1: ਵੀਰ ਜੀ ਦੱਸ ਰਹੇ ਸੀ ਕਿ ਜਦੋਂ ਮੁਰੱਬੇ ਬੰਦੀਆਂ ਹੋਈਆਂ ਨਾ ਅਤੇ ਆਹ ਵੀ ਜ਼ਮੀਨਾਂ ਲੋਕਾਂ ਦੇ ਨਾਵਾਂ ਲੱਗ ਗਈਆਂ ਅਤੇ ਇਹਦੇ ਵਿੱਚ 100 ਕੁ ਫੁੱਟ ਦਾ ਹੀ ਜਿਹੜਾ ਦਰਿਆ ਦਾ ਬਚਿਆ ਹੈ,
0: 100 ਫੁੱਟ
1: ਅਸਲ ਵਿੱਚ ਸਿਰਫ 100 ਫੁੱਟ ਦਾ ਹੀ ਦਰਿਆ ਦਾ ਏਰੀਆ ਵਿੱਚ ਪਰ ਆ। ਅੱਛਾ, ਹੁਣ ਇਹ ਦੱਸੋ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਤੋਂ ਆਉਂਦੇ ਸੀਗੇ ਅਤੇ ਜਲ ਭਰਨ ਦਾ, ਉਹ ਤੁਸੀਂ ਕੀ ਸੁਣਿਆ, ਕਿਹੜਾ ਥਾਂ ਹੈ ਜਿੱਥੋਂ ਜਲ ਭਰਦੇ ਸੀ?
0: ਜਿਹੜਾ ਕਾਗਜ਼ਾਂ ਦੇ ਵਿੱਚ ਹੁਣ ਵੀ ਮੌਜੂਦ ਆ ਉਹ ਇਹੀ ਥਾਂ ਵਾ,
1: ਇਹੀ ਥਾਂ।
0: ਹਾਂਜੀ, ਜਿਹੜਾ ਮੁਰੱਬੇਬੰਦੀ ਦੇ ਵਿੱਚ ਵੀ ਇਹਨੂੰ ਨਿਸ਼ਾਨਦੇਹੀ ਦੇ ਵਿੱਚ ਵੀ ਆਪਣਾ,
1: ਜਿਵੇਂ ਕਹਾਂ ਕਿ ਉਂਗਲ ਲਾਓ ਆਹ ਥਾਂ, ਉਹ ਥਾਂ, ਆਹ ਥਾਂ, ਤਾਂ ਕੀ ਕਹੋਗੇ ਤੁਸੀਂ?
0: ਇੱਥੋਂ 100 ਫੁੱਟ ਇੱਧਰ ਨੂੰ,
1: ਇੱਥੋਂ 100 ਫੁੱਟ
0: ਇੱਥੋਂ,
1: ਆਹੀ ਥਾਂ ਹੈ,
0: ਇਹ ਥਾਂ ਹੈ ਜੀ।
1: ਅਸੀਂ ਬੌਲੀ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਹੀ ਖੜ੍ਹੇ ਹਾਂ ਪਿਆਰਿਓ, ਜਿੱਥੇ ਉਹ ਥਾਂ ਹੈ। ਹੁਣ ਫਿਰ ਗੱਲ ਉੱਥੇ ਆ ਜਾਂਦੀ ਹੈ, ਇਤਿਹਾਸ ਅਸੀਂ ਸੁਣਾਈ ਜਾਂਦੇ ਹਾਂ ਕਿ 12 ਸਾਲ ਸਤਿਗੁਰੂ ਜੀ ਇੱਥੋਂ ਜਲ ਲੈਣ ਆਉਂਦੇ ਰਹੇ, ਪਰ ਅਸੀਂ ਨਾ ਤਾਂ ਪਾਣੀ ਦਾ ਸੋਰਸ ਬਚਾ ਸਕੇ ਕਿ ਇੱਥੋਂ ਪਾਣੀ ਲੰਘਦਾ ਰਹੇ ਸਾਫ਼ ਸੁਥਰਾ। ਹੁਣ ਆਹ ਸਾਹਮਣੇ ਬੌਲੀ ਸਾਹਿਬ ਹੈ ਅਤੇ ਪਿੱਛੇ ਹਾਲਾਤ ਵੇਖੋ ਪਾਣੀ ਦੇ, ਫਿਰ ਦੂਜੇ ਨੰਬਰ 'ਤੇ ਨਾ ਅਸੀਂ ਉਹ ਯਾਦਗਾਰਾਂ ਬਣਾ ਸਕੇ। ਸਤਿਗੁਰੂ ਜੀ ਦੀਆਂ ਯਾਦਗਾਰਾਂ ਹੈ ਪਿਆਰੇ, ਉਹ ਕਿੱਡਾ ਪਿਆਰਾ ਇਤਿਹਾਸ ਹੈ। ਮਹਾਰਾਜ ਕਿਰਪਾ ਕਰੇ, ਮੈਨੂੰ ਤਾਂ ਲੱਗਦਾ ਇਹ ਸਾਰਾ ਕੁਛ ਸਾਨੂੰ ਸਾਂਭਣਾ ਚਾਹੀਦਾ ਸੀ। ਅੱਜ ਵੇਖੋ ਤਾਂ ਪਾਣੀ ਪਾਣੀ ਦਿਖਾਈ ਦੇ ਰਿਹਾ ਦੂਰ ਤੱਕ, ਅਤੇ ਪਾਣੀ ਪਾਣੀ, ਅਤੇ ਇਹਦੇ ਵਿੱਚ ਸਾਰੀ ਹਰੀ ਬੂਟੀ ਹੈ, ਇਹ ਛੱਪੜ ਦਾ ਰੂਪ ਹੀ ਅੱਜ ਹੋ ਗਿਆ ਹੈ, ਅਤੇ ਜਦੋਂ ਕਿ ਅਸਲ ਵਿੱਚ ਦਰਿਆ ਦਾ ਫਲੋ ਹੈ।
0: ਬਿਲਕੁਲ ਜੀ, ਇਹ ਬਹੁਤ ਪਵਿੱਤਰ ਜਗ੍ਹਾ ਹੈ ਜੀ, ਅਤੇ ਇੱਥੋਂ ਗੁਰੂ ਪਾਤਸ਼ਾਹ ਦੇ 12 ਸਾਲ ਚਰਨ ਪਏ ਆ, ਬਹੁਤ ਪਵਿੱਤਰ ਜਗ੍ਹਾ।
1: ਅੱਛਾ, ਇੱਕ ਗੱਲ ਦੱਸੋ, ਐਤਕੀ ਇੰਨੇ ਹੜ੍ਹ ਆਏ ਸੀ ਉਦੋਂ ਪਾਣੀ ਆਇਆ ਇੱਥੇ?
0: ਪਾਣੀ ਉਤਰਾ ਨਹੀਂ ਆਇਆ, ਮਤਲਬ ਟੁੱਟ ਕੇ ਨਹੀਂ ਆਇਆ, ਕੁਦਰਤੀ ਤੌਰ 'ਤੇ ਸੋਮੇ ਫੁੱਟ ਫੁੱਟ ਕੇ ਇੱਧਰ ਪਾਣੀ ਸਾਰਾ
1: ਪਾਣੀ ਚੜ੍ਹ ਜਾਂਦਾ,
0: ਪਾਣੀ ਚੜ੍ਹ ਜਾਣਾ।
1: ਇਹਨਾਂ ਘਰਾਂ 'ਚ ਵੀ ਆਇਆ ਫਿਰ?
0: ਘਰਾਂ ਤੱਕ ਨਹੀਂ, ਬਸ ਇੱਥੋਂ ਤੱਕ ਨਾਲ ਨਾਲ
1: ਇੱਥੇ ਪਹੁੰਚ ਜਾਂਦਾ, ਕਿਉਂਕਿ ਹੁਣ ਤਾਂ ਪਾਣੀ ਬਹੁਤ ਨੀਵਾਂ ਜੇ ਆਪਣੇ।
0: ਹਾਂਜੀ ਹਾਂਜੀ, 4 ਫੁੱਟ ਡਾਉਣ ਚਲ ਗਿਆ।
1: ਹਾਂਜੀ, ਚਲੋ, ਇਹ ਵੀ ਪੱਖ ਜਿਹੜਾ ਇਤਿਹਾਸ ਦਾ ਬਹੁਤ ਸੋਚਣ ਵਾਲਾ ਹੈ, ਕੌਮ ਨੂੰ ਇੱਧਰ ਨੂੰ ਧਿਆਨ ਦੇਣ ਦੀ ਲੋੜ ਆ। ਹੈਰਾਨੀ ਦੀ ਗੱਲ ਹੈ ਕਿ ਤੀਜੇ ਪਾਤਸ਼ਾਹ ਅਤੇ ਚੌਥੇ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੋਵੇ ਅਤੇ ਸਾਡਾ ਉੱਧਰ ਨੂੰ ਕੋਈ ਧਿਆਨ ਹੀ ਨਹੀਂ। ਆਹੀ ਥਾਂ ਹੋ ਸਕਦਾ ਕਿਤੇ ਗਾਗਰ ਰੱਖਦੇ ਹੋਣ, ਮਤਲਬ ਇਮੈਜਿਨ ਹੀ ਕਰ ਰਹੇ ਹਾਂ ਆਪਾਂ ਤਾਂ, ਵੀ ਚਲੋ ਹੁਣ ਤਾਂ

0: ਥੋੜਾ ਜਿਹਾ ਬਦਲ ਗਿਆ ਜੀਓਗ੍ਰਾਫਿਕਲੀ, ਮਹਾਰਾਜ ਕਿਤੇ ਗਾਗਰ ਰੱਖਦੇ ਹੋਣਗੇ, ਆਪ ਇਸ਼ਨਾਨ ਕਰਦੇ ਹੋਣਗੇ, ਯਾਦ ਕਰਦੇ ਕਰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ, ਫਿਰ ਬਾਹਰ ਨਿਕਲ ਕੇ ਉਹ ਗਾਗਰ ਨੂੰ ਭਰਦੇ ਹੋਣਗੇ, ਆਪਣੇ ਕੱਪੜੇ ਲੀੜੇ ਵੀ ਚੇਂਜ ਕਰਦੇ ਹੋਣਗੇ, ਫਿਰ ਗਾਗਰ ਨੂੰ ਭਰਦੇ ਹੋਣਗੇ, ਫਿਰ ਗਾਗਰ ਭਰ ਕੇ ਤੇ ਇੱਥੋਂ ਪਹਿਲਾਂ ਤੇ ਆਹ ਉਚਾਈ ਚੜ੍ਹਦੇ ਹੋਣਗੇ, ਫਿਰ ਇੱਥੋਂ ਵੇਖੋ ਨਾ ਕਿੰਨੇ 9 ਕਿਲੋਮੀਟਰ ਇੱਥੋਂ ਖਡੂਰ ਸਾਹਿਬ,
1: 9 ਕਿਲੋਮੀਟਰ,
0: ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਪਿਆਰਿਓ, 12 ਸਾਲ ਸਤਿਗੁਰੂ ਜੀ ਨੇ ਡੇਲੀ ਇਹ ਸੇਵਾ ਨਿਭਾਈ ਹੈ, ਅਤੇ ਇਹ ਉਹ ਸਥਾਨ ਹੈ ਪਿਆਰਿਓ। ਹੁਣ ਤਾਂ ਇਹ ਜਿਹੜਾ ਥਾਂ ਹੈ ਸਾਰਾ ਨਸ਼ਈਆਂ ਦਾ ਅੱਡਾ ਬਣਿਆ, ਜਿੱਥੇ ਅਸੀਂ ਖੜ੍ਹੇ ਹਾਂ ਥੱਲੇ ਤੁਹਾਨੂੰ ਤੰਬਾਕੂ ਦੇ ਪੈਕਟ ਹੀ ਪੈਕਟ ਪਏ ਦਿਖਣਗੇ, ਸਰਿੰਜਾਂ ਵੀ ਇੱਥੇ ਦਿਖਾਈ ਦੇ ਰਹੀਆਂ, ਅਤੇ ਕਈ ਵਾਰੀ ਨਾ ਸੰਗਤ ਕਹਿ ਦਿੰਦੀ ਕਿ ਤੁਸੀਂ ਜੋੜੇ ਕਿਉਂ ਨਹੀਂ ਲਾਉਂਦੇ ਇਹੋ ਜਿਹੇ ਥਾਂ 'ਤੇ ਜਾ ਕੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਬਹੁਤ ਮੁਸ਼ਕਲ ਆ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸੂਈਆਂ, ਆਹ ਵੇਖੋ ਆਹ ਵੀ ਸਰਿੰਜ ਪਈ ਹੈ ਪਿਆਰੇ, ਹੁਣੇ ਸਰਿੰਜ ਦੀ ਗੱਲ ਕਰਦੇ ਸੀ, ਆਹ ਸਰਿੰਜ ਪਈ ਹੈ, ਅੱਗੇ ਉੱਧਰ ਵੀ ਵੇਖੀ ਸੀ ਅਸੀਂ, ਇਸ ਕਰਕੇ ਭਾਈ ਇਹ ਨਸ਼ਈਆਂ ਦੇ ਗਾੜ ਆ, ਇੱਥੇ ਸੂਈਆਂ ਵੀ ਹੋ ਸਕਦੀਆਂ, ਅਤੇ ਸੂਈਆਂ ਦੇ ਰੈਪਰ ਪਏ ਆ, ਲਿਫਾਫੇ ਪਏ, ਪਤਾ ਲੱਗਦਾ ਹੈ। ਦੂਜਾ ਘਰ ਆ ਵਾ,
2: ਹਾਂਜੀ ਆਏ ਸੀ ਸਾਡੇ ਨਾਲ ਹੀ,
0: ਕਿਹੜੇ ਬਾਬਾ ਜੀ ਆਏ ਸੀ ਇੱਥੇ?
2: ਭੋਲਾ ਸਿੰਘ ਜੀ।
0: ਤੇ ਤੁਹਾਨੂੰ ਕੀ ਲੱਗਦਾ ਇਹੀ ਥਾਂ ਵਾ? ਕੌਣ ਕੌਣ ਇਸ ਘਰ ਚ ਰਹਿੰਦਾ? ਚਾਰ? ਵਾਹ ਜੀ ਵਾਹ, ਖੁੱਲਾ ਪਰਿਵਾਰ ਰਹਿੰਦਾ ਹੈ। ਵੇਖੋ ਇਹ ਅਸੀਂ ਆਪਣੇ ਕੋਲੋਂ ਨਹੀਂ ਗੱਲਾਂ ਬਣਾ ਕੇ ਕਹਿ ਰਹੇ, ਇਹ ਵੀ ਕਹਿੰਦੇ ਅਸੀਂ ਸੁਣਿਆ ਹੋਇਆ ਕਿ ਸਾਡੇ ਘਰਾਂ 'ਚ, ਅਸੀਂ ਸੋਚਿਆ ਵੀ ਨਾ ਜਾਈਏ ਘਰ 'ਚ ਅਵਾਇਡ ਕਰਦੇ ਹਾਂ, ਮੁੱਕ ਦਾ ਹੀ ਗੱਲ ਸੀ ਸਾਡੀ ਇਸ ਵੀਡੀਓ ਦਾ, ਅੱਜ ਦਾ ਮਕਸਦ ਸੀ ਕਿ ਜਿਹੜੀ ਗੱਲ ਸੰਗਤ ਤੱਕ ਜ਼ਰੂਰ ਪਹੁੰਚੇ ਤਾਂ ਜੋ ਅੱਗੇ ਚੱਲੀਏ ਕੁਛ ਨਾ ਕੁਛ ਰਾਹ ਨਿਕਲੇ, ਪਰ ਵੇਖੋ ਅਸੀਂ ਵਾਪਸ ਜਾ ਰਹੇ ਸੀ ਗੱਡੀ ਨੂੰ, ਹੁਣ ਤਾਂ ਚੱਲੇ ਹੀ ਸੀਗੇ, ਅਤੇ ਇਹਨਾਂ ਨੇ ਆਪ ਹੀ ਰੋਕ ਕੇ ਗੱਲ ਕੀਤੀ ਕਿ ਇਹ ਵੀ ਘਰ ਦਾ ਨਾਂ ਆਉਂਦਾ ਹੈ, ਅਤੇ ਹੈ ਇੱਕ ਹੀ ਗੱਲ ਆ ਜੀ ਉਹਨਾਂ ਕੁ ਥਾਂ ਵੇਖਿਆ ਜਾਵੇ, ਅਤੇ ਜਦੋਂ ਖੁੱਲੀਆਂ ਸਮਾਧਾਂ ਹੁੰਦੀਆਂ ਸੀ ਉਦੋਂ ਇਹ ਸਾਰਾ ਥਾਂ ਉਹੀ ਆ, ਆਹ ਵਿੱਚ ਹੀ ਇੱਕ ਦੋ ਘਰ ਛੋਟੇ ਛੋਟੇ ਬਣੇ ਹੋਏ ਆ। ਚਲੋ ਕੋਈ ਗੱਲ ਨਹੀਂ, ਤੁਹਾਡੀ ਗੱਲ ਅਸੀਂ ਸਮਝ ਲਈ ਆ, ਮੇਰੇ ਵਰਗਾ ਮੂਰਖ ਕੀ ਜਾਣੇ ਕਿ ਸਤਿਗੁਰੂ ਜੀ ਦਾ ਹੁਕਮ ਕੀ ਹੈ, ਸਤਿਗੁਰੂ ਜੀ ਦਾ ਭਾਣਾ ਕੀ ਹੈ। ਵੈਸੇ ਤਾਂ ਦਾਸ ਨੂੰ ਲੱਗਦਾ ਨਹੀਂ ਕਿ 6ਵੇਂ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਹੋਣਗੇ ਕਿ ਇਹ ਅੰਗੀਠਾ ਸਾਹਿਬ ਦੁਬਾਰਾ ਨਾ ਬਣਾਏ ਹੋ। ਮੰਨ ਲਓ ਇਹ ਬਚਨ ਵੀ ਕੀਤੇ ਹੋਏ ਤਾਂ ਕੀ ਸਾਨੂੰ ਪੰਥਕ ਤੌਰ 'ਤੇ ਮਹਾਰਾਜ ਕੋਲੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਕਿ ਅਸੀਂ ਸਤਿਗੁਰੂ ਜੀ ਦੇ ਇੰਨੇ ਪਿਆਰੇ ਅਸਥਾਨ ਸਾਂਭ ਨਹੀਂ ਸਕੇ? ਮਹਾਰਾਜ ਤਰਸ ਕਰੇ ਸੰਗਤ ਜੀ, ਇਹ ਗੱਲ ਹੁਣ ਪੰਥ ਦੀ ਕਟਹਿਰੀ ਵਿੱਚ ਹੈ, ਦਾਤਾ ਕਿਰਪਾ ਕਰੇ, ਦਾਸ ਨੂੰ ਐਂ ਲੱਗਦਾ ਹੈ ਕਿ ਸਾਨੂੰ ਆਪਣੇ ਸਥਾਨਾਂ ਨੂੰ ਸੰਭਾਲਣਾ ਚਾਹੀਦਾ ਹੈ, ਜਿੱਥੋਂ ਗਾਗਰ ਭਰਦੇ ਰਹੇ, ਜਿੱਥੇ ਮਹਾਰਾਜ ਜੀ ਦੇ ਅੰਗੀਠੇ ਸੀ। ਇੰਨੀ ਸਾਂਝ ਕਰਕੇ ਆਪ ਜੀ ਦੇ ਨਾਲ ਹੁਣ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
3: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
4: Best Bargain Carpets and Flooring, sirf ek na hi nahi, sachi Best Bargain hai.
5: Best Bargain te milde ne brand name carpets, hardwood, vinyl ate laminate floors, bargain prices te.
4: Sade store te aake aap selection vekho ya apne ghar baith ke choose karo.
5: Lajawab quality, top class service, Best Bargain to behtar koi nahi.
4: We also service hotels, motels, banquets and high rise buildings. Best Bargain Carpets, 905-696-7877.
6: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
7: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: CWC Immigration is one of the largest immigration companies and the 4 offices Canada ch ne te 12 India ch. Main Mr. Khera nu personally janda, main unna de office vi gaya te unna de clients nu vi mile hai. Mainu lagda hai ke oh they believe in quality and they are dedicated to providing competent services to the clients.
10: Sitaryan di pasand te tuhade saryan di pasand.

0: IWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ 9056704444
1: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
2: क्या लगा था तुझे मेरे खिलाफ गवाही देके
3: तू बच जाएगी
2: क्या कोई नहीं आएगा तुझे बचाने के लिए
4: वाह मेरे हीरो आते ही कर दिया गुंडों को जीरो
5: मेरे दो तीन आदमियों को मार के खुद को तू शेर समझ रहा है
6: अरे पूरी फौज पड़ी है तीर्थ लड़ने के लिए
5: तो भेज अपनी फौज अब तू ही आ जा
7: अरे ऐसा तू क्या खाता है यार इतनी ताकत कहां से लाता है
5: मेरा भरोसेमंद साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
8: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ
9: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਝ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-9090 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-9090 ਸਤਿ ਸ਼੍ਰੀ ਅਕਾਲ ਜੀ
8: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
10: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
11: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
12: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
13: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
14: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run.
3: steady work around the year. All new equipments ਦੇ ਨਾਲ 24/7 ਦੀ friendly dispatch ਅਤੇ ਵਧੀਆ pay rate ਤੇ weekly payment basis ਤੇ direct deposit ਲੈਣ ਲਈ ਅੱਜ ਹੀ call ਕਰੋ. Sarai Trucking 905-794-8837 905-794-8837 Sarai

ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ, ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਅਰਵਿੰਦ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ MLA ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ MLAs ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ MLAs ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਤੇ ਚਰਚਾ ਬਣੀ ਰਹਿਣੀ ਕਿ MLAs ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡਨ ਕਰ ਰਹੇ ਸੀ, ਪਰ ਅੱਜ MLA ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ? ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ ਔਰ ਅੰਦਰਲੀ ਗੱਲ ਕੀ ਹੈ ਕਿ ਚਰਚਾ 'ਤੇ, ਮਤਲਬ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਇਹ ਹੋਈ ਹੈ? ਦਾਅਵੇ ਨਾਲ ਕਹਿ ਰਿਹਾ, ਸੁਣਾਊਂਗਾ ਵੀ ਤੁਹਾਨੂੰ ਕਿਹਨੇ ਕੀਤੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਰ ਰਿਹਾ, ਕੋਈ ਗੱਲ ਇੱਥੇ ਉਹ ਨਹੀਂ ਹੋਏਗੀ ਕਿ ਜੀ ਹਵਾ 'ਚ ਗੱਲ ਹੋਏ, ਸੁਣਾਊਂਗਾ ਵੀ, ਬਕਾਇਦਾ ਰਿਕਾਰਡਿੰਗ ਸੁਣਾਊਂਗਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਕਿਉਂ ਨਾ ਹੋਵੇ? ਕਿਉਂਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਆਪ ਇਹ ਗੱਲ ਕਹਿ ਰਹੇ ਸੀ ਮੀਟਿੰਗ 'ਤੇ ਪਹਿਲਾਂ ਦੀ ਪਲਾਨ ਸੀ, ਪਰ ਕਿਉਂਕਿ ਸਿਆਪਾ ਨਵਾਂ ਸੀਗਾ ਅਤੇ ਫਿਰ ਚਰਚਾ ਹੋਣੀ ਲਾਜ਼ਮੀ ਸੀ। ਖੈਰ, ਸਿੱਧਾ ਮਸਲੇ 'ਤੇ ਆਉਣਾ, ਸਵੇਰੇ ਸਵੇਰੇ ਸਿਟੀ ਗਰੁੱਪ ਆਫ ਇੰਸਟੀਚਿਊਟ ਜਿਹੜਾ ਉੱਥੇ ਜਲੰਧਰ ਹੈ, ਉੱਥੇ MLAs ਦਾ ਪਹੁੰਚਣਾ ਸ਼ੁਰੂ ਹੋ ਜਾਂਦਾ। ਪਾਰਟੀ ਦੇ ਵਰਕਰ ਬਹੁਤ ਸਾਰੇ ਪਹੁੰਚਦੇ, ਬਹੁਤ ਸਾਰੇ ਚੇਅਰਮੈਨ ਪਹੁੰਚਦੇ, ਬਹੁਤ ਸਾਰੇ, ਇੱਕ ਇੱਕ ਕਰਕੇ ਸਾਰੀ ਟਾਈਮਲਾਈਨ ਦੱਸੂਗਾ, ਹੋਇਆ ਕੀ ਹੈ, ਕਿੰਨੇ ਵਜੇ ਕੀ ਹੋਇਆ, ਕਿਹਦੇ ਨਾਲ ਗੁਪਤ ਮੀਟਿੰਗ ਹੋਈ ਹੈ, ਸਾਰਾ ਕੁਝ ਦੱਸੂਗਾ। ਸ਼ੁਰੂ ਹੁੰਦੇ ਅਤੇ ਅੰਦਰ ਜਾਂਦੇ ਔਰ ਉਸ ਤੋਂ ਬਾਅਦ ਆਡੀਟੋਰੀਅਮ 'ਚ ਹੁੰਦੀ ਇੱਕ ਮੀਟਿੰਗ, ਮੀਟਿੰਗ ਨੂੰ ਸੰਬੋਧਿਤ ਕਰਦੇ ਨੇ ਮਨੀਸ਼ ਸਿਸੋਦੀਆ, ਜਿਹਦੇ 'ਚ ਸਰਕਾਰ ਦੇ ਕੰਮਾਂ ਦੀ ਗੱਲ ਹੁੰਦੀ ਹੈ, ਜਿੱਥੇ ਇਹ ਗੱਲ ਹੁੰਦੀ ਹੈ ਕਿ ਫੀਡਬੈਕ ਕੀ ਹੈ ਲੋਕਾਂ ਦਾ, ਔਰ ਜਿੱਥੇ ਹੁਣ ਅੱਗੇ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਂਦੀ ਹੈ ਕਿ ਭਾਈ ਅੱਗੇ ਪਿੰਡਾਂ 'ਚ ਜਾ ਕੇ ਕੀ ਕਰਨਾ। ਇੱਕ ਪਰਚੀ ਜਾਂ ਇੱਕ ਡਾਇਰੀ ਫੜਾਈ ਜਾਂਦੀ ਹੈ ਜਿਹਦੇ 'ਚ ਇੱਕ ਸਰਵੇ ਟਾਈਪ ਦਾ ਫਾਰਮੈਟ ਸੀਗਾ, ਜਿਹੜਾ ਕਿ ਜਾ ਕੇ ਇਹਨਾਂ ਨੇ ਪਿੰਡਾਂ ਪਿੰਡਾਂ 'ਚ ਹੁਣ ਕਰਨਾ, ਫੀਡਬੈਕ ਲੈਣਾ ਲੋਕਾਂ ਦਾ। ਯਾਨੀ ਕਿ ਬਹੁਤ ਸਾਰੇ ਸੈਂਸਸ 'ਤੇ ਚੱਲ ਰਿਹਾ, ਪਰ ਕੁਝ ਫੀਡਬੈਕ ਹੁਣ ਆਪਣੇ ਓਬਜ਼ਰਵਰ, ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਓਬਜ਼ਰਵਰ ਕੌਣ ਨੇ, ਇਹ ਪਾਰਟੀ ਦੇ ਲੋਕ ਨੇ ਜਾਂ ਜਿਹੜੇ ਪੈਸੇ ਦੇ ਕੇ ਹੁਣ ਇੱਕ ਸੈਂਸਸ ਕਰਾਇਆ ਜਾ ਰਿਹਾ ਉਹ ਲੋਕ ਨੇ? ਮਤਲਬ ਬਹੁਤ ਸਾਰੇ ਅਜੇ ਡਾਊਟ ਨੇ ਇਹਦੇ 'ਤੇ। ਮੈਂ ਤੁਹਾਨੂੰ ਇਸ਼ਾਰਾ ਦੇਤਾ, ਤੁਹਾਨੂੰ ਹਿੰਟ ਦੇਤਾ, ਬਾਕੀ ਬਹੁਤ ਜਲਦ ਇਹ ਵੀ ਸਾਹਮਣੇ ਆਏਗਾ। ਖੈਰ, ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਇਸੇ ਵਿਚਕਾਰ ਨਾ ਇੱਕ ਬੜੀ ਇੰਟਰਸਟਿੰਗ ਵੀਡੀਓ ਸਾਹਮਣੇ ਆਈ, ਬਹੁਤ ਇੰਟਰਸਟਿੰਗ ਤਸਵੀਰਾਂ ਉਸ ਵੀਡੀਓ ਉਸ ਮੀਟਿੰਗ ਤੋਂ ਸਾਹਮਣੇ ਆਈਆਂ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਉਹ ਕੁਛ ਕਸਰਤ ਜੀ ਕਰਦੇ ਵੀ ਨਜ਼ਰ ਆਏ, ਐਕਸਰਸਾਈਜ਼ ਕਰਦੇ ਨਜ਼ਰ ਆਏ। ਹਾਲਾਂਕਿ ਐਕਸਰਸਾਈਜ਼ ਕਰਦੇ ਨਜ਼ਰ ਆਏ ਉਹਦਾ ਮਜ਼ਾਕ ਵੀ ਬਹੁਤ ਉੱਡ ਰਿਹਾ, ਪਰ ਉੱਡਣਾ ਨਹੀਂ ਚਾਹੀਦਾ, ਉਹ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ। ਉਹ ਇੱਕ ਰਿੰਗ ਜਿਹਨੂੰ ਉਹ ਕਹਿੰਦੇ ਇੱਕ ਦੂਜੇ ਤੋਂ ਲੰਘਾ ਰਹੇ ਸੀ, ਔਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਇਕੱਠੇ ਹਾਂ। ਉਦੋਂ ਕੀ ਹੈ ਕਿ ਜੀ ਲੰਚ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੀਤੀ ਗਈ, ਫਿਰ ਕਰਾਇਆ ਗਿਆ ਲੰਚ। ਇਹ ਗੈਪ ਇੰਨਾ ਕਿਉਂ ਦਿੱਤਾ ਗਿਆ? ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਨਾ ਸੀ, ਔਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਸੰਬੋਧਿਤ ਕਰਨਾ ਸੀ ਤਾਂ ਉਹਨਾਂ ਦਾ ਸਮਾਂ 3:30 ਦਾ ਸੀ, ਕਿਉਂਕਿ ਕੋਈ ਚੰਡੀਗੜ੍ਹ ਹੋਰ ਕਿਸੇ ਚੈਨਲ ਦਾ ਕੌਨਕਲੇਵ ਔਰ ਬਹੁਤ ਸੀ, ਔਰ ਉਹ ਆਉਂਦੇ ਹੁੰਦੇ ਥੋੜ੍ਹਾ ਜਿਹਾ ਲੇਟ ਹੋ ਗਿਆ, ਇਸ ਕਰਕੇ ਲੰਚ ਤੋਂ ਪਹਿਲਾਂ ਉਹ ਸਾਰੀ ਐਕਸਰਸਾਈਜ਼ ਕਰਾਈ ਗਈ। ਪਰ ਬਾਹਰ ਤਾਂ MLA ਕਰ ਰਹੇ ਸੀ ਐਕਸਰਸਾਈਜ਼, ਸਿਟੀ ਗਰੁੱਪ ਆਫ ਇੰਸਟੀਚਿਊਟ ਦੇ ਮਾਲਕ ਦੇ ਕਮਰੇ ਦੇ ਵਿੱਚ ਸ਼ੁਰੂ ਹੋਈ ਇੱਕ ਵੱਖਰੀ ਐਕਸਰਸਾਈਜ਼। ਉਸ ਐਕਸਰਸਾਈਜ਼ ਮੌਜੂਦ ਸੀਗੇ ਮਨੀਸ਼ ਸਿਸੋਦੀਆ, ਮਨੀਸ਼ ਸਿਸੋਦੀਆ ਦੇ ਸੱਜੇ ਖੱਬੇ ਵਾਲੇ 2-3 ਲੋਕ, ਮਤਲਬ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਕੰਮ ਕੁੰਮ ਸਾਂਭਦੇ ਆ, 2 ਲੋਕ ਜੋ ਮੇਰੇ ਕੋਲ ਜਾਣਕਾਰੀ ਹੈ, 3 ਸੀਗੇ ਸ਼ਾਇਦ, ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਅਤੇ ਉਹਨਾਂ ਦੇ

0: ਹੁਣੇ ਕਾਲ ਕਰੋ 905-893-2270 ਐਕਸਟੈਂਸ਼ਨ 206 ਜਾਂ 207 905-893-2270 ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring.

0: की टॉप क्लास सर्विस, बेस्ट मार्केट तो बेहतर कोई नहीं।
1: We also service hotels, motels, banquets and high-rise buildings. Best Bargain Carpets, 905-696-7877.
2: CCCLA, कर्जा माफ करवाना, बस इन्ना ही आसान है।
3: कलेक्शन कॉलां, पावर सेल नोटिस, क्रेडिट कार्डां दा उधार, सरकार वलों टैक्स दी मांग, तुसी इन्ना सब तो ही बिना बैंकरप्सी कीतियां छुटकारा पा सकदे हो।
4: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
2: कर्जे तो परेशान, असी करांगे काम आसान।
5: CWC Immigration is one of the largest immigration companies and there are 4 offices in Canada and 12 in India. I know Mr. Kheran personally, I went to their office and I got their clients. I think that they believe in quality and they are dedicated to providing competent services to their clients.
6: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
7: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
8: क्या लगा था तुझे? मेरे खिलाफ गवाही देके
9: तू बच जाएगी?
8: क्या कोई नहीं आएगा तुझे बचाने के लिए?
10: वाह मेरे हीरो, आते ही कर दिया गुंडों को जीरो।
8: मेरे दो तीन आदमियों को मार के खुद को तू शेर समझ रहा है?
9: अरे पूरी फौज पड़ी है तीर्थ लड़ने के लिए,
8: तो भेज अपनी फौज, अब तू ही आ जा।
9: अरे ऐसा तू क्या खाता है यार, इतनी ताकत कहाँ से लाता है?
8: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती फुर्ती और ताकत, और साथ में बढ़ाता है मेरा स्टैमिना।
11: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
12: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
11: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
13: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
14: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8 ਤੋਂ 12%

0: ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ ਸੈਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ, ਹੁਣ ਤਾਂ ਇਹ ਲੱਗਦਾ ਹੈ ਕਿ ਇਹ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ। ਗੱਲ ਹੋਏਗੀ ਸਿਰਫ ਅਤੇ ਸਿਰਫ CM ਸ਼ਰਾਬ ਅਤੇ ਸਵਾਲ ਦੀ। ਫਿਰ ਕਹਿ ਰਿਹਾ, ਅੱਜ ਗੱਲ ਸਿਰਫ CM ਸ਼ਰਾਬ ਅਤੇ ਸਵਾਲ ਜਿਹੜੇ ਉੱਠ ਰਹੇ ਹੈ। ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰਕੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚੇ ਔਰ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਮੁੱਖ ਮੰਤਰੀ ਜਦੋਂ ਬੋਲ ਰਹੇ ਸੀ ਤਾਂ ਬਹੁਤੇ ਲੋਕਾਂ ਨੇ ਜਾਂ ਜੋ ਕਾਂਗਰਸ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਕੇ ਆਪ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਆਏ। ਇਹ ਗੱਲ ਸੁਖਪਾਲ ਖਹਿਰਾ ਨੇ ਚੱਕੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਾਰੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਅੜ ਗਏ। ਉਹ ਕਿਹੜੀ ਗੱਲ ਸੀ ਮੁੱਖ ਮੰਤਰੀ ਸਾਹਿਬ ਦੀ ਜਿਹਨੂੰ ਲੈ ਕੇ ਸਵਾਲ ਖੜਾ ਹੋਇਆ, ਇੱਕ ਵਾਰੀ ਉਹ ਵੀ ਸੁਣ ਲਓ।
1: ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲਾਤੇ ਨਹੀਂ ਕਰਦੇ, ਬੈਠਣ ਵੇ ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਉਹ ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ।
0: ਖੈਰ, ਮਸਲਾ CM ਬੋਲੇ ਔਰ ਉਸ ਤੋਂ ਬਾਅਦ ਇਹ ਤੁਸੀਂ ਵੀ ਵੇਖ ਲਿਆ, ਇਸ ਤੋਂ ਬਾਅਦ ਮੈਂ ਇੱਥੇ ਅੱਜ ਜਜਮੈਂਟਲ ਨਹੀਂ ਹੋਣਾ। ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਅੱਜ ਮੈਂ ਪੰਜਾਬ ਦੇ ਲੋਕਾਂ 'ਤੇ ਛੱਡ ਰਿਹਾ, ਕਮੈਂਟਾਂ ਦੱਸ ਦਿਓ। ਲੋਕ ਫਤਵਾ ਹੀ ਹੁੰਦਾ ਨਾ, ਲੋਕ ਫਤਵਾ ਕੋਈ ਕਹਿ ਕੇ ਨਹੀਂ ਹੁੰਦਾ। ਇਸ ਬਿਆਨ ਮੁੱਖ ਮੰਤਰੀ ਸਾਹਿਬ ਦੇ ਜਿਹਦੇ 'ਤੇ ਸਵਾਲ ਖੜ੍ਹੇ ਹੋ ਰਿਹਾ, ਸਾਡੇ ਮਾਣਯੋਗ CM ਸਾਹਿਬ ਦੇ ਇਸ ਸ਼ਰਾਬ ਨੂੰ ਲੈ ਕੇ ਜੋ ਸਵਾਲ ਖੜ੍ਹੇ ਹੋ ਰਿਹਾ, ਇਸ ਕਰਕੇ ਅੱਜ ਮੈਂ ਤਾਂ ਥੰਬਨੇਲ ਕੈਪਸ਼ਨ ਵੀ ਇਹ ਰੱਖਿਆ, ਇਕੱਲਾ ਹੀ CM ਸ਼ਰਾਬ ਅਤੇ ਸਵਾਲ। ਇਹਦਾ ਜਵਾਬ ਤੁਸੀਂ ਦਿਓ, ਤੁਸੀਂ ਸੁਣ ਲਿਆ। ਪਰ ਜਦੋਂ ਇਹ ਗੱਲ ਤੁਰੀ ਤਾਂ LOP ਪ੍ਰਤਾਪ ਸਿੰਘ ਬਾਜਵਾ ਨੇ ਸਦਨ 'ਚ ਖੜ ਕੇ ਇਹ ਮੰਗ ਕੀਤੀ ਔਰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਜੀ ਐਲਕੋਮੀਟਰ ਹੁੰਦਾ ਜਿਹੜਾ ਟ੍ਰੈਫਿਕ ਚਲਾਨ ਵਾਲਿਆਂ ਕੋਲ ਹੁੰਦਾ, ਜਿਹੜੇ ਫੂਕ ਮਰਾਉਂਦੇ ਆ, ਉਹ ਐਲਕੋਮੀਟਰ ਕਹਿੰਦੇ ਜੀ, ਉਹ ਲੈ ਕੇ ਆਓ ਅਤੇ ਚੈੱਕ ਕਰਾਓ। ਪੰਜਾਬ ਵਿਧਾਨ ਸਭਾ ਵਰਗੀ ਗਰੀਮਾਮਈ ਥਾਂ 'ਤੇ ਇਸ ਤਰ੍ਹਾਂ ਦੀ ਗੱਲ ਵੀ ਆਉਣੀ, ਇਹ ਸਵਾਲ ਖੜ੍ਹੇ ਕਰਦੀ ਹੈ।

0: ਹੁਣ ਦੱਸੋ ਅੱਜ ਦਾ ਦਿਨ ਕਿਹੜੇ ਇਤਿਹਾਸ 'ਚ ਲਿਖਿਆ ਜਾਏਗਾ? ਬਿਆਨ ਸੁਣੋ ਪ੍ਰਤਾਪ ਬਾਜਵਾ ਦਾ।
1: ਆਨਰੇਬਲ ਮੈਂਬਰ ਨੇ ਬਹੁਤ ਸੀਰੀਅਸ ਚਾਰਜ ਲਗਾਇਆ ਐਂਡ ਦੈਟ ਆਲਸੋ ਔਨ ਦੀ ਹੈਡ ਆਫ ਦੀ ਸਟੇਟ। ਇਫ ਇਟ ਇਜ਼ ਟਰੂ, ਇਸ ਤੋਂ ਮਾੜਾ ਦਿਨ ਫੇਰ ਨਹੀਂ ਹੋ ਸਕਦਾ। ਇਟ ਇਜ਼ ਅ ਬਲੈਕ ਡੇ ਇਨ ਡੈਮੋਕ੍ਰੇਸੀ।
2: ਇੱਕ ਮਿੰਟ,
1: ਮੇਰੀ ਬੇਨਤੀ ਸਰ, ਯੂ ਆਰ ਦ ਕਸਟੋਡੀਅਨ ਆਫ ਦੀ ਹਾਊਸ, ਮੇਰੀ ਗੁਜ਼ਾਰਿਸ਼ ਹੈ ਅਲਕਾ ਮੀਟਰ ਦਾ, ਆ ਸਾਰੇ ਇੱਥੇ ਨੇ, ਦਰਵਾਜ਼ੇ ਬੰਦ ਕਰੋ ਸਾਰਿਆਂ ਦਾ, ਅਲਕਾ ਮੀਟਰ ਟੈਸਟ ਕਰਾਓ।
2: ਕਟਾਰੂ ਚੱਕ,
1: ਜਿੰਨੇ ਮੈਂਬਰ
2: ਲਾਲ ਚੰਦ ਕਟਾਰੂ ਚੱਕ।
0: ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਾਲ ਵੱਡੇ ਹੋਰ ਖੜੇ ਹੋਏ ਜਦੋਂ ਹੋਰ ਹੰਗਾਮਾ ਹੋਇਆ। ਸਵਾਲ ਵੱਡੇ ਹੁੰਦੇ ਹੰਗਾਮਾ ਇੰਨਾ ਵੱਧ ਗਿਆ ਕਿ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਯਾਨੀ ਕਿ ਇਸ ਪੂਰੇ ਐਪੀਸੋਡ ਨੂੰ ਡਾਕੂਮੈਂਟਡ ਵੀ ਕਰ ਲਿਆ। ਮੈਂ ਇਸ ਤੋਂ ਬਾਅਦ ਦੀ ਗੱਲ 'ਤੇ ਆਊਂਗਾ, ਪੀਤੀ ਸੀ ਨਹੀਂ ਪੀਤੀ ਸੀ, ਅੱਜ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ, ਕਿਉਂਕਿ ਮੈਨੂੰ ਕੋਈ ਡਰ ਨਹੀਂ ਇਹਦਾ। ਮੈਂ ਡਰ ਕੇ ਨਹੀਂ ਕੰਮ ਕਰਦਾ ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਅੱਜ ਬੜੇ ਪੋਲਾਈਟ ਹੋ ਕੇ ਕਹਿ ਰਿਹਾ, ਕਿਉਂਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗਦਾ ਲਾਈਵ ਟੈਲੀਕਾਸਟ ਦੀਆਂ ਮਸ਼ੀਨਾਂ ਨੂੰ ਅੱਗ ਲਾ ਦਿਓ। ਲਾਂਤਾ ਨੇ ਅਜਿਹਾ ਲਾਈਵ ਦੇਖਣ 'ਤੇ ਪੰਜਾਬ ਦੇ ਲੋਕਾਂ ਦੇ ਕੀ ਮੈਸੇਜ ਜਾ ਰਿਹਾ? ਬਾਕੀ ਤੁਸੀਂ ਸਮਝ ਗਏ ਜੋ ਮੈਂ ਕਹਿਣਾ ਚਾਹ ਰਿਹਾ, ਪੰਜਾਬ ਦੇ ਲੋਕਾਂ 'ਚ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਕੀ ਚੁਣ ਕੇ ਭੇਜਿਆ, ਜੋ ਹਾਲਾਤ ਉੱਥੇ ਹੋ ਰਹੇ ਉਹ ਕਿਹੜੇ ਹਾਲਾਤ ਨੇ ਉਹ ਤੁਹਾਨੂੰ ਬੈਟਰ ਪਤਾ। ਖੈਰ, ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਵੱਲੋਂ, ਅਰਜੈਂਟ ਰਿਕੁਐਸਟ ਫੋਰ ਇਮੀਡੀਏਟ ਐਲਕੋਮੀਟਰ ਐਂਡ ਡੋਪ ਟੈਸਟਿੰਗ ਆਫ ਦਾ ਚੀਫ ਮਿਨਿਸਟਰ ਐਂਡ ਆਲ MLAs ਡਿਊਰਿੰਗ ਦਾ ਔਨਗੋਇੰਗ ਸੈਸ਼ਨ। ਆ ਚਿੱਠੀ ਹੈ, ਬਹੁਤ ਲੰਬੀ ਚੌੜੀ ਹੈ, ਮੈਂ ਉਹਦੇ 'ਚ ਨਹੀਂ ਜਾਊਂਗਾ, ਕਿਉਂਕਿ ਇਹ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਔਰ ਮੇਰੀ ਕੋਸ਼ਿਸ਼ ਹੁੰਦੀ 8-10 ਮਿੰਟ ਤੋਂ ਉੱਪਰ ਦੀ ਨਾ ਹੋਵੇ। ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ MLAs ਦੇ ਇਹਦੇ 'ਤੇ ਸਾਈਨ ਕਰਾਇਆ, ਚੁੱਕੇ LOP ਨੇ, ਔਰ ਉਹਨਾਂ ਨੇ ਚਿੱਠੀ ਲਿਖੀ ਔਰ ਉਹਦੇ 'ਚ ਅਖੀਰ 'ਚ ਸਾਈਨ ਕੁਲਤਾਰ ਸਿੰਘ ਸੰਧਵਾ ਔਰਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਜੀ ਜਾਂਚ ਕਰਾਓ, ਐਲਕੋਮੀਟਰ ਮੰਗਾਓ, ਸਾਰਿਆਂ ਦੇ ਡੋਪ ਟੈਸਟ ਕਰਾਓ। ਔਰ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਜੀ ਮੁੱਖ ਮੰਤਰੀ ਸ਼ਰਾਬ ਪੀ ਕੇ ਆਏ ਸੀ, ਇਸ ਚਿੱਠੀ 'ਚ ਮੈਨਸ਼ਨ ਹੈ। ਸਾਈਨ ਇਹਦੇ 'ਚ ਇੱਕ ਬੰਦੇ ਦੇ ਨੇ, ਪ੍ਰਤਾਪ ਬਾਜਵਾ ਨੇ ਲਿਖੀ ਹੈ, ਸੁਖਪਾਲ ਖਹਿਰਾ, ਅਰੁਣਾ ਚੌਧਰੀ, ਕੁਛਾਂ ਦੇ ਸਾਈਨ ਮੈਨੂੰ ਨਹੀਂ ਸਮਝ ਆ ਰਹੇ, ਪਰ ਇਹ 12 ਬੰਦਿਆਂ ਦੇ ਸਾਈਨ ਇਸ ਚਿੱਠੀ ਦੇ ਵਿੱਚ ਹੋਏ ਪਏ ਹੈ। ਇੱਕ ਹੁਣ ਜਦੋਂ ਸੈਸ਼ਨ ਐਡਜਨ ਹੋ ਗਿਆ, ਹੰਗਾਮੇ ਤੋਂ ਬਾਅਦ ਲੰਚ ਹੋ ਗਿਆ, ਔਰ ਜਦੋਂ ਲੰਚ ਤੋਂ ਬਾਅਦ ਸ਼ੁਰੂ ਹੁੰਦਾ ਤਾਂ ਇਹ ਮੰਗ ਇੱਕ ਵਾਰ ਫਿਰ ਤੋਂ ਕਾਂਗਰਸ ਦੀ MLA ਕਰਦੇ ਹੈ ਕਿ ਭਾਈ ਅਸੀਂ ਤੁਹਾਨੂੰ ਚਿੱਠੀ ਲਿਖੀ ਹੈ ਸਪੀਕਰ ਸਾਹਿਬ, ਕਾਰਵਾਈ ਕਰੋ। ਅਤੇ ਸਪੀਕਰ ਸਾਹਿਬ ਅੱਗੋਂ ਕੀ ਕਹਿੰਦੇ? ਕਹਿੰਦੇ ਮੈਂ ਤੁਹਾਡੀ ਚਿੱਠੀ ਨੂੰ ਸਿਰੇ ਤੋਂ ਖਾਰਜ ਕਰਦਾ। ਯਾਨੀ ਕਿ ਜੋ ਮੰਗ ਕਾਂਗਰਸ ਦੀ ਵਿਧਾਇਕਾਂ ਵੱਲੋਂ ਚੱਕੀ ਜਾ ਰਹੀ ਸੀ, ਜੋ ਚਿੱਠੀ ਲਿਖੀ ਗਈ, ਕਹਿੰਦੇ ਮੈਂ ਸਿਰੇ ਤੋਂ ਖਾਰਜ ਕਰਦਾ।
2: ਵਿਰੋਧੀ ਧਿਰ ਵੱਲੋਂ ਸਦਨ ਦੇ ਨੇਤਾ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਬਣਦੀ, ਉਹ ਜ਼ਿੰਮੇਵਾਰ ਹਨ ਅਤੇ ਸਤਿਕਾਰਯੋਗ ਹਨ। ਸੋ ਮੈਂ ਤੁਹਾਡਾ ਜਿਹੜਾ ਲੈਟਰ ਹੈ ਇਹਨੂੰ ਨਾ ਮਨਜ਼ੂਰ ਕਰਦਾ ਹਾਂ।
0: ਦੇਖੋ, ਮਸਲਾ ਤਾਂ ਹੁਣ ਵੱਡਾ ਹੋ ਗਿਆ, ਇਸ ਮਸਲੇ ਤੋਂ CM ਸ਼ਰਾਬ ਅਤੇ ਸਵਾਲ, ਮੈਂ ਬਾਰ ਬਾਰ ਕਹਿ ਰਿਹਾ, CM ਸ਼ਰਾਬ ਅਤੇ ਸਵਾਲ, ਇਹ ਮਸਲਾ ਹੁਣ ਵੱਡਾ ਹੋ ਗਿਆ। ਔਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਸਾਫ਼ ਕਿਹਾ ਕਿ ਇਹ ਗੱਲ ਹੁਣ ਇੱਥੇ ਰੁਕਣੀ ਨਹੀਂ, ਇਹ ਜਵਾਬ ਦੇਣਾ ਪੈਣਾ। ਇਸ ਗਰਿਮਾ ਮਈ ਸਦਨ ਦੀ ਗਰਿਮਾ ਨੂੰ ਠੇ ਲੱਗੀ ਹੈ, ਉਹ ਇਹ ਕਹਿ ਰਿਹਾ। ਹੁਣ ਕਾਂਗਰਸ ਇਸ 'ਤੇ ਹਮਲਾਵਰ ਹੋ ਰਹੀ ਹੈ, ਪਰ ਕੀ ਆਮ ਆਦਮੀ ਪਾਰਟੀ ਹੈ, ਸਪੀਕਰ ਤਾਂ ਪਹਿਲੇ ਡਿਨਾਈ ਕਰ ਚੁੱਕੇ, ਹੁਣ ਚਾਰਾ ਕੀ ਬਚਦਾ? ਖੈਰ, ਸਿਆਸਤ ਸਰਗਰਮ ਹੈ।
1: ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ, ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
3: ਇਸ਼ਾਰੇ ਕੀਤੇ,
1: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ। ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ, ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ 'ਚ ਆਉਣ ਵਾਸਤੇ, ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ, ਤੋ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤੇ ਇਸ ਆਗਸਟ ਹਾਊਸ ਦੀ ਬਹੁਤ ਵੱਡੀ, ਮੈਂ ਸਮਝਣਾ, ਕੁਤਾਈ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਤੇ ਅਸੈਂਬਲੀ ਦੇ ਵਾਸਤੇ ਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ

0: ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਤੇ ਸਾਡਾ ਸਾਰਿਆਂ ਦਾ ਜਿੰਨੇ ਐਮਐਲਏ ਹਾਊਸ ਦੇ ਵਿੱਚ ਨੇ ਭਾਵੇਂ ਆਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ ਅਸੀਂ ਇਹ ਗੱਲ ਕਹੀ ਇਹਦਾ ਅਲਕੋਹਲ ਟੈਸਟ ਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ ਪੀਜੀਆਈ ਤੋਂ ਕਰਾਏ ਜਾਣ ਹੁਣੇ ਕਰਾਏ ਜਾਣ ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਦਿਓ ਅਸੀਂ ਤਿਆਰ ਹਾਂ ਜਾਣ ਇੱਥੇ ਟੀਮ ਬੁਲਾ ਲਓ ਪੀਜੀਆਈ ਦੀ ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਆਪੋਜੀਸ਼ਨ ਆਪਣੇ ਆਪ ਨੂੰ ਆਪਣਾ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ ਉਸ ਬਾਅਦ ਮੁੱਖ ਮੰਤਰੀ ਦਾ ਕਰੋ ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ ਫਿਰ ਆਪ ਦੇ ਐਮਐਲਏਆਂ ਦਾ ਫਿਰ ਕਾਂਗਰਸ ਦੇ ਐਮਐਲਏਆਂ ਦਾ ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ ਜੇ ਉੱਥੇ ਇੱਕ ਹੈੱਡ ਆਫ ਦੀ ਸਟੇਟ ਇਸ ਰੂਪ ਚ ਆਏ ਤੇ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਕੌਣ ਆਦਮੀ ਇੱਜ਼ਤ ਮਾਨ ਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ
1: ਮਸਲਾ ਵਿਧਾਨ ਸਭਾ ਦੇ ਅੰਦਰ ਦਾ ਹੈ ਪਰ ਪੰਜਾਬ ਚ ਚੰਡੀਗੜ੍ਹ ਚ ਅੱਜ ਇੱਕ ਮੋਕ ਸੈਸ਼ਨ ਚੱਲ ਰਿਹਾ ਸੀ ਬੀਜੇਪੀ ਦਾ ਔਰ ਸੁਨੀਲ ਜਾਖੜ ਨੇ ਤੇ ਹੋਰ ਗੰਭੀਰ ਇਲਜ਼ਾਮ ਲਾਤੇ ਇਸ ਤੋਂ ਵੀ ਗੰਭੀਰ ਇਲਜ਼ਾਮ ਲਾਏ ਨੇ ਕਹਿੰਦੇ ਕੋਈ ਪਹਿਲੀ ਮਰਤਬਾ ਥੋੜ੍ਹੀ ਹੈ ਇੱਥੇ ਪਾਰਲੀਮੈਂਟ ਵੀ ਸ਼ਰਾਬ ਪੀ ਕੇ ਜਾਂਦੇ ਸੀ ਮੈਂ ਨਹੀਂ ਕਹਿ ਰਿਹਾ ਬੀਜੇਪੀ ਕਹਿ ਰਹੀ ਹੈ
2: ਵਿਧਾਨ ਸਭਾ ਵੀ ਇੱਕ ਮੰਦਿਰ ਹੈ ਲੋਕਤੰਤਰ ਕਾ ਮੰਦਿਰ ਹੈ ਉਹ ਵੀ ਇੱਕ ਅਪਮਾਨਨਾ ਹੈ ਅਪਮਾਨ ਹੈ ਉਸ ਮਰਿਆਦਾ ਕੋ ਭੰਗ ਕੀਆ ਹੈ ਇਟਸ ਆਲਮੋਸਟ ਅ ਸੈਕਰਿਲੇਜ ਆਫ ਡੈਮੋਕ੍ਰੇਸੀ ਦੀ ਸਰਕਾਰ ਮਦਹੋਸ਼ ਹਾਲਾਤ ਮੇ ਪੰਜਾਬ ਵਿਧਾਨ ਸਭਾ ਮੇ ਔਰ ਉਹ ਵੀ ਜਬ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਨਾ ਹਰੇਕ ਸੈਸ਼ਨ ਕੀ ਆਪਣੀ ਮਹੱਤਵ ਹੋਤਾ ਹੈ ਪਰੰਤੂ ਇੱਕ ਸਪੈਸ਼ਲ ਸੈਸ਼ਨ ਔਰ ਮਜ਼ਦੂਰ ਕਾ ਨਾਮ ਲੈ ਕੇ ਗਰੀਬ ਮਜ਼ਦੂਰ ਕਾ ਨਾਮ ਲੈ ਕੇ ਉਹ ਕੀਆ ਜਾ ਰਿਹਾ ਮੈਂ ਸਮਝਦਾ ਹੂੰ ਬ੍ਰੈਥ ਐਨਾਲਾਈਜ਼ਰ ਟੈਸਟ ਕਰਵਾਇਆ ਜਾਣਾ ਚਾਹੀਏ ਡੋਪ ਟੈਸਟ ਤੋਂ ਬਹੁਤ ਬਹੁਤ ਦੂਰ ਕੀ ਬਾਤ ਹੈ ਮੈਨੇ ਲੀਡਰ ਸਾਹਿਬਾਨ ਕਾ ਕਹਾ ਸਾਹਿਬ ਮੈਂ ਕਹਿਤਾ ਹੂੰ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋਗੇ ਵੀ ਜੋ ਆਜ ਘੋੜੇ ਪੇ ਸਵਾਰ ਹੋ ਕੇ ਵਿਧਾਨ ਸਭਾ ਮੇਂ ਆ ਰਹੇ ਹੈ
1: ਸੋ ਸਾਰੇ ਬਿਆਨ ਸਾਰੀ ਸਿਆਸਤ ਸੀ ਐਮ ਸ਼ਰਾਬ ਤੇ ਸਵਾਲ ਤੇ ਮੈਂ ਤੁਹਾਡੇ ਨਾਲ ਕਰਤੀ ਸਿਆਸਤ ਵੀ ਇਹਦੇ 'ਚ ਪਰ ਸਵਾਲ ਵੱਡਾ ਹੈ ਕਿ ਜੇ ਸਾਰਾ ਕੁਝ ਠੀਕ ਹੈ ਤੇ ਕਿਉਂ ਨਹੀਂ ਕਰਾ ਲਿਆ ਜਾਂਦਾ ਡੋਪ ਟੈਸਟ ਪੰਜਾਬ ਦੇ ਲੋਕ ਵੀ ਇਹ ਸਵਾਲ ਕਰ ਰਹੇ ਹੈ ਨਾ ਬਈ ਜੇ ਮੈਂ ਠੀਕ ਹਾਂ ਮੈਂ ਜੇ ਕਿਸੇ ਗੱਲ 'ਤੇ ਖੜਨ ਦਾ ਹਾਂ ਖੜ ਰਿਹਾ ਜੇ ਪੰਜਾਬੀ ਸਾਰੇ ਠੀਕ ਨੇ ਕਿਸੇ ਗੱਲ 'ਤੇ ਖੜੇ ਤਾਂ ਖੜੇ ਹੈ ਅਤੇ ਜੇ ਗੱਲ ਨਹੀਂ ਹੈ ਕੋਈ ਵਿਰੋਧੀ ਧਿਰ ਦੀ ਗੱਲ ਫਿਰ ਮੰਨ ਲੈਣੀ ਚਾਹੀਦੀ ਹੈ ਮੈਂ ਤਾਂ ਇੰਨਾ ਹੀ ਸਵਾਲ ਕਰ ਰਿਹਾ ਬਸ ਕਿਹਦੇ 'ਤੇ ਸੀ ਐਮ ਸ਼ਰਾਬ ਇਹ ਸਵਾਲ ਹੈ ਚਿੱਠੀ ਖਾਰਜ ਕਰਤੀ ਯਾਨੀ ਕਿ ਮੰਗ ਜਿਹੜੀ ਕਾਂਗਰਸ ਵਿਧਾਇਕਾਂ ਦੀ ਸੀ ਉਹ ਸਪੀਕਰ ਸਾਹਿਬ ਨੇ ਖਾਰਜ ਕਰਤੀ ਮੈਂ ਅੱਜ ਜਜਮੈਂਟਲ ਨਹੀਂ ਹੋ ਰਿਹਾ ਇੱਥੇ ਜੱਜ ਤੁਸੀਂ ਕਰੋਗੇ ਅੱਜ ਤੁਸੀਂ ਤੈਅ ਕਰੋਗੇ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਲੋਕ ਫਤਵਾ ਅੱਜ ਕਮੈਂਟਾਂ 'ਚ ਦੱਸੋਗੇ ਤੁਸੀਂ ਸ਼ਰਾਬ ਪੀਤੀ ਸੀ ਤੁਹਾਨੂੰ ਵੇਖ ਕੇ ਕੀ ਲੱਗਦਾ ਜਾਂ ਨਾ ਪੀਤੀ ਸੀ ਬਸ ਇੰਨੀ ਕੁ ਗੱਲ ਹੈ ਕਿਉਂਕਿ ਸੀ ਐਮ ਸ਼ਰਾਬ ਸਵਾਲ ਜਿਹਦਾ ਜਵਾਬ ਹੁਣ ਤੁਸੀਂ ਦੇਣਾ ਅੱਜ ਮੈਂ ਇਹਦੇ 'ਤੇ ਕੁਛ ਨਹੀਂ ਕਹਿਣਾ ਹਾਂ ਕਹੂੰਗਾ ਬਿਲਕੁਲ ਕਹੂੰਗਾ ਥੋੜ੍ਹਾ ਜਿਹਾ ਵੇਟ ਕਰ ਲਓ ਬਾਕੀ ਅੱਜ ਤੁਸੀਂ ਜਵਾਬ ਦਿਓ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ
3: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ ਔਨ ਟਾਈਮ ਵੀਕਲੀ ਪੇਮੈਂਟ ਫਿਊਲ ਡਿਸਕਾਊਂਟਸ 24/7 ਡਿਸਪੈਚ ਸਪੋਰਟ ਟੋਰਾਂਟੋ ਤੋਂ ਮੋਂਟਰੀਅਲ ਜੀਟੀਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ ਹੁਣੇ ਕਾਲ ਕਰੋ 905-893-2270 ਐਕਸਟੈਂਸ਼ਨ 206 ਜਾਂ 207 905-893-2270 ਐਕਸਟੈਂਸ਼ਨ 206 ਔਰ 207 ਅਮਰ ਗਰੁੱਪ ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ
4: Best Bargain Carpets and Flooring. Sirf ek na hi nahi, sachi Best Bargain hai.
5: Best Bargain te milde ne brand name carpets, hardwood, vinyl ate laminate floors, bargain prices te.
4: Saade store te aake aap selection vekho ya apne ghar baith ke choose karo.
5: Lajawab quality, top class service, Best Bargain to behtar koi nahi.
4: We also service hotels, motels, banquets and high rise buildings. Best Bargain Carpets, 905-696-7877.
6: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ

0: ਸਰਕਾਰ ਵੱਲੋਂ ਟੈਕਸ ਦੀ ਮੰਗ। ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: CWC Immigration is one of the largest immigration companies and they have 4 offices in Canada and 12 in India. I know Mr. Khera personally, I have gone to their office and I have met their clients. I feel that they believe in quality and they are dedicated to providing competent services to their clients.
3: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 905-670-4444।
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।
4: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ, ਜੇ ਨਾ 100 ਸੀਟ ਆ ਗਈ,
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਇਹਦਾ ਕਹਿੰਦੇ ਬੜਾ ਹਰਮਨ ਪਿਆਰਾ, ਮੁੱਖ ਮੰਤਰੀ ਹੈ, ਬੜਾ ਮਸ਼ਹੂਰ, ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਕਰਾ ਕੇ ਦੇਖੋ ਮੁਕਾਬਲਾ।
1: ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ ਬੀਜੇਪੀ ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਜਿਹਨਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ।
0: ਨਹੀਂ, ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
1: ਲੱਖਾ ਹੱਕ 'ਚ ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਗਿਆ।
0: ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ ਬੀਜੇਪੀ ਨਾਲ ਸੈਟਿੰਗ ਕਰ ਲਓ ਜਾਂ ਬੀਜੇਪੀ ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ ਇਹਨਾਂ ਨੇ ਵਾਇਆ।
0: ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ? ਭਾਂਸਿਆਂ ਗਦਾਰ ਤੂੰ ਹੈ, ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ, ਹੁਣ ਮਾਰ ਕੇ ਲੱਤ ਟੂਏ ਤਾਂ ਨੰਗੇ, ਹੋਰ ਰੋਈ ਜਾਓ ਬੈਠੇ। ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ,
1: ਲੋਕਾਂ ਦਾ ਮਨਪਸੰਦ ਲੀਡਰ ਹੈ ਭਗਵੰਤ ਮਾਨ ਆਇਆ,
0: ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ।
1: ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ,
0: ਜਾਣੀ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾਏ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਉਹਦੇ ਤੇ ਫਿਲਮ ਆਈ ਸੀ, ਉਬੈਨ ਆ ਡੱਬੇ 'ਚ ਪਈ ਹੈ।
1: ਮਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ,
0: ਤੁਸੀਂ ਚੰਗਾ ਖੇਡੇ ਹੋ, ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ। ਜਿਨ੍ਹਾਂ ਕੋਲ 15-15, 20-20 ਕਿੱਲੇ ਜ਼ਮੀਨ ਆ ਨਾ, ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਰ

0: ਭਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ, ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ।
1: ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬੀਜੇਪੀ ਜੁਆਇਨ ਕਰ ਜਾਂਦੇ ਨੇ, ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਐਕਟਿਵਿਸਟ ਕਹਿ ਰਹੇ ਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਭਗਵੰਤ ਮਾਨ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਸਾਡੇ ਨਾਲ ਲਖਵੀਰ ਸਿੰਘ ਲੱਖਾ ਸਧਾਣਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਠੀਕ ਠਾਕ ਹੋ ਜੀ?
2: ਸ਼ਰਧਾ ਦੀ ਕਲਾ ਵੇ।
1: ਇੱਕ ਪਾਸੇ ਰਾਘਵ ਚੱਡਾਹੁਰੀ, ਉਹਨਾਂ ਦੇ ਨਾਲ ਬਾਕੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ, ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਲੋਕ ਗੱਦਾਰ ਨੇ, ਤੇ ਦੂਜੇ ਪਾਸੇ ਸਵਾਲ ਮਾਨ ਸਾਹਿਬ ਨੂੰ ਵੀ ਹੋ ਰਿਹਾ ਕਿ ਭਾਈ ਗੱਦਾਰੀ ਤਾਂ ਤੁਸੀਂ ਕੀਤੀ ਹੈ।
2: ਇਹ ਨਾ ਜਦੋਂ ਇਹ ਬੰਦੇ ਥੋਪੇ ਗਏ, ਜਿੰਨੇ ਕੋਈ ਹਰਭਜਨ ਅਰਗੇ, ਸਾਨੀ ਅਰਗੇ, ਟਰਾਈਡੈਂਟ ਵਾਲੇ ਗੁਪਤੇ ਅਰਗੇ, ਉਦੋਂ ਅਸੀਂ ਬਹੁਤ ਇਸ ਗੱਲ ਤੇ ਬੋਲੇ ਸੀ ਵੀ ਇਹ ਬੰਦੇ ਮੜੇ ਗਏ ਆ ਪੰਜਾਬ ਸਿਰ। ਕੋਈ ਬਹੁਤ ਵੱਡਾ ਕਾਰੋਬਾਰੀ ਆ, ਵਪਾਰੀ ਆ, ਕੋਈ ਗੁਪਤੇ ਵਰਗਾ ਇੰਡਸਟਰੀਆਂ ਦਾ, ਵੱਡੇ ਵੱਡੇ ਕਾਰਖਾਨਿਆਂ ਦਾ ਮਾਲਕ ਆ, ਕੋਈ ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਬਹੁਤ ਤਕੜਾ ਬੰਦਾ, ਸਾਰੇ ਜਿਹੜੇ ਕਾਰਪੋਰੇਟ ਬੰਦੇ ਸੀ, ਵੱਡੇ ਘਰਾਣੇ ਸੀ, ਅਰਬਾਂਪਤੀ ਬੰਦੇ ਸੀ, ਜਿਨ੍ਹਾਂ ਨੇ ਮੋਟਾ ਰੁਪਈਆ ਚੜ੍ਹਾ ਕੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਰਾਜ ਸਭਾ ਦੀ ਮੈਂਬਰੀ ਲਈ ਸੀ, ਬਹੁਤ ਅਸੀਂ ਰੌਲਾ ਪਾਇਆ। ਤੇ ਉਦੋਂ ਇਹੀ ਭਗਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ, ਕੋਈ ਵੀ ਬੰਦਾ ਸਿਮਰ ਪੰਜਾਬ ਦੇ ਕਿਸਾਨਾਂ ਚੋਂ, ਪੰਜਾਬ ਦੇ ਬੁੱਧੀਜੀਵੀਆਂ ਚੋਂ, ਪੰਜਾਬ ਦੇ ਜਿਹੜੇ ਇਸ ਤੋਂ ਇਲਾਵਾ ਹੋਰ ਵੱਖ ਵੱਖ ਵਰਗਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਨਾਂ ਚਮਕਾਇਆ ਜਾਂ ਪੰਜਾਬ ਲਈ ਕੁਛ ਕੀਤਾ, ਬੜੇ ਬੰਦੇ ਸੀ ਪੰਜਾਬ ਦੇ ਵਿੱਚ, ਕੋਈ ਬੰਦਾ ਨਹੀਂ ਲਿਆ ਗਿਆ। ਸਾਰੇ ਇਹੋ ਜਿਹੇ ਬੰਦੇ ਲਿਆ ਕੇ ਫਿੱਟ ਕੀਤੇ। ਫਿਰ ਉਹਦਾ ਜਿਹੜੇ ਬੰਦੇ ਬਾਈ ਪੈਸੇ ਦੇ ਕੇ ਤੁਹਾਨੂੰ ਆਏ ਸੀਗੇ, ਉਹਨਾਂ ਨੇ ਮੌਕਾ ਦੇਖਿਆ, ਉਹਨਾਂ ਨੇ ਬਾਂਹ ਮਰੋੜ ਲਈ ਤੇ ਲੈ ਗਏ ਅਗਲੇ।
1: ਮੁੱਖ ਮੰਤਰੀ ਕਹਿੰਦੇ ਕਿ ਅਸੀਂ ਤਾਂ ਆਪਦੇ ਇੰਨੀਓ ਵਧੀਆ ਬੰਦੇ ਹੀ ਭੇਜੇ ਸੀਗੇ ਜਿਹੜੇ ਪੰਜਾਬ ਲਈ ਕੰਮ ਕਰਦੇ ਸੀਗੇ, ਜਾਂ ਜਿਹੜੇ ਸਿੱਖਿਆ ਦੇ ਖੇਤਰ ਚ, ਜਾਂ ਜਿਹੜੇ ਹੋਰ ਚੰਗੇ ਬੰਦੇ ਸੀ। ਕਹਿੰਦੇ ਹੁਣ ਦਿਲ ਚ ਤਾਂ ਕਿਸੇ ਦੇ ਵੜਕ ਨਹੀਂ ਵੇਖਿਆ, ਜੇ ਕੋਈ ਮਸ਼ੀਨ ਆਉਂਦੀ ਹੈ ਕਹਿੰਦੇ ਮੈਂ ਵੀ ਆਰਡਰ ਕਰ ਲਿਆ।
2: ਕੌਣ ਬੰਦਾ? ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਕਿ ਪੰਚਾਇਤੀ ਜ਼ਮੀਨ ਦੱਬੀ ਬੈਠਾ ਯੂਨੀਵਰਸਿਟੀ ਦੇ ਵਿੱਚ, ਜੇ ਭਗਵੰਤ ਮਾਨ ਦੀਆਂ ਲੱਤਾਂ ਜਾਨ ਆ, ਹੁਣ ਤਾਂ ਛੱਡ ਕੇ ਭੱਜ ਗਿਆ, ਕਰਕੇ ਦਿਖਾਵੇ ਕਾਰਵਾਈ। ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੀ ਹੈ, ਇਹ ਸਾਰਾ ਗਿਣ ਮਿਥ ਕੇ ਹੀ ਖੇਡ ਖੇਡਦੇ ਆ। ਇਹ ਲੋਕਾਂ ਨੂੰ ਭੁਲੇਖਾ ਵੀ ਇਹਨਾਂ ਦੇ ਈਡੀ ਦੇ ਛਾਪੇ ਪੈਂਦੇ ਆ, ਸੀਬੀਆਈ ਦੇ ਛਾਪੇ ਪੈਂਦੇ ਆ, ਜੇ ਇਹਨਾਂ ਨੂੰ ਅੰਦਰ ਕੀਤਾ ਜਾਂਦਾ, ਇਹ ਬਹੁਤ ਵੱਡੇ ਭੁਲੇਖੇ ਚ ਨੇ ਲੋਕ, ਇਹ ਗੇਮ ਹੈ ਇਹਨਾਂ ਦੀ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਅੱਜ ਜੋ ਹਾਲਾਤ ਹੋਏ ਜਾਂਦੇ ਨੇ ਪੰਜਾਬ ਦੇ, ਅੱਜ ਭਗਵੰਤ ਮਾਨ ਕਹੀ ਜਾਂਦਾ, ਡਾਕੀਏ ਦੀ ਕਹਾਣੀ ਸੁਣਾਈ ਜਾਂਦਾ, ਕੋਈ ਡਾਕੀਆ ਡਾਕੀਏ ਨਾਲ ਭੱਜ ਗਈ ਸੀ ਕੋਈ ਬੀਬੀ, ਉਹ ਗੱਲ ਹੋਈ ਪਈ ਆ, ਬਸ਼ਰਮਾ ਹੀ ਡੁੱਲ ਗਈ ਦਾਲ ਯਾਰ ਤਾਂ ਕਹਿੰਦੇ ਭੁੰਜੇ ਖਾਵਾਂਗੇ। ਸੋ ਇਹਨਾਂ ਕੋਲੇ, ਬੰਦਿਆਂ ਕੋਲੇ ਹਲੇ ਹੋਰ ਦੇਖੋ ਤੁਸੀਂ ਹਾਲਾਤ ਬਣਦੇ, ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ, ਇਹ ਖੇਡਣਾ ਤਾਂ ਹੀ ਖੇਡ ਜਾਣਾ ਇਹ। ਪਰ ਸਵਾਲ ਪੈਦਾ ਹੁੰਦਾ, ਭਾਂਸਿਆਂ ਗਦਾਰ ਤੂੰ ਹੈ ਜਾਂ ਗਦਾਰ ਇਹ ਨੇ? ਸਵਾਲ ਇਹ ਹੈ, ਤੂੰ ਲਗਾਤਾਰ ਪੰਜਾਬ ਦੀ ਪਿੱਠ ਛੁਰਾ ਮਾਰਦਾ ਆ। ਕੌਣ ਸੀ ਰਾਘਵ ਚੱਡਾ ਜੀ ਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ, ਕਿੰਨੀਆਂ ਸਿਕਿਉਰਿਟੀਆਂ ਉਹਨੂੰ, ਕਿੰਨੀਆਂ ਗੱਡੀਆਂ, ਤੇਲ ਦਾ ਖਰਚਾ, ਜੋ ਖਰਚਾ ਸੀ ਸਾਰਾ ਪੰਜਾਬ ਦੇ ਖਜ਼ਾਨੇ ਚ ਹੋ ਰਿਹਾ ਸੀ।
1: ਪਰ ਉਹ ਕਹਿੰਦੇ ਲੱਖੇ ਕੋਈ ਕਿਸੇ ਦੇ ਦਿਲ ਚ ਤਾਂ ਨਹੀਂ ਵੜਿਆ?
2: ਨਹੀਂ, ਲੁਟਾਇਆ ਤਾਂ ਪੰਜਾਬ ਤੁਸੀਂ ਦੋਨੇ ਹੱਥੀ ਲੁਟਾਇਆ ਪੰਜਾਬ ਉਹਨਾਂ ਬੰਦਿਆਂ ਨੂੰ, ਲੁੱਟਿਆ ਰੱਜ ਕੇ ਉਹਨਾਂ ਨੇ, ਹੁਣ ਮਾਰ ਕੇ ਲੱਤ ਟੂਏ ਤੋਂ ਨੰਘੇ, ਹੁਣ ਰੋਈ ਜਾਓ ਬੈਠੇ, ਹਾਲੇ ਤਾਂ ਹੋਰ ਦੇਖੋ ਹਾਲਾਤ ਹੁੰਦੇ। ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਸ ਵੇਲੇ ਜਿਹੜੇ ਹਾਲਾਤ ਇਹ ਬਣੇ ਨੇ ਪੰਜਾਬ ਦੇ। ਪਰ ਸਾਡੇ ਲੋਕਾਂ ਨੂੰ ਸਿਮਰ ਸਾਹਿਬ ਇਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਲੋਕ ਧੜਿਆਂ 'ਚ ਵੰਡੇ ਹੋਏ ਨੇ, ਕੋਈ ਕਹਿੰਦਾ ਐਤਕੀ ਅਸੀਂ ਕਾਂਗਰਸ ਲਿਆਉਣੀ ਹੈ, ਕੋਈ ਕਹਿੰਦਾ ਅਸੀਂ ਬਾਦਲ ਨੂੰ ਲਿਆਉਣਾ, ਕੋਈ ਕਹਿੰਦਾ ਬੀਜੇਪੀ ਨੂੰ ਲਿਆਉਣਾ, ਕੋਈ ਕਹਿੰਦਾ ਅਸੀਂ ਬੋਕਲ ਨੂੰ ਦੁਬਾਰੇ ਲਿਆਉਣਾ। BBMP ਦਾ ਮੁੱਦਾ ਗਾਇਬ ਹੀ ਹੋ ਗਿਆ। BBMP ਦੇ ਵਿੱਚੋਂ ਜਿਹੜੇ ਸਥਾਈ ਪੱਕੇ ਤੌਰ ਤੇ ਜਿਹੜੇ ਮੈਂਬਰ ਦੋ ਬਣਦੇ ਸੀਗੇ, ਇੱਕ ਪੰਜਾਬ ਤੋਂ ਇੱਕ ਹਰਿਆਣੇ ਤੋਂ, ਉਹ ਖਤਮ ਕਰਤਾ ਸੈਂਟਰ ਨੇ। ਮਾੜੇ

0: ਮੋਟੇ ਬਿਆਨ ਆਏ ਰਾਹਤ ਨੂੰ ਪਹਿਲਾਂ ਦੀ ਗੱਲ ਹੀ ਹੈ
1: ਜੀ ਜੀ ਜੀ
0: ਉਦੋਂ ਪਹਿਲਾਂ CIS ਫਲਿਆ ਕੇ ਲਾਤੀ BBMB ਦੇ ਉੱਤੇ ਉਦੋਂ ਦੋ ਚਾਰ ਦਿਨ ਬਿਆਨ ਆਏ ਗੱਲ ਠੱਪ ਹੋ ਗਈ
1: ਪ੍ਰਮਾਣ ਸਾਹਿਬ ਉੱਥੇ ਜਾਂਦੇ ਆ ਨਾਲ ਹਰਜੋਤ ਬੈਂਸ ਵੀ ਜਾਂਦੇ ਆ
0: ਕਹਿੰਦੇ ਨਹੀਂ ਕੋਈ ਕੋਈ ਲੜਾਈ ਵਿੱਢੀ ਗਈ ਕੋਈ ਸੰਘਰਸ਼ ਵਿੱਢਿਆ ਗਿਆ ਐਲਾਨ ਕੀਤਾ ਗਿਆ ਵੀ ਅਸੀਂ ਮੋਰਚਾ ਲਾਵਾਂਗੇ ਖੋਲਾਂਗੇ ਚੁੱਪ ਹੈ ਲੋਕ ਵੀ ਭੁੱਲ ਗਏ ਹੁਣ ਲੋਕਾਂ ਦੀ ਜੀਵ ਨਿਕਲੀ ਪਈ ਆ ਪਾਣੀ ਵਾਲੇ ਮਸਲੇ ਤੇ ਪਾਣੀ ਦਾ ਡੂੰਘਾ ਹੋ ਰਿਹਾ ਦਰਿਆਵਾਂ ਦਾ ਪਾਣੀ ਸਾਡਾ ਖੋਹ ਕੇ ਲੈ ਗਏ ਜਾਂ ਕੰਟਰੋਲ ਕਰ ਲਿਆ ਆਪਣੇ ਤਰੀਕੇ ਨਾਲ ਜਿਹਨੂੰ ਦੇਣਾ ਉਹਨੂੰ ਦੇਣਗੇ ਉਹ
1: ਜੀ
0: ਇਹ ਸਮੁੰਦਰ ਸਾਡਾ ਧਿਆਨ ਹੀ ਹੈ ਨੀ ਅਹਿਮ ਮੁੱਦਾ ਪੰਜਾਬ ਦਾ ਹੈ ਪਾਣੀ ਨਾਲ ਹੀ ਪੰਜਾਬ ਆ ਤੇ ਪੰਜਾਬ ਪਾਣੀ ਪੰਜਾਬ ਦਾ ਹੈ ਇਹਦੇ ਉੱਤੇ ਕੋਈ ਧਿਰ ਲੜਾਈ ਨੀ ਲੜਨ ਨੂੰ ਤਿਆਰ ਹੈਗੀ ਜਿੰਨੀਆਂ ਸਿਆਸੀ ਧਿਰਾਂ ਨੇ ਤੁਸੀਂ ਦੱਸ ਦੋ ਇੱਕ ਦੋ ਦਿਨ ਬਿਆਨ ਆਏ ਤੁਸੀਂ ਦੇਖੇ ਉਦੋਂ ਬਾਅਦ ਗੱਲ ਆਈ ਗਈ ਹੋਗੀ ਇਹਨਾਂ ਨੂੰ ਉਹਨਾਂ ਨੂੰ ਹੀ ਪਤਾ ਸੈਂਟਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਇਹ ਬਿਆਨਾਂ ਤੱਕ ਹੀ ਸੀਮਤ ਨੇ ਇਹਨਾਂ ਨੇ ਲੜਾਈ ਤੋਂ ਲੜਨੀ ਹੈ ਨੀ ਵੀ ਕੋਈ ਗੱਲ ਨੀ ਦੇਣ ਦੋ ਚਾਰ ਬਿਆਨ ਉਦੋਂ ਬਾਅਦ ਚੁੱਪ ਹੋ ਜਾਣੇ ਡੈਮਾਂ ਦਾ ਕੰਟਰੋਲ ਵੀ ਲੈ ਗਏ ਯੂਨੀਵਰਸਿਟੀ ਵੀ ਖੋਣਗੇ ਤੁਸੀਂ ਦੇਖ ਲਿਓ ਰਾਜਧਾਨੀ ਖੋ ਹੀ ਚੁੱਕੇ ਨੇ ਹੋਰ ਤੁਸੀਂ ਅੱਗੇ ਦੇਖਿਓ ਵੀ ਪੰਜਾਬ ਦੇ ਟੁਕੜੇ ਕਿਵੇਂ ਕਰਨੇ ਉਹਨਾਂ ਨੇ ਆਹ ਸਾਰਾ ਪਠਾਨਕੋਟ ਵਾਲਾ ਏਰੀਆ ਕਿਵੇਂ ਕੱਟ ਕੇ ਪਰਲੇ ਪਾਸੇ ਨੂੰ ਜੋੜਦੇ ਆ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਬਣਦੇ ਆ
1: ਲੱਖਾ ਕਹਿ ਰਿਹਾ ਵੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤਾ ਜਾਂ ਮੋਰਚਾ ਨਹੀਂ ਲਾਇਆ ਗਾ ਜਾਂ ਹੋਰ ਬਾਕੀ ਸਿਆਸੀ ਧਿਰਾਂ ਨੇ ਤੁਹਾਡੀ ਵੀ ਸਿਆਸੀ ਧਿਰ ਆ ਵਾਰਸ ਪੰਜਾਬ ਦੇ ਤੁਸੀਂ ਵੀ ਲਾ ਸਕਦੇ ਹੋ ਮੋਰਚਾ ਲੱਖੇ ਨੂੰ ਤਾਂ ਖੁੱਲ੍ਹ ਹੈ
0: ਬਿਲਕੁਲ ਲਾਉਣਾ ਚਾਹੀਦਾ ਮੈਂ ਤਾਂ ਇਹ ਗੱਲ ਪਾਰਟੀ ਪੱਧਰ ਤੇ ਵੀ ਰੱਖੀ ਸੀ
1: ਜੀ
0: ਵੀ ਸਾਨੂੰ ਇਹ ਮੋਰਚੇ ਨੂੰ ਲੜਨੀ ਲੜਾਈ ਲੜਨੀ ਚਾਹੀਦੀ ਹੈ ਇਹ ਅਹਿਮ ਲੜਾਈ ਹੈ ਅੱਜ ਪੰਜਾਬ ਦੀ ਚਲੋ ਅਸੀਂ ਵੀ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ ਲੜਾਈ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ ਪਰ ਪਹਿਲਾਂ ਜਿਹੜਾ ਫਰਜ਼ ਬਣਦਾ ਸੀ ਉਹ ਬਣਦਾ ਇਹ ਸਰਕਾਰ ਦਾ ਸਰਕਾਰ ਦਾ ਫਰਜ਼ ਇਹ ਬਣਦਾ ਕਿ ਅਸੀਂ ਜੇ ਤੁਸੀਂ ਸੈਂਟਰ ਨਾਲ ਇਸ ਵੇਲੇ ਦੋ ਮੁੱਖ ਮੰਤਰੀ ਸਟਾਲਿਨ ਤਾਮਿਲਨਾਡੂ ਤੋਂ ਤੇ ਮਮਤਾ ਬਨਰਜੀ ਪੱਛਮੀ ਬੰਗਾਲ ਤੋਂ ਦੋ ਮੁੱਖ ਮੰਤਰੀ ਹਿੱਕ ਡਾਹ ਕੇ ਲੜਾਈ ਲੜ ਰਹੇ ਆਪਣੇ ਲੋਕਾਂ ਦੀ ਖਾਤਰ ਆਪਣੇ ਹੱਕਾਂ ਆਪਣੇ ਹਿੱਤਾਂ ਦੀ ਖਾਤਰ ਇਹ ਸਾਰੇ ਹੱਕ ਹਕੂਕ ਆਪਣੇ ਵੇਚ ਰਹੇ ਆ ਚੁੱਪ ਹੋ ਰਹੇ ਨੇ ਪੰਜਾਬ ਜਿਹੜਾ ਸਭ ਤੋਂ ਮੰਨਿਆ ਗਿਆ ਸੂਬਾ ਸੀ ਪੰਜਾਬੀ ਮੰਨੇ ਹੋਏ ਲੋਕ ਸੀ ਆਪਣੇ ਹੱਕਾਂ ਖਾਤਰ ਲੜਨ ਵਾਲੇ ਉਹ ਪੰਜਾਬੀ ਸਭ ਤੋਂ ਪਿੱਛੇ ਆ ਕੇ ਖੜੇ ਹੋ ਗਿਆ ਕਿਤੇ ਕੋ ਤੁਹਾਨੂੰ ਪੰਜਾਬੀ ਜਾਂ ਪੰਜਾਬ ਦੀ ਸਰਕਾਰ ਜਾਂ ਕੋਈ ਪੰਜਾਬ ਦੀ ਧਿਰ ਪੰਜਾਬ ਦੇ ਹੱਕਾਂ ਖਾਤਰ ਲੜਦੀ ਨਜ਼ਰ ਨਹੀਂ ਆਉਂਦੀ ਆਹ ਲੜਦੇ ਫਿਰਦਾ ਕੋਈ ਬਾਲਾਂ ਪਿੱਛੇ ਲੜਦਾ ਫਿਰਦਾ ਕੋਈ ਇਹਨਾਂ ਪਿੱਛੇ ਦੂਜਿਆਂ ਤੀਜਿਆਂ ਪਿੱਛੇ ਲੜਦਾ ਫਿਰਦਾ
1: ਤੁਸੀਂ ਕਿਹਾ ਕਿ ਸਰਕਾਰ ਦੇ ਉਲਟ ਜਾਂ ਸੈਂਟਰ ਸਰਕਾਰ ਦੇ ਉਲਟ ਪਹਿਲਾ ਫਰਜ਼ ਬਣਦਾ ਸੀ ਪੰਜਾਬ ਸਰਕਾਰ ਦਾ ਲੜਨ ਦੇ ਲਈ ਤੁਹਾਨੂੰ ਮੈਂ ਸਵਾਲ ਕੀਤਾ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਤੁਸੀਂ ਕਿਹਾ ਕਿ ਅਸੀਂ ਵੀ ਮੋਰਚਾ ਲਾਵਾਂਗੇ ਪਰ ਕਹਿਣ ਵਾਲੇ ਇਹ ਵੀ ਕਹਿੰਦੇ ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ BJP ਨੂੰ ਲੱਖਾ ਕਿਵੇਂ ਦੇਖਦਾ ਇਸ ਗੱਲ ਨੂੰ
0: NSA ਦਾ ਕੋਈ ਆਧਾਰ ਬਣਦਾ ਸੀ ਇਹਨਾਂ ਨੇ ਪਹਿਲਾਂ ਵੀ ਜਿਹੜੀ NSA ਲਗਾਤਾਰ 3 ਸਾਲ ਪਹਿਲਾਂ 1 ਸਾਲ ਤੋਂ ਫਿਰ ਦੂਜਾ ਸਾਲ ਫਿਰ ਤੀਜਾ ਸਾਲ ਵਧਾਈ ਹੈ ਉਹ ਵੀ ਕੋਈ ਨਾ ਕੋਈ ਇਹਨਾਂ ਨੇ ਡਰਾਮਾ ਰਚਿਆ ਕੋਈ ਸਾਜ਼ਿਸ਼ਾਂ ਰਚੀਆਂ ਕਿਤੇ ਕਿਸੇ ਕਤਲ ਨਾਲ ਜੋੜਿਆ ਗਿਆ ਕਦੇ ਲਿਸਟਾਂ ਜਾਰੀ ਕੀਤੀਆਂ ਗਈਆਂ ਹੁਣ ਇਸ ਵੇਲੇ ਵੀ ਇਹੀ ਹੋਇਆ ਕੰਮ ਇਸ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਆਪਦੇ ਜਿਹੜੇ ਗਦਾਰ ਜਿਹਨਾਂ ਨੇ ਸਿਰਾਂ 'ਚ ਸਿਰ ਪੱਗਾਂ 'ਚ ਫਸਾਏ ਹੋਏ ਨੇ ਜਿਹੜੇ ਏਜੰਸੀਆਂ ਦੇ ਇਸ਼ਾਰਿਆਂ 'ਤੇ ਖੇਡਦੇ ਨੇ ਉਹਨਾਂ ਨੇ ਵੀ ਐਤਕੀ ਕੋਸ਼ਿਸ਼ ਕੀਤੀ ਵੀ ਸਾਨੂੰ ਪਾਕਿਸਤਾਨ ਤੋਂ ਫੋਨ ਕਰਾ ਕੇ ਧਮਕੀਆਂ ਦਵਾ ਰਿਹਾ ਅੰਮ੍ਰਿਤਪਾਲ ਪਰ ਗਰਾਊਂਡ ਨਹੀਂ ਬਣਿਆ ਕੋਈ ਠੋਸ ਸਬੂਤ ਤਾਂ ਚਾਹੀਦਾ ਸੀ ਨਾ ਪਰ ਇਹਦੇ ਬਾਵਜੂਦ ਵੀ 12 ਮੁਕੱਦਮੇ ਦਰਜ ਕੀਤੇ ਗਏ ਭਾਈ ਅੰਮ੍ਰਿਤਪਾਲ 'ਤੇ 12 ਮੁਕੱਦਮੇ ਜਿਹੜੇ ਪੰਜਾਬ ਸਰਕਾਰ ਨੇ ਦਰਜ ਕੀਤੇ ਆ ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆਉਣਾ ਚਾਹੀਦਾ ਪੰਜਾਬ ਦੇ ਵਿੱਚ ਇੱਥੋਂ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ ਪੰਜਾਬ ਦੇ ਵਿੱਚ ਬਹੁਤ ਵੱਡਾ ਖਤਰਾ ਖੜਾ ਹੋ ਜਾਊਗਾ ਤੁਸੀਂ ਇਹਨੂੰ ਡਿਬਰੂਗੜ ਹੀ ਰੱਖੋ ਇਹ ਪੰਜਾਬ ਸਰਕਾਰ ਨੇ ਲਿਖ ਲਿਆ ਸਾਡੇ ਲੋਕ ਵਧਾਈਆਂ ਦੇ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੇਅਦਬੀ ਦੇ ਕਾਨੂੰਨ ਬਣਾਤਾ ਉਹਦਾ 18 ਮਹੀਨੇ 12-13 ਦਿਨ ਬੰਦਾ ਬੈਠਾ ਰਿਹਾ ਗੁਰਜੀਤ ਸਿੰਘ ਉਹਦੀ ਬਦੌਲਤ ਹੈ ਕਿ ਮੁੱਖ ਮੰਤਰੀ ਨੇ ਬਣਾਤਾ ਜੇ ਮੁੱਖ ਮੰਤਰੀ ਨੇ ਬਣਾਉਣਾ ਹੁੰਦਾ ਮੁੱਖ ਮੰਤਰੀ ਨੇ ਪਹਿਲੇ ਤਾਂ ਕਿਉਂ ਨਹੀਂ ਬਣਾਤਾ ਇਹਦਾ ਦਬਾਅ ਬਣਿਆ ਵੋਟਾਂ ਨੇੜੇ ਆ ਗਈਆਂ ਦੇਖੋ ਇਹ ਜਿਹੜਾ ਬੇਅਦਬੀ ਦਾ ਮੁੱਦਾ ਨਾ ਬੇਅਦਬੀ ਦੇ ਮੁੱਦੇ ਨੂੰ ਵੋਟਾਂ ਲਈ ਹੀ ਵਰਤਿਆ ਜਾਂਦਾ ਪਹਿਲੀਆਂ ਸਰਕਾਰਾਂ ਨੇ ਵੀ ਵਰਤਿਆ ਇਹਨਾਂ ਨੇ ਵੀ ਵਰਤਿਆ ਬਿਲਕੁਲ ਵੋਟਾਂ ਨੇੜੇ ਆ ਕੇ ਇਹਨਾਂ ਨੇ 17-18 ਮਹੀਨੇ ਬੰਦਾ ਬੈਠਾ ਰਿਹਾ ਬਿਲਕੁਲ ਵੋਟਾਂ ਨੇੜੇ ਆ ਕੇ ਇਹਨਾਂ ਨੂੰ ਲਾਹਾ ਲੈਣ ਦੀ ਖਾਤਰ ਵੋਟਾਂ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਂਦਾ
1: ਚਲੋ ਹੁਣ ਬਣ ਗਿਆ ਲੱਖੇ ਤੁਹਾਨੂੰ ਲੱਗਦਾ ਨਹੀਂ ਸਵਾਗਤ ਕਰਨਾ ਚਾਹੀਦਾ ਇਸ ਗੱਲ ਦਾ
0: ਇਹ ਤਾਂ ਅੱਗੇ ਪਤਾ ਲੱਗੂ ਨਾ ਅੱਗੇ ਲਾਗੂ

0: ਕਿਵੇਂ ਹੁੰਦਾ ਅੱਗੇ, ਕਿੰਨੀ ਕਿਹਦੀ ਕੋਈ, ਜਿਵੇਂ ਪਹਿਲਾਂ ਵਾਲੇ ਕਈ ਕਾਨੂੰਨ ਇਹੋ ਜਿਹੇ ਆਏ, ਕੋਈ ਦੁਰਵਰਤੋਂ ਵੀ ਹੋਈ ਕਾਨੂੰਨਾਂ ਦੀ, ਉਹਨਾਂ ਨਾਲ ਨਜਾਇਜ਼ ਜਾਇਜ਼ ਬਹੁਤ ਕੁਛ ਹੁੰਦਾ ਰਿਹਾ ਹਨ, ਇਹ ਤਾਂ ਸਮਾਂ ਦੱਸੂਗਾ। ਪਰ ਮੈਂ ਕਹਿੰਦਾ ਵੀ ਇਹਦਾ ਸਿਰਾ ਜਿਹੜਾ ਉਹ ਭਾਈ ਗੁਰਜੀਤ ਸਿੰਘ ਫੌਜੀ ਨੂੰ ਜਾਂਦਾ, ਸਰਕਾਰ ਨੂੰ ਨਹੀਂ ਜਾਂਦਾ। ਸਰਕਾਰ ਦਾ ਕੋਈ ਰੋਲ ਨਹੀਂ। ਜੇ ਸਰਕਾਰ ਦਾ ਰੋਲ ਆਪਾਂ ਮੰਨਦੇ ਹਾਂ, 3 ਸਾਲ ਦੇ ਵਿੱਚ 42 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ, ਸਿੱਖਾਂ ਦੇ ਮੁੰਡੇ ਮਾਰੇ, ਉਹਦਾ ਜਵਾਬ ਕੌਣ ਲਊਗਾ ਇਹਨਾਂ ਤੋਂ? ਭਾਈ ਅੰਮ੍ਰਿਤਪਾਲ ਸਿੰਘ ਨੂੰ 3 ਸਾਲ ਤੋਂ NSA ਲਾ ਕੇ ਉੱਥੇ ਰੱਖਿਆ, ਹੁਣ 12 ਮੁਕੱਦਮੇ ਹੋਰ ਦੇ ਤੇ, ਪੰਜਾਬ ਇਹ ਕਹਿੰਦੇ ਅਸੀਂ ਆਉਣ ਨਹੀਂ ਦੇਣਾ, ਉਹਦੇ ਰੋਕ ਲਾ ਰੱਖੀ ਹੈ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ, 15 ਸਾਲ ਸਰਕਾਰ ਰਹੀ ਦਿੱਲੀ 'ਚ ਕੇਜਰੀਵਾਲ ਦੀ, ਕਿਹਨੇ ਰੋਕ ਕੇ ਰੱਖੀ? ਕਿ ਸਿੱਖਾਂ ਨੂੰ ਜਵਾਬ ਦੇਣਗੇ? ਭਗਵੰਤ ਮਾਨ ਦਾ ਵਿਆਹ ਹੁੰਦਾ, ਪਾਲਕੀ ਸਾਹਿਬ ਦੀ 10 ਵਾਰੀ ਤਲਾਸੀ ਲਈ ਜਾਂਦੀ ਹੈ। ਇਹ ਕਹਿੰਦੇ ਤਾਂ ਸਿੱਖਾਂ ਦੇ ਬਹੁਤ ਵੱਡੇ ਰਹਿਬਰ ਆ ਜੀ। ਭਗਵੰਤ ਮਾਨ ਬਰਗਾੜੀ ਮੋਰਚੇ ਦੇ ਵਿੱਚ ਸ਼ਰਾਬ ਪੀ ਕੇ ਵਗ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਹ ਕਹਿੰਦਾ ਮੇਰੇ ਤੋਂ ਵੱਡਾ ਸਿੱਖ ਹੀ ਹੈ ਨਹੀਂ ਕੋਈ, ਮੈਂ ਹੀ ਕਾਨੂੰਨ ਲੈ ਕੇ ਆਇਆ। ਕਿੰਨੇ ਮਸਲੇ ਨੇ ਸਿੱਖਾਂ ਦੇ ਅੱਜ। ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਜਿਹੜੇ ਦੂਜੇ ਮੁੰਡੇ 40 ਮੁੰਡੇ ਬੈਠੇ ਜੇਲ੍ਹਾਂ 'ਚ, ਪੰਜਾਬ ਦੀਆਂ 'ਚ ਬੰਦ, ਟ੍ਰਾਇਲ ਨਹੀਂ ਚੱਲ ਰਿਹਾ, ਉਹਦਾ ਪੰਜਾਬ ਸਰਕਾਰ ਦੇ ਹੱਥ 'ਚ ਹੈ। ਹੋ ਸਕਦਾ ਉਸ ਮਸਲੇ ਨੂੰ ਵੋਟਾਂ ਲਈ ਵਰਤਣ। ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਦੇਖੋਗੇ, ਹੋ ਸਕਦਾ 2-4 ਮਹੀਨਿਆਂ ਨੂੰ ਉਹਦੇ ਵਿੱਚੋਂ ਕੁਛ ਬੰਦੇ ਰਿਹਾ ਕਰ ਦਿੱਤੇ ਜਾਣ, ਬਰੀ ਕਰ ਦਿੱਤੇ ਜਾਣ। ਜਾਣੇ ਸਿੱਖਾਂ ਦੇ ਹਰ ਮਸਲੇ ਨੂੰ ਵੋਟਾਂ ਲਈ ਵਰਤਿਆ ਜਾਂਦਾ। ਸੈਂਟਰ ਦੀਆਂ ਸਰਕਾਰਾਂ ਉਹ ਵੀ ਇਹੀ ਸੋਚਦੀਆਂ ਨੇ, ਜਾਂ BJP ਜਾਂ ਦੂਜੀਆਂ ਪੰਜਾਬ ਵਾਲੀਆਂ ਵੀ ਇਹੀ ਸੋਚਦੀਆਂ ਨੇ ਵੀ ਹੁਣ ਵੋਟਾਂ ਆ ਗਈਆਂ, ਹੁਣ ਕੋਈ ਨਾ ਕੋਈ ਇੱਥੇ ਮਾੜੀ ਮੋਟੀ ਰਾਹਤ ਦਿਓ, ਜਾਂ ਕੋਈ ਲਾਰਾ ਲਾਓ, ਜਾਂ ਕੋਈ ਝੂਠ ਮਾਰੋ, ਜਾਂ ਲੋਕਾਂ ਨੂੰ ਗੁੰਮਰਾਹ ਕਰੋ, ਕਿਸੇ ਤਰੀਕੇ ਨਾਲ ਵੋਟਾਂ ਲਓ।
1: ਪਰ ਜਿਹੜੀ ਗੱਲ ਤੁਹਾਡੇ ਬਾਰੇ ਚੱਲ ਰਹੀ ਹੈ ਕਿ ਗੁੰਮਰਾਹ ਤਾਂ ਇਹ ਕਰ ਰਹੇ ਆ ਲੋਕਾਂ ਨੂੰ, ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ BJP ਨੇ ਤੁਹਾਨੂੰ ਥਾਪੜਾ ਦਿੱਤਾ ਗਿਆ। ਜਿਹੜੀ ਗੱਲ ਚੱਲ ਰਹੀ ਸੀ, ਅਕਾਲੀ ਦਲ ਕਹਿ ਰਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਉਹਨਾਂ ਦੀ ਪਾਰਟੀ ਨਾਗਪੁਰੋਂ ਚੱਲਦੀ ਹੈ ਤੇ ਹੁਣ ਤੁਹਾਡਾ ਉਹਨਾਂ ਨਾਲ ਹੀ ਅਲਾਈਂਸ ਹੋ ਰਿਹਾ ਗਾ, ਅੰਮ੍ਰਿਤਪਾਲ ਬਾਹਰ ਆ ਰਿਹਾ ਗਾ ਜਾਂ NSA ਹਟੀ ਆ, ਇਹ ਸਾਰਾ ਕੁਛ ਸੈਟਿੰਗ ਦੇ ਵਿੱਚ।
0: ਨਹੀਂ ਤੁਸੀਂ ਦੱਸੋ ਨਾ ਵੀ ਅੰਮ੍ਰਿਤਪਾਲ ਨੇ ਕਿਹੜਾ ਇਹੋ ਜਿਹਾ ਗੁਨਾਹ ਕਰਤਾ, ਕਿਹੜਾ ਉਹ ਦੇਸ਼ ਦੀ ਸਿਕਿਉਰਿਟੀ ਨੂੰ ਐਡਾ ਵੱਡਾ ਥ੍ਰੈਟ ਹੋ ਗਿਆ? ਦੱਸੋ, ਮੈਂ ਤੁਹਾਡੇ ਕੋਲ ਸਵਾਲ ਰੱਖਦਾ
1: ਜੀ
0: ਵੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ BJP ਨਾਲ ਸੈਟਿੰਗ ਹੋ ਕੇ ਬਾਹਰ ਆ ਰਿਹਾ, ਐਡਾ ਵੱਡਾ ਕਿਹੜਾ ਵੱਡਾ ਕੇਸ ਆਪਾਂ ਮੰਨਦੇ ਹਾਂ, ਕਿਹੜਾ ਐਡਾ ਵੱਡਾ ਜੁਰਮ ਕੀਤਾ, ਕਿਹੜਾ ਐਡਾ ਉਹਦਾ ਗੁਨਾਹ ਸੀ ਵੀ ਲਗਾਤਾਰ ਉਹਨੂੰ 3 ਸਾਲਾਂ ਚ ਰੱਖਿਆ ਗਿਆ, ਜਾਂ ਉਹਨੂੰ ਹੁਣ 120 ਵਿੱਚ ਇੱਥੇ ਸਾਜਿਸ਼ਾਂ ਚ ਫਸਾਈ ਜਾਂਦੇ ਨੇ, ਲਿਸਟਾਂ ਜਾਰੀ ਕਰੀ ਜਾਂਦੇ ਨੇ, ਇਹ 15 ਬੰਦਿਆਂ ਨੂੰ ਮਰਵਾਉਣ ਨੂੰ ਫਿਰਦਾ ਸੀ ਜੀ। ਮੈਂ ਤੁਹਾਡੇ ਕੋਲ ਪੁੱਛ ਰਿਹਾ, ਦੱਸੋ ਨਾ ਕੋਈ ਨਾ ਕੋਈ ਤਾਂ, ਦੇਖੋ ਐਂ ਤਾਂ ਹੈ ਨੀ ਵੀ ਬਿਲਕੁਲ ਹੀ ਸਾਰਾ ਕੁਛ ਹੀ ਇੱਥੇ ਨੇਰ ਗਰਦ ਕੋਈ ਚੱਲਦੀ ਹੈ, ਮਾੜਾ ਮੋਟਾ ਤਾਂ ਇਹਨਾਂ ਨੂੰ ਕੋਈ ਨਾ ਕੋਈ ਝੂਠਾ ਸੱਚਾ ਸਬੂਤ ਬਣਾ ਕੇ ਦੇਣਾ ਹੀ ਪੈਂਦਾ ਅਦਾਲਤਾਂ ਚ
1: ਜੀ।
0: ਇਹਨਾਂ ਨੇ ਬਣਾਇਆ ਗਰਾਊਂਡ ਨਹੀਂ ਬਣਿਆ, ਤਾਂ ਫਿਰ ਜੇ ਉਹਦੇ ਖਿਲਾਫ਼ ਕੋਈ ਇਹੋ ਜਿਹੀ ਗੱਲਬਾਤ ਹੀ ਹੈ ਨੀ, ਤਾਂ ਫਿਰ ਉਹਨੂੰ ਕਿਹੜੇ ਕੇਸ ਤੁਸੀਂ ਅੰਦਰ ਰੱਖ ਸਕਦੇ ਹੋ? ਸਵਾਲ ਤਾਂ ਇਹ ਆ, ਤੇ ਰੱਖਿਆ ਹੀ ਹੋਇਆ, ਹਲੇ UAP ਵੀ ਲੱਗਿਆ ਹੋਇਆ ਤੇ 12 ਮੁਕੱਦਮੇ। ਮੈਂ ਫਿਰ ਕਹਿੰਦਾ ਹਲੇ ਉਹਨਾਂ 12 ਮੁਕੱਦਮਿਆਂ ਦੇ ਵਿੱਚੋਂ 1 ਮੁਕੱਦਮੇ 'ਚ ਗ੍ਰਿਫਤਾਰੀ ਪਈ ਆ, 11 ਮੁਕੱਦਮੇ ਗ੍ਰਿਫਤਾਰੀ ਵੀ ਨਹੀਂ ਪਈ, ਤੇ ਹਲੇ ਹੋਰ ਇਹ ਨਹੀਂ ਪਤਾ ਕੱਲ੍ਹ ਨੂੰ ਹੋਰ 10 ਮੁਕੱਦਮੇ ਪਾ ਦੇਣ। ਜੱਗੀ ਜੌਹਲ ਨੂੰ ਅੰਦਰ ਫੜਿਆ ਸੀ, ਜੱਗੀ ਜੌਹਲ ਨੂੰ ਅੱਜ 10 ਸਾਲ ਹੋ ਗਏ ਅੰਦਰ, ਜੱਗੀ ਜੌਹਲ ਦਾ 6 ਸਾਲ ਟ੍ਰਾਇਲ ਹੀ ਨਹੀਂ ਚਲਾਇਆ ਸੀ, ਕੇਸ ਦੀ ਸੁਣਵਾਈ ਨਹੀਂ ਹੋਈ, ਸ਼ੁਰੂ ਹੋਈ ਸੀ। ਇਹਨਾਂ ਦੇ ਹੱਥ ਵਾਸ ਖੇਡਾਂ ਨੇ। ਹਾਂ, ਜਾਂ ਤਾਂ ਇਹ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆ ਗਿਆ ਜੀ, ਸ਼ਰਤ ਆ ਜੀ, ਜਾਂ ਫਿਰ ਤੁਸੀਂ ਦੱਸੋ ਉਹਦਾ ਗੁਨਾਹ ਦੱਸੋ ਵੀ ਉਹਦਾ ਆਹ ਗੁਨਾਹ ਸੀ, ਦੇਖੋ ਇਹਦਾ ਇਹਨਾਂ ਨਾਲ ਮਿਲ ਕੇ ਬਾਹਰ ਆ ਗਿਆ, ਇਹਨੇ ਤਾਂ ਇੱਡਾ ਵੱਡਾ ਗੁਨਾਹ ਕੀਤਾ, ਬਾਹਰ ਆ ਹੀ ਨਹੀਂ ਸਕਦਾ ਸੀ। ਦੱਸੋ ਕਿਹੜਾ ਗੁਨਾਹ ਉਹਦਾ, ਕਿਹੜੇ ਗੁਨਾਹ ਕਿਹੜੇ ਜੁਰਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ? ਜਿਹੜਾ ਅਕਾਲੀ ਦਲ ਕਹਿੰਦਾ ਕਿ BJP ਦੇ ਨਾਲ ਸੈਟਿੰਗ ਆ, ਉਹ ਭਰਾਵੋ ਸੋਡੀ ਤਾਂ 15-20 ਸਾਲ ਸਰਕਾਰ ਇਕੱਠੀ ਰਹੀ ਹੈ, ਤੂੰ ਤਾਂ ਹੁਣ ਵੀ ਤਰਲੋ ਮੱਛੀ ਹੋਏ ਫਿਰਦੇ ਆ, ਜੁੱਤੀਆਂ ਜੁੱਤੀਆਂ ਨੂੰ ਜਾ ਕੇ ਉੱਥੇ ਅੰਮ੍ਰਿਤ ਸ਼ਾਹ ਵਰਗਾ ਨੂੰ ਵੀ ਸਾਨੂੰ ਰਲਾ ਲਓ, ਗੱਠਜੋੜ ਕਰ ਲਓ, ਤੂੰ ਤਾਂ ਹੁਣ ਵੀ ਭੱਜੇ ਫਿਰਦੇ ਆ। ਸੋ ਕੋਈ ਠੋਸ ਇਲਜ਼ਾਮ ਲਾਉਣਾ ਜਿਹਦੇ ਮਰਜ਼ੀ ਲਾ ਦੋ ਸਿਮਰ ਸਿੰਘ, ਕੋਈ ਠੋਸ ਵਜ੍ਹਾ ਵੀ ਹੋਣੀ।

0: ਜਿਹੜੀ ਗੱਲ ਪੁੰਨਰ ਸੁਰਜੀਤ ਅਕਾਲੀ ਦਲ ਹੋਰਾਂ ਤੇ ਜਿਹੜੇ ਸਵਾਲ ਉੱਠੇ, ਮੱਖਣ ਬਰਾੜ ਪਾਰਟੀ ਛੱਡ ਕੇ ਜਾਂਦੇ ਆ, ਕਹਿੰਦੇ ਕਿ ਪਾਰਟੀ ਉੱਥੋਂ ਚੱਲ ਰਹੀ ਆ, ਮਤਲਬ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਇਹ ਅਜਿਹੇ ਐਲੀਗੇਸ਼ਨ ਉਹਨਾਂ ਨੇ ਲਾਏ ਜਾਂ ਅਜਿਹੇ ਐਲੀਗੇਸ਼ਨ ਸੁਖਬੀਰ ਬਾਦਲ ਲਾਉਂਦੇ ਰਹੇ ਆ, ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ?
1: ਨਹੀਂ, ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
0: ਲੱਖਾਂ ਹੱਕ ਚ
1: ਜਿਹੜੀ ਵੀ ਇੱਥੇ ਕੋਈ ਹਮਖਿਆਲੀ ਧਿਰ ਹੈ, ਕੋਈ ਪੰਥਕ ਧਿਰ ਹੈ, ਕੋਈ ਪੰਜਾਬ ਦਰਦੀ ਧਿਰਾਂ ਨੇ, ਕੋਈ ਚਾਹੇ ਨਿੱਜੀ ਤੌਰ ਤੇ ਕੋਈ ਸਮਾਜਿਕ ਕਾਰਕੁਨ ਹੈ, ਹਰ ਬੰਦੇ ਨੂੰ ਜੁੜਨਾ ਚਾਹੀਦਾ ਪੰਜਾਬ ਦੇ ਭਲੇ ਲਈ। ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ ਬੀਜੇਪੀ ਨਾਲ ਸੈਟਿੰਗ ਕਰ ਲਓ ਜਾਂ ਬੀਜੇਪੀ ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
0: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਹੀ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ, ਇਹਨਾਂ ਨੇ ਵਾਇਆ ਪਾਸੇ ਜੋੜ ਲਈਆਂ।
1: ਦੁਖਾਂਤ ਸਿਮਰ ਕੀ ਆ, ਦੁਖਾਂਤ ਪੰਜਾਬ ਦਾ ਇਹ ਹੋ ਗਿਆ, ਸਾਡੇ ਆਗੂ ਬੇਈਮਾਨ ਹੋ ਗਏ, ਬਹੁਤ ਜ਼ਿਆਦਾ ਬੇਈਮਾਨ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਪੰਜਾਬ ਨਾਲ, ਕੀ ਹੋਈ ਜਾਂਦਾ, ਕੀ ਦੁਰਦਸ਼ਾ ਹੋ ਗਈ ਪੰਜਾਬ ਦੀ, ਕਿਸ ਤਰੀਕੇ ਨਾਲ ਡੈਮੋਗ੍ਰਾਫੀ ਬਦਲਤੀ ਪੰਜਾਬ ਦੀ, ਆਹ ਹੁਣ ਮਰਦਮਸ਼ੁਮਾਰੀ ਚੱਲੀ ਹੋਈ ਹੈ, ਇਹ 'ਚ ਵੀ ਤੁਸੀਂ ਦੇਖੋਗੇ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋਣਾ, ਉੱਧਰ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਹੋਰ ਜੇ ਮੈਂ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਬਾਰੇ ਕਲਪਦਾ ਰਹਿੰਦਾ, ਬੋਲਦਾ ਰਹਿੰਦਾ ਵੀ ਚਾਰ ਚਪੇਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ, ਕੋਈ ਬੰਦਾ ਸਿਰਦ ਨਹੀਂ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ, ਬਸ ਸਾਰਿਆਂ ਦੀ ਆਪੋ ਧਾਪੀ ਪਈ ਹੋਈ ਆ ਵੀ ਮੈਂ ਦਾ ਲਾ ਲਾਂ, ਮੈਂ ਅੱਗੇ ਆ ਜਾਂ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ। ਕਿਹੜਾ ਬੰਦਾ ਜਿਹੜਾ ਮੁੱਦਿਆਂ ਤੇ ਗੱਲ ਕਰ ਰਿਹਾ, ਜਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਮੈਂ ਜਿਹੜੀ ਗੱਲ ਤੇ ਕਰਦਾ ਕਹਿਣਾ ਹੁੰਦੇ ਅਸੀਂ ਵਾਰ ਵਾਰ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਡੋਮੀਸਾਈਲ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ। ਕੋਈ ਵੀ ਸਿਆਸੀ ਤੇਰੇ ਤੇ ਗੱਲ ਕਰਨ ਨੂੰ ਰਾਜੀ ਨਹੀਂ, ਕਿਉਂਕਿ ਵੋਟਾਂ ਦਿਖਦੀਆਂ ਨੇ, ਉਹਨਾਂ ਨੇ ਵੋਟਾਂ ਲੈਣੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ, ਪੰਜਾਬ ਦੀ ਸੱਭਿਅਤਾ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀ ਬੋਲੀ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀਆਂ ਜੋ ਇਤਿਹਾਸ ਸੱਭਿਆਚਾਰ ਸਾਰਾ ਬਰਬਾਦ ਕੀਤਾ ਜਾ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦਾ।
0: ਤੁਸੀਂ ਚੋਣ ਮੈਨੀਫੈਸਟੋ 'ਚ ਰੱਖੋਗੇ ਡੋਮੀਸਾਈਲ ਦੀ ਗੱਲ?
1: ਬਿਲਕੁਲ, ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪੰਜਾਬ, ਜੇ ਬਾਕੀ ਸੂਬਿਆਂ 'ਚ ਕਾਨੂੰਨ ਹੈਗਾ ਜ਼ਮੀਨ ਦਾ, ਨੌਕਰੀ ਦਾ, ਵੋਟ ਦਾ, ਤਾਂ ਪੰਜਾਬ 'ਚ ਕਿਉਂ ਨਹੀਂ ਹੈ? ਪੰਜਾਬ ਦਾ ਧਰਮਸ਼ਾਲਾ ਬਣਾ ਲਿਆ, ਜਿਹੜਾ ਮਰਜ਼ੀ ਆ ਕੇ ਮੰਜਾ ਡਾਹ ਲੈਂਦਾ ਯਾਰ, ਇਹ ਥੋੜ੍ਹੀ ਆ, ਆ ਪਿੱਛੋਂ ਰੌਲਾ ਪਿਆ। 500 ਝੋਪੜੀ, ਝੁੱਗੀ ਝੋਪੜੀ ਬਣੀ ਸੀ ਪੁਲ ਦੇ ਥੱਲੇ, ਬਠਿੰਡੇ ਝੀਲਾਂ ਦੇ ਕੋਲੇ, ਉਹ ਸਾਰਾ ਗੰਦ ਮੰਦ ਝੀਲਾਂ 'ਚ, ਉਹੀ ਲੋਕ ਸ਼ਹਿਰ ਦੇ ਪਾਣੀ ਪੀਂਦੇ ਸੀ। ਉਹਨਾਂ ਨੇ ਵੋਟਾਂ ਬਣੀਆਂ ਹੋਈਆਂ, ਆਧਾਰ ਕਾਰਡ ਬਣੇ ਹੋਏ ਨੇ, ਅੱਜ ਆਯੁਸ਼ਮਾਨ ਕਾਰਡ ਜੇ ਉਹ ਬਣੇ ਹੋਏ ਨੇ, ਸਾਰੀਆਂ ਸਹੂਲਤਾਂ ਉਹ ਲੈ ਰਹੇ ਨੇ। ਉਹ ਵੋਟਾਂ ਬਣਾਈਆਂ ਕਿਹਨੇ? ਵੋਟਾਂ ਬਣਾਈਆਂ ਕਹਿੰਦੇ ਬਾਦਲਾਂ ਨੇ ਸਾਡੀਆਂ। ਤੁਸੀਂ ਵੋਟਾਂ ਦੇ ਖਾਤਰ ਯਾਰ ਤੁਸੀਂ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਪੰਜਾਬ ਨਾਲ। ਤੁਸੀਂ ਜਿਹੜੀ ਮਰਜ਼ੀ ਸਟੇਟ ਚਲੇ ਜਾਓ, ਪਹਿਲੀ ਗੱਲ ਤਾਂ ਵੋਟ ਬਣਦੀ ਹੀ ਨਹੀਂ, ਰਾਜਸਥਾਨ ਜਾ ਕੇ ਵੋਟ ਬਣਾ ਲਓ, ਨਹੀਂ ਬਣਦੀ, ਹਿਮਾਚਲ ਦੇ ਵਿੱਚ, ਹੋਰ ਕਈ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਨੀ ਸੌਖੀ ਵੋਟ ਬਣਾਉਣੀ ਆ, ਇੰਨਾ ਸੌਖਾ ਆਧਾਰ ਕਾਰਡ ਰਾਸ਼ਨ ਕਾਰਡ ਬਣ ਜਾਂਦਾ, ਦਿਨ 5 ਨਹੀਂ ਲੱਗਦੇ, ਕੋਈ ਵੈਰੀਫਿਕੇਸ਼ਨ ਨਹੀਂ, ਕੋਈ ਪੜਤਾਲ ਨਹੀਂ, ਕੋਈ ਇਹ ਨਹੀਂ ਦੇਖਿਆ ਨਾ ਵੀ ਕਿੱਥੋਂ ਆਇਆ, ਕੌਣ ਹੈ, ਕੀ ਇਹਦਾ ਰਿਕਾਰਡ ਹੈ, ਕ੍ਰਿਮੀਨਲ ਹੈ ਕੀ ਨਹੀਂ। ਇਹ ਨੁਕਸਾਨ ਤਾਂ ਹੋ ਰਿਹਾ ਨਾ, ਇਹ ਕਿੰਨਾ ਨਹੀਂ ਬਦੌਲਤ ਹੋ ਰਿਹਾ, ਇਹਨਾਂ ਸਿਆਸੀ ਬੰਦਿਆਂ ਦੀ ਬਦੌਲਤ ਹੋ ਰਿਹਾ, ਪਰ ਸਾਡੇ ਲੋਕ ਬਸ ਲਾਲਾ ਲਾਲਾ ਕਰਕੇ, ਭੇਡ ਚਾਲ ਸਾਡੇ ਲੋਕਾਂ 'ਚ ਹੁੰਦੀ ਹੈ, ਇਹ ਭੇਡਾਂ ਵਰਗੇ ਲੋਕ ਨੇ, ਇਹ ਜਿੱਧਰ ਨੂੰ ਭੇਡ ਚਾਲ ਹੁੰਦੀ ਹੈ, ਜਿੱਧਰ ਨੂੰ ਭੀੜ ਵੱਧ ਜਾਂਦੀ ਹੈ, ਇਹ ਲੋਕ ਉੱਧਰ ਨਹੀਂ ਹੋ ਜਾਂਦੇ ਆ, ਇਹਨਾਂ ਦਾ ਆਪਣਾ ਕੋਈ ਦਿਮਾਗ ਨਹੀਂ, ਆਪਣੀ ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਜਿੱਧਰ ਨੂੰ ਮਾਹੌਲ ਜਿਹਾ ਬਣਿਆ ਉੱਧਰ ਨੂੰ ਹੋ ਜਾਂਦੇ ਆ, ਨਾ ਇਹਨਾਂ ਨੂੰ ਕਹਾਂ ਨਫੇ ਦਾ ਪਤਾ, ਨਾ ਨੁਕਸਾਨ ਦਾ ਪਤਾ।
0: ਤੁਸੀਂ ਇੱਕ ਗੱਲ ਕਹੀ ਇੰਟਰਵਿਊ ਦੇ ਵਿੱਚ, ਮਤਲਬ ਕਿ ਪੰਜਾਬ ਦੇ ਨਾਲ ਗਦਾਰੀ ਤਾਂ ਮੁੱਖ ਮੰਤਰੀ ਨੇ ਕੀਤੀ ਆ, ਭਗਵੰਤ ਮਾਨ ਹੋਰਾਂ ਨੇ ਕੀਤੀ ਆ। ਪਿਛਲੇ ਦਿਨੀ ਇੱਕ ਸਿਆਸੀ ਇੱਕ ਇਲੈਕਸ਼ਨ ਸਰਵੇ ਹੋਇਆ, ਉਹ ਸਰਵੇ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਮਤਲਬ ਲੋਕਾਂ ਦਾ ਮਨਪਸੰਦ ਲੀਡਰ ਹੈ ਉਹ ਭਗਵੰਤ ਮਾਨ ਆਇਆ, ਦੂਜੇ ਨੰਬਰ 'ਤੇ ਚਰਨਜੀਤ ਚੰਨੀ ਆਇਆ। ਪਰ ਲੋਕ ਪਸੰਦ ਕਿਉਂ ਕਰ ਰਹੇ ਆ?
1: ਹੁਣ ਪਸੰਦ ਨਾ ਪਸੰਦ ਦੀ ਗੱਲ ਸੁਣ ਲਾ ਸਿਮਰ ਸਿਆ, ਸਾਡੇ ਲੋਕ ਤਾਂ ਇੰਨੇ ਕੁ ਬੂਝੜ ਨੇ, ਇੰਨੀ ਕੁ ਸੋਚ ਆ ਸਾਡੇ ਲੋਕਾਂ ਦੀ, ਉਹ ਲੈ ਬਾਈ ਜਦੋਂ ਦਾ ਭਵੰਤ ਆਇਆ ਨਾ ਦਿਨੇ ਲੈਟ ਆਉਣ ਲੱਗ ਗਈ, ਇਹ ਮੁੱਦਾ ਯਾਰ ਤੁਹਾਡਾ ਸਾਰਾ ਜਿੰਨਾ ਪੰਜਾਬ ਆ ਉਹਨੇ ਸੇਲ ਤੇ ਲਾਤਾ, ਜਿੰਨੀਆਂ ਤੁਹਾਡੀਆਂ ਜਿੰਨੇ ਕੋ ਪਬਲਿਕ ਸੈਕਟਰ ਨੇ, ਜਿੰਨੀਆਂ ਕੋ ਪੰਚਾਇਤੀ ਜ਼ਮੀਨਾਂ ਪਈਆਂ, ਸਰਕਾਰੀ ਅਦਾਰੇ ਪਏ, ਸਾਰੇ ਵੇਚੀ ਤੁਰਿਆ ਜਾਂਦਾ। ਆ ਮੈਂ ਪਹਿਲਾਂ ਵੀ ਬੋਲਿਆ, 7500 ਏਕੜ ਮੋਹਾਲੀ ਦੇ ਨੇੜੇ, ਏਅਰਪੋਰਟ ਦੇ ਨੇੜੇ 7500 ਏਕੜ ਜ਼ਮੀਨ ਅਕੁਆਇਰ ਕਰ ਰਿਹਾ ਗਮਾਡਾ, ਤੁਸੀਂ ਮੈਨੂੰ

0: ਦਿਓ, ਨਸ਼ਿਆਂ ਨਾਲ ਸਾਡੀ ਜਵਾਨੀ ਬਰਬਾਦ ਹੋ ਰਹੀ ਆ। ਇੱਕ ਦਿਨ ਦੇ ਵਿੱਚ ਦਰਜਨਾ ਮੁੰਡੇ ਟੀਕੇ ਲਾ ਕੇ ਮਰ ਰਹੇ ਆ ਪੰਜਾਬ
1: ਸਰਕਾਰ ਤਾਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ।
0: ਤੁਸੀਂ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਮਾਮਾ ਪੁੱਛੋ ਨਾ ਮਾਮਾ ਦਾ ਹਾਲ ਜਾ ਕੇ ਵੀ ਕਿਵੇਂ ਬਿਲਕਦੀਆਂ, ਕਿਵੇਂ ਧਾਹ ਮਾਰਦੀਆਂ, ਕਿਵੇਂ ਕਲਪਦੀਆਂ ਜਿਨ੍ਹਾਂ ਨੇ ਪੁੱਤ ਮਰ ਗਏ ਆ।
1: ਜਿਵੇਂ ਤੁਹਾਡੇ ਜ਼ਿਲ੍ਹੇ ਦੀ ਗੱਲ ਕਰਨਾ, ਬਠਿੰਡਾ ਪੁਲਿਸ ਰੋਜ਼ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰਦੀ ਆ, ਇੰਨਾ ਨਸ਼ਾ ਅਸੀਂ ਬਰਾਮਦ ਕਰ ਲਿਆ, ਇੰਨਾ ਫੜ ਲਿਆ।
0: ਮੇਰੇ ਪਿੰਡ 15 ਵੇਚਦੇ ਆ, 50 ਖਾਣ ਵਾਲੇ ਆ, ਲੈ ਫੜ ਲਓ।
1: ਕਿਸ਼ਤ ਕਾਰਵਾਈ ਹੋਈ
0: ਕਿਤੇ ਹੋਈ? ਚਲੋ ਕਿਹੜੇ ਪਿੰਡ ਲਿਜਾਵਾਂ, 13,000 ਪੰਜਾਬ ਦਾ ਪਿੰਡ ਆ ਜਿੱਥੇ ਨਹੀਂ ਵਿਕਦਾ, ਜਿੱਥੋਂ ਨਹੀਂ ਮਿਲਦਾ, ਜਿਹੜੀ ਕਿਹੜੀ ਗਲੀ ਮੋੜ ਮਹੱਲੇ ਚ, ਕਿਹੜੇ ਚੌਂਕ ਚੁਰਾਹੇ ਚ, ਕਿਹੜੇ ਘਰ ਚੋਂ ਕਿੱਥੇ ਨੀ ਮਿਲਦਾ ਯਾਰ। ਟੋਫੀਆਂ ਨੂੰ ਤਾਂ ਨਸ਼ਾ ਤੁਰਿਆ ਫਿਰਦਾ ਸਿਮਰ ਸਿਆ, ਡਿਲੀਵਰੀ ਘਰਾਂ ਚ ਹੋਣ ਲੱਗ ਗਈ, ਕਿੱਥੇ ਇਹ ਗੱਲਾਂ ਕਰਦੇ ਆ। 5 ਮੁੰਡੇ ਮਰੇ ਆ ਉਹ ਮਾਈ ਦੇ, ਜਲੰਧਰ ਵਾਲੀ ਦੇ
1: ਜੀ,
0: 5 ਮੁੰਡੇ, 5 ਪੁੱਤ ਚਿੱਟੇ ਟੀਕੇ ਲਾ ਕੇ, 1 ਨੀ 2 ਨੀ 5 ਮਰੇ ਆ, ਜਿਹੜੇ ਕਹਿੰਦੇ ਜੁੱਧ ਨਸ਼ਾ ਵਿਰੁੱਧ ਆ ਸਾਡਾ। ਇਹ ਮੁੱਦੇ ਭੁੱਲ ਗਏ ਲੋਕ, ਤੁਹਾਡੇ ਪੁੱਤ ਮਰ ਰਹੇ ਆ, ਤੁਸੀਂ ਕੱਲੇ ਲੈਟ ਆਉਣ ਤੇ ਦਿਨੇ ਲੈਟ ਆ ਗਈ, ਇੰਨੇ ਖੁਸ਼ ਹੋਏ ਫਿਰਦੇ ਆ। ਤੁਹਾਡੀ ਸਾਰਾ ਕੁਝ ਵੇਚੀ ਜਾਂਦੇ, ਆਪਣੇ ਲੁੱਟੀ ਜਾਂਦੇ ਆ, ਬਰਬਾਦ ਕਰੀ ਜਾਂਦੇ, ਤੁਸੀਂ ਖੁਸ਼ ਹੋ ਗਏ ਵੀ ਆਹ ਸਾਡੀ ਜੁੱਟ ਮਾਫ ਕਰਤੀ, ਆ ਦੇਖੋ ਬਾਹ ਪੈਂਦੀ ਤੁਹਾਡਾ ਜਿੱਦੇ ਆ ਨਾ ਸਾਰਾ। ਹੁਣ ਇੱਕ ਲੋਕਾਂ ਨੂੰ ਹੋਰ ਲੋਲੀਪੋਪ ਦੇ ਰਿਹਾ ਕਿ ਜੀ ਅਸੀਂ ਤੁਹਾਡੀਆਂ ਤਾਰਾਂ ਪਾ ਰਹੇ ਹਾਂ, ਆ ਲਾ ਕੇ ਨਾ ਕਨੈਕਟਰ ਲਾ ਕੇ ਮੋਟੀ ਕੇਬਲ ਪਾ ਰਹੇ ਹੁਣ ਸਾਰੇ। ਉਹ ਜਿਹੜਾ ਸਾਰਾ ਜਿਹੜਾ ਐਕਟ ਆ ਰਿਹਾ ਬਿਜਲੀ ਵਾਲਾ, ਉਹ ਸਾਰਾ ਉਹ ਝੰਡਾ, ਉਹਦੇ ਤਹਿਤ ਸਾਰਾ ਜਿੰਨੀਆਂ ਤਾਰਾਂ ਵਗੈਰਾ ਪਾ ਰਹੇ ਨੇ, ਚਿੱਪਾਂ ਵਾਲੇ ਮੀਟਰ ਜਿਹੜੇ ਆਉਣੇ ਆ
1: ਜੀ,
0: ਉਹ ਸਾਰੀ ਜਦੋਂ ਬਿਜਲੀ ਪ੍ਰਾਈਵੇਟ ਹੋ ਗਈ, ਉਹਦੇ ਕਿੱਥੇ ਭੱਜੋਗੇ? ਹੁਣ ਤਾਂ ਤੁਸੀਂ ਮੁਫ਼ਤ ਲੈ ਕੇ ਖੁਸ਼ ਹੋ ਜਾਂਦੇ ਆ, ਜਿੱਦੇ ਚਿੱਪ ਵਾਲਾ ਮੀਟਰ ਲਾ ਗਿਆ, ਰੀਚਾਰਜ ਕਰਾਓਗੇ, ਘਰੇ ਲੈਟ ਆ ਜੂਨੇ, ਠੀਕ ਹੈ ਖੜੇ ਹੋ, ਉਹਦੇ ਕੀ ਕਰੋਗੇ? ਉਹਦੇ ਕਿਹਨੂੰ ਰੋਵੋਗੇ ਫਿਰ? ਯਾਰ ਅਕਲ ਨੂੰ ਹੱਥ ਮਾਰੋ, ਸਾਡੇ ਲੋਕਾਂ ਦੀ ਬਾਈ ਬੁੱਧੀ ਭ੍ਰਸ਼ਟ ਹੋ ਗਈ ਸਿਮਰ ਸਿਆ। ਔਰ ਮੈਂ ਹਾਲਾਤ ਦੇਖਦਾ ਲੋਕਾਂ ਦੇ, ਦਿਨੇ ਕਣਕ ਵੱਢ ਲਈ, ਰਾਤ ਨੂੰ ਤੂੜੀ ਬਣਾ ਤੀ, ਤੜਕੇ ਨੂੰ ਬਾਹ ਤਾ, ਰਾਤ ਨੂੰ ਮੱਕੀ ਬੀਜਤੀ, ਨਾਸਾਂ ਬੰਦ ਕਰਤੀਆਂ ਨੇ ਧਰਤੀ ਦੀਆਂ ਨਾਸਾਂ, ਸਾਹ ਨੀ ਆਉਣ ਦੇ ਧਰਤੀ ਨੂੰ। ਧਰਤੀ ਪੰਜਾਬ ਦੀ ਸਿਮਰ ਸਿਆ ਬਿਲਕੁਲ ਆਖਰੀ ਸਾਹ ਤੇ ਖੜੀ ਹੈ। ਹੁਣ ਜੇ ਧਰਤੀ ਮਾੜਾ ਮੋਟਾ ਅਨਾਜ ਪੈਦਾ ਕਰਦੀ ਹੈ, ਜਹਿਰਾਂ ਦੇ ਸਿਰ ਤੇ ਕਰਦੀ ਹੈ, ਯਾਰ ਪਾਓਗੇ ਤਾਂ ਮਾੜਾ ਮੋਟਾ ਦਾਣਾ ਹੋਜੂ, ਨਹੀਂ ਦਾਣੇ ਨਹੀਂ ਹੁੰਦੇ। ਐਤਕੀ ਕਣਕ ਦੇਖੋ ਤੁਸੀਂ, ਅੱਜ ਤੋਂ 20-30 ਸਾਲ ਪਿੱਛੇ ਚਲਾ ਜਾ, ਐਡੇ ਐਡੇ ਮੋਟੇ ਮੋਟੇ ਦਾਣੇ, ਲਾਲ ਲਾਲ ਐ ਗੇਰੂ ਰੰਗ ਹੁੰਦਾ ਸੀਗਾ ਲਾਲ ਲਾਲ ਦਾਣਿਆਂ ਦਾ, ਤੇ ਹੁਣ ਪਿਛਕੇ ਦਾਣੇ, ਕਾਲੇ ਦਾਣੇ, ਜਾਨ ਹੀ ਹੈ ਨੀ ਕਣਕ ਚ, ਅਨਾਜ ਜਾਨ ਹੀ ਹੈ ਨੀ। ਜੇ ਧਰਤੀ ਜਾਨ ਹੋਊ ਤਾਂ ਅਨਾਜ ਜਾਨ ਹੋਊ, ਇਹਦੇ ਬਾਰੇ ਸੋਚ ਰਿਹਾ? ਇਹਦਾ ਅਸਰ ਕਿਤੇ ਪੈ ਰਿਹਾ, ਕਿਹੜੀ ਗੱਲ ਤੇ ਪੈ ਰਿਹਾ? ਸਾਡੇ ਜਵਾਕ ਪੈਦਾ ਹੋਣੋਂ ਹਟ ਗਏ, ਅਸੀਂ ਬਿਮਾਰ ਹੋਣ ਲੱਗ ਗਏ, ਜੰਮਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਿਆ। ਜਿਹੜੀ ਸਾਡੀ ਤੰਦਰੁਸਤੀ ਆ ਸਾਡੇ ਨਾਚ ਤੇ ਖੜੀ ਹੈ, ਅਸੀਂ ਧਰਤੀ ਸਾਰੀ ਬਿਮਾਰ ਕਰਤੀ ਪਾ ਪਾ ਕੇ ਯਾਰਾਂ, ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮੁੱਦਾ ਨੀ ਪੰਜਾਬ ਦਾ? ਆ ਤੁਹਾਡਾ ਸੈਂਟਰਾਂ, IVF ਸੈਂਟਰਾਂ ਜਿੱਥੇ ਤੁਸੀਂ ਟੀਕਿਆਂ ਨਾਲ ਜਵਾਕ ਲੈਣ ਲੱਗ ਗਏ, ਤੁਹਾਡਾ ਉਹਨਾਂ ਨੇ ਖੂਨ ਹੀ ਬਦਲਤਾ, ਨਸਲਾਂ ਹੀ ਬਦਲਤੀਆਂ ਤੁਹਾਡੀਆਂ। ਮੈਂ ਤਾਂ ਬਹੁਤ ਬੰਦਿਆਂ ਨੂੰ ਰਾਏ ਦਿੰਦਾ ਹੁੰਦਾ, ਮੈਂ ਕਿਹਾ ਜੇ ਕੋਈ ਨੁਕਸਾ ਆ ਜਾਂਦਾ ਜਵਾਕ ਲੈਣਾ ਪੈਂਦਾ, ਘੱਟੋ ਘੱਟ ਜੇ ਤੁਹਾਡੇ ਕੋਈ ਸਪਰਮ ਜਿਹੜਾ ਹੈਗਾ ਉਹ ਨਹੀਂ ਸਹੀ ਹੈਗਾ, ਨਹੀਂ ਬੱਚਾ ਪੈਦਾ ਕਰਨ ਦੇ ਯੋਗ ਹੈਗਾ, ਕੋਈ ਤੁਹਾਡਾ ਚਾਚੇ ਤਾਏ ਦਾ ਮੁੰਡਾ ਹੁੰਦਾ, ਕੋਈ ਭਰਾ ਹੁੰਦਾ, ਕੋਈ ਮਾਮੇ ਦਾ ਮੁੰਡਾ, ਕੋਈ ਭੂਆ ਦਾ ਮੁੰਡਾ, ਕੋਈ ਮਾਸੀ ਦਾ ਮੁੰਡਾ, ਉਹਦਾ ਲੈ ਲਓ, ਘੱਟੋ ਘੱਟ DNA ਤਾਂ ਸਾਡਾ ਹੋਊਗਾ ਪੰਜਾਬੀਆਂ ਦਾ। ਉਹ ਖਬਰਾਂ ਕਿਹੜਾ ਲਿਆ ਕੇ ਉੱਥੇ DNA ਭਰੀ ਜਾਂਦੇ ਆ। ਅੱਛਾ ਇੱਕ ਹੋਰ ਗੱਲ ਮੈਨੂੰ ਡਾਕਟਰ ਨੇ ਦੱਸੀ, ਉਹ ਕਹਿੰਦਾ ਬਾਈ ਜੀ ਜਿੰਨੇ IVF ਸੈਂਟਰਾਂ ਚ ਬੱਚੇ ਪੈਦਾ ਹੋ ਰਹੇ ਆ, ਕੁੜੀ ਕਿਉਂ ਨੀ ਪੈਦਾ ਹੋ ਰਹੀ, ਮੁੰਡੇ ਹੀ ਪੈਦਾ ਹੋ ਰਹੇ ਨੇ,
1: ਕੀ ਰੀਜ਼ਨ?
0: ਉਹ ਕੁੜੀ ਵਾਲਾ ਬੱਚੋ ਜਿਹੜਾ ਹੈਗਾ ਸੰਕਰਾਣੂ ਖਤਮ ਹੀ ਕਰ ਦਿੰਦੇ ਆ ਉਹ, ਕੁੜੀਆਂ ਤਾਂ ਪਹਿਲਾਂ ਹੀ ਘੱਟ ਹੈ, ਪਹਿਲਾਂ ਆਪਾਂ ਕੁੱਖਾਂ ਚ ਮਾਰਦੇ ਰਹੇ, ਉਦੋਂ ਘੱਟ ਗਈਆਂ, ਕੁਰਿੰਦੀਆਂ ਖੁੰਦੀਆਂ ਬਾਹਰ ਵਗ ਗਈਆਂ, ਇੱਥੇ ਰਿਸ਼ਤੇ ਨੀ ਹੁੰਦੇ, 20-25 ਕਿੱਲਿਆਂ ਨੂੰ ਛੜੇ ਫਿਰਦੇ ਮੁੰਡੇ, 30-35 ਸਾਲ ਦੇ ਹੋ ਗਏ। ਇਹ ਮੁੱਦਾ ਨੀ? ਅੱਜ ਤੁਸੀਂ ਦੇਖੋ ਸਾਡੇ ਅੱਜ ਤੋਂ 10 ਸਾਲ ਬਾਅਦ ਦੇਖੋ, 15 ਸਾਲਾਂ ਬਾਅਦ ਪਿੰਡਾਂ ਤੁਹਾਨੂੰ ਜਵਾਕ ਨੀ ਮਿਲਣੇ। ਅੱਗੇ ਪਿੰਡਾਂ ਦੇ ਵਿੱਚ ਹਰ ਸਾਲ ਕਈ ਬਰਾਤਾਂ ਚੜ੍ਹਦੀਆਂ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਲੋਹੜੀਆਂ ਵੰਡਦੀਆਂ ਫਿਰਦੀਆਂ ਹੁੰਦੀਆਂ ਬੀਬੀਆਂ ਇੱਥੇ, ਹੁਣ ਲੋਹੜੀਆਂ ਕਿਹਨੇ ਵੰਡਣੀਆਂ? ਵਿਆਹ ਨੀ ਹੋ ਰਹੇ, ਬਰਾਤੇ ਨੀ ਚੜ੍ਹ ਰਹੀਆਂ, ਜਿੰਦੇ ਨੀ ਚੜ੍ਹ ਰਹੀਆਂ, ਇੱਧਰ ਕੋਈ ਸੋਚ ਹੀ ਨੀ ਹੈਗੀ ਯਾਰ। ਸਿਰ ਮੂਧ ਕਮਲਿਆਂ ਨੂੰ ਪੈਸਾ ਪੈਸਾ ਪੈਸਾ ਕਰਦੀ ਫਿਰਦੀ।

0: ਦੁਨੀਆ ਸਭ ਇੱਥੇ ਖਤਮ ਹੋ ਗਈ ਖੇਡ ਯਾਰ ਲੋਕਾਂ ਦੀ।
1: ਜਿਹੜੀ ਗੱਲ ਤੁਸੀਂ ਕੀਤੀ ਵੀ ਦਿਨੇ ਬਿਜਲੀ ਆਉਣ ਲੱਗ ਗਈ ਜਾਂ ਨਹਿਰੀ ਪਾਣੀ ਮਿਲਣ ਲੱਗ ਗਿਆ, ਮਤਲਬ ਇਸ ਚੀਜ਼ ਨੂੰ ਪੋਜ਼ਿਟਿਵ ਵੀ ਲੈਣਾ ਚਾਹੀਦਾ ਗਾ। ਜੇ ਹੁਣ ਮੰਨ ਲਓ ਇੱਕ ਪਾਸੇ ਰਾਤ ਨੂੰ ਲਾਈਟ ਆਉਂਦੀ ਸੀ, ਨਹੀਂ ਵੀ ਆਉਂਦੀ ਸੀ, ਕੱਟ ਲੱਗਦੇ ਸੀਗੇ, ਹੁਣ ਜੇ ਦਿਨੇ ਆਉਣ ਲੱਗ ਗਈ ਵੀ ਆਮ ਕਿਸਾਨ ਖੁਸ਼ਹਾਲ ਵੀ ਹੋਇਆ। ਮੈਂ ਲੋਕਾਂ ਨੇ ਜਾਣਾ, ਮੈਨੂੰ ਵੀ ਲੋਕੀ ਇਹ ਗੱਲ ਆਉਂਦੇ ਆ।
0: ਮੈਂ ਹੁਣ ਐਂ ਕਰਦਾ, ਤੈਨੂੰ ਮੈਂ ਸਿਉਣੇ ਦਾ ਪਿੰਜਰਾ ਬਣਾ ਦਿੰਦਾ, ਉਹ ਚ ਕੈਦ ਕਰ ਦਿੰਦਾ, ਤੈਨੂੰ ਸਿਉਣੇ ਦੀ ਥਾਲੀ ਚ ਰੋਟੀ ਖਵਾਇਆ ਕਰੂੰਗਾ, ਤੂੰ ਖੁਸ਼ ਆ?
1: ਨਹੀਂ।
0: ਅੱਜ ਪੰਜਾਬੀ ਕੈਦ ਹੋ ਰਹੇ ਆ, ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ,
1: ਪੰਜਾਬੀਆਂ ਨੂੰ ਕੈਦ ਨਜ਼ਰ ਨਹੀਂ ਆ ਰਹੀ, ਐਂ ਕਹਿ ਸਕਦੇ?
0: ਨਹੀਂ, ਮੈਂ ਦੱਸੀ ਜਾਂਦਾ ਵੀ ਜੇ ਇੰਨੀ ਬੁੱਧੀ ਹੁੰਦੀ ਤਾਂ ਇਹ ਮੁੱਦਿਆਂ ਤੇ ਆਉਂਦੇ, ਮੁੱਦਿਆਂ ਦੀ ਲੜਾਈ ਨੀ ਲੜਦੇ, ਇਹ ਮੁੱਦਿਆਂ ਤਾਂ ਜਾਂਦੇ ਹੀ ਨੀ। ਜੇ ਤੁਹਾਨੂੰ ਪਹਿਲੇ ਕਹਿ ਕਹਿਣਾ ਭੇਡ ਚਾਲ ਹੈ ਨਾ ਲੋਕਾਂ ਚ, ਜਿੱਧਰ ਨੂੰ ਹੋ ਗਏ ਬਸ ਹੋ ਗਏ, ਨਾ ਕੋਈ ਸਮਝ, ਨਾ ਕੋਈ ਨਿਸ਼ਾਨਾ, ਨਾ ਕੋਈ ਮਿਸ਼ਨ ਹੈ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਜਿੰਨੀਆਂ ਗੱਲਾਂ ਮੈਂ ਗਿਣਾ ਰਿਹਾ, ਮੰਨ ਲਓ ਜੋ ਵੀ ਇਹਨਾਂ ਨੇ ਕਰਜ਼ਾ ਚੜਾਤਾ, ਚਲੋ ਪਹਿਲਾਂ ਨੇ ਵੀ ਚੜਾਇਆ, ਇਹਨਾਂ ਨੇ ਫੱਟੇ ਚੱਕ ਤੇ, ਆ ਹੁਣ ਜਿੰਨਾ ਇਹ ਕਹਿੰਦੇ ਬੀਬੀਆਂ ਨੂੰ ਪਾਉਣਾ 1000 1500 ਰੁਪਇਆ, ਉਹ ਜਦੋਂ ਇੱਥੇ 5.5 ਲੱਖ ਕਰੋੜ ਕਰਜ਼ਾ ਹੋ ਗਿਆ, ਉਹ ਫਿਰ ਕੀ ਬਣੂਗਾ ਪੰਜਾਬ ਦਾ? ਫਿਰ ਸਟੇਟ ਕਿੱਧਰ ਨੂੰ ਜਾਊਗੀ? ਫਿਰ ਵੀ ਬਹੁਤ ਵੱਡਾ ਇੱਥੇ ਰੌਲਾ ਪੈਣਾ, ਸੈਂਟਰ ਨੇ ਸਿੱਧਾ ਹੀ ਆਪਣੇ ਹਵਾਲੇ ਕਰ ਲੈਣਾ ਵੀ ਆ ਜਾਓ ਪਾਸੇ, ਤੁਹਾਡੇ ਕੋਲ ਨੀ ਚੱਲਦਾ ਹੁਣ ਕੰਮ ਇਹ, ਫਿਰ ਕਿੱਥੋਂ ਲਿਆਉਣਗੇ ਪੈਸਾ? ਚਲੋ ਮੰਨ ਲਓ ਅੱਜ ਤਾਂ ਲੋਕ ਖੁਸ਼ ਨੇ ਵੀ ਮੈਨੂੰ ਬਿਜਲੀ ਮੁਫ਼ਤ ਆ ਗਈ ਜੀ, ਮੈਨੂੰ ਜੀ 1000 ਰੁਪਇਆ ਆ ਗਿਆ ਜੀ, ਮੈਨੂੰ ਆਹ ਮੁਫ਼ਤ ਸਫ਼ਰ ਮੁਫ਼ਤ ਮਿਲ ਗਿਆ ਬੱਸਾਂ ਦਾ, ਅਖੀਰ ਆ ਕੇ ਇਹ ਸਿਰ ਤੇ ਕਿਹਦੇ ਪੈਣੀ ਆ? ਫਿਰ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਜ਼ਮੀਨਾਂ ਅਕਵਾਇਰ ਕਰਨਗੇ, ਇਹੀ ਕੁਛ ਹੋਣਾ? ਹੋਰ ਮੈਨੂੰ ਐਂ ਦੱਸੋ ਵੀ ਕਿਹੜੇ ਮੁੱਖ ਮੰਤਰੀ ਦੇ ਘਰੇ ਕੋਈ ਮਸ਼ੀਨ ਲੱਗੀ ਆ, ਮਤਲਬ ਪੈਸੇ ਬਣਾ ਲਿਆ, ਬਣਾ ਕੇ ਲੋਕਾਂ ਨੂੰ ਵੰਡੀ ਜਾਊਗਾ? ਜਿਹੜੀ ਮੁਫ਼ਤਖੋਰੀ ਦੀ ਖੇਡ ਹੁੰਦੀ ਹੈ ਇਹ ਬਰਬਾਦ ਕਰ ਦਿੰਦੀ ਆ।
1: ਤੁਸੀਂ ਕੱਲ ਨੂੰ ਆਉਂਦੇ ਹੋ, ਤੁਹਾਡੀ ਸਰਕਾਰ ਬਣਦੀ ਹੈ, ਫ੍ਰੀਵੀਜ਼ ਬੰਦ ਕਰੋਗੇ?
0: ਦੇਖੋ ਮੈਂ ਲੋੜਵੰਦ ਬੰਦਾ, ਜਿਹੜਾ ਗਰੀਬ ਬੰਦਾ, ਬੇਸਹਾਰਾ ਬੰਦਾ, ਜਿਹਨੂੰ ਲੋੜ ਆ ਉਹਨੂੰ ਦੇ ਦਿਓ। ਹੁਣ ਜਿਹਦੇ 100 ਕਿੱਲਾ ਵਾਹਣ ਹੈ, 10 ਮੋਟਰਾਂ ਲੱਗੀਆਂ, ਉਹਨੂੰ ਸਬਸਿਡੀ ਲੋੜ ਹੈਗੀ ਆ, ਉਹਨੂੰ ਬਿੱਲ ਮਾਫ਼ੀ ਲੋੜ ਹੈਗੀ ਆ। ਜਿਹਦੇ ਕੋਲ 20 ਕਿੱਲੇ ਜ਼ਮੀਨ ਆ, ਉਹਨੂੰ ਘਰ ਦਾ ਬਿੱਲ ਮਾਫ਼ ਚਾਹੀਦਾ। ਜਿਹੜਾ ਤਕੜਾ ਕਾਰੋਬਾਰੀ ਆ, ਕੋਈ ਚੰਗੀ ਦੁਕਾਨ ਚੱਲਦੀ ਆ ਸੇਠ ਦੀ ਕਿਸੇ ਦੀ, ਔਰ ਉਹ ਦੱਸਦਾ 15-15 ਹਜ਼ਾਰ ਰੁਪਇਆ ਸੇਲ ਹੈ, ਉਹਨੂੰ ਬਿੱਲ ਦੀ ਮਾਫ਼ੀ ਚਾਹੀਦੀ ਆ। ਹਾਂ, ਕੋਈ ਲੋੜਵੰਦ, ਕੋਈ ਮਜ਼ਦੂਰ, ਕੋਈ ਗਰੀਬ ਬੰਦਾ,
1: ਪਰ ਸਾਰੇ ਲੈ ਰਹੇ ਆ,
0: ਲੈਂਦੇ ਆ। ਲੋਕਾਂ ਨੇ ਹਾਲਾਤ ਇੱਥੋਂ ਤੱਕ ਮਾੜੇ ਨੇ ਬਾਈ ਜੀ, ਮੈਂ ਹੁਣ ਪਿੰਡਾਂ 'ਚ, ਮੈਂ ਵੀ ਜਾਂਦਾ, ਤੁਸੀਂ ਜਾਂਦੇ ਹੋ, ਤੁਸੀਂ ਕਿਹਾ ਕਿ ਲੋਕ ਤਾਂ ਖੁਸ਼ ਨੇ, ਲੋਕ ਤਾਂ ਇੱਥੋਂ ਤੱਕ ਨਿਗਰੇ ਖੜੇ ਨੇ। ਲੋਕ ਆ ਜਿਹੜੀ 2 ਰੁਪਏ ਕਿੱਲੋ ਕਣਕ ਨਹੀਂ ਮਿਲਦੀ, ਹੁਣ ਪਤਾ ਨਹੀਂ 1 ਰੁਪਏ ਕਿੱਲੋ ਮਿਲਦੀ ਹੈ, ਪਤਾ ਨਹੀਂ ਮੁਫ਼ਤੀ ਮਿਲਦੀ ਹੈ। ਜਿਹੜੇ ਚੰਗੇ ਚੰਗੇ ਸਰਦੇ ਵਰਦੇ ਘਰ ਹੈ, 20-30 ਕਿੱਲਿਆਂ ਦੇ ਮਾਲਕ ਹੈ, ਜਿਉਂਦੇ ਟਰੈਕਟਰ ਦੇ ਉੱਤੇ 2 ਰੁਪਏ ਕਿੱਲੋ ਵਾਲੀ ਕਣਕ ਲੈਣ ਜਾਂਦੇ ਹੁੰਦੇ ਆ
1: ਪਸ਼ੂਆਂ ਨੂੰ
0: ਨਾ, ਜੋ ਮਰਜ਼ੀ ਕਰਨ, ਚਾਹੇ ਗਾਂ ਲਿਆ ਕੇ ਵੇਚਣ, ਚਾਹੇ ਪਸ਼ੂਆਂ ਦਾ ਦਾਣਾ ਬਣਾ ਲੈਣ, ਚਾਹੇ ਭਿਆ ਲੈਣ, ਜੋ ਮਰਜ਼ੀ ਕਰ ਲੈਣ। ਤੇ ਤੂੰ ਕਿੱਥੇ ਖੜਾ ਸਿਮਰ ਸਿਆ? ਜਿਹੜੀਆਂ ਗੱਲਾਂ ਮੈਂ ਕਰ ਰਿਹਾ, ਇਹਨਾਂ ਦੇ ਪੱਲੇ ਕਦੋਂ ਪੈਣਗੀਆਂ? ਇਹ ਤਾਂ ਐ ਚੱਕ ਕੇ ਮੂੰਹ ਤਹਾਂ ਨੂੰ ਓਲੇ ਉੱਠਣ ਨੂੰ ਐ ਦੇਖੀ ਜਾਂਦੇ ਹੁੰਦੇ ਆ ਵੀ ਹਾਂ ਇੱਧਰੋਂ ਕੁਛ ਆਊਗਾ ਮੁਫ਼ਤ, ਇੱਧਰੋਂ ਕੁਛ ਆਊਗਾ। ਇਹ ਜਿਹੜੇ ਮੁਫ਼ਤ ਦੀਆਂ ਖੇਡਾਂ ਨਾ, ਤੁਹਾਡੀਆਂ ਚੀਕਾਂ ਦੇਖੀ ਪੈਂਦੀਆਂ, ਥੋੜਾ ਡਾਂਟ ਪੈਣਾ, ਬਹੁਤ ਤੰਗ ਹੋਣਾ ਤੁਸੀਂ।
1: ਮਤਲਬ ਐਂ ਕਿਉਂ ਹੋ ਗਿਆ? ਇੱਕ ਜਿਹੜੀ ਉਹ ਚੱਲਦੀ ਹੁੰਦੀ ਨਾ ਗੱਲ ਵੀ, ਮਤਲਬ ਵੀ ਸਿੰਘਾਂ ਨੇ ਤਾਂ ਮਤਲਬ ਮੁਫ਼ਤ ਚ ਲਾਹੌਰ ਨਹੀਂ ਸੀ ਲਿਆ, ਤੇ ਹੁਣ ਅਸੀਂ ਕਣਕ ਪਿੱਛੇ ਵਰੀ ਜਾਂਦੇ।
0: ਮੈਂ ਕਹਿੰਦਾ ਨਵਾਬੀਆਂ ਨੂੰ ਠੋਕਰਾਂ ਮਾਰੀਆਂ, ਵੀ ਨਹੀਂ ਖਰਾਦ ਦੇ ਵਿੱਚ, ਭੀਖ ਦੇ ਵਿੱਚ ਤਾਂ ਸਾਨੂੰ ਰਾਜ ਭਾਗ ਵੀ ਮਨਜ਼ੂਰ ਨਹੀਂ, ਜਿੱਦੇ ਲਿਆ ਉਹਦੇ ਹਿੱਕ ਦੇ ਦਮ ਤੇ ਲਵਾਂਗੇ। ਤੇ ਯਾਰ ਐ ਠੂਠਾ ਚੱਕੀ ਫਿਰਦੇ ਆ, ਝੋਲੀਆਂ ਅੱਡੀ ਫਿਰਦੇ ਆ, 2000 ਰੁਪਇਆ ਮੋਦੀ ਪਾਉਂਦਾ 4 ਮਹੀਨਿਆਂ ਬਾਅਦ, ਕਈ ਜ਼ਿਮੀਦਾਰਾਂ ਨੂੰ ਨਾਲਿਆਂ ਨੂੰ ਕੁਣੀ ਜੀ ਮਾਰਦੇ ਆ, ਕਿਉਂ ਏ ਮੋਦੀ ਵਾਲੇ ਆ ਗਏ? ਉਹਨਾਂ ਨੂੰ ਵੀ ਪਤਾ ਵੀ ਇੰਨੇ ਕਾਲੇ ਲੋਕ ਨੇ ਇਹ, ਜਦੋਂ ਮਰਜ਼ੀ ਜਾ ਕੇ ਇਹਨਾਂ ਨੂੰ ਸੱਟ ਕੇ 4 ਛੱਲੜ। ਆ ਜ਼ਮੀਨਾਂ ਦਾ ਹਾਲ ਤੁਸੀਂ ਦੇਖੋ, ਅੱਜ ਇੱਥੇ ਆ ਕੇ ਜੇ ਕਿਤੇ ਕਹਿ ਦੇਣ ਵੀ ਚੱਕੋ ਤੁਹਾਨੂੰ ਆ ਲਓ 5 ਕਰੋੜ ਰੁਪਇਆ ਕਿੱਲੇ ਦਾ ਦੇਵਾਂਗੇ, ਸਾਰਾ ਪੰਜਾਬ ਜ਼ਮੀਨ ਵੇਚਣ ਨੂੰ ਤਿਆਰ ਹੋ ਜਾਊ। ਇਹਨਾਂ ਨੂੰ ਧਰਤੀ ਦੀ ਕੀਮਤੀ ਨਹੀਂ ਪਤਾ ਵੀ ਕਿਹੜੇ ਪੰਜ ਕਿਹੜੇ ਦਸ

0: ਕਿਹੜੇ 50 ਕਿਹੜੇ 1000 ਕਰੋੜ, ਮੈਂ ਕਹਿੰਦਾ ਇਹਦੀ ਕੋਈ ਕੀਮਤੀ ਨਹੀਂ, ਬੇਸ਼ਕੀਮਤੀ ਧਰਤੀ ਆ। ਜੰਗ ਲੱਗੀ ਨਾ, ਅੱਜ 5-6 ਦੇਸ਼ ਲੜ ਰਹੇ ਆ
1: ਜੀ,
0: ਇਰਾਨ ਰੋਕੀ ਬੈਠਾ ਲਾਂਘਾ ਜਾ, ਡਾਂਟ ਪਿਆ ਪਿਆ ਕਈ ਮੁਲਕਾਂ ਜਿੱਥੇ ਅਨਾਜ ਨਹੀਂ ਪੈਦਾ ਹੁੰਦਾ, ਇੰਨੀ ਮਹਿੰਗਾਈ ਹੋ ਗਈ। ਤੇ ਆਪਾਂ ਕਣਕ ਵੱਢ ਲਾਂਗੇ, ਢੋਲ ਭਰ ਲਓ, ਭਰ ਲਓ, ਆ ਜੇ ਕੋਈ ਤੂਫਾਨ ਆ ਜੇ, ਕੋਈ ਮਹਾਮਾਰੀ ਆ ਜੇ, ਕੋਈ ਜੰਗ ਲੱਗ ਜੇ, ਭੁੱਖੇ ਤਾਂ ਨੀ ਮਰਦੇ, ਸਿਰ ਤੇ ਸੱਤ ਆ, ਢੋਲ ਚ ਦਾਣੇ ਆ, ਅਸੀਂ ਤਾਂਹੀਓ ਤਕੜੇ ਰਹੇ ਹਾਂ, ਤਾਂਹੀਓ ਲੜਦੇ ਰਹੇ ਹਾਂ, ਅਸੀਂ ਵੱਡੀਆਂ ਵੱਡੀਆਂ ਜੰਗਾਂ, ਵੱਡੇ ਵੱਡੇ ਧਾੜਵੀਆਂ ਦੇ ਅਸੀਂ ਨੱਕ ਮੋੜੇ ਆ, ਕੁਛ ਸਾਡੇ ਕੋਲ ਬੈਕਅਪ ਸੀ, ਉਹ ਸਾਡੀ ਧਰਤੀ ਮਾਂ, ਉਹ ਅਸੀਂ ਵੇਚ ਵਿੱਚ ਭੱਜੀ ਜਾਂਦੇ ਹਾਂ ਕਮਲਿਆਂ ਨੂੰ। ਹੁਣ ਬਾਹਰਲੇ ਬਥੇਰੇ ਇੱਥੇ ਚੀਕਾਂ ਮਾਰਦੇ ਆ, ਇੱਧਰੋਂ ਵੇਚੀ ਬੈਠੇ ਆ, ਉਧਰੋਂ ਛਤਰ ਪੈਣ ਲੱਗ ਗਏ, ਗੈਂਗਸਟਰ ਫਰੌਤੀਆਂ ਮੰਗਣ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਉਹ ਗੋਰੇ ਮਾਰਨ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਹੋਰ ਵੀ ਸਿੱਧੀਆਂ ਹੁਣ ਛਤਰ ਵੀ ਮਾਰਨ ਲੱਗ ਗਏ, ਪੱਗਾਂ ਲਾਉਣ ਲੱਗ ਗਏ, ਹੁਣ ਇੱਧਰ ਨੂੰ ਫੜੇ ਕਾਂਗ ਝਾਕਦੇ ਆ ਵੀ ਹੁਣ ਪੰਜਾਬ ਚੱਲ ਗਏ, ਪਰ ਜੁੱਤੀ ਤੁਹਾਡੇ ਇੱਧਰ ਫਿਰਨੀ ਹੈ, ਕਿਉਂਕਿ ਜਦੋਂ ਤੁਸੀਂ ਜਿੰਨਾ ਚਿਰ ਬਾਹਰ ਰਹੋਗੇ ਉਦੋਂ ਕਬਜ਼ਾ ਤੇ ਕਿਸੇ ਦਾ ਹੋਰ ਹੋ ਜਾਣਾ, ਨਾ ਤੁਸੀਂ ਇੱਧਰ ਦੇ ਨਾ ਤੁਸੀਂ ਉੱਧਰ ਦੇ। ਇਹ ਤਾਂ ਇਹੋ ਜਿਹੀ ਕੌਮ ਹੈ ਯਾਰ, ਹਰ ਕੌਮ ਦਾ ਇੱਕ ਟੀਚਾ ਹੁੰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੇ ਖਿੱਤੇ ਚ ਰਹਿਣਗੀਆਂ ਉਹ ਖਿੱਤਾ ਅਸੀਂ ਕਿਵੇਂ ਰੱਖਣਾ। ਕਿਹੜਾ ਬੰਦਾ ਇਹ ਸੋਚ ਰਿਹਾ ਵੀ ਸਾਡੇ ਪਾਣੀਆਂ ਯਾਰਾਂ ਪੈ ਗਿਆ, ਜਰੇਨੀਅਮ ਆ ਗਿਆ ਧਰਤੀ ਦੇ ਹੇਠਲੇ ਪਾਣੀ ਚ, ਸਾਡੀ ਧਰਤੀ ਜ਼ਹਿਰ ਬਣਾਤੀ, ਅਸੀਂ 90-90 ਹਜ਼ਾਰ ਰੁਪਇਆ ਠੇਕਾ ਚੱਕਤਾ ਇਹਨਾਂ ਨੇ, ਲੈ 90-90 ਹਜ਼ਾਰ, 95-95 ਹਜ਼ਾਰ ਰੁਪਇਆ ਠੇਕੇ ਗਏ ਐਤਕੀ, ਇਹ ਧੱਕੇ ਨਾ ਫੜਾ ਕੇ ਆਉਂਦਾ ਵੀ ਲੈ ਉੱਤੋਂ ਦੀ ਹੋ ਕੇ ਦੂਜੇ ਤੀਜੇ ਦੇ ਵੀ ਲੈ ਮੈਨੂੰ ਦੇ ਯਾਰ, ਚੋਰੀ ਹੋ ਜਾਂਦੇ ਰਾਤ ਨੂੰ, ਕੀ ਕੱਢੋਗੇ ਅੱਜ? ਤਾਂ ਇਹ ਤਾਂ ਦੇਖੋ ਕੁਦਰਤ ਨੇ ਤੁਹਾਨੂੰ ਮੋੜਵੇਂ ਰੂਪ ਚ ਚੰਗੇ ਦਾ ਲਿਆਉਂਦਾ, ਚੰਗੇ ਦਾ ਮਾੜੇ ਚ ਮਾੜੇ ਦਾ ਮੁੜਨਾ ਹੀ ਮੁੜਨਾ, ਪਰ ਇਸ ਵੇਲੇ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨੀ ਬਾਈ, ਕੋਈ ਲੈਣਾ ਦੇਣਾ ਨੀ ਹੈਗਾ। ਇੱਥੇ ਆਪਾਂ ਗੱਲ ਕਰ ਰਹੇ ਹਾਂ, ਥੋੜੇ ਟਿੱਪਣੀਆਂ ਚ ਚਾਰ ਆਪਾਂ ਨੂੰ ਗਲਾਂ ਕੱਢ ਦੇਣਗੇ, ਚਾਰ ਆਪਾਂ ਨੂੰ ਹੱਕ ਚ ਕਹਿ ਦੇਣਗੇ, ਬਾ ਇੰਨੇ ਕਾਲੇ ਲੋਕ ਨੇ ਇਹ, ਆਪਣਾ ਗੁੱਸਾ, ਆਪਣਾ ਆਸਮਾਨ ਦੀ, ਆਪਣੀ ਖੁਸ਼ੀ, ਆਪਣਾ ਸਾਰਾ ਕੁਛ ਲੋਕ ਫੇਸਬੁੱਕ ਤੇ ਬੈਠ ਕੇ ਕੱਢ ਲੈਂਦੇ ਕਰ ਲੈਂਦੇ ਆ।
1: ਮੈਂ ਅਸੀਂ ਨਾ ਬੈਠੀ ਕਿਤੇ ਆਊਟ ਆਫ ਬਾਕਸ ਗੱਲ ਕਰਦੇ ਹਾਂ, ਇੱਕ ਸਾਡਾ ਕੋਈ ਮਿੱਤਰ ਆ, ਅਸੀਂ ਗੱਲ ਕਰਦੇ ਸੀ, ਕਹਿੰਦਾ ਨਾ ਕਿਸੇ ਨੇ ਇਨਵੈਸਟਮੈਂਟ ਵਾਸਤੇ ਨਾ ਕਿਹਾ ਵੀ ਮਤਲਬ ਸਾਡੇ ਕੋਲ ਇੰਨੇ ਪੈਸੇ ਆ ਤੇ ਭਾਈ ਜ਼ਮੀਨ ਅਸੀਂ ਲੈਣੀ ਆ, ਸਾਨੂੰ ਕੋਈ ਦੱਸੋ ਰਹਿ ਦਿਓ ਵੀ ਕਿੱਥੇ ਲਈਏ ਕਿਵੇਂ, ਮੁਕਤਸਰ ਦੇ ਨੇੜੇ ਵੀ 1 ਕਰੋੜ ਲਾਉਣਾ ਗਾ ਹਨਾ, ਥੱਲੇ ਕਿਸੇ ਨੇ ਨਾ ਗਾਲ ਕੱਢਤੀ ਤੇ ਉਹ ਸਿਆਣਾ ਬਣਾ ਬੰਦਾ, ਦਾੜੀ ਚਿੱਟੀ ਪੱਗ ਬੰਨੀ ਨਾ ਸਿੰਘ ਉਹਦਾ, ਥੱਲੇ ਉਹਨੇ ਗਾਲ ਕੱਢਤੀ ਤੇ ਮੈਂ ਉਹਦੇ ਨਾਲ ਗੱਲ ਕਰੀ ਆ, ਮੈਨੂੰ ਕਹਿੰਦਾ ਯਾਰ ਐਂ ਕਰਦੇ ਆ ਬੰਦੇ ਵੀ ਆਪਾਂ ਤਾਂ ਕੋਈ ਗੱਲ ਪੁੱਛੀ ਸੀਗੀ ਤੇ ਨੋਰਮਲੀ ਕਿਸੇ ਨੇ ਗਾਲ ਕੱਢਤੀ, ਮੈਂ ਕਿਹਾ ਯਾਰ ਦੇਖ ਵੀ ਜਨ ਧਨ ਘਰ ਯੋਜਨਾ ਮਤਲਬ ਮੋਦੀ ਸਰਕਾਰ ਘਰ ਪਾ ਕੇ ਦਿੰਦੀ ਆ ਸੈਂਟਰ ਗੌਰਮੈਂਟ, ਆਟਾ ਦਾਲ ਮਿਲੀ ਜਾਂਦਾ, ਬਿਜਲੀ ਮੁਫ਼ਤ ਮਿਲੀ ਜਾਂਦੀ ਆ, ਪਾਣੀ ਮੁਫ਼ਤ ਆ, ਠੀਕ ਆ, ਫੇਰ ਬੱਸਾਂ ਦਾ ਕਿਰਾਇਆ ਮੁਫ਼ਤ ਆ, ਲੈ ਦੇ ਕੇ ਬੰਦੇ ਨੇ ਨੈੱਟ ਪੈਕ ਪਾਉਣਾ, ਮਹੀਨੇ ਦਾ 300 ਰੁਪਇਆ ਚਾਹੀਦਾ ਤੇ ਬੰਦਾ ਬੈਠਾ ਗਾਣਾ ਕੱਢੀ ਜਾਂਦਾ।
0: ਨਹੀਂ ਇੱਕ ਗੱਲ ਹੋਰ ਵੀ ਆ ਤੁਹਾਡੀ, ਮੈਂ ਇੱਕ ਜਾਣਕਾਰੀ 'ਚ ਵਾਧਾ ਕਰਦਿਆਂ, ਲੋਕਾਂ ਨੂੰ ਵੀ ਆਪਾਂ ਨੂੰ ਗੱਲ ਦੱਸਣੀ ਬੜੀ ਜ਼ਰੂਰੀ ਹੈ। ਕੁਛ ਨਾ ਸਰਕਾਰਾਂ ਦੇ ਏਜੰਸੀਆਂ ਦੇ ਵੱਖ ਵੱਖ ਧਿਰਾਂ ਦੇ ਨਾ ਆਈ ਟੀ ਸੈੱਲ ਨੇ, ਉਹਨਾਂ ਆਈ ਟੀ ਸੈੱਲਾਂ ਦੇ ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਊ, ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਊ, ਸੰਤਾਂ ਦੀ ਫੋਟੋ ਲੱਗੀ ਹੋਊ, ਕਿਸੇ ਯੋਧੇ ਦੀ ਫੋਟੋ ਲੱਗੀ ਹੋਊ, ਕਿਸੇ ਸ਼ਹੀਦ ਦੀ ਫੋਟੋ ਲੱਗੀ ਹੋਊ, ਸਾਰੀਆਂ ਆਈਡੀਆਂ ਫੇਕ ਨੇ। ਉਹ ਬਹੁਤ ਕੁਛ ਗੰਦ ਲਿਖਦੇ ਆ, ਸਾਡੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਗੁਰਸਿੱਖ ਬੰਦਾ, ਇਹ ਭੁਲੇਖੇ 'ਚ ਨਾ ਰਿਹਾ ਕਰੋ, ਇਹ ਵੀ ਸਮਝਣ ਦੀ ਲੋੜ ਆ, ਬੜਾ ਕੁਛ ਚੱਲ ਰਿਹਾ। ਇਹ ਜਿਹੜੀ ਗੱਲ ਤੁਸੀਂ ਕੀਤੀ ਕਿ ਸਿਆਣਾ ਬਹਿਣਾ ਬੰਦਾ ਜਿਹਨੇ ਗਾਲ ਕੱਢੀ, ਉਹ ਖਬਰਾਂ ਸਿਆਣੇ ਬਹਿਣੇ ਬੰਦੇ ਦੀ ਫੋਟੋ ਲਾਈ ਹੋਵੇ, ਉਹਦੇ ਪਿੱਛੇ ਕੌਣ ਹੈ? ਹਾਂਜੀ,
1: ਜਿਹੜੀ ਗੱਲ ਆਪਾਂ ਕਰ ਰਹੇ ਸੀ ਜਿਵੇਂ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਸਰਕਾਰ ਦੀਆਂ ਪਸੰਦ ਆ ਰਹੀਆਂ ਨੇ, ਜਾਂ ਜਿਹੜਾ ਉਹ ਸਰਵੇ ਹੋਇਆ ਉਹ ਨਿਊਟਰਲ ਸਰਵੇ ਸੀ, ਉਹ ਕਿਸੇ ਪਾਰਟੀ ਨੇ ਨਹੀਂ ਕਰਾਇਆ, ਉਹ ਨਾ ਹੀ ਕਿਸੇ ਮਤਲਬ ਜਾਂ ਸਰਕਾਰ ਨੇ ਕਰਾਇਆ, ਨਿਊਟਰਲ ਸਰਵੇ ਸੀ। ਉਹਦੇ ਵਿੱਚ ਮੁੱਖ ਮੰਤਰੀ ਪਹਿਲੇ ਨੰਬਰ 'ਤੇ ਆਏ ਆ, ਦੂਜੇ ਨੰਬਰ 'ਤੇ ਚੰਨੀ ਆਏ ਆ।
0: ਦੇਖੋ ਇੱਕ ਇਹ ਵੀ ਸਵਾਲ ਮੈਂ ਸਮਝਾਦਾ, ਤੁਸੀਂ ਐਂ ਕਰੋ, ਤੁਸੀਂ ਸਰਵੇ ਕਰਾ ਲਓ, ਲੈ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਗੱਲ, ਆਪਾਂ ਸਾਰਾ ਕੁਛ ਛੱਡ ਕੇ ਘਰੇ ਬਹਿ ਜਾਂਗੇ, ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ,

ਇਹ ਕਿੰਨੀਆਂ ਸੀਟਾਂ ਜਿੱਤੇ ਸੀ 90-92, ਜੇ ਨਾ 100 ਸੀਟ ਆ ਗਈ। ਇਹਦਾ ਕਹਿੰਦੇ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ, ਮਤਲਬ ਕਿ ਲੋਕਾਂ ਚ ਪਾਪੂਲਰ ਆ, ਤੁਸੀਂ ਲਿਆਓ ਕਰਾ ਕੇ ਦੇਖੋ ਮੁਕਾਬਲਾ।

0: ਇਮਾਨਦਾਰ ਚੰਗੀ ਛਵੀ ਵਾਲੇ ਬੰਦੇ ਦੇਵਾਂਗੇ। ਜੇ ਇੰਨਾ ਲੋਕਾਂ ਚ ਹਰਮਨ ਪਿਆਰਾ ਮੁੱਖ ਮੰਤਰੀ ਪੰਜਾਬ ਦਾ, ਇੰਨੀਆਂ ਸਕਿਉਰਟੀਆਂ, ਸੈਂਕੜੇ ਗੱਡੀਆਂ ਚੱਲ ਰਹੀਆਂ ਨੇ, ਚਲੋ ਪ੍ਰੋਟੋਕੋਲ ਮੰਨਦੇ ਆ,
1: ਪ੍ਰੋਟੋਕੋਲ ਹੁੰਦਾ
0: ਹੁੰਦਾ ਪ੍ਰੋਟੋਕੋਲ ਚੱਲ ਜਾਣਾ ਪੈਂਦਾ, ਸਕਿਉਰਟੀ ਵੀ ਨਾਲ ਤੋਰਨੀ ਪੈਂਦੀ ਹੈ, ਛੱਡਦੇ ਨੇ ਕਰਨ ਪ੍ਰੋਟੋਕੋਲ ਲੋਕਾਂ ਚ ਆਉਣ ਵਿਚਰਨ,
1: ਲੱਖਾ ਜਾਂਦਾ ਪ੍ਰੋਟੋਕੋਲ ਛੱਡ ਕੇ,
0: ਚਲੋ ਹਾਂ ਚਲ ਜਾਂਦਾ
1: ਸਕਿਉਰਟੀ ਛੱਡ ਕੇ,
0: ਉੱਠ ਜਾਂਦਾ ਕੋਈ ਮਸਲਾ ਨੀ। ਪਰ ਦੂਜੀ ਗੱਲ ਚਲੋ ਇਹ ਵੀ ਚਲੋ ਆਪਾਂ ਸਕਿਉਰਟੀ ਦੇ ਦੇਖ ਲਓ ਪੱਖ ਤੋਂ ਵੀ ਨਹੀਂ ਆ ਸਕਦਾ, ਚਲ ਇੱਕ ਵਾਰੀ ਐ ਕਰ ਲਏ ਮੁੱਖ ਮੰਤਰੀ, ਮੁੱਖ ਮੰਤਰੀ ਕਹੇ ਵੀ ਮੈਂ ਓਪਨ ਡਿਬੇਟ ਚ ਬੈਠਣ ਨੂੰ ਤਿਆਰ ਹਾਂ, ਪੰਜਾਬ ਦੇ ਕੋਈ ਵੀ 20-50-100 ਬੰਦਾ ਆ ਕੇ ਮੇਰੇ ਨਾਲ ਪੰਜਾਬ ਦੇ ਮੁੱਦਿਆਂ ਤੇ ਗੱਲ ਕਰ ਲੈਣ, ਕਿਉਂ ਡਰਦਾ ਫਿਰ? ਇਹ ਤਾਂ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਲਾਇਆ ਲੀਡਰਾਂ ਅੱਗੇ, ਲੋਕਾਂ ਨੂੰ ਬੋਲਣ ਲਾਇਆ, ਲੋਕ ਡਰਦੇ ਸੀ, ਤੁਹਾਨੂੰ ਮੁੱਖ ਮੰਤਰੀ ਕਿਉਂ ਡਰਦਾ?
1: ਕਈ ਵਾਰੀ ਉਹਨਾਂ ਨੇ ਚੈਲੰਜ ਕੀਤਾ, ਕਈ ਵਾਰੀ ਉਹਨਾਂ ਨੇ ਚੈਲੰਜ ਕੀਤਾ ਕਿਹਨੂੰ, ਆਜੇ
0: ਕਿਹਨੂੰ,
1: ਬਾਕੀ ਪਾਰਟੀਆਂ ਨੂੰ,
0: ਉਹਦਾ ਗਦਾਰ ਆਪ ਨੇ, ਉਹਦਾ ਚੋਰ ਨੇ, ਵੱਡੇ ਲਟੇਰੇ ਨੇ। ਤੁਹਾਨੂੰ ਲੱਗਦਾ ਵੀ ਸੁਖਬੀਰ ਬਾਦਲ ਭਗਵੰਤ ਰਾਮ ਮੁਕਾਬਲਾ ਕਰ ਲੂ, ਰਾਜਾ ਬੜਿੰਗ ਕਰ ਲੂ, ਜਾਖੜ ਕਰ ਲੂ, ਕੋਈ ਬਿੱਟੂ ਵਰਗਾ ਕਰ ਲੂ, ਜਾਂ ਕੋਈ ਹੋਰ ਕਾਂਗਰਸੀ ਕਰ ਲੂ, ਲੱਗਦਾ ਕਰ ਲੂਗਾ? ਨਹੀਂ ਹੋਣਾ ਨਾ। ਜਿੰਨੇ ਵੀ ਬੰਦੇ ਅੱਜ ਸੋ ਕੱਲ ਤੁਰੇ ਫਿਰਦੇ ਨੇ, ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਮੌਕਾ ਦਿਓ, ਇਹ ਸਾਰੇ ਦਾਗੀ ਬੰਦੇ ਨੇ। ਸਰਕਾਰ ਇਹਨਾਂ ਨੇ ਚਲਾਈ ਹੈ, ਸਰਕਾਰਾਂ 'ਚ ਰਹੇ ਨੇ, ਕੋਈ ਮੰਤਰੀ, ਕੋਈ ਮੁੱਖ ਮੰਤਰੀ, ਉਹਨੂੰ ਸਾਰਿਆਂ ਉਹਨੂੰ ਪਤਾ ਸਾਰਿਆਂ ਦਾ। ਉਹ ਨਹੀਂ ਨਾ, ਮੈਂ ਆਮ ਲੋਕਾਂ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਵੀ ਲੈ ਮੇਰਾ ਚੈਲੰਜ ਆ, ਕਰ ਕਬੂਲ, ਤੂੰ ਲਾ ਕੇ ਤੇ ਆਪਣਾ ਸਾਦਾ ਆਪਣਾ ਸਾਰਾ ਮੀਡੀਆ, ਤੂੰ 10-5 ਜਿੰਨੇ ਤੈਨੂੰ ਲੱਗਦਾ ਵੀ ਯਾਰ ਆ ਜਾਓ, 5-10 ਬੰਦੇ, 20 ਬੰਦੇ ਜਿਹੜੇ ਆਉਣਾ ਚਾਹੁੰਦੇ ਆ, ਮੈਂ ਗੱਲ ਕਰਨ ਨੂੰ ਤਿਆਰ ਹਾਂ ਹਰ ਮੁੱਦੇ ਤੇ। ਕੋਈ ਮੀਡੀਆ, ਕੋਈ ਪੱਤਰਕਾਰ ਸਵਾਲ ਪੁੱਛ ਲਏ, ਉਹਦਾ ਚੈਨਲ ਬੰਦ ਕਰ ਦਿੰਦੇ ਆ, ਪਰਚੇ ਪਵਾ ਦਿੰਦੇ ਆ, ਇੰਨਾ ਡਰ ਕੌਣ ਨੇ? ਵੈਭਵ ਕੁਮਾਰ ਵਰਗੇ ਜਿਹੜੇ ਮੁੱਖ ਮੰਤਰੀ ਨਾਲ ਮਗਰ ਮਗਰ ਤੁਰੇ ਫਿਰਦੇ ਆ, ਅੱਜ ਕੱਲ ਮੁੱਖ ਮੰਤਰੀ ਸਾਡੇ ਜਨਾਬ ਸਤੌਜ ਵਾਲੇ ਮਹਾਰਾਜ ਜੀ ਗਏ ਹੋਏ ਆ ਵਿਦੇਸ਼ਾਂ ਦੇ ਵਿੱਚ,
1: ਲੱਖੇ ਨੂੰ ਸਵਾਲਾਂ ਦਾ ਡਰ ਨਹੀਂ ਆ।
0: ਮੈਂ ਕਹਿੰਦਾ ਕਰੋ, ਖੁੱਲ ਕੇ ਹੋਣੇ ਚਾਹੀਦੇ ਆ, ਸਾਨੂੰ ਹਜ਼ਾਰਾਂ ਸਵਾਲ ਪੁੱਛੋ, ਹਜ਼ਾਰਾਂ ਬੰਦਾ ਆ।
1: ਲੱਖੇ ਲੱਖੇ ਬਾਰੇ ਵੀ ਕਿਹਾ ਜਾਂਦਾ, ਲੱਖਾ ਪੱਤਰਕਾਰਾਂ ਨਾਲ ਉਲਝ ਜਾਂਦਾ, ਕਿਸੇ ਸਮੇਂ ਖਬਰਾਂ ਵੀ ਲੱਗੀਆਂ ਜਾਂ ਇਹ ਗੱਲਾਂ ਵੀ ਹੋਈਆਂ,
0: ਉਲਝ ਜਾਂਦਾ। ਮੈਂ ਕਦੋਂ ਮੁੱਕਰ ਨਾਲ ਉਲਝ ਜਾਂਦਾ, ਮੈਂ ਬੰਦਾ ਗੁੱਸਾ ਵੀ ਆ ਜਾਂਦਾ,
1: ਤੇ ਫਿਰ ਸੀਐਮ ਵੀ ਬੰਦਾ ਹੀ ਆ,
0: ਤੇ ਮੈਂ ਕਦੋਂ ਕਹਿੰਦਾ? ਸਵਾਲ ਜਵਾਬ ਤਾਂ ਹੋਣੇ ਚਾਹੀਦੇ, ਮੈਨੂੰ ਹੋ ਜਾਣਾ, ਮੁੱਖ ਮੰਤਰੀ ਨੂੰ ਹੋ ਜਾਣਾ, ਕਰ ਲਓ, ਮੈਨੂੰ ਕੋਈ ਕਰ ਲਏ। ਹਾਂ ਮੈਂ ਜਾਂ ਇੱਦਾਂ ਮੁੱਕਰਦਾ ਹੋਵਾਂ ਵੀ ਹਾਂ ਕਿਤੇ ਉਲਝਦਾ ਨਹੀਂ, ਉਲਝਦਾ, ਗੁੱਸਾ ਵੀ ਆ ਜਾਂਦਾ। ਕਰੋ, ਮੇਰਾ ਚੈਲੰਜ ਆ ਜਾਓ, ਮੈਨੂੰ ਪੁੱਛ ਲਓ ਸਵਾਲ, ਇਹਨੂੰ ਬਿਠਾ ਲਓ, ਇਹਨਾਂ ਨੂੰ ਕਰੋ ਗੱਲਬਾਤ, ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਨਾ ਸਾਨੂੰ ਪਤਾ ਲੱਗ ਜੂਗਾ, ਨਾ ਲੋਕਾਂ ਨੂੰ ਪਤਾ ਲੱਗ ਜੂ ਕਿੰਨੇ ਕਿ ਚ ਕੌਣ, ਕਿੰਨੇ ਕਿ ਚ ਪਾਣੀ ਚ।
1: ਜਿਹੜੀ ਗੱਲ ਮੁੱਖ ਮੰਤਰੀ ਕਹਿੰਦੇ ਆ ਕਿ ਜੋ ਕੰਮ 75 ਸਾਲਾਂ ਚ ਨਹੀਂ ਹੋਏ ਅਸੀਂ ਉਹ ਕਰ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਸਾਰਾ ਕੁਛ ਵਧੀਆ ਕਰ ਰਹੇ ਹਾਂ, ਕਈ ਖਿਡਾਰੀ ਵੀ ਜੁਆਇਨ ਕਰ ਰਹੇ ਆ, ਹੁਣ ਅੱਜ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ, ਸਾਰੇ ਖਿਡਾਰੀ ਤੁਹਾਡੇ ਨਾਲ ਹੀ ਖੇਡਦੇ ਰਹੇ ਆ, ਹੋਰ ਬੜੇ ਲੋਕ ਕਰ ਰਹੇ ਆ, ਉਹਨਾਂ ਬਾਰੇ ਫਿਰ ਕਿਵੇਂ? ਜਾਂ ਜਿਹੜੀ ਗੱਲ
0: ਮੈਂ, ਚਲੋ ਕਬੱਡੀ ਤੇ ਤੁਸੀਂ ਗੱਲ ਛੇੜ ਲਈ, ਕਬੱਡੀ ਤੇ ਜਦੋਂ ਆਪਾਂ ਗੱਲ ਕਰਦੇ ਨਾ ਤਾਂ ਵਿਵਾਦ ਜਿਹਾ ਖੜਾ ਹੋ ਜਾਂਦਾ, ਕਿਉਂਕਿ ਮੈਂ ਅੱਜ ਵੀ ਕਹਿਣਾ ਵੀ ਜੇ ਕਬੱਡੀ ਮਹਿਬੂਬ ਖੇਡ ਆ ਪੰਜਾਬੀਆਂ ਦੀ, ਤੇ ਜੇ ਕਬੱਡੀ ਬਚਾਉਣੀ ਆ ਤਾਂ ਅੱਜ ਵੀ ਕੁਛ ਸਰਹੱਦ ਬੰਦਿਆਂ ਨੂੰ ਅੱਗੇ ਲੱਗ ਕੇ ਬਚਾਉਣੀ ਚਾਹੀਦੀ ਹੈ, ਜੋ ਇਹ ਚ ਨਸ਼ਾ, ਜੋ ਇਹ ਚ ਗੈਂਗਸਟਰਵਾਦ, ਜੋ ਵੀ ਚ ਹੈਗਾ, ਉਹ ਜੇ ਅਸੀਂ ਦੂਰ ਕਰਨਾ ਤੇ ਬੰਦਿਆਂ ਨੂੰ ਇਹਦੇ ਲਈ ਉਪਰਾਲੇ ਕਰਨੇ
1: ਚਾਹੀਦੇ।
0: ਅਸੀਂ ਸਾਡਾ ਕੋਈ ਸਹਿਯੋਗ ਲੈਣਾ ਚਾਹੂਗਾ, ਅਸੀਂ ਜਿੰਨੇ ਜੋਗਰੇ ਹੈਗੇ ਸਹਿਯੋਗ ਕਰਨ ਨੂੰ ਤਿਆਰ ਹਾਂ। ਉਹ ਮੁੱਦਾ ਮੈਂ ਠਾਇਆ ਸੀ ਪਰ ਉਹ ਇੱਕ ਵਾਰੀ ਭਖਿਆ ਫਿਰ ਦਬ ਗਿਆ, ਕਿਉਂਕਿ ਮੇਰਾ ਖੇਤਰ ਨਹੀਂ ਆ, ਨਾ ਮੈਂ ਕੋਚ ਹਾਂ, ਨਾ ਮੈਂ ਕਿਸੇ ਖੇਤਰ 'ਚ ਕੰਮ ਕਰ ਰਿਹਾ ਇਸ ਦੇ ਵਿੱਚ। ਜਿਹੜੇ ਬੰਦੇ ਇਸ ਖੇਤਰ 'ਚ ਕੰਮ ਕਰਦੇ ਆ, ਵੱਖ ਵੱਖ ਫੈਡਰੇਸ਼ਨ ਵਾਲੇ ਨੇ, ਕੋਚ ਨੇ, ਦੂਜੇ ਤੀਜੇ ਜੋ ਵੀ ਹੈਗੇ ਆ, ਤਾਂ ਉਹਨਾਂ ਨੂੰ ਇਹ ਸੁਧਾਰ ਲਈ ਕੰਮ ਕਰਨਾ ਚਾਹੀਦਾ। ਪਰ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਬੱਡੀ ਵਾਲਿਆਂ ਨੂੰ ਕਿ ਦੇਖੋ ਤੁਸੀਂ ਤੁਹਾਨੂੰ ਲੋਕ ਪਸੰਦ ਕਰਦੇ ਆ, ਤੁਹਾਡੀ ਖੇਡ ਕਰਕੇ ਕਰਦੇ ਆ, ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ, ਤੁਸੀਂ ਚੰਗਾ ਖੇਡਿਓ, ਤੁਸੀਂ ਆਪਣੇ ਨਾਲ ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ, ਸੋ ਲੋਕਾਂ ਨੇ ਬਖਸ਼ਣਾ ਨਹੀਂ। ਲੋਕ ਜਦੋਂ ਫਿਰ ਇਹ ਨਹੀਂ ਦੇਖਦੇ ਵੀ ਤੁਸੀਂ ਕੀ ਕੀਤਾ, ਕਿੱਡਾ ਤਕੜੇ ਤੁਸੀਂ ਖਿਡਾਰੀ ਹੋ, ਕੀ ਤੁਸੀਂ ਕਰਦੇ ਰਹੇ ਹੋ,

0: ਜਦੋਂ ਤੁਸੀਂ ਪੰਜਾਬ ਦੇ ਜਿਹੜੇ ਵਿਰੋਧੀ ਧਿਰਾਂ ਨੇ, ਪੰਜਾਬ ਦੇ ਜਿਹੜੇ ਗਦਾਰ ਧਿਰਾਂ ਨੇ, ਜਿਨ੍ਹਾਂ ਨੇ ਪੰਜਾਬ ਨਾਲ ਧਰੋਹ ਕਮਾਇਆ, ਜੇ ਤੁਸੀਂ ਉਹਨਾਂ ਨਾਲ ਚਲੇ ਜਾਂਦੇ ਹੋ ਫਿਰ ਲੋਕ ਭੁੱਲ ਜਾਂਦੇ ਵੀ ਇਹ ਕੋਈ ਸਾਡਾ ਤਕੜਾ ਚੰਗਾ ਕਲਾਕਾਰ ਆ ਜਾਂ ਚੰਗਾ ਖਿਡਾਰੀ ਆ, ਨਹੀਂ ਬਰਦਾਸ਼ਤ ਕਰਦੇ ਲੋਕ। ਦੇਖੋ ਮੂਸੇ ਵਾਲਾ ਬੜਾ ਮਸ਼ਹੂਰ ਕਲਾਕਾਰ ਸੀ, ਬੜਾ ਹਰਮਨ ਪਿਆਰਾ ਸੀ, ਬੜੇ ਲੋਕ ਪਸੰਦ ਕਰਦੇ ਸੀ, ਪਰ ਜਦੋਂ ਮੂਸੇ ਵਾਲੇ ਨੇ ਕਾਂਗਰਸ ਦੇ ਵਿੱਚ ਲੈ ਗਿਆ, ਲੋਕਾਂ ਨੇ ਹਰਾਤਾ, ਫਿਰ ਨਹੀਂ ਲੋਕ ਬਖਸ਼ਦੇ। ਸੋ ਜਿਹੜੇ, ਹਾਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਕੁਛ ਚੰਗੇ ਵੀ ਹੈਗੇ ਆ ਜਿਹੜੇ ਹਲੇ ਵੀ ਸੋਚਦੇ ਆ ਪੰਜਾਬ ਬਾਰੇ, ਦਰਦ ਰੱਖਦੇ ਆ ਜਾਂ ਕੁਛ ਕਰਨਾ ਚਾਹੁੰਦੇ ਆ, ਪਰ ਬਹੁਗਿਣਤੀ ਪੰਜਾਬੀਆਂ ਦੀ ਜਿਹੜੀ ਉਹ ਭੇਡ ਚਾਲ ਵਾਲੀ ਹੋ ਗਈ ਆ।
1: ਸਿੱਧੂ ਜੀ, ਤੁਸੀਂ ਗੱਲ ਕੀਤੀ ਆ, ਇੱਕ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਆ। ਪੰਜਾਬ ਪੁਲਿਸ ਨੇ ਲਿਖਿਆ ਬ੍ਰੋਡਕਾਸਟਿੰਗ ਮਿਨਿਸਟਰੀ ਨੂੰ ਕਿ ਤੁਸੀਂ ਇਹਦੇ 'ਤੇ ਬੈਨ ਲਾਓ। ਉਦੋਂ ਬਾਅਦ ਬੈਨ ਵੀ ਲਾਇਆ, ਡੀ ਜੀ ਪੀ ਯਾਦਵ ਇਹ ਗੱਲ ਆਖਦੇ ਆ ਕਿ ਅਸੀਂ ਬੈਨ ਲਵਾਇਆ, ਜਾਂ ਵੱਖ ਵੱਖ ਪੋਲੀਟੀਸ਼ੀਅਨ ਕਲੇਮ ਕਰਦੇ ਆ ਜਿਹਨਾਂ ਨੇ ਪੀ ਐੱਮ ਨੂੰ ਚਿੱਠੀ ਲਿਖੀ ਜਾਂ ਐੱਚ ਐੱਮ ਨੂੰ ਲਿਖੀ ਜਾਂ ਬਾਕੀਆਂ ਨੂੰ।
0: ਦੇਖੋ ਇੱਕ ਤਾਂ ਗੱਲ ਫਿਲਮ ਵਾਲੀ ਆ ਗਈ, ਇੱਕ ਫਿਲਮ ਉਹ ਜੀ ਨਿਊਜ਼ ਵਾਲੇ ਰਿਲੀਜ਼ ਕਰ ਰਹੇ ਨੇ ਜਿਹੜੀ ਵੈਬ ਸੀਰੀਜ਼ ਲਾਰੈਂਸ ਪੰਜਾਬ ਦੇ, ਜਿਹਨੇ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਪੰਜਾਬ ਦੇ ਹੀਰੋ ਤਾਂ ਇੱਕ ਤੋਂ ਇੱਕ ਵੱਧ ਕੇ ਨੇ ਜਿਨ੍ਹਾਂ ਨੇ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਜਿਹੜਾ ਬਹੁਤ ਵੱਡਾ ਬੰਦਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲਾ, ਉਹਦੇ ਤੇ ਫਿਲਮ ਆਈ ਸੀ 95 ਪੰਜਾਬ, ਉਹ ਬੈਨ ਆ ਡੱਬੇ ਚ ਪਈ ਹੈ। ਉਹ ਫਿਲਮ ਜਿਹੜੇ ਹੋਏ ਸਿੱਖਾਂ ਦੇ ਉੱਤੇ ਜ਼ੁਲਮ ਦੀ ਕਹਾਣੀ ਨੂੰ ਪੇਸ਼ ਕਰਦੀ ਹੈ, ਸਿੱਖਾਂ ਦੇ ਕਤਲੇਆਮ, ਸਿੱਖਾਂ ਦਾ ਜੋ ਘਾਣ ਹੋਇਆ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ, ਸੱਚਾਈ ਦਿਖਾਈ ਗਈ। ਉਹ ਬੈਨ ਹੈ, ਉਹ ਚਲਾ ਨਹੀਂ ਰਿਹਾ ਕੋਈ ਉਹਨੂੰ, ਕਿੰਨੇ ਚਿਰ ਤੋਂ ਉਹ ਲਟਕਿਆ ਹੋਇਆ ਮਸਲਾ, ਹਾਈ ਕੋਰਟਾਂ ਚ ਵੀ, ਸੁਪਰੀਮ ਕੋਰਟਾਂ ਤੱਕ ਚਲਾ ਗਿਆ ਮਸਲਾ, ਉਹ ਸਰਕਾਰਾਂ ਤੱਕ ਚਲਾ ਗਿਆ ਮਸਲਾ, ਉਹਨੂੰ ਨਹੀਂ ਚਲਾਇਆ ਜਾ ਰਿਹਾ। ਪਰ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੀ ਫਿਲਮ ਜਿਹੜੀ ਉਹ ਉਹਨੂੰ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਅਗਲੀ ਗੱਲ ਆ ਜਾਂਦੀ ਹੈ, ਲਾਰੈਂਸ ਬਿਸ਼ਨੋਈ ਹੈ ਕਿੱਥੇ? ਬੀਜੇਪੀ ਦੀ ਰਹਿਨੁਮਾਈ ਦੇ ਹੇਠਾਂ ਉਹਨਾਂ ਨੇ ਆਪਣੇ ਜੇਲ੍ਹ 'ਚ ਰੱਖਿਆ ਹੋਇਆ। ਗ੍ਰਹਿ ਮੰਤਰਾਲੇ ਵੱਲੋਂ ਲਿਖ ਕੇ ਆਇਆ ਹੋਇਆ ਵੀ ਇਹਨੂੰ ਤੁਸੀਂ ਕਿਸੇ ਵੀ ਸਟੇਟ ਦੀ ਪੁਲਿਸ ਆ ਜਿਹੜੀ ਉਹ ਰਿਮਾਂਡ 'ਤੇ ਨਹੀਂ ਲਿਜਾ ਸਕਦੀ, ਕੋਈ ਪੁੱਛਗਿੱਛ ਕਰਨੀ ਇੱਥੇ ਕਰੋ। ਇਹਦਾ ਸਾਫ਼ ਨਜ਼ਰ ਆਉਂਦਾ ਆਪਾਂ ਨੂੰ ਵੀ ਕੌਣ ਇਹਦੇ ਪਿੱਛੇ, ਕਿਹੜੀਆਂ ਧਿਰਾਂ, ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਦੂਜੇ ਪਾਸੇ ਆ ਜਾਓ, ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ ਦੇ ਵਿੱਚ ਇੱਕ ਦਫ਼ਤਰ ਦੇ ਵਿੱਚ ਇੰਟਰਵਿਊ ਹੋ ਜਾਂਦੀ ਹੈ। ਅੱਜ ਤੱਕ ਇਹ ਪੰਜਾਬ ਸਰਕਾਰ ਨੇ ਕੀ ਕੀਤਾ ਉਹਦੇ ਬਾਰੇ? ਉਹੀ ਗੱਲ ਆ ਗਈ ਨਾ, ਇੱਕ ਸਮਾਂ ਸੀਗਾ ਜਦੋਂ ਸਿੱਧੂ ਮੂਸੇਵਾਲਾ ਮਰਦਾ, ਲੋਕਾਂ ਦੇ ਵਿੱਚ ਇੰਨਾ ਮਤਲਬ ਕਿ ਗੁੱਸਾ ਤੇ ਰੋਹ ਸੀਗਾ ਵੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਰਕਾਰ ਆ, ਕਿਉਂਕਿ ਇਹਨਾਂ ਨੇ ਸਿਕਿਉਰਿਟੀ ਵਾਲੀ ਗੱਲ ਲੀਕ ਕੀਤੀ, ਸਿਕਿਉਰਿਟੀ ਵਾਪਸ ਲਈ, ਫਿਰ ਗੱਲ ਜਨਤਕ ਕਰਤੀ, ਉਹ ਆਪ ਮੰਨੇ ਮਾਰਨ ਵਾਲੇ ਵੀ ਸਾਨੂੰ ਇਸ ਤੋਂ ਬਾਅਦ ਸਤਰਕ ਹੋ ਗਏ ਵੀ ਹੁਣ ਸਿਕਿਉਰਿਟੀ ਘੱਟ ਗਈ ਆ ਤੇ ਜਿਹੜਾ ਇਹਨੂੰ ਹੁਣ ਟਾਰਗੇਟ ਕਰਨਾ ਸੌਖਾ। ਭੁੱਲ ਗਏ ਲੋਕ, ਕੋਈ ਚੇਤੇ ਨੀ ਲੋਕਾਂ ਦੇ, ਉਦੋਂ ਲੋਕ ਕਹਿੰਦੇ ਕਿ ਭਗਵੰਤ ਮਾਨ ਕਾਤਲ ਆ ਸਿੱਧੂ ਮੂਸੇਵਾਲੇ ਦਾ, ਹੁਣ ਕਦੀ ਲੈਂਟ ਜਿਹੜੀ ਦਿਨੇ ਆਉਣ ਲੱਗ ਗਈ ਉਹਦੇ ਪਿੱਛੇ ਭੁੱਲ ਗਏ? ਇੰਨੀ ਕੁ ਸਾਡੀ ਆਹ ਸਾਡੀ ਸੋਚ ਆ, ਆਹ ਮਾਨਸਿਕਤਾ ਸਾਡੇ ਲੋਕਾਂ ਦੀ, ਛਿੱਤਰ ਵੀ ਤਾਂ ਹੀ ਖਾ ਰਹੇ ਆ। ਫਿਰ ਇਹ ਗੱਲ ਮੇਰੀ ਚੇਤੇ ਰੱਖਿਓ, 12 ਦੇ ਵਿੱਚ ਜਦੋਂ ਬਾਦਲ ਦੁਬਾਰੇ ਆਏ ਆ ਨਾ, ਰੌਂਦ ਕੇ ਰੱਖਤਾ ਸੀ ਪੰਜਾਬ ਉਹਨਾਂ ਨੇ, ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਧਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ, ਇੰਨੀ ਮਾੜੀ ਕਰਨਗੇ ਪੰਜਾਬ ਨਾਲ। ਇਹਨਾਂ ਗੱਲਾਂ ਪਿੱਛੇ ਨਾ ਤਰੇ ਫਿਰ ਉਹ ਵੀ ਲੈਟ ਦਿਨੇ ਆਉਣ ਲੱਗ ਗਈ, ਲੈਟ ਰਾਤ ਨੂੰ ਆਉਣ ਲੱਗ ਗਈ, ਆ ਬਿਜਲੀ ਮੁਫ਼ਤ ਹੋ ਗਈ, ਸਫ਼ਰ ਮੁਫ਼ਤ ਹੋ ਗਿਆ, ਹਜ਼ਾਰ ਹਜ਼ਾਰ ਆ ਗਿਆ, ਇਹ ਨਾ ਸੋਚੋ ਯਾਰ ਮਾਰੇ ਜਾਓਗੇ। ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੁੱਦਿਆਂ ਤੇ ਆ ਜਾਓ, ਮੁੱਦਿਆਂ ਦੀ ਗੱਲ।
1: ਜਿਹੜੀ ਹਜ਼ਾਰ ਹਜ਼ਾਰ ਦੀ ਗੱਲ ਆ ਜਾਂ 1500 ਦੀ, ਉਹ ਤਾਂ ਸਰਕਾਰ ਕਹਿ ਰਹੀ ਅਸੀਂ ਸਨਮਾਨ ਭੱਤਾ ਬੀਬੀਆਂ ਨੂੰ, ਮਾਵਾਂ ਧੀਆਂ ਸਨਮਾਨ ਜਿਹੜਾ ਸਕੀਮ ਅਸੀਂ ਸ਼ੁਰੂ ਕੀਤੀ ਆ, ਸਨਮਾਨ ਦੇ ਰਹੇ ਹਾਂ ਅਸੀਂ ਤਾਂ ਧੀਆਂ ਭੈਣਾਂ ਨੂੰ।
0: ਇਹ ਵੋਟ ਖਰੀਦਣ ਦੀ ਹੀ ਇੱਕ ਸਕੀਮ ਆ, ਜਿਵੇਂ ਬਿਹਾਰ ਚ ਮੋਦੀ ਨੇ ਖਰੀਦੀ ਬੀਬੀਆਂ ਦੇ ਖਾਤੇ ਚ ਪੈਸੇ ਪਾਤੇ, ਹੁਣ ਹੋ ਸਕਦਾ ਇਹ 3 ਮਹੀਨੇ 4 ਮਹੀਨੇ ਇਕੱਠੀ ਪਾ ਦੇਣ। ਜਿਹੜੀ ਬੀਬੀ ਦੇ ਖਾਤੇ ਚ 1000 ਰੁਪਈਆ ਆ ਗਿਆ,

0: ਇਕੱਠਾ ਡਿੱਗਿਆ 4,000 ਰੁਪਇਆ 5,000 ਰੁਪਇਆ ਉਹਦਾ ਆਖੂ ਆਰਡਰ ਨੂੰ ਵੋਕਰ ਚੰਗੀ ਹੈ। ਮੈਂ ਉਹ ਗੱਲ ਦੱਸਦਾ ਨਾ, ਮੇਰਾ ਇੱਕ ਮਿੱਤਰ ਹੈ ਪਿੰਡ ਦਾ, ਮੈਂ ਨਾਂ ਨਹੀਂ ਲੈਂਦਾ, ਪੰਚਾਇਤ ਮੈਂਬਰ ਹੈ ਮੇਰੇ ਮੌੜ ਹਲਕੇ ਚ। ਮੈਂ ਪਿੱਛੇ ਵਿਸਾਖੀ ਦੇ ਇਕੱਠ ਦੇ ਸੰਬੰਧ ਚ ਗਿਆ ਉੱਥੇ
1: ਜੀ,
0: ਉਹ ਮੈਨੂੰ ਸੁਣਾਉਣ ਲੱਗ ਗਿਆ, ਕਹਿੰਦਾ ਬਾਈ ਜਿਹਨਾਂ ਕੋਲੇ 15-15, 20-20 ਕਿੱਲੇ ਜ਼ਮੀਨ ਆ ਨਾ, ਕਹਿੰਦਾ ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਹਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆ 1,000-1,000 ਵਾਲੇ ਫਾਰਮ ਜੇ ਕਦੋਂ ਭਰਨੇ ਆ। ਯਾਰ ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ ਇਸੇ ਗੱਲ ਦਾ ਰੋਣਾ, ਇਸੇ ਗੱਲ ਦਾ ਰੋਕਦੇ ਆ ਕਿ ਛੱਡ ਦਿਓ ਲਾਲਚਾਂ ਨੂੰ, ਇਹ ਨਿੱਜ ਨੂੰ ਛੱਡ ਦਿਓ, ਤੁਹਾਡੀਆਂ ਨਸਲਾਂ ਫਸਲਾਂ ਸਭ ਤਬਾਹ ਹੋ ਜਾਣਾ। ਪਰ ਨਹੀਂ, ਇਹਨਾਂ ਲੋਕਾਂ ਦੇ ਅਕਲ ਨਹੀਂ ਪੈਂਦੀ, ਇਹ ਖਾਨੇ ਚ ਗੱਲ ਨਹੀਂ ਪੈਂਦੀ। ਜਦੋਂ ਉਦੇ ਪਊ ਜਿੱਦੇ ਸਾਰਾ ਕੁਛ ਭੱਤਾ ਬਣਾ ਲਿਆ, ਨੁਕਸਾਨ ਕਰਾ ਲਿਆ, ਉਹਦੇ ਗਵਾਉਣ ਨੂੰ ਕੋਈ ਰਹਿਣਾ ਨਹੀਂ, ਪਾਉਣ ਨੂੰ ਕੋਈ ਰਹਿਣਾ ਨਹੀਂ, ਉਹਦੇ ਜੋ ਮਰਜ਼ੀ ਕਰੀ ਜਾਓ, ਕਹੇ ਰੋਈ ਜਾਓ ਪਿੱਟੀ ਜਾਓ, ਫਿਰ ਸਾਡੇ ਭਲੇ ਕੀ ਹੈ।
1: ਅੰਮ੍ਰਿਤਪਾਲ ਦੀ ਤੁਸੀਂ ਗੱਲ ਕੀਤੀ ਸੀ ਵੀ ਮਤਲਬ ਜੇ ਉਹਨਾਂ ਨੂੰ ਅੱਜ ਪੰਜਾਬ ਚ ਲਿਆਉਂਦੇ ਆ ਤਾਂ ਸਭ ਤੋਂ ਹਰਮਨ ਪਿਆਰਾ ਚਿਹਰਾ ਪੰਜਾਬ ਦਾ ਉਹ ਹੋਣਗੇ, ਨਾ ਕਿ ਕੋਈ ਹੋਰ। ਮਤਲਬ 100 ਸੀਟਾਂ ਆਉਣਗੀਆਂ। ਵਿਕਰਮ ਮਜੀਠੀਆ ਦਾ ਪਿਛਲੇ ਦਿਨ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਇਆ ਸੀ, ਉਹਨੂੰ ਕਿਵੇਂ ਦੇਖਿਆ ਜਾਵੇ?
0: ਇਹ ਉਹੀ ਵਿਕਰਮ ਮਜੀਠੀਆ ਜਿਹੜਾ ਕਹਿੰਦਾ ਸੀਗਾ 10 ਦਿਨ ਸਾਨੂੰ ਦੇ ਦਿਓ ਬੰਦੇ ਦਾ ਪੁੱਤ ਬਣਾ ਦਿਆਂਗੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵਿਕਰਮ ਮਜੀਠੀਆ ਦਾ ਬਿਆਨ ਕੀ ਸੀ? ਸੁਣਿਆ ਹੋਣਾ ਤੁਸੀਂ ਕਿ ਸਰਕਾਰ ਕੁਛ ਕਰਦੀ ਨਹੀਂ, ਸਰਕਾਰ ਫੜਦੀ ਨਹੀਂ, ਸਾਨੂੰ ਦਿਓ 10 ਦਿਨ ਅਸੀਂ ਤੁਹਾਨੂੰ ਬੰਦਾ ਬਣਾ ਕੇ ਦਿਖਾਈਏ। ਹੁਣ ਕਹਿੰਦੇ ਜੀ ਉਹਦੇ ਧੱਕਾ ਹੋ ਰਿਹਾ। ਉਹ ਗੱਲ ਵਾਰ ਵਾਰ ਸਿਮਰ ਸਿਆ ਉੱਥੇ ਆਏ, ਸਾਡੇ ਲੋਕਾਂ ਦੀ ਯਾਰ ਸੋਚ, ਸਾਡੀ ਯਾਦ ਸ਼ਕਤੀ ਇੰਨੀ ਕੁ ਕਮਜ਼ੋਰ ਹੋ ਗਈ ਕਿ ਤੜਕੇ ਛਿੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਆ, ਹੱਥ ਨੇ ਪੁੜੇ ਕਟਾ ਕੇ ਤੜਕੇ ਅਗਲੇ ਨਾਲ ਤੁਰੇ ਫਿਰਦੇ ਹੁੰਦੇ ਆ, ਅਸੀਂ ਤਾਂ ਇੰਨੇ ਕੁ ਯੁੱਗ ਰਹੇ ਹਾਂ। ਉਹ ਗਈ ਸਾਡੇ 'ਚ ਗੱਲ ਵੀ ਊਧਮ ਸਿੰਘ ਨੇ ਕਦੇ ਕਿੰਨੇ ਸਾਲਾਂ ਬਾਅਦ ਜਾ ਕੇ ਡੈਰ ਨੂੰ ਮਾਰਿਆ ਸੀ, ਆਪਣੇ ਦਿਲ 'ਚ ਗੱਲ ਰੱਖੀ ਸੀ ਨਾ। ਉਹ ਸਾਡੇ ਸੂਰਮੇ ਉਹੀ ਸੀਗੇ, ਯੋਧੇ ਉਹੀ ਸੀ ਸਾਡੇ ਲੋਕ, ਜਿਹੜੇ ਸਾਲਾਂ ਬੱਧੀ ਦਹਾਕਿਆਂ ਬੱਧੀ ਛੱਡੋ, ਉਦੋਂ ਤਾਂ ਇਹ ਵੀ ਹੁੰਦਾ ਸੀਗਾ ਵੀ ਜੇ ਇੱਕ ਕਿਸੇ ਦੇ ਪਿਓ ਦਾ ਕਤਲ ਹੋ ਗਿਆ, ਕਿਸੇ ਭਰਾ ਦਾ ਕਤਲ ਹੋ ਗਿਆ, ਤਾਂ ਉਹਦੀਆਂ ਅਗਲੀਆਂ ਪੀੜ੍ਹੀਆਂ ਨੇ ਬਦਲਾ ਲਿਆ। ਇੰਨਾ ਸਾਡਾ ਯਾਦ ਸ਼ਕਤੀ ਮਜ਼ਬੂਤ ਸੀ ਤੇ ਐਡਾ ਸਾਡੇ ਦਿਮਾਗ ਤੇ ਦਿਲ ਦੇ ਵਿੱਚ ਇਹ ਗੱਲ ਰਹਿੰਦੀ ਸੀ ਵੀ ਨਹੀਂ ਯਾਰ, ਇਹ ਸਾਡਾ ਘਾਣ ਕੀਤਾ, ਇਹਨੂੰ ਅਸੀਂ ਮਾਫ਼ ਨਹੀਂ ਕਰਨਾ। ਹੁਣ ਤਾਂ ਘਾਣ ਕਰਾ ਕੇ ਜਵਾਨੀਆਂ ਦਾ, ਕਿਸਾਨੀਆਂ ਦਾ, ਇਨਸਾਨਾਂ ਦਾ, ਧਰਤੀ ਦਾ, ਮੈਂ ਕਈ ਵਾਰੀ ਬੜੇ ਵਾਰੀ ਜ਼ਿਕਰ ਕੀਤਾ, ਮੈਂ ਕਿਹਾ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਦਰਬਾਰ ਸਾਹਿਬ ਢਹਾ ਕੇ, ਕਾਲਤਾ ਸਾਹਿਬ ਢਹਾ ਕੇ, ਹਜ਼ਾਰਾਂ ਤੁਸੀਂ ਮੁੰਡਾ ਮਰਵਾ ਕੇ, ਬਲਾਤਕਾਰ ਕਰਾ ਕੇ ਜਵਾਕੜੀਆਂ ਦੇ, ਜਵਾਕ ਤੁਸੀਂ ਮਰਵਾ ਕੇ, ਅੱਗਾਂ ਲਵਾ ਕੇ, ਗੁਰੂ ਘਰਾਂ ਨੂੰ ਗਲਾਂ ਟਾਇਰ ਪਵਾ ਕੇ, ਤੁਸੀਂ 3 ਵਾਰੀ ਕਾਂਗਰਸ ਬਣਾਈ, ਤੁਸੀਂ ਆਪਣੇ ਨੂੰ ਸਿੱਖ ਆਉਂਦੇ ਹੋ, ਹੈ ਇਹਨਾਂ ਕੋਲ ਜਵਾਬ ਕੋਈ? ਬੇਅਦਬੀਆਂ ਕਰਾ ਕੇ ਤੁਸੀਂ ਵਿਆਹ ਕਲਾਂ ਗੋਲੀ ਕਾਂਡ ਕਰਾ ਕੇ, ਸੈਣੀ ਵਰਗੇ DGP ਲਵਾ ਕੇ, ਇਹ ਆਲਾ ਵਰਗੇ ਨੂੰ ਟਿਕਟਾਂ ਦੇ ਆ ਕੇ ਅਹੁਦੇ ਦਿੱਤੇ ਇਹਨਾਂ ਲੋਕਾਂ ਨੇ, ਜਿੰਨਾ ਬੁੱਚੜਾ ਨੇ ਸਾਡੇ ਮੁੰਡੇ ਮਾਰੇ 80-90 ਦੇ ਦੌਰ ਝੂਠੇ ਪੁਲਿਸ ਮੁਕਾਬਲੇ 'ਚ, ਉਹਨਾਂ ਨੂੰ ਅਹੁਦਿਆਂ ਨੂੰ ਅਹੁਦਿਆਂ 'ਤੇ ਬਿਠਾਇਆ, ਉਹਨਾਂ ਨੂੰ ਇਹਨਾਂ ਨੇ ਬਚਾਇਆ ਸਰਕਾਰ ਨੇ, ਬਾਦਲਾਂ ਨੇ ਕੀ ਕਾਂਡ ਨਹੀਂ ਕੀਤਾ ਬਾਦਲਾਂ ਨੇ ਦੱਸੋ ਪੰਜਾਬ ਦਾ? ਇਹ ਅੱਜ ਬਦਲ ਬਦਲ ਕਰਦੇ ਜਿਹੜੇ ਲੋਕ, ਇਹ ਆਪਣੇ ਆਪ ਨੂੰ ਕਹਾਉਂਦੇ ਅਸੀਂ ਪੰਜਾਬ ਦੇ, ਅਸੀਂ ਪਹਿਰੇਦਾਰ ਹਾਂ, ਅਸੀਂ ਪੰਜਾਬੀ, ਅਸੀਂ ਕਹਾਉਣ ਦੇ ਜਾਂ ਅਸੀਂ ਪੰਜਾਬ ਦੇ ਹੱਕ 'ਚ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗੇ। ਆ ਜੋ ਘਾਣ ਭਵੰਤ ਕਰ ਰਿਹਾ, ਉਹ ਦੇਖਿਆ ਬੇਚਾਰਾ ਧਾ ਨਿਕਲਦੀ ਆ ਬਾਈ, ਐਂ ਰੁੱਗ ਭਰਿਆ ਨਿਕਲੇ ਜਿਹਦੇ ਵਿੱਚੋਂ, ਜਦੋਂ ਉਹਦਾ ਰਣਜੀਤ ਜਿਹੜਾ ਮਾਰਿਆ ਮੁੰਡਾ ਝੂਠੇ ਮੁਕਾਬਲੇ ਜਾਂਦੀਆਂ ਪਿੰਡ ਗੁਰਦਾਸਪੁਰ ਵਾਲਾ, ਉਹਦਾ ਪਿਓ ਵਿਚਾਰਾ ਜਦੋਂ ਆਉਂਦਾ, ਉਹਦੀ ਵੀਡੀਓ ਆਉਂਦੀ ਹੈ ਨਾ, ਇੱਕ ਬੜਾ ਖੁਸ਼ ਹੁੰਦਾ ਪੁੱਤਦਾ ਘਰ ਦੇ ਪਰਿਵਾਰ ਦੇ ਮੈਂਬਰ ਨੂੰ, ਵੀ ਰਣਜੀਤ ਕਿੱਥੇ ਹੈ? ਕਹਿੰਦਾ ਉਹਦੇ ਦਿੱਲੀ ਗਿਆ ਵਾ। ਜਦੋਂ ਉਹਨੂੰ ਪਤਾ ਲੱਗਦਾ ਮੇਰਾ ਮੁੰਡਾ ਝੂਠੇ ਮੁਕਾਬਲੇ 'ਚ ਪੁਲਿਸ ਨੇ ਮਾਰਤਾ, ਕਈ ਦਿਨ ਬੋਲਦਾ ਨਹੀਂ ਬਾਈ, ਸੁੰਨੀ ਹੋ ਜਾਂਦਾ। 10 ਸਾਲ ਬਾਅਦ ਉਹਨੇ ਆਪਣੇ ਬੱਚੇ ਦਾ ਮੂੰਹ ਦੇਖਣਾ ਸੀ, 10 ਸਾਲ ਬਾਅਦ, 9 ਸਾਲ ਦਾ ਸੀ ਰਣਜੀਤ ਜਦੋਂ ਛੱਡ ਕੇ ਗਿਆ ਸੀ ਸਾਊਦੀ ਅਰਬ ਨੂੰ, ਵਿਚਾਰਾ ਢਿੱਡ ਪੇਟ ਦੀ ਖਾਤਰ, ਦੇ ਪਰਿਵਾਰ ਦੀ ਖਾਤਰ, ਦੀ ਗਰੀਬੀ ਨੂੰ ਦੂਰ ਕਰਨ ਦੇ ਲਈ। ਤੇ ਰੋਜ਼ ਜਿਹੜੇ ਸੁਪਨੇ ਹੋਣੇ ਆ ਮਨ 'ਚ ਵੀ ਮੇਰਾ ਪੁੱਤ ਗੱਭਰੂ ਹੋ ਰਿਹਾ, ਕਿਹੋ ਜਿਹਾ ਲੱਗਦਾ ਹੋਊ, ਜਾ ਕੇ ਮਿਲੂੰਗਾ, ਘੁੱਟ ਕੇ ਜੱਫੀ ਪੌਂਕਲੇ ਜਿੰਨਾ ਲਾਊਂਗਾ, ਤੇ ਪੁੱਤ ਮਾਰਿਆ ਪਿਆ। ਹੁਣ ਜਾਂਦੇ ਹੋਏ ਮਰੇ ਹੋਏ ਪੁੱਤ ਦਾ ਮੂੰਹ ਵੀ ਨਹੀਂ ਦੇਖਿਆ। ਇਹਦਾ ਜਵਾਬ ਹੈ ਇਹਨਾਂ ਕੋਲੇ, ਜਿਹੜੇ ਕਹਿੰਦੇ ਆਹ ਭਵੰਤ ਨੇ ਲੈਟ ਦੇ ਦਿੱਤੀ, ਦਿਨੇ ਲੈਟ ਦੇ ਦਿੱਤੀ, ਰਾਤ ਨੂੰ ਲੈਟ ਦੇ ਦਿੱਤੀ, ਫਲਾਨਾ ਕਰਤਾ, ਇਹ ਦੇਣਗੇ ਜਵਾਬ? ਕੱਲ ਅੱਜ ਰਣਜੀਤ ਹੈ, ਕੱਲ ਨੂੰ ਤੁਹਾਡਾ ਰਣਜੀਤ ਵੀ ਹੋ ਸਕਦਾ, ਤੁਹਾਡਾ ਪੁੱਤ ਵੀ ਹੋ ਸਕਦਾ, ਤੁਹਾਡਾ ਭਰਾ ਵੀ ਹੋ ਸਕਦਾ। ਇਹ ਮੁੱਦੇ ਹੀ ਨੇ ਸਾਡੇ ਲੋਕਾਂ ਦੇ।

0: ਇਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਦੇ ਹੱਕਦਾਰ ਆ, ਸਿੱਖ ਕਹਾਉਣ ਦੇ ਹੱਕਦਾਰ ਆ, ਰੱਜ ਕੇ ਸਿੱਖੀ ਦਾ ਘਾਣ ਕੀਤਾ ਸਾਰੀਆਂ ਧਿਰਾਂ ਨੇ, ਇਹ ਅੱਜ ਉਹਨਾਂ ਜੁੱਤੀਆਂ ਚੜਦੇ ਜਾ ਕੇ। ਆ ਤੁਸੀਂ ਦੇਖ ਲਿਓ ਸਿਰਾਂ ਦੇ ਪੱਗਾਂ ਵਾਲੇ ਫਸਾਏ ਹੋਏ ਸਿਰ ਜਿਹਨਾਂ ਨੇ ਪੱਗਾਂ 'ਚ, ਤੇ ਮੂਹਰੇ ਦਾੜੇ ਵਾਲੇ ਕਾਤਰ ਵਾਲੇ, ਤੁਹਾਨੂੰ ਬੀਜੇਪੀ ਦੀਆਂ ਜੁੱਤੀਆਂ ਚੜਦਾ ਦਿਖਾ ਦੂੰਗਾ ਮੈਂ, ਦੇਖੋ ਤੁਸੀਂ ਜਾਂਦੇ ਅੰਦਰ। ਕੋਈ ਦੀਨਮਾਨ ਹੀ ਹੈ ਨਹੀਂ ਲੋਕਾਂ ਦਾ ਯਾਰ, ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ, ਪੰਥ ਨਾਲ, ਕੌਮ ਨਾਲ, ਕੋਈ ਲੈਣਾ ਦੇਣਾ ਲੋਕਾਂ ਨੂੰ। ਭਾਅ ਜੀ ਜਦੋਂ ਠੂਠੇ ਜਿਹੇ ਡਿੱਗੀ ਆ ਕੇ ਬੁਰਕੀ, ਉਹਦੀ ਪੂਛ ਲਾਉਂਦੇ ਕੁੱਤੇ ਨੂੰ ਮਗਰ ਉਹ ਤੁਰਦੇ ਉਹਨਾਂ ਦੇ। ਆਹ ਤਾਂ ਹਾਲ ਆ ਸਾਡੇ ਲੋਕਾਂ ਦਾ।
1: ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਡੇ ਆਉਣ ਵਾਲੇ ਪ੍ਰੋਗਰਾਮ ਕੀ ਨੇ ਪਰਸ ਪੰਜਾਬ?
0: ਜਾ ਰਹੇ ਹਾਂ, ਲਗਾਤਾਰ ਸਰਗਰਮ ਹੈ, ਲੋਕਾਂ ਨੂੰ ਜੋੜ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਦੇਵਾਂਗੇ, ਲੋਕਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਆਓ ਭਾਈ। ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਇਹ ਅਪੀਲ ਕਰਦਾ ਅਖੀਰ 'ਤੇ ਕਿ ਪੰਜਾਬ ਦੇ ਲੋਕੋ, 27 ਪੰਜਾਬ ਕੋਲ ਮੇਰੀ ਸਮਝ ਮੁਤਾਬਕ ਆਖਰੀ ਮੌਕਾ, ਗਵਾ ਨਾ ਲਿਓ।
1: ਤੁਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ CM ਚਿਹਰਾ ਲਾਉਂਦੇ ਆ, ਪਾਰਟੀ ਨੇ ਐਲਾਨ ਦਿੱਤਾ, ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੋ ਗੱਲਾਂ ਚੱਲ ਰਹੀਆਂ ਨੇ, ਪਾਰਟੀ ਤੁਹਾਡੀ ਇੱਕਜੁੱਟ ਹੈ? ਜਿਵੇਂ ਪਿਛਲੇ ਦਿਨੀ ਸਰਬਜੀਤ ਸਿੰਘ ਹੋਰਾਂ ਦੇ ਬਿਆਨ ਆਉਂਦੇ ਨੇ ਮੈਂਬਰ ਪਾਰਲੀਮੈਂਟ ਫਰੀਦਕੋਟ ਦੇ ਕਿ ਮੈਂ ਤਾਂ ਆਪੇ ਜਿੱਤਿਆ, ਮੈਂ ਕਿਸੇ ਦੀ ਵੀਵ ਨਾਲ ਨਹੀਂ ਜਿੱਤਿਆ ਗਾ, ਇਹ ਗੱਲਾਂ ਆਈਆਂ। ਜਾਂ ਮਨਦੀਪ ਸਿੰਘ ਦੀਪ ਸਿੱਧੂ ਦੇ ਜਿਹੜੇ ਭਰਾ ਨੇ ਉਹ ਤੁਹਾਡੇ ਬਾਰੇ ਗੱਲ ਕਰਦੇ ਆ ਸਟੇਜ ਦੇ ਉੱਤੇ ਵੀ, ਮਤਲਬ ਇਹ ਗੱਲਾਂ ਕਿਵੇਂ ਹੁਣ ਕਿਵੇਂ ਰਲਾ ਲਈਏ?
0: ਕਈ ਵਾਰੀ ਚੀਜ਼ਾਂ
1: ਇੱਕ ਆ ਪਾਰਟੀ
0: ਸਾਰੇ ਇੱਕ ਆ, ਬਹੁਤ ਕੁਛ ਚੱਲਦਾ ਰਹਿੰਦਾ ਪਾਰਟੀ 'ਚ। ਕਈ ਵਾਰੀ ਕੋਈ ਪੱਤਰਕਾਰ ਮੂੰਹੋਂ ਗੱਲ ਕਢਾ ਲੈਂਦੇ ਆ, ਕਈ ਵਾਰੀ ਕੋਈ ਸਮਝ ਨਹੀਂ ਹੁੰਦੀ ਉਨੀ ਹਰ ਗੱਲ ਦੀ, ਹੈ ਨਾ, ਕਈ ਵਾਰੀ ਬੰਦਾ ਬੋਲ ਦਿੰਦਾ। ਪਰ ਸਰਬਜੀਤ ਸਿੰਘ ਖਾਲਸੇ ਨੇ ਆਪਣੀ ਗੱਲ ਨੂੰ ਦਰੁਸਤ ਵੀ ਕੀਤਾ, ਉਦੋਂ ਬਾਅਦ ਉਹਨੇ ਵੀਡੀਓ ਪਾ ਕੇ ਇਸ ਗੱਲ ਨੂੰ ਕਿਹਾ ਵੀ ਹੈ। ਸੋ ਪਰ ਉਹ ਜਿਹੜੀ ਤੁਹਾਨੂੰ ਪਤਾ, ਕੋਈ ਵੀ ਮੈਂ ਹੁਣ ਕੋਈ ਵੀ ਇਹੋ ਜਿਹਾ ਬਿਆਨ ਦੇ ਦਾਂ ਤਾਂ ਠਾ ਠਾ ਠਾ ਨੇ ਚੱਲਣਾ ਵੀ ਦੇਖੋ, ਹੈਡਿੰਗ ਵੀ ਇਹੀ ਹੋਊ, ਲੱਖਾ ਹਸਤਾਣਾ ਨੇ ਕੀਤੀ ਵਾਰਸ ਪੰਜਾਬ ਨਾਲ ਬਗਾਵਤ, ਲੱਖਾ ਹਸਤਾਣਾ ਛੱਡਣ ਲੱਗਿਆ ਪਾਰਟੀ। ਸੋ ਇਹ ਗੱਲਾਂ ਲੋਕ ਚਸਕੇ ਲੈਂਦੇ ਇਹਨਾਂ ਗੱਲਾਂ ਦੇ,
1: ਹੈ
0: ਨਾ। ਇਸ ਕਰਕੇ ਕੋਈ ਗੱਲ ਨਹੀਂ, ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ, ਅਸੀਂ ਇਕੱਠੇ ਹਾਂ, ਅਸੀਂ ਇੱਕਜੁੱਟ ਹਾਂ। ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਦੇਖੋ ਮੁੱਦਿਆਂ 'ਤੇ ਆ ਜਾਓ, ਪੰਜਾਬ ਦੇ ਜੇ ਪੰਜਾਬ ਵਿੱਚ ਆਉਣਾ ਤਾਂ, ਅਤੇ 27 ਦੇ ਵਿੱਚ ਵਾਰਸ ਪੰਜਾਬ ਦਾ ਸਾਥ ਦਿਓ। ਅਸੀਂ ਵਾਅਦੇ ਕਰਦੇ ਹਾਂ ਵੀ ਜਿਹੜੀ ਗੱਲ ਜ਼ਬਾਨ 'ਚੋਂ ਕੱਢਾਂਗੇ ਉਹ ਪੂਰੀ ਕਰਾਂਗੇ, ਅਤੇ ਨਹੀਂ ਅਸੀਂ ਜੇ ਅਸੀਂ ਇਕੱਲੀਆਂ ਵੋਟਾਂ ਖਾਤਰ ਹੀ ਜਾਂ ਸਰਕਾਰ ਬਣਾਉਣ ਤੱਕ ਹੀ ਅਸੀਂ ਕੋਈ ਗੱਲਬਾਤ ਕਰਨੀ ਹੁੰਦੀ, ਵੋਟਾਂ ਲੈਣੀਆਂ ਹੁੰਦੀਆਂ, ਤਾਂ ਅਸੀਂ ਵੀ ਲਾਰੇ ਲਾ ਦਿੰਦੇ ਵੀ ਹਜ਼ਾਰ ਹਜ਼ਾਰ ਕਹਿੰਦੇ 5-5 ਹਜ਼ਾਰ ਦਿਆ ਕਰਾਂਗੇ ਜੀ, ਅਸੀਂ ਤੁਹਾਨੂੰ ਆਹ ਵੀ ਮਾਫ਼ ਕਰ ਦਾਂਗੇ, ਆਹ ਵੀ ਦੇਵਾਂਗੇ, ਆਹ ਵੀ ਦੇਵਾਂਗੇ, ਅਸੀਂ ਕਹੀ ਜਾਂਦੇ। ਅਸੀਂ ਕਹਿੰਦਾ ਨਹੀਂ ਯਾਰ, ਇਹਦੇ ਨਾਲ ਪੰਜਾਬ ਨਹੀਂ ਬਚਣਾ, ਠੀਕ ਹੈ ਤੁਸੀਂ ਵੋਟ। ਲੱਗਦਾ ਮੈਨੂੰ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਹੀ ਇਹ ਬਣਾਤੀ ਇਹਨਾਂ ਨੇ ਵੀ ਜਿਹੜਾ ਇਹਨਾਂ ਨੂੰ ਵੱਧ ਕੋਈ ਲਾਲਚ ਦਿੰਦਾ ਇਹ ਉੱਧਰ ਨੂੰ ਹੁੰਦੇ ਆ, ਪਰ ਨਹੀਂ ਅਸੀਂ ਉਹ ਤੋਂ ਬਿਲਕੁਲ ਹਟ ਕੇ ਚੱਲਣ ਵਾਲੇ ਹਾਂ। ਅਸੀਂ ਨਹੀਂ, ਸਾਨੂੰ ਪਤਾ ਕਿ ਹਾਲਾਤ ਪੰਜਾਬ ਦੇ ਕੀ ਬਣਨ ਵਾਲੇ ਆ। ਸੋ ਅਸੀਂ ਲੋਕਾਂ ਨੂੰ ਇੱਕ ਸ਼ੀਸ਼ਾ ਦਿਖਾ ਰਹੇ ਹਾਂ ਵੀ ਆਹ ਭਾਈ ਸ਼ੀਸ਼ਾ, ਆਹ ਸੱਚ ਆ, ਆਹ ਅਸਲ ਤਸਵੀਰ ਆ ਪੰਜਾਬ ਦੀ ਜੋ ਤੁਹਾਡੇ ਸਾਹਮਣੇ ਆਉਣੀ ਹੈ। ਅੱਜ ਹੀ ਤੁਸੀਂ ਸੁਧਰ ਜਾਓਗੇ, ਅੱਜ ਹੀ ਬਚ ਜਾਓਗੇ ਤਾਂ ਬਚਾ ਲਓਗੇ ਆਉਣ ਵਾਲਾ ਸਮਾਂ, ਅਤੇ ਨਹੀਂ ਤੁਹਾਡਾ ਬਰਬਾਦੀ ਤੁਹਾਡੀ ਤੈਅ ਆ। ਸੋ ਤਾਂ ਕਹਿੰਦੇ ਵੀ ਜਿਸ ਤਰੀਕੇ ਨਾਲ ਹੁਣ ਆਹ ਵੋਟਾਂ ਆ ਰਹੀਆਂ ਨੇ ਨਾ, ਆ ਮਰਦਮਸ਼ੁਮਾਰੀ ਹੋ ਰਹੀ ਆ, SIS ਸ਼ੁਰੂ ਹੋਇਆ ਵਾ ਪੰਜਾਬ 'ਚ, ਇਹਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ। 2003 ਤੋਂ ਬਾਅਦ ਜਿਹੜੀ ਵੋਟ ਨਹੀਂ ਪਈ ਉਹ ਕੱਟੀ ਜਾ ਰਹੀ ਹੈ। ਬਾਹਰ ਬੈਠਿਆਂ ਨੂੰ ਅਪੀਲ ਹੈ ਵੀ ਤੁਹਾਡੀਆਂ ਵੋਟਾਂ ਨਾ ਕੱਟੀਆਂ ਜਾਣ, ਇਹਦੇ ਬਾਰੇ ਵੀ ਗੌਰ ਕਰੋ। ਪਿੰਡਾਂ 'ਚ ਬੈਠਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਜਿਹੜੀਆਂ ਵੋਟਾਂ ਗਲਤ ਬਣੀਆਂ ਹੋਈਆਂ ਕਟਾਓ ਪਿੰਡ 'ਚੋਂ, ਜਿਹੜੀਆਂ ਉਹੀ ਕਿਸੇ ਐਡਰੈਸ 'ਤੇ ਬਣਾਈਆਂ ਪਈਆਂ, ਕੋਈ ਕਿਸੇ ਐਡਰੈਸ 'ਤੇ ਬਣਾਈਆਂ ਪਈਆਂ। ਜਿਵੇਂ ਜਗਤਪੁਰੇ ਦੀ ਘਟਨਾ ਤੁਹਾਨੂੰ ਮੈਂ ਦੱਸਦਾ, ਉੱਥੇ ਰੌਲਾ ਪਿਆ, ਅਸੀਂ ਚਲੇ ਗਏ ਜਗਤਪੁਰਾ ਪਿੰਡ,
1: ਮੋਹਾਲੀ ਕੋਲੇ
0: ਦਾ ਅਖੀਰਲਾ ਪਿੰਡ। ਪਿੰਡ ਦੀ ਵੋਟ 900 ਹੈ, ਪ੍ਰਵਾਸੀਆਂ ਦੀ ਵੋਟ 1600 ਹੈ। ਬਣਾਈ ਕੁਲਵੰਤ ਮੇਅਰ ਜਿਹੜਾ
1: ਜੀ
0: ਬਾਦਲਾਂ ਵੇਲੇ ਰਿਹਾ, ਅੱਜ ਕੱਲ ਬੋਕਰਾਂ ਵਾਲਾ ਦਾ MLA ਆ। ਬਣਾਈ ਕਿਹਦੇ ਐਡਰੈਸ 'ਤੇ? ਲੋਕਾਂ ਐਡਰੈਸ 'ਤੇ ਬਣੀ ਹੋਈਆਂ ਵੋਟਾਂ ਨੇ। ਦਰਸ਼ਨ ਸਿੰਘ ਦੇ ਐਡਰੈਸ 'ਤੇ 200 ਵੋਟ ਹੈ, ਮੱਗਰ ਸਿੰਘ ਦੇ 300 ਵੋਟ ਹੈ, ਕੁਲਵੰਤ ਸਿੰਘ ਦੇ 400 ਵੋਟ ਹੈ। ਐਂ ਲੋਕਾਂ ਦੇ ਟਿਕਾਣੇ ਪਤੇ ਦੇ ਵੋਟਾਂ ਬਣੀਆਂ ਹੋਈਆਂ, ਇਹਦੀ ਵੀ ਗੌਰ ਕਰੋ, ਇਹ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਇਹ ਸਾਡੇ ਮੁੱਦੇ ਨੇ, ਇਹ ਸਾਡੇ ਏਜੰਡੇ ਨੇ। ਭਾਈ ਅੰਮ੍ਰਿਤਪਾਲ ਸਿੰਘ, ਮੈਂ ਪਿੰਡਾਂ ਜਾਂਦਾ, ਮਾਈਆਂ ਮਿਲਦੀਆਂ ਨੇ, ਬੀਬੀਆਂ ਮਿਲਦੀਆਂ ਨੇ, ਦੁਆ ਕਰਦੀਆਂ, ਪਰਮਾਤਮਾ ਅੱਗੇ ਅਰਦਾਸ ਕਰਦੀਆਂ ਦੋ ਵੇਲੇ ਜਾ ਕੇ ਗੁਰੂ ਘਰ ਕਿ ਸੱਚੇ ਪਾਤਸ਼ਾਹ ਭਾਈ ਅੰਮ੍ਰਿਤਪਾਲ ਸਿੰਘ ਛੇਤੀ ਬਾਹਰ ਆਵੇ, ਸਾਡੀ ਜਵਾਨੀ ਨੂੰ ਬਚਾ ਦੇ।
1: ਪੁਨਰ ਸੁਰਜੀਤ ਅਕਾਲੀ ਦਲ ਤੋਂ ਇਲਾਵਾ ਹੋਰ ਕਿਹਦੇ ਨਾਲ ਲਾਈਨ ਹੋ ਸਕਦਾ ਤੁਹਾਡਾ?
0: ਮੈਂ ਪਹਿਲਾਂ ਹੀ ਕਿਹਾ ਜਿਹੜੀਆਂ ਵੀ ਕੋਈ

0: ਪੰਥਕ ਧਿਰਾਂ ਨੇ, ਪੰਜਾਬ ਪੱਖੀ ਧਿਰਾਂ ਨੇ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ।
1: ਮਾਨ ਸਾਹਿਬ ਨਾਲ ਹੋ ਸਕਦਾ?
0: ਹੋ ਸਕਦਾ, ਕੋਈ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ।
1: ਸਰਬਜੀਤ ਸਿੰਘ ਕਹਿੰਦੇ ਕਿ ਜੇ ਉਹਨਾਂ ਨਾਲ ਹੋਊਗਾ ਤਾਂ ਮੈਂ ਪਾਰਟੀ ਛੱਡ ਦੂੰਗਾ, ਉਹਨਾਂ ਨੂੰ ਤੁਸੀਂ ਕਨਵਿੰਸ ਕਰ ਲਓਗੇ ਸਾਰਿਆਂ ਨੂੰ?
0: ਦੇਖੋ, ਕਈ ਵਾਰੀ ਨਾ ਇਹ ਹੁੰਦਾ, ਵਿਚਾਰਕ ਬਖਰੇਵੇਂ ਹੁੰਦੇ ਆ, ਆਸਵੇਂ ਮਤਭੇਦ ਹੋ ਜਾਂਦੇ ਆ। ਜਦੋਂ ਕੋਈ ਮਿਸ਼ਨ ਵੱਡਾ ਹੋਵੇ ਨਾ, ਲੜਾਈ ਵੱਡੀ ਹੋਵੇ, ਫਿਰ ਛੋਟੀਆਂ ਮੋਟੀਆਂ ਗੱਲਾਂ ਭੁੱਲਣੀਆਂ ਛੱਡਣੀਆਂ ਪੈਂਦੀਆਂ, ਕੋਈ ਮਸਲਾ ਨਹੀਂ ਹੈ, ਇਕੱਠੇ ਹੋ ਜਾਣੇ ਸਾਰੇ। ਹੋਏ ਬਿਨਾਂ ਹੱਲ ਵੀ ਕੋਈ ਨਹੀਂ ਸਾਡੇ ਕੋਲ, ਰਾਹ ਵੀ ਕੋਈ ਨਹੀਂ, ਫਿਰ ਛਿੱਤਰ ਖਾਈ ਜਾਓ, ਨਹੀਂ ਇਕੱਠੇ ਹੋਣਾ ਤਾਂ ਵਾਰੀ ਸਭ ਦੀ ਆ ਜਾਣੀ।
1: ਸ਼ੁਕਰੀਆ ਲੱਖੇ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ਐਸਟੀ ਟੋਇੰਗ।

0: 2027 ਦੀ ਇਲੈਕਸ਼ਨ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰ ਇੱਕ ਪਾਰਟੀਆਂ ਪੂਰੀ ਜਦੋਜਹਿਦ ਕਰ ਰਹੀਆਂ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਲਗਾਤਾਰ ਵੱਖ-ਵੱਖ ਖਬਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਪੂਰੇ ਮਾਮਲੇ ਦੇ ਉੱਤੇ ਜੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਹੋ ਰਿਹਾ, ਦੇਸ਼ ਭਰ ਦੇ ਵਿੱਚ ਹੋ ਰਿਹਾ, ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ, ਸੀਨੀਅਰ ਕਾਂਗਰਸੀ ਲੀਡਰ ਨੇ, ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਉਹ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਸਰ ਬਹੁਤ ਬਹੁਤ ਸਵਾਗਤ ਹੈ ਜੀ।
1: ਮਨਪ੍ਰੀਤ ਜੀ, ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਪਰ ਮਿਲੇ ਜਿੱਦਣ ਦਾ ਤੁਸੀਂ ਸ਼ੁਰੂ ਕੀਤਾ
0: ਜੀ,
1: ਤੇ ਉਹਦੇ ਬਾਅਦ ਪਹਿਲੀ ਵਾਰ ਮੇਰੇ ਖਿਆਲ ਮਿਲੇ ਹਾਂ।
0: ਹਾਂਜੀ,
1: ਔਰ ਬੜਾ ਵਧੀਆ ਲੱਗਾ ਕਿ ਆਪਣਾ ਚਲਾ ਕੇ ਤੇ ਕਾਫੀ ਵਿਊਅਰਸ ਮੈਂ ਦੇਖ ਰਿਹਾ, ਕਾਫੀ ਰੀਚ ਤੁਹਾਡੀ ਹੋ ਗਈ ਹੈ, ਤੇ ਲੱਗੇ ਰਹਿਣਾ ਚਾਹੀਦਾ ਔਰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਤੇ ਯਾਰ ਜਿਹੜੀ ਤੇਰੀ ਜਿਵੇਂ ਆਦਤ ਆ
0: ਜੀ,
1: ਉਵੇਂ ਹੀ ਬੋਲਦਾ ਰਹੀ
0: ਜੀ। ਸ਼ੁਕਰੀਆ ਸਰ, ਤੁਸੀਂ ਮਿਲਦੇ ਘੱਟ ਹੋ ਕਾਰ ਜੀ। ਅੱਛਾ ਰੰਧਾਵਾ ਸਾਹਿਬ, ਸ਼ੁਰੂਆਤ ਇੱਥੋਂ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਅਲੱਗ ਅਲੱਗ ਖਬਰਾਂ ਨੇ, ਚਰਚਾਵਾਂ ਨੇ, ਹੁਣੇ ਇੱਕ ਜਿਹੜੀ ਲੋਰੈਂਸ ਬਿਸ਼ਨੋਈ ਬਾਰੇ ਪੰਜਾਬ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਇੱਕ ਮੂਵੀ ਆ ਰਹੀ ਹੈ, ਡਾਕੂਮੈਂਟਰੀ ਹੈ, ਉਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਵੀ ਇਤਰਾਜ਼ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਹੈ ਉਹ ਸਪੀਚ ਆਫ ਫਰੀਡਮ ਆਫ ਸਪੀਚ ਹੈ, ਕੋਈ ਵੀ ਬੰਦਾ ਗੱਲ ਕਰ ਸਕਦਾ ਹੈ?
1: ਨਹੀਂ, ਮੈਂ ਇਹਦੇ ਚ ਫਰੀਡਮ ਆਫ ਸਪੀਚ ਦੀ ਕੋਈ ਬੰਦਾ ਗੱਲ ਕਰ ਸਕਦਾ, ਪਰ ਜਿਹੜਾ ਬੰਦਾ ਯਾਰ ਕਿਸੇ ਨੂੰ ਮਾਰਦਾ ਹੋਵੇ, ਐਕਸਟ੍ਰੋਸ਼ਨ ਸ਼ਰਿਆਂ ਮੰਗਦਾ ਹੋਵੇ, ਜਿਹਦਾ ਡਰ ਹੋਵੇ, ਖੌਫ ਹੋਏ, ਉਹ ਫਿਰ ਉਹ ਦੂਜਿਆਂ ਦੀ ਫਰੀਡਮ ਖਤਮ ਕਰਦਾ ਕਿ ਆਪਣੀ ਕਰ ਰਿਹਾ?

0: ਇਹ ਤੇ ਉਸ ਘਰ ਦੇ ਵਿੱਚ ਇਕੱਲਾ ਇੱਥੇ ਹੀ ਨਹੀਂ, ਉਹਦਾ ਖੌਫ ਬੰਬੇ ਦੇ ਵਿੱਚ ਵੀ ਆ, ਉਹਦਾ ਰਾਜਸਥਾਨ 'ਚ ਵੀ ਆ, ਉਹਦਾ ਹਰਿਆਣੇ 'ਚ ਵੀ ਆ। ਅਤੇ ਉਹ ਸਪੀਚ ਆਫ ਐਕਸਪ੍ਰੈਸ਼ਨ ਜਿਹੜਾ, ਉਹ ਸਿਰਫ ਐਕਸਟੋਰਸ਼ਨ ਅਤੇ ਗੋਲੀ ਚਲਾਉਣੀ ਅਤੇ ਮਾਰਨ ਤੱਕ ਹੀ ਹੋਣਾ ਚਾਹੀਦਾ। ਇਹ ਤਾਂ ਉਹਨਾਂ ਦੀਆਂ ਡਾਕੂਮੈਂਟਰੀ ਬਣਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਕੋਈ ਦੇਸ਼ ਲਈ ਕੰਮ ਕੀਤੇ ਹੋਣ। ਡਾਕੂਮੈਂਟਰੀ ਬਣਨੀ ਚਾਹੀਦੀ ਆ ਸਿੱਧੂ ਮੂਸੇ ਵਾਲੇ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਆ ਸ਼ਿਵ ਕੁਮਾਰ ਬਟਾਲਵੀ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਆ ਸੁਰਜੀਤ ਪਾਤਰ 'ਤੇ। ਜੇ ਸਭ ਤੋਂ ਵੱਡੀ ਕੋਈ ਸੇਵਾ ਕਰਨੀ ਹੈ ਤਾਂ ਡਾਕੂਮੈਂਟਰੀ ਬਣਨੀ ਚਾਹੀਦੀ ਆ ਡਾਕਟਰ MS ਰੰਧਾਵਾ 'ਤੇ,
1: ਜੀ
0: ਜਿਹਨੇ ਸਭ ਤੋਂ ਵੱਧ ਰਿਹੈਬਲੀਟੇਸ਼ਨ ਦਾ ਕੰਮ ਪਾਕਿਸਤਾਨ ਤੋਂ ਬਾਅਦ ਜੇ ਕਿਸੇ ਨੇ ਕੀਤਾ ਤਾਂ ਉਹ MS ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਪਾਕਿਸਤਾਨ 'ਚੋਂ ਉਜੜੇ ਲੋਕਾਂ ਨੂੰ ਦਿੱਲੀ, ਪੰਜਾਬ, ਹਰਿਆਣਾ ਔਰ UP ਦੇ ਵਿੱਚ ਉਹਨਾਂ ਨੂੰ ਸੈਟਲ ਕਰਨਾ। ਡਾਕੂਮੈਂਟਰੀ ਬਣਨੀ ਚਾਹੀਦੀ ਹੈ ਉਹਨਾਂ ਦੀ ਜਿਨ੍ਹਾਂ ਕੋਈ ਦੇਸ਼ ਲਈ ਕੀਤਾ ਹੋਵੇ। ਔਰ ਮੇਰਾ ਖਿਆਲ ਜਿਹਦੇ ਡਾਕੂਮੈਂਟਰੀ ਬਣਾਈ ਆ ਉਹਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਸੀ ਕਿ ਫੋਰ ਦਾ ਸੇਕ ਆਫ ਮਨੀ ਉਹਦੇ ਲਈ ਕੰਮ ਕਰਨਾ ਚਾਹੀਦਾ, ਫਾਰ ਸੇਕ ਆਫ ਕੰਟਰੀ ਕਰਨਾ ਚਾਹੀਦਾ, ਇੱਕ ਕੰਸਟਰਕਟਿਵ ਕੰਮ ਕਰਨਾ ਚਾਹੀਦਾ, ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੁੰਦੇ। ਤੁਹਾਡੇ ਜਿਹੜੇ ਚੈਨਲ ਜਾਂ ਤੁਹਾਡੇ ਜਿਹੜੇ ਸਿਨੇਮਾ ਘਰ ਨੇ ਇਹਦੇ ਜਿਹੜੀ ਪੁਰਾਣੀਆਂ ਫਿਲਮਾਂ ਸੀਗੀਆਂ ਉਹਨਾਂ 'ਚ ਦੇਸ਼ ਸੇਵਾ ਦੀ ਭਾਵਨਾ ਹੁੰਦੀ ਸੀ, ਮਨੋਜ ਕੁਮਾਰ ਜਾਂ ਦਲੀਪ ਕੁਮਾਰ ਜਾਂ ਉਹਦੇ ਆਪਣਾ ਸੁਨੀਲ ਦੱਤ, ਇਹਨਾਂ ਦੀਆਂ ਯਾਰ ਫਿਲਮਾਂ ਦੇਖ ਕੇ ਦੇਸ਼ ਭਗਤੀ ਦਾ ਜਜ਼ਬਾ ਆਉਂਦਾ ਸੀ। ਅਤੇ ਆਪਾਂ ਹੁਣ ਇਹ ਆਪਣੇ ਬੱਚਿਆਂ ਨੂੰ ਇਹ ਆਖਾਂਗੇ ਕਿ ਗੈਂਗਸਟਰ ਬਣੋਗੇ ਤਾਂ ਇੱਦਾਂ ਗਲੋਰੀਫਾਈ ਹੋਵੋਗੇ।
1: ਰੰਧਾਵਾ ਸਾਹਿਬ, ਜਦੋਂ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ ਅੱਜ ਵੀ ਉਹਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਉਹ ਗੀਤ ਜਦੋਂ ਵੀ ਤੁਸੀਂ ਸੁਣੋ, ਹਰ ਇੱਕ ਵਰਗ ਦਾ ਜਿਹੜਾ ਉਸਦੇ ਜਾਣ ਤੋਂ ਬਾਅਦ ਹਰ ਇੱਕ ਵਰਗ ਦਾ ਜਿਹੜਾ ਵਿਅਕਤੀ ਹੈ ਉਸ ਦਾ ਮਰੀਜ਼ ਜਿਹੜਾ ਹੈ ਉਹ ਬਣ ਗਿਆ, ਉਸਦੀ ਕਲਮ ਨੂੰ ਜਿਹੜਾ ਪਸੰਦ ਕਰਦਾ। ਸਿੱਧੂ ਮੂਸੇਵਾਲੇ ਦੇ ਐਕਟ ਵੀ ਵਿੱਚ ਆ ਰਿਹਾ ਹੈ ਕਿ ਉਹਦੇ ਉੱਤੇ ਕਿਸ ਤਰੀਕੇ ਨਾਲ ਅਟੈਕ ਕੀਤਾ ਗਿਆ ਤੇ ਗੱਡੀ ਨੂੰ ਕਿਸ ਤਰੀਕੇ ਨਾਲ ਉਹ ਕਰਿਆ। ਪਰ ਜਿਹੜੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਗੈਂਗਸਟਰ ਪਹਿਲਾਂ ਰਹੇ, ਅੱਜ ਕੱਲ੍ਹ ਨਹੀਂ ਹੈਗੇ ਉਹ ਉਸ ਲਾਈਨ ਦੇ ਵਿੱਚ, ਉਹ ਇਹ ਕਹਿੰਦੇ ਨੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ, ਪਰ ਇੱਕ ਤਰ੍ਹਾਂ ਨਾਲ ਗਲੋਰੀਫਾਈ
0: ਯਾਰ ਜਿਹੜਾ ਜਿਹਨਾਂ ਨੂੰ ਆਪਾਂ ਕਹਿ ਰਹੇ ਕਿ ਉਸ ਲਾਈਨ ਵਾਲੇ ਪਾਸੇ ਨਾ ਜਾਓ, ਤੇ ਜਿਹੜੇ ਅੱਜ ਵੀ ਉਸ ਲਾਈਨ ਦੇ ਵਿੱਚ ਨੇ, ਆਪਾਂ ਵਿਆਹ ਕਰ ਦਾਂਗੇ ਤੇ ਇਹਦਾ ਮਤਲਬ ਅਸੀਂ ਦੇਸ਼ ਭਗਤੀ ਦੇ ਕੰਮ ਕਰ ਰਹੇ ਹਾਂ, ਇਹ ਸਮਾਜ ਸੇਵਕ ਆ, ਅਸੀਂ ਲੁੱਟ ਦਾ ਪੈਸਾ ਉੱਥੇ ਲਾ ਰਹੇ ਹਾਂ। ਨੰਦਪ੍ਰੀਤ, ਇਹ ਮੇਰੇ ਖਿਆਲ ਸਾਡਾ ਕਰੈਕਟਰ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ, ਕਿੱਥੇ ਪੈਸੇ ਦੀ ਦੌੜ 'ਚ ਪੈ ਕੇ ਅਸੀਂ ਆਪਣੀ ਨੇਸ਼ਨ ਨੂੰ ਖਤਮ ਕਰ ਰਹੇ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਾਂ। ਇੱਕ ਗੱਲ ਮੈਂ ਬੜੀ ਕਲੀਅਰ ਦੱਸਣੀ ਚਾਹੁੰਦਾ ਕਿ ਗੈਂਗਸਟਰਇਜ਼ਮ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸਮੈਨ ਉੱਥੋਂ ਦੌੜੇਗਾ। ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਬਚਿਆ ਹੋਵੇ ਜਿਹਨੇ ਪੈਸੇ ਨਾ ਦਿੱਤੇ ਹੋਣ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਕਿਸਾਨ ਛੋਟਾ ਜਾਂ ਕਿਸਾਨ ਵੱਡਾ, ਜਿਹੜਾ ਫਾਰਚੂਨਰ ਗੱਡੀ ਤੋਂ ਉੱਪਰ ਉੱਪਰ ਲੈ ਕੇ ਤੁਰਿਆ ਉਹਨੇ ਵੀ ਪੈਸੇ ਦਿੱਤੇ ਨੇ। ਤੇ ਉਹਦੇ 'ਚ ਮੈਂ ਕੁਝ, ਜਦੋਂ ਬਿਜ਼ਨਸਮੈਨ ਦੌੜੇਗਾ ਬਿਜ਼ਨਸ ਬੰਦ ਹੋਏਗਾ, ਅਨਇੰਪਲੋਇਮੈਂਟ ਆਏਗੀ, ਜੋ ਉਹਦੇ ਵਿੱਚ ਨਿਰਾਸ਼ਾ ਆਏਗੀ, ਉਹ ਜਾਂ ਤਾਂ ਲੁੱਟਮਾਰ ਵੱਲ ਭੱਜੇਗਾ ਅਤੇ ਜਾਂ ਡਰੱਗ ਵੱਲ ਦੌੜੇਗਾ। ਦੋ ਚੀਜ਼ਾਂ ਹੀ ਨੇ
1: ਜੀ,
0: ਡਰੱਗ 'ਚ ਜਾਏਗਾ ਪਰਿਵਾਰ ਖਤਮ, ਲੁੱਟਮਾਰ ਵਾਲੇ ਪਾਸੇ ਜਾਏਗਾ ਗੈਂਗਸਟਰ ਬਣੇਗਾ ਅਤੇ ਤਾਂ ਵੀ ਪਰਿਵਾਰ ਖਤਮ ਅਤੇ ਆਪ ਖਤਮ। ਉਹ ਜਦੋਂ ਉੱਧਰ ਜਾਏਗਾ ਪੁਲਿਸ ਮਗਰ ਪਏਗੀ, ਪਰਿਵਾਰ ਦੇ ਮੈਂਬਰ ਦੁਖੀ ਹੋਣਗੇ, ਕਰਪਸ਼ਨ ਵਧੇਗੀ, ਯਾਰ ਕਿੱਥੇ ਜਾ ਕੇ ਕੰਮ ਰੁਕੂ? ਆਪਾਂ ਸਾਰੇ ਤੇ ਬੈਠੇ ਗੱਲਾਂ ਕਰੀ ਜਾਂਦੇ ਹਾਂ। ਇਹ ਤਾਂ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਪਏਗਾ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਬਿਜ਼ਨਸ ਨੂੰ ਬਚਾਉਣਾ, ਪੰਜਾਬ ਦੇ ਲੋਕਾਂ ਨੂੰ ਜਿਹੜੇ ਪੀਸ ਲਵਿੰਗ ਲੋਕ ਨੇ ਉਹਨਾਂ ਨੂੰ ਬਚਾਉਣਾ, ਅਤੇ ਸਾਨੂੰ ਇੱਕਜੁੱਟ ਹੋਣਾ ਪਏਗਾ ਅਤੇ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਠੋਕ ਕੇ ਜਵਾਬ ਦੇਣਾ ਪਏਗਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਤੇਰੀ ਕੀ ਡਿਊਟੀ ਬਣਦੀ ਆ, ਤੇਰੀ ਪਾਰਟੀ ਦੀ ਅੱਜ ਤੱਕ ਜ਼ਬਾਨ ਕਿਉਂ ਨਹੀਂ ਖੁੱਲ੍ਹੀ? ਆਪਾਂ ਇਹ ਇੱਕ ਮਿੰਟ 'ਚ ਦੌੜ ਪੈਂਦੇ ਨੇ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਲਈ, ਜੋ ਵਿਧਾਨ ਸਭਾ 'ਚ ਜਿਸ ਤਰੀਕੇ ਦੇ ਨਾਲ ਐਕਟ ਕਰਦੇ ਨੇ, ਸਟੇਜਾਂ ਦੇਖ ਲਓ ਕਿ ਜਿਵੇਂ ਕਿਕਲੀ ਮੁੱਖ ਮੰਤਰੀ ਪਾਉਂਦਾ ਅਤੇ ਜਿਵੇਂ ਲੋਕਾਂ ਦੀਆਂ ਰੀਸਾਂ ਲਾਉਂਦਾ, ਲੋਕਾਂ ਦੀਆਂ ਜਿਹੜੀਆਂ ਲੇਡੀ ਨੇ ਉਹਨਾਂ ਵਾਂਗੂ ਆਵਾਜ਼ਾਂ ਕੱਢ ਕੱਢ ਕੇ ਬੋਲਦਾ, ਇਹ ਮੁੱਖ ਮੰਤਰੀ ਦਾ ਕੰਮ ਨਹੀਂ। ਇਹ ਮੁੱਖ ਮੰਤਰੀ ਦਾ ਕੰਮ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਉਹਦੇ 'ਤੇ ਮੁੱਖ ਮੰਤਰੀ ਖੁੱਲ੍ਹ ਕੇ ਬੋਲੇ ਕਿ ਮੈਂ ਇਹ ਚੀਜ਼ਾਂ ਪੰਜਾਬ 'ਚ ਨਹੀਂ ਹੋਣ ਦਿਆਂਗਾ। ਅਤੇ ਪੰਜਾਬ 'ਤੇ ਤਾਂ

0: ਬਚੇਗਾ ਯਾਰ। ਪਹਿਲਾਂ ਟੈਰਰਿਜ਼ਮ ਦੇ ਵਿੱਚ ਪੰਜਾਬ ਦਾ ਕੀ ਰਹਿ ਗਿਆ ਸਾਡਾ? ਇਹ ਤਾਂ ਹੁਣ ਗੈਂਗਸਟਰਾਂ ਨੇ ਪੰਜਾਬ, ਉਹਨਾਂ ਦਾ ਤਾਂ ਕੋਈ ਏਮ ਸੀ, ਉਹ ਕਹਿੰਦੇ ਸੀ ਅਸੀਂ ਖਾਲਿਸਤਾਨ ਬਣਾਉਣਾ, ਇਹੀ ਕਹਿੰਦੇ ਸੀ ਨਾ, ਤੇ ਲੋਕਾਂ ਨੇ ਉਹ ਖਾਲਿਸਤਾਨ ਹੀ ਐਕਸੈਪਟ ਨਹੀਂ ਕੀਤੇ, ਲੋਕਾਂ ਨੇ ਰਿਜੈਕਟ ਕਰ ਦਿੱਤੇ ਕਿ ਸਾਨੂੰ ਗੁੰਡਾਗਰਦੀ ਨਹੀਂ ਚਾਹੀਦੀ। ਤੇ ਇਹਨਾਂ ਦਾ ਤਾਂ ਏਮ ਹੀ ਕੋਈ ਨਹੀਂ, ਇਹਨਾਂ ਦਾ ਤਾਂ ਏਮ ਹੀ ਲੁੱਟਣਾ।
1: ਰੰਧਾਵਾ ਸਾਹਿਬ, ਮੁੱਖ ਮੰਤਰੀ ਮੁੜ ਮੁੜ ਕੇ ਜੇ ਇਹ ਗੱਲ ਆਉਂਦੀ ਹੈ ਤੇ ਉਹ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਕੇ
0: ਉਹ ਤਾਂ ਨਹੀਂ ਕਰਦਾ, ਮੇਰੇ ਖਿਆਲ ਨੰਦਪ੍ਰੀਤ ਜ਼ਿਆਦਾ ਕਰਦਾ। ਮੇਰੇ ਖਿਆਲ ਨੰਦਪ੍ਰੀਤ ਆਪਣੀ ਜਿੰਨੀ ਵੀ ਇੰਟਰਵਿਊ ਹੋਈਆਂ ਨੇ ਉਹਦੇ 'ਚ ਆਪਾਂ ਅੰਸਾਰੀ ਜ਼ਰੂਰ ਲਿਆਂਦਾ ਆਪਾਂ ਦੋਵਾਂ ਨੇ
1: ਜੀ,
0: ਅਤੇ ਮੁੱਖ ਮੰਤਰੀ ਨੂੰ ਰੋਕਿਆ ਕਿ ਨਹੀਂ ਐਕਸ਼ਨ ਕਰ ਦਿਉ। ਇੱਕ ਚੀਜ਼ ਮੈਂ ਤੁਹਾਨੂੰ ਬੜੀ ਵਾਰ ਕਹਿਤਾ, ਹੁਣ ਮੈਨੂੰ ਵੀ ਇੱਕ ਵਾਰ ਵਾਰ ਉਹ ਗੱਲ ਨੂੰ ਕਹਿੰਦੇ ਚੰਗਾ ਨਹੀਂ, ਜਿਹੜਾ ਅੰਸਾਰੀ ਉਹਨੂੰ ਜੇਲ੍ਹ ਮਿਨਿਸਟਰ ਲੈ ਕੇ ਨਹੀਂ ਆਉਂਦਾ, ਉਹਨੂੰ ਹੋਮ ਡਿਪਾਰਟਮੈਂਟ ਲਿਆਉਂਦਾ
1: ਜੀ।
0: ਇਹ ਜੱਗੂ ਭਗਵਾਨਪੁਰੀਆ ਅਤੇ ਬਿਸ਼ਨੋਈ ਦਿੱਲੀ ਚਲੇ ਗਏ ਅਤੇ ਜੇਲ੍ਹ ਮਿਨਿਸਟਰ ਨੇ ਭੇਜ ਦਿੱਤੇ ਸੀ ਜੇਲ੍ਹਾਂ 'ਚੋਂ, ਕੇਸ ਤਾਂ ਉੱਥੇ ਬਣਿਆ ਨਾ, ਉੱਥੋਂ ਦੀ ਕੋਈ ਕੇਸ ਬਣਿਆ ਹੈਗਾ। ਇਸੇ ਤਰ੍ਹਾਂ ਹੀ ਆ ਜਿਹੜਾ ਕੋਈ ਹੈਗਾ ਇੱਥੇ ਬਿਲਡਰ ਆ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਕਹਿੰਦੇ ਮੇਰੇ ਕੋਲ 10 ਲੱਖ ਰੁਪਈਆ ਕੀਤਾ, ਤਾਂ ਹੁਣ ਉਹਦੇ ਕੋਲ ਰਵਜੋਤ ਕੋਲ ਆ, ਡਾਕਟਰ ਰਵਜੋਤ ਕੋਲ ਆ ਜੇਲ੍ਹ ਡਿਪਾਰਟਮੈਂਟ, ਉਹਦੇ ਕੋਲ ਸਵੇਰੇ ਜਾ ਕੇ ਆ ਬੰਦਾ ਅੰਦਰ ਕੱਢ ਦੇ, ਕੱਢ ਦੂ ਉਹਨੂੰ, ਕੋਰਟ ਕੱਢੂ ਉਹਨੂੰ, ਕੋਰਟ ਭੇਜੂ ਜੇਲ੍ਹ 'ਚੋਂ। ਕਸਟਡੀ ਸਾਡੀ ਕਸਟਡੀ 'ਚ ਜਾਂਦਾ, ਜੇਲ੍ਹ ਮਿਨਿਸਟਰ ਕਿਸੇ ਨੂੰ ਆਪਣੇ ਆਪ ਰੱਖ ਨਹੀਂ ਸਕਦਾ।
1: ਤੁਹਾਡੇ ਡੇਰਾ ਬਾਬਾ ਨਾਨਕ ਦੇ ਜਿਹੜੇ ਐੱਮ ਐੱਲ ਏ ਨੇ, ਉਹ ਜੱਗੂ ਭਗਵਾਨਪੁਰੀ ਨੇ ਪਿਛਲੇ ਦਿਨਾਂ ਦੇ ਵਿੱਚ ਕੁੜੀਆਂ ਦੇ ਵਿਆਹ ਕੀਤੇ ਅਤੇ ਉਹ ਕਹਿੰਦੇ ਕਿ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ।
0: ਉਹਨੂੰ ਉਦਣ ਵੀ ਕਰਨਾ ਚਾਹੀਦਾ ਸੀ, ਹੁਣ ਕਿਉਂ? ਕਹਿੰਦਾ ਕਿ ਬੰਦੂਕ ਨਹੀਂ ਚੁੱਕਣ ਦਾਂਗੇ। ਜਿੱਦਣ ਉਹਨੇ ਚੇਅਰਪਰਸਨ ਆਪਣੀ ਰਿਲੇਟਿਵ ਬਣਾ ਲਈ, ਉਹਦਾ ਜਵਾਬ ਦੇ ਦਿਓ, ਉਹਦਾ ਕੀ ਦਿੱਤਾ ਉਹਨੇ? ਇਹਦੇ ਸਾਰੇ ਮੈਂਬਰ ਇਹਦੇ ਸੀ ਨਾ, ਇਹਨਾਂ ਨੇ ਕਿਉਂ ਉਹਦੀ ਰਿਲੇਟਿਵ ਜਿਹੜੀ ਸੀ ਦਰਗਾਬਾਦ ਜੋਨ ਤੋਂ ਕਾਂਗਰਸ ਦੇ ਮੈਂਬਰ ਨੂੰ ਕੁੱਟਿਆ ਵੀ ਉੱਥੇ ਐਸ ਡੀ ਐਮ ਆਫਿਸ 'ਚ, ਅਤੇ ਕਾਗਜ਼ੀ ਵੀ ਰਿਜੈਕਟ ਕੀਤੇ, ਅਤੇ ਆਮ ਆਦਮੀ ਪਾਰਟੀ ਨੇ ਫਿਰ ਇਹ ਰਲੇ ਨੇ ਕਿ ਕਾਂਗਰਸ ਰਲੀ ਆ, ਉਹਦਾ ਜਵਾਬ ਤਾਂ ਦੇਣ।
1: ਰੰਧਾਵਾ ਸਾਹਿਬ, ਤੁਸੀਂ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋ, ਪਰ ਤੁਹਾਡੀ ਪਾਰਟੀ ਦੇ ਕਈ ਲੀਡਰਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਉਹ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਨਹੀਂ ਕਰਦੇ, ਦਿੱਲੀ ਜਾ ਕੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ।
0: ਮੇਰਾ ਖਿਆਲ ਹੈ ਕਿ ਉਹ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੁਹਾਨੂੰ ਜ਼ਰੂਰ ਜਾ ਕੇ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕਿਉਂ ਨਹੀਂ ਕਰਦੇ। ਮੇਰੇ ਵਾਂਗੂ ਉਹ ਵੀ ਇੰਟਰਵਿਊ ਤਾਂ ਤੁਹਾਨੂੰ ਦਿੰਦੇ ਹੀ ਹੋਣਗੇ ਕਿ ਨਹੀਂ ਦਿੰਦੇ? ਦਿੰਦੇ ਨੇ ਕਿ ਨਹੀਂ?
1: ਤੁਸੀਂ ਮੰਨਦੇ ਹੋ ਕਿਹੜੇ ਲੀਡਰ?
0: ਨਹੀਂ ਨਹੀਂ, ਮੈਨੂੰ ਨਹੀਂ ਪਤਾ, ਤੁਸੀਂ ਕਹਿ ਰਹੇ ਹੋ,
1: ਮੈਂ ਤਾਂ ਸੁਣਿਆ ਹੀ ਹੈ ਜੀ।
0: ਨਹੀਂ, ਤੁਸੀਂ ਸੁਣਿਆ, ਜਿੱਦਾਂ ਦਾ ਸੁਣਿਆ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਪੁੱਛੋ ਇਹ ਸਵਾਲ। ਜਿਹਨਾਂ ਦਾ ਸੁਣਿਆ, ਮੈਂ ਤਾਂ ਨਹੀਂ ਸੁਣਿਆ ਕੋਈ, ਜਿਹਦਾ ਤੁਸੀਂ ਸੁਣਿਆ ਉਹਨੂੰ ਜਾ ਕੇ ਤੁਸੀਂ ਜ਼ਰੂਰ। ਮੇਰੇ ਵਾਂਗੂ
1: ਦਿੱਲੀ ਜਾ ਕੇ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਐਤਕੀ ਲੀਡਰਾਂ ਨੇ, ਰੰਧਾਵਾ ਸਾਹਿਬ
0: ਬਿਲਕੁਲ ਕੋਈ ਨਹੀਂ, ਇਹ ਜਿਹੜਾ ਕੋਈ ਕਰ ਰਿਹਾ ਝੂਠ ਬੋਲ ਰਿਹਾ, ਕੋਈ ਸ਼ਿਕਾਇਤ ਨਹੀਂ ਹੋਈ। ਉੱਥੇ ਇੱਕ ਟੇਬਲ 'ਤੇ ਮੀਟਿੰਗ ਹੋਈ ਆ, ਉੱਥੇ ਸਿਰਫ ਪੰਜਾਬ ਕਾਂਗਰਸ ਨੂੰ ਕੀ ਪ੍ਰੋਗਰਾਮ ਹੁਣ ਅੱਗੇ ਇੰਪਲੀਮੈਂਟ ਕਰਨੇ ਨੇ, ਕਿੱਦਾਂ ਇਹਨਾਂ ਦੇ ਆਪਾਂ ਜਲਸੇ ਜਲੂਸ ਕਰਨੇ, ਕਿਵੇਂ ਐੱਸ ਆਈ ਆਰ ਆ ਰਹੀ ਆ, ਇਹਦਾ ਕਿਵੇਂ ਆਪਣੇ ਬੀ ਐੱਲ ਏ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਆ, ਕਿਵੇਂ ਨਵੀਆਂ ਵੋਟਾਂ ਬਣਾਉਣੀਆਂ, 2003 ਵਾਲੀ ਲਿਸਟ ਤੋਂ ਕਿਵੇਂ ਲੋਕਾਂ ਨੂੰ ਐਜੂਕੇਟ ਕਰਨਾ ਕਿ ਤੁਹਾਡੀਆਂ ਕਿਤੇ ਠੀਕ ਵੋਟਾਂ ਨਾ ਕੱਟੀਆਂ ਜਾਣ, ਇਹਦੇ 'ਤੇ ਸਾਰੀ ਖੁੱਲ੍ਹ ਕੇ ਗੱਲ ਹੋਈ ਆ। ਹੋਰ ਇਹਦੇ 'ਤੇ ਕੋਈ ਨਹੀਂ। ਇਹਦੇ 'ਤੇ ਇਹ ਵੀ ਹੋਇਆ ਕਿ ਜਿਹੜਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਰੈਲੀਜ ਕਰ ਰਹੇ, ਅਸੀਂ 27 ਕੀਤੀਆਂ ਸੀ ਉਦੋਂ ਇਹ ਨਹੀਂ ਸੀ ਕਰ ਰਹੇ, ਹੁਣ ਸਾਡਾ ਸੈਸ਼ਨ ਸੀ, ਸਾਡੀਆਂ ਇਲੈਕਸ਼ਨਾਂ ਸੀ, ਸਾਡੇ ਲੀਡਰ ਸਾਰੇ ਬਿਜ਼ੀ ਸੀ, ਸਾਡਾ ਇੰਚਾਰਜ ਬਿਜ਼ੀ ਸੀ, ਤੋ ਇਹ ਕਰਕੇ ਵਾਢੀਆਂ ਤੋਂ ਪਤਾ ਹੀ ਸ਼ੁਰੂ ਕਰ ਰਹੇ। ਇਹ ਤਾਂ ਪਤਾ ਨਹੀਂ ਕੌਣ ਕਿਹੜੇ ਬੰਦਾ ਕਹਿੰਦੇ ਨੇ, ਜਿਹਨੂੰ ਕਿਸੇ ਨੇ ਕਿਹਾ ਜਾਂ ਜਿਹੜਾ ਕੋਈ ਪ੍ਰੈਸ ਵਾਲਾ ਕਹਿੰਦਾ, ਉਹਨਾਂ ਨੂੰ ਜਾ ਕੇ ਜਿਹੜੇ ਜਿੰਨੇ ਅੰਦਰ ਬੈਠੇ ਸਾਰਿਆਂ ਨੂੰ ਜਾ ਕੇ ਇੰਟਰਵਿਊ ਲੈਣੀ ਚਾਹੀਦੀ।
1: ਅੱਛਾ ਰੰਧਾਵਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਡਿਵੈਲਪਮੈਂਟ ਪੰਜਾਬ ਦੀ ਸਿਆਸਤ 'ਚ ਹੋਈ, ਅੰਮ੍ਰਿਤਪਾਲ ਸਿੰਘ ਦੀ NSA ਹਟਾਤੀ ਹੈ ਅਤੇ ਸਰਕਾਰ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਚਲੇ ਗਈ ਹੈ। ਉਹ ਕਹਿੰਦੇ 12 ਕੇਸ ਨੇ, ਅਸੀਂ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਆਮ ਕੇਸ ਨੇ, ਚਾਹੇ ਜਨਾਲੇ ਥਾਣੇ ਵਾਲਾ ਕੇਸ ਹੈ, ਚਾਹੇ ਗੁਰਪ੍ਰੀਤ ਹਰੀਨੋ ਵਾਲਾ ਕੇਸ ਹੈ, ਹੋਰ ਬਹੁਤ ਸਾਰੇ ਕੇਸ ਨੇ, ਉਹਨਾਂ ਦੇ ਵਿੱਚ ਅਸੀਂ ਸਜ਼ਾਵਾਂ ਦਵਾਵਾਂਗੇ। ਤੁਹਾਨੂੰ ਕੀ ਲੱਗਦਾ ਹੈ
0: ਜਿੱਦਾਂ ਦੀਆਂ ਸਜ਼ਾਵਾਂ ਇਹਨਾਂ ਨੇ ਬਰਗਾੜੀ ਉੱਧਰ ਲੈ ਕੇ ਨੇ, ਬੈਬਲ ਕਲਾਂ ਜਾਂ ਕੋਟਕਪੁਰਾ, ਜਿੱਦਾਂ ਦੀ ਉਹ ਕੀਤੀ ਉੱਦਾਂ ਦਾ ਇਹ ਕਰ ਦੇਣਗੇ?
1: 3 ਸਾਲ ਲਗਾਤਾਰ NSA ਲੱਗ ਰਹੀ ਸੀ ਅਤੇ ਹੁਣ ਹਟਾਤੀ ਹੈ, ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਕਿ 2027 ਤੋਂ ਪਹਿਲਾਂ ਕੀ ਅੰਮ੍ਰਿਤਪਾਲ ਸਿੰਘ ਬਾਹਰ ਆ ਰਿਹਾ, ਉਹਦੀ ਤਿਆਰੀ ਕੀਤੀ ਜਾ ਰਹੀ ਹੈ?
0: ਕੁਝ ਕਿਸ ਕੋਈ ਬਾਹਰ ਆ ਜੇ, ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੰਜਾਬੀ ਜਿਹੜਾ, ਮੇਰਾ ਖਿਆਲ ਕਿ ਪੰਜਾਬ ਦਾ ਵੋਟਰ ਜਿਹੜਾ ਵਰਲਡ ਦੇ ਸਭ ਤੋਂ ਵੋਟਰਾਂ ਤੋਂ ਜ਼ਿਆਦਾ ਇੰਟੈਲੀਜੈਂਟ ਆ, ਚੁੱਪ ਰਹਿੰਦਾ, ਟਾਈਮ ਆਉਣ 'ਤੇ ਐਸਾ ਠੋਕਦਾ ਕਿ ਦੂਸਰਾ ਕੋਈ ਯਾਦ ਕਰੇਗਾ। ਅਕਾਲੀ ਦਲ ਕਾਂਗਰਸ ਨੇ ਦੇਖ ਲਿਆ ਅਤੇ ਇਹ ਕਦੀ ਵੀ ਇਹੋ ਜਿਹਾ ਡਿਸੀਜਨ ਨਹੀਂ ਲੈਂਦਾ। ਔਰ ਹਾਂ, ਇੱਕ ਚਲੀ ਜ਼ਰੂਰ ਆ, ਇਹ ਦਿੱਲੀ ਦੇ ਅਗੇਂਸਟ ਮੇਰਾ ਇਹ ਹਮੇਸ਼ਾ ਟੱਕਰ ਲਾ ਕੇ ਰਹਿੰਦਾ ਪੰਜਾਬ।
1: ਪਰ 2024 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ

0: ਵਿੱਚ ਦੋ ਸੀਟਾਂ ਉਹ ਜਿੱਤ ਗਏ। ਹਵਾ ਸੀਗੀ
1: ਮੈਂ
0: ਕੁਛ
1: ਤੇ
0: ਦਿਨਾਂ ਦੇ
1: ਮੈਂ
0: ਵਿੱਚ
1: ਤੇ
0: ਹਵਾ ਬਣ
1: ਇਹੀ
0: ਸਕਦੀ ਹੈ
1: ਕਿਹਾ
0: 2027 ਚ ਕਿ ਨਹੀਂ
1: ਨਹੀਂ
0: ਬਣ
1: ਤੇ
0: ਸਕਦੀ।
1: ਨਹੀਂ ਉਹਦੇ ਬਾਅਦ ਜਿਹੜੀ ਬਾਈ ਇਲੈਕਸ਼ਨ ਇਹ ਤੋਂ ਕਿੰਨੇਵੇਂ ਨੰਬਰ ਤੇ ਆਏ ਹੋ? ਉਸੇ ਤਰਨ ਤਾਰਨ ਤੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਅੰਮ੍ਰਿਤਪਾਲ ਜਿੱਤ ਕੇ ਗਿਆ ਸੀ ਤੇ ਉਸੇ ਤਰਨ ਤਾਰਨ ਚੋਂ ਸਭ ਤੋਂ ਘੱਟ ਵੋਟਾਂ ਉਸ ਪਾਰਟੀ ਨੂੰ ਪਈ।
0: ਹੁਣ ਉਹਨਾਂ ਦੀ ਪਾਰਟੀ ਵਾਲੇ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ ਪੰਜਾਬੀ ਹੋ, ਫਿਰ ਉਹਨਾਂ ਨੂੰ ਬਾਹਰ ਲਿਆਓ। ਕੀ ਜੇ ਉਹ ਮੁੱਖ ਮੰਤਰੀ ਬਣ ਗਏ ਫਿਰ ਬਾਹਰ ਆ ਜਾਣਗੇ?
1: ਨਹੀਂ ਇਹ ਤੇ ਹੁਣ ਅੰਦਰ ਦੇਖਣਗੇ, ਇਹ ਤੇ ਹੁਣ ਇਹਨਾਂ ਦਾ ਜਿਹੜਾ ਇਹ ਅੰਦਰ ਬੈਠਾ ਜੀ, ਤੁਸੀਂ ਡਾਕੂਮੈਂਟਰੀ ਦੀ ਗੱਲ ਕੀਤੀ ਆ, ਇਹ ਪੰਜਾਬੀ ਬਹੁਤ ਸਿਆਣੇ ਨੇ ਤੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਇਹਦੇ ਤੇ ਖੁੱਲ੍ਹ ਕੇ ਆਪਣਾ ਬਿਆਨ ਤੇ ਦੇਵੇ। ਨੀਦਰਲੈਂਡ ਬੈਠਾ ਉੱਥੇ ਵੀ ਦਿੱਤੀ ਜਾ ਸਕਦੀ ਆ।
0: ਤੁਹਾਨੂੰ ਕੀ ਲੱਗਦਾ ਚੱਲ ਕੀ ਕੁਛ ਰਿਹਾ? ਇਹ ਕੁਛ ਜਾਣ ਬੁੱਝ ਕੇ ਹੋ ਰਿਹਾ ਜਾਂ ਸਹਿਜੇ ਸਹਿਜੇ ਹੋ ਰਿਹਾ? ਉਹ ਇੱਕਦਮ ਜਿਹੜਾ ਸਾਹਮਣੇ ਆਉਂਦਾ ਤੇ ਉਦੋਂ ਰਿਐਕਸ਼ਨ
1: ਇਹ
0: ਆ
1: ਤੇ
0: ਜਾਂਦਾ।
1: ਵੇਖੋ, ਇਹ ਬੀਜੇਪੀ ਨਹੀਂ ਚਾਹੇਗੀ ਕਿ ਪੰਜਾਬ ਸਟੇਬਲ ਰਹੇ। ਜੇ ਪੰਜਾਬ ਨੂੰ ਸਟੇਬਲ ਰੱਖਣਾ ਹੋਵੇ ਤੇ ਕੀ ਗੱਲ, ਜਿਹੜੀ ਫਲੋਰ ਆਫ ਦਾ ਹਾਊਸ ਹੋਮ ਮਿਨਿਸਟਰ ਆਫ ਇੰਡੀਆ ਸਟੇਟਮੈਂਟ ਦਿੰਦਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ CBI ਨੂੰ ਇਨਕੁਆਰੀ ਭੇਜਾਂਗਾ, ਕੀ ਬ੍ਰੀਚ ਆਫ ਪ੍ਰਿਵਿਲੇਜ ਨਹੀਂ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਤੇ ਅੱਜ ਤੱਕ ਤੁਸੀਂ CBI ਨੂੰ ਇਨਕੁਆਰੀ ਨਹੀਂ ਦੇ ਰਹੇ, ਕਿਹਦੀ ਵੇਟ ਕਰ ਰਹੇ ਹੋ? ਜੇ ਤੁਹਾਨੂੰ ਸਟੇਟ ਬਾਰੇ ਇਹ ਪਤਾ ਸੀ ਤੇ ਤੁਸੀਂ ਉੱਥੇ ਸਾਨੂੰ ਕਿਉਂ ਕਿਹਾ ਕਿ ਲਿਖ ਕੇ ਦਿਓ? ਮੈਂ ਵਿੱਚੋਂ ਉੱਠ ਕੇ ਕਿਹਾ ਹੋਮ ਮਿਨਿਸਟਰ ਨੇ ਕਿ ਲਿਖ ਕਰ ਦਿਓ, ਮੈਂ CBI ਕੋ ਆਜ ਹੀ ਮਾਰਕ ਕਰ ਦੂੰਗਾ। ਉਦੋਂ ਨਹੀਂ ਸੀ ਪਤਾ ਕਿ ਸਟੇਟ ਗਵਰਨਮੈਂਟ ਜਾਂ ਹਾਈਕੋਰਟ ਨੇ ਕਰਨਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਨਹੀਂ ਸੀ ਪਤਾ ਕਿ ਪਾਕਿਸਤਾਨ ਤੋਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ 'ਚੋਂ ਡਰੋਨ ਆ ਰਹੇ ਨੇ। ਇਹ ਨਹੀਂ ਪਤਾ ਕਿ ਕਲਾਨੋ ਉੱਥੇ ਆਦੀਆਂ ਪਿੰਡ 'ਚ ਜਿਹੜੇ ਦੋ ਕਾਂਸਟੇਬਲ ਮਾਰ ਦਿੱਤੇ ਗਏ, ISI ਦਾ ਉਹਦੇ 'ਚ ਨਾਂ ਲਿਆ ਗਿਆ, ਅੱਜ ਤੱਕ NIA ਕਿਉਂ ਨਹੀਂ ਉਹਦੇ 'ਚ ਐਂਟਰ ਕੀਤੀ, ਰਾ ਕਿਉਂ ਨਹੀਂ ਐਂਟਰ ਕੀਤੀ? ਨੈਸ਼ਨਲ ਸਿਕਿਉਰਿਟੀ ਦੀ ਗੱਲ ਆ। ਤੋ ਇਸ ਕਰਕੇ ਇਹ ਦੋਵੇਂ ਪਾਰਟੀਆਂ ਰਲੀਆਂ ਨੇ, ਆਮ ਆਦਮੀ ਪਾਰਟੀ BJP ਦੀ B ਟੀਮ ਬਣ ਕੇ ਕੰਮ ਕਰ ਰਹੀ ਹੈ। ਇਹਦੇ 'ਤੇ ਸਾਨੂੰ ਪੰਜਾਬੀਆਂ ਨੂੰ, ਮੈਂ ਇਹੋ ਕਿਹਾ ਸੀ ਕਿ ਪੰਜਾਬੀ ਜਿਹੜੇ ਨੇ ਬੜੇ ਬੜੇ ਅਣਖੀ ਨੇ, ਇਹ ਜਿਹੜੇ ਦਿੱਲੀ ਨਾਲ ਟੱਕਰ ਲਾਉਣਗੇ ਉਹਦੇ ਨਾਲ ਹੀ ਚੱਲਣਗੇ।
0: ਕਾਂਗਰਸ ਦਿੱਲੀ ਨਾਲ ਟੱਕਰ ਲਾ ਸਕਦੀ?
1: ਕਿਉਂ ਨਹੀਂ ਲਾਵਾਂ, ਕਿਉਂ ਨਹੀਂ ਅਸੀਂ BJP ਨਾਲ ਚੱਲਦੇ? ਹੁਣ
0: ਤੁਹਾਡੀ ਤਾਂ ਹਾਈ ਕਮਾਂਡ ਆ ਉੱਥੇ,
1: ਕਿਹੜੀ ਕਿਹੜੀ ਕਿਹਨਾਂ ਦੀ?
0: ਕਾਂਗਰਸ ਦੀ? ਤੁਸੀਂ
1: ਨਹੀਂ
0: ਕਿਉਂ
1: ਤਾਂ
0: ਟੱਕਰ ਲਾ?
1: BJP ਦੀ ਗਵਰਨਮੈਂਟ ਨਾਲ ਟੱਕਰ ਲਾਵਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਲੈਸਨੈਸ ਦੇ ਵਿੱਚ ਇਹਨਾਂ ਦਾ ਇਹ ਲਾ ਐਂਡ ਆਰਡਰ ਕਿਉਂ ਇਹਨਾਂ ਦਾ ਸਾਥ ਦੇ ਰਹੇ ਹੋ?
0: ਕੱਲ ਨੂੰ ਜੇ ਤੁਹਾਡੀ ਪਾਰਟੀ ਸਰਕਾਰ ਆ ਗਈ 29 ਚ, ਫਿਰ
1: ਉਦੋਂ ਜੇ ਨਹੀਂ ਕਰੇਗੀ ਫਿਰ ਵੀ ਟੱਕਰ ਲਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਲਈ ਸੀ ਕਿ ਨਹੀਂ 2002 ਚ?
0: 2004 ਚ?
1: ਹਾਂ 2004 ਚ, ਉਹ 2002 ਚ ਜਦੋਂ ਚੀਫ ਲਈ ਕਿ ਨਹੀਂ ਟੱਕਰ? ਤੇ ਕੀ ਕਿਹਾ ਸਾਨੂੰ ਹਾਈਕਮਾਂਡ ਨੇ ਕਿ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਸੀ? ਬਿਲਕੁਲ ਨਹੀਂ ਲਾਇਆ, ਅਸੀਂ ਆਪਣੇ ਸਟੈਂਡ 'ਤੇ ਰਹੇ, ਵੱਖ ਵੱਖ ਟਾਈਮ 'ਤੇ ਕਰਦੇ ਰਹੇ ਉੱਥੋਂ ਲੈ ਕੇ ਵੀ। ਮੇਰਾ ਖਿਆਲ ਹੈ ਕਿ 2007 ਤੱਕ ਜਿੰਨਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਕੋਲੋਂ ਲਿਆ, ਉਹਦੇ ਕੋਲ ਡਾਕਟਰ ਮਨਮੋਹਨ ਸਿੰਘ ਕੋਲੋਂ, ਅਤੇ ਉਹਦੇ ਬਾਅਦ 2009 ਤੋਂ 12 ਤੱਕ ਜਿੰਨਾ, 2007 ਤੋਂ 12 ਤੱਕ 10 ਸਾਲ ਜਿੰਨਾ ਉਹ ਲੈ ਕੇ ਆਏ ਨੇ ਆਪਣਾ, ਇਹਨਾਂ ਦਾ ਕਿੰਨਾ, 2017 ਤੱਕ ਹੈ ਬਾਦਲ ਸਾਹਿਬ, ਕੋਈ ਵੀ ਨਹੀਂ ਲੈ ਕੇ ਆਇਆ, ਅਤੇ ਆਉਂਦਿਆਂ ਗਾਲਾਂ ਡਾਕਟਰ ਮਨਮੋਹਨ ਸਿੰਘ ਨੂੰ ਕੱਢਣ ਲੱਗ ਪੈਂਦੇ ਸੀ। ਅਸੈਂਬਲੀ 'ਚ ਕਹਿੰਦੇ ਜੇ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਨਹੀਂ ਮਿਲਦਾ ਮੈਂ ਲੈ ਕੇ ਚੱਲਦਾ। ਟੱਕਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਡੇ ਰਾਈਟਸ ਨੇ ਉਹ ਸਾਨੂੰ ਧੱਕੇ ਨਾਲ ਲੈਣੇ ਪੈਣਗੇ।
0: ਬਿਲਕੁਲ ਠੀਕ ਹੈ, ਪੰਜਾਬੀ ਵੀ ਇਹ ਗੱਲ ਚਾਹੁੰਦੇ ਨੇ ਵੀ ਪੰਜਾਬ ਲਈ ਉੱਥੇ ਕੋਈ ਬੋਲਣ ਵਾਲਾ
1: ਹੋਣਾ ਚਾਹੀਦਾ, ਅਤੇ ਇਹ ਸਾਡਾ ਮੁੱਖ ਮੰਤਰੀ ਬਿਲਕੁਲ ਉਹਨਾਂ ਦੇ ਅੱਗੇ ਘੁੱਟਣੇ ਟੇਕ ਗਿਆ। ਸਾਨੂੰ ਬੋਲਣਾ ਤਾਂ ਚਾਹੀਦਾ।
0: ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਉਹਨਾਂ ਨਾਲ ਕੋਈ ਖਰਾਬ ਨਹੀਂ ਹੈਗੀ, ਮੇਰੀ ਕੋਈ ਵਿਗੜੀ ਨਹੀਂ, ਉਹਨਾਂ ਦੀ ਮੇਰੇ ਨਾਲ ਵਿਗੜੀ ਹੋ ਸਕਦੀ ਹੈ।
1: ਤੇ ਫਿਰ ਇਹਦਾ ਮਤਲਬ ਸਰੈਂਡਰ ਕੀਤਾ ਨਾ? ਇਹਦਾ ਮਤਲਬ ਕੀ ਹੁੰਦਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ, ਮੈਂ ਤੁਹਾਡੇ ਪੈਰੀ ਪੈ ਗਿਆ?
0: ਇਹ ਤੁਸੀਂ ਕਹਿ ਰਹੇ ਹੋ ਜੀ?
1: ਨਹੀਂ, ਉਹਨੇ ਕਿਹਾ ਨਾ ਕਿ ਮੇਰੀ ਉਹਨਾਂ ਨਾਲ ਨਹੀਂ ਵਿਗੜੀ, ਪਰ ਉਹ ਮੇਰੇ ਨਾਲ ਵਿਗੜੇ ਨੇ। ਇਹ ਹੋਏ ਨਾ ਕਿ ਮੈਂ ਉਹਨਾਂ ਦੇ ਪੈਰੀ ਪਿਆ, ਇਹਦਾ ਤਾਂ ਮਤਲਬ ਇਹੋ ਹੀ ਕੱਢਿਆ ਜਾ ਸਕਦਾ। ਮੈਂ ਹੁਣ ਜੇ ਕਹਾਂ ਕਿ ਮੇਰੀ ਆਨੰਦਪ੍ਰੀਤ ਨਾਲ ਕੋਈ ਨਹੀਂ, ਤੇ ਆਨੰਦਪ੍ਰੀਤ ਤੈਨੂੰ ਮੈਂ ਕਿ ਸਮਝਦਾ, ਤੇ ਫਿਰ ਮੈਂ ਹੀ ਸਰੈਂਡਰ ਕੀਤਾ ਨਾ ਆਨੰਦਪ੍ਰੀਤ ਦੇ ਅੱਗੇ? ਇਹਦਾ ਤਾਂ ਇਹੋ ਹੀ ਮਤਲਬ ਹੁੰਦਾ ਨਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ।
0: ਧੰਨਵਾਦ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਹਿੱਕ ਠੋਕ ਕੇ ਗੱਲ ਕਹਿ

0: ਨੇ ਕਿ 2027 ਚ ਅਸੀਂ ਆ ਰਹੇ ਹਾਂ, ਬੇਅਦਬੀ ਦੇ ਖਿਲਾਫ ਅਸੀਂ ਕਾਨੂੰਨ ਬਣਾਤਾ, ਮਹਿਲਾਵਾਂ ਨੂੰ ਅਸੀਂ 1,000-1,000 ਰੁਪਇਆ 1,500-1,500 ਦੇਣ ਲੱਗੇ ਹਾਂ, ਤੇ 10 ਲੱਖ ਵਾਲਾ ਕਾਰਡ ਦੇਤਾ, ਬਿਜਲੀ ਦੇਤੀ, ਹਰ
1: ਦਸ
0: ਚੀਜ਼
1: ਲੱਖ
0: ਦੇਤੀ,
1: ਦਾ
0: ਪਹਿਲੇ
1: ਪਹਿਲੇ
0: ਬੰਦੇ
1: ਤਾਂ
0: ਕਰ।
1: ਦੱਸੇ ਬਿਜਲੀ ਕਿਹਨੇ ਮਾਫ ਕੀਤੀ ਸੀ? ਤੁਹਾਡੇ ਸਾਹਮਣੇ ਨੇ ਬਾਦਲਾਂ ਨੇ ਪਹਿਲਾਂ ਕੀਤੀ,
0: ਜੀ
1: ਫਿਰ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਉਹਨੂੰ ਲਾਗੂ ਕੀਤਾ ਤੇ ਹੋਰ ਵਧਾਇਆ,
0: ਜੀ
1: 300 ਯੂਨਿਟ ਕਰ ਦਿੱਤਾ ਬੱਸਾਂ ਦਾ ਕਿਰਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ। 500 ਰੁਪਏ ਪੈਨਸ਼ਨ ਤੋਂ 1,500 ਰੁਪਏ ਪੈਨਸ਼ਨ ਕਾਂਗਰਸ ਨੇ ਕੀਤੀ, 1 ਰੁਪਇਆ ਨੇ ਅਜੇ ਤੱਕ ਵਧਾਇਆ। ਅਸੀਂ ਤਾਂ ਪਹਿਲੇ ਸਾਲ ਹੀ ਕਰ ਦਿੱਤਾ ਸੀ 1,500 ਰੁਪਇਆ। ਅਤੇ ਇਹ ਜਿਹੜਾ ਕਹਿੰਦਾ ਸੀ ਕਿ ਰਾਜ ਕਰਾਂਗੇ 25 ਸਾਲ, ਅੱਜ ਕਿੰਨੇ ਮੈਂਬਰ ਨੇ? ਭਗਵੰਤ ਮਾਨ ਜੀ, ਇਹ ਪੰਜਾਬ ਆ, ਤੁਸੀਂ ਜੋ ਗੈਂਗਸਟਰਾਂ ਦੇ ਨਾਲ ਪੰਜਾਬ ਦੀ ਇਕਾਨਮੀ ਦਾ ਬੇੜਾ ਗਰਕ ਕੀਤਾ, ਲੋਕ ਤੁਹਾਨੂੰ ਦੱਸਣਗੇ। ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨਾਲ ਮਜ਼ਾਕ ਕੀਤਾ ਕਿ ਆਪਣੇ ਘਰੋਂ ਇੱਕ ਮਿਨਿਸਟਰ ਨੂੰ ਅਰੈਸਟ ਕਰਾਉਣਾ ਅਤੇ ਆਪਣੇ ਹੱਥੀਂ ਫਿਰ ਉਸੇ ਮਿਨਿਸਟਰ ਨੂੰ ਐਗਜ਼ੋਨੋਰੇਟ ਕਰਨਾ ਕਿ ਇਹਦੇ 'ਤੇ ਕੋਈ ਕੇਸ ਨਹੀਂ ਬਣਦਾ, ਮੈਂ ਕਹਿੰਦਾ ਇਹਦੀ ਇੰਟੈਗ੍ਰਿਟੀ ਤਾਂ ਫਿਰ ਮੁੱਖ ਮੰਤਰੀ ਦੀ ਨਹੀਂ ਹੈਗੀ, ਉਹ ਡਾਊਟਫੁਲ ਹੈ ਇੰਟੈਗ੍ਰਿਟੀ।
0: ਜਿਹੜਾ ਸਰਕਾਰ ਬੇਅਦਬੀਆਂ ਦੇ ਖਿਲਾਫ ਕਾਨੂੰਨ ਲੈ ਕੇ ਆਈ ਹੈ, ਉਹਦੇ ਬਾਰੇ ਤੁਹਾਡੀ ਕੀ ਸੋਚ ਹੈ?
1: ਮੈਂ ਠੀਕ ਹੈ, ਉਹਦੇ 'ਚ ਬੇਅਦਬੀਆਂ ਦੇ ਵਿੱਚ ਇਹ ਹੋਣਾ ਚਾਹੀਦਾ ਨੇ, ਜੋ ਵੀ ਉਹਨਾਂ ਨੇ ਕੀਤਾ ਮੈਂ ਠੀਕ ਕੀਤਾ, ਪਰ ਨਾਲ ਦੀ ਨਾਲ ਹੀ ਜਿੱਥੇ ਪੰਜਾਬ ਦਾ ਐਕਟ ਸੀ ਵਿਧਾਨ ਸਭਾ ਦੇ ਵਿੱਚ, ਨਾਲ ਹੀ ਇੱਕ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਇੱਕੋ ਹੀ ਕਿ ਆਹ ਅਸੀਂ ਐਕਟ ਪੰਜਾਬ 'ਚ ਬਣਾ ਰਹੇ ਹਾਂ, ਸਾਈਮਲਟੇਨੀਅਸਲੀ ਗਵਰਨਮੈਂਟ ਆਫ ਇੰਡੀਆ ਇਹਨੂੰ BANS ਦੇ ਵਿੱਚ ਇਹਦੀ ਅਮੈਂਡਮੈਂਟ ਕਰੇ ਔਰ ਉਮਰ ਕੈਦ ਜਿਹੜੀ ਉਹਦੀ ਪ੍ਰੋਵੀਜ਼ਨ ਕੀਤੀ ਜਾਏ, ਉਹ ਜਿਹੜਾ ਸੀ ਜ਼ਿਆਦਾ ਬੈਨੀਫਿਟ ਸੀਗਾ। ਠੀਕ ਹੈ, ਪੰਜਾਬ ਵਾਲਾ ਚੱਲਣਾ ਚਾਹੀਦਾ ਕਿ ਜਿੰਨਾ ਚਿਰ ਉਹ ਨਹੀਂ ਬਣਾਉਂਦੇ ਉਹਨਾਂ ਚਿਰ ਇਹ ਜਿਹੜੀ ਅਲਟੀਮੇਟਲੀ ਜਦੋਂ ਉਹ ਬਣਦਾ ਇਹਨੂੰ ਵਿੱਚ ਉਹਦੇ ਮਰਜ ਕਰ ਦਿੱਤਾ ਜਾਂਦਾ ਜਿਹੜਾ ਕੇਸ ਕਿੰਨ। ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਜਿਹੜੇ ਬੇਅਦਬੀਆਂ ਹੋਈਆਂ ਪੁਰਾਣੀਆਂ ਉਹ ਇਹਦੇ 'ਚ ਇਨਕਲੂਡ ਕੀਤੀਆਂ ਨੇ? ਪੰਜਾਬ ਦੀ ਜੂਰੀਡਿਕਸ਼ਨ 'ਚੋਂ ਬੇਅਦਬੀਆਂ ਹੋਈਆਂ
0: ਉਹ ਤਾਂ ਕਹਿੰਦੇ ਹੋ ਹੀ ਨਹੀਂ ਸਕਦੀਆਂ ਨਾ ਉਹਦੇ ਵਿੱਚ,
1: ਕਿਉਂ ਨਹੀਂ ਹੋ ਸਕਦੀ?
0: ਇਹ ਤਾਂ ਸੰਵਿਧਾਨ ਵੀ ਕਹਿੰਦਾ ਨਾ ਵੀ ਜਿਹੜੇ ਪੁਰਾਣਾ ਕੋਈ ਕ੍ਰਾਈਮ ਹੋ ਚੁੱਕਿਆ ਆ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਦਾ।
1: ਮੇਰੀ ਗੱਲ ਸੁਣੋ, ਨਵਾਂ ਕਾਨੂੰਨ BANS ਬਣ ਗਿਆ, ਇਹਦਾ ਮਤਲਬ ਸਾਰਾ ਪੰਜਾਬ ਦੇ ਪਿੱਛੇ ਜਿੰਨੇ ਹਿੰਦੁਸਤਾਨ ਦੇ ਕੇਸ ਖਤਮ ਹੋ ਗਏ। ਤੁਸੀਂ ਹੁਣੇ ਕਹਿ ਕੇ ਜਿਹੜਾ ਨਵਾਂ ਕਾਨੂੰਨ ਬਣ ਗਿਆ,
0: ਜਦੋਂ ਨਵਾਂ ਕ੍ਰਾਈਮ ਹੋਏਗਾ ਉਹ BANS ਦੇ ਅੰਦਰ ਆ ਰਿਹਾ, ਜਿਹੜਾ ਪੁਰਾਣਾ ਚੱਲਦਾ ਤਾਂ ਪੁਰਾਣੇ ਦੇ ਤਾਂ
1: ਨਹੀਂ, ਤੇ ਪੁਰਾਣੇ ਦੇ ਚੱਲੇਗਾ, ਇਹ ਨਵਾਂ ਕਾਨੂੰਨ ਤਾਂ ਨਹੀਂ ਬਣ ਰਿਹਾ। ਇਹਨਾਂ ਨੇ ਜਿਹੜਾ ਉੱਥੋਂ ਭੇਜਿਆ ਜਿਹੜੀ ਪ੍ਰੋਵੀਜ਼ਨ ਹੁਣ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਾਂਗਰਸ ਵੇਲੇ 18 'ਚ ਬਣ ਕੇ ਗਿਆ ਸੀ ਉਹਨਾਂ ਨੇ ਵਾਪਸ ਭੇਜਿਆ ਕਿ ਇਹਨੂੰ BANS ਦੇ ਵਿੱਚ ਕਨਵਰਟ ਕਰਕੇ ਭੇਜੋ।
0: ਇਹ ਉਹ ਨਹੀਂ ਹੈਗਾ ਜੀ, ਵੱਖਰਾ ਲੈ ਕੇ ਆਏ 2018 ਵਾਲਾ ਅਮੈਂਡ ਕਰਕੇ ਲਾਇਆ,
1: 2008 ਵਾਲਾ ਲੈ ਕੇ ਆਏ ਨੇ
0: ਜੀ,
1: ਜਿਹੜੀ ਜਿਹੜੀ ਪ੍ਰਿੰਟਿੰਗ ਵਾਲਾ। ਉਹਦੇ 'ਚ ਮੈਂ ਕਹਿੰਦਾ ਕਿ ਇਹਦੇ 'ਚ ਬਹੁਤ ਕੁਛ ਦੇਖਣ ਪੜ੍ਹਨ ਵਾਲਾ, ਕਿਉਂਕਿ ਬੜਾ ਸੈਂਸਿਟਿਵ ਮਸਲਾ, ਉਹਦੇ 'ਤੇ ਆਪਾਂ ਨੂੰ ਬਹੁਤ ਬਹੁਤਾ ਇਹਨੂੰ ਆਕੜਵੇਂ ਸਿੱਖ ਧਰਮ ਨੂੰ ਬਚਾਉਣ ਲਈ ਇਹਨੂੰ ਕਹਿ ਦੇਣਾ ਚਾਹੀਦਾ ਕਿ ਠੀਕ ਆ, ਲੋਕਾਂ 'ਚ ਫੀਅਰ ਪੈਦਾ ਨਾ ਹੋਏ। ਮੈਂ ਇੱਕ ਚੀਜ਼ ਅੱਜ ਵੀ ਕਹਿੰਦਾ, ਮੁੱਖ ਮੰਤਰੀ ਕਹਿੰਦਾ ਰੂਹ ਕੰਬੂ, ਮੈਂ ਕਹਿੰਦਾ ਲੋਕਾਂ ਨੂੰ ਇਹਦੇ 'ਚ ਜਿੱਦਣ ਸਾਡਾ ਗੁਰੂ ਗ੍ਰੰਥ ਸਾਹਿਬ ਆਸਥਾ ਇਸ਼ਟ ਆ ਸਾਡਾ, ਸਾਨੂੰ ਆਪਣੇ ਮਨ ਤੋਂ ਡਰ ਆਉਣਾ ਚਾਹੀਦਾ ਕਿ ਜੇ ਇੱਥੇ ਕਰਾਂਗੇ ਸਾਡਾ ਕੁਛ ਨਹੀਂ ਰਹੂ, ਗੁਰੂ ਸਾਨੂੰ ਬਖਸ਼ੂ ਨਹੀਂ। ਇਹ ਜਿੱਦਣ ਮਨ 'ਚ ਫੀਅਰ ਆ ਗਿਆ ਉਦਣ ਬਚਾਂਗੇ, ਜਿੱਦਣ 30-35 ਸਾਲ ਪੁਰਾਣਾ 40 ਸਾਲ ਪੁਰਾਣਾ ਜਿੱਦਣ ਆਪਾਂ ਤੁਰ ਪਵਾਂਗੇ, ਉਹ ਬਾਬਾ ਸਾਡੇ ਮਨ 'ਚ ਜਿਸ ਦਿਨ ਆਇਆ ਉਸ ਦਿਨ ਕਦੀ ਬੇਅਦਬੀ ਨਹੀਂ ਹੋਏਗਾ। ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਮਾਗ 'ਚ, ਧਾਮੀ ਸਾਹਿਬ ਦੇ ਦਿਮਾਗ 'ਚ ਆ ਗਿਆ ਕਿ ਮੈਂ ਉਹਨਾਂ ਦਾ ਨਹੀਂ ਬਾਦਲਾਂ ਦਾ ਬਣ, ਅਕਾਲੀ ਦਲ ਦਾ ਵਰਕਰ ਬਣ, ਪਰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣ, ਸਾਨੂੰ ਪਹਿਲੋਂ ਗੁਰੂ ਆ, ਜਿਹੜਾ ਧਰਮ ਪ੍ਰਚਾਰ ਲਈ ਬੰਦੇ ਰੱਖਿਓ, ਅਕਾਲੀ ਦਲ ਦਾ ਪ੍ਰਚਾਰ ਨਾ ਕਰਵਾਈਏ, ਉਹ ਸਿਰਫ ਤੇ ਸਿਰਫ ਧਰਮ ਪ੍ਰਚਾਰ ਕਰਵਾਈਏ।
0: 2026 ਇਸ ਵੇਲੇ ਕੁਛ ਕੁ ਮਹੀਨੇ ਬਾਕੀ ਨੇ, ਮਤਲਬ ਚਲੋ ਆਪਾਂ ਕਹਿ ਲਈਏ ਵੀ ਅਜੇ ਚੌਥਾ ਮਹੀਨਾ ਚੱਲ ਰਿਹਾ ਤੇ 8 ਮਹੀਨੇ ਰਹਿ ਗਏ ਨੇ, ਮਤਲਬ ਇਹ ਤਾਂ ਦਿਨਾਂ 'ਚ ਹੀ ਲੰਘ ਜਾਣੇ ਨੇ, ਤੇ 2027 ਨੂੰ ਤੁਸੀਂ ਕਿਵੇਂ ਦੇਖਦੇ ਹੋ? 2027 ਦੇ ਵਿੱਚ,
1: 27 ਦੇ ਵਿੱਚ ਤੁਸੀਂ ਦੇਖੋ ਇਹਨਾਂ ਦਾ ਜਿੰਨਾ ਜਿੰਨਾ ਇਹਨਾਂ ਦਾ ਵਿਰੋਧ ਹੋ ਰਿਹਾ
0: ਜੀ,
1: ਕਦੀ ਕਿਸੇ MLA ਨੂੰ ਇੱਦਾਂ ਸਿੱਧੇ ਰੂਪ 'ਚ, ਅੱਜ ਤੱਕ ਤੈਨੂੰ ਮੇਰੇ ਖਿਆਲ 10 ਸਾਲ ਹੋ ਗਏ ਹੋਣੇ ਇਹਦੇ 'ਚ ਆਏ ਨੂੰ, ਜਰਨਲਿਜ਼ਮ 'ਚ ਆਏ ਨੂੰ,
0: ਜੀ
1: ਕਦੀ ਵੇਖਿਆ ਸੀ ਕਿ MLA ਨੂੰ ਖੜੇ ਕਰਕੇ ਇੱਦਾਂ ਬੇਇੱਜ਼ਤ ਕਰਤੇ ਹੋਈਏ? ਕਦੀ ਦੇਖਿਆ ਸੀ ਅੱਜ ਤੱਕ?

0: ਨਹੀਂ ਦੇਖਿਆ, ਇਹਦੇ ਤੋਂ ਵੱਧ ਹੋਏ। ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਇਹਨੂੰ
1: ਲਾਅ ਐਂਡ ਆਰਡਰ ਜਿਹੜਾ ਸੈੱਟ ਹੋ ਰਿਹਾ, ਇਹ ਤੁਹਾਨੂੰ ਲੱਗਦਾ ਨਹੀਂ ਕਿ ਗਲਤ ਹੈਗਾ ਵੀ ਇਸ ਤਰੀਕੇ ਨਾਲ ਕਿਸੇ ਦੇ ਵੀ ਕੋਈ ਵੀ
0: ਇਹ ਨਾ ਇਹਨਾਂ ਕਿਹਾ ਸੀ, ਇਹੋ ਹੀ ਮੁੱਖ ਮੰਤਰੀ ਕਹਿੰਦਾ ਸੀ ਨਾ, ਉਹ ਉੱਠ ਕੇ ਸਾਨੂੰ ਹੱਕ ਆ ਕਿਸੇ ਨੂੰ, ਇਸੇ ਮੁੱਖ ਮੰਤਰੀ ਦੀਆਂ ਗੱਲਾਂ ਇਹਦੇ ਅੱਗੇ ਆ ਰਹੀਆਂ ਤੇ ਕਿਉਂ ਡੰਡੇ ਮਾਰ ਰਿਹਾ ਉਹਨਾਂ ਨੂੰ?
1: ਨਹੀਂ, ਸਵਾਲ ਪੁੱਛਣੇ ਚਾਹੀਦੇ ਨੇ, ਪਰ ਬੇਇੱਜ਼ਤ ਕਰਨਾ ਉਹ ਤਾਂ ਗਲਤ ਹੈ ਨਾ ਕਿਸੇ ਨੂੰ?
0: ਜਦੋਂ ਸਵਾਲ, ਜਿਹੜੇ ਸਵਾਲ ਕਰ ਲਓ ਜਾਂ ਬੇਇੱਜ਼ਤ ਕਰ ਲਓ, ਇੱਕ ਗੱਲ ਹੋ ਗਈ। ਜਦੋਂ ਸਵਾਲ ਪੁੱਛਦੇ ਨੇ ਤਾਂ ਅੱਗੋਂ ਬੰਦਾ ਇਰੀਟੇਟ ਤੇ ਹੁੰਦਾ ਹੀ। ਇਹਨੇ ਕਿਹਾ ਸੀ ਸਾਨੂੰ ਇਹ ਕਰਨਾ ਚਾਹੀਦਾ, ਇਹਨੇ ਕਿਹਾ ਸੀ ਮੁੱਖ ਮੰਤਰੀ ਜਿਹੜਾ ਇਕੱਲਾ ਆਉਣਾ ਚਾਹੀਦਾ, ਕਿਉਂ ਨਹੀਂ ਮੁੱਖ ਮੰਤਰੀ ਲਾਈਨ 'ਚ ਲੱਗ ਕੇ ਗੈਸ ਦਾ ਸਿਲੰਡਰ ਲੈ ਸਕਦਾ, ਅੱਜ ਲੈ। ਕਿਉਂ ਇਹਨੇ ਕਿਹਾ ਸੀ, ਕਿਉਂ ਨਹੀਂ ਮੁੱਖ ਮੰਤਰੀ ਦਾ ਬੱਚਾ ਉਹਦੇ 'ਚ, ਮੰਤਰੀ ਦਾ ਬੱਚਾ ਇੱਕ ਸਰਕਾਰੀ ਸਕੂਲ 'ਚ ਫਿਰ ਆਪਣਾ ਪਾ? ਇਹਦੀਆਂ ਗੱਲਾਂ ਨੇ ਨਾ।
1: ਤੁਹਾਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਅਕਾਲੀ ਦਲ ਦਾ ਵਿਰੋਧ ਵੱਧ ਕਰ ਰਹੇ ਨੇ, ਤੁਹਾਡਾ ਘੱਟ ਕਰ ਰਹੇ ਨੇ? ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਉਹ ਅਕਾਲੀ ਦਲ ਤੋਂ ਉਹਨਾਂ ਨੂੰ ਖਤਰਾ, ਕਾਂਗਰਸ ਤੋਂ?
0: ਨਹੀਂ, ਵੇਖੋ ਉਹ ਅਕਾਲੀ ਦਲ ਇਹਨੂੰ ਕਰੀ ਜਾਂਦਾ ਟਾਰਗੇਟ, ਉਹਨਾਂ ਦੀ ਕੌਂਸਪਰੇਸੀ ਹੈ ਇਹ ਕਾਂਗਰਸ ਨੂੰ ਦਬਲ ਕੇ ਇਸ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਏਗਾ। ਜਿਹੜੇ ਕਹਿੰਦੇ ਨੇ ਕਾਂਗਰਸ ਇਕੱਠੀ ਨਹੀਂ, ਜੇ ਤਿੰਨ ਸਾਰੇ ਲੀਡਰ ਮੁੱਖ ਮੰਤਰੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, ਬੀਜੇਪੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ, ਉਦਣ ਪੰਜਾਬ ਦੇ ਕਾਂਗਰਸ ਦੇ ਵਰਕਰ 'ਚ ਚਲਾ ਜਾ ਕੇ ਕਿ ਹੁਣ ਸਾਰੇ ਇਕੱਠੇ ਹੋ ਗਏ।
1: ਨਹੀਂ ਕਰਦੇ ਨਹੀਂ ਨਾ, ਮੈਂ ਵੀ ਸਹੀ ਗੱਲ
0: ਕਹੀ ਸੀ ਉਹਦਾ। ਮੈਂ ਕਦੋਂ ਕਿਹਾ ਕਿ ਮੈਂ ਕਿਹਾ ਜਿਸ ਦਿਨ
1: ਕੁਛ ਹੈਗੇ ਨੇ
0: ਅੱਖ 'ਚ ਅੱਖ ਪਾ ਕੇ ਕਹਿਣ ਲੱਗ ਪਏ ਕਿ ਤੂੰ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਇਕੱਲਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਜਾਂ ਪ੍ਰਤਾਪ ਬਾਜਵਾ ਜਾਂ ਰਾਜੇ ਵੜਿੰਗ ਦਾ ਕੰਮ ਨਹੀਂ, ਸਾਰੇ ਪੰਜਾਬ ਦੇ ਕਾਂਗਰਸੀਆਂ ਦਾ ਇਹ ਕੰਮ ਹੈ। ਸਾਡੇ ਜਿਹੜਾ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ, ਸਾਨੂੰ ਆਪਣਾ ਆਪ ਛੱਡ ਕੇ ਕਿ ਮੈਂ ਮੁੱਖ ਮੰਤਰੀ ਬਣਨਾ, ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਕਾਂਗਰਸ ਨੂੰ ਕਿਵੇਂ ਪੈਰਾਂ 'ਤੇ ਖੜੇ ਕਰਨਾ, ਪਹਿਲਾਂ ਸਾਡੀ ਉਹ ਆ। ਅਤੇ ਨਾਲ ਇਹਨੂੰ ਕਹਿੰਦਾ ਕਿ ਜੇ ਕਾਂਗਰਸ ਜਿੱਤੇਗੀ ਤਾਂ ਮੁੱਖ ਮੰਤਰੀ ਬਣਾਂਗੇ, ਅਤੇ ਜੇ ਕਾਂਗਰਸ ਜਿੱਤੇਗੀ ਨਹੀਂ ਤਾਂ ਮੁੱਖ ਮੰਤਰੀ ਘਰੇ ਬੈਠੇ ਬਣ ਜਾਂਗੇ। ਕੋਈ ਨਹੀਂ ਪੁੱਛਦਾ ਹੁੰਦਾ ਹਾਰ ਜੋ, ਅਤੇ ਤੁਹਾਡੇ ਨਾਲ ਪਹਿਲਾਂ ਸਵੇਰੇ ਗਏ ਹੁੰਦੀ ਹੈ, ਜਦੋਂ ਜਿੱਦਣ ਕਾਊਂਟਿੰਗ ਹੁੰਦੀ ਆ ਉਦੋਂ ਬੰਦਾ ਤੁਹਾਡੇ ਨਾਲ 3000 ਖੜੋਤਾ ਹੁੰਦਾ, ਅਤੇ ਜੇ ਹਾਰ ਜਾਓ ਤਾਂ ਬੰਦੇ 5 ਨਹੀਂ ਨਾਲ ਤੁਰੇ ਹੁੰਦੇ, ਉਹ ਜਿਹੜੇ ਬਹੁਤ ਨੇੜੇ ਦੇ ਨੇ 20-25 ਜਾਣੇ ਉਹੀ ਘਰ ਤੱਕ ਆਉਂਦੇ ਨੇ। ਲੀਡਰਾਂ ਨੂੰ ਇਹ ਸੋਚ ਰੱਖਣੀ ਚਾਹੀਦੀ, ਸਾਰੇ ਨੇ ਚੀਜ਼ਾਂ ਵੇਖੀਆਂ।
1: 5 ਸਾਲ ਸਤਿ ਸ਼੍ਰੀ ਅਕਾਲ ਨਹੀਂ ਬੁਲਾਉਣਾ ਹੁੰਦਾ ਫਿਰ ਬਹੁਤੇ ਲੋਕ, 4 ਸਾਲ ਤਾਂ ਨਹੀਂ ਆਉਂਦੇ, ਆਖਰੀ 1 ਸਾਲ ਦੇ ਵਿੱਚ ਜਾ ਕੇ
0: ਨਹੀਂ। ਬਿਲਕੁਲ ਠੀਕ ਹੈ, ਮੈਂ ਇਹ ਗੱਲ ਠੀਕ ਹੈ, ਮੈਂ ਤਾਂ ਪਹਿਲਾਂ ਕਿਹਾ। ਤਾਂ ਇਸ ਕਰਕੇ ਜੇ ਪਾਰਟੀ ਨੂੰ ਅੱਗੇ ਰੱਖਾਂਗੇ, ਤੇ ਹੁਣ ਇਹ ਕਵੇ ਸੁਖਜਿੰਦਰ ਸਿੰਘ ਰੰਧਾਵਾ ਕਿ ਮੈਂ ਮੇਰੇ ਕਰਕੇ ਪਾਰਟੀ ਗਲਤ ਆ, ਮੈਂ ਪਾਰਟੀ ਕਰਕੇ ਅੱਜ ਮੈਂ ਇੰਡੀਪੈਂਡੈਂਟ ਖਲੋ ਜਾ, ਕਿ ਸਾਡੇ ਪਰਿਵਾਰ ਤੋਂ ਬੜਾ ਦੇਰ ਤੋਂ ਇਕੱਠੇ ਤੋਂ ਮੈਂ 5-7 ਹਜ਼ਾਰ ਤੋਂ ਵੱਧ ਵੋਟ ਨਹੀਂ ਲੈ ਸਕਦਾ, ਤੇ ਜੇ ਮੈਂ ਕਾਂਗਰਸ 'ਚ ਖੜਾ, ਬਾਈ ਇਲੈਕਸ਼ਨ 'ਚ ਭਾਵੇਂ ਅਕਾਲੀ ਦਲ ਵੀ ਨਹੀਂ ਸੀ, ਗੈਂਗਸਟਰ ਵੀ ਇਕੱਠੇ ਸੀਗੇ, ਅਕਾਲੀ ਦਲ ਵੀ ਆਮ ਪਾਰਟੀ ਨਾਲ ਇਲੈਕਸ਼ਨ ਲੜ ਰਿਹਾ ਸੀ, ਤੇ ਫਿਰ ਅਸੀਂ 54,000 ਵੋਟ ਲੈ ਗਏ ਸੀ। ਇੱਕ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਇੱਕ ਪਾਸੇ ਇਕੱਲੀ ਕਾਂਗਰਸ 'ਤੇ 54,000 ਵੋਟ ਆਏ, ਤੇ ਫਿਰ ਪਾਰਟੀ ਤਗੜੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ?
1: ਨਹੀਂ ਦੇਖੋ, ਪਾਰਟੀਆਂ ਬਿਲਕੁਲ ਤਕੜੀਆਂ ਨੇ, ਇਹ ਤਾਂ ਇਹਦੀ ਕੋਈ ਦੋ ਰਾਏ ਨਹੀਂ ਹੈਗੀ।
0: ਇਹੀ ਮੈਂ ਕਹਿੰਦਾ ਨਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਰਿਆਂ ਲੀਡਰਾਂ ਨੂੰ ਪਾਰਟੀ ਨੂੰ ਤਕੜਾ ਕਰਨਾ ਚਾਹੀਦਾ, ਆਪਣੇ ਆਪ ਨੂੰ ਇੰਡੀਵਿਜੁਅਲੀ ਤਕੜੇ ਨਹੀਂ ਕਰਨਾ ਚਾਹੀਦਾ।
1: ਅੱਛਾ, ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਆਪਣੀ ਨਵੀਂ
0: ਪਾਰਟੀ ਦਾ ਨਾਮ ਛੱਡ ਪਰੇ, ਜਿਹਦੇ ਨਾਲ ਮੇਰਾ ਕੋਈ ਲੈਣ ਦੇਣ ਹੀ ਨਹੀਂ ਹੈਗਾ, ਤੇ ਉਹ ਮੇਰਾ ਖਿਆਲ ਹੈ ਕਿ ਜਿਸ ਦਿਨ ਕੋਈ ਨਵੀਂ ਪਾਰਟੀ ਬਣਦੀ ਆ ਉਸ ਦਿਨ ਉਸ ਪਾਰਟੀ ਦੇ ਬਹੁਤ ਸਾਰੇ ਲੀਡਰ ਨਾਲ ਬੈਠੇ ਹੁੰਦੇ ਆ। ਜਿੱਦਣ ਕਿਸੇ ਪਾਰਟੀ ਦਾ ਪ੍ਰੈਜੀਡੈਂਟ ਬਣਦਾ ਉਹਨੂੰ ਢੋਲ ਨਗਾਰਿਆਂ ਦੇ ਨਾਲ ਉੱਥੇ ਬਿਠਾਇਆ ਜਾਂਦਾ
1: ਜੀ,
0: ਫਿਰ ਯਾਰ ਜੇ ਇਕੱਲੇ ਜਾਣ ਕੇ ਆਪਾਂ ਕਰ ਲੈਂਦੇ ਤਾਂ ਉਹਦੇ ਮਿਰਖਲੇ ਦੇ ਡਿਸਕਸ਼ਨ ਨਾ ਹੀ ਕਰੀਏ ਤਾਂ ਚੰਗੀ ਗੱਲ।
1: 2027 ਤੁਹਾਨੂੰ ਵਧੀਆ ਲੱਗ ਰਿਹਾ ਵੀ?
0: ਬਿਲਕੁਲ ਵਧੀਆ, ਜਿੱਤਾਂਗੇ, ਮੈਂ ਦਾਵਾ ਕਹਿੰਦਾ, ਮੈਂ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਹਾਨੂੰ ਪਤਾ, ਮੈਂ ਕਹਿੰਦਾ ਜਿੱਤਾਂਗੇ। ਜੋ ਜਿਸ ਤਰ੍ਹਾਂ ਦਾ ਮਿਸ ਰੂਲ, ਡਰਾਉਣਾ, ਧਮਕਾਉਣਾ, ਬੀਜੇਪੀ ED ਭੇਜਦੀ ਇਹਨਾਂ ਦੇ ਮੰਤਰੀਆਂ 'ਤੇ, ਇਹ ਪੁਰਾਣੇ ਦੂਸਰਿਆਂ ਦੇ ਵਿਜੀਲੈਂਸ ਭੇਜਦੇ ਨੇ, ਦੋਵੇਂ ਗਲਤ ਕਰ ਰਹੇ ਨੇ। ਜਿਹੜਾ MP ਅਸ਼ੋਕ ਮਿੱਤਲ
1: ਜੀ,

0: ਉਹਦੇ ਘਰ ਈਡੀ ਭੇਜਣਾ, ਮੈਂ ਕਹਿੰਦਾ ਬਿਲਕੁਲ ਗਲਤ ਆ। ਆਸ਼ੂ ਦੇ ਘਰ ਵਿਜੀਲੈਂਸ ਭੇਜਣਾ, ਉਹਦੇ ਤੋਂ ਗਲਤ ਸੀ। ਸੰਜੇ ਅਰੋੜੇ ਦੇ ਘਰ ਈਡੀ ਆਉਣੀ, ਕੀ ਗੱਲ ਆਮ ਟਵਿਸਟ ਕਰ ਰਹੇ ਹੋ? ਜਿਹੜੀ ਉਹਦੇ ਤੋਂ ਸਿਕਿਉਰਿਟੀ ਲੈਣੀ ਵਾਪਸ, ਮੈਂ ਉਹਦੇ ਵੀ ਅਗੇਂਸਟ ਸੀ ਕਿ ਥਰੈਟ ਪਰਸੈਪਸ਼ਨ 'ਤੇ ਹੀ ਸਿਕਿਉਰਿਟੀ ਦੇਣੀ ਚਾਹੀਦੀ ਆ। ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਾ ਹਟਾਈ ਹੁੰਦੀ, ਉਹ ਮਰਦਾ ਨਾ। ਚੱਲ ਇਹ ਤਾਂ ਤਕੜਾ ਬੰਦਾ ਸੀ ਜਿਹੜਾ ਰਾਘਵ ਚੱਡਾ, ਤੇ ਉਹਨਾਂ ਤੇ ਇਹਨੇ ਹਟਾਈ ਤੇ ਉਹਨਾਂ ਦੇ ਡਬਲ ਦੇ
1: ਤੁਹਾਨੂੰ ਮਿਲੇ ਨਹੀਂ ਪਾਰਲੀਮੈਂਟ? ਕਿਤੇ ਆਉਂਦਾ ਜਾਂਦਾ ਬੰਦਾ ਮਿਲ ਜਾਂਦਾ ਹੁੰਦਾ, ਕਈ ਵਾਰੀ ਬੰਦਾ ਹਮਦਰਦੀ ਕਰ ਲੈਂਦਾ। ਤੁਸੀਂ ਇੱਕ ਵਾਰੀ
0: ਉਹਨਾਂ ਦਾ ਰਾਜ ਸਭਾ, ਉਹਨਾਂ ਦਾ ਰਾਜ ਸਭਾ, ਮੈਂ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਨੇ ਨਾ ਮੇਰੇ ਨਾਲ ਹਮਦਰਦੀ ਰੱਖਦੇ, ਨਾ ਮੈਂ ਉਹਨਾਂ ਨਾਲ ਹਮਦਰਦੀ ਰੱਖ।
1: ਹੋਇਆ ਕੀ ਹੈ ਤੁਹਾਨੂੰ, ਕੀ ਨਜ਼ਰ ਆ ਰਿਹਾ ਰਾਘਵ ਚੱਡੇ ਨਾਲ, ਕਿੱਥੇ ਕਾ ਕੇ ਵਿਗੜ ਗਈ ਇਹਨਾਂ ਨਾਲ? ਉਹਦਾ ਸਰਵੇ ਸਰਵਾ ਸੀ
0: ਮੇਰੇ ਕੋਲ। ਕੇਜਰੀਵਾਲ ਸਾਹਿਬ ਵੀ ਦੱਸ ਸਕਦੇ ਨੇ ਕੀ ਵਿਗੜੀ ਹੈ।
1: ਉਹ ਚੁੱਪ ਨੇ ਅਜੇ ਬੋਲੇ ਨਹੀਂ।
0: ਨਹੀਂ ਤੁਸੀਂ ਮੇਰੇ ਜਿੱਥੇ ਮੈਨੂੰ ਜਿੱਥੇ ਰਾਘਵ ਚੱਡਾ ਸੀਗਾ, ਮੇਰਾ ਵੀ ਘਰ ਵੇਖਿਆ ਸੀ, ਤੁਸੀਂ ਕਿਵੇਂ ਖੁੱਲ੍ਹਾ ਹੀ ਰਹਿੰਦਾ ਹੁੰਦਾ ਸੀ ਗੇਟ
1: ਜੀ।
0: ਅਜੇ ਮੈਂ ਹੋਮ ਮਿਨਿਸਟਰ ਸੀ, ਜੇਲ੍ਹ ਮਿਨਿਸਟਰ ਸੀ, ਮੈਨੂੰ ਥ੍ਰੈਟ ਵੀ ਸੀਗਾ ਪੂਰਾ। ਅਤੇ ਇਹ ਭਾਈ ਸਾਹਿਬ ਨੂੰ ਇੰਨਾ ਕੁਝ ਉਹਨਾਂ ਸਾਂਭ ਕੇ ਰੂਮ 'ਚ ਵਲੇਟ ਕੇ ਰੱਖਿਆ ਸੀ, ਰੂਮ 'ਚ ਵਲੇਟ ਕੇ ਰਾਘਵ ਚੱਡਾ ਰੱਖਿਆ ਸੀ ਨਾ, ਅਤੇ ਫਿਰ ਉਹ ਪਤਾ ਨਹੀਂ ਕਿਉਂ ਵਿਚਾਰੇ ਨੂੰ ਐਡੀ ਛੇਤੀ ਉਹਦੇ 'ਚੋਂ ਬਾਹਰ ਕੱਢ ਲਿਆ।
1: ਬਹੁਤ ਸ਼ੁਕਰੀਆ ਰੰਧਾਵਾ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਧੰਨਵਾਦ।
2: CWC Immigration is one of the largest immigration companies and ਇਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lane layi ajj hi call karo. Sarai Trucking 905-794-8837 905-794-8837 Sarai

0: ਆਮ ਆਦਮੀ ਪਾਰਟੀ ਦੇ ਐਮ ਪੀ ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ਈਡੀ ਪਹੁੰਚਦੀ ਆ।
1: ਰਾਘਵ ਚੱਡਾ ਦੀ ਤੇ ਉਹਨਾਂ ਦੀ ਟੱਸਲ ਹੋ ਗਈ ਨਾ, ਇਹ ਚ ਈਡੀ ਕਿੱਥੋਂ ਆ ਗਈ? ਜਿਹਨੇ ਜਾ ਕੇ

0: ਇਨਫੋਰਮੇਸ਼ਨ ਦਿੱਤੀ। ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
1: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ,
0: ਪਹਿਲਾਂ ਤੁਸੀਂ ਮਾਰੀ ਨਹੀਂ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ। ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ, ਬਿੱਲ ਜੋ ਬਣਾ ਰਹੇ ਆ 66 ਤੋਂ ਲੈ ਕੇ ਬੇਟਾ ਹੁਣ ਤੱਕ, ਇਹ ਹਿਸਟਰੀ 'ਚ ਨਹੀਂ ਹੋਇਆ ਪੰਜਾਬ ਦੀ, ਕਿ ਪੰਜਾਬ 'ਚ ਕੋਈ ਮੋਰਚਾ ਲੱਗੇ ਔਰ ਉਹਦੀ ਗੱਲ ਮੰਨ ਲਈ ਜਾਵੇ ਅਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ, ਨਾ ਉਹ ਕਿਸੇ ਫਲੱਡ 'ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ। ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ ਡੋਮੀਸਾਈਲ ਦਾ?
1: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ ਤੋਂ।
0: ਬੇਟਾ ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹਨਾਂ ਦਾ ਜਵਾਬ ਸੀ ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ। ਵਟ ਕੈਨ ਆਈ ਡੂ? ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ? ਇੱਕ ਗਣਾ ਦੇ, ਇੱਕ ਮੈਂ ਨਾ ਛੱਡੋ ਪਰੇ ਵਾਲੀਆਂ, ਇੱਕ ਗਣਾ ਦੇ। ਜਿਹੜੇ ਲੋਕਾਂ ਨੇ ਚੁਣਨਾ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ।
1: ਸਤਿ ਸ੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਪੰਜਾਬ ਦੇ ਵਿੱਚ ਭਾਵੇਂ BBMB ਤੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨਾ ਹੋਵੇ, ਫਿਰ ਭਾਵੇਂ ਉਹ ਮੈਂਬਰ ਸਿੰਚਾਈ ਹੋਵੇ ਜਾਂ ਫਿਰ ਮੈਂਬਰ ਪਾਵਰ ਹੋਵੇ ਜਾਂ ਫਿਰ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਕੋਈ ਸਖ਼ਤ ਕਾਨੂੰਨ ਬਣਾਉਣਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਜ਼ਿਕਰ ਹੋਵੇ, ਅਸੀਂ ਇੱਕ ਸ਼ਖਸ ਨੂੰ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ, ਪੱਖ ਦੇ ਵਿੱਚ, ਲੋਕਾਂ ਦੇ ਨਾਲ ਖੜਿਆ ਦੇਖਦੇ ਹਾਂ। ਅਮਿਤੋਜ ਸਿੰਘ ਮਾਨ, ਤੁਸੀਂ ਵੇਖਦੇ ਹੋਵੋਗੇ ਕਿ ਜੇ ਮੋਹਾਲੀ ਦੇ ਵਿੱਚ ਕਿਸੇ ਮੁੰਡੇ ਨੂੰ ਪ੍ਰਵਾਸੀਆਂ ਦੇ ਵੱਲੋਂ ਮਾਰ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੇ ਪਰਿਵਾਰ ਦੇ ਨਾਲ ਖੜਦੇ ਨੇ, ਜੇ ਗੁਰਦਾਸਪੁਰ ਦੇ ਵਿੱਚ ਕਿਸੇ ਨੌਜਵਾਨ ਦਾ ਫੇਕ ਐਨਕਾਊਂਟਰ ਹੋ ਜਾਂਦਾ ਹੈ ਤਾਂ ਉੱਥੇ ਵੀ ਖੜਦੇ ਨੇ, ਔਰ ਹੁਣ ਸਮਾਣੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਧਰਮਯੁੱਧ ਮੋਰਚਾ, ਉੱਥੇ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਨੇ MLA ਚੇਤਨ ਸਿੰਘ ਜੋੜਾ ਮਾਜਰਾ ਦਾ ਡਟ ਕੇ ਵਿਰੋਧ ਕਰਨਾ ਹੋਵੇ, ਭਾਵੇਂ ਮਨਪ੍ਰੀਤ ਸਿੰਘ ਅਯਾਲੀ ਨੂੰ ਰੋਕ ਕੇ ਸਵਾਲ ਪੁੱਛਣਾ ਹੋਵੇ ਅਤੇ ਉਹਨਾਂ ਨੂੰ ਕਹਿਣਾ ਹੋਵੇ ਅਯਾਲੀ ਸਾਹਿਬ ਕੁਝ ਤਾਂ ਬੋਲੋ, ਅਸੀਂ ਤੁਹਾਡੇ ਬੋਲਣ ਦੀ ਉਡੀਕ ਕਰ ਰਹੇ ਹਾਂ। ਸੋ ਇਹ ਸਾਰੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚੁੱਕਣ ਵਾਸਤੇ ਲੋਕ ਉਹਨਾਂ ਦੀ ਸ਼ਲਾਘਾ ਵੀ ਕਰਦੇ ਨੇ ਔਰ ਚਾਹੁੰਦੇ ਵੀ ਨੇ ਕਿ ਉਹ ਇਹਨਾਂ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਵੀ ਕਰਨ। ਅੱਜ ਅਸੀਂ ਵੀ ਉਹਨਾਂ ਦੇ ਨਾਲ ਹੀ ਇਹਨਾਂ ਵਿਸ਼ਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ।
2: ਮਿਹਰਬਾਨੀ, ਮਿਹਰਬਾਨੀ, ਥੈਂਕ ਯੂ।
1: ਸੋ ਸਰ, ਸਮਾਣੇ ਮੋਰਚੇ ਤੋਂ ਮੈਂ ਸ਼ੁਰੂਆਤ ਕਰੂੰਗੀ ਕਿ ਹੁਣ ਸਪੈਸ਼ਲ ਸੈਸ਼ਨ ਬੁਲਾਇਆ, ਜਾਗਤ ਜੋਤ ਸਤਿਕਾਰ ਸੋਧ ਬਿੱਲ ਲਿਆਂਦਾ, ਪਾਸ ਕੀਤਾ, ਗਵਰਨਰ ਨੂੰ ਭੇਜ ਦਿੱਤਾ ਗਿਆ ਪ੍ਰਵਾਨਗੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਸਾਨੂੰ ਹੁਣ ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ, ਗਵਰਨਰ ਹੀ ਦੇ ਦੇਣਗੇ ਅਤੇ ਇਹਨੂੰ ਅਸੀਂ ਕਾਨੂੰਨ ਬਣਾ ਦੇਵਾਂਗੇ। ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਰਚਾ ਨਹੀਂ ਚੁੱਕਾਂਗੇ।
2: ਉਹਦਾ ਕਾਰਨ ਬੇਟਾ, ਇੱਥੇ ਜਦੋਂ ਆਏ ਸੀਗੇ ਸਪੀਕਰ ਸਾਹਿਬ ਤਾਂ ਉਹਨਾਂ ਨੇ ਆ ਕੇ ਇੱਕ ਗੱਲ ਕੀਤੀ ਕਿ ਕਾਨੂੰਨ ਬਣ ਗਿਆ ਜੀ, ਤਾਂ ਮੈਂ ਖੜੇ ਹੋ ਕੇ ਉਦੋਂ ਹੀ ਉਹਨਾਂ ਤੋਂ ਸਵਾਲ ਪੁੱਛਿਆ ਸੀ। ਮੈਂ ਕਿਹਾ ਸਰ, ਹਾਲੇ ਤਾਂ ਬਿੱਲ ਪਾਸ ਹੋਇਆ, ਕਾਨੂੰਨ ਤਾਂ ਉਸ ਦਿਨ ਬਣੂਗਾ ਜਦੋਂ ਗਵਰਨਰ ਸਾਈਨ ਕਰ ਦੇਣਗੇ, ਨੋਟੀਫਿਕੇਸ਼ਨ ਹੋ ਜੂਗੀ ਤੇ ਗਜਟ 'ਚ ਜ਼ਿਕਰ ਹੋ ਜੂਗਾ, ਦੈਨ ਇਹ ਕਾਨੂੰਨ ਦਾ ਸ਼ਕਲ ਲੈ ਲੂਗਾ ਤੇ ਲਾਗੂ ਹੋ ਜੂਗਾ। ਤੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਵੀ ਇਹੀ ਗੱਲ ਸੀ, ਪਹਿਲੇ ਦਿਨ ਤੋਂ ਸਾਡੀ ਵੀ ਆਹੀ ਗੱਲ ਸੀ ਕਿ ਜਿਸ ਦਿਨ ਲਾਗੂ ਹੋ ਗਿਆ ਉਸ ਦਿਨ ਮੋਰਚਾ ਖਤਮ ਹੋਊਗਾ। ਦੈਟਸ ਵਾਈ ਅਸੀਂ ਬੈਠੇ ਵੀ ਹਾਂ ਅਤੇ ਉਸ ਦਿਨ ਸੰਧਵਾਂ ਸਾਹਿਬ ਨੂੰ ਇਹ ਯਾਦ ਵੀ ਦਿਲਾਇਆ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਸੰਤ ਸਮਾਜ 'ਚ ਜਾ ਕੇ ਔਰ ਉਸ ਤੋਂ ਬਾਅਦ 2-3 ਥਾਈਂ ਹੋਰ ਜਾ ਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਗਵਰਨਰ ਤੋਂ ਫੋਨ ਸਾਈਨ ਕਰਾ ਲੂੰਗਾ। ਸੋ ਦੈਟਸ ਵਾਈ ਵੀ ਆਰ ਸਿਟ ਹੇਅਰ।
1: 400 ਤੋਂ ਵੱਧ ਬੇਦਬੀਆਂ ਦੇ ਮਾਮਲੇ ਆ ਚੁੱਕੇ ਨੇ ਹੁਣ ਵੀ, ਔਰ ਜਿਹੜਾ ਇਹ ਨਵਾਂ ਜਦੋਂ ਬਿੱਲ ਪਾਸ ਹੋ ਗਿਆ, ਜਦੋਂ ਕਾਨੂੰਨ ਬਣ ਜਾਊਗਾ, ਤਾਂ ਇੱਕ ਇਹ ਵੀ ਹੈ ਕਿ ਪੁਰਾਣੇ ਜਿਹੜੇ ਬੇਦਬੀਆਂ ਦੇ ਮਾਮਲੇ ਜਾਂ ਕੇਸਿਸ ਪੁਲਿਸ ਦੇ ਕੋਲ ਨੇ, ਉਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਵੇਗਾ, ਜਿਹੜਾ ਕੋਈ ਨਵਾਂ ਮਾਮਲਾ ਆਉਂਦਾ ਹੈ ਉਸ 'ਤੇ ਹੀ ਲਾਗੂ ਹੋਵੇਗਾ। ਤਾਂ ਕੀ ਤੁਹਾਨੂੰ ਇਹ ਵੀ ਰੋਸ ਇਸ ਗੱਲ 'ਤੇ ਕਿ ਪੁਰਾਣੇ ਮਾਮਲਿਆਂ ਦਾ ਵੀ ਸਾਨੂੰ ਹਜੇ ਤੱਕ ਇਨਸਾਫ ਨਹੀਂ ਦਵਾਇਆ ਗਿਆ?
2: ਦੇਖੋ, ਉਹਦਾ ਰੋਸ ਵੀ ਹੈ, ਉਹਦਾ ਗਿਲਾ ਵੀ ਹੈ, ਔਰ ਇਹ ਸਾਰੀਆਂ ਸਰਕਾਰਾਂ ਉਹਦੇ 'ਚ ਸ਼ਾਮਲ ਵੀ ਨੇ। ਮਿਸਟਰ ਸਪੀਕਰ ਵੀ ਉੱਥੇ ਜਾ ਕੇ ਬਹਿਬਲ ਕਲਾਂ 'ਤੇ ਉੱਥੇ ਕਹਿੰਦੇ ਰਹੇ ਨੇ, ਮੈਂ ਉੱਥੇ ਵੀ ਬਹੁਤ ਵਾਰੀ ਗਿਆ, ਸੁਖਰਾਜ ਹਰਾਂ ਦਾ ਮੋਰਚਾ ਲੱਗਿਆ ਹੋਇਆ ਸੀ। ਪਰ ਗੱਲ ਕੀ ਹੈ ਕਿ ਜਦੋਂ ਕ੍ਰਿਮੀਨਲ ਓਫੈਂਸ ਨੂੰ ਜੋ

ਹੋੜ ਕੇ ਕੋਈ ਕਾਨੂੰਨ ਬਣਦਾ ਹੈ ਉਹਨੂੰ ਤੁਸੀਂ ਪਿੱਛੋਂ ਤੋਂ ਲਾਗੂ ਨਹੀਂ ਕਰ ਸਕਦੇ, ਇਹ ਪੋਸੀਬਲ ਨਹੀਂ ਹੈ। ਜੇ ਤੁਸੀਂ ਕਰ ਵੀ ਦਿਓਗੇ ਤਾਂ ਤੁਹਾਡਾ ਇੱਕੇਦਮ ਚੈਲੰਜ ਹੋ ਜਾਊਗਾ ਔਰ ਉਹ ਖਤਮ ਹੋ ਜਾਊਗਾ ਕਾਨੂੰਨ। ਸੋ ਇਹ ਪੋਸੀਬਲ ਨਹੀਂ ਸੀਗਾ ਜੋ ਵਟ ਦੇ ਆਰ ਸੇਇੰਗ। ਪਰ ਰਹੀ ਗੱਲ ਇਹ ਕਿ ਕਾਨੂੰਨ ਦਾ

0: ਉਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਨੂੰ ਜਾਂ ਉਹਨਾਂ ਨੂੰ ਦਰਜ ਨਹੀਂ ਕੀਤਾ ਗਿਆ। ਜਿਵੇਂ ਇੱਕ ਸਤਪਾਲ ਸਿੰਘ ਜੀ ਨੇ, ਉਹਨਾਂ ਨੇ ਸ਼ਾਇਦ ਉਹ ਮੌਕੇ ਦੇ ਗਵਾਹ ਸੀ, ਉਹਨਾਂ ਦੀ ਗਵਾਹੀ ਨਹੀਂ ਰਜਿਸਟਰ ਹੋਈ ਮੈਨੂੰ ਜਿੰਨਾ ਕੁ ਪਤਾ। ਇੱਕ ਗੁਰਨਾਮ ਸਿੰਘ ਸੀਗੇ, SSP ਸੀਗੇ, ਉਹਨਾਂ ਦੇ ਡਰਾਈਵਰ ਸੀਗੀ, ਉਸ ਗੱਡੀ ਦੇ ਗੋਲੀਆਂ ਲੱਗੀਆਂ ਸੀ, ਉਹਨਾਂ ਦੀ ਵੀ ਗਵਾਹੀ ਨਹੀਂ ਲਈ ਗਈ ਗੀ, ਉਹਨਾਂ ਨੂੰ ਔਨ ਰਿਕਾਰਡ ਨਹੀਂ ਲਿਆ ਗਿਆ ਗਾ। ਇੱਕ ਗੁਰਦੀਪ ਸਿੰਘ ਸੀਗਾ ਥਾਣੇਦਾਰ, ਗੁਰਦੀਪ ਸਿੰਘ ਸੀ ਸ਼ਾਇਦ ਨਾ, ਉਹਨਾਂ ਨੂੰ ਕੋਟਕਪੂਰੇ ਵਾਲੀ FIR 'ਚ ਵੀ ਦਰਜ ਕੀਤਾ ਗਿਆ ਤੇ ਬਹਿਬਲ ਕਲਾਂ ਵਾਲੀ 'ਚ ਵੀ। ਉਹ ਇੱਕੋ ਬੰਦਾ ਦੋ ਜਗ੍ਹਾ ਕਿਵੇਂ ਹੋ ਸਕਦਾ? ਔਰ ਇੱਕ ਬਾਬਾ ਜੀ ਸੀ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਉਹਨਾਂ ਨੇ ਕਾਰਤੂਸਾਂ ਦੇ ਜਿਹੜੇ ਖੋਲ ਹੁੰਦੇ ਨੇ ਚੱਲਣ ਤੋਂ ਬਾਅਦ, ਉਹ ਇਕੱਠੇ ਕਰਕੇ ਦਿੱਤੇ ਸੀ, ਉਹਨਾਂ ਨੂੰ ਵੀ ਔਨ ਰਿਕਾਰਡ ਨਹੀਂ ਲਿਆ ਗਿਆ, ਉਹਨਾਂ ਖੋਲਾਂ ਨੂੰ ਵੀ ਤੇ ਉਹਨਾਂ ਦੀ ਗਵਾਹੀ ਵੀ। ਮੈਨੂੰ ਲੱਗਦਾ ਕੁਛ ਜੋ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ 'ਚ ਵੀ ਜਾਣੇ ਜਾਣ ਜਾਣੇ ਲੂਪਹੋਲ ਰਹਿ ਗਏ ਨੇ, ਜਾਣ ਬੁੱਝ ਕੇ ਵੀ ਛੱਡੇ ਹੋ ਸਕਦੇ, ਰਹਿ ਵੀ ਗਏ ਹੋ ਸਕਦੇ ਹੈ। ਤੇ ਨਾਲ ਨਾਲ ਕਿਉਂਕਿ ਇੱਥੇ ਪਹਿਲਾਂ ਉਹਨਾਂ ਦੀ ਆਪਦੀ ਸਰਕਾਰ ਸੀ ਜਿਨ੍ਹਾਂ ਦੇ ਵਿਰੁੱਧ ਕੇਸ ਚੱਲ ਰਿਹਾ, ਫਿਰ ਉਹਨਾਂ ਦਾ ਆਵਾਜ਼ ਦੀ ਕੀ ਰਿਲੇਸ਼ਨ ਰਿਹਾ ਹੈ ਅਗਲੀ ਸਰਕਾਰ ਵਾਲੇ ਬੰਦਿਆਂ ਨਾਲ, ਉਹ ਵੀ ਆਪਾਂ ਨੂੰ ਪਤਾ। ਤੇ ਇਹਨਾਂ ਨੇ ਵੀ ਕੋਈ ਭਰਮੀ ਕਾਰਵਾਈ ਨਹੀਂ ਕੀਤੀ ਗੀ। ਇਹਦੇ ਪਿੱਛੇ, ਇਹਨਾਂ ਦੇ ਨਾਂ ਕਰਨ ਦੇ ਪਿੱਛੇ ਰੀਜ਼ਨ ਕੀ ਹੈ? ਕਿਸੇ ਸੈਂਟਰ ਵਾਲੇ ਨੇ ਰੋਕਿਆ, ਜਾਂ ਇਹ ਆਪ ਰੁਕੇ ਨੇ, ਜਾਂ ਕੋਈ ਅੰਡਰਸਟੈਂਡਿੰਗ ਹੈ, ਜਾਂ ਫਿਰ ਜੋ ਰਿਪੋਰਟਸ ਪੇਸ਼ ਕੀਤੀਆਂ ਗਈਆਂ ਨੇ ਅਦਾਲਤਾਂ ਨੇ ਐਂ ਕਰਕੇ ਜ਼ਮਾਨਤ ਦੇ ਦਿੱਤੀ, ਆਰਾਮ ਨਾਲ ਜ਼ਮਾਨਤਾਂ ਹੋ ਗਈਆਂ, ਕੀ ਜ਼ਿਆਦਾ FIR ਤਾਂ ਨਹੀਂ ਕਰ ਦਿੱਤੀਆਂ ਗਈਆਂ, ਜਾਂ ਜੋ ਵੀ ਰੀਜ਼ਨ ਆ ਟੈਕਨੀਕਲ ਉਹ ਕੁਛ ਹੋਏ ਨੇ। ਮੈਨੂੰ ਲੱਗਦਾ ਉਹਨਾਂ ਸਾਰੀਆਂ ਗੱਲਾਂ ਦਾ ਨਿਤਾਰਾ ਹੋਣਾ ਚਾਹੀਦਾ, ਪਰ ਉਹ ਕਿਸੇ ਕਾਨੂੰਨ ਦੇ ਥੱਲੇ ਨਹੀਂ ਹੋਣਾ, ਉਹ ਤਾਂ ਇੱਕ ਸਪੈਸ਼ਲ ਜਾਂਚ ਬਿਠਾਈ ਜਾਵੇ, ਜਾਂਚਾਂ ਦੀ ਜਾਂਚ, ਜਾਂਚਾਂ ਦੀ ਜਾਂਚ ਕਿ ਹੋਇਆ ਕੀ ਸੀ, ਤੇ ਫਿਰ ਇਹਦੀਆਂ ਜੋ ਵਾਰ ਵਾਰ ਜਾਂਚਾਂ ਹੋਈਆਂ ਨੇ ਉਹਦੇ ਨਾਲ ਕਾਨੂੰਨ, ਮਤਲਬ ਉਹਨਾਂ ਨੂੰ ਸ਼ਿਕੰਜਾ ਕੱਸਿਆ, ਜਾਂ ਆਪਾਂ ਇੰਨਾ ਕੁ ਸੱਤਿਆਨਾਸ਼ ਕਰਤਾ ਕਿ ਆਰਾਮ ਨਾਲ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੇ ਕੇਸ ਵੀ ਚੰਡੀਗੜ੍ਹ ਸ਼ਿਫਟ ਹੋ ਗਿਆ, ਇਹ ਕਿਉਂ ਹੋਇਆ?
1: ਸੁਖਬੀਰ ਬਾਦਲ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਨੇ ਫਸੀਲ ਤੋਂ, ਜਦੋਂ ਹੁਕਮ ਸੁਣਾਏ ਜਾਂਦੇ ਨੇ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਜੋ ਲੋਕ ਉਹਨਾਂ ਨੂੰ ਪ੍ਰਵਾਨ ਕਰਨ ਲੱਗ ਗਏ? ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਇਹੀ ਲੱਗੇ ਨੇ ਕਿ ਇਹਨਾਂ ਦੇ ਸਮੇਂ 'ਚ ਬੇਅਦਬੀਆਂ ਹੋਈਆਂ, ਫਿਰ ਰਾਮ ਰਹੀਮ ਨੂੰ ਮਾਫ਼ੀ ਇਹਨਾਂ ਨੇ ਖੁਦ ਦਵਾਈ।
0: ਬੇਟਾ, ਇਹਦਾ ਤੁਹਾਡਾ ਮਾਪਦੰਡ ਕ੍ਰਾਈਟੇਰੀਆ ਕੀ ਹੈ ਕਿ ਮਾਫ਼ ਕਰਤਾ ਜਾਂ ਨਹੀਂ ਕਰਤਾ? ਕੀ ਮਾਪਦੰਡ ਹੈ ਤੁਹਾਡਾ?
1: ਤੁਹਾਨੂੰ ਕੀ ਲੱਗਦਾ? ਮੈਂ ਤੁਹਾਡਾ ਵਿਊ ਪੁਆਇੰਟ ਜਾਣ ਰਹੀ ਹਾਂ, ਤੁਹਾਡੇ ਹਿਸਾਬ ਨਾਲ ਲੋਕਾਂ ਨੇ ਕਰਤਾ।
0: ਆਪਾਂ ਆਪਦਾ ਸਮਾਂ ਇਹਨਾਂ ਗੱਲਾਂ 'ਚ ਕਿਉਂ ਖਰਾਬ ਕਰੀਏ ਕਿ ਇਹਨਾਂ ਨੂੰ ਮਾਫ਼ ਕਰਤਾ ਜਾਂ ਨਹੀਂ ਕਰਤਾ? ਕਿਵੇਂ ਪਤਾ ਲੱਗੂਗਾ? ਪਤਾ ਲੱਗੂਗਾ ਜਾ ਕੇ ਤੁਸੀਂ ਸਰਵੇ ਕਰੋਗੇ, ਲੋਕਾਂ ਤੋਂ ਪੁੱਛੋਗੇ ਆਪਾਂ ਕਿਉਂ ਕਰੀਏ। ਬੇਟਾ, ਜਿਹੜੇ ਬੰਦੇ ਇੰਨੇ ਵਾਰੀ ਪਹਿਲਾਂ ਰਹਿ ਚੁੱਕੇ ਨੇ ਤੇ ਉਹ ਕੁਛ ਨਹੀਂ ਕਰ ਪਾਏ, ਉਹ ਲੋਕਾਂ ਨੂੰ ਪਤਾ ਨਹੀਂ ਗਾ? ਮੈਨੂੰ ਇੱਕ ਗੱਲ ਦੱਸੋ, ਤੁਸੀਂ ਇਕੱਲਾ ਉਹਨਾਂ ਨੂੰ ਨਾ ਗਿਣੋ, ਵਿੱਚੇ ਕਾਂਗਰਸੀਆਂ ਨੂੰ ਗਿਣ ਲਓ, ਵਿੱਚੇ ਇਹਨਾਂ ਦੇ ਵੀ 4 ਸਾਲ ਗਿਣ ਲਓ, ਝਾੜੂ ਵਾਲਿਆਂ ਦੇ ਵੀ। ਮੈਨੂੰ ਦੱਸੋ, 1 ਨੰਬਰ ਦਾ ਸੂਬਾ ਸੀ, ਲੋਕਾਂ ਦੀ ਮਿਹਨਤ ਘੱਟ ਗਈ ਆ, ਵੇਖ ਲਓ ਜਾ ਕੇ, ਕਣਕ ਉੱਜੜ ਵੀ ਗਈ, ਫਿਰ ਵੀ ਪਤੰਦਰ ਕਾਇਮ ਹੋਣਗੇ। ਲੋਕਾਂ ਦੀ ਮਿਹਨਤ ਉਵੇਂ ਹੀ ਹੈ, ਜੁਝਾਰੂਪਨ ਉਵੇਂ ਹੀ ਆ, ਆਪਾਂ ਮੋਰਚੇ ਲਾਉਣੇ ਆ, ਫਿਰ ਪੰਜਾਬ 1 ਨੰਬਰ ਦਾ ਸੂਬਾ ਆਖਰੀ ਸੂਬਾ ਕਿਵੇਂ ਬਣ ਗਿਆ? ਕੀ ਇਹਨਾਂ ਸਰਕਾਰਾਂ ਨੂੰ ਦੋਸ਼ ਨਾ ਦੇਈਏ? ਕੀ ਇਹਨਾਂ ਨੇ ਆ ਜਿਹੜੀ ਨਹਿਰ ਪਿੱਛੋਂ ਦੀ ਜਾ ਰਹੀ ਹੈ, ਕਿੰਨਾ ਪਾਣੀ ਬਚਿਆ ਸਾਡੇ ਕੋਲ? ਨਹਿਰੀ ਬਚੇ 11 MAF, ਕਿੰਨਾ ਸੀ 160 MAF ਤੋਂ ਉੱਤੇ, ਫਿਰ 33 ਰਹਿ ਗਿਆ, 33 ਤੋਂ ਬਾਅਦ ਹੁਣ 11 ਹੈ, ਔਰ 11 ਚੋਂ ਵੀ SYL ਦੀ ਲਈ ਜ਼ਮੀਨ ਅਕਵਾਇਰ ਹੋਈ ਹੈ, ਹੁਣ ਵੀ ਸਰਵੇ ਹੋਇਆ ਪਿੱਛੇ ਜੇ, ਇਹ ਕਿਉਂ ਵੀ? ਕੀ ਇਹਨਾਂ ਸਰਕਾਰਾਂ ਦੀ ਦੇਣ ਨਹੀਂ ਗੀ? ਸੁਪਰੀਮ ਕੋਰਟ 'ਚ ਕੇਸ ਜਿੱਤ ਚੱਲੇ ਸੀ, ਕੇਸ ਵਾਪਸ ਨਹੀਂ ਲਏ ਗਏ? ਇਹ ਮੈਂ ਸਿਰਫ ਇੱਕ ਪਾਣੀ ਦੀ ਗੱਲ ਕਰ ਰਿਹਾ
1: ਜੀ,
0: ਸਾਡੇ ਨਸ਼ੇ ਦਾ ਕੀ ਹਾਲ ਹੈ? ਕੀ ਅਸੀਂ ਰੌਲਾ ਪਾ ਪਾ ਥੱਕ ਗਏ? SSP ਥਾਣੇਦਾਰ, ਕੀ ਇਹ ਲੋਕ ਜ਼ਿੰਮੇਦਾਰ ਨਹੀਂ ਹੋਣੇ ਚਾਹੀਦੇ? ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ? ਜੇ ਇਹਨਾਂ ਦੇ ਇਲਾਕੇ 'ਚ ਨਸ਼ਾ ਵਿਕੇ, ਕੀ ਉਹ ਪਬਲਿਕ ਕਮੇਟੀ ਬਣਨੀ ਨਹੀਂ ਚਾਹੀਦੀ? ਪੁਲਿਸ ਕੰਪਲੇਂਟ ਅਥਾਰਟੀ ਨੂੰ ਵਰਕਿੰਗ ਨਹੀਂ ਹੋਣਾ ਚਾਹੀਦਾ ਸੀ? ਹੋਰ ਛੱਡ ਬੱਚੇ, ਮੈਂ ਬੰਬੇ ਰਿਹਾ, ਉੱਥੇ ਫਰੌਤੀਆਂ ਦੇ ਕੇ ਕਤਲ ਕਰਵਾਏ ਜਾਂਦੇ ਸੀ
1: ਜੀ,
0: ਫਰੌਤੀਆਂ ਲਈਆਂ ਜਾਂਦੀਆਂ ਸੀ। ਇਹ ਕੰਮ UP ਬਿਹਾਰ 'ਚ ਵੀ ਬਹੁਤ ਸੀ, ਉੱਥੇ ਬੰਦ ਹੋ ਗਿਆ, ਸਾਡੇ ਸ਼ੁਰੂ ਨਹੀਂ ਹੋ ਗਿਆ। ਕੀ 90,000 ਪੁਲਿਸ ਕਰਮੀ ਨੇ ਜਿਹੜੇ, ਹੁਣ ਤਾਂ ਮੈਨੂੰ ਲੱਗਦਾ ਲੱਖ ਹੋ ਜਾਣਗੇ। ਇਹ ਹਿੰਦੁਸਤਾਨ ਦੇ ਵਿੱਚ ਜਿੰਨੀ ਗਿਣਤੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ, ਸਭ ਤੋਂ ਜ਼ਿਆਦਾ ਪੁਲਿਸ ਪੰਜਾਬ 'ਚ ਹੈ, ਫਿਰ ਰੋਕ ਕਿਉਂ ਨਹੀਂ ਪਾ ਰਹੇ? ਸਾਡੇ ਲੋਕ ਤਾਂ ਕ੍ਰਿਮੀਨਲ ਮਾਈਂਡਡ ਨਹੀਂ ਗੇ, ਸਾਡੇ ਲੋਕ

0: ਇੱਕ ਵਧੀਆ ਜ਼ਿੰਦਗੀ ਜਿਉਂਦੇ, ਕਮਾਲ ਦੇ ਪਿੰਡ ਘਰਾਂ ਚ ਰਹਿੰਦੇ, ਪਿੰਡਾਂ ਚ ਵੀ। ਇਹ ਸਾਡੇ ਲਈ ਕਿੱਥੋਂ ਆ ਗਿਆ?
1: ਕੌਣ ਹੈ ਫਿਰ ਕ੍ਰਿਮੀਨਲ ਮਾਈਂਡਡ
0: ਬੇਟਾ? ਇਹਨਾਂ ਦੀ ਮਦਦ ਕਿਹਨੇ ਕੀਤੀ ਹੈ? ਇਹ ਗੈਂਗਸਟਰ ਜਦੋਂ ਆਏ ਨੇ, ਇਹਨਾਂ ਨੂੰ ਹਵਾ ਕਿਹਨੇ ਦਿੱਤੀ ਹੈ? ਇਹਨਾਂ ਨੂੰ ਗਾਰਡ ਕਿਹਨੇ ਦਿੱਤੇ ਨੇ? ਦੇਖ ਲਓ ਪਿੱਛੇ ਜਾ ਕੇ।
1: ਤੇ ਫਿਰ ਜਿਨ੍ਹਾਂ ਨੇ ਗਾਰਡ ਕੀਤਾ ਉਹਨਾਂ ਨੂੰ ਬਾਰ ਬਾਰ ਲੋਕਾਂ ਨੇ ਜਿਤਾਇਆ ਕਿਉਂ?
0: ਦੈਟਸ ਦੀ ਪ੍ਰੋਬਲਮ, ਕਿਉਂ ਬੋਲਦੇ ਫਿਰਦੇ ਹਾਂ ਅਸੀਂ? ਤੁਸੀਂ ਹੁਣੇ ਗੱਲ ਕਹੀ ਕਿ ਜਿੱਥੇ ਕੋਈ ਮੁੰਡਾ ਮਾਰਿਆ ਜਾਂਦਾ ਹੈ, ਮੋਹਾਲੀ ਵਾਲੇ ਦਾ ਜ਼ਿਕਰ ਕੀਤਾ। ਤਿੰਨ ਕਾਂਡ ਬਹੁਤ ਮਸ਼ਹੂਰ ਹੋਏ ਨੇ, ਜਦਕਿ ਬਹੁਤ ਸਾਰੇ ਹੋਏ ਨੇ ਜਿੱਥੇ ਪ੍ਰਵਾਸੀਆਂ ਨੇ ਸਾਡੇ ਕਿਸੇ ਪੰਜਾਬੀ ਨੂੰ ਮਾਰਤਾ ਹੋਵੇ। ਉਹ ਗੁਰਸੇਵ ਮਾਰਿਆ ਵਿਚਾਰਾ, ਫਿਰ ਉਹ ਹਰਵੀਰ ਬੱਚਾ ਮਸੂਮ ਹੁਸ਼ਿਆਰਪੁਰ, ਉਹਦੇ ਪਹਿਲਾਂ ਕੁੰਬੜਾ ਕਾਂਡ ਹੋਇਆ ਸੀਗਾ। ਬੇਟਾ ਅਸੀਂ ਰੌਲਾ ਪਾਪਾ ਥੱਕ ਗਏ ਕਿ ਡੋਮੀਸੇਲ ਦਾ ਕਾਨੂੰਨ ਬਣਾ ਲਓ। ਇਹ ਸਰਕਾਰ ਨੂੰ ਇੱਕ ਸਾਲ ਪਹਿਲਾਂ ਲਿਖ ਕੇ ਭੇਜਿਆ ਸੀ, ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਉਹ ਸਾਡੇ ਕਿਉਂ ਨਹੀਂ ਬਣ ਰਿਹਾ? ਤੇ ਫਿਰ ਅਸੀਂ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਨਹੀਂ ਬਣ ਰਿਹਾ, ਉਦੋਂ ਤੱਕ ਇਹਨਾਂ ਸਾਰਿਆਂ ਦੇ ਜਿਹੜੇ ਬਾਹਰੋਂ ਆਏ ਨੇ ਪ੍ਰਵਾਸੀ, ਪ੍ਰਵਾਸ ਕਰਕੇ ਇੱਥੇ ਆਏ ਨੇ, ਉਹਨਾਂ ਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰੋ। ਕੈਨ ਯੂ ਬਿਲੀਵ, ਜਿਸ ਬੰਦੇ ਨੇ ਹਰਵੀਰ ਨਾਲ ਉਹ ਜਘਨਯ ਅਪਰਾਧ ਕੀਤਾ, ਛੋਟੇ ਬੱਚੇ ਨਾਲ ਜੋ ਬਦਫੈਲੀ ਕਰਕੇ ਉਹਨੂੰ ਮਾਰਿਆ, ਉਹ ਬੰਦਾ ਪਹਿਲਾਂ ਰੇਪ ਦੇ ਕੇਸ 'ਚ ਸਜ਼ਾ ਭੁਗਤ ਕੇ ਆਇਆ। ਜੇ ਉਹਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੁੰਦੀ ਤਾਂ ਉਹਦੇ ਬਾਰੇ ਪਤਾ ਹੋਣਾ ਸੀ ਸਾਰਿਆਂ ਨੂੰ, ਪੁਲਿਸ ਨੂੰ ਵੀ ਪਤਾ ਹੋਣਾ ਸੀ, ਸਮਾਜ ਨੂੰ ਵੀ ਪਤਾ ਹੋਣਾ ਸੀ, ਇਹਨਾਂ ਨੇ ਨਹੀਂ ਕੀਤਾ
1: ਜੀ।
0: ਕਿਉਂ? ਇੱਥੇ ਕੁੰਬੜਾ ਕਾਂਡ ਹੋਇਆ ਸੀ ਉਦੋਂ ਇਹਦਾ ਜ਼ਿਕਰ ਕੀਤਾ ਸੀ ਕਿ ਭਾਈ ਬੰਦੇ ਹੋ ਰੱਬ ਦਿਓ, ਜਦੋਂ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹੋ, ਬਾਕੀ ਜਗ੍ਹਾ ਵੀ ਦੱਸ ਦਿਓ, ਪੰਜਾਬ ਵੱਲੋਂ ਕਹਿ ਦਿਓ। ਇੱਕ ਥਾਂ ਨਹੀਂ ਕਿਹਾ ਗਿਆ। ਜਦੋਂ ਮੈਂ ADC ਤੇ SP ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ, ਮੈਂ ਉਹਨਾਂ ਨੂੰ ਖੜ ਕੇ ਪੁੱਛਿਆ, ਮੈਂ ਕਿਹਾ ਸਰ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ? ਕਹਿੰਦੇ ਨਹੀਂ ਕੀਤੀ ਸਰ। ਮੈਂ ਕਿਹਾ ਕੁੰਬੜਾਂ ਦਾ ਕਾਂਡ ਹੋਇਆ ਮੋਹਾਲੀ ਝੋਰੀ, ਤੁਸੀਂ ਕਿਉਂ ਨਹੀਂ ਕੀਤੀ? ਐਟਲੀਸਟ ਮੈਂ ਕਿਹਾ ਹੁਣ ਕਰਾ ਦੂੰਗੇ। ਔਰ ਆਮ ਸੋਰੀ, ਮੈਂ ਤੁਹਾਨੂੰ ਸ਼ਰਤੀਆ ਕਹਿੰਦਾ ਕਿ ਉਹ ਹਜੇ ਵੀ ਨਹੀਂ ਹੋਏਗੀ। ਹਜੇ ਵੀ ਉਹਦੇ ਓਰੀਜਿਨਲ ਡਾਕੂਮੈਂਟ ਦੀ ਜੇ ਵੈਰੀਫਿਕੇਸ਼ਨ ਹੁੰਦੀ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਸੀ।
1: ਕੀ ਇਹ ਢਿੱਲ ਪੁਲਿਸ ਛੱਡ ਰਹੀ ਹੈ? ਕਿਉਂ ਛੱਡ ਰਹੀ ਹੈ ਜੇ ਪੁਲਿਸ ਛੱਡ ਰਹੀ ਹੈ?
0: ਪੁਲਿਸ ਉਹੀ ਕਰੂਗੀ ਜੋ ਤੁਸੀਂ ਆਰਡਰ ਕਰੋਗੇ। ਕੀ ਤੁਹਾਡੀ ਇੱਛਾ ਸ਼ਕਤੀ ਹੈ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ? ਤੁਸੀਂ ਤਾਂ ਗਾਰਡ ਦਿੰਦੇ ਹੋ ਉਹਨਾਂ ਨੂੰ, ਆ ਬੇਅਦਬੀ ਦੇ ਲਈ ਬੈਠੇ ਹਾਂ ਆਪਾਂ। ਕੋਈ ਵੀ, ਜਿਵੇਂ ਤੁਸੀਂ ਖੁਦ ਗਿਣਤੀ ਕੀਤੀ ਹੈ, ਜਿਹੜਾ ਬੰਦਾ ਬੇਅਦਬੀ ਕਰਦਾ ਬੇਟਾ ਉਹਨੂੰ ਮੈਕਸੀਮਮ ਸਜ਼ਾ ਕਿੰਨੀ ਹੈ? ਹੁਣ ਤੱਕ ਆ ਕਾਨੂੰਨ ਤੋਂ ਪਹਿਲਾਂ, ਅਜੇ ਕਾਨੂੰਨ ਬਣਿਆ ਨਹੀਂ ਪੰਜਾਬ 'ਚ, ਮੈਕਸੀਮਮ ਸਜ਼ਾ 3 ਸਾਲ।
1: ਪਰ ਸਵਾਲ ਇਹ ਵੀ ਹੈ ਨਾ ਸਰ ਕਿ ਮਿਲੀ ਕਿੰਨਿਆਂ ਨੂੰ ਹੈ?
0: ਮੈਂ ਉਹੀ ਕਹਿ ਰਿਹਾ, 44 ਨੂੰ। ਪਹਿਲਾਂ ਤਾਂ ਇੱਕ ਸੀ ਕਨਵਿਕਟ ਹੋਣਾ ਦੇ ਜੀ, ਇਹਨਾਂ ਨੂੰ ਹੋਈ ਆ। ਬਟ ਤੁਹਾਨੂੰ ਹੋਰ ਦੱਸਦਾ ਗੱਲ, ਉਹਨਾਂ ਦੀ ਵੀ ਜ਼ਮਾਨਤ ਦੂਜੇ ਦਿਨ ਹੋ ਜਾਂਦੀ ਹੈ, ਕਿਉਂਕਿ ਇਹ ਬੇਲੇਬਲ ਓਫੈਂਸ ਹੈ। ਬੇਲੇਬਲ ਦਾ ਮਤਲਬ ਕੀ ਹੈ ਕਿ ਸਜ਼ਾ ਤੋਂ ਬਾਅਦ ਵੀ ਤੁਹਾਨੂੰ ਜ਼ਮਾਨਤ ਮਿਲ ਜੂਗੀ
1: ਜੀ।
0: 7 ਸਾਲ ਤੋਂ ਥੱਲੇ ਬੇਲੇਬਲ ਹੋ ਜਾਂਦਾ, ਉਹਦੇ ਨਾਲ ਨਾਲ ਤੁਹਾਨੂੰ ਗਾਰਡ ਮਿਲ ਜਾਣਗੇ। ਜੇ ਤੁਹਾਨੂੰ ਜੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਖਤਮ ਕਰਨਾ ਚਾਹੁੰਦੀਆਂ, ਕੀ ਇਹ ਕਾਨੂੰਨ ਹੈ? ਸਾਨੂੰ ਬੜੇ ਬੰਦੇ ਆਉਂਦੇ ਨੇ ਕਿ ਜੀ ਇਹ ਤਾਂ ਕਾਨੂੰਨ ਆਲਰੇਡੀ ਹੈਗਾ ਸੀ, ਕਾਨੂੰਨਾਂ ਨਾਲ ਕੀ ਹੁੰਦਾ? ਮੈਂ ਉਹਨਾਂ ਨੂੰ ਪੁੱਛਿਆ ਕਿਹੜਾ ਕਾਨੂੰਨ ਸੀਗਾ, ਕਿਹੜਾ ਕਾਨੂੰਨ ਹੈ ਜਿਸ ਕਾਨੂੰਨ ਦੇ ਤਹਿਤ ਮੈਕਸੀਮਮ 3 ਸਾਲ ਸਜ਼ਾ ਔਰ ਦੂਜੇ ਦਿਨ ਜ਼ਮਾਨਤ ਹੈ, ਤੇ ਉਸ ਤੋਂ ਬਾਅਦ ਉਹ 15 ਗਾਰਡ ਲੈ ਕੇ ਇਹੀ ਪੰਜਾਬ ਪੁਲਿਸ ਵਾਲੇ ਘੁੰਮਦਾ ਹੈ? ਔਰ ਫਿਰ ਇਹ ਲੋਕ ਕਹਿ ਰਹੇ ਨੇ ਕਿ ਕਾਨੂੰਨ ਦੀ ਤਾਂ ਲੋੜ ਨਹੀਂ। ਜੇ ਕਾਨੂੰਨ ਦੀ ਲੋੜ ਨਹੀਂ ਤਾਂ ਫਿਰ ਇਹ ਕਿਉਂ ਕਹਿੰਦੇ ਨੇ ਕਿ ਕਾਨੂੰਨ ਹੈਗਾ? ਕੰਟਰਡਕਟਿਵ ਗੱਲਾਂ, ਸਿਰਫ ਵਿਰੋਧ ਲਈ ਵਿਰੋਧ ਕਰਨਾ। ਕਿੰਨੇ ਲੋਕ ਬੋਲ ਰਹੇ ਨੇ ਬੇਟਾ, ਕੀ ਇਹ ਦੱਸਣਗੇ ਕਿ ਇਹ ਲੋਕ ਉਦੋਂ ਬੋਲੇ ਸੀ ਜਦੋਂ 2016 ਦੇ ਵਿੱਚ BJP ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਬਿੱਲ ਪਾਸ ਮਤਾ ਪਾਸ ਕਰਕੇ ਅਸੈਂਬਲੀ ਤੋਂ ਸੈਂਟਰ ਨੂੰ ਭੇਜਿਆ ਸੀ, ਉਹਦੇ 'ਚ ਵੀ ਉਮਰ ਕੈਦ ਕਹੀ ਸੀ? ਕੀ ਉਦੋਂ ਇਹਨਾਂ ਲੋਕਾਂ ਨੇ, ਆ ਜਿਹੜੇ ਸੋ ਕਾਲਡ ਬੁੱਧੀ ਲੋੜ ਜੀ ਵੀ ਬੋਲੀ ਜਾਂਦੇ ਨੇ, ਇਹਨਾਂ ਨੇ ਉਦੋਂ ਬੋਲਿਆ ਸੀ? ਉਦੋਂ ਜੱਜ ਸਾਹਿਬ ਨੇ ਆਰਟੀਕਲ ਲਿਖੇ ਸੀ? ਉਦੋਂ ਉਹਨਾਂ ਚੈਨਲਾਂ ਤੇ ਇੰਨਾ ਰੌਲਾ ਪਿਆ ਸੀ, ਇੱਕ ਇੱਕ ਬੰਦਾ ਇੱਕ ਇੱਕ ਦਿਨ 'ਚ 4-4 ਇੰਟਰਵਿਊ ਦੇ ਰਿਹਾ। ਉਦੋਂ ਸ਼੍ਰੋਮਣੀ ਕਮੇਟੀ ਨੇ ਇਜਲਾਸ ਸੱਦਿਆ ਸੀ ਸਾਰੀਆਂ ਜਥੇਬੰਦੀਆਂ ਦਾ, ਇਹ ਗੱਲ ਅਸੀਂ ਉੱਥੇ ਖੜ ਕੇ ਵੀ ਪੁੱਛੀ ਹੈ, ਉਸ ਇਜਲਾਸ ਦੇ ਵਿੱਚ ਵੀ ਬੋਲੀ ਹੈ। ਦੱਸਣਗੇ ਉਮਰ ਕੈਦ ਤਾਂ ਉਹਦੇ 'ਚ ਵੀ ਸੀ, ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਸਿੱਖ ਤੇ ਗੁਰੂ ਦੇ ਵਿੱਚ ਕਾਨੂੰਨ ਆ ਜੂਗਾ, ਜਦਕਿ ਆ ਹੀ ਨਹੀਂ ਰਿਹਾ ਗਾ। ਦੋਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਨੂੰਨ ਆ ਰਿਹਾ, ਕੀ ਇਹ ਉਦੋਂ ਬੋਲੇ ਸੀ? ਕੀ ਇੱਕ ਪਾਰਟੀ ਦੇ ਪ੍ਰਧਾਨ ਨੇ ਚੈਨਲਾਂ ਨੂੰ

0: ਆਪਦੇ ਇੱਕ ਹੋਟਲ ਦੇ ਵਿੱਚ ਸੱਦ ਕੇ ਡਿਨਰ ਨਹੀਂ ਕੀਤਾ ਦੋ ਵਾਰੀ, ਔਰ ਉਹ ਚੈਨਲ ਇੱਕ ਦੂਜੀ ਪਾਰਟੀ ਦੇ ਸਪੋਰਟਰਾਂ ਨੂੰ ਜਿਹੜੇ ਕਿ ਬੁੱਧੀ ਲੋੜ ਜੀਵੀ ਨੇ, ਗੱਠਜੋੜ ਨਾਲ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋ ਰਹੀਆਂ, ਕਾਹਦੇ ਲਈ?
1: ਕਿਹੜੇ ਪ੍ਰਧਾਨ ਦੀ ਗੱਲ ਕਰ ਰਹੇ ਹੋ ਤੁਸੀਂ, ਖੁੱਲ ਕੇ ਦੱਸੋ।
0: ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਦੇ ਨਾਂ ਲੈਣਾ ਮੈਂ ਜ਼ਰੂਰੀ ਨਹੀਂ ਸਮਝ ਰਿਹਾ, ਸਾਰਿਆਂ ਨੂੰ ਪਤਾ ਹੋਟਲ ਕਿਹਦੇ ਨੇ, ਕੀ ਉੱਥੇ ਉਹਨਾਂ ਚੈਨਲਾਂ ਨੇ ਡੀਲ ਨਹੀਂ ਕੀਤੀ, 8-8 ਲੱਖ ਰੁਪਈਆ ਮਹੀਨੇ ਦਾ ਨਹੀਂ ਦਿੱਤਾ ਜਾ ਰਿਹਾ, ਕੀ ਉਹ ਬੁੱਧੀ ਲੋੜ ਜੀਵੀ ਉਹਨਾਂ ਚੈਨਲਾਂ ਤੇ ਜਾ? ਇੱਕ ਬੇਟਾ ਮੈਨੂੰ ਦੱਸ
1: ਜੀ,
0: ਤੁਹਾਨੂੰ ਕਿਸੇ ਚੀਜ਼ ਦਾ ਲੱਗ ਰਿਹਾ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ? ਆਹੀ ਲੱਗ ਰਿਹਾ। ਤੁਸੀਂ ਇੱਕ ਇੰਟਰਵਿਊ ਕਰ ਦਿਓਗੇ, ਦੋ ਕਰ ਦਿਓਗੇ, ਦਿਨ ਚ 4-4 ਇੰਟਰਵਿਊ, ਇਸ ਲਈ ਕਿ ਗਵਰਨਰ ਸਾਈਨ ਨਾ ਕਰੇ, ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਨੂੰਨ ਦੀ ਗੱਲ ਨਹੀਂ ਕਰ ਰਹੇ, ਕਾਨੂੰਨ ਦੀ ਗੱਲ ਹੀ ਨਹੀਂ ਕਰ ਰਹੇ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, 2016 ਚ ਹੋਇਆ, ਜੋ 2018 ਚ ਹੋਇਆ ਇਹਨਾਂ ਨੇ ਮੀਟਿੰਗਾਂ ਕੀਤੀਆਂ, ਇਹਨਾਂ ਨੇ ਇਹਨਾਂ ਚੈਨਲਾਂ ਤੇ ਆ ਕੇ ਬੋਲਿਆ
1: ਜੀ,
0: ਜੇ ਨਹੀਂ ਬੋਲਿਆ ਤਾਂ ਮੈਨੂੰ ਦੱਸ ਦੇਣ ਉਦੋਂ ਤੇ ਹੁਣ ਚ ਫਰਕ ਕੀ ਹੈ। ਮੈਂ ਦੱਸ ਦੂੰਗਾ, ਇਹਨਾਂ ਨੂੰ ਨਹੀਂ ਦੱਸਣਾ ਆਉਣਾ, ਮੈਂ ਦੱਸ ਦਿੰਦਾ ਕੀ ਫਰਕ ਹੈ।
1: ਕੀ ਫਰਕ ਹੈ?
0: ਉਦੋਂ ਦੇਸ਼ ਦਾ ਕਾਨੂੰਨ ਬਣੇ, ਉਹਦਾ ਮਤਾ ਪਾਸ ਕਰਕੇ ਇਹਨਾਂ ਨੇ ਭੇਜਤਾ, ਉਹ ਤਾਂ ਬਣਨਾ ਹੀ ਨਹੀਂ ਸੀ, ਡਿਸਾਈਡਡ ਸੀ, ਕਿਉਂਕਿ ਪੰਜਾਬ ਦੀ ਮਸਲੇ ਨੂੰ ਲੈ ਕੇ ਸਾਰੇ ਹਿੰਦੁਸਤਾਨ ਦਾ ਕਾਨੂੰਨ ਕਿਉਂ ਬਣੂਗਾ? ਇਹ ਤਾਂ ਪੰਜਾਬ ਚ ਹੀ ਬਣਨਾ ਸੀ ਪਹਿਲਾਂ, ਜਿਹੜਾ ਹੁਣ ਬਣਿਆ। ਸੋ ਇਹ ਬੇਸਿਕ ਫਰਕ ਸੀ, ਅਸਲ ਚ ਉਹ ਬੇਈਮਾਨੀ ਸੀ, ਉਹ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਕਿ ਦੇਸ਼ ਦਾ ਕਾਨੂੰਨ ਬਣਨਾ ਨੀ, ਇਹਨਾਂ ਨੂੰ ਕਹਿ ਦਿਓ ਇਹਨਾਂ ਦੀਆਂ ਅੱਖਾਂ ਠੰਡੀਆਂ ਕਰ ਦਿਓ, ਗਜਤਾ ਮਤਾ ਪਾ ਕੇ ਭੇਜਤਾ, ਨਹੀਂ ਬਣਿਆ ਵਟਕੇ ਨੂੰ ਵਿਡੂ। ਜਿਹੜੇ
1: ਬੰਦੇ
0: ਇਹ ਕਹਿੰਦੇ ਰਹੇ ਹੈ ਕਿ ਦੇਖੋ ਜੀ, ਜਦੋਂ ਅਸੀਂ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੰਗ ਰਹੇ ਸੀ
1: ਜੀ,
0: ਕਿ ਸਾਰੇ ਧਰਮਾਂ ਨੂੰ ਤੁਸੀਂ ਇਕੁਅਲ ਕਿਵੇਂ ਕਰ ਸਕਦੇ ਹੋ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਾਗਤ ਜੋਤ ਨੇ, ਅਸੀਂ ਵੀ ਮੰਨਦੇ ਹਾਂ। ਅਸੀਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਇਹਨਾਂ ਦਾ ਦੋ ਅੱਡ ਅੱਡ ਲੈਵਲ ਤੇ ਟ੍ਰੀਟ ਕੀਤਾ ਜਾਊਗਾ ਇੱਕੋ ਕਾਨੂੰਨ ਚ ਦੋਨਾਂ ਨੂੰ, ਇੱਕ ਜਾਗਤ ਜੋਤ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਬਾਕੀ ਧਰਮਾਂ ਨੂੰ ਜਾਗਤ ਜੋਤ ਨਹੀਂ ਮੰਨਿਆ ਜਾਂਦਾ
1: ਜੀ,
0: ਉਹ ਸਤਿਕਾਰਤ ਨੇ, ਉਹਨਾਂ ਨੂੰ ਅੱਡ। ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਇਹ 2018 ਚ ਜਦੋਂ ਕਾਂਗਰਸ ਨੇ ਇਹ ਦੁਬਾਰਾ ਇਹਦੇ ਚ ਸੋਧ ਕਰਕੇ ਸਰਬ ਧਰਮ ਦਾ ਬਣਾ ਕੇ ਭੇਜਿਆ, ਇੱਕੋ ਜਿਹਾ ਟ੍ਰੀਟ ਕਰ ਰਹੇ ਸੀ, ਕੀ ਇਹ ਬੁੱਧੀਜੀਵੀ ਉਦੋਂ ਬੋਲੇ? ਕੀ ਇਹ ਲੋਕ ਉਦੋਂ ਬੋਲੇ ਕਿ ਇਹ ਤਾਂ ਇਕੁਅਲ ਕੀਤਾ ਜਾ ਰਿਹਾ? ਕੀ ਇਹ ਲੋਕ ਉਦੋਂ ਬੋਲੇ ਜਦੋਂ ਅਰਵਿੰਦ ਕੇਜਰੀਵਾਲ ਦੇ ਥੱਪੜ ਵੱਜਦਾ ਤੇ ਉਹਦੇ ਤੇ ਵੀ 295 ਇਹ ਲਾਈ ਜਾਂਦੀ ਹੈ, ਜੋ ਕਿ ਬੇਅਦਬੀਆਂ ਦੇ ਲਾਈ ਜਾਂਦੀ ਹੈ, ਉਦੋਂ ਇਹ ਬੋਲੇ ਕਿ ਕੇਜਰੀਵਾਲ ਨੂੰ ਬਰਾਬਰ ਕਰਤਾ? ਹੁਣ ਕਿਉਂ ਬੋਲ ਰਹੇ ਨੇ? ਹੁਣ ਆਉਣਾ ਅਸਲ ਗੱਲ ਤੇ ਬੇਟਾ, ਇਹ ਪਾਰਟੀਆਂ ਡਰੀਆਂ ਹੋਈਆਂ ਨੇ
1: ਕਿਹਦੇ ਤੋਂ?
0: ਆਪਦੀਆਂ ਬੇਈਮਾਨੀਆਂ ਤੋਂ, ਕਿ ਉਹ ਉਜਾਗਰ ਹੋ ਜਾਣਗੀਆਂ ਕਿ ਇਹਨਾਂ ਲੋਕਾਂ ਨੇ ਕੌਮ ਨੂੰ ਉਦੋਂ ਗੁੰਮਰਾਹ ਕੀਤਾ ਸੀ। ਸਟੇਟ ਐਕਟ ਬਣ ਸਕਦਾ ਸੀ, ਇਹਨਾਂ ਨੇ ਬਣਾਇਆ, ਇਹਨਾਂ ਨੇ ਨੈਸ਼ਨਲ ਲਈ ਭੇਜਤਾ। ਇਹੀ ਗੱਲ ਅਸੀਂ ਸ਼੍ਰੋਮਣੀ ਕਮੇਟੀ ਦੇ ਬਾਹਰ ਖੜੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਤੇ ਮੈਂ ਗੱਲ ਕਹੀ ਸੀ ਕਿ ਦੱਸੂਗੇ ਤੁਸੀਂ ਜਿਹੜੀ ਚੀਜ਼ ਮੇਰੇ ਕੋਲ ਘਰੇ ਗੱਲ ਹੋ ਰਹੀ ਹੈ ਬੇਟਾ, ਆਪਾਂ ਪਹਿਲਾਂ ਘਰ ਸਹੀ ਕਰਾਂਗੇ, ਔਰ ਸਾਜਿਸ਼ ਵੀ ਉੱਥੇ ਹੀ ਹੋ ਰਹੀ ਹੈ। ਆਹ ਜਿਹੜੇ 400 ਬੇਅਦਬੀਆਂ ਤੁਸੀਂ ਕਿਹਾ, ਬਲਕਿ ਇਹਨਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਹੈ, ਇਹ ਪੰਜਾਬ ਚੋਂ ਹੀ ਹੈ, ਤਾਂ ਪਹਿਲਾਂ ਪੰਜਾਬ ਚ ਹੀ ਕਾਨੂੰਨ ਬਣੂਗਾ ਨਾ, ਜਿੱਥੇ ਇਹ ਸੈਂਸਿਟਿਵ ਹੈ, ਜਿੱਥੇ ਸਾਡੀ ਸਰਕਾਰ ਆ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ ਪਹਿਲਾਂ ਪੰਜਾਬ ਚ ਕਿਉਂ ਨਹੀਂ ਬਣਾਇਆ?
1: ਤਾਂ ਮਤਲਬ ਆਮ ਆਦਮੀ ਪਾਰਟੀ ਨੰਬਰ ਲੈ ਗਈ ਹੁਣ?
0: ਨਾ, ਆਮ ਆਦਮੀ ਪਾਰਟੀ ਤਾਂ ਨੰਬਰ ਲੈਂਦੀ ਜੇ ਇਹਨਾਂ ਨੇ ਜੋ ਵਾਅਦਾ ਕੀਤਾ ਸੀ 48 ਘੰਟੇ ਵਾਲਾ, ਜੇ ਸਰਕਾਰ ਬੰਦੇ ਹੀ
1: ਬਣਾਉਂਦੇ,
0: ਇਹਦੇ ਇਹਨਾਂ ਨੇ ਬਣਾਇਆ ਨੀ। 18 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ, 2 ਮਹੀਨੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋ ਗਿਆ, ਜਦੋਂ ਇਹਨਾਂ ਦੇ ਗਲਾਂ ਚ ਅੰਗੂਠਾ ਦਿੱਤਾ, ਜਦੋਂ ਇਹਨਾਂ ਨੂੰ ਅਸੀਂ ਨਿਕਲਣਾ ਮੁਸ਼ਕਲ ਕਰਤਾ, ਫਿਰ ਇਹਨਾਂ ਨੂੰ ਲੱਗਿਆ ਯਾਰ ਇਹਦਾ ਤਾਂ ਸਾਨੂੰ ਇਲੈਕਸ਼ਨਾਂ ਚ ਨੁਕਸਾਨ ਹੋਊਗਾ, ਫਿਰ ਇਹਨਾਂ ਨੂੰ ਬਣਾਉਣੀ ਪਈ। ਹਾਂ, ਫਿਰ ਵੀ ਬਣਾ ਲਿਆ, ਇਸ ਮਾਮਲੇ ਚ ਉਹਨਾਂ ਨਾਲੋਂ ਜ਼ਿਆਦਾ ਨੰਬਰ ਹੈ ਇਹਨਾਂ ਦੇ, ਪਰ ਇਹ ਇਹਨਾਂ ਨੇ ਸੁਹਿਰਦਤਾ ਨਾਲ ਨਹੀਂ ਬਣਾਇਆ, ਇਹ ਉਦੋਂ ਬਣਾਇਆ ਜਦੋਂ ਇਹਨਾਂ ਦੇ ਵਿਰੁੱਧ ਮਾਹੌਲ ਬਣਨ ਲੱਗ ਗਿਆ, ਦੈਟਸ ਦੀ ਰੀਜ਼ਨ। ਪਰ ਉਹ ਜਿਹੜੇ ਸਿੱਧਾ ਹੀ ਧੋਖਾ ਦੇ ਗਏ ਕਿ ਹੁਣ ਆਪਦੇ ਜਿਹੜੇ ਉਹਨਾਂ ਦੇ ਸੋ ਕਾਲਡ ਬੁੱਧੀਜੀਵੀ ਨੇ, ਜਿਹੜੇ ਉਹਨਾਂ ਨਾਲ ਮਿਲ ਕੇ ਚੱਲਦੇ ਨੇ, ਜਿਹੜੇ ਸਿਰਫ ਇਹ ਚਾਹ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਹੋਵੇ, ਜਿਹੜੀਆਂ ਨੇ ਪਹਿਲਿਆਂ ਨੇ ਗੰਦ ਪਾਇਆ ਉਹਨਾਂ ਦਾ ਜ਼ਿਕਰ ਨਾ ਹੋਵੇ, ਤਾਂ ਜੋ ਉਹ ਪਿਛਲੀ ਵਾਰ ਵਾਂਗੂ ਹੋਵੇ, ਜਿਵੇਂ ਆਪਾਂ ਕਾਂਗਰਸੀਆਂ ਨੂੰ ਹਰਾਉਣਾ, ਅਕਾਲੀਆਂ ਨੂੰ ਸਬਕ ਸਿਖਾਉਣਾ, ਇਸ ਚੱਕਰ 'ਚ ਆਪਾਂ ਇਹ ਨਹੀਂ ਵੇਖਿਆ

0: ਕਿ ਆਪਾਂ ਵੋਟ ਕੀ ਨੂੰ ਪਾ ਰਹੇ ਹਾਂ। ਅਸੀਂ ਇਹ ਨਹੀਂ ਵੇਖਿਆ ਕਿ ਜਿਨ੍ਹਾਂ ਨੂੰ ਜਿਤਾ ਰਹੇ ਹੈ ਉਹਨਾਂ ਨੇ ਕੋਈ ਤੁਹਾਡੇ ਨਾਲ ਡਿਟੇਲ ਆਫ ਪਾਲਿਸੀ ਦਿੱਤੀ ਹੈ, ਉਹਦੇ ਨਾਲ ਕੋਈ ਸਾਨੂੰ ਫਰਕ ਪਊਗਾ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਹਰਾਉਣਾ ਤਾਂ ਠੀਕ ਹੈ, ਜਿਤਾ ਕੀ ਨੂੰ ਰਹੇ ਹੈ। ਇਵੇਂ ਹੀ ਇਹ ਚਾਹ ਰਹੇ ਨੇ ਕਿ ਸਿਰਫ ਆਪ ਨੂੰ ਹਰਾਉਣ ਦੀ ਗੱਲ ਕਰੋ, ਜਿਤਾਉਣਾ ਕੀ ਨੂੰ ਉਹਦੀ ਗੱਲ ਨਾ ਕਰੋ। ਸਾਡਾ ਰਿਕਾਰਡ ਵੇਖ ਲਓ ਤੁਸੀਂ, ਅਸੀਂ ਕੀ ਕਹਿ ਰਹੇ ਹਾਂ। ਜਦੋਂ ਇਹਨਾਂ ਨੂੰ ਜਿਤਾਇਆ ਗਿਆ ਪਿਛਲੀ ਵਾਰੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀਗੀ ਕਿ ਯਾਰ ਤੁਸੀਂ ਹਰਾਉਣਾ ਸੋਚੋ, ਪਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨੌਨਸੈਂਸ ਗੱਲਾਂ ਨੇ, ਇਹਦੇ ਨਾਲ ਕੋਈ ਬਿਹਤਰੀ ਨਹੀਂ ਹੋਣੀ ਪੰਜਾਬ ਦੀ। ਅਸੀਂ ਇਹ ਬੋਲਿਆ, ਅਸੀਂ ਇਹ ਕਿਹਾ, ਅਸੀਂ ਇਹ ਡਿਟੇਲ 35 ਮੁੱਦਿਆਂ ਦੀ ਡਿਟੇਲ ਦਿੱਤੀ ਕਿ ਜੇ ਕਰਨਾ ਤਾਂ ਇਹਨਾਂ ਗੱਲਾਂ ਤੇ ਵੋਟ ਪਾਓ। ਜੂਝਦਾ ਪੰਜਾਬ ਵੱਲੋਂ ਅਸੀਂ ਡਿਟੇਲ ਆਫ ਪਾਲਿਸੀ ਦਿੱਤੀ ਕਿ ਆਹ ਪਾਲਿਸੀਜ਼ ਨਹੀਂ ਗੀਆਂ ਕਿ 1000 ਰੁਪਇਆ ਦੇ ਦੇਵਾਂਗੇ, ਬਿਜਲੀ ਮੁਫ਼ਤ ਕਰ ਦੇਵਾਂਗੇ, ਪੰਜਾਬ ਦਾ ਸੱਤਿਆਨਾਸ਼ ਹੋ ਜਾਊਗਾ।
1: ਪਰ ਲੋਕ ਤਾਂ ਖੁਸ਼ ਨੇ
0: ਬੇਟਾ, 4 ਲੱਖ ਤੇ 20,000 ਕਰੋੜ ਤੁਹਾਡੇ ਤੇ ਕਰਜ਼ਾ ਹੋ ਗਿਆ, 4,20,000 ਕਰੋੜ ਤੇ ਤੁਹਾਡੀ ਇਕਨੋਮੀ ਸ਼ਰਿੰਕ ਹੋ ਕੇ 9 ਲੱਖ ਕਰੋੜ ਤੇ ਆ ਗਈ ਹੈ। 30,000 ਕਰੋੜ ਤੋਂ ਬਾਅਦ ਤੁਹਾਡੀ ਮਤਲਬ ਤੁਸੀਂ ਬੈਂਕਰਪਟ ਹੋ ਜਾਓਗੇ, ਤੁਸੀਂ ਤਨਖਾਹਾਂ ਨਹੀਂ ਦੇ ਪਾਓਗੇ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
1: ਗਰੀਬ ਤਬਕਾ ਹੈ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾ ਰਹੇ ਨੇ, ਰੋਜ਼ ਰੋਜ਼ ਦਾ ਕਮਾਉਂਦੇ ਨੇ, ਫਿਰ ਉਸੇ ਹੀ ਕਮਾਈ ਦੇ ਨਾਲ, ਉਸੇ ਹੀ ਦਿਹਾੜੀ ਦੇ ਨਾਲ ਰੋਜ਼ ਰਾਸ਼ਨ ਲੈ ਰਹੇ ਨੇ, ਉਹਨਾਂ ਵਾਸਤੇ ਤਾਂ ਚੰਗਾ ਹੈ ਨਾ ਕਿ 1000 ਜਾਂ 1500 ਮਿਲ ਰਿਹਾ ਬੀਬੀਆਂ ਨੂੰ, ਉਹਨਾਂ ਦੀ ਬਿਜਲੀ ਫ੍ਰੀ ਹੋ ਗਈ, ਉਹਨਾਂ ਨੂੰ ਰਾਸ਼ਨ ਮੁਫ਼ਤ ਦੇ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ 10 ਲੱਖ ਦਾ ਹੈਲਥ ਕਾਰਡ ਬਣਾ ਕੇ ਦਿੱਤਾ, ਉਹ ਤਾਂ ਖੁਸ਼ ਨੇ, ਉਹਨਾਂ ਨੂੰ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ?
0: 10 ਲੱਖ ਵਾਲਾ ਹੈਲਥ ਕਾਰਡ ਅਜੇ ਵਰਕਿੰਗ ਨਹੀਂ ਗੀ, ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਕਿ ਤੁਸੀਂ ਜਿਹੜਾ ਰੇਤਾ ਹੈ ਜਿਹਦੇ 'ਚ 21,000 ਨਹੀਂ ਹੁਣ 25,000 ਕਰੋੜ ਦੀ ਕਰਪਸ਼ਨ ਹੈ, ਇਸ ਰੇਤੇ ਨੂੰ ਫ੍ਰੀ ਕਰ ਦਿਓ। ਹੁਣ ਉਹ ਕਿੰਨੇ ਦਾ ਟਿੱਪਰ ਬੇਟਾ ਪਤਾ ਤੁਹਾਨੂੰ? 35,000 ਤੋਂ ਲੈ ਕੇ 50,000 ਦੇ ਵਿੱਚ ਉਹਦੀ ਕੀਮਤ ਹੈ ਇਲਾਕੇ ਦੇ ਹਿਸਾਬ ਨਾਲ। 50 ਤੋਂ 35,000 ਤੁਸੀਂ 40 ਮੰਨ ਲਓ, 40,000 ਦਾ ਇੱਕ ਟਿੱਪਰ ਹੈ। ਜੇ ਤੁਸੀਂ ਇੱਕ 3 ਕਮਰਿਆਂ ਦਾ ਵੀ ਘਰ ਬਣਾਉਣਾ ਹੈ ਤਾਂ ਤੁਹਾਡਾ 4-5 ਲੱਖ ਰੁਪਈਆ, ਬਲਕਿ ਜ਼ਿਆਦਾ 7-8 ਲੱਖ ਰੁਪਈਆ ਰੇਤੇ ਦਾ ਲੱਗ ਜਾਊਗਾ। ਅਸੀਂ ਕਿਹਾ ਤੁਸੀਂ ਰੇਤਾ ਫ੍ਰੀ ਕਰ ਦਿਓ, ਔਰ ਉਹਦੇ ਬਦਲੇ ਜਦੋਂ ਸ਼ਹਿਰਾਂ 'ਚ ਨਕਸ਼ੇ ਪਾਸ ਹੁੰਦੇ ਨੇ ਤੁਸੀਂ ਇੱਕ ਮਿਨੀਮਮ ਟੈਕਸ ਲਾ ਲਓ ਨਾ ਦੇ ਬਰਾਬਰ, ਔਰ ਜਿਹੜਾ 5,000 ਸਕੇਅਰ ਫੁੱਟ ਦਾ ਥੱਲੜਾ ਘਰ ਹੈ ਉਹਨੂੰ ਫ੍ਰੀ ਕਰ ਦਿਓ ਗਰੀਬ।

0: ਬੰਦੇ ਨੂੰ ਜਮਾ ਹੀ ਫ੍ਰੀ ਕਰ ਦਿਓ। ਤੁਹਾਡੀ ਕਮਾਈ ਰੈਵੀਨਿਊ ਸਰਕਾਰ ਦਾ ਜਿਹੜਾ ਰੈਵੀਨਿਊ ਹੁਣ ਹੈ ਇਦੋਂ 7 ਗੁਣਾ ਹੋ ਜੂਗੀ ਤੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਫ੍ਰੀ ਮਿਲ ਜਾਣਗੇ। ਹੁਣ ਮੈਨੂੰ ਦੱਸ ਬੇਟਾ ਪਾਲਿਸੀ ਕਿਹੜੀ ਬਿਹਤਰ ਹੈ? ਇੱਕ ਪਾਸੇ ਰੈਵੀਨਿਊ ਵੱਧ ਰਿਹਾ, ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ, ਉਹਦੇ ਨਾਲ ਕੁਦਰਤੀ ਘਾਣ ਬੰਦ ਹੋ ਰਿਹਾ ਜਿਹਦੇ ਕਰਕੇ ਫਲੱਡ ਆਏ, ਦਰਿਆਵਾਂ ਚ ਮਾਈਨਿੰਗ ਹੁੰਦੀ ਹੈ। ਕਿਹੜੀ ਪਾਲਿਸੀ ਬੈਟਰ ਹੈ? ਆ 1000 ਰੁਪਇਆ ਦੇਣ ਦੀ ਕਿੰਨੇ ਬਣ ਗਏ? 1000 ਰੁਪਏ ਨਾਲ ਗਿਣੋ ਜੇ ਬੇਟਾ, ਕਿੰਨਾ 12000, ਜਿਨ੍ਹਾਂ ਦੇ ਦੂਜੇ ਉਹਨਾਂ ਦਾ 18000 ਗਿਣ ਲਓ। ਇੱਕ ਪਾਸੇ ਮੈਂ ਲੱਖਾਂ ਰੁਪਏ ਦੀ ਗੱਲ ਕਰ ਰਿਹਾ, ਨਾਲੇ ਸਰਕਾਰ ਦਾ ਵੀ ਫਾਇਦਾ ਹੋ। ਔਰ ਇੱਕ ਹੋਰ ਗੱਲ ਦੱਸਦਾ, ਇਹ 8000 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ, ਇਹ 8000 ਕਰੋੜ ਰੁਪਇਆ ਕਿੱਥੋਂ ਆਇਆ? ਕੀ ਇਹ ਪੰਜਾਬ ਸਿਰ ਕਰਜ਼ਾ ਨਹੀਂ ਵਧਿਆ? ਉਹ ਕਰਜ਼ਾ ਥੋਥੋਂ ਹੀ ਟੈਕਸ ਲੈ ਕੇ ਲੈਣਾ, ਇਹ ਕਿੱਥੋਂ ਨਿਕਲੂਗਾ 8000 ਕਰੋੜ ਰੁਪਇਆ? ਅਰਵਿੰਦ ਕੇਜਰੀਵਾਲ ਜਾਇਦਾਦ ਵੇਚਣਗੇ ਜਾਂ ਭਗਵੰਤ ਮਾਨ? ਇਹ 8000 ਕਰੋੜ ਤੁਹਾਡੀਆਂ ਹੀ ਜੇਬਾਂ ਚੋਂ ਨਿਕਲਿਆ, ਇੱਕ ਜੇਬ ਚੋਂ ਕੱਢ ਲਓ ਔਰ ਉਹ ਵੀ 4 ਗੁਣਾ ਜ਼ਿਆਦਾ, ਤੇ ਉਹਦਾ 5ਵਾਂ ਹਿੱਸਾ ਫੇਰ ਪਾ ਦਿਓ ਵਾਪਸ। ਇਹ ਕਿੱਥੋਂ ਦੀ ਪਾਲਿਸੀ ਹੈ? ਨਾਲੇ ਤਾਂ ਤੁਸੀਂ ਸਟੇਟ ਇੱਕ ਕਰਪਟ ਹੋ ਜਾਣਾ, ਫਿਰ ਸੈਂਟਰ ਆਊਗਾ ਔਰ ਜਦੋਂ ਸੈਂਟਰ ਆਪਦੀਆਂ ਸ਼ਰਤਾਂ ਤੇ ਆਇਆ, ਹੋ ਸਕਦਾ ਤੁਹਾਡਾ ਸਟੇਟ ਓਡਰ ਨਾ ਰਵੇ। ਇਹ ਕੰਮ ਸਹੀ ਹੈ ਜਾਂ ਉਹ ਕੰਮ ਸਹੀ ਹੈ? ਹਾਂ, ਉਹਦੇ ਚ ਨੁਕਸਾਨ ਕਿਹਦਾ ਹੈ? ਇਨਵਾਇਰਮੈਂਟ ਦਾ ਵੀ ਫਾਇਦਾ, ਲੋਕਾਂ ਦਾ ਵੀ ਫਾਇਦਾ, ਸਰਕਾਰ ਦਾ ਰੈਵੀਨਿਊ ਵੀ ਫਾਇਦਾ। ਨੁਕਸਾਨ ਆ ਉਹਨਾਂ ਕਰਪਟ ਲੋਕਾਂ ਦਾ ਜਿਨ੍ਹਾਂ ਦੀ ਜੇਬ ਚ 25000 ਕਰੋੜ ਰੁਪਇਆ ਰੇਤ ਦੀ ਕਰਪਸ਼ਨ ਦਾ ਜਾ ਰਿਹਾ, ਉਹਨਾਂ ਦਾ ਨੁਕਸਾਨ ਹੈ। ਜਿਹੜਾ ਪਿਛਲੀ ਵਾਰੀ ਕਾਂਗਰਸੀਆਂ ਦੀ ਜੇਬ ਚ ਜਾ ਰਿਹਾ ਸੀ, ਉਦੋਂ ਪਹਿਲਾਂ ਅਕਾਲੀ ਤੇ ਬੀਜੇਪੀ ਦੀ ਜੇਬ ਚ ਜਾ ਰਿਹਾ ਸੀ।
1: ਅਧਿਕਾਰੀ ਨੇ ਉਹਨਾਂ ਵਾਸਤੇ ਪੋਸਟਾਂ ਖੋਲ ਰਹੇ ਹਾਂ। ਪੰਜਾਬ ਕਹਿ ਰਿਹਾ ਹੈ ਸਾਨੂੰ ਬਿਲਕੁਲ ਹੀ ਸਾਈਡਲਾਈਨ, ਬੀਬੀਐਮਬੀ ਤੋਂ ਸਾਡੀ ਬਿਲਕੁਲ ਹੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੈ ਕਿ ਸਾਡੀ ਪਰਮਾਨੈਂਟ ਕੋਈ ਪੋਸਟ ਹੀ ਨਹੀਂ ਰਹੂਗੀ ਉੱਥੇ। ਹਾਂ, ਸਿਰਫ ਸਾਨੂੰ ਤਰਜੀਹ ਜ਼ਰੂਰ ਦਿੱਤੀ ਜਾਊਗੀ।
0: ਬੇਟਾ ਮੈਨੂੰ ਇੱਕ ਗੱਲ ਦੱਸੋ, ਮੇਰੇ ਨਾਲ ਬੀਜੇਪੀ ਦਾ ਇੱਕ ਬੰਦਾ ਗੱਲ ਕਰਨ ਲੱਗ ਗਿਆ ਕਾਫੀ ਪਹਿਲਾਂ। ਮੈਨੂੰ ਕਹਿੰਦਾ ਜੀ ਕਾਂਗਰਸ ਨੇ ਬੜਾ ਕੁਛ ਮਾੜਾ ਕੀਤਾ, ਤੁਸੀਂ ਸਾਡੇ ਐਵੇਂ ਦੁਸ਼ਮਣ ਹੋ ਰਹੇ ਨੇ ਉਹ ਕਿਸਾਨ ਅੰਦੋਲਨ ਵੇਲੇ। ਮੈਂ ਕਿਹਾ ਤੁਸੀਂ ਕੋਈ ਚੰਗਾ ਕੰਮ ਕਿਹੜਾ ਕਰਦੇ ਹੋ ਸਾਡਾ? ਉਹ ਤੋਂ ਬਾਅਦ ਹੁਣ ਉਹ ਦੁਬਾਰਾ ਮਿਲ ਗਿਆ। ਮੈਂ ਕਿਹਾ ਕੀ ਕੀਤਾ ਜਨਾਬ ਤੁਸੀਂ? 11 ਸਾਲ ਤੁਸੀਂ ਬਜਟ ਪੇਸ਼ ਕੀਤਾ ਮੋਦੀ ਸਾਹਿਬ ਨੇ, ਪੰਜਾਬ ਨੂੰ ਕਿਹੜਾ ਪ੍ਰੋਜੈਕਟ ਕੀਤਾ ਦੱਸ ਦਿਓ ਮੈਨੂੰ। ਪ੍ਰੋਜੈਕਟ ਦਿੱਤਾ ਤੁਸੀਂ ਦੱਸ ਦਿਓ ਕਿਹੜਾ ਦਿੱਤਾ, ਇੱਕ ਵੀ ਪ੍ਰੋਜੈਕਟ ਗਣਾ ਦਿਓ। ਔਰ ਉਲਟਾ ਤੁਸੀਂ ਸਾਡੀ ਯੂਨੀਵਰਸਿਟੀ ਖੋਲਣ ਲੱਗ ਗਏ, ਤੁਸੀਂ ਸਾਡਾ ਚੰਡੀਗੜ੍ਹ ਖੋਲਣ ਲੱਗ ਗਏ ਸੀ, ਉਹ ਤਾਂ ਰੌਲਾ ਪਿਆ ਰੁਕ ਗਏ। ਤੁਸੀਂ ਆ ਸਾਡੇ ਬੀਬੀਐਮਬੀ ਦਾ ਮੈਂਬਰ ਖੋਲਿਆ, ਕੋਈ ਇੱਕ ਕੰਮ ਤਾਂ ਦੱਸ ਦਿਓ। ਸਾਡੇ ਸੈਂਟਰਲ ਫੋਰਸ ਬਾਤੀ ਲਿਆ ਕੇ ਭਾਖੜਾ ਤੇ, ਤੁਸੀਂ ਤੁਹਾਡੀਆਂ ਭਾਖੜਾ ਤੇ ਪੌਂਗ ਦੇ ਵਿੱਚੋਂ ਇੰਨਾ ਪਾਣੀ ਛੱਡਿਆ ਗਿਆ ਕਿ ਸਾਡੇ ਫਲੱਡ ਆ ਗਿਆ, ਸਾਡਾ 5000 ਏਕੜ ਡੁੱਬ ਗਈ, ਸਾਡੇ 1996 ਪਿੰਡ ਬਰਬਾਦ ਹੋ ਗਏ। ਤੁਸੀਂ ਉਹਨਾਂ ਦੀ ਇਨਕੁਆਇਰੀ ਕਿਉਂ ਨਹੀਂ ਕਰਦੇ ਕਿ ਭਾਖੜਾ ਦੀ ਤੇ ਪੌਂਗ ਦੀ? ਆ ਪੰਜਾਬ ਸਰਕਾਰ ਨੂੰ ਵੀ ਕਿਹਾ ਸੀ ਤੁਸੀਂ ਇਨਕੁਆਇਰੀ ਤਾਂ ਮੰਗ ਲਓ, ਇਹਨਾਂ ਨੇ ਮੰਨੀ ਨਹੀਂ। ਅਸੀਂ ਕਿਹਾ ਰਣਜੀਤ ਡੈਮ ਦੀ ਕਰ ਲਓ ਇਨਕੁਆਇਰੀ, ਕੀਤੀ ਨਹੀਂ। ਇਹ ਜੋ ਸਰਕਾਰਾਂ ਨੇ ਨਾ ਬੇਟਾ, ਇਹਨਾਂ ਨੇ ਸਾਡੀ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਰਾਜਸਥਾਨ ਦੀ ਹੋਵੇ ਜਾਂ ਹਰਿਆਣੇ ਦੀ ਹੋਵੇ, ਉਹਨਾਂ ਨੇ ਕਰਪਸ਼ਨਾਂ ਕੀਤੀਆਂ ਪਰ ਉਹਨਾਂ ਨੇ ਆਪਦੇ ਸਟੇਟ ਲਈ ਕੁਛ ਨਾ ਕੁਛ ਕੀਤਾ। ਸਾਡੇ ਵਾਲਿਆਂ ਨੇ ਸਟੇਟ ਨੂੰ ਵੇਚਤਾ, ਤੁਹਾਡੇ ਅਧਿਕਾਰ ਵੇਚਤੇ। ਮੈਨੂੰ ਦੱਸੋ ਆ ਕੀ ਹੈ ਸਰਕਾਰ ਨੇ ਹੁਣੇ ਜਿਹੜੇ PCS ਦੇ ਐਗਜ਼ਾਮ ਹੁੰਦੇ ਆ 25% ਤੋਂ ਘਟਾ ਕੇ ਪੰਜਾਬੀ ਦੀ ਮਾਤਰਾ ਉਹ 'ਚ 5% ਨਹੀਂ ਕਰਤੀ? ਕਿਉਂ ਕੀਤੀ ਗਈ ਹੈ? ਕਿ ਤੁਹਾਡੇ ਆਪਦੇ ਮੁੰਡਿਆਂ ਨੂੰ ਨੌਕਰੀ ਨਾ ਮਿਲੇ, ਬਾਹਰ ਵਾਲਿਆਂ ਨੂੰ ਮਿਲੇ। ਇਸੇ ਲਈ ਤੁਹਾਡੇ 7 ਸਬ ਇੰਸਪੈਕਟਰ ਰੱਖੇ ਗਏ, 6 ਬਾਹਰਲੇ, 230 ਬਿਜਲੀ ਬੋਰਡ 'ਚ ਬੰਦੇ ਰੱਖੇ ਗਏ, 180 ਬਾਹਰਲੇ। ਇਹ ਕੀ ਹੋ ਰਿਹਾ? ਇਹ ਸਾਡੀਆਂ ਸਰਕਾਰਾਂ, ਆਮ ਸੋਰੀ ਟੂ ਸੇ, ਬਟ ਇਹ ਲੁਟੇਰੇ ਸੀ ਸਾਰੇ ਰਲੇ ਮਿਲੇ। ਜੇ ਨਹੀਂ ਤਾਂ ਇਹ 10 ਦਿਨ ਸਾਹਮਣੇ ਖੜ ਕੇ ਕਿ 1 ਨੰਬਰ ਦਾ ਸੂਬਾ ਅਖੀਰ ਤੇ ਕਿਵੇਂ ਪਹੁੰਚ ਗਿਆ, ਇਹ 10 ਦਿਨ ਰੇਤਾ ਇਹਨਾਂ ਨੇ ਕਰਪਸ਼ਨ ਕੀਤੀ ਕਿ ਨਹੀਂ? ਕੇਜਰੀਵਾਲ ਨੇ ਕਿਹਾ ਸੀ 21000 ਕਰੋੜ ਦਾ ਰੈਵੀਨਿਊ ਵਧਾਊਗਾ, ਕਰਪਸ਼ਨ ਹੈ, ਕਿਹਾ ਸੀ ਔਨ ਰਿਕਾਰਡ ਕਿਹਾ ਸੀ। ਹੁਣ ਦੱਸੇ ਰੈਵੀਨਿਊ ਕਿੰਨਾ? 288 ਕਰੋੜ। ਬਾਕੀ ਕਿੱਧਰ ਗਿਆ ਜਿਹੜਾ ਮਿਸਟਰ ਕੇਜਰੀਵਾਲ ਨੇ ਕਿਹਾ? ਦੱਸ ਦੇ ਕਿੱਥੇ ਗਿਆ ਬਾਕੀ? ਨਹੀਂ, ਇਹਨਾਂ ਦੀ ਜੇਬ ਚ ਜਾ ਰਿਹਾ ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ, ਉਦੋਂ ਪਹਿਲਾਂ ਬੀਜੇਪੀ ਤੇ ਅਕਾਲੀਆਂ ਦੀ ਜੇਬ ਚ ਸੀ। ਕਿਸੇ ਮੰਤਰੀ ਦੀ, ਕਿਸੇ MLA ਦੀ ਕੋਠੀ ਛੋਟੀ ਹੋਈ ਹੈ?

0: ਵੱਧ ਗਈਆਂ ਆ ਇੱਥੋਂ ਵਾਲੇ ਐਮਐਲਏ ਦੇ ਹਿਸਾਬ ਕਿਤਾਬ ਵੀ ਵੱਧ ਗਏ। ਪੁੱਛ ਲਓ ਲੋਕਾਂ ਨੂੰ ਕਿੰਨੇ ਕਿੱਲੇ ਹੋ ਗਏ ਨੇ, ਦੱਸ ਦੇਣਗੇ ਲੋਕ ਆਮ, ਤੁਸੀਂ ਪੁੱਛ ਲਿਓ ਜੇ ਜਾ ਕੇ।
1: ਮਤਲਬ ਹੁਣ ਆਮ ਆਦਮੀ ਨਹੀਂ ਰਹਿ ਗਏ
0: ਬੇਟਾ? ਕਿੱਥੇ ਨੇ? ਇਹ ਤਾਂ ਆਉਂਦੇ ਸੀ ਅਸੀਂ ਸੁੱਖ ਵਿਲਾਸ ਢਾਵਾਂਗੇ, ਇਹ ਤਾਂ ਆਉਂਦੇ ਸੀ ਅਸੀਂ ਸਿਸਮਾਂ ਵਾਲਾ ਵਹਿਲ ਮਹਿਲ ਢਾਵਾਂਗੇ। ਗਲਤ ਬਣੇ ਆ, ਮੈਂ ਵੀ ਆਉਣਾ ਤੁਹਾਨੂੰ ਹੁਣ ਢਾਉਂਦੇ ਕਿਉਂ ਨਹੀਂ? ਕਿਉਂਕਿ ਉੱਥੇ ਪਲੋਟ ਲੈ ਲਏ ਇਹਨਾਂ ਨੇ, ਇਹਨਾਂ ਨੇ ਤਾਂ ਕੰਢੀ ਵਾਲੀ ਪਾਲਿਸੀ ਲੈ ਆਉਂਦੀ ਜਿਹਦੇ 'ਚ 2.5 ਏਕੜ ਤੋਂ ਲੈ ਕੇ 1.25 ਏਕੜ ਤੱਕ ਇਹ ਫਾਰਮ ਹਾਊਸ ਕੱਟਣਗੇ।
1: ਆਮ ਆਦਮੀ ਪਾਰਟੀ ਦੇ MP ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ED ਪਹੁੰਚਦੀ ਆ, ਔਰ ਸੰਜੀਵ ਅਰੋੜਾ ਦੇ ਘਰ ਤਾਂ ਲਗਭਗ 30 ਘੰਟੇ ਤੱਕ ਰੇਡ ਚੱਲਦੀ ਰਹਿੰਦੀ ਹੈ। ਇਹ ਸਾਰਾ ਕੁਝ ਉਦੋਂ ਹੁੰਦਾ ਜਦੋਂ ਰਾਘਵ ਚੱਡਾ ਨੂੰ ਡਿਪਟੀ ਲੀਡਰ ਤੋਂ ਹਟਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਲਗਾਇਆ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਆਪਸੀ ਟਸਲ ਹੈ BJP ਆਮ ਆਦਮੀ ਪਾਰਟੀ ਦੀ?
0: ਮੈਨੂੰ ਇਹ ਦੱਸੋ ਲੈ ਵੀ ਰਾਘਵ ਚੱਡਾ ਦੀ ਤੇ ਉਹਨਾਂ ਦੀ ਟਸਲ ਹੋ ਗਈ ਨਾ, ਟਸਲ ਹੋਈ ਨਾ ਹੁਣ, ਇਹ 'ਚ ED ਕਿੱਥੋਂ ਆ ਗਈ?
1: ਕਿਵੇਂ ਆਈ ED?
0: ਤੁਹਾਨੂੰ ਨਹੀਂ ਪਤਾ ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
1: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਉਹਨੂੰ ਵੈਰੀਫਾਈ ਕਰ ਰਹੇ
0: ਹੋ? ਲੈ ਪਹਿਲਾਂ ਤੁਸੀਂ ਮਾਰੀ ਨਹੀਂ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ। ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ। ਤੁਸੀਂ ਬਿਕਰਮ ਸਿੰਘ ਮਜੀਠੀਆ ਤੇ ਕੇਸ ਚੱਲਿਆ, ਡਰੱਗ ਵਾਲਾ ਤੇ ਮੇਰਾ ਰੌਲਾ ਪਾਈ ਗਏ ਆ, ਆ ਜਾਇਦਾਦ ਵਾਲਾ ਕੇਸ ਸੀ ਆਈ ਸੀ ਨਾ। ਮੈਨੂੰ ਦੱਸੋ 92 ਤੋਂ ਲੈ ਕੇ ਹੁਣ ਤੱਕ ਜਿੰਨੇ ਪੋਲੀਟੀਸ਼ੀਅਨ ਨੇ ਵੱਡੇ ਅਹੁਦਿਆਂ ਤੇ ਰਹੇ ਨੇ, ਉਹਨਾਂ ਦੀ ਜਾਇਦਾਦ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦੇ ਮਹਿਲ ਕਿੱਥੋਂ ਬਣ ਗਏ? ਆ ਹੁਣ ਵਾਲਿਆਂ ਦੇ ਕਿੰਨੀਆਂ ਵੱਡੀਆਂ ਵੱਡੀਆਂ ਮਹਿਲ ਪੈ ਗਏ ਨੇ, ਇਹ ਕਿੱਥੋਂ ਪੈ ਗਏ? ਇਦੋਂ ਪਹਿਲਾਂ ਵਾਲਿਆਂ ਦੇ ਵੀ, ਉਦੋਂ ਪਹਿਲਾਂ ਵਾਲਿਆਂ ਦੇ ਵੀ, ਇਹ ਮਹਿਲ ਕਿੱਥੋਂ ਪੈ ਗਏ ਨੇ? ਇਹ ਮਹਿਲ ਕਿਹਨੇ ਪਾਤੇ ਨੇ?
1: ਕਿਵੇਂ ਪਏ?
0: ਕਰਪਸ਼ਨ।
1: ਫਿਰ ਲੋਕ ਕਿਉਂ ਬਾਰ-ਬਾਰ ਸਰ ਇਹਨਾਂ ਨੂੰ ਜਿਤਾਈ ਜਾ ਰਹੇ ਨੇ?
0: ਬੇਟਾ ਮੈਂ ਲੋਕਾਂ ਦੇ ਮਾਮਲੇ 'ਚ ਇੱਕ ਗੱਲ ਦੱਸਦਾ ਤੁਹਾਨੂੰ, ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ, ਫਿਰ ਉਹਨਾਂ ਨੂੰ ਲੱਗਿਆ ਸ਼ਾਇਦ ਇੱਕ ਆਪਸ਼ਨ ਆ ਗਿਆ ਆਮ ਆਦਮੀ ਪਾਰਟੀ, ਆਹੀ ਲੱਗਿਆ। ਫਿਰ ਉਹਨਾਂ ਨੇ ਵੋਟ ਪਾਤੀ ਜਿਤਾ ਤੇ, ਇਹ ਉਦੋਂ ਵੀ ਭੈੜੇ ਨਿਕਲੇ। ਲੋਕਾਂ ਨਾਲ ਧੋਖਾ ਹੋਇਆ, ਲੋਕਾਂ ਨੇ ਆਪਦੇ ਵੱਲੋਂ ਇਨਕਲਾਬ ਕਰਤਾ ਸੀ, ਲੋਕਾਂ ਨੇ ਇਨਕਲਾਬ ਕਰਤਾ ਸੀ। ਇਹ ਤਾਂ ਇਹਨਾਂ ਨੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜੋ ਇਹਨਾਂ ਨੇ ਕਹੀਆਂ ਸੀ, ਨਹੀਂ ਤਾਂ ਮੈਨੂੰ ਦੱਸੋ 21,000 ਰੇਤੇ ਵਾਲਾ ਕਿੱਧਰ ਗਿਆ? 21,000 ਕਰੋੜ ਲੋਕਾਂ ਕੋਲੇ ਕੋਈ ਆਪਸ਼ਨ ਹੀ ਨਹੀਂ, ਵਿਚਾਰਿਆਂ ਕੋਲੇ ਕੋਈ ਇਮਾਨਦਾਰ ਵਿਕਲਪ ਹੀ ਨਹੀਂ। ਮਾੜਾ ਜਿਹਾ ਲੱਗਿਆ ਕਿ ਇਹ ਸਹੀ ਹੋ ਸਕਦੇ ਨੇ, ਉਹਨਾਂ ਨੇ ਵੋਟ ਪਾਤੀ, ਅਸੀਂ ਤਾਂ ਰੌਲਾ ਪਾਇਆ। ਉਹ ਨਾ ਪਾਓ, ਇਹਨਾਂ ਦੀਆਂ ਪਾਲਿਸੀਆਂ ਸਹੀ ਨਹੀਂ ਗੀਆਂ, ਪਰ ਇਹ ਮੰਨੇ ਹੀ ਨਹੀਂ। ਮੈਂ ਬੋਲੀ ਜਾ ਰਿਹਾ ਜਿਵੇਂ ਥੋਨੀ ਮੈਂ ਕਿਹਾ ਸੀ, ਮੈਂ ਨਿਤਨੇਮ ਵਾਂਗੂ ਬੋਲ ਰਿਹਾ। ਮੈਂ ਇਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਪਾਲਿਸੀ ਦੀ ਡਿਟੇਲ ਲੈ ਲਓ, ਜੇ ਤੁਸੀਂ ਪਾਲਿਸੀ ਦੀ ਡਿਟੇਲ ਤੇ ਵੋਟ ਪਾਓਗੇ ਤਾਂ ਤੁਸੀਂ ਬਚ ਜੂਗੇ, ਨਹੀਂ ਤਾਂ ਤੁਸੀਂ ਚਲੇ ਜਾਓਗੇ। ਮੈਨੂੰ ਆਂਦੇ ਜੀ ਕਿਵੇਂ? ਮੈਂ ਕਿਹਾ ਤੁਹਾਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ ਰੇਤ ਰੈਵਨਿਊ ਵਧਾ ਦੇਵਾਂਗੇ, ਤੁਸੀਂ ਪੁੱਛਿਆ ਸੀ ਕਿਵੇਂ ਵਧਾਉਂਗੇ? ਬਸ ਆ ਕਿਵੇਂ ਪੁੱਛਣਾ ਸ਼ੁਰੂ ਕਰ ਲਓ। ਇਹਨਾਂ ਨੇ ਕਿਹਾ ਨਸ਼ੇ ਹਟਾ ਦੇਵਾਂਗੇ, ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸੌਂਹ ਖਾ ਲਈ ਸੀ। ਸਿਰਫ ਇੰਨਾ ਪੁੱਛ ਲੈਣਾ ਸੀ ਕਿ ਕਿਵੇਂ ਹਟਾਏਗਾ, ਕੀ ਜੇਲ੍ਹਾਂ ਦੀ ਰਿਪੋਰਟ, ਉੱਥੇ ਫਲੈਂਗ ਵਾਂਗੂ ਜਾਂਚ ਹੋਊਗੀ ਮਹੀਨੇ 'ਚ 2 ਵਾਰੀ, ਕਿੰਨੀਆਂ ਕੁ ਜੇਲ੍ਹਾਂ ਨੇ, ਔਰ ਉਸ ਤੋਂ ਬਾਅਦ ਉਹ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਊਗੀ। ਇੰਨਾ ਕੁ ਪੁੱਛ ਲਓ, ਐ 35 ਤੋਂ 40 ਮਸਲੇ ਨੇ ਜਿਨ੍ਹਾਂ ਦੀ ਡਿਟੇਲ, ਕਿ ਪਹਿਲਾਂ ਕੀ ਸੀ, ਖਰਾਬ ਕਿਵੇਂ ਹੋਇਆ, ਬਿਹਤਰ ਕਿਵੇਂ ਹੋ ਸਕਦੇ ਆ, ਉਹ ਡਿਟੇਲ ਤੁਸੀਂ ਕਰ ਲਓ, ਸਹੀ ਹੋ ਜੂਗਾ ਸਾਰਾ ਕੁਛ।
1: ਕੀ ਤੁਸੀਂ ਇੰਨੇ ਸਮੇਂ ਪਹਿਲਾਂ ਫਿਲਮਾਂ ਕਰਦੇ ਸੀ, ਤੁਸੀਂ ਫਿਲਮਾਂ ਛੱਡ ਕੇ ਤੁਸੀਂ ਇੱਧਰ ਲੋਕਾਂ ਨੂੰ ਹੁੱਬ ਹੁੱਬ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਹੀ ਹੈ ਕਿ ਗਲਤ ਹੈ? ਮੇਰਾ ਇਹ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਅਸਰ ਹੋ ਰਿਹਾ ਤੁਹਾਡੀਆਂ ਗੱਲਾਂ ਦਾ?
0: ਬੇਟਾ ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ, ਮੈਨੂੰ ਤਾਂ ਨਹੀਂ ਪਤਾ ਗਾ। ਮੈਨੂੰ ਤਾਂ ਇਹ ਪਤਾ ਕਿ ਮੈਂ ਕਰ ਰਿਹਾ ਇਹ ਕੰਮ, ਮੇਰੇ ਤਾਂ ਜਿੰਮੇ ਆਹੀ ਹੈ ਨਾ। ਮੇਰੇ ਪੱਲੇ ਇਹ ਤਾਂ ਨੀਗਾ ਕਿ ਮੈਂ ਉਹਨਾਂ ਦੇ ਅੰਦਰ ਕੋਈ ਚਾਬੀ ਮਰੋੜ ਦਿਆਂ ਕਿ ਕਵਾਂ ਅਸਰ ਹੋ ਜੇ ਤੇਰੇ ਤੇ, ਮੈਂ ਤਾਂ ਆਹੀ ਕਰ ਸਕਦਾ। ਕਿਹੜਾ ਮੁੱਦਾ ਜਿਹੜਾ ਅਸੀਂ ਡਿਟੇਲ ਨਹੀਂ ਦਿੱਤੀ? ਅਸੀਂ ਇਕੱਲਾ ਇਹ ਨਹੀਂ ਕਹਿ ਰਹੇ ਕਿ ਗਲਤ ਹੈ, ਅਸੀਂ ਨਾਲ ਉਹਦੀ ਡਿਟੇਲ ਵੀ ਦੱਸ ਰਹੇ ਸਹੀ ਕਿਵੇਂ ਹੈ। ਹੁਣ ਇਹ ਜਿਹਾ ਹਾਈਵੇ ਦਾ ਮਸਲਾ ਹੋਇਆ ਹਿਮਾਚਲ, ਉਹਨਾਂ ਨੇ ਟੈਕਸ

0: ਤੁਸੀਂ ਉੱਥੇ 40 ਤੋਂ 50 ਕਿਲੋਮੀਟਰ ਅੱਗੇ ਜਾਓ, ਜਿਵੇਂ ਹਿਮਾਚਲ ਚ ਪ੍ਰਵੇਸ਼ ਕਰਦੇ ਹੋ, ਤੁਹਾਨੂੰ 2 ਤੋਂ 2500 ਰੁਪਇਆ ਪੇ ਕਰਨਾ ਪੈਂਦਾ। ਜਦੋਂ ਹਿਮਾਚਲ ਵਾਲੇ ਪੰਜਾਬ ਚ ਆਉਂਦੇ ਨੇ ਤੁਹਾਨੂੰ 40 ਰੁਪਏ ਦੇਣੇ ਪੈਂਦੇ ਆ। ਅਸੀਂ ਕਿਹਾ ਪੰਜਾਬ ਗੌਰਮੈਂਟ ਟੈਕਸ ਲਾਵੇ ਬਦਲੇ ਚ, ਜਾਂ ਤਾਂ ਉਹ ਟੈਕਸ ਖਤਮ ਕਰ ਦੇਣਗੇ ਜਾਂ ਫਿਰ ਸਾਡੀ ਸਰਕਾਰ ਦਾ ਰੈਵਨਿਊ ਵਧੂਗਾ। ਦੋਵਾਂ ਚੋਂ ਇੱਕ ਗੱਲ ਤਾਂ ਹੋਵੇ, ਕੀਤਾ ਹਾਲਤੀ ਕਿ ਨਹੀਂ ਕੀਤਾ। ਕੀ ਹੋ ਰਿਹਾ ਕਿ ਸਰਕਾਰਾਂ ਇਹ ਆਪਦੀ ਮਰਜ਼ੀ ਨਾਲ ਨਹੀਂ ਚੱਲ ਰਹੀਆਂ। ਇਹਨਾਂ ਸਰਕਾਰਾਂ ਨੂੰ ਦਿੱਲੀ ਤੋਂ ਇਸ਼ਾਰਾ ਆਉਂਦਾ ਹੈ, ਔਰ ਦਿੱਲੀ ਤੁਹਾਡੇ ਕਦੇ ਵੀ ਵਫਾਦਾਰ ਨਹੀਂ ਰਹੀ। ਤੁਹਾਡਾ ਫੈਡਰਲ ਸਟਰਕਚਰ ਇਹਨਾਂ ਨੇ ਨੈਸ਼ਨਲਾਈਜ਼ ਕਰਤਾ, ਤੁਹਾਡੇ ਅਧਿਕਾਰ ਖੋ ਕੇ ਲੈ ਗਏ, ਤੁਹਾਨੂੰ ਪੰਗੂ ਬਣਾਤਾ ਇਹਨਾਂ ਨੇ। ਕਿਹਨੇ GST ਵਾਲੀ ਗੱਲ ਕਹੀ ਸੀਗੀ? ਕੌਣ ਸੀ ਸਾਡਾ ਫਾਈਨਾਂਸ ਮਿਨਿਸਟਰ? ਕੌਣ ਸੀ ਉਦੋਂ ਦੀ ਸਰਕਾਰ ਜਿਹਨੇ ਲਿਖ ਕੇ ਦਿੱਤਾ ਕਿ ਸੈਂਟਰ ਕੁਲੈਕਟ ਉਹ ਕਲੈਕਸ਼ਨ ਕਰਦੇ, ਅਸੀਂ ਉਹਨਾਂ ਅੱਗੇ ਭਿਖਾਰੀ ਬਣ ਕੇ ਖੜ ਜਾਂਦੇ ਹਾਂ? ਕਿਹਨੇ ਕੀਤਾ ਇਹ? ਕਿਉਂ ਨੀ ਇਹਨਾਂ ਨੂੰ ਸਮਝ ਆਈ ਉਦੋਂ ਕਿ ਕਲੈਕਸ਼ਨ ਪੰਜਾਬ ਕਰੇ, ਮਤਲਬ ਸਾਰੀਆਂ ਸਟੇਟਾਂ ਕਰਨ, ਆਪਦੀ ਮਰਜ਼ੀ ਨਾਲ ਉਹਨਾਂ ਦਾ ਹਿੱਸਾ ਦੇ ਦੇਣ? ਉਲਟਾ ਵੀ ਤਾਂ ਹੋ ਸਕਦਾ ਸੀ, ਕਿਉਂ ਨੀ ਹੋਇਆ ਇਹ? ਇੱਕ ਗੱਲ ਆ, ਬਿੱਲ ਜੋ ਬਣਾ ਰਹੇ ਹੈ 66 ਤੋਂ ਲੈ ਕੇ ਬੇਟਾ ਹੁਣ ਤੱਕ ਇਹ ਹਿਸਟਰੀ ਚ ਨਹੀਂ ਹੋਇਆ ਪੰਜਾਬ ਦੀ, ਚ ਕਿ ਪੰਜਾਬ ਚ ਕੋਈ ਮੋਰਚਾ ਲੱਗੇ ਕੋਈ ਮੰਗ ਲਈ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਹ ਹੋਇਆ ਨਹੀਂ ਹਾਲਤੀ, ਹੁਣ ਜਾ ਰਿਹਾ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ ਤੇ ਉਹਨਾਂ ਬੁੱਧੀਜੀਵੀਆਂ ਦੀ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ। ਨਾ ਉਹ ਕਿਸੇ ਫਲੱਡ ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਨਾ ਕਿਸੇ ਹਾਈਵੇ ਤੇ ਖੜਦੇ ਨੇ ਜਾਂ ਕਿਸੇ ਬੁੱਢੇ ਨਾਲੇ ਤੇ ਖੜਦੇ ਨੇ। ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ ਨੇ, ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਨੂੰ 1 ਨੰਬਰ ਤੋਂ ਖੀਰ ਤੇ ਲੈ ਆਂਦਾ। ਨਹੀਂ ਤਾਂ ਮੈਨੂੰ ਦੱਸੋ, ਆਹ ਜਿਹੜੇ ਪੁਲਿਸ ਅਫੀਸਰ ਨੇ ਕਮਾਊ ਪੁੱਤ, ਇਹ ਸਾਰੀਆਂ ਸਰਕਾਰਾਂ ਚ ਕਿਉਂ ਹੁੰਦੇ ਨੇ? ਕਮਾਊ ਪੁੱਤ ਕਹਿ ਤਾਂ ਦਿੱਤਾ ਮੈਂ,
1: ਸਾਰੇ ਤਾਂ ਕਮਾਊ ਪੁੱਤ ਨਹੀਂ ਹੋ ਸਕਦੇ,
0: ਜ਼ਿਆਦਾਤਰ ਨੇ। ਵੇਖ ਲਓ ਕਿਹੜੇ, ਪਹਿਲੀ ਅਕਾਲੀ BJP ਵੇਲੇ ਵੀ ਸੀ, ਕੱਲ ਕਾਂਗਰਸੀਆਂ ਵੇਲੇ ਵੀ ਸੀ, ਹੁਣ ਵੀ ਨੇ। ਕਮਾਊ ਪੁੱਤ ਸਾਰੇ ਨਹੀਂ ਹੁੰਦੇ ਬੱਚੇ, ਕੋਈ ਕੋਈ ਹੁੰਦਾ, ਉਹ ਹੈਗੇ ਕਿ ਨਹੀਂ। ਹੁਣ ਪੰਜਾਬ ਦਾ ਧੱਕਾ ਵੇਖੋ, DGP ਤੋਂ ਲੈ ਕੇ ਥੱਲੇ ਤੱਕ, ਚੀਫ ਸੈਕਟਰੀ ਤੋਂ ਲੈ ਕੇ ਥੱਲੇ ਤੱਕ, ਕਿਹੜਾ ਪੰਜਾਬੀ ਬੱਚਿਆ?
1: ਰੀਜ਼ਨ ਕੀ ਹੈ ਕਿ ਪੰਜਾਬੀ ਖੁਦ ਇੰਟਰਸਟ ਨਹੀਂ ਲੈ ਰਹੇ ਕਿ ਅਸੀਂ ਆਫੀਸਰ ਬਣੀਏ?
0: ਬੇਟਾ ਸਾਡੀਆਂ ਸਰਕਾਰਾਂ ਇਹ ਲੁਟੇਰੇ ਸੀਗੇ, ਇਹਨਾਂ ਨੇ ਪੰਜਾਬ ਨੂੰ ਵੇਚਤਾ, ਤੁਹਾਡੀ ਜਵਾਨੀ ਦਾ ਸੌਦਾ ਕੀਤਾ। ਇਹਨਾਂ ਨੇ ਖੁਸ਼ ਹੁੰਦੇ ਨੇ ਕਿ ਮੁੰਡੇ ਸਾਡੇ ਬਾਹਰ ਜਾ ਰਹੇ ਨੇ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਤੁਹਾਡੀ, ਤੁਹਾਡੀਆਂ ਨੌਕਰੀਆਂ ਬਾਹਰਲਿਆਂ ਨੂੰ ਜਾ ਰਹੀਆਂ। ਕੌਣ, ਕਿਹਨੇ ਫੈਸਲਾ ਕੀਤਾ ਕਿ 25% ਤੋਂ ਘਟਾ ਕੇ 5% ਕਰ ਦਿਓ? ਸੇਮ ਐਗਜ਼ਾਮ ਰਾਜਸਥਾਨ ਚ ਹੁੰਦੇ ਨੇ, ਉੱਥੇ 29% ਹੈ, ਤੇ ਕੌਣ ਬਣੂਗਾ ਤੁਹਾਡਾ SDM, ਕੌਣ ਬਣੂਗਾ ਤੁਹਾਡਾ DSP? ਕਿਹੜਾ ਬੰਦੇ ਨੇ ਡਾਕਖਾਨੇ ਚ ਬਹਿ ਕੇ ਕਿਹਾ ਅੰਮ੍ਰਿਤਸਰ ਦੇ ਮੈਨੂੰ ਪੰਜਾਬੀ ਨਹੀਂ ਆਉਂਦੀ? ਕਿਹਾ ਕਿ ਨਹੀਂ ਕਿਹਾ? ਕੀ ਇਸ ਪੰਜਾਬ ਚ ਹੋ ਨਹੀਂ ਰਿਹਾ ਇਹ? ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ ਚ ਸਾਡੇ ਕਿਉਂ ਨੀ ਬਣ ਰਿਹਾ ਡੋਮੀਸੇਲ ਦਾ? ਇਹ ਸਰਕਾਰਾਂ ਨੂੰ ਲਿਖ ਲਿਖ ਕੇ ਭੇਜਤਾ ਸੀ, ਮੁੰਡੇ ਮਰੀ ਜਾ ਰਹੇ ਨੇ।
1: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ।
0: ਬੇਟਾ ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹ ਬਿੱਲ ਪਾਰਟੀ ਵੱਲੋਂ ਪਵਾ ਔਖਾ? ਉਹਨਾਂ ਦਾ ਜਵਾਬ ਸੀ, ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ। ਵਟ ਕੈਨ ਆਈ ਡੂ? ਅਸੀਂ 8 ਪੇਜ ਦਾ ਪ੍ਰੋਪਰ ਜੈਨੂਅਨ ਬਿੱਲ ਬਣਾ ਕੇ ਇਹਨਾਂ ਨੂੰ 1 ਸਾਲ ਪਹਿਲਾਂ ਦਿੱਤਾ ਹੈ, ਬਲਕਿ 1.5 ਸਾਲ ਹੀ ਉਹ ਚੱਲਿਆ ਹੁਣ ਤਾਂ। ਉਹਦੇ ਚ ਲਿਖਿਆ ਕਿ ਪੰਜਾਬ ਦੀ ਜ਼ਮੀਨ ਸਿਰਫ ਐਗਰੀਕਲਚਰਲਿਸਟ ਖਰੀਦੂਗਾ ਜਾਂ ਉਹਦੇ ਨਾਲ ਜੁੜੇ ਹੋਏ ਲੋਕ, ਔਰ ਉਹ ਪੰਜਾਬ ਦਾ ਡੋਮੀਸੇਲ ਹੋਵੇ। ਅਸੀਂ ਲਿਖਿਆ ਉਹ ਚ ਜਿਹੜੇ ਬੰਦੇ ਬਾਹਰੋਂ ਆਉਣ, ਜਿੰਨੇ ਵੀ ਬਾਹਰੋਂ ਆਉਣ, ਉਹਨਾਂ ਨੂੰ ਡੋਮੀਸੇਲ ਸਰਟੀਫਿਕੇਟ ਮਿਲਣ ਲਈ 15 ਤੋਂ 25 ਸਾਲ ਚਾਹੀਦੇ ਨੇ। ਉਹ ਕਲਚਰ ਨੂੰ ਜਾਣ ਤਾਂ ਲੈਣ, ਫਿਰ ਵੋਟ ਪਾਉਣਗੇ। ਆ SIR ਆ ਰਿਹਾ, ਇਹਦੇ ਤੇ ਕੋਈ ਪਾਰਟੀ ਬੋਲੀ ਹੁਣ ਤੱਕ? ਅਸੀਂ ਬੋਲ ਰਹੇ ਹਾਂ ਕਿ ਤੁਹਾਡੇ ਮੁੰਡਿਆਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ, ਬਾਹਰਲਿਆਂ ਦੀਆਂ ਬਣਾਈਆਂ ਜਾਣਗੀਆਂ, ਤੁਹਾਡੀ ਡੈਮੋਗ੍ਰਾਫੀ ਪਰਮਾਨੈਂਟ ਖਤਮ ਕਰ ਦਿੱਤੀ ਜਾਊਗੀ, ਬਦਲ ਦਿੱਤੀ ਜਾਊਗੀ। ਕੋਈ ਪਾਰਟੀ ਬੋਲ ਰਹੀ ਹੈ ਕਿ ਖਰੜ ਦੇ ਵਿੱਚ 60% ਹਿਮਾਚਲੀ ਨਹੀਂ ਹੋ ਗਏ ਜਾਂ ਬਾਹਰਲੇ ਨਹੀਂ ਹੋ ਗਏ? ਉਹਨਾਂ ਦੇ ਬੋਨਾਫਾਈਡ ਦਾ ਕਾਨੂੰਨ ਆ, ਉਹਨਾਂ ਦੀ ਬੱਚੀ ਦਾ ਵਿਆਹ ਬਾਹਰ ਹੋ ਜੇ, ਉਹਦੀ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਸਾਡੇ ਹੈ। ਸਾਡੇ ਉਹ ਆ ਕੇ ਹੱਕ ਵੀ ਲੈ ਰਹੇ ਨੇ ਤੇ ਆਪਦੇ ਹੱਕ ਵੀ ਰੱਖੇ ਹੋਏ ਨੇ। ਕਿਹੜੀ ਚੀਜ਼ ਆ ਬੱਚੇ, ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ।

0: ਇੱਕ ਗਣਾ ਦੇ ਇੱਕ ਮੈਂ ਨਾ ਛੱਡੋ ਪਰੇ ਬਾਲੀਆਂ ਇੱਕ ਗਣਾ ਦੇ
1: ਪਰ ਫਿਰ ਵੀ ਲੋਕਾਂ ਦੇ ਕੋਲ ਆਪਸ਼ਨ ਤਾਂ ਕੋਈ ਨਹੀਂ ਹੈ
0: ਬੇਟਾ ਆਪਸ਼ਨ ਪੁਰਾਣੀ ਗੱਲ ਨਹੀਂ ਰਹਿ ਗਈ ਆਪ ਆ ਗਈ ਸੀ ਨਾ ਉਹ ਗੰਦੇ ਨਿਕਲ ਕੇ ਵੱਖਰੀ ਗੱਲ ਹੈ ਹੋਰ ਵੀ ਆਪਸ਼ਨ ਆ ਗਏ ਨੇ ਆ ਜਾਣਗੇ
1: ਅਮਿਤ ਔਜਮਾਨ ਆਪਸ਼ਨ ਹੈ
0: ਮੈਂ ਹਜੇ ਸੋਚਿਆ ਨੀਗਾ ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ ਕਿਉਂਕਿ ਮੈਨੂੰ ਲੱਗਦਾ ਹੈ MLA ਬਣਨਾ ਅਹਿਮ ਨਹੀਂ ਮੁੱਖ ਮੰਤਰੀ ਬਣਨਾ ਅਹਿਮ ਨਹੀਂ ਜਿਹੜੇ ਲੋਕਾਂ ਨੇ ਚੁਣਨਾ ਹੈ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ ਕਿਉਂਕਿ ਜਦੋਂ ਉਹ ਸਮਝਦਾਰ ਹੋ ਗਏ ਫਿਰ ਤੁਸੀਂ ਕਿਹਨੂੰ ਮਰਜ਼ੀ ਬਣਾ ਲਓ ਉਹ ਚੰਗਾ ਹੀ ਹੋਊਗਾ ਕਿਉਂਕਿ ਉਹਨਾਂ ਨੇ ਡਿਟੇਲ ਆਫ ਪਾਲਿਸੀ ਦੀ ਜਿਹੜੀ ਡਿਟੇਲ ਹੋਊਗੀ ਉਹਦੇ ਤੇ ਵੋਟਾਂ ਪਾਈਆਂ ਹੋਣਗੀਆਂ ਫਿਰ ਆਪਾਂ ਬੈਟਰ ਹੋ ਜਾਵਾਂਗੇ
1: ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ
2: CWC Immigration is one of the largest immigration companies and ਇਹਨਾਂ ਦੇ ਚਾਰ ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ
3: ਸਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration 905-670-4444
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
8: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing
9: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 ni friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: सर आपका लोन निकला है।
1: रख वो, रख रख वो।
2: याओ, I'm the dealer. ਖੰਡ ਦੇ ਨਾਲ ਕੋਈ ਗੱਲ ਕੀ?
3: ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ। ਤੂੰ ਵੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ, ਤੂੰ ਗੋਲੀਆਂ ਵੇਚਦਾ, ਹੁਣ ਤੂੰ ਨਾ ਟੈਨਸ਼ਨ ਲੈ।

ਸੁਣਿਆ ਹਵੇਲੀ ਚ ਕੋਈ ਵੱਡੇ ਸਾਹਿਬ ਆ ਰਹੇ ਨੇ, ਸ਼ਹਿਰ ਚ ਡਿਊਟੀ ਲੱਗੀ ਹੈ ਉਹਨਾਂ ਦੀ।

ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 or 207, Amar Group, ਜਿੱਥੇ

0: ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: ਬੈਸਟ ਬਾਰਗਨ ਕਾਰਪੇਟਸ ਐਂਡ ਫਲੋਰਿੰਗ ਸਿਰਫ ਇੱਕ ਨਾ ਹੀ ਨਹੀਂ ਸੱਚੀ ਬੈਸਟ ਬਾਰਗਨ ਹੈ।
2: ਬੈਸਟ ਬਾਰਗਨ ਤੇ ਮਿਲਦੇ ਨੇ ਬ੍ਰਾਂਡ ਨੇਮ ਕਾਰਪੇਟਸ, ਹਾਰਡਵੁੱਡ, ਵਾਈਨਲ ਅਤੇ ਲੈਮੀਨੇਟ ਫਲੋਰਸ ਬਾਰਗਨ ਪ੍ਰਾਈਸਸ ਤੇ।
1: ਸਾਡੇ ਸਟੋਰ ਤੇ ਆ ਕੇ ਆਪ ਸਿਲੈਕਸ਼ਨ ਵੇਖੋ ਜਾਂ ਆਪਣੇ ਘਰ ਬੈਠ ਕੇ ਚੂਜ਼ ਕਰੋ।
2: ਲਾਜਵਾਬ ਕੁਆਲਿਟੀ, ਟਾਪ ਕਲਾਸ ਸਰਵਿਸ, ਬੈਸਟ ਬਾਰਗਨ ਤੋਂ ਬਿਹਤਰ ਕੋਈ ਨਹੀਂ।
1: We also service hotels, motels, banquets and high-rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ
4: ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies and they have 4 offices in Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਨ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
10: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
11: क्या लगा था तुझे? तो भेज अपनी फौज, अब भी आ जा।
12: अरे ऐसा तू क्या खाता है यार, इतनी ताकत कहां से लाता है?
11: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
13: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
14: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਝ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ। ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
13: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
15: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
16: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
17: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ,

0: ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
1: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
2: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837.

0: ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ, ਸ਼ੁਕਰ ਹੈ ਮਾਲਕਾ ਤੇਰਾ। ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ, ਰਹਿ ਗੁਜ਼ਰ ਕੇ ਆ ਗਏ।
0: ਉਹਨਾਂ ਦੇ ਉਹ ਨਜ਼ਰ ਨਾਲ ਸਿਖਾ ਦਿੰਦੇ ਸੀ। ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੂਜਾ ਸਾਹਿਬ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਰਾਗ। ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ। ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ। ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ। ਹੁਣ ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆ। ਇਹ ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ।
1: ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਨੂੰ ਇਹ ਲੱਗਦਾ ਸੀ ਇਹ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਿਹਾ, ਅੱਜ ਚੈਸੀ ਖੜਕੀ ਨਹੀਂ ਕਾਇਮ ਆ। ਆਪਾਂ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ, ਮੈਂ ਇੱਕ ਵਾਰੀ MP ਜ਼ਰੂਰ ਬਣ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸਦੀਪ ਸਾਗਰ ਅਤੇ ਤੁਸੀਂ ਦੇਖ ਰਹੇ ਹੋ ਪੋਡਕਾਸਟ। ਅਤੇ ਦੋਸਤੋ, ਮੁਕੇਸ਼ ਆਲਮ ਜੀ ਦਾ ਇੱਕ ਸ਼ੇਰ ਹੈ ਕਿ ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਨੀ ਸੁਣਕਰ ਪਿਆਸ ਇਤਨੀ ਥੀ ਕਿ ਰੋ ਪੜੇ ਪਾਣੀ ਸੁਣਕਰ। ਅੱਜ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਗੱਲ ਸ਼ੁਰੂ ਕਿੱਥੋਂ ਕਰਾਂ। ਗੱਲ ਹੈ ਇੱਕ ਐਸੇ ਗਾਇਕ ਦੀ ਜਿਹਨੇ ਟਿੱਬਿਆਂ ਦੇ ਵਿੱਚ ਬੈਠ ਕੇ ਵਾਈਟ ਹਾਊਸ ਦੇ ਸੁਪਨੇ ਦੇਖ ਲਏ। ਗੱਲ ਉਸ ਮਾਂ ਦੀ ਹੈ ਜਿਹਨੂੰ ਲੋਕ ਹਰ ਰੋਜ਼ ਤਾਨੇ ਮਾਰਨ ਲੱਗ ਗਏ ਕਿ ਤੇਰਾ ਮੁੰਡਾ ਪਾਗਲ ਹੋ ਗਿਆ। ਗੱਲ ਉਸ ਕਿੱਲ ਦੀ ਵੀ ਕਰਨੀ ਚਾਹੁੰਦਾ ਜਿਹੜਾ ਇੱਕ ਸ਼ਾਗਿਰਦ ਦੇ ਪੈਰ ਦੇ ਆਰ ਪਾਰ ਹੋ ਗਿਆ। ਗੱਲ ਉਸ ਖੂਨ ਦੀ ਵੀ ਕਰਨੀ ਚਾਹੁੰਦਾ ਜਿਹੜਾ ਪੈਰਾਂ 'ਚੋਂ ਰਿਸਦਾ ਤਾਂ ਰਿਹਾ ਪਰ ਸ਼ਾਗਿਰਦ ਨੇ ਪੈਡਲ ਮਾਰਨੇ ਬੰਦ ਨਹੀਂ ਕੀਤੇ ਕਿ ਕਿਤੇ ਮੇਰੇ ਉਸਤਾਦ ਜੀ ਨੂੰ ਰਾਸਤੇ ਦੇ ਵਿੱਚ ਖੜਾ ਨਾ ਹੋਣਾ ਪੈ ਜਾਏ। ਗੱਲ ਸੁਪਨਿਆਂ ਦੀ ਹੈ, ਗੱਲ ਕੱਚੇ ਰਾਹਾਂ ਦੀ ਹੈ ਜਿੱਥੇ ਬੈਠ ਕੇ ਮਾਰਬਲਾਂ ਦੇ ਸੁਪਨੇ ਲਏ, ਜਿੱਥੇ ਬੈਠ ਕੇ ਉਹਨੇ ਸੋਚਿਆ ਸੀ ਕਦੇ ਕਿ ਮੈਂ ਬਣੂੰਗਾ ਗਾਇਕ ਅਤੇ ਐਸਾ ਗਾਇਕ ਬਣੂੰਗਾ ਜਿਹੜੇ ਅੱਜ ਮੈਨੂੰ ਪਾਗਲ ਕਹਿ ਰਹੇ ਨੇ ਨਾ, ਕੱਲ੍ਹ ਤੇਰੇ ਮੁੰਡੇ ਨੂੰ ਸੁਣ ਸੁਣ ਕੇ ਪਾਗਲ ਹੋਣਗੇ। ਮੇਰੇ ਕੋਲ ਲਫਜ਼ ਨਹੀਂ ਕਿ ਉਸ ਗਾਇਕ ਨੂੰ ਕਿਸ ਤਰ੍ਹਾਂ ਇੰਟਰੋਡਿਊਸ ਕਰਾਂ। ਬੜਾ ਲੰਬਾ ਸਫ਼ਰ ਹੈ, ਬੜਾ ਵੱਡਾ ਗਾਣਾ ਹੈ। ਗਾਣਾ ਵੀ ਐਸਾ, ਜਦੋਂ ਫੋਕ ਗਾਇਆ ਤਾਂ ਜਮਲਾ ਜੱਟ ਦੀਆਂ ਝਲਕਾਰਾਂ ਵੀ ਮਾਰੀਆਂ, ਜਦੋਂ ਸੂਫੀ ਗਾਇਆ ਤਾਂ ਲੱਗਾ ਕਿ ਵਾਰਿਸ਼ਾ ਇਹਦੇ ਅੰਦਰ ਆ ਗਿਆ, ਜਦੋਂ ਗੁਰਬਾਣੀ ਗਾਉਣ ਲੱਗਾ ਤਾਂ ਇੱਦਾਂ ਲੱਗਾ ਕਿ ਇਹ ਪਰਟੀਕੁਲਰਲੀ ਗੁਰਬਾਣੀ ਦਾ ਹੀ ਗਵੱਈਆ ਹੈ। ਜਿਸ ਵੀ ਰੰਗ ਦੇ ਵਿੱਚ ਆਇਆ ਉਹ ਰੰਗ ਕਬੂਲ ਕੀਤਾ ਲੋਕਾਂ ਨੇ, ਇਹ ਸੁਰ ਦੀ ਤਾਕਤ ਸੀ। ਅਤੇ ਅੱਜ ਉਸ ਸੁਰੀਲੇ ਅਤੇ ਸਜੀਲੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਦਾ। ਮੇਰੀ ਔਕਾਤ ਨਹੀਂ ਰੂਬਰੂ ਕਰਦੀ, ਬਸ ਆਪਾਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਗੱਲਾਂ ਕਰਾਂਗੇ ਉਹਨਾਂ ਦੇ ਸੰਗੀਤਕ ਸਫ਼ਰ ਦੀਆਂ, ਕਿਉਂਕਿ ਬੜਾ ਕੁਝ ਹੈ ਉਹਨਾਂ ਦੇ ਅੰਦਰ। ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ, ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵੀ ਸਫਲ ਬਣਾਉਣੀ ਚਾਹੀਦੀ ਆ। ਛੋਟੀ ਜ਼ਬਾਨ ਦੇ ਨਾਲ ਵੱਡਾ ਨਾਮ ਲੈ ਰਿਹਾ, ਪਦਮ ਸ਼੍ਰੀ ਜਨਾਬ ਹੰਸ ਰਾਜ ਹੰਸ ਜੀ, ਹੰਸ ਭਾਜੀ ਸਾਗਰ ਪੋਡਕਾਸਟ ਦੇ।

0: ਵਿੱਚ ਤੁਹਾਡਾ ਬਹੁਤ ਬਹੁਤ ਬਹੁਤ ਸਵਾਗਤ।
1: ਬਹੁਤ ਸ਼ੁਕਰੀਆ ਜੀ। ਸਕੂਨ ਹੈ ਦਿਲ ਕੇ ਲੀਏ ਕੁਛ ਤੋ ਇਹਤਮਾਮ ਕਰੂੰ,
0: ਹਾਂ
1: ਜ਼ਰਾ ਨਜ਼ਰ ਤੋ ਮਿਲੇ ਫਿਰ ਉਹਨੇ ਸਲਾਮ ਕਰੂੰ।
0: ਹਾਏ ਹਾਏ ਹਾਏ ਹਾਏ,
1: ਮੁਝੇ ਤੋ ਹੋਸ਼ ਨਹੀਂ, ਆਪ ਮਸ਼ਵਰਾ ਦੀਜੇ, ਕਹਾਂ ਸੇ ਛੇੜੂੰ ਫਸਾਨਾ, ਕਹਾਂ ਤਮਾਮ ਕਰੂੰ।
0: ਹਾਏ ਹਾਏ, ਫਸਾਨਾ ਬਾਜੀ ਉੱਥੋਂ ਹੀ ਮੈਂ ਚਾਹੁੰਦਾ ਛੇੜੋ, ਕਿਉਂਕਿ ਹੰਸਰਾਜ ਹੰਸ ਜੀ ਨੂੰ ਸੰਗੀਤ ਤੋਂ ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਆਪਣੇ ਆਪ ਦੇ ਵਿੱਚ ਇੱਕ ਸੰਗੀਤ ਯੂਨੀਵਰਸਿਟੀ, ਐਸਾ ਗਾਣਾ ਜਿਹਨੂੰ ਗਾ ਗਾ ਕੇ ਲੋਕਾਂ ਨੇ ਆਪਣੀ ਜ਼ਿੰਦਗੀ ਬਣਾ ਲਈ, ਉਸ ਗਾਣੇ ਦੀ ਮੈਂ ਚਾਹੁੰਦਾ ਅੱਜ ਉਹ ਗੱਲਾਂ ਜ਼ਰੂਰ ਕੀਤੀਆਂ ਜਾਣ ਜਿਹੜੀਆਂ ਮੈਨੂੰ ਲੱਗਦਾ ਕਿ ਲੋਕਾਂ ਦੇ ਅੱਗੇ ਆਉਣੀਆਂ ਚਾਹੀਦੀਆਂ, ਅਤੇ ਲੋਕ ਆਪਣੀ ਜ਼ਿੰਦਗੀ 'ਚ ਉਹਨਾਂ ਗੱਲਾਂ ਨੂੰ ਧਾਰ ਕੇ ਕੁਝ ਬਣ ਸਕਦੇ ਨੇ।
1: ਹਾਂਜੀ, ਰੱਬ ਸੋਹਣਾ ਜਦੋਂ ਮਿਹਰਬਾਨ ਹੋਵੇ ਅਤੇ ਇਹ ਜਿਹੜੀ ਸੂਖਮ ਕਲਾ ਸੰਗੀਤ ਦੀ ਇਹ ਸਮਝ ਆਉਂਦੀ ਹੈ, ਅਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਤਮੀਰ ਬਣ ਰਹੇ ਸੀ, ਮੇਰਾ ਇੰਟਰੋਡਕਸ਼ਨ ਦੇ ਰਹੇ ਸੀ, ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਸੋਚਿਆ ਕਿਸੇ ਹੋਰ ਬਾਰੇ ਗੱਲ ਕਰਨ ਲੱਗੀ। ਮੈਂ ਆਪਣੇ ਆਪ ਨੂੰ ਸਟੂਡੈਂਟ ਹੀ ਸਮਝਿਆ, ਹਮੇਸ਼ਾ ਵਿਦਿਆਰਥੀ ਸਮਝਿਆ ਸੰਗੀਤ ਦਾ। ਔਰ ਜਿਵੇਂ ਬਜ਼ੁਰਗਾਂ ਨੇ ਕਿਹਾ ਕਿ ਸਮੁੰਦਰ ਹੈ, ਉਹਨਾਂ ਨੇ ਤਾਂ ਤਾਰੀਆਂ ਵੀ ਲਾਈਆਂ, ਅਸੀਂ ਉਹ ਲੋਕ ਹਾਂ ਕਿਨਾਰੇ 'ਤੇ ਅਜੇ ਬੈਠੇ, ਜਸਟ ਇਸ ਤਲਾਸ਼ ਵਿੱਚ ਹਾਂ ਕਿ ਕਦੋਂ ਥੋੜ੍ਹਾ ਬਹੁਤਾ ਇੱਕ ਬੂੰਦ ਮਿਲੇ। ਲੇਕਿਨ ਜੋ ਵੀ ਸੀਗਾ ਕੋਸ਼ਿਸ਼ ਕੀਤੀ ਆ, ਬਾਕੀ ਜਿੰਨੀਆਂ ਸਿਫਤਾਂ ਨੇ, ਸਭ ਤੋਂ ਪਹਿਲਾਂ ਤਾਂ ਮਾਂ ਬਾਪ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਬੰਦੇ ਨੂੰ, ਜਿਹਦੀ ਵਜ੍ਹਾ ਨਾਲ ਅਸੀਂ ਇਹ ਧਰਤੀ 'ਤੇ ਆਉਂਦੇ ਹਾਂ, ਇਸ ਦੁਨੀਆਂ ਦੇ ਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਚੰਗੀ ਕਿਸਮਤ ਹੋਵੇ ਤਾਂ ਚੰਗੇ ਉਸਤਾਦ ਮਿਲ ਜਾਂਦੇ ਆ, ਫਿਰ ਜੋ ਵੀ ਸਿਫਤਾਂ ਹੁੰਦੀਆਂ, ਜੋ ਵੀ ਪ੍ਰੇਜ਼ ਹੁੰਦੀ ਹੈ, ਉਹਨੂੰ ਐਟ ਡਿਸਟੈਂਸ ਹੀ ਰੱਖੋ
0: ਜੀ,
1: ਹੋਰ ਅੱਛਾ ਕਰਨ ਦਾ ਸੋਚਦੇ ਰਹੋ। ਮੇਰੀ ਇੱਦਾਂ ਹੀ ਤਲਾਸ਼ ਵਿੱਚ ਹੀ ਉਮਰ ਗੁਜ਼ਰੀ ਹੈ, ਇਸ ਦੇ ਵਿੱਚ ਨਹੀਂ ਗੁਜ਼ਰੀ ਕਿ ਮੈਂ ਖਰੇ ਕੀ ਕਰ ਛੱਡਿਆ। ਇਹ ਲੱਗਾ ਕਿ ਯਾਰ ਅਜੇ ਜਦੋਂ ਮੈਂ ਉਸਤਾਦਾਂ ਨੂੰ ਸੁਣਿਆ, ਵੱਡੇ ਲੋਕਾਂ ਨੂੰ ਸੁਣਿਆ, ਤਾਂ ਇਹੀ ਲੱਗਾ ਯਾਰ ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ ਕਿ ਤੂੰ ਪਰਦਾ ਬਣਾਇਆ ਹੋਇਆ, ਵਰਨਾ ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ, ਸਭ ਤੋਂ ਮੁਸ਼ਕਿਲ। ਜਦੋਂ ਜ਼ਲਜ਼ਲਾ ਵੀ ਆਉਂਦਾ, ਅਰਥਕੁਇਕ ਆਉਂਦਾ, ਭੂਚਾਲ ਆਉਂਦਾ, ਉਦੋਂ ਬੇਸੁਰਿਆ ਹੁੰਦਾ ਜਾਂ ਬੇਤਾਲਾ ਹੁੰਦਾ ਸਿਸਟਮ। ਜਦੋਂ ਹਾਰਟ ਅਟੈਕ ਆਉਂਦਾ ਉਦੋਂ ਬੇਤਾਲਾ ਹੀ ਹੁੰਦਾ
0: ਜੀ।
1: ਜਦੋਂ ਕਹਿੰਦੇ ਨਾ ਕਿ ਹੁਣ ਆਵਾਜ਼ ਬਦਲ ਗਈ ਹੈ, ਉਦੋਂ ਸਮਝੋ ਤੁਹਾਡਾ ਸੁਰ ਵਿਗੜ ਜਾਂਦਾ। ਜ਼ਿੰਦਗੀ ਸੁਰ ਔਰ ਲੈਅ ਦਾ ਹੀ ਨਾਮ ਹੈ, ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਸੰਗੀਤ ਹੀ ਆ, ਅਤੇ ਸ਼ੁਕਰ ਹੈ ਮਾਲਕ ਦਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰ ਸਕੇ ਹਾਂ, ਅਤੇ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ। ਸਾਗਰ ਸਾਹਿਬ
0: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ, ਰਹਿ ਗੁਜ਼ਰ ਹੀ ਰਹਿ ਗੁਜ਼ਰ ਹੈ ਰਹਿ ਗੁਜ਼ਰ ਕੇ ਆਗੇ
1: ਜੀ।
0: ਸੰਗੀਤ ਦੇ ਵਿੱਚ ਮੰਜ਼ਿਲ ਕੀ ਹੈ?
1: ਕਿਸੇ ਸੂਫੀ ਦਰਵੇਸ਼ ਨੇ ਪੁੱਛਿਆ ਸੀ ਆਪਣੇ ਮੁਰਸ਼ਿਦ ਨੂੰ ਕਿ ਸਰਕਾਰ ਇਹ ਤਸੱਵਫ ਦਾ, ਸੂਫੀਜ਼ਮ ਦਾ, ਸੰਤ ਮਤ ਦਾ, ਗੁਰਮਤ ਦਾ, ਰੂਹਾਨੀਅਤ ਦਾ ਰਸਤੇ ਦੀ ਮੰਜ਼ਿਲ ਕੀ ਹੈ? ਉਹਨੇ ਕਿਹਾ ਬੇਟਾ ਰਸਤਾ ਹੀ ਮੰਜ਼ਿਲ ਬਣ ਜਾਂਦਾ।
0: ਹਾਏ ਹਾਏ ਹਾਏ,
1: ਜਦੋਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਨਾ ਫਿਰ ਵੇਖਣ ਵਾਲਾ ਰਹਿੰਦਾ, ਕਿਉਂਕਿ ਤੂੰ ਮੇਰੇ ਪਾਸ ਹੋ ਤੇ ਹੋ ਗੋਆ, ਜਬ ਕੋਈ ਦੂਸਰਾ ਨਹੀਂ ਹੋਤਾ, ਫਿਰ ਦੂਈ ਖਤਮ ਹੋ ਜਾਂਦੀ ਹੈ, ਅਤੇ ਫਿਰ ਤੁਹਾਡਾ ਅਸਤਿਤਵ ਖਤਮ ਹੋ ਜਾਂਦਾ, ਔਰ ਸਮੁੰਦਰ 'ਚ ਮਿਲ ਕੇ ਬੂੰਦ ਦੱਸਣ ਜੋਗੀ ਵੀ ਨਹੀਂ ਰਹਿ ਜਾਂਦੀ, ਮੇਰੇ ਵੀ ਕੋਈ ਹੋ ਸੀਗਾ। ਇਸੇ ਤਰ੍ਹਾਂ ਸੰਗੀਤ ਦੇ ਵਿੱਚ ਚੱਲਦੇ ਜਾਣਾ ਹੁੰਦਾ, ਯਾਨੀ ਅਸੀਂ ਤਾਂ ਕਿਹੜੇ ਬਾਗ ਦੀ ਮੁੱਲੀ ਹਾਂ। ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ, ਜਦੋਂ ਉਹਨਾਂ ਦੀ ਤਬੀਅਤ ਬਹੁਤ ਨਾਸਾਜ਼ ਹੋ ਗਈ, ਉਹ ਸੈਂਚਰੀ ਦੇ ਸਭ ਤੋਂ ਵੱਡੇ ਗਵੱਈਏ ਮੰਨੇ ਗਏ ਨੇ, ਜਿਹਨਾਂ ਦਾ ਨਾਂ ਹੀ ਵੱਡੇ ਗੁਲਾਮ ਅਲੀ ਖਾਨ, ਸੋਚ ਕੇ ਦੇਖੋ
0: ਕਿਆ ਬਾਤ।
1: ਅਤੇ ਕਹਿਣ ਲੱਗੀ ਹੁਣੇ ਹੀ ਅਜੇ ਸੁਰ ਦੀ ਸਮਝ ਆਈ ਸੀ, ਆਵਾਜ਼ ਲਾਉਣਾ ਆਇਆ ਸੀ, ਹੁਣ ਅੱਲਾ ਨੇ ਬੁਲਾ ਲਿਆ। ਸੋ ਇਸ ਕਰਕੇ ਜੇ ਉਹ ਲੋਕ ਇਸ ਤਰ੍ਹਾਂ ਕਹਿੰਦੇ ਆ, ਤਾਂ ਅਸੀਂ ਤਾਂ ਬਸ ਰਾਹਗੀਰ ਆ, ਬਸ ਇੱਥੇ ਸਭ ਰਾਹਗੀਰ ਆ
0: ਰਾਹਗੀਰ।

0: ਚਾਹੇ ਉਹ ਰੂਹਾਨੀਅਤ ਦਾ ਰਸਤਾ ਹੈ ਚਾਹੇ ਸੰਗੀਤ ਦਾ ਰਸਤਾ ਹੈ।
1: ਜਦੋਂ ਭਾਜੀ ਟੀਨੇਜ ਚ ਹੁੰਦੇ ਹੋ,
0: ਹਾਂਜੀ,
1: ਕਿਹੜੀ ਆਵਾਜ਼ ਕੰਨਾਂ ਚ ਪੈਂਦੀ ਆ, ਜਿਹੜੀ ਆਵਾਜ਼ ਦਾ ਪਿੱਛਾ ਕਰਦਾ ਕਰਦਾ ਹੰਸਰਾਜ ਹੰਸ ਉਸਤਾਦ ਜਨਾਬ ਪੂਰਨ ਸ਼ਾਹ ਕੁੱਟੀ ਜੀ ਹੁਣਾਂ ਦੇ ਚਰਨਾਂ ਚ ਪਹੁੰਚ ਜਾਂਦੇ?
0: ਹਾਂਜੀ, ਬਿਫੋਰ ਟੀਨੇਜ ਵੀ ਮੇਰੇ ਕੰਨਾਂ ਚ ਜਦੋਂ ਸ਼ਊਰ ਬੰਦੇ ਨੂੰ ਆਉਂਦਾ ਨਾ, ਹੋਸ਼ ਆਉਂਦੀ ਹੈ
1: ਜੀ,
0: ਜਦੋਂ ਉਹਨੂੰ ਆਵਾਜ਼ ਜਾਂ ਕੋਈ ਵੀ ਗੱਲ ਜਾਂ ਸਾਊਂਡ ਸੁਰੀਲੀ ਲੱਗਣ ਲੱਗਦੀ ਹੈ, ਉਹ ਯਮਲਾ ਜੀ ਦੀ ਆਵਾਜ਼ ਸੀ, ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ। ਫਿਰ ਉਸ ਤੋਂ ਬਾਅਦ ਮੇਰੇ ਗੁਰੂ ਜੀ ਨਾਲ ਮੇਲ ਹੋ ਗਿਆ, ਉਸਤਾਦ ਜੀ, ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਉਸਤਾਦ ਜੀ
1: ਜੀ,
0: ਉਸਤਾਦਾਂ ਦੇ ਉਸਤਾਦ,
1: ਉਸਤਾਦਾਂ ਦੇ ਉਸਤਾਦ
0: ਸ਼ਾਹ ਕੋਟੀ ਸਾਹਿਬ
1: ਜੀ।
0: ਫਿਰ ਉਹਨਾਂ ਨੇ ਉਹਨਾਂ ਦੇ ਉਹ ਨਜ਼ਰ ਨਾਲ ਸਿਖਾ ਦਿੰਦੇ ਸੀ, ਉਹ ਕਹਿੰਦੇ ਜੇ ਗਵੱਈਏ ਹੈ ਜਿੱਦਾਂ ਬੇਟਾ ਕਲਾਸਾਂ ਲਾਉਣ ਨਾਲ ਬਣਦੇ ਹੁੰਦੇ ਅਤੇ ਅਕੈਡਮੀਆਂ ਜਗ੍ਹਾ ਜਗ੍ਹਾ, ਉਹਨਾਂ ਨੂੰ ਤੁਸੀਂ ਟੀਚਰ ਨੂੰ ਪੇ ਕਰਦੇ ਹਾਂ 40-45 ਮਿੰਟ ਜਾਂ ਘੰਟਾ ਤੁਹਾਨੂੰ ਉਹ ਸਿਖਾਉਂਦੇ ਨੇ, ਅਤੇ ਸ਼ਾਇਦ ਤੁਹਾਨੂੰ ਥਿਊਰੀ ਥੋੜ੍ਹੀ ਬਹੁਤ ਆ ਜਾਂਦੀ ਹੈ, ਲੇਕਿਨ ਗਵੱਈਏ ਨਹੀਂ ਪੈਦਾ ਹੋਏ, ਗਵੱਈਆ ਗੁਰੂ ਸ਼ਿਸ਼ ਪਰੰਪਰਾ 'ਚੋਂ ਹੀ ਪੈਦਾ ਹੋਏ ਹੈ
1: ਜੀ।
0: ਸੋ ਇਸ ਕਰਕੇ ਜਿਹੜੇ ਕਾਮਲ ਮੁਰਸ਼ਦ ਹੁੰਦੇ ਆ ਉਹ ਨਜ਼ਰ ਨਾਲ ਹੀ ਬਖਸ਼ਿਸ਼ ਕਰ ਦਿੰਦੇ ਆ, ਪਰ ਨਜ਼ਰ ਉਹਨਾਂ ਦੀ ਕਦੋਂ ਸਵੱਲੀ ਹੋਵੇ ਇਹਦਾ ਕੋਈ ਪਤਾ ਨਹੀਂ, ਕਿੰਨੀ ਦੇਰ ਲੱਗੇਗੀ, ਬਹੁਤ ਜ਼ਿਆਦਾ ਹੀ ਬੰਦਾ ਕਾਹਲੀ 'ਚ ਹੋਵੇ, 10-12 ਸਾਲ ਦਾ ਕੋਰਸ ਹੈ
1: ਜੀ,
0: ਜੇ ਬਹੁਤ ਕਾਹਲੀ 'ਚ ਹੋਵੇ
1: ਜੀ,
0: ਜੇ ਤਹਮਲ ਮਿਜ਼ਾਜ ਨਾਲ ਸ਼ਾਂਤੀ ਨਾਲ ਤਾਂ ਉਮਰਾਂ ਲੱਗ ਜਾਂਦੀਆਂ।
1: ਜਿੱਦਾਂ ਕਹਿੰਦੇ ਆ ਕਿ ਉਸਤਾਦ ਦੀ ਚਿੱਤਰ ਛਾਇਆ, ਉਸਤਾਦ ਦੀ ਚਰਿੱਤਰ ਛਾਇਆ, ਉਸਤਾਦ ਦੀ ਛੱਤਰ ਛਾਇਆ ਤੇ ਉਸਤਾਦ ਦੀ ਛਿੱਤਰ ਛਾਇਆ,
0: ਛਿੱਤਰ,
1: ਜੇ ਚਾਰ ਛਾਵਾਂ ਦੇ ਵਿੱਚ ਕੋਈ ਸ਼ਾਗਿਰਦ ਰਹਿ ਜਾਏ, ਮੈਂ ਅਕਸਰ ਇਹ ਗੱਲ ਬੋਲਦਾ ਤੇ ਮੈਨੂੰ ਲੱਗਦਾ ਕਿ ਸ਼ਾਗਿਰਦ ਦੇ ਅੰਦਰ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ।
0: ਹਾਂਜੀ ਹਾਂਜੀ, ਬਸ ਗੱਲ ਇਹ ਕਿ ਸੁਰ ਮਿਲਣੀ ਚਾਹੀਦੀ ਹੈ, ਰੂਹ ਮਿਲਣੀ ਚਾਹੀਦੀ ਹੈ, ਸੋਲ ਟੂ ਸੋਲ ਇੱਕ ਦੂਜੇ ਨਾਲ ਜਦੋਂ ਮੈਚ ਕਰ ਜਾਏ ਫਰੀਕੁਐਂਸੀ
1: ਜੀ,
0: ਕੈਮਿਸਟਰੀ, ਫਿਰ ਗੱਲ ਬਣਦੀ ਹੈ, ਉੱਦਾਂ ਨਹੀਂ ਬਣ,
1: ਉੱਦਾਂ ਨਹੀਂ ਬਣ,
0: ਉੱਦਾਂ ਨਹੀਂ ਬਣ। ਤੁਸੀਂ ਦੇਖਿਆ ਹੋਵੇਗਾ ਇੱਕੋ ਉਸਤਾਦ ਦੇ ਕਈ ਸ਼ਾਗਿਰਦ ਹੁੰਦੇ ਨੇ
1: ਜੀ,
0: ਪਰ ਕਿਸੇ ਕਿਸੇ 'ਤੇ ਕਰਮ ਹੁੰਦਾ,
1: ਕਿਸੇ ਦੀ ਗੱਲ ਬਣਦੀ ਕਿਸੇ ਦੀ ਨਹੀਂ,
0: ਫਰੀਕੁਐਂਸੀ ਮਿਲਦੀ
1: ਜੀ,
0: ਜਾਂ ਕੋਈ ਭਾਗਾਂ ਦੀ ਗੱਲ ਲਾ ਲਓ, ਅਤੇ ਜਾਂ ਫਿਰ ਇਹ ਲਾ ਲਓ ਕਿ ਇਹ ਕੰਮ ਜਿਹਨੂੰ ਮਾਲਕ ਚਾਹੇ ਉਹ ਨਹੀਂ ਦਿੰਦਾ।
1: ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਅਹੁਜਾ ਸਾਹਿਬ ਤੱਕ ਕਿੱਦਾਂ ਭਾਅ ਜੀ ਸਫ਼ਰ ਤੁਹਾਡਾ?
0: ਅਹੁਜਾ ਸਾਹਿਬ ਤੱਕ ਇੰਝ ਕਿ ਮੈਂ, ਮੇਰੇ ਦੋਸਤ ਸੀਗੇ, ਮੇਰੇ ਤੋਂ ਥੋੜ੍ਹੇ ਸੀਨੀਅਰ ਸੀ, ਲੇਕਿਨ ਬਚਪਨ ਦੇ ਮੇਰੇ ਦੋਸਤ ਸੀ, ਸਾਡੇ ਲਾਗੇ ਗਿੱਲਾਂ ਪਿੰਡ ਆ,
1: ਸਤਨਾਮ ਗਿੱਲ,
0: ਗਿੱਲਾਂ ਗਾਖਲਾ ਸੁਣਿਆ, ਸਤਨਾਮ ਗਿੱਲ ਦਾ ਨਾਮ, ਅਤੇ ਅਸੀਂ ਫਿਲਮ ਵੇਖਣ ਗਏ ਸੀ ਯਾਰਾਨਾ
1: ਜੀ,
0: ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਔਰ ਅਮਜਦ ਅਲੀ ਖਾਨ ਸਾਹਿਬ, ਅਮਜਦ ਖਾਨ ਸਾਹਿਬ
1: ਜੀ
0: ਜਿਹੜੇ ਗੱਬਰ ਸਿੰਘ ਬਣ
1: ਜੀ ਜੀ,
0: ਇੱਕ ਅਮੀਰ ਆ ਇੱਕ ਗਵੱਈਆ ਆ, ਉਹ ਗਵੱਈਏ ਨੂੰ ਕੋਈ ਸੁਣਦਾ ਨਹੀਂ, ਉਹ ਕਹਿੰਦਾ ਯਾਰ ਤੈਨੂੰ ਇੰਨਾ ਇਗਨੋਰ ਕਰਦੇ ਆ, ਮੈਂ ਤੇਰੇ ਅੰਦਰ ਦਾ ਨਾ ਕਲਾਕਾਰ ਬਾਹਰ ਕੱਢ ਕੇ ਸਾਰੇ ਜਹਾਨ ਨੂੰ ਸੁਣਾਉਣਾ, ਉਹ ਉਹਨੂੰ ਪ੍ਰਮੋਟ ਕਰਦਾ, ਇਹਦੇ ਉਹਦੇ ਜ਼ਿਹਨ 'ਚ ਗੱਲ ਵਸ ਗਈ
1: ਸਤਨਾਮ ਜੀ।
0: ਹਾਂ, ਜਦੋਂ ਸਿਨੇਮਾ ਨਿਕਲ ਕੇ ਬਸ ਸੋਚਣਾ ਇਹਨੇ ਸ਼ੁਰੂ ਕਰਤਾ, ਫਿਰ ਉਹਨਾਂ ਨੇ ਉੱਥੇ HMV ਕਿਹਾ, ਉੱਥੇ ਬਕਾਇਦਾ ਆਡੀਸ਼ਨ ਹੁੰਦੀ ਸੀ, ਉਦੋਂ LP ਰਿਕਾਰਡ ਬਣਦੇ ਸੀ ਜਿਹਨੂੰ ਤਵੇ ਕਹਿੰਦੇ ਆ, ਅਤੇ ਬੜਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਪੈਂਦਾ ਸੀ, ਅਤੇ ਮੈਨੂੰ ਨਹੀਂ ਸੀ ਪਤਾ ਅਹੁਜਾ ਸਾਹਿਬ ਦੇ ਬਾਰੇ ਵੀ ਹੋਰ ਕਿਸੇ ਬਾਰੇ ਵੀ, ਮੇਰੀ 10-15 ਸਾਲ ਇਸ ਤਰ੍ਹਾਂ ਦੀ ਸ਼ਾਗਿਰਦੀ ਰਹੀ ਕਿ ਬਾਹਰ ਦੀ ਦੁਨੀਆ ਦਾ ਮੈਨੂੰ ਪਤਾ ਹੀ ਨਹੀਂ ਸੀ, ਅਤੇ ਮੇਰੇ ਉਸਤਾਦ ਜੀ ਨੇ ਕਿਹਾ ਕਿ ਬੇਟਾ ਉੱਥੇ ਦੋ ਬੰਦੇ ਹੋਣਗੇ HMV, ਇੱਕ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ, ਉਸ ਬਹੁਤ ਹਿੱਟ ਹੁੰਦੇ ਸੀ ਉਦੋਂ, ਹਰ ਰਿਕਾਰਡ ਉਹਨਾਂ ਦਾ ਹਿੱਟ ਹੁੰਦਾ ਜੀ, ਅਤੇ ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੁਜਾ ਸਾਹਿਬ, ਉਹ ਉੱਠ ਰਹੇ ਆ, ਮਤਲਬ ਉਹਨਾਂ ਦੇ
1: ਕਿਆ ਬਾਤ ਹੈ ਜੀ,
0: ਹਿੱਟ ਗਾਣੇ ਕੁਛ ਆ ਗਏ ਸੀ
1: ਜੀ,
0: ਅਤੇ ਕੰਮ ਉਹਨਾਂ ਦੀ ਮਰਜ਼ੀ ਦਾ, ਉਸਤਾਦ ਜੀ ਦੀ ਮਰਜ਼ੀ ਦਾ ਕਿਵੇਂ। ਹੁਣ ਮੈਂ ਉੱਥੇ ਜ਼ਹੀਰ ਅਹਿਮਦ ਸਾਹਿਬ ਸੀਗੇ ਸਾਡੀ, ਦੋ ਹੀ ਬੰਦੇ ਬਾਹਰ ਆਏ ਉਹਨਾਂ ਦੇ ਉਹਦੇ 'ਚੋਂ ਆਫਿਸ 'ਚੋਂ
1: ਜੀ,
0: ਸਟੂਡੀਓ ਹੁੰਦਾ ਸੀ HMV ਦਾ, ਦਰਿਆਗੰਜ ਦੀਆਂ ਜਦੋਂ ਪੌੜੀਆਂ ਮੈਂ ਚੜ੍ਹ ਰਿਹਾ ਸੀ ਸਟੂਡੀਓ ਦੀਆਂ HMV ਦੀਆਂ, ਤੁਸੀਂ ਦੇਖ ਲਓ ਕਿ ਜਿੱਦਾਂ ਸੁਰਗਾਪੁਰੀ ਨੂੰ ਕੋਈ ਜਾ

0: ਤੇ ਫਿਰ ਉਹਨਾਂ ਨੇ ਬ੍ਰੇਕ ਦੇ ਟਾਈਮ, ਬ੍ਰੇਕ ਜਦੋਂ ਹੋਈ ਤੇ ਮੈਨੂੰ ਸੁਣਿਆ, ਤੇ ਜ਼ਹੀਰ ਸਾਹਿਬ ਨੇ ਕੁਦਰਤੀ ਕਹਿਤਾ ਕਿ ਇਹ ਜਿੱਦਾਂ ਦਾ ਗਾਉਂਦਾ ਹੈ ਨਾ, ਇਹਨੂੰ ਅਹੁਜਾ ਸਾਹਿਬ ਦਾ ਮਿਊਜ਼ਿਕ ਠੀਕ ਰਹੇਗਾ।
1: ਕਿਆ ਬਾਤ ਹੈ।
0: ਸੋ ਇਸ ਤਰ੍ਹਾਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ। ਫਿਰ ਉਹਨਾਂ ਨੇ ਰਿਕਾਰਡ
1: ਕੀ
0: ਕੀਤਾ।
1: ਰਿਸਪੌਂਸ ਰਿਹਾ ਟੇਪ ਦਾ ਉਦੋਂ, ਕਿਉਂਕਿ ਤੁਹਾਡਾ ਵੀ ਪਹਿਲਾ ਐਕਸਪੀਰੀਅੰਸ ਸੀਗਾ
0: ਹਾਂਜੀ,
1: ਰਿਕਾਰਡਿੰਗ ਦਾ।
0: ਉਹ ਮੇਰਾ ਗਾਣਾ ਨਵੀਂ ਥੋੜ੍ਹਾ ਹੋਰ ਹਿਸਾਬ ਦਾ ਸੀ,
1: ਜੀ
0: ਜਿਹੜਾ ਆਵਾਮੀ ਗਾਣਾ ਨਹੀਂ ਸੀ, ਸਾਰੇ ਸੂਫਿਆਨਾ ਅਤੇ ਫੋਕ ਸੀਗਾ, ਕੋਈ ਵੀ ਐਸਾ ਗਾਣਾ ਉਹਦੇ 'ਚ ਨਹੀਂ ਸੀਗਾ ਜਿਹੜਾ ਓਕੇਜਨਲੀ ਚੱਲਦਾ ਹੋਵੇ,
1: ਚੱਲੇ
0: ਵਿਆਹਾਂ ਸ਼ਾਦੀਆਂ 'ਤੇ, ਕੜਮਾਈਆਂ 'ਤੇ, ਮੰਗਣਿਆਂ 'ਤੇ,
1: ਜੀ।
0: ਐਸਾ ਨਹੀਂ ਸੀਗਾ। ਲੇਕਿਨ ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਸੀ, ਉਦੋਂ ਪ੍ਰੋਗਰਾਮ ਕੋਈ ਵੀ ਨਹੀਂ ਸੀ ਆਉਂਦਾ ਉਹਦੇ ਤੋਂ, ਕਿਉਂਕਿ ਉਹਦੇ ਵਿੱਚ ਗਾਣੇ ਇਸ ਕਿਸਮ ਦੇ ਸੀ,
1: ਕਮਰਸ਼ੀਅਲ ਗਾਣੇ ਨਹੀਂ ਸੀਗੇ,
0: ਲੋਕ ਨਹੀਂ ਕਮਰਸ਼ੀਅਲ ਸੀਗੇ, ਲੇਕਿਨ ਵਿਆਹਾਂ 'ਤੇ ਹੁਣ ਜਿਹੜਾ
1: ਓਕੇਜਨਲੀ ਨਹੀਂ ਸੀਗੇ,
0: ਜਿਹੜਾ ਵਿਆਹਾਂ 'ਤੇ ਬਗਾਉਂਦਾ ਉਹ ਤਾਂ ਉਹਦੇ 'ਚ ਤਾਂ ਆਉਂਦਾ ਨਾ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ, ਹੈ ਨਾ, ਜਾਂ ਲੰਬੜਾਂ ਦੀ ਨੋਹ ਨੱਚਦੀ, ਹੈ ਨਾ,
1: ਜੀ
0: ਹੈ ਨਾ, ਜਾਂ ਹੋਕੇ ਹਾਕੇ ਅਸੀਂ ਵੀ ਬਾਅਦ 'ਚ ਗਾਏ, ਜਾਂ ਕੋਕੇ ਵੀ ਗਾਏ, ਉਹਦੇ ਵਿੱਚ ਗਾਣੇ ਸੀਗੇ ਕਿ ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਹੁਣ ਮਾਰ ਖਾਣੀ ਸੀ, ਉੱਥੇ ਜੇ ਮੈਨੂੰ ਕੋਈ ਬੁਲਾ ਵੀ ਲੈਂਦਾ ਤਾਂ ਉਹਨਾਂ ਨੇ ਕਹਿਣਾ ਇਹ ਕੀ ਗਾਉਣ ਲੱਗ ਪਿਆ। ਉਹਦੇ ਵਿੱਚ ਹੁਣ ਮੈਨੂੰ ਵਿਆਹ 'ਤੇ ਫਰਜ਼ ਕਰ ਲਓ ਬੁਲਾ ਲਿਆ, ਗਾਣਾ ਸੀਗਾ ਡੋਲੀ ਵਿੱਚ ਬਹਿ ਗਏ ਹੀਰੇ, ਦਿਲੋਂ ਭੁਲਾ ਕੇ ਮੈਨੂੰ, ਭੁੱਲਦਾ ਨਹੀਂ ਚੇਤਾ ਤੇਰੇ ਪਿਆਰ ਦਾ, ਰਾਂਝਾ ਰੋ ਰੋ ਕਰ ਲਾਵੇ, ਤੇ ਇਹ ਗਾਣਿਆਂ ਨੂੰ ਕੌਣ ਸੁਣਦਾ ਸੀ, ਸੱਸੀ ਸੁੱਤੀ ਨਾਲ ਪਾ ਗਿਓ ਜੁਦਾਈ ਪਰਣਾ, ਇੱਕ ਗਾਣਾ ਸੀ ਉਹ ਮੈਂ ਜਦੋਂ ਗਾਉਂਦਾ ਸੀ ਤੇ ਸਾਈ ਜੀ ਨਕੋਦਰ ਵਾਲੇ, ਉਹ ਕਹਿੰਦਾ ਬਸ ਬੰਦ ਕਰ ਦੇ ਇੱਕ ਅੰਤਰਾ ਸੁਣਨਾ, ਉਹ ਸੀ ਨਾ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ, ਤੇਰੇ ਮਾਰਿਆ ਮੂਲ ਨਾ ਮਰਦੇ, ਜਿਸ ਜੰਨਤ ਦਾ ਮਾਣ ਕਰਦਾ ਉਸ ਜੰਨਤ ਮੂਲ ਨਾ ਵੜਦੇ, ਫੜ ਕੇ ਪੱਲਾ ਸੋਹਣੇ ਯਾਰ ਵਾਲਾ ਸਿੱਧੇ ਜਾ ਬਹਿਸ਼ਤੀ ਵੜਦੇ, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ। ਅਸਾਂ ਪੁੱਛਿਆ ਕਿ ਉਹ ਰੱਬ ਦਾ ਕਿਹੜਾ ਯਾਰ ਸੀ, ਉਹਨਾਂ ਨੇ ਕਿਹਾ ਅਵਲ ਹਮਦ ਖੁਦਾ ਦਾ ਵਿਰਧ ਕੀ ਜੈ ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਠੀਕ ਹੈ
1: ਜੀ,
0: ਉਹਦੇ ਇਸ਼ਕ 'ਚ ਕਾਇਨਾਤ ਰਚਾਏਗੀ ਸਰਕਾਰਾਂ ਦੇ। ਅਤੇ ਫਿਰ ਜਦੋਂ ਮੈਂ ਗਾਉਣਾ ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਮਨ ਜਦੋਂ ਮੈਂ ਕਹਿਣਾ ਨਾ ਮਜਨੂੰ ਲੈਲਾ ਲੈਲਾ ਪਿਆ ਸੀ ਪੁਕਾਰਦਾ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਲੈਲਾ, ਸਾਈਂ ਜੀ ਨੇ ਕਹਿਣਾ ਬਸ ਅੱਗ ਨਿਕਲਦੀ ਇਹਦੇ 'ਚ। ਸੋ ਉਹ ਗਾਣੇ ਹਿੱਟ ਹੋ ਗਏ ਸੀ
1: ਜੀ,
0: ਅਤੇ ਉਹਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਮਿਲਿਆ ਸਾਨੂੰ।
1: ਅੱਛਾ, ਇੱਕ ਸਮਾਂ ਇੱਦਾਂ ਦਾ ਵੀ ਆਇਆ ਕਿ ਊਜਾ ਸਾਹਿਬ ਨੇ ਆਪ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ, ਫਿਰ ਮੈਂ ਹੰਸ ਨੂੰ ਕਿਹਾ ਕਿ ਹੁਣ ਆਪਣੇ ਮਿਲ ਨਹੀਂ ਰਹੇ ਸਰ, ਆਪਣੇ ਕੀ ਕਹਿੰਦੇ ਹੁੰਦੇ ਆਪਣੇ ਗ੍ਰਹਿ ਨਹੀਂ ਮਿਲ ਰਹੇ,
0: ਹਾਂਜੀ,
1: ਕਿ ਆਹ ਆਖਰੀ ਗਾਣਾ ਤੇਰਾ ਕਰਨਾ ਜਾਂ ਆਖਰੀ ਟੇਪ ਤੇਰੀ ਕਰਨੀ, ਇਹ ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਕੰਮ ਨਹੀਂ ਕਰਨਾ। ਫਿਰ ਉਸ ਵੇਲੇ ਇੱਕ ਟੇਪ ਆ ਜਾਂਦੀ ਆ ਆਸ਼ਿਕਾਂ ਦੀ ਕਾਹਦੀ ਜ਼ਿੰਦਗੀ,
0: ਬਲਦੇਵ ਜੀ ਨੇ ਉਹ ਕੀਤੀ ਸੀ
1: ਜੀ,
0: ਮੇਰੇ
1: ਉਹਦਾ
0: ਭਾਈ
1: ਫਿਰ ਕਿੱਦਾਂ ਭਾਜੀ ਸਵਾਬ ਬਣਿਆ,
0: ਕਿਉਂਕਿ ਮੇਰੇ ਭਾਈ ਨੇ, ਮੈਂ ਉਦੋਂ ਵਲੈਤ ਚਲ ਜਾਂਦਾ ਸੀ,
1: ਟਿਕਟ
0: ਟੁਕਟ ਕਿਸੇ ਕੋਈ ਮੈਨੂੰ ਮਿਹਰਬਾਨ ਭੇਜ ਦਿੰਦੇ ਸੀ
1: ਜੀ,
0: ਭਾਜੀ ਜ਼ੋਰਾਵਰ ਸਿੰਘ ਜੀ ਹੁਣਾਂ ਨੇ ਟਿਕਟ ਭੇਜਤੀ, ਤੇ ਉੱਥੋਂ ਫਿਰ ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ, ਅਸੀਂ ਵੀ ਟਿੰਡ ਫੋੜੀ ਚੁੱਕ ਕੇ ਤੁਰ ਪੈਂਦਾ ਸੀ ਵਲੈਤ ਨੂੰ
1: ਜੀ,
0: ਉਦੋਂ ਹਫ਼ਤਿਆਂ ਹਫ਼ਤਿਆਂ ਦਿਨਾਂ ਦੀ ਨਹੀਂ ਸੀ ਗੱਲ, ਮਹੀਨਿਆਂ ਬੱਧੀ ਸਾਲਾਂ ਬੱਧੀ ਰਹੀਦਾ ਸੀ, ਫਿਰਦੇ ਤੁਰਦੇ ਅਸੀਂ ਟੇਪ ਬਣਾ ਲਈ।
1: ਹਾਏ ਹਾਏ ਹਾਏ,
0: ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਨਾਲ ਹੀ ਫਿਰ ਹੁਜਾ ਸਾਹਿਬ ਦਾ ਗਾਣਾ ਸੀਗਾ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਉਹ ਵੀ ਹਿੱਟ ਹੋ ਗਿਆ, ਤੇ ਚਲੋ ਦਾਣਾ ਪੱਕਾ, ਰੋਜ਼ੀ ਰੋਟੀ ਸਾਨੂੰ ਗਰੀਬਾਂ ਨੂੰ ਵੀ ਮਿਲਣ ਲੱਗ ਪਈ।
1: ਵਾਹ ਵਾਹ ਭਾਈ, ਸੁਰ ਤੇ ਕਿਸੇ ਦੀ ਮਲਕੀਅਤ ਤਾਂ ਹੈ ਨਹੀਂ,
0: ਹਾਂਜੀ,
1: ਕੋਈ ਦੁਨੀਆ ਵਿੱਚ ਇੱਦਾਂ ਦਾ ਬੰਦਾ ਵੀ ਨਹੀਂ ਜਿਹੜਾ ਕਹਿ ਦੇ ਕਿ ਮੈਂ ਕਦੇ ਬੇਸੁਰ ਹੁੰਦਾ ਨਹੀਂ, ਹਰ ਬੰਦਾ ਸਟੇਜ ਤੇ ਬੇਸੁਰ ਹੋ ਜਾਂਦਾ, ਲਾਈਵ ਸਟੇਜ ਕਿਸੇ ਦੀ ਵੀ।
0: ਮੈਂ ਕਿਹਾ ਜੀ ਵੱਡੇ ਖਾਨ ਸਾਹਿਬ ਨੂੰ ਕਹਿੰਦੇ ਸੁਣਿਆ, ਰਿਕਾਰਡਿੰਗ ਤੁਹਾਨੂੰ ਸੁਣਾਵਾਂਗਾ ਕਿ
1: ਜੀ,
0: ਲੈ ਔਰ ਸੁਰ ਪੇ ਕਿਸੇ ਕਾ ਕੰਟਰੋਲ ਨਹੀਂ ਹੈ,
1: ਲੈ ਔਰ ਸੁਰ ਪੇ ਕਿਸੇ ਕਾ ਕੰਟਰੋਲ।
0: ਮੈਂ ਉਹਨਾਂ ਦੀ ਮਿਸਾਲ ਦੇ ਰਿਹਾ ਜਿਨ੍ਹਾਂ ਦੀ ਗੁਲਾਮ ਸੀਗੇ, ਰਾਗ ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ, ਉਲਟ ਰਾਗ।
1: ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੰਸ ਜੀ ਕਿਤੇ ਸੁਰ ਛੱਡਦੇ ਵੀ ਹੋਣਗੇ
0: ਜੀ ਬਹੁਤ,
1: ਪਰ ਲੋਕਾਂ ਦੇ ਉੱਤੇ ਫਤੂਰ ਏਦਾਂ ਚੜਿਆ ਹੋਇਆ, ਲੋਕੀ ਨੱਚ ਰਹੇ, ਉਹ ਕਿਹੜੀ ਚੀਜ਼ ਹੰਸ ਰਾਜ ਦੇ ਵਿੱਚ ਆ ਜਿਹੜੀ ਉਹ ਨਸ਼ਾ ਕਰ ਰਹੀ ਹੈ ਲੋਕਾਂ ਨੂੰ, ਮਸਤੀ ਦੇ ਰਹੀ ਆ। ਬੇਸ਼ੱਕ ਉਹ ਕਵਾਲੀ ਗਾਵੇ, ਬੇਸ਼ੱਕ ਉਹ ਬੀਟ ਸੌਂਗ ਗਾ ਦੇ, ਬੇਸ਼ੱਕ ਉਹ ਬੇਸ਼ੱਕ ਸ਼ਬਦ ਕੀਰਤਨ ਗਾ ਦੇ, ਕੁਛ ਵੀ ਗਾ ਦੇ, ਲੋਕਾਂ ਤੇ ਰੰਗ ਪੂਰਾ ਚੜਿਆ ਹੈ, ਉਹ ਕਿਹੜੀ ਚੀਜ਼ ਹੰਸ ਰਾਜ ਦੇ ਅੰਦਰ।
0: ਉਹ ਇਹ ਚੀਜ਼ ਹੈ ਕਿ ਜਿਹਨਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਜਿਹਨਾਂ

0: ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ, ਅਸੀਂ ਕੀ ਆ? ਉਹ ਤਾਂ ਖਸਮ ਨੂੰ ਕ੍ਰੈਡਿਟ ਜਾਂਦਾ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਿਦ ਬਿਨਾਂ ਸਿਰਾਂ ਤੋਂ ਨੰਗੀਆਂ ਨੇ। ਜਦੋਂ ਪੀਰ ਮਿਹਰਬਾਨ ਹੋਵੇ, ਮੂੰਹੋਂ ਮਿਲਣ ਮੁਰਾਦਾਂ
1: ਮੰਗੀਆਂ,
0: ਇਹ ਤਾਂ ਕਰਮ ਆ। ਮੈਂ ਤਾਂ ਤੁਹਾਨੂੰ ਕਿਹਾ ਕਿ ਇਹ ਸ਼ੁਕਰ ਹੈ ਦਾਤੇ ਦਾ ਕਿ ਸਾਨੂੰ ਵੀ ਲੋਕ ਗਵਈਏ ਸਮਝਦੇ ਨੇ। ਪਰ ਮੈਂ ਜਦੋਂ ਓਨੈਸਟਲੀ ਆਪ ਬਿਨਾਂ ਕੁੰਡੀ ਲਾ ਕੇ ਜਾਂ ਵੈਸੇ ਇਕੱਲਾ ਘਰ ਹੋਣਾ ਜਾਂ ਵਾਜੇ 'ਤੇ ਬੈਠਦਾ, ਕੋਈ ਹੋਰ ਨਾ ਹੋਵੇ, ਅਤੇ ਮੈਂ ਕਹਿੰਦਾ ਸ਼ੁਕਰ ਹੈ ਦਾਤਿਆ, ਤੈਨੂੰ ਵੀ ਗਵਈਆ ਸਮਝੀ ਜਾਂਦੇ। ਹੰਸ ਰਾਜਨਸ,
1: ਵਾਹ ਵਾਹ। ਇੱਕ ਨਾ ਮੈਂ ਰਾਜਨ ਸਾਜਨ ਮਿਸ਼ਰਾ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਿਹਾ ਕਿ ਸੁਰ ਕਦੇ ਕਦੇ ਨਾ ਤਰਬੀਅਤ ਹੈ ਸੁਰ ਦੀ, ਕਦੇ ਕਦੇ ਗੁੱਸੇ ਵੀ ਹੋ ਜਾਂਦੇ ਆ।
0: ਹੁਣ ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆ ਇਹ, ਬਹੁਤ ਮੁਸ਼ਕਿਲ ਨਾਲ ਮਨਾਉਣਾ ਪੈਂਦਾ। ਇੱਕ ਦਿਨ ਰਿਆਜ਼ ਨਾ ਕਰੋ, 21 ਦਿਨ ਲਈ ਰੁੱਸ ਜਾਂਦਾ।
1: ਜਦੋਂ ਸਿਆਸਤ ਦੇ ਦੌਰ ਚ ਨਿਕਲੇ,
0: ਹਾਂਜੀ,
1: ਆਪਾਂ ਕੋਈ ਸਿਆਸਤੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਇਹ ਸਿਰਫ ਸੰਗੀਤ ਨਾਲ ਰਿਲੇਟਡ ਹੀ ਰੱਖਣੀ ਚਾਹੁੰਦਾ। ਜੋ ਸਿਆਸਤ ਦੇ ਦੌਰ ਚ ਚਲੇ ਗਏ, ਉਦੋਂ ਕਦੇ ਹਾਰਮੋਨੀਅਮ ਤੇ ਬੈਠੇ ਮਹਿਸੂਸ ਹੋਇਆ ਕਿ ਗੁੱਸੇ ਹੋਏ ਆ?
0: ਮੇਰਾ ਸੰਗੀਤ ਜ਼ਿੰਦਗੀ ਰਹੀ ਆ, ਸੰਗੀਤ ਨਾਲ ਹੀ ਮੇਰੇ ਸਾਹ ਚੱਲੇ ਆ। ਜਿਹੜੇ ਲੋਕ ਮੈਨੂੰ ਜਾਣਦੇ ਆ ਨਾ, MP ਵਗੈਰਾ, ਮਿਨਿਸਟਰ ਵਗੈਰਾ, ਜਿਨ੍ਹਾਂ ਦੇ ਨਾਲ ਮੈਂ ਪਾਰਲੀਮੈਂਟ 'ਚ ਬਹਿੰਦਾ ਸੀ, ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਰੈਲੀ ਹੋਵੇ ਜਾਂ ਕਿਤੇ ਹੋਰ ਹੋਵੇ ਬੈਠਾ, ਜੇ ਤਾਂ ਕੋਈ ਬਹੁਤ ਇੰਪੋਰਟੈਂਟ ਗੱਲ ਹੈ, ਗਰੀਬਾਂ ਦੇ ਭਲੇ ਲਈ ਆ, ਸਮਾਜ ਦੇ ਭਲੇ ਲਈ, ਤਾਂ ਮੈਂ ਸੁਣਦਾ ਸੀ ਬੜੇ ਗੌਰ ਨਾਲ। ਅਤੇ ਜੇ ਆਪਸ ਵਿੱਚ ਬਹਿਸ ਵਸਾਈ ਆ, ਲਾਊਡਨੈਸ ਆ, ਫਿਰ ਹੈੱਡਫੋਨ ਲੱਗਾ ਹੁੰਦਾ ਸੀ, ਰਾਗ ਦਰਬਾਰੀ ਲੱਗਾ, ਬੈਰਾਗੀ ਲੱਗਾ ਹੋਇਆ,
1: ਉਹ ਸੁਣ
0: ਦੋ ਦੋ ਘੰਟੇ ਦਾ ਰਾਗ ਉਸਤਾਦ ਨਜਾਕ ਸਲਾਮਤ ਸਾਹਿਬ ਨੂੰ ਸੁਣੀਦਾ ਸੀ। ਆਪਾਂ ਕੀ ਲੈਣਾ ਦੇਣਾ?
1: ਵਾਹ ਵਾਹ ਵਾਹ।
0: ਉਹ ਤਾਂ ਕਹਿੰਦੇ ਨਾ, ਇਹ ਵੀ ਭਾਗਾਂ 'ਚ ਸੀਗਾ, ਕਹਿੰਦਾ ਦੁਨੀਆ ਮੇਂ ਰਹਿਤੇ ਹੈ ਤਲਬਕਾਰ ਨਹੀਂ ਹੈ ਹਮ, ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ।
1: ਵਾਹ ਵਾਹ ਵਾਹ।
0: ਉਹ ਬਸ ਪਰਾ ਲਬਤ ਸੀ ਪੂਰੀ ਕੀਤੀ। ਫਿਰ ਹੁਣ ਦੇਖ ਲਓ, ਸਾਲ ਡੇਢ ਸਾਲ ਹੋ ਗਿਆ, ਮੈਨੂੰ ਨਾ ਹੀ ਭੁੱਲ ਗਿਆ। ਇੱਕ ਬਹੁਤੇ ਵਜ਼ੀਰਾਂ ਦੇ, ਅਮੀਰਾਂ ਦੇ, MP ਵਗੈਰਾ ਦੇ, ਉਹ ਮੈਂ ਇੱਕ ਦਿਨ ਮੈਨੂੰ ਕੋਈ ਪੁੱਛਦਾ ਸੀ ਅਤੇ ਮੇਰੇ ਜ਼ਿਹਨ 'ਤੇ ਜ਼ੋਰ ਦੇ ਕੇ ਯਾਦ ਕਰ ਰਹੀ ਆ, ਉਹਦਾ ਨਾਂ ਕੀ ਸੀ ਫਲਾਂ ਮਿਨਿਸਟਰ ਦਾ। ਮੇਰਾ ਖਿਆਲ ਇੱਦਾਂ ਦਾ ਯਕਸੂਈ ਹੋ ਜਾਂਦਾ ਕਿ ਫਿਰ ਜਿੱਧਰ ਤੁਰਦਾ ਪੂਰੇ ਦਾ ਪੂਰਾ ਹੀ। ਜਦੋਂ ਉੱਧਰ ਸੀ ਧਿਆਨ, ਫਿਰ ਮੈਨੂੰ ਹੋਰ ਕਈ ਬਹੁਤ ਕੁਛ ਭੁੱਲਿਆ ਹੋਇਆ ਸੀ।
1: ਵਾਹ ਵਾਹ।
0: ਇਹ ਸ਼ੁਕਰ ਆ ਸਿਆਸਤ ਵਿੱਚ ਜਦੋਂ ਆ ਜਾਂਦੇ ਹਾਂ, ਆਪਾਂ ਤਾਂ ਨੋਰਮਲ ਬੰਦੇ ਹਾਂ ਨਾ, ਕੋਈ ਅਸੀਂ ਉਹ ਤਾਂ ਹੈ ਨਹੀਂ ਗੇ ਲਾਈਟ ਐਂਡ
1: ਜੀ।
0: ਇਹਦੇ ਵਿੱਚ ਤਾਂ ਸਾਧੂ ਸੰਤਾਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਆ ਜੋ ਸਿਆਸਤ 'ਤੇ ਆਉਂਦਾ। ਪਰ ਮੈਂ ਰੱਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਯਾਰ ਰੱਬਾ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਸਾਗਰ ਸਾਹਿਬ, ਸ਼ੁਕਰ ਹੈ ਉਹਦਾ ਅਜ਼ਾਬ ਦਾ, ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ। ਮੈਂ ਵੇਖ ਲਓ ਛੱਡ ਵੀ ਦਿੱਤੀ ਸਿਆਸਤ, ਲੇਕਿਨ ਇਹ ਦੋਨੇ ਦਾਗਾਂ ਤੋਂ ਬਚਾ ਤਿਆ ਰੱਬ ਨੇ। ਬਸ ਇਹਨਾਂ ਦੋ 'ਚੋਂ ਇੱਕ ਤਾਂ ਲੱਗਦਾ ਹੀ ਲੱਗਦਾ, ਜਿੰਨਾ ਮਰਜ਼ੀ ਹੋਵੇ ਬੰਦਾ ਪਾਕ ਸਾਫ। ਇਹ ਮੇਰੀ ਰੱਤੀ ਤਰਸ ਕੀਤਾ। ਦੇਖੋ 10-15 ਸਾਲ ਬਹੁਤ ਹੁੰਦੇ।
1: ਸਿਆਸਤ ਦਾ ਦੌਰ ਤੁਹਾਡਾ ਛੋਟਾ ਸੀ, ਸੰਗੀਤ ਦਾ ਦੌਰ ਤਾਂ ਇੰਨਾ ਵੱਡਾ ਸੀ, ਉਦੋਂ ਵੀ ਨਹੀਂ ਲੱਗੇ ਇਹ ਚੀਜ਼ਾਂ?
0: ਬਸ
1: ਇਹ ਤੁਹਾਡੀ ਤਰਬੀਅਤ ਹੈ, ਤੁਹਾਡੀ ਆਪਣੀ ਰੂਹ ਹੀ ਇੱਦਾਂ ਦੀ ਹੈ।
0: ਤਰਬੀਅਤ ਨੇ ਮੇਰਾ ਰੱਬ ਸੋਹਣਾ ਮੈਨੂੰ ਬਚਾ ਲੈਂਦਾ ਹੈ। ਇਹ ਦੋਨੇ ਚੀਜ਼ਾਂ, ਜਿਹੜਾ ਪੈਸਾ ਆ ਜਾਂ ਦੁਨਿਆਵੀ ਹੁਸਨ ਹੈ, ਇਹ ਮਾਲ ਦਾ ਬੰਦੇ ਨੂੰ ਢਾ ਲੈਂਦਾ, ਅਤੇ ਜੇ ਇਹਦੇ ਤੋਂ ਨਫਸ ਤੋਂ ਬਚਾ ਲਵੇ ਤਾਂ ਫਿਰ ਉਹਨੂੰ ਮਾਲਕ ਦੀ ਕਿਰਪਾ।
1: ਇੱਕ ਭਰਿਆ ਹੋਇਆ ਘਰ ਆ, ਇੱਕ ਘਰ ਦੇ ਬਾਹਰ ਚੋਂ ਹੰਸਰਾਜ ਜੀ ਗੁਜ਼ਰ ਰਹੇ ਆ, ਨਾਗਿਨ ਫਿਲਮ ਦੀ ਪ੍ਰਮੋਸ਼ਨ ਲਈ ਸੰਜੇ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ, ਰੀਨਾ ਰਾਏ ਆਈ ਹੋਈ ਆ, ਹੰਸਰਾਜ ਜੀ ਦੇ ਵੀ ਡੰਡਾ ਵੱਜ ਜਾਂਦਾ।
0: ਹਾਂ, ਵੱਜਦਾ ਵੇਖਿਆ ਸੀ, ਮੇਰੇ ਵੱਜਦਾ ਵੇਖਿਆ ਸੀ ਮੈਂ ਕਿਸੇ ਦੇ ਡੰਡਾ
1: ਜੀ,
0: ਮੇਰਾ ਬਚਾ ਹੀ ਸੀ,
1: ਤੁਹਾਡਾ ਬਚਾ ਹੋ ਗਿਆ।
0: ਹਾਂਜੀ,
1: ਥੋੜੇ ਦਿਨ ਪਹਿਲਾਂ ਇਸੇ ਸਟੂਡੀਓ ਦੇ ਵਿੱਚ ਸਲੀਮ ਜੀ ਬੈਠੇ ਸੀ, ਸੁਰ ਦੀ ਤਾਕਤ ਦੀ ਗੱਲ ਚੱਲ ਰਹੀ ਸੀ, ਮੈਂ ਕਿਹਾ ਵੀ ਸੁਰ ਦੀ ਤਾਕਤ ਹੀ ਹੈ ਕਿ ਉਹ ਉੱਥੋਂ ਗੁਜ਼ਰੇ। ਉਹਨੇ ਕਿਹਾ ਯਾਰ ਰੱਬਾ, ਵੀ ਲੱਠੀ ਲਾਠੀਆਂ ਇਹਨਾਂ ਦੇ ਵੱਜ ਰਹੀਆਂ ਜਾਂ, ਤੇ ਜੇ ਕਿਤੇ ਇੱਥੇ ਮੈਂ ਲਾਠੀ ਖਾ ਵੀ ਲੈਂਦਾ, ਜੇ ਇੱਥੇ
0: ਮੈਂ ਖਾ ਸਕਦਾ ਜੇ ਲਤਾ ਜੀ
1: ਆਏ ਹੋਣ।
0: ਮੈਨੂੰ ਐਕਟਰਾਂ ਉਕਟਰਾਂ ਦਾ ਬੜਾ ਪਤਾ ਹੀ ਨਹੀਂ ਸੀ ਉਦੋਂ, ਉਦਾਂ ਮੈਂ ਵੇਖਿਆ ਭੀੜ ਲੱਗੀ ਸੀ, ਮੈਂ ਕਿਹਾ ਕੌਣ ਆਇਆ? ਕਹਿੰਦੇ ਨਾਗਣ ਫਿਲਮ ਆਈ ਆ
1: ਜੀ,
0: ਉਹਦੇ 'ਚ
1: ਸੁਨੀਲ ਦੱਤ ਜੀ
0: ਮਲਟੀ ਸਟਾਰ ਆ
1: ਜੀ,
0: ਦੱਤ ਸਾਹਿਬ ਸੁਨੀਲ

0: ਸਾਹਿਬ ਤੇ ਹੋਰ ਵੀ ਐਕਟਰ ਆਏ ਆ
1: ਜੀ
0: ਤੇ ਲੋਕੀ ਵੇਖਣਾ ਚਾਹੁੰਦੇ ਆ ਤੇ ਪੁਲਿਸ ਭਜਾ ਰਹੀ ਆ। ਮੈਂ ਕਿਹਾ ਰੱਬ ਦੇ ਰੰਗ ਆ, ਵੇਖੋ ਇਹਨਾਂ ਬੰਦਿਆਂ ਨੂੰ ਵੇਖ। ਫਿਰ ਉਹੀ ਘਰ ਮਿਲ ਗਿਆ, ਫਿਰ ਉੱਥੇ ਦੱਤ ਸਾਹਿਬ ਸੱਚ ਆਏ
1: ਜੀ। ਵਾਹ ਵਾਹ ਵਾਹ ਵਾਹ, ਮੈਂ ਇਹ ਗੱਲ ਤੇ ਆਉਣਾ ਚਾਹੁੰਦਾ
0: ਸੀ। ਦੱਤ ਸਾਹਿਬ ਆਏ ਜਲੰਧਰ ਦੇ, ਹੋਰ ਇੱਕ ਦੋ ਮੁਅੱਜ਼ਜ਼ ਲੋਕ ਜਦੋਂ ਪਦ ਯਾਤਰਾ ਕੀਤੀ ਨਾ ਉਹਨਾਂ ਨੇ, ਪੈਦਲ ਯਾਤਰਾ
1: ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ,
0: ਤੇ ਇੱਕ ਗੁਰੂ ਨਾਨਕ ਮਿਸ਼ਨ ਵੱਲੋਂ ਭੇਟ ਕੀਤੀ ਗਈ ਸੀ ਐਂਬੂਲੈਂਸ, ਉਹਦੇ ਚ ਥੋੜਾ ਜਿਹਾ ਯੋਗਦਾਨ ਮੇਰਾ ਵੀ ਸੀਗਾ
1: ਜੀ ਜੀ ਜੀ ਜੀ ਜੀ
0: ਤੇ ਉਹ ਫਿਰ ਬਦਕਿਸਮਤੀ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਦੱਤ ਸਾਹਿਬ ਇੱਥੋਂ ਜਲੰਧਰ ਤੋਂ ਗੁਜ਼ਰ ਰਹੇ ਸੀਗੇ, ਤੇ ਉਹਨਾਂ ਨੇ ਕਿਹਾ ਯਾਰ ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ। ਤੇ ਦੇਖੋ ਉਸੇ ਘਰ ਉਹਨਾਂ ਹੀ ਸੋਫਿਆਂ 'ਤੇ ਆ ਕੇ ਬੜੇ ਹੀ ਸਾਲਾਂ ਬਾਅਦ ਸੁਨੀਲ ਦੱਤ ਸਾਹਿਬ ਬੈਠੇ ਸੀ, ਮੈਂ ਮੇਜ਼ਬਾਨ ਸੀ।
1: ਵਾਹ ਵਾਹ,
0: ਇਹ ਰੱਬ ਹੈ,
1: ਉਹ ਸੁਰ ਦੀ ਤਾਕਤ,
0: ਇਹ ਮਾਲਕ ਹੈ।
1: ਵਾਹ ਵਾਹ, ਮਾਲਕ ਹੈ, ਭਰਿਆ ਹੋਇਆ ਘਰ ਆ। ਹੌਲੀ ਹੌਲੀ ਘਰ 'ਚੋਂ ਜੀ ਜਾਣੇ ਸ਼ੁਰੂ ਹੋ ਜਾਂਦੇ ਆ, ਪਿਤਾ ਜੀ ਚਲੇ ਗਏ, ਮਾਤਾ ਜੀ ਚਲੇ ਗਏ, ਕੰਢੇ ਚੁੱਗ ਕੇ ਰੇਸ਼ਮ ਵਿਛਾਉਣ ਵਾਲੀ ਰੇਸ਼ਮ ਕੌਰ ਵੀ ਚਲੇ ਜਾਂਦੀ ਆ।
0: ਹਾਂਜੀ,
1: ਤਸਵੀਰਾਂ ਰਹਿ ਜਾਂਦੀਆਂ ਘਰਾਂ 'ਚ, ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਂ ਖੁਦ ਹੀ ਦੁੱਖਾਂ ਦੀ ਤਸਵੀਰ ਬਣ ਗਿਆ
1: ਜੀ,
0: ਦੁੱਖਾਂ ਦੀ ਤਸਵੀਰ, ਬਿਰਹੋ ਦੀ ਸ਼ਕਲ, ਇਕਲਾਪਾ, ਤਨਹਾਈ, ਲੋਨਲੀਨੈਸ, ਇਹ ਭਾਗਾਂ 'ਚ ਸੀਗਾ। ਇਸ ਉਮਰ 'ਚ ਆ ਕੇ ਮਿਲਣਾ ਸੀ ਉਹ ਹੈਗਾ, ਪਰ ਮੇਰਾ ਮੁਰਸ਼ਦ ਬਹੁਤ ਮਿਹਰਬਾਨ, ਮੇਰਾ ਸਤਿਗੁਰੂ ਆ ਨਾ ਜਿਹੜੇ
1: ਜੀ,
0: ਜਦੋਂ ਮੈਂ ਉਹਨਾਂ ਦੇ ਧਿਆਨ 'ਚ ਚਲ ਜਾਂਦਾ ਨਾ, ਫਿਰ ਲੋਨਲੀ ਹੁੰਦਾ ਨਾ ਉਦਾਸ ਹੁੰਦਾ, ਫਿਰ ਮੈਂ ਪ੍ਰੈਕਟੀਕਲ ਕੋਈ ਮੇਰੇ 'ਚ ਉਹ ਆ ਜਾਂਦੀ ਆ ਕਿ ਚਲੇ ਚੱਲ ਜਾ ਆਪਣਾ, ਸਭ ਨੇ ਚਲੇ ਚੱਲ ਯਾਦ ਆਉਂਦੀ ਹੈ। ਕਦੇ ਉਹ ਵਕਤ ਆਉਣਾ ਹੈ ਜਦੋਂ ਆਪਾਂ ਵੀ ਨਹੀਂ ਹੋਣਾ,
1: ਆਪਾਂ ਵੀ ਨਹੀਂ ਹੋਣਾ,
0: ਉਹ ਮਾਲਕ ਦੀ ਗੋਦ 'ਚ ਜਾ ਬੈਠੇ। ਪਰ ਜਦੋਂ ਮੈਂ ਨੀਚੇ ਸਤਰ 'ਤੇ ਹੁੰਦਾ ਮੇਰਾ ਜ਼ੇਹਨ, ਅਤੇ ਤਸਵੀਰਾਂ ਨਾਲ ਗੱਲਾਂ ਕਰਦਾ, ਮਾਂ ਬਾਪ, ਤੁਹਾਡਾ ਹਮਸਫ਼ਰ, ਤੁਹਾਡਾ ਭਾਈ, ਤੁਹਾਡਾ ਬੇਟੇ ਵਰਗਾ ਭਤੀਜਾ, ਅਤੇ ਕਹਿੰਦੇ ਨਾ ਆਲਮਾ ਪੁੱਤਰ ਮੋਏ ਨਹੀਂ ਭਲਦੇ ਭਾਵੇਂ ਹੋ ਕੇ ਮਰਨ ਫਕੀਰ, ਭਾਈਆਂ ਬਾਝ ਪਿਆਰਿਆ ਜਿਉਣ ਕੋਈ ਨਾ, ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ। ਮੇਰਾ ਅਰਤਰੁਲ ਗਾਜ਼ੀ ਚਲੇ ਗਿਆ, ਉਹਦਾ ਨਾਮ ਅਮਰੀਕ ਸੀਗਾ, ਅਮਰੀਕ ਸਿੰਘ
1: ਜੀ
0: ਸਰਪੰਚ ਬਣਿਆ ਦੋ ਚਾਰ ਵਾਰੀ, ਭਲਵਾਨ ਸੀਗਾ ਐਕਚੁਲੀ। ਸਾਡੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਅਗਰ ਅੱਛੀ ਸਿਹਤ ਕਿਸੇ ਦੀ ਦੇਖਣੀ ਉਹਦੀ ਸੀ, ਮੈਂ ਤਾਂ ਮਲੂਕੜਾ ਜਿਹਾ
1: ਜੀ,
0: ਅਤੇ ਉਹ ਤਾਂ ਬਹੁਤ ਜ਼ਬਰਦਸਤ ਸੀਗਾ
1: ਜੀ।
0: ਮੈਂ ਉਹਦਾ ਨਾਂ ਰੱਖਿਆ ਅਰਤੁਲ ਗਾਜ਼ੀ, ਲੇਕਿਨ ਗਾਜ਼ੀ ਹੋ ਨਾ ਸਕਿਆ, ਇੰਤਕਾਲ ਹੋ ਗਿਆ ਉਹਦਾ। ਇਹ ਸੱਟਾਂ ਨੇ, ਰੇਸ਼ਮ ਹੋਣੀ, ਮਾਤਾ ਪਿਤਾ ਸਭ। ਫਿਰ ਗੱਲ ਇਹ ਆ ਕਿ ਬਾਰ ਬਾਰ ਉਹ ਫਿਰ ਮੀਡੀਏ 'ਚ ਜਾਂ ਇੱਧਰ ਉਹ ਫਿਰ ਜ਼ਿਕਰ ਕਰਨਾ ਵੀ ਮੈਨੂੰ ਉਹਨਾਂ ਦੇ ਗਮ ਦੀ ਵੀ ਤੋਹੀਨ ਲੱਗਦੀ ਹੈ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ, ਹੈ ਨਾ। ਸਾਰੇ ਰਿਸ਼ਤਿਆਂ 'ਚ ਇੱਕ, ਅਗਰ ਸਾਰੇ ਰਿਸ਼ਤਿਆਂ ਨੂੰ ਇਕੱਠੇ ਕਰੋ ਤਾਂ ਇੱਕ ਰਿਸ਼ਤੇ 'ਚ ਸਮਾ ਜਾਂਦੇ ਸੀ ਮੇਰੇ ਗੁਰੂ ਜੀ। ਜਦੋਂ ਐਂਡ ਹੋ ਜਾਂਦਾ ਸੀ, ਗੁੰਝਲਾਂ ਪੈ ਜਾਂਦੀਆਂ ਸੀ, ਕਹਿੰਦੇ ਨਾ ਕਿ ਫਿਰ ਮੈਂ ਉੱਥੇ ਕਹਿੰਦਾ ਹੁੰਦਾ ਸੀ ਕਿ ਤੇਰੇ ਦਰ ਕੀ ਮੱਟੀ ਛਾਨ ਕੇ ਮਾਥੇ ਪੇ ਮਲਤਾ ਹੂੰ, ਮੁਰੰਮਤ ਕਰ ਰਿਹਾ ਹੂੰ ਇਨ ਦਿਨੋਂ ਟੂਟੇ ਮੁਕੱਦਰ ਕੀ। ਤਾਂ ਉਹ ਵੀ ਚਲੇ ਗਏ, ਕੀ ਕਰੀਏ ਹੁਣ, ਹੁਣ ਜਹਾਨ ਹੀ ਐਸਾ, ਇਹ ਲੋਅ ਹੀ ਐਸਾ, ਇਹਦਾ ਨਿਜ਼ਾਮ ਐਸਾ ਆ, ਕਰੀਏ ਕੀ, ਕੁਛ ਨਹੀਂ ਕਰ ਸਕਦੇ, ਹਮ ਬਰੀ ਦੁਨੀਆ ਮੇ ਤਨਹਾ ਹੋ ਗਏ।
1: ਠਹਿਰਾਵ ਜ਼ਿੰਦਗੀ ਦੇ ਵਿੱਚ ਇੰਨਾ ਲੈ ਕੇ ਆਉਣਾ, ਕੀ ਪ੍ਰੈਕਟਿਸ ਹੈ ਇਹਦੀ, ਕੋਈ ਆਸ਼ੀਰਵਾਦ ਸਮਝਦੇ ਹੋ?
0: ਕੋਈ ਪ੍ਰੈਕਟਿਸ ਨਹੀਂ, ਇਹਦੇ ਤਸੱਵਰ ਰੱਖੋ ਮਾਲਕ ਦਾ ਔਰ ਆਪਣੇ ਮੁਰਸ਼ਦ ਦਾ, ਇੱਥੇ ਜ਼ਿਹਨ 'ਚ ਰੱਖੋ ਤਸਵੀਰ, ਅਤੇ ਉਹ ਫਿਰ ਤੁਹਾਡੀ ਰਹਿਨਮਾਈ ਵੀ ਕਰਦਾ, ਤੁਹਾਨੂੰ ਹੌਸਲਾ ਵੀ ਦਿੰਦਾ। ਜਦੋਂ ਕੁੱਟ ਕੇ ਜੱਫੀ ਪਾ ਲੈਂਦਾ ਨਾ, ਤਾਂ ਫਿਰ ਮੁਸ਼ਕਿਲ ਕੁਛ ਆਇਆ ਨਾ, ਉਹ ਕਹਿੰਦਾ ਪਰੇ ਹੋ ਜਾਓ ਗਮੋ, ਮੇਰਾ ਸਤਿਗੁਰੂ ਆ ਗਿਆ, ਮੇਰਾ ਮੁਰਸ਼ਦ ਆ ਗਿਆ, ਮੇਰੇ ਬਾਬਾ ਜੀ ਆ ਗਏ।
1: ਜਦੋਂ ਟਿੱਬਿਆਂ 'ਚ ਵਾਜਾਂ ਲਾਉਂਦੇ ਸੀ,
0: ਹਾਂਜੀ,
1: ਉਹਨਾਂ ਟਿੱਬਿਆਂ ਤੋਂ ਜਲੰਧਰ ਵਾਲਾ ਵਾਈਟ ਹਾਊਸ, ਅਤੇ ਜਲੰਧਰ ਵਾਲੇ ਵਾਈਟ ਹਾਊਸ ਤੋਂ ਅਮੈਰੀਕਾ ਵਾਲਾ ਵਾਈਟ ਹਾਊਸ, ਸੋਚਿਆ ਸੀ ਇਹ ਆਵਾਜ਼ਾਂ ਉੱਥੇ ਪਹੁੰਚ ਜਾਣਗੀਆਂ?
0: ਕੁਛ ਨਹੀਂ, ਸੋਚਿਆ ਸੋਚਣਾ ਹੋਵੇ, ਜੇ ਸੋਚੇ ਲੱਖ ਵਾਰ, ਕਰੇ ਕਰਾਵੇ ਆਪੇ ਆਪ। ਯਾਰ ਦੁੱਖੀ ਦੇ ਬੰਦੇ

0: ਲਾਡਲਾ, ਗੁਰੂਵਰ ਵੀ ਭਲਵਾਨ
1: ਜੀ
0: ਹੈ, ਗੁਰੂਵਰ ਆਪਣੇ ਪਿਓ ਵਰਗਾ। ਸੋ ਇਸ ਕਰਕੇ ਇਹਨਾਂ ਨੇ ਮੇਰੀਆਂ ਨੂੰਹਾਂ, ਮੇਰੀਆਂ ਬੇਟੀਆਂ ਦੋਨੇ, ਅਜੀਤ ਹੈ, ਮਾਨਸੀ ਹੈ, ਉਹ ਡੇਲੀ ਫੋਨ ਕਰਦੇ ਰਹਿੰਦੇ, ਡੈਡੀ ਕੁਛ ਕੀ ਖਾਧਾ, ਵਰਕਸ਼ਾਪ ਕੀਤੀ। ਹਾਲਾਂਕਿ ਉਹਨਾਂ ਦਾ ਦਿਲ ਕਰਦਾ ਕਿ ਉੱਥੇ ਰਵਾਂ ਮੈਂ। ਮੈਂ ਸ਼ੁਰੂ ਤੋਂ ਯਾਰ ਇਕੱਲਾ ਹੀ ਹਾਂ,
1: ਜੀ
0: ਜੰਮਦਾ
1: ਸਫ਼ਰ 'ਚ ਰਹੇ,
0: ਸਫ਼ਰ 'ਚ ਵੀ ਰਹੇ, ਮੇਰਾ ਸੁਭਾਅ ਇੱਦਾਂ ਦਾ। ਮੈਂ ਨਿੱਕਾ ਹੁੰਦਾ ਕਬਰਾਂ 'ਚੋਂ ਹੀ ਲੱਭਦਾ ਹੁੰਦਾ ਸੀ, ਜਿੱਥੋਂ ਲੋਕ ਡਰਦੇ ਸੀ ਨਾ, ਉੱਥੇ ਆਰਾਮ ਨਾਲ ਟਾਹਲੀਆਂ ਥੱਲੇ ਮੈਂ ਇੱਟ ਦਾ ਸਿਰਹਾਣਾ ਜਿਹਾ ਲੈ ਕੇ ਸੁੱਤਾ ਹੁੰਦਾ ਸੀ। ਬੀਬੀ ਨੇ ਥਾਪੀਆਂ ਥੂਪੀਆਂ ਵੀ ਮਾਰਨੀਆਂ, ਕਈ ਵਾਰੀ ਤੌਣੀ ਲਾਉਂਦੇ ਸੀ ਨਾ ਮਾਤਾ ਪਿਤਾ
1: ਜੀ,
0: ਕਿ ਤੂੰ ਬੱਚਾ ਆ, ਕੋਈ ਬਾਹਰਲੀ ਸ਼ੈ ਚਿੰਬੜ ਜਾਏਗੀ, ਕੋਈ ਹੋਰ ਹੋਰ। ਉਦੋਂ ਵੈਸੇ ਇੱਦਾਂ ਦਾ ਡਰ ਨਹੀਂ ਸੀ, ਕੋਈ ਬੱਚੇ ਮਹਿਫੂਜ਼ ਰਹਿੰਦੇ ਸੀ, ਜੋ ਹੁਣ ਜ਼ਮਾਨਾ ਕਿਡਨੈਪਿੰਗ ਨੂਪਿੰਗ ਦਾ। ਲੇਕਿਨ ਉੱਦਾਂ ਉਦੋਂ ਇਸ ਗੱਲੋਂ ਬੜੇ ਡਰਦੇ ਹੁੰਦੇ ਸੀ। ਅਤੇ ਮੈਂ ਸ਼ੁਰੂ ਤੋਂ ਵੈਸੇ ਮੈਂ ਤਨਹਾਈ ਪਸੰਦ ਹੈਗਾ। ਜਦੋਂ ਮੈਂ ਇਕੱਲਾ ਹੁੰਦਾ ਨਾ, ਸਮਝੋ ਮੈਂ ਬਹੁਤ ਇੰਜੋਏ 'ਚ, ਆਨੰਦ 'ਚ, ਬਹੁਤ ਸ਼ਾਂਤ ਹੁੰਦਾ। ਹਾਂ, ਜੀਆਂ ਦੀ ਘਾਟ ਮੈਨੂੰ
1: ਮਹਿਸੂਸ ਹੁੰਦੀ ਹੈ,
0: ਉਹ ਤਾਂ ਹੁੰਦੀ ਹੈ।
1: ਉਸ ਖਾਲੀ ਘਰ 'ਚ ਆਵਾਜ਼ਾਂ ਵੀ ਆਉਂਦੀਆਂ ਕਦੇ?
0: ਆਵਾਜ਼ਾਂ ਆਉਂਦੀਆਂ
1: ਕੀ ਕਹਿੰਦੀਆਂ ਆਵਾਜ਼ਾਂ ਹੰਸਰਾਜ ਨੂੰ ਆ ਕੇ?
0: ਉਹਨਾਂ ਨੇ ਆਵਾਜ਼ਾਂ, ਆਵਾਜ਼ਾਂ ਦੀ ਸ਼ਕਲ, ਆਵਾਜ਼ਾਂ ਦੀ ਸੁਰ, ਆਵਾਜ਼ਾਂ ਦਾ ਸਕੇਲ, ਆਵਾਜ਼ਾਂ ਦੀ ਤਰਜ਼ ਬਦਲਦੀ ਰਹਿੰਦੀ ਹੈ।
1: ਕਿਆ ਬਾਤ ਹੈ ਭਾਜੀ!
0: ਹਾਂ, ਮਾਂ ਹੋਰ ਸੁਰ 'ਚ ਬੋਲਦੀ ਹੈ, ਪਿਓ ਹੋਰ ਸੁਰ 'ਚ ਆ ਕੇ ਬੋਲਦਾ ਹੈ, ਵਹੁਟੀ ਹੋਰ ਤਰ੍ਹਾਂ ਬੁਲਾਉਂਦੀ ਹੈ, ਹਾਂਜੀ, ਭਾਈ ਮੇਰਾ ਛੋਟਾ ਹੋਰ ਤਰ੍ਹਾਂ ਬੁਲਾਉਂਦਾ, ਉਹ ਭਤੀਜਾ ਜਿਹੜਾ ਮੈਨੂੰ ਡੈਡੀ ਜੀ ਕਹਿੰਦਾ ਸੀ, ਉਹ ਹੋਰ ਤਰ੍ਹਾਂ ਬੁਲਾਉਂਦਾ। ਮੈਂ ਕਿਹਦੀ ਕਿਹਦੀ ਆਵਾਜ਼ਾਂ ਦੱਸਾਂ!
1: ਉਸਤਾਦ ਪੂਰਨ ਸ਼ਾਹ ਕੋਟੀ ਦੇ ਚਰਨਾਂ 'ਚ ਬੈਠਦੇ ਹੋ, ਸਖ਼ਤ ਸੁਭਾਅ ਦੇ ਵੀ ਸੀਗੇ
0: ਬਹੁਤ,
1: ਕਦੇ ਸੁਣਿਆ ਤਾਂ ਇਹੀ ਆ ਕਿ ਤੁਹਾਨੂੰ ਝਿੜਕਦੇ ਨਹੀਂ ਸੀ ਕਦੇ?
0: ਸੱਚੇ ਸੁਭਾਅ ਦੇ ਸੀਗੇ, ਸਖ਼ਤ ਹੋਣਾ,
1: ਸੱਚੇ ਸੁਭਾਅ ਦੇ ਜੀ,
0: ਸੱਚੇ ਸੀਗੇ। ਜੇ ਉਹਨਾਂ ਨੂੰ ਗੁੱਸਾ ਆਉਂਦਾ ਸੀ ਤਾਂ ਗੁੱਸੇ ਫਿਰ ਲਾਟਾਂ ਨਿਕਲਦੀਆਂ ਸੀ
1: ਜੀ,
0: ਸਪਾਰਕਿੰਗ। ਜੇ ਮੁਹੱਬਤ ਆਉਂਦੀ ਸੀ ਫਿਰ ਵੀ ਇੰਤਹਾ ਸੀ, ਝੂਠ ਨਹੀਂ ਸੀ ਉਹ ਜੀ ਸਕਦੇ, ਬਸ ਇਹ ਗੱਲ ਸੀ।
1: ਰੰਜਨ ਵੀ ਇਸੇ ਚੇਅਰ ਤੇ ਬੈਠੇ ਕਿਤੇ ਪੋਡਕਾਸਟ ਕਰ ਰਹੇ ਹੋ, ਕਹਿੰਦੇ ਜਦੋਂ ਸਲੀਮ ਦੇ ਕਿਤੇ ਵੱਜਦੀਆਂ ਸੀ ਨਾ ਗੁੱਸੇ 'ਚ, ਕੋਈ ਛਡਾ ਨਹੀਂ ਸੀ ਸਕਦਾ ਹੰਸਰਾਜ ਭਾਜੀ ਤੋਂ ਇਲਾਵਾ?
0: ਹਾਂ, ਕਿਉਂਕਿ ਉਹ ਫਿਰ ਜਿਹੜਾ ਚੰਡਣਾ ਕਹਿ ਦਿੰਦੇ ਆ
1: ਜੀ,
0: ਜੇ ਟਾਈਮ ਸਿਰ ਤੁਸੀਂ ਸਿਰਫ ਲਾਡ ਹੀ ਲੜਾਈ ਜਾਓ ਨਾ, ਉਹ ਬੱਚੇ ਫਿਰ ਲੋਹਲੇ ਜਿਹਾ ਰਹਿ ਜਾਂਦੇ ਆ
1: ਜੀ।
0: ਡੈਡੀ ਡੈਡੀ ਬੁੱਢਾ ਹੋਇਆ ਵੀ ਬੰਦਾ ਕਰੀ ਜਾਵੇ, ਮੰਮੀ ਮੰਮੀ ਕਰੀ ਜਾਵੇ, ਉਹ ਫਿਰ ਬਲੂੰਗੜਾ ਜਿਹਾ ਹੀ ਰਹਿ ਜਾਂਦਾ। ਫਿਰ ਸਖ਼ਤ ਉਹ ਇਸ ਕਰਕੇ ਹੁੰਦੇ ਸੀ ਕਿ ਹੋਮਵਰਕ ਜ਼ਰੂਰੀ ਹੈ।
1: ਤੁਹਾਨੂੰ ਵੀ ਕਦੇ ਹੋਏ ਕੁਝ ਯਾਦ ਹੋਵੇ ਤੁਹਾਨੂੰ ਕੋਈ?
0: ਬਹੁਤ ਵਾਰੀ ਹੋਏ
1: ਵਾਕਿਆ ਕੋਈ ਇੱਦਾਂ ਦਾ?
0: ਬਹੁਤ ਵਾਰੀ ਹੋਏ, ਲੇਕਿਨ ਮੈਨੂੰ ਪਿਆਰ ਬਹੁਤ ਕਰਦੇ ਸੀ। ਸੋ ਜਿਹੜਾ ਉਹਨਾਂ ਦਾ ਝਿੜਕਣਾ ਮੈਨੂੰ ਚੰਗਾ ਵੀ ਲੱਗਦਾ ਸੀ, ਬਹੁਤ ਜ਼ਿਆਦਾ ਚੰਗਾ ਲੱਗਦਾ ਸੀ। ਮੈਨੂੰ ਲੱਗਾ ਹੀ ਨਹੀਂ ਕਦੀ
1: ਕਿ ਝਿੜਕ ਰਹੇ ਆ,
0: ਨਹੀਂ ਭਾਵੇਂ ਵੱਢ ਸਿੱਟ ਮੈਨੂੰ,
1: ਹਾਏ ਹਾਏ ਹਾਏ।
0: ਹਾਂ, ਮਤਲਬ ਕਈ ਕੁਛ ਹੋਇਆ, ਥੋੜੀਆਂ ਥੋੜੀਆਂ ਵੀ ਖਾਧੀਆਂ
1: ਜੀ,
0: ਜਿਹੜੀ ਥੋੜੀ ਨਾ ਤਬਲਾ ਸੁਰ 'ਚ ਕਰੀਦਾ ਨਾ, ਉਹ ਵੀ ਉਹਨਾਂ ਦੇ ਜੋ ਹੱਥ 'ਚ ਉਹ ਵੀ ਮਾਰ ਦਿੰਦੇ ਸੀ, ਲੇਕਿਨ ਮੈਨੂੰ ਦਰਦ ਨਹੀਂ ਹੋਇਆ, ਕਦੀ ਦਰਦ ਨਹੀਂ ਹੋਇਆ, ਕਦੀ ਕੋਈ ਇਹ ਨਹੀਂ ਹੋਇਆ ਕਿ ਕਿਉਂ ਮਾਰਿਆ। ਪਤਾ ਨਹੀਂ ਕਿੱਦਾਂ ਦਾ ਸੀ ਮੈਂ, ਪਤਾ ਨਹੀਂ ਕੀ ਸੀਗਾ, ਮੈਨੂੰ ਨਹੀਂ ਪਤਾ।
1: ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਘਰ ਜਾਂਦੇ ਹੋ, ਸਲੀਮ ਅਤੇ ਪੇਜੀ ਹੋਣਾ 'ਤੇ ਵੀ ਆਸ਼ੀਰਵਾਦ ਦੇ ਰਹੇ ਹੋ, ਮਾਤਾ ਜੀ ਨਾਲ ਵੀ ਮਿਲਦੇ ਹੋ। ਇਹ ਸਵਾਲ ਕਰੀ ਨਾ ਮੈਂ ਬਲਦੇਵ ਭਾਅ ਜੀ ਨੂੰ ਪੁੱਛਿਆ ਜਦੋਂ ਊਜਾ ਸਾਹਿਬ ਚਲੇ ਗਏ, ਮੈਂ ਕਿਹਾ ਸਾਰੇ ਲਈ ਘਾਟਾ ਹੈ, ਪਰਿਵਾਰ ਲਈ ਵੀ ਘਾਟਾ, ਤੁਸੀਂ ਕੀ ਸਮਝਦੇ ਹੋ ਕਿਹੜਾ ਘਾਟਾ ਪੈ ਗਿਆ ਤੁਹਾਨੂੰ? ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਸਾਰਿਆਂ ਨੂੰ ਆਪਣੇ ਆਪਣੇ ਤਰ੍ਹਾਂ ਦਾ ਘਾਟਾ ਪਿਆ, ਪਰ ਮੈਨੂੰ ਇੱਦਾਂ ਦਾ ਘਾਟਾ ਪਿਆ ਗਿਆ ਕਿ ਮੈਂ ਅੱਜ ਜੇ ਪੁੱਛਣਾ ਹੋਵੇ ਗੁਰੂ ਜੀ ਆਹ ਕਿੱਦਾਂ ਕਰਾਂ, ਆਹ ਕੰਪੋਜੀਸ਼ਨ ਠੀਕ ਹੈ ਜਾਂ ਨਹੀਂ,
0: ਹਾਂਜੀ,
1: ਕਹਿੰਦੇ ਮੈਂ ਕਿਹੜਾ ਦਰਵਾਜ਼ਾ ਖੜਕਾਵਾਂ, ਮੈਨੂੰ ਤਾਂ ਹੁਣ ਸਮਝ ਇਹ ਨਹੀਂ ਆ ਰਿਹਾ।
0: ਹਾਂਜੀ,
1: ਤੁਹਾਡੇ ਨਾਲ ਵੀ ਹੁੰਦਾ ਇੱਦਾਂ?
0: ਹਾਂ, ਜਿਹੜਾ ਜਿਹਦੇ ਹੱਥ 'ਚ ਤੁਸੀਂ ਜਿਹਦੀ ਉਂਗਲ ਫੜ ਕੇ ਐਡਾ ਸਫ਼ਰ ਕੀਤਾ ਹੋਵੇ, ਜੇ ਉਹ ਰਹਿਨਮਾਈ ਨਾ ਰਿਹਾ, ਰਸਤਾ ਦਿਖਾਉਣ ਵਾਲਿਆਂ ਨੇ ਰਿਹਾ, ਤਾਂ ਫਿਰ ਠੇਢੇ ਖਾਣੇ ਆ
1: ਜੀ।
0: ਅਤੇ ਫਿਰ ਇਹ ਆ ਕਿ ਫਿਰ ਰੂਹਾਨੀ ਤੌਰ 'ਤੇ ਮੈਟਾਫਿਜ਼ੀਕਲੀ ਮੈਂ ਮਹਿਸੂਸ ਕਰਦਾ, ਹਮੇਸ਼ਾ ਮੇਰੇ ਨਾਲ, ਹਮੇਸ਼ਾ ਨਾਲ ਰਹਿੰਦੇ,

0: ਮੈਂ ਕਿਹਾ ਉਸਤਾਦ ਜੀ ਯਾਨੀ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ,
1: ਫੀਲ ਜੀ ਹੋ ਰਿਹਾ ਸੀ।
0: ਨਹੀਂ ਨਹੀਂ ਬਸ ਉਸਤਾਦ ਜੀ ਦੀ ਬੋਡੀ ਮੈਨੂੰ ਲੱਗ ਰਹੀ, ਹਾਂਜੀ ਆਪਣੇ ਆਪ ਨੂੰ ਤਾਂ ਹੋ ਰਿਹਾ ਸੀ। ਅਤੇ ਸੋ ਇਸ ਕਰਕੇ ਇਹ ਅਨਸਪੋਕਨ ਲੈਂਗੁਏਜ ਹੈ, ਜਦੋਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸ਼੍ਰਿੰਕ ਹੋ ਜਾਂਦੀਆਂ ਫੀਲਿੰਗਸ, ਮੈਂ ਕਹਿ ਨਹੀਂ ਪਾ ਰਿਹਾ ਕਿ ਕੀ ਕੈਫੀਅਤ ਹੈ। ਕੋਈ ਜਾਣਕਾਰ ਦੱਸ ਸਕਦਾ ਕਿ ਯਾਰ ਮੈਂ ਨਾ ਆ ਰਿਹਾ, ਅਤੇ ਮੈਨੂੰ ਤਾਂ ਯਾਦ ਵੀ ਨਹੀਂ ਕਿ ਮੈਂ ਨਾ ਆ ਰਿਹਾ, ਅਤੇ ਉਹ ਮੈਂ ਕਿੱਥੇ ਸੀ? ਉਹਨੂੰ ਨਲਾਈ ਜਾ ਰਿਹਾ ਸੀ ਆ ਕੇ, ਸੋਚ ਕੇ ਦੇਖੋ
1: ਇੰਨਾ ਕੁਛ ਗਾ ਲਿਆ ਭਾਜੀ, ਕੋਈ ਰੰਗ ਮੇਰੇ ਖਿਆਲ ਚ ਛੱਡਿਆ ਨਹੀਂ, ਪਰ ਹੁਣ ਵੀ ਲੱਗਦਾ ਏਦਾਂ ਕਦੇ ਕਦੇ ਕਿ ਮੈਂ ਆਹ ਚੀਜ਼ ਜ਼ਰੂਰ ਗਾਉਣੀ ਆ।
0: ਉਹ ਆਰਟਿਸਟ ਹੀ ਕਹਦਾ ਜਿਹੜਾ ਕਵੇ ਹੁਣ ਤਸਵੀਰ ਕੰਪਲੀਟ ਹੋ ਗਈ
1: ਜੀ।
0: ਕਦੀ ਹੋਂਠਾਂ ਚ ਕਮੀ, ਕਦੀ ਰੁਖਸਾਰ ਚ ਕਮੀ, ਕਦੀ ਆਈਜ਼ ਵਿੱਚ ਕਮੀ, ਕਦੀ ਜ਼ੁਲਫਾਂ ਚ ਕਮੀ, ਕਦੀ ਰੰਗਾਂ ਚ ਕਮੀ, ਕਦੀ ਕਿਤੇ ਕਮੀ। ਤਸਵੀਰ ਮੁਕੰਮਲ ਨਹੀਂ ਹੁੰਦੀ, ਚਾਹੇ ਉਹ ਪਿਕਾਸੋ ਹੋਵੇ, ਹਾਂ ਚਾਹੇ ਕੋਈ ਹੋਵੇ।
1: ਕਿਹੜਾ ਰੰਗ ਲੱਗਦਾ ਤੁਹਾਨੂੰ ਕਿ ਇਹ ਰਹਿ ਗਿਆ ਹੁਣ ਕਿ ਗਾਵਾਂਗਾ ਜ਼ਰੂਰ?
0: ਮੈਂ ਚਾਹੁੰਦਾ ਸੁਰ ਐਕੂਰੇਟ ਲੱਗੇ,
1: ਕੁਛ ਵੀ ਗਾਵਾਂ।
0: ਅਜੇ ਤੱਕ ਜਦੋਂ ਮੈਂ ਇਸ ਬੰਦੇ ਨੂੰ ਸੁਣਦਾ ਜਿਹਦਾ ਨਾਂ ਹੰਸਰਾਜ ਹੰਸ ਲਿਆ ਜਾਂਦਾ, ਇਹਨੂੰ ਮੈਂ ਅਜੇ ਪਸੰਦ ਨਹੀਂ ਕਰਦਾ ਜ਼ਿਆਦਾ। ਮੈਂ ਆਪਣਾ ਗਾਣਾ ਸੁਣ ਕੇ
1: ਜੀ
0: ਖੁਦ ਮੁਤਮਈਨ ਹੋਵਾਂ ਕਿ ਯਾਰ ਅੱਛਾ ਗਾ ਲਿਆ। ਅਜੇ ਮੈਨੂੰ ਇਹ ਹੁੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਸੀ, ਹੋਰ ਮੈਨੂੰ ਰਿਆਜ਼ ਕਰਨਾ ਚਾਹੀਦਾ, ਮੈਂ ਕਿਉਂ ਇੱਧਰ ਉੱਧਰ ਭਟਕ ਗਿਆ। ਇਹ ਕੰਮ ਹੈ ਕਰਤ ਵਿੱਦਿਆ, ਕਰਦੇ ਰਹੋ ਤਾਂ ਕਾਬੂ 'ਚ ਆਉਂਦਾ, ਨਹੀਂ ਤਾਂ ਆਵਾਜ਼ ਜਿੱਡਾ ਹੋ ਜਾਂਦਾ, ਕਿਹਾ ਨਹੀਂ ਮੰਨਦਾ ਤੁਹਾਡਾ। ਅਦਰਵਾਈਜ਼ ਰਹੋ ਸਰਰ ਕਰਕੇ ਇੱਦਾਂ ਚੜ੍ਹੀਦਾ ਸੀ ਰੋਕਟ ਦੀ ਚਾਲ
1: ਜੀ।
0: ਮੇਰੀ ਪਹਿਲੀ ਰਿਕਾਰਡਿੰਗ ਸੁਣਨਾ, ਪਰਵਾਹ ਹੀ ਨਹੀਂ ਸੀ ਕੋਈ ਹੁੰਦੀ, ਲੇਕਿਨ ਉਹਨਾਂ ਗਾਣਿਆਂ 'ਚ ਵੀ ਮੈਨੂੰ ਹੁਣ ਕਮੀਆਂ ਲੱਗਦੀਆਂ। ਜਿੱਦਾਂ ਜਿੱਦਾਂ ਇੱਥੇ ਰੋਸ਼ਨੀ ਆਉਂਦੀ ਹੈ ਉਹ ਬੰਦੇ ਨੂੰ ਫਿਰ ਆਪਣਾ ਆਪ ਜਿਹੜਾ ਮੈਨੂੰ ਲੱਗਦਾ ਮੈਂ ਕਦੀ ਨਾ ਕਦੀ ਮੇਰੇ 'ਤੇ ਮਾਲਕ ਕਿਰਪਾ ਕਰੇਗਾ, ਮੈਂ ਆਪਣਾ ਗਾਣਾ ਵੀ ਸੁਣ ਸਕਾਂਗਾ।
1: ਵਾਹ ਵਾਹ ਵਾਹ ਭਾਈ, ਸਾਡੇ 100 ਐਪੀਸੋਡ ਪੂਰੇ ਹੋ ਰਹੇ।
0: ਅੱਛਾ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਵਧਾਈਆਂ, ਬੜੀ ਵੱਡੀ ਗੱਲ ਹੈ।
1: ਤੁਹਾਡਾ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਇਸ ਪੋਡਕਾਸਟ 'ਚ 100 ਐਪੀਸੋਡ ਤੁਹਾਡਾ ਅਸੀਂ ਚਾਹੁੰਦੇ ਸੀ ਹੋਵੇ, ਤੁਸੀਂ ਆਇਓ।
0: ਐਕਚੁਲੀ ਮੈਂ ਇਹ ਸੁਣ ਕੇ ਤੁਹਾਡੇ ਪਿਆਰ ਸਦਕਾ ਸਾਗਰ ਸਾਹਿਬ ਆ ਗਿਆ, ਅਦਰਵਾਈਜ਼ ਇੰਟਰਵਿਊ ਪਿਛਲੇ ਦਿਨਾਂ ਚੇਨੇ ਹੋ ਗਏ
1: ਜੀ,
0: ਮੈਂ ਆਪ ਹੀ ਬੋਰ ਹੋਇਆ ਆ ਆਪਣੇ
1: ਜੀ।
0: ਉਹੀ ਮਤਲਬ ਗੱਲਾਂ ਹੁੰਦੀਆਂ ਨੇ, ਕੋਈ ਨਵਾਂ ਤਾਂ ਹੁੰਦਾ ਨਹੀਂ, ਪਰ ਆਈ ਹੋਪ ਕਿ ਜਿੰਨੇ ਤੁਸੀਂ ਐਕਚੁਲੀ ਇੰਟਲੈਕਚੁਅਲ ਹੈ ਬੌਧਿਕ, ਆਈ ਹੋਪ ਕੋਈ ਨਵੀਂ ਗੱਲ ਹੋਈ ਹੋਵੇਗੀ ਜੇ ਚਲਾਸ ਆਏਗਾ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ 100 ਐਪੀਸੋਡ ਕਰਨੇ, ਔਰ ਤੁਹਾਡਾ ਬੜਾ ਪਾਪੂਲਰ ਹੈ
1: ਜੀ, ਤੁਹਾਡਾ ਆਸ਼ੀਰਵਾਦ ਹੈ। ਕੋਈ ਸੁਨੇਹਾ ਜਾਂਦੇ ਜਾਂਦੇ ਭਾਜੀ ਉਹਨਾਂ ਸਿੱਖਿਆਰਥੀਆਂ ਨੂੰ ਜਿਨ੍ਹਾਂ ਨੇ ਹੱਲੇ ਇਸ ਸਮੁੰਦਰ ਦੇ ਵਿੱਚ ਪਹਿਲੀ ਤਾਰੀ ਲਾਉਣੀ ਆ?
0: ਬਸ ਇੱਕ ਤਾਂ ਉਸਤਾਦ ਤੋਂ ਬਿਨਾਂ ਨਹੀਂ ਇਹ ਕੰਮ ਸਮਝ ਆਉਂਦਾ। ਪਾਪੂਲਰ ਹੋ ਸਕਦੇ ਹੋ ਤੁਸੀਂ, ਪ੍ਰੋਗਰਾਮ ਵੀ ਵਾਹ ਵਾਹ ਆ ਸਕਦੇ ਆ, ਲੇਕਿਨ ਜੇ ਗਵੱਈਏ ਨੇ ਤੁਹਾਨੂੰ ਚੰਗਾ ਨਾ ਨਾ ਕਿਹਾ, ਜਾਣਕਾਰ ਨੇ ਚੰਗਾ ਨਾ ਕਿਹਾ, ਜਿਹਨੂੰ ਸੁਰ ਸਮਝ ਆਉਂਦਾ ਉਹਨੇ ਨਾ ਚੰਗਾ ਕਿਹਾ, ਤਾਂ ਸਮਝੋ ਬਹੁਤ ਗਰੀਬ ਹੈ ਤੁਸੀਂ। ਚਾਹੇ ਉਸਤਾਦ ਜੀ ਕਹਿੰਦੇ ਸੀ ਭਾਵੇਂ 2 ਬੰਦੇ ਸੁਣ, 5 ਬੰਦੇ ਸੁਣ, 10 ਸੁਣ, 100 ਸੁਣੇ, ਲੇਕਿਨ ਮੇਰੀ ਕੁੱਲੀ 'ਚ ਮੈਂ ਬੈਠਾ ਬਾਦਸ਼ਾਹ ਆ, ਮੈਨੂੰ ਲੱਖਾਂ ਬੰਦੇ ਵੀ ਜੇ ਸੁਣਨਗੇ, ਜੇ ਬਸੁਰਾ ਗਾਉਣਾ ਤਾਂ ਜਾਣਕਾਰ ਨੇ ਤਾਂ ਫਿਟੇ ਮੂੰਹ ਹੀ ਕਹਿਣਾ ਨਾ, ਅਤੇ ਜੇ ਜਾਣਕਾਰ ਨੇ ਕਹਿਤਾ ਵਾਹ ਬਹੁਤ ਅੱਛਾ ਗਾਇਆ, ਤਾਂ ਸਮਝੋ ਤੁਸੀਂ ਅਮੀਰ ਆ, ਨਹੀਂ ਤਾਂ ਬਹੁਤ ਗਰੀਬ ਆ। ਇਸ ਕਰਕੇ ਉਸਤਾਦ ਧਾਰਨਾ ਚਾਹੀਦਾ, ਆਪਣੇ ਤੋਂ ਸੀਨੀਅਰਸ ਦੀ ਨੂੰ ਅਦਬ ਨਾਲ ਪੇਸ਼ ਆਉਣਾ ਚਾਹੀਦਾ, ਅਤੇ ਵੱਧ ਦੁਆ ਤੋਂ ਜ਼ਰੂਰ ਡਰਨਾ ਚਾਹੀਦਾ। ਦੁਆ ਇਹ ਦੁਆਵਾਂ ਦਾ ਕੰਮ ਆ, ਜਿੰਨੀਆਂ ਦੁਆਵਾਂ ਲਓਗੇ ਓਨਾ ਹੀ ਸੁਰ ਚ ਹੋ ਜਾਓਗੇ।
1: ਵਾਹ ਵਾਹ ਵਾਹ ਵਾਹ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਇੱਦਾਂ ਦੀਆਂ ਨੇ ਕਿ ਸੱਚੀ ਗੱਠ ਬਣ ਲੈਣ ਵਾਲੀਆਂ ਨੇ। ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ, ਇੱਕ ਨਵੇਂ ਪੋਡਕਾਸਟ ਦੇ ਵਿੱਚ ਇੱਕ ਨਵੇਂ ਕਲਾਕਾਰ ਦੇ ਨਾਲ ਨਵੇਂ ਸਫ਼ਰ 'ਤੇ ਫਿਰ ਨਿਕਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸ਼ਬਾ ਖੈਰ। ਇੱਕ ਸ਼ੇਰ ਹੈ ਕਿ ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਮੈਨੇ ਉਸਕੇ ਹਾਥ ਚੂਮੇ ਔਰ ਲਾਚਾਰ ਕਰ ਦਿਆ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baithke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office and I have met their clients. I feel that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज बनी है तेरे से लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
1: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te ajj hi call karo 905-615-0544 extension 6013 Gig Express.
12: Sat Sri Akal ji, aap dekh rahe sare darshakan nu Mahendrapal Singh Dheri valo pyar bhari Sat Sri Akal ji. Te jive sade darshakan nu pata hi hai ji hun garmiyan da season aa chukka ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-9090। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਆ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-9990। ਸਤਿ ਸ਼੍ਰੀ ਅਕਾਲ ਜੀ।
1: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
13: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
14: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
15: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
16: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
1: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਅਰਵਿੰਦ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ ਐੱਮ ਐੱਲ ਏ ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ ਐੱਮ ਐੱਲ ਏਜ਼ ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ ਐੱਮ ਐੱਲ ਏਜ਼ ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਤੇ ਚਰਚਾ ਬਣੀ ਰਹਿਣੀ ਕਿ ਐੱਮ ਐੱਲ ਏਜ਼ ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡਨ ਕਰ ਰਹੇ ਸੀ, ਪਰ ਅੱਜ ਐੱਮ ਐੱਲ ਏ ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ? ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ ਔਰ ਅੰਦਰਲੀ ਗੱਲ ਕੀ ਹੈ ਕਿ ਚਰਚਾ 'ਤੇ, ਮਤਲਬ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਇਹ ਹੋਈ ਹੈ? ਦਾਅਵੇ ਨਾਲ ਕਹਿ ਰਿਹਾ ਸੁਣਾਊਂਗਾ ਵੀ ਤੁਹਾਨੂੰ ਕਿਹਨੇ ਕੀਤੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਰ ਰਿਹਾ, ਕੋਈ ਗੱਲ ਇੱਥੇ ਉਹ ਨਹੀਂ ਹੋਏਗੀ ਕਿ ਜੀ ਹਵਾ 'ਚ ਗੱਲ ਹੋਏ, ਸੁਣਾਊਂਗਾ ਵੀ, ਬਕਾਇਦਾ ਰਿਕਾਰਡਿੰਗ ਸੁਣਾਊਂਗਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਕਿਉਂ ਨਾ ਹੋਵੇ? ਕਿਉਂਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਆਪ ਇਹ ਗੱਲ ਕਹਿ ਰਹੇ ਸੀ ਮੀਟਿੰਗ 'ਤੇ ਪਹਿਲਾਂ ਦੀ।

ਪਲਾਨ ਸੀ, ਪਰ ਚੂੰਕਿ ਸਿਆਪਾ ਨਵਾਂ ਸੀਗਾ ਤਾਂ ਫਿਰ ਚਰਚਾ ਹੋਣੀ ਲਾਜ਼ਮੀ ਸੀ। ਖੈਰ ਸਿੱਧਾ ਮਸਲੇ 'ਤੇ ਆਉਂਦਾ, ਸਵੇਰੇ ਸਵੇਰੇ ਸੀ ਟੀ ਗਰੁੱਪ ਆਫ ਇੰਸਟੀਟਿਊਟ ਜਿਹੜਾ ਉੱਥੇ ਜਲੰਧਰ ਹੈ, ਉੱਥੇ ਐੱਮ ਐੱਲ ਏਜ਼ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ। ਪਾਰਟੀ ਦੇ ਵਰਕਰ ਬਹੁਤ ਸਾਰੇ ਪਹੁੰਚਦੇ, ਬਹੁਤ ਸਾਰੇ ਚੇਅਰਮੈਨ ਪਹੁੰਚਦੇ, ਬਹੁਤ ਸਾਰੇ ਇੱਕ ਇੱਕ ਕਰਕੇ ਸਾਰੀ ਟਾਈਮ ਲਾਈਨ ਦੱਸੂੰਗਾ, ਹੋਇਆ ਕੀ ਹੈ, ਕਿੰਨੇ ਵਜੇ ਕੀ ਹੋਇਆ, ਕਿਹਦੇ ਨਾਲ ਗੁਪਤ ਮੀਟਿੰਗ ਹੋਈ ਹੈ, ਸਾਰਾ ਕੁਝ ਦੱਸੂੰਗਾ। ਸ਼ੁਰੂ ਹੁੰਦੇ ਅਤੇ ਅੰਦਰ ਜਾਂਦੇ ਔਰ ਉਸ ਤੋਂ ਬਾਅਦ ਆਡੀਟੋਰੀਅਮ 'ਚ ਹੁੰਦੀ ਹੈ ਇੱਕ ਮੀਟਿੰਗ। ਮੀਟਿੰਗ ਨੂੰ ਸੰਬੋਧਿਤ ਕਰਦੇ ਨੇ ਮਨੀਸ਼ ਸਿਸੋਦੀਆ, ਜਿਹਦੇ 'ਚ ਸਰਕਾਰ ਦੇ ਕੰਮਾਂ ਦੀ ਗੱਲ ਹੁੰਦੀ ਹੈ, ਜਿੱਥੇ ਇਹ ਗੱਲ ਹੁੰਦੀ ਹੈ ਕਿ ਫੀਡਬੈਕ ਕੀ ਹੈ ਲੋਕਾਂ ਦਾ, ਔਰ ਜਿੱਥੇ ਹੁਣ ਅੱਗੇ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਂਦੀ ਹੈ ਕਿ ਭਾਈ ਅੱਗੇ ਪਿੰਡਾਂ 'ਚ ਜਾ ਕੇ ਕੀ ਕਰਨਾ। ਇੱਕ ਪਰਚੀ ਜਾਂ ਇੱਕ ਡਾਇਰੀ ਫੜਾਈ ਜਾਂਦੀ ਹੈ ਜਿਹਦੇ 'ਚ ਇੱਕ ਸਰਵੇ ਟਾਈਪ ਦਾ ਫਾਰਮੈਟ ਸੀਗਾ, ਜਿਹੜਾ ਕਿ ਜਾ ਕੇ ਇਹਨਾਂ ਨੇ ਪਿੰਡਾਂ ਪਿੰਡਾਂ 'ਚ ਹੁਣ ਕਰਨਾ, ਫੀਡਬੈਕ ਲੈਣਾ ਲੋਕਾਂ ਦਾ। ਯਾਨੀ ਕਿ ਬਹੁਤ ਸਾਰੇ ਸੈਂਸਸ 'ਤੇ ਚੱਲ ਰਿਹਾ, ਪਰ ਕੁਝ ਫੀਡਬੈਕ ਹੁਣ ਆਪਣੇ ਓਬਜ਼ਰਵਰ, ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਓਬਜ਼ਰਵਰ ਕੌਣ ਨੇ, ਇਹ ਪਾਰਟੀ ਦੇ ਲੋਕ ਨੇ ਜਾਂ ਜਿਹੜੇ ਪੈਸੇ ਦੇ ਕੇ ਹੁਣ ਇੱਕ ਸੈਂਸਸ ਕਰਾਇਆ ਜਾ ਰਿਹਾ ਉਹ ਲੋਕ ਨੇ, ਮਤਲਬ ਬਹੁਤ ਸਾਰੇ ਅਜੇ ਡਾਊਟ ਨੇ ਇਹਦੇ 'ਤੇ। ਮੈਂ ਤੁਹਾਨੂੰ ਇਸ਼ਾਰਾ ਦੇਤਾ, ਤੁਹਾਨੂੰ ਹਿੰਟ ਦੇਤਾ, ਬਾਕੀ ਬਹੁਤ ਜਲਦ ਇਹ ਵੀ ਸਾਹਮਣੇ ਆਏਗਾ। ਖੈਰ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਇਸੇ ਵਿਚਕਾਰ ਨਾ ਇੱਕ ਬੜੀ ਇੰਟਰਸਟਿੰਗ ਵੀਡੀਓ ਸਾਹਮਣੇ ਆਈ, ਬਹੁਤ ਇੰਟਰਸਟਿੰਗ ਤਸਵੀਰਾਂ ਉਸ ਵੀਡੀਓ ਉਸ ਮੀਟਿੰਗ ਤੋਂ ਸਾਹਮਣੇ ਆਈਆਂ, ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਉਹ ਕੁਛ ਕਸਰਤ ਜੀ ਕਰਦੇ ਵੀ ਨਜ਼ਰ ਆਏ, ਐਕਸਰਸਾਈਜ਼ ਕਰਦੇ ਨਜ਼ਰ ਆਏ। ਹਾਲਾਂਕਿ ਐਕਸਰਸਾਈਜ਼ ਕਰਦੇ ਨਜ਼ਰ ਆਏ ਉਹਦਾ ਮਜ਼ਾਕ ਵੀ ਬਹੁਤ ਉੱਡ ਰਿਹਾ, ਪਰ ਉੜਨਾ ਨਹੀਂ ਚਾਹੀਦਾ, ਉਹ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ। ਉਹ ਇੱਕ ਰਿੰਗ ਜਿਹਨੂੰ ਉਹ ਕਹਿੰਦੇ ਇੱਕ ਦੂਜੇ ਤੋਂ ਲੰਘਾ ਰਹੇ ਸੀ, ਔਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਇਕੱਠੇ ਹਾਂ। ਉਦੋਂ ਕੀ ਹੈ ਕਿ ਜੀ ਲੰਚ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੀਤੀ ਗਈ, ਫਿਰ ਕਰਾਇਆ ਗਿਆ ਲੰਚ। ਇਹ ਗੈਪ ਇੰਨਾ ਕਿਉਂ ਦਿੱਤਾ ਗਿਆ? ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਨਾ ਸੀ, ਔਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਸੰਬੋਧਿਤ ਕਰਨਾ ਸੀ ਤਾਂ ਉਹਨਾਂ ਦਾ ਸਮਾਂ 3:30 ਦਾ ਸੀ, ਕਿਉਂਕਿ ਕੋਈ ਚੰਡੀਗੜ੍ਹ ਹੋਰ ਕਿਸੇ ਚੈਨਲ ਦਾ ਕੌਨਕਲੇਵ ਔਰ ਬਹੁਤ ਸੀ, ਔਰ ਉਹ ਆਉਂਦੇ ਹੁੰਦੇ ਥੋੜ੍ਹਾ ਜਿਹਾ ਲੇਟ ਹੋ ਗਿਆ, ਇਸ ਕਰਕੇ ਲੰਚ ਤੋਂ ਪਹਿਲਾਂ ਉਹ ਸਾਰੀ ਐਕਸਰਸਾਈਜ਼ ਕਰਾਈ ਗਈ। ਪਰ ਬਾਹਰ ਤਾਂ ਐੱਮ ਐੱਲ ਏ ਕਰ ਰਹੇ ਸੀ ਐਕਸਰਸਾਈਜ਼, ਸੀ ਟੀ ਗਰੁੱਪ ਆਫ ਇੰਸਟੀਟਿਊਟ ਦੇ ਮਾਲਕ ਦੇ ਕਮਰੇ ਦੇ ਵਿੱਚ ਸ਼ੁਰੂ ਹੋਈ ਇੱਕ ਵੱਖਰੀ ਐਕਸਰਸਾਈਜ਼। ਉਸ ਐਕਸਰਸਾਈਜ਼ ਮੌਜੂਦ ਸੀਗੇ ਮਨੀਸ਼ ਸਿਸੋਦੀਆ, ਮਨੀਸ਼ ਸਿਸੋਦੀਆ ਦੇ ਸੱਜੇ ਖੱਬੇ ਵਾਲੇ ਦੋ ਤਿੰਨ ਲੋਕ, ਮਤਲਬ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਕੰਮ ਕੁੰਮ ਸਾਂਭਦੇ ਆ, ਦੋ ਲੋਕ ਜੋ ਮੇਰੇ ਕੋਲ ਜਾਣਕਾਰੀ ਹੈ, ਤਿੰਨ ਸੀਗੇ ਸ਼ਾਇਦ। ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਪੁੱਤਰ ਇਸ਼ਾਂਕ ਚੱਬੇਵਾਲ। ਯਾਨੀ ਕਿ ਜੋ ਚਰਚਾ ਪਿਛਲੇ ਕਈ ਦਿਨਾਂ ਤੋਂ ਦੋ ਐੱਮ ਪੀਜ਼ ਨੂੰ ਲੈ ਕੇ ਚੱਲ ਰਹੀ ਸੀ, ਇੱਕ ਨੂੰ ਮੁੱਖ ਮੰਤਰੀ ਨੇ ਦੋ ਦਿਨ ਬਲੈਕ ਕੌਫੀਆਂ ਪਿਆ ਕੇ ਆਪਣੀ ਖੁਸ਼ੀ ਜ਼ਾਹਰ ਕਰਕੇ, ਮੈਂ ਹੁਣ ਇਸ ਤੋਂ ਜ਼ਿਆਦਾ ਨਹੀਂ ਕੁਛ ਕਹੂੰਗਾ, ਇੱਕ ਐੱਮ ਪੀ ਨੂੰ ਇੱਕ ਦਿਨ ਪਹਿਲਾਂ ਬੁਲਾਇਆ ਗਿਆ, ਫਿਰ ਅਗਲੇ ਦਿਨ ਇੱਕ ਮੀਟਿੰਗ ਸੋ ਕਾਲਡ ਰੱਖੀ ਗਈ ਹੜ੍ਹਾਂ ਨੂੰ ਲੈ ਕੇ, ਸਤਲਜ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਦਿਨ ਉੱਥੇ ਚਰਚਾ ਹੋਈ, ਯਾਨੀ ਕਿ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਇੱਕ ਐੱਮ ਪੀ ਨੂੰ ਅੱਜ ਸੀ ਟੀ ਗਰੁੱਪ ਆਫ ਇੰਸਟੀਟਿਊਟਸ ਦੇ ਮਾਲਕ ਦੇ ਕਮਰੇ ਦੇ ਵਿੱਚ ਐਕਸਰਸਾਈਜ਼ ਮੈਰਾਥਨ ਚੱਲੀ। ਹੁਣ ਤੁਸੀਂ ਕਹੋਗੇ ਬਿਲਕੁਲ ਹੈ, ਬੜੀ ਬਹੁਤ ਪੁਖਤਾ ਜਾਣਕਾਰੀ ਦੇ ਰਿਹਾ। ਖੈਰ ਹੁਣ ਮੈਂ ਆਉਂਦਾ ਮਸਲੇ 'ਤੇ, ਬਹੁਤੇ ਐੱਮ ਐੱਲ ਏ ਨਹੀਂ ਪਹੁੰਚੇ। ਹਾਂ, ਹੁਣ ਇੱਕ ਉਹ ਵੱਖਰਾ ਸਵਾਲ ਹੈ, ਉਹ ਐੱਮ ਐੱਲ ਏ ਸੱਦੇ ਨਹੀਂ ਗਏ ਸੀ ਜਾਂ ਉਹ ਆਏ ਨਹੀਂ, ਇਹਦਾ ਜਵਾਬ ਆਮ ਆਦਮੀ ਪਾਰਟੀ ਬਿਹਤਰ ਦੇ ਸਕਦੀ ਹੈ, ਔਰ ਮੈਂ ਇਸ ਕਰਕੇ ਕਹਿ ਰਿਹਾ ਇਹ ਥੋੜ੍ਹਾ ਜਿਹਾ ਕਲੈਰੀਫਾਈ ਹੋਣਾ ਚਾਹੀਦਾ। ਫਿਸ਼ਰੀ ਹੈ ਕੁਛ, ਪਹਿਲਾਂ ਇਹ ਕਹਿਣਾ ਕਿ ਐੱਮ ਐੱਲ ਏਜ਼ ਨੂੰ ਨਹੀਂ ਸੱਦਿਆ ਗਿਆ, ਕੋਈ ਐੱਮ ਐੱਲ ਏਜ਼ ਦੀ ਮੀਟਿੰਗ ਨਹੀਂ, ਪਰ ਅੱਜ ਐੱਮ ਐੱਲ ਏ ਸੀਗੇ, ਫਿਰ ਸਾਰੇ ਨਹੀਂ ਸੀ, ਅਤੇ ਕੀ ਹੁਣ ਆਮ ਆਦਮੀ ਪਾਰਟੀ ਕਲੈਰੀਫਾਈ ਕਰੇਗੀ ਕਿ ਸਾਰੇ ਸੱਦੇ ਸੀ ਜਾਨੀ, ਔਰ ਜੋ ਜਾਣਕਾਰੀ ਹੈ ਸ਼ਾਇਦ ਕੱਲ੍ਹ ਵੀ ਇੱਕ ਮੀਟਿੰਗ ਸੱਦੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਸ਼ਾਇਦ ਚੰਡੀਗੜ੍ਹ ਹੋਏਗੀ, ਜੋ ਮੇਰੇ ਸੋਰਸਿਸ ਕਹਿ ਰਹੇ, ਬਾਕੀ ਉਹਦੀ ਪੁਸ਼ਟੀ ਆਮ ਆਦਮੀ ਪਾਰਟੀ ਨੇ ਕਰਨੀ ਹੈ। ਹੁਣ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਪਰ ਚਰਚਾ ਜਾਣ ਵਾਲਿਆਂ ਦੀ, ਚਰਚਾ ਗੜਵੀਆਂ ਦੀ, ਸਮੁੰਦਰ ਦੀ ਚਰਚਾ, ਫੋਨ ਕਾਲ ਅਤੇ ਵਧਾਈਆਂ ਦੀ, ਇਹ ਮੈਂ ਨਹੀਂ ਕੀਤੀ, ਇਹ ਮੁੱਖ ਮੰਤਰੀ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ, ਉਹਨਾਂ ਨੇ ਵੈਸੇ ਤਾਂ ਗੱਲਾਂ ਬਹੁਤ ਕਹੀਆਂ, ਫੀਡਬੈਕ ਕੀ ਹੈ, ਲੋਕ ਕੀ ਕਹਿੰਦੇ ਹੈ, ਪਰ ਉਹ ਆਪਣੀਆਂ ਗੱਲਾਂ 'ਚ ਫੋਕਸ ਇਹਦੇ 'ਤੇ ਹੀ ਕਰਦੇ ਨਜ਼ਰ ਆਏ, ਜੋ ਚਲੇ ਗਏ ਜਾਣ ਦਿਓ, ਕੋਈ ਫਰਕ ਨਹੀਂ ਪੈਣਾ। ਪਾਰਟੀ ਸ਼ੁਰੂ ਹੋਈ ਸੀ ਇੰਨੇ ਬੰਦਿਆਂ ਤੋਂ, 4 ਸੀਟਾਂ 14 ਚਾਹੀਆਂ, 19 'ਚ ਇਕੱਲਾ ਮੈਂ ਰਹਿ ਗਿਆ, ਜਿਹੜੇ ਸੀ ਉਹ ਗੜਵੀਆਂ ਭਰ ਕੇ ਚਲੇ ਗਏ, ਉਹ ਗੜਵੀ ਜੋਗੇ ਸੀਗੇ, ਪਰ ਅਸੀਂ ਸਮੁੰਦਰ ਹਾਂ। ਯਾਨੀ ਕਿ ਆਮ ਆਦਮੀ ਪਾਰਟੀ ਦੀ ਸਮੀਖਿਆ ਮੀਟਿੰਗ, ਅੱਛਾ ਹਾਂ ਸਮੀਖਿਆ ਤੋਂ ਯਾਦ ਆਇਆ, ਬਾਹਰ ਬੋਰਡ ਸੀਗੇ ਕਿ ਜੀ ਓਬਜ਼ਰਵਰ ਮਿਲਣੀ ਜਾਂ ਮੀਟਿੰਗ, ਅੰਦਰ ਜਿਹੜਾ ਮੀਟਿੰਗ ਦੇ ਸਾਹਮਣੇ ਫਲੈਗ ਸੀਗਾ ਉਹ ਸੀਗਾ ਸਮੀਖਿਆ ਮੀਟਿੰਗ। ਮੈਂ ਤਾਂ ਸਮੀਖਿਆ ਦੀ ਗੱਲ ਕਰ ਰਿਹਾ, ਤਾਂ ਮੁੱਖ ਮੰਤਰੀ ਸਾਹਿਬ ਤਾਂ ਆਪ ਹੀ ਸਾਰਾ ਕੁਛ ਚਰਚਾ ਕਰਦੇ ਰਹੇ, ਚਾਹੇ ਰਾਘਵ ਚੱਡਾ ਐਂਡ ਕੰਪਨੀ ਦੀ, ਛੱਡ ਕੇ ਜਾਣ ਵਾਲਿਆਂ ਦੀ, ਅਤੇ ਫਿਰ ਕਿਉਂ ਨਾ ਕਿਹਾ ਜਾਏ ਕਿ ਚਰਚਾ ਹੋਈ ਹੈ। ਹਾਂ, ਅੰਦਰ ਮਨੀਸ਼ ਸਿਸੋਦੀਆ ਨੇ ਜੋ ਡਾਇਰੈਕਸ਼ਨ ਦਿੱਤੇ ਨੇ ਉਹ ਬਾਹਰ ਆ ਕੇ ਕਿਸੇ ਨੇ ਅਜੇ ਤੱਕ ਨਹੀਂ ਦੱਸਿਆ, ਬਹੁਤੇ ਐੱਮ ਐੱਲ ਏ ਨੂੰ ਮੈਂ ਵੀ ਕਿਹਾ, ਉਹ ਇੱਕੋ ਗੱਲ ਕਹਿੰਦੇ ਭਾਅ ਜੀ ਫੋਨ 'ਤੇ ਨਹੀਂ, ਮਿਲ ਕੇ ਗੱਲ ਕਰਾਂਗੇ, ਉਹ ਕੱਲ੍ਹ ਤੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂਗੇ, ਮਤਲਬ ਐੱਮ ਐੱਲ ਏ ਕਹਿ ਲਓ, ਚੇਅਰਮੈਨ ਕਹਿ ਲਓ, ਵਰਕਰ ਕਹਿ ਲਓ, ਜੋ ਵੀ ਉੱਥੇ ਮੌਜੂਦ ਸੀਗੇ, ਐਵੇਂ ਹੀ ਸੂਈਆਂ ਨਾ ਘੁਮਾਈ ਜਾਇਓ, ਕਦੇ ਸਾਡੇ ਫੋਨ ਵੀ ਟੈਪਿੰਗ 'ਤੇ ਲਾ

0: ਲਾ ਦਿਓ, ਕੁਛ ਨਹੀਂ ਲੱਭਣਾ, ਸੋਰਸ ਸੋਰਸ ਹੀ ਹੁੰਦਾ। ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਅੱਜ ਤੱਕ ਮੈਨੂੰ ਸੋਰਸ ਲੱਭਿਆ ਨਹੀਂ ਕਿਸੇ ਚੈਨਲ 'ਤੇ, ਉਹ ਤੁਹਾਡੇ ਸੱਜੇ ਖੱਬੇ ਹੁੰਦੇ ਸੋਰਸ, ਲਾ ਲਓ। ਖੈਰ, ਮੁੱਖ ਮੰਤਰੀ ਸਾਹਿਬ ਨੇ ਆਪ ਜ਼ਿਕਰ ਕੀਤਾ ਰਾਘਵ ਚੱਡਾ ਹੋਰਾਂ ਦਾ, ਸੁਣ ਲਓ ਤੁਸੀਂ।
1: ਜਿਹੜੀਆਂ ਦੋ ਚਾਰ ਪਿਛਲੇ ਦਿਨ ਹੀ ਹੋਇਆ ਕੁਛ, ਦੋ ਚਾਰ ਬੰਦਿਆਂ ਦਾ ਕੋਈ ਪਾਰਟੀ ਨਹੀਂ, ਕੋਈ ਫਰਕ ਨਹੀਂ ਪੈਂਦਾ ਹੁੰਦਾ। ਸਮੁੰਦਰ 'ਚੋਂ ਗੜਬੀ ਭਰਨ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੜਬੀ ਦੀ ਔਕਾਤ ਪਤਾ ਲੱਗ ਜਾਂਦੀ ਹੈ ਕਿ ਉਹ ਕਿੰਨਾ ਕੁ ਪਾਣੀ ਚਾਹੁੰਦੀ ਸੀ। ਬਸ ਗੜਬੀ ਆਪਣਾ ਜਿੰਨਾ ਕੁ ਪਾਣੀ ਚਾਹੁੰਦੀ ਸੀ ਆਪਣਾ ਲੈ ਕੇ ਚਲੀ ਗਈ, ਸਮੁੰਦਰ ਫਿਰ ਛੱਲਾਂ ਮਾਰਦਾ। ਆਹ ਅੱਜ ਤੁਹਾਡਾ ਜਲੰਧਰ 'ਚ ਠਾਠਾ ਮਾਰਦਾ ਇਕੱਠ, ਇਹ ਸਮੁੰਦਰ ਦੀਆਂ ਛੱਲਾਂ ਨੇ, ਸਮੁੰਦਰ ਦੀਆਂ ਠਾਠਾਂ ਨੇ। ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸੰਬੋਧਨ ਕਰਨਾ, ਉਹਨਾਂ ਦੇ ਵੀ ਉਹਨਾਂ ਨੂੰ ਵੀ ਤੁਸੀਂ ਹੌਸਲਾ ਦੇਣਾ ਇਸ ਗੱਲ ਦਾ ਕਿ ਡਟੇ ਹੋਏ ਹਾਂ ਜੀ, ਪੰਜਾਬ ਹੈ ਇਹ, ਪੰਜਾਬੀ ਹਾਂ ਅਸੀਂ, ਜਿੱਥੇ ਖੜ ਗਏ ਤਾਂ ਖੜ ਗਏ। ਮੈਂ ਹੈਰਾਨ ਹਾਂ ਕਿ ਮੈਨੂੰ ਬਹੁਤ ਦਿਨਾਂ ਦੇ ਵਧਾਈ ਦੇ ਫੋਨ ਆਈ ਜਾਂਦੇ ਆ, ਜਦਕਿ ਮੀਡੀਆ ਕੁਛ ਹੋਰ ਗੱਲ ਕਹੀ ਜਾਂਦਾ, ਲੋਕ ਵਧਾਈ ਦੇਈ ਜਾਂਦੇ। ਮੈਂ ਕਿਹਾ ਵੀ ਵਧਾਈ ਕਾਹਦੀ, ਕਹਿੰਦੇ ਜੀ ਪਤਾ ਨਹੀਂ ਕਿਉਂ ਸਾਨੂੰ ਵਧੀਆ ਜਿਹਾ ਲੱਗੀ ਜਾਂਦਾ, ਵੀ ਚਲੋ ਮਤਲਬ ਜੋ ਪਰਮਾਤਮਾ ਕਰੀ ਜਾਂਦਾ ਵਧੀਆ ਹੀ ਕਰੀ ਜਾਂਦਾ, ਆਹ ਜੋ ਹੋਇਆ ਪਿਛਲੇ ਦਿਨ, ਕਹਿੰਦੇ ਵਧੀਆ ਹੋ ਗਿਆ ਜੀ।
0: ਸੋ ਚਰਚਾ ਤਾਂ ਹੋਈ ਹੈ, ਹੁਣ ਕੋਈ ਦੱਸੇ ਨਾ ਦੱਸੇ ਮੁੱਖ ਮੰਤਰੀ ਸਾਹਿਬ ਦੱਸ ਗਏ, ਯਾਨੀ ਕਿ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਡਰ ਤੇ ਹੈ, ਔਰ ਉਹ ਡਰ ਇਹਨਾਂ ਬਿਆਨਾਂ ਤੋਂ ਭਾਵੇਂ ਮੁੱਖ ਮੰਤਰੀ ਸਾਹਿਬ ਕਹਿਣਗੇ ਕੋਈ ਡਰ ਨਹੀਂ, ਜਿਹੜਾ ਚਲਾ ਗਿਆ ਜਾਣ ਦਿਓ, ਹੁਣੇ ਤਾਂ 1 ਤਰੀਕ ਨੂੰ ਪਤਾ ਲੱਗੇਗਾ। ਹੁਣ ਸਵਾਲ ਵੱਡਾ ਹੈ ਕਿ ਜੋ MLA ਨਹੀਂ ਸੀ ਆਏ, ਬਹੁਤੇ ਨਹੀਂ ਆਏ, ਮੈਂ ਇਹ ਗੱਲ ਉਦੋਂ ਤੁਸੀਂ ਸਾਰੇ ਮੰਨ ਸਕਦੇ ਹੋ ਜੇ MLA ਸੱਦੇ ਹੀ ਨਾ ਹੋਣ। MLA ਤਾਂ ਆਏ ਸੀ, ਮਨੀਸ਼ ਸਿਸੋਦੀਆ ਕੱਲ੍ਹ ਤੱਕ ਕਹਿ ਰਹੇ ਸੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੈ, ਇਹ ਤਾਂ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਕੱਲ੍ਹ ਦਾ ਟਵੀਟ ਦੇਖ ਲਓ। ਹੁਣ MLA ਵੀ ਆਏ ਸੀ ਔਰ ਕੁਛ ਨਹੀਂ ਵੀ ਆਏ ਸੀ, ਦਾਲ ਮੈਂ ਕੁਛ ਕਾਲਾ ਹੈ ਜਾਂ ਜਨਾਬ ਪੂਰੀ ਦਾਲ ਹੀ ਕਾਲੀ ਹੈ। ਔਰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਤਾਂ ਪਤੀਲਾ ਹੀ ਕਾਲਾ, ਦੇਖੀ ਚੱਲੋ ਅੱਗੇ ਅੱਗੇ ਆਗੇ ਆਗੇ ਦੇਖੀਏ ਜਨਾਬ ਹੋਤਾ ਹੈ ਕਿਆ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
8: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
10: क्या लगा था तुझे? मेरे खिलाफ गवाही दे।

ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ

0: ਸਟੇਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ। ਹੁਣ ਤਾਂ ਇਹ ਲੱਗਦਾ ਕਿ ਇਹ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ, ਗੱਲ ਹੋਏਗੀ ਸਿਰਫ ਅਤੇ ਸਿਰਫ CM ਸ਼ਰਾਬ ਅਤੇ ਸਵਾਲ ਦੀ। ਫਿਰ ਕਹਿ ਰਿਹਾ, ਅੱਜ ਗੱਲ ਸਿਰਫ CM ਸ਼ਰਾਬ ਅਤੇ ਸਵਾਲ ਜਿਹੜੇ ਉੱਠ ਰਹੇ ਹੈ। ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰਕੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚੇ ਔਰ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਮੁੱਖ ਮੰਤਰੀ ਜਦੋਂ ਬੋਲ ਰਹੇ ਸੀ ਤਾਂ ਬਹੁਤੇ ਲੋਕਾਂ ਨੇ ਜਾਂ ਜੋ ਕਾਂਗਰਸ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਕੇ ਆਪ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਆਏ। ਇਹ ਗੱਲ ਸੁਖਪਾਲ ਖਹਿਰਾ ਨੇ ਚੱਕੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਾਰੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਅੜ ਗਏ। ਉਹ ਕਿਹੜੀ ਗੱਲ ਸੀ ਮੁੱਖ ਮੰਤਰੀ ਸਾਹਿਬ ਦੀ ਜਿਹਨੂੰ ਲੈ ਕੇ ਸਵਾਲ ਖੜਾ ਹੋਇਆ, ਇੱਕ ਵਾਰੀ ਉਹ ਵੀ ਸੁਣ ਲਓ।
1: ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲਾਤੇ ਲੱਤ ਨਹੀਂ ਕਰਦੇ, ਬੈਠਣ ਦੇ, ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਉਹ ਪੰਜਾਬੀ ਪੜਾਉਂਗਾ ਮੈਂ, ਪੰਜਾਬੀ ਪੜਾਉਂਗਾ।
0: ਖੈਰ ਮਸਲਾ CM ਬੋਲੇ ਔਰ ਉਸ ਤੋਂ ਬਾਅਦ ਇਸ ਤੁਸੀਂ ਵੀ ਵੇਖ ਲਿਆ, ਇਸ ਤੋਂ ਬਾਅਦ ਮੈਂ ਇੱਥੇ ਅੱਜ ਜਜਮੈਂਟਲ ਨਹੀਂ ਹੋਣਾ। ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਅੱਜ ਮੈਂ ਪੰਜਾਬ ਦੇ ਲੋਕਾਂ 'ਤੇ ਛੱਡ ਰਿਹਾ, ਕਮੈਂਟਾਂ ਦੱਸ ਦਿਓ। ਲੋਕ ਫਤਵਾ ਹੀ ਹੁੰਦਾ ਨਾ, ਲੋਕ ਫਤਵਾ ਕੋਈ ਕਹਿ ਕੇ ਨਹੀਂ ਹੁੰਦਾ। ਇਸ ਬਿਆਨ ਮੁੱਖ ਮੰਤਰੀ ਸਾਹਿਬ ਦੇ ਜਿਹਦੇ 'ਤੇ ਸਵਾਲ ਖੜ੍ਹੇ ਹੋ ਰਿਹਾ, ਸਾਡੇ ਮਾਣਯੋਗ CM ਸਾਹਿਬ ਦੇ ਇਸ ਸ਼ਰਾਬ ਨੂੰ ਲੈ ਕੇ ਜੋ ਸਵਾਲ ਖੜ੍ਹੇ ਹੋ ਰਿਹਾ, ਇਸ ਕਰਕੇ ਅੱਜ ਮੈਂ ਤਾਂ ਥੰਬਨੇਲ ਕੈਪਸ਼ਨ ਵੀ ਇਹ ਰੱਖਿਆ, ਇਕੱਲਾ ਹੀ CM ਸ਼ਰਾਬ ਅਤੇ ਸਵਾਲ। ਇਹਦਾ ਜਵਾਬ ਤੁਸੀਂ ਦਿਓ, ਤੁਸੀਂ ਸੁਣ ਲਿਆ। ਪਰ ਜਦੋਂ ਇਹ ਗੱਲ ਤੁਰੀ ਤਾਂ LOP ਪ੍ਰਤਾਪ ਸਿੰਘ ਬਾਜਵਾ ਨੇ ਸਦਨ 'ਚ ਖੜ ਕੇ ਇਹ ਮੰਗ ਕੀਤੀ ਔਰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਜੀ ਐਲਕੋਮੀਟਰ ਹੁੰਦਾ ਜਿਹੜਾ ਟ੍ਰੈਫਿਕ ਚਲਾਉਣ ਵਾਲਿਆਂ ਕੋਲ ਹੁੰਦਾ, ਜਿਹੜੇ ਫੂਕ ਮਰਾਉਂਦੇ ਆ, ਉਹ ਐਲਕੋਮੀਟਰ ਕਹਿੰਦੇ ਜੀ, ਉਹ ਲੈ ਕੇ ਆਓ ਅਤੇ ਚੈੱਕ ਕਰਾਓ। ਪੰਜਾਬ ਵਿਧਾਨ ਸਭਾ ਵਰਗੀ ਗਰੀਮਾਮਈ ਥਾਂ 'ਤੇ ਇਸ ਤਰ੍ਹਾਂ ਦੀ ਗੱਲ ਵੀ ਆਉਣੀ, ਇਹ ਸਵਾਲ ਖੜ੍ਹੇ ਕਰਦੀ ਹੈ। ਹੁਣ ਦੱਸੋ ਅੱਜ ਦਾ ਦਿਨ ਕਿਹੜੇ ਇਤਿਹਾਸ 'ਚ ਲਿਖਿਆ ਜਾਏਗਾ। ਬਿਆਨ ਸੁਣੋ ਪ੍ਰਤਾਪ ਬਾਜਵਾ ਦਾ।
2: ਆਨਰੇਬਲ ਮੈਂਬਰ ਨੇ ਬਹੁਤ ਸੀਰੀਅਸ ਚਾਰਜ ਲਗਾਇਆ, ਐਂਡ ਦੈਟ ਆਲਸੋ ਔਨ ਦੀ ਹੈਡ ਆਫ ਦੀ ਸਟੇਟ। ਇਫ ਇਟ ਇਜ਼ ਟਰੂ, ਇਸ ਤੋਂ ਮਾੜਾ ਦਿਨ ਫੇਰ ਨਹੀਂ ਹੋ ਸਕਦਾ। ਇਟ ਇਜ਼ ਅ ਬਲੈਕ ਡੇ ਇਨ ਡੈਮੋਕ੍ਰੇਸੀ।
3: ਇੱਕ ਮਿੰਟ,
2: ਮੇਰੀ ਬੇਨਤੀ ਸਰ, ਯੂ ਆਰ ਦ ਕਸਟੋਡੀਅਨ ਆਫ ਦੀ ਹਾਊਸ, ਮੇਰੀ ਗੁਜ਼ਾਰਿਸ਼ ਹੈ ਅਲਕਾ ਮੀਟਰ ਦਾ, ਆ ਸਾਰੇ ਇੱਥੇ ਨੇ, ਦਰਵਾਜ਼ੇ ਬੰਦ ਕਰੋ ਸਾਰਿਆਂ ਦਾ, ਮੀਟਰ ਟੈਸਟ
3: ਕਟਾਰੂ ਚੈੱਕ,
2: ਜਿਹਨੇ ਮੈਂਬਰ
3: ਲਾਲ ਚੰਦ ਕਟਾਰੂ ਚੈੱਕ।
0: ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਾਲ ਵੱਡੇ ਹੋਰ ਖੜੇ ਹੋਏ ਜਦੋਂ ਹੋਰ ਹੰਗਾਮਾ ਹੋਇਆ। ਸਵਾਲ ਵੱਡੇ ਹੁੰਦੇ ਹੰਗਾਮਾ ਇੰਨਾ ਵੱਧ ਗਿਆ ਕਿ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਯਾਨੀ ਕਿ ਇਸ ਪੂਰੇ ਐਪੀਸੋਡ ਨੂੰ ਡਾਕੂਮੈਂਟਡ ਵੀ ਕਰ ਲਿਆ। ਮੈਂ ਇਸ ਤੋਂ ਬਾਅਦ ਦੀ ਗੱਲ 'ਤੇ ਆਊਂਗਾ, ਪੀਤੀ ਸੀ ਨਹੀਂ ਪੀਤੀ ਸੀ ਅੱਜ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ, ਕਿਉਂਕਿ ਮੈਨੂੰ ਕੋਈ ਡਰ ਨਹੀਂ ਇਹਦਾ। ਮੈਂ ਡਰ ਕੇ ਨਹੀਂ ਕੰਮ ਕਰਦਾ ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਅੱਜ ਬੜੇ ਪੋਲਾਈਟ ਹੋ ਕੇ ਕਹਿ ਰਿਹਾ, ਕਿਉਂਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗਦਾ ਲਾਈਵ ਟੈਲੀਕਾਸਟੀਆਂ ਮਸ਼ੀਨਾਂ ਨੂੰ ਅੱਗ ਲਾ ਦਿਓ। ਲਾਂਤਾ ਨੇ ਅਜਿਹਾ ਲਾਈਵ ਦੇਖਣ 'ਤੇ ਪੰਜਾਬ ਦੇ ਲੋਕਾਂ ਦੇ ਕੀ ਮੈਸੇਜ ਜਾ ਰਿਹਾ, ਬਾਕੀ ਤੁਸੀਂ ਸਮਝ ਗਏ ਜੋ ਮੈਂ ਕਹਿਣਾ ਚਾਹ ਰਿਹਾ। ਪੰਜਾਬ ਦੇ ਲੋਕਾਂ 'ਚ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਕੀ ਚੁਣ ਕੇ ਭੇਜਿਆ, ਜੋ ਹਾਲਾਤ ਉੱਥੇ ਹੋ ਰਹੇ ਉਹ ਕਿਹੜੇ ਹਾਲਾਤ ਨੇ ਉਹ ਤੁਹਾਨੂੰ ਬੈਟਰ ਪਤਾ। ਖੈਰ ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਵੱਲੋਂ, ਅਰਜੈਂਟ ਰਿਕੁਐਸਟ ਫੋਰ ਇਮੀਡੀਏਟ ਐਲਕੋਮੀਟਰ ਐਂਡ ਡੋਪ ਟੈਸਟਿੰਗ ਆਫ ਦਾ ਚੀਫ ਮਿਨਿਸਟਰ ਐਂਡ ਆਲ MLAs ਡਿਊਰਿੰਗ ਦਾ ਔਨਗੋਇੰਗ ਸੈਸ਼ਨ। ਆਹ ਚਿੱਠੀ ਹੈ, ਬਹੁਤ ਲੰਬੀ ਚੌੜੀ ਹੈ, ਮੈਂ ਉਹਦੇ 'ਚ ਨਹੀਂ ਜਾਊਂਗਾ, ਕਿਉਂਕਿ ਇਹ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਔਰ ਮੇਰੀ ਕੋਸ਼ਿਸ਼ ਹੁੰਦੀ 8-10 ਤੋਂ ਮਿੰਟ ਤੋਂ ਉੱਪਰ ਦੀ ਨਾ ਹੋਵੇ। ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ MLAs ਦੇ ਇਹਦੇ 'ਤੇ ਸਾਈਨ ਕਰਾਇਆ, ਕਿਉਂਕਿ LOP ਨੇ, ਔਰ ਉਹਨਾਂ ਨੇ ਚਿੱਠੀ ਲਿਖੀ ਔਰ ਉਹਦੇ 'ਚ ਅਖੀਰ 'ਚ ਸਾਈਨ ਕੁਲਤਾਰ ਸਿੰਘ ਸੰਧਵਾ ਔਰਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਜੀ ਜਾਂਚ ਕਰਾਓ, ਐਲਕੋਮੀਟਰ ਮੰਗਾਓ, ਸਾਰਿਆਂ ਦੇ ਡੋਪ ਟੈਸਟ ਕਰਾਓ। ਔਰ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ

0: मुख्यमंत्री शराबी क्या है, इसे चिट्ठी मेंशन है, साइन एदे च एक एक बंदे देने, प्रताप बाजवा ने लिखी है, सुखपाल खहरा, अरुणा चौधरी कुछ आदि साइन मैनू नहीं समझ आ रहे, पर यह 12 बंदियां दे साइन इस चिट्ठी दे विच होए पए है। एक हुण जदों सैशन एडजन हो गया, हंगामे तो बाद लंच हो गया, और जदों लंच तो बाद शुरू होंदा तां इह मंग एक बार फिर तो कांग्रेस की MLA करते है कि भाई असीं तुहानूं चिट्ठी लिखी है स्पीकर साहब, कार्रवाई करो। तो स्पीकर साहब अगों की कहिंदे, कहिंदे मैं तुहाडी चिट्ठी नूं सिरे तो खारज करदा। यानी कि जो मंग कांग्रेस की विधायकों वालों चक्की जा रही थी, जो चिट्ठी लिखी गई, कहते मैं सिरे तो खारिज कर दा।
1: विरोधी धिर वालों सदन के नेता की शान के खिलाफ कोई गल नहीं करनी बनती, जिम्मेवार हैं, सत्कारयोग हैं। सो मैं तो जिहड़ा लैटर है इहनूं नामंजूर करदा हाँ।
0: देखो मसला तो हुण वड्डा हो गया, इस मसले तो CM शराब ते सवाल, मैं बार बार कह रहा CM शराब ते सवाल, यह मसला हुण वड्डा हो गया। और कांग्रेस पार्टी ने विधानसभा दे विच भी इस गल नूं लैके साफ कहा कि यह गल हुण इत्थे रुकनी नहीं, ये जवाब देना पैना है। इस गरिमा मई सदन की गरिमा नूं ठे लगी है, वो ये कह रहा है। हुण कांग्रेस इस ते हमलावर हो रही है, पर की आम आदमी पार्टी है स्पीकर ते पहले डिनाई कर चुके, हुण चारा की बचता। खैर सियासत सरगर्म है।
2: ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ ਸਾਡੇ ਇੱਕ ਮੈਂਬਰ ਖਹਿਰਾ ਸਾਹਿਬ ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
3: ਇਸ਼ਾਰੇ ਕੀਤੇ,
2: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ, ਬਟ ਸਾਨੂੰ ਅਨਫੋਰਚੂਨੇਟਲੀ ਕਹਿਣਾ ਪੈ ਰਿਹਾ ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ ਚ ਆਉਣ ਵਾਸਤੇ, ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ, ਤੋ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤੇ ਇਸ ਆਗਸਟ ਹਾਊਸ ਦੀ ਬਹੁਤ ਵੱਡੀ ਮੈਂ ਸਮਝਣਾ ਕੁਤਾਈ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਤੇ ਅਸੈਂਬਲੀ ਦੇ ਵਾਸਤੇ ਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਤੇ ਸਾਡਾ ਸਾਰਿਆਂ ਦਾ, ਜਿੰਨੇ MLAs ਹਾਊਸ ਦੇ ਵਿੱਚ ਨੇ, ਭਾਵੇਂ ਆਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ ਇਹਦਾ ਅਲਕੋਹਲ ਟੈਸਟ ਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ, PGI ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਦਿਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ PGI ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਆਪੋਜੀਸ਼ਨ ਆਪਣੇ ਆਪ ਨੂੰ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ MLAਆਂ ਦਾ, ਫਿਰ ਕਾਂਗਰਸ ਦੇ MLAਆਂ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ, ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ, ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ, ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈਡ ਆਫ ਦੀ ਸਟੇਟ ਇਸ ਰੂਪ 'ਚ ਆਏ ਤਾਂ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ?
0: ਮਸਲਾ ਵਿਧਾਨ ਸਭਾ ਦੇ ਅੰਦਰ ਦਾ, ਪਰ ਪੰਜਾਬ 'ਚ ਚੰਡੀਗੜ੍ਹ 'ਚ ਅੱਜ ਇੱਕ ਮੋਕ ਸੈਸ਼ਨ ਚੱਲ ਰਿਹਾ ਸੀ BJP ਦਾ, ਔਰ ਸੁਨੀਲ ਜਾਖੜ ਨੇ ਤੇ ਹੋਰ ਗੰਭੀਰ ਇਲਜ਼ਾਮ ਲਾਤੇ, ਇਸ ਤੋਂ ਵੀ ਗੰਭੀਰ ਇਲਜ਼ਾਮ ਲਾਏ ਨੇ। ਕਹਿੰਦੇ ਕੋਈ ਪਹਿਲੀ ਮਰਤਬਾ ਥੋੜ੍ਹੀ ਹੈ, ਇੱਥੇ ਪਾਰਲੀਮੈਂਟ ਵੀ ਸ਼ਰਾਬ ਪੀ ਕੇ ਜਾਂਦੇ ਸੀ, ਮੈਂ ਨਹੀਂ ਕਹਿ ਰਿਹਾ, BJP ਕਹਿ ਰਹੀ ਹੈ।
4: ਵਿਧਾਨ ਸਭਾ ਵੀ ਇੱਕ ਮੰਦਿਰ ਹੈ, ਲੋਕਤੰਤਰ ਦਾ ਮੰਦਿਰ ਹੈ, ਉਹ ਵੀ ਇੱਕ ਅਪਮਾਨਨਾ ਹੈ, ਅਪਮਾਨ ਹੈ, ਉਸ ਮਰਿਆਦਾ ਕੋ ਭੰਗ ਕੀਆ ਹੈ। ਇਟਸ ਆਲਮੋਸਟ ਅ ਸੈਕਰਿਲੇਜ ਆਫ ਡੈਮੋਕ੍ਰੇਸੀ ਵੀ ਸਰਕਾਰ ਮਦਹੋਸ਼ ਹਾਲਾਤ ਮੇ ਪੰਜਾਬ ਵਿਧਾਨ ਸਭਾ ਮੇ, ਔਰ ਉਹ ਵੀ ਜਬ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ। ਨਾ ਹਰੇਕ ਸੈਸ਼ਨ ਕੀ ਆਪਣੀ ਮਹੱਤਵ ਹੋਤਾ ਹੈ, ਪਰੰਤੂ ਇੱਕ ਸਪੈਸ਼ਲ ਸੈਸ਼ਨ, ਔਰ ਮਜ਼ਦੂਰ ਕਾ ਨਾਮ ਲੈ ਕੇ, ਗਰੀਬ ਮਜ਼ਦੂਰ ਕਾ ਨਾਮ ਲੈ

0: वो किया जा रहा है। मैं समझता हूँ ब्रेथ एनालाइजर टेस्ट करवाया जाना चाहिए, डोप टेस्ट तो बहुत बहुत दूर की बात है। मैंने लीडर साहबान का कहा है साहब, मैं कहता हूँ बहुत सारे चेहरे बेनकाब होंगे भी जो आज घोड़े पे सवार होके विधानसभा में आ रहे हैं।
1: सो सारे बयान सारी सियासत सीएम शराब ते सवाल ते मैं थोड़े नाल करती सियासत भी इहदे च, पर सवाल वड्डा है कि जे सारा कुछ ठीक है तो क्यों नहीं करा लिया जाता डोप टेस्ट? पंजाब के लोग भी ये सवाल कर रहे हैं ना, भाई जे मैं ठीक हाँ मैं जे किसी गलते खड़न दा हाँ खड़ रहा, जे पंजाबी सारे ठीक ने किसी गलते खड़े तो खड़े है, तो जे गल नहीं है कोई विरोधी धिर की गल फिर मान लेनी चाहिए है। मैं तो इन्ना ही सवाल कर रहा बस कि सीएम शराब ते सवाल है, चिट्ठी खारिज करती यानी कि मंग जी कांग्रेस विधायकों की सी स्पीकर साहब ने खारिज करती। मैं अज जजमेंटल नहीं हो रहा, इतने जज तुसी करोगे, अज तुसी तय करोगे जांच होनी चाहिए है जां नहीं होनी चाहिए। यह लोक फतवा है, कमेंटा दसोगे तुसी शराब पीती सी थोनू वेख के की लगता है या ना पीती सी, बस इनक गल है। क्योंकि सीएम शराब सवाल जिदा जवाब हुण तुसी देना, अज मैं तो कुछ नहीं कहना, हाँ कहूँगा बिल्कुल कहूँगा, थोड़ा जा वेट कर लो, बाकी अज तुसी जवाब दियो, इजाजत दियो, सत श्री अकाल।
2: अमर ग्रुप हायर कर रहे एक साल के एक्सपीरियंस के क्लीन रिकॉर्ड वाले ओनर ऑपरेटर्स नूं। ट्रकिंग इंडस्ट्री विच 25 साल तो वध एक्सपीरियंस अते इंटरमॉडल कंटेनर्स च वड्डा नाम अमर ग्रुप, जिथे तुहानू मिलणगे वधिया रेट्स, ऑन टाइम वीकली पेमेंट, फ्यूल डिस्काउंट्स, 24/7 डिस्पैच सपोर्ट, टोरंटो तो मॉन्ट्रियल, GTA ते ओंटारियो भर विच सेम डे घर वापसी वाले रेगुलर अते फ्लैक्सीबल कंटेनर लोड्स। हुणे कॉल करो 905-893-2270 एक्सटेंशन 206 या 207, 905-893-2270 एक्सटेंशन 206 और 207। अमर ग्रुप, जिथे ड्राइवर्स नू मिले फैमिली वांग रिस्पेक्ट।
3: Best Bargain Carpets and Flooring सिर्फ एक ना ही नहीं सच्ची Best Bargain है।
4: Best Bargain ते मिलते ने brand name carpets, hardwood, vinyl अते laminate floors bargain prices ते।
3: साडे स्टोर ते आके आप selection देखो या अपने घर बैठ के choose करो।
4: लाजवाब quality, top class service, Best Bargain तो बेहतर कोई नहीं।
3: We also service hotels, motels, banquets and high-rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
9: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
10: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express।
11: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
12: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨਾਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
13: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਾਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
14: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ

0: ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ ਜੇ ਨਾ 100 ਸੀਟ ਆ ਗਈ
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਇਹਦਾ ਕਹਿੰਦਾ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਕਰਾ ਕੇ ਦੇਖੋ ਮੁਕਾਬਲਾ।
1: ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ BJP ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ।
0: ਨਹੀਂ ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
1: ਲੱਖਾ ਹੱਕ 'ਚ ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ BJP ਨੇ ਤੁਹਾਨੂੰ ਥਾਪੜਾ ਦਿੱਤਾ ਗਿਆ।
0: ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ BJP ਨਾਲ ਸੈਟਿੰਗ ਕਰ ਲਓ ਜਾਂ BJP ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਜੁੜੀਆਂ ਹੋਈਆਂ। ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ, ਇਹਨਾਂ ਨੇ ਵਾਇਆ।
0: ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ? ਭਾਂਸਿਆ ਗਦਾਰ ਤੂੰ ਹੈ, ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ, ਹੁਣ ਮਾਰ ਕੇ ਲੱਤ ਟੂਹੇ ਤੋਂ ਲੰਘੇ, ਰੋਈ ਜਾਓ ਬੈਠੇ। ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ,
1: ਉਹ ਲੋਕਾਂ ਦਾ ਮਨਪਸੰਦ ਲੀਡਰ ਹੈ, ਉਹ ਭਗਵੰਤ ਮਾਨ ਆਇਆ।
0: ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ।
1: ਇੱਕ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ,
0: ਜਾਣੀ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾਏ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਉਹਦੇ ਤੇ ਫਿਲਮ ਆਈ ਸੀ, ਉਹ ਬੈਨ ਆ ਡੱਬੇ 'ਚ ਪਈ ਹੈ।
1: ਮਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ,
0: ਤੁਸੀਂ ਚੰਗਾ ਖੇਡੇ ਹੋ, ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾ ਜਾ ਰਿਹਾ, ਕੋਈ ਬੋਕਰ ਨਾ ਜਾ ਰਿਹਾ। ਜਿਹਨਾਂ ਕੋਲ 15-15, 20-20 ਕਿੱਲੇ ਜ਼ਮੀਨ ਆ ਨਾ, ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਹਾਣੇ ਬੈਠੀਆਂ ਹੁੰਦੀਆਂ, ਵੇ ਪੁੱਤ ਆਹ 1000-1000 ਵਾਲੇ ਫਾਰਮ 'ਚ ਕਦੋਂ ਭਰਨੇ ਆ ਯਾਰ, ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ।
1: ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ BJP ਜੁਆਇਨ ਕਰ ਜਾਂਦੇ ਨੇ, ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹੈ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਐਕਟਿਵਿਸਟ ਕਹਿ ਰਹੇ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਭਗਵੰਤ ਮਾਨ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਸਾਡੇ ਨਾਲ ਲਖਵੀਰ ਸਿੰਘ ਲੱਖਾ ਸਧਾਣਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਠੀਕ ਠਾਕ ਹੋ ਜੀ?
2: ਸ਼ਰਧ ਦੀ ਕਲਮ ਹੈ।
1: ਇੱਕ ਪਾਸੇ ਰਾਘਵ ਚੱਡਾ ਹੁਰੀ, ਉਹਨਾਂ ਦੇ ਨਾਲ ਬਾਕੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ BJP ਜੁਆਇਨ ਕਰਦੇ ਨੇ, ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਲੋਕ ਗੱਦਾਰ ਨੇ, ਤੇ ਦੂਜੇ ਪਾਸੇ ਸਵਾਲ ਮਾਨ ਸਾਹਿਬ ਨੂੰ ਵੀ ਹੋ ਰਿਹਾ ਕਿ ਭਾਈ ਗੱਦਾਰੀ ਤਾਂ ਤੁਸੀਂ ਕੀਤੀ ਹੈ।
0: ਇਹ ਨਾ ਜਦੋਂ ਇਹ ਬੰਦੇ ਥੋਪੇ ਗਏ, ਜਿੰਨੇ ਕੋਈ ਹਰਭਜਨ ਵਰਗੇ, ਸਾਨੀ ਵਰਗੇ, ਟਰਾਈਡੈਂਟ ਵਾਲੇ, ਗੁਪਤੇ ਵਰਗੇ, ਉਦੋਂ ਅਸੀਂ ਬਹੁਤ ਇਸ ਗੱਲ 'ਤੇ ਬੋਲੇ ਸੀ ਵੀ ਇਹ ਬੰਦੇ ਮੜੇ ਗਏ ਆ ਪੰਜਾਬ ਸਿਰ, ਕੋਈ ਬਹੁਤ ਵੱਡਾ ਕਾਰੋਬਾਰੀ ਆ, ਵਪਾਰੀ ਆ, ਕੋਈ ਗੁਪਤੇ ਵਰਗਾ ਇੰਡਸਟਰੀਆਂ ਦਾ, ਵੱਡੇ ਵੱਡੇ ਕਾਰਖਾਨਿਆਂ ਦਾ ਮਾਲਕ ਆ, ਕੋਈ ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਬਹੁਤ ਤਕੜਾ ਬੰਦਾ, ਸਾਰੇ ਜਿਹੜੇ ਕਾਰਪੋਰੇਟ ਬੰਦੇ ਸੀ, ਵੱਡੇ ਘਰਾਣੇ ਸੀ, ਅਰਬਾਂਪਤੀ ਬੰਦੇ ਸੀ, ਜਿਨ੍ਹਾਂ ਨੇ ਮੋਟਾ ਰੁਪਈਆ ਚੜ੍ਹਾ ਕੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਰਾਜ ਸਭਾ ਦੀ ਮੈਂਬਰੀ ਲਈ ਸੀ, ਬਹੁਤ ਅਸੀਂ ਰੌਲਾ ਪਾਇਆ ਤੇ ਉਦੋਂ ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ। ਕੋਈ ਵੀ ਬੰਦਾ ਸਿਮਰ ਪੰਜਾਬ ਦੇ ਕਿਸਾਨਾਂ ਚੋਂ, ਪੰਜਾਬ ਦੇ ਬੁੱਧੀਜੀਵੀਆਂ ਚੋਂ, ਪੰਜਾਬ ਦੇ ਜਿਹੜੇ ਇਸ ਤੋਂ ਇਲਾਵਾ ਹੋਰ ਵੱਖ ਵੱਖ ਵਰਗਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਨਾਂ ਚਮਕਾਇਆ ਜਾਂ ਪੰਜਾਬ ਲਈ ਕੁਛ ਕੀਤਾ, ਬੜੇ ਬੰਦੇ ਸੀ ਪੰਜਾਬ ਦੇ ਵਿੱਚ, ਕੋਈ ਬੰਦਾ ਨਹੀਂ ਲਿਆ ਗਿਆ, ਸਾਰੇ ਇਹੋ ਜਿਹੇ ਬੰਦੇ

0: ਉਹ ਗੱਲ ਹੋਈ ਪਈ ਆ, ਬਸ਼ਰਮਾ ਹੀ ਡੁੱਲ ਗਈ ਦਾਲ ਯਾਰ ਤਾਂ ਕਹਿੰਦੇ ਭੁੰਜੇ ਖਾਵਾਂਗੇ। ਸੋ ਇਹਨਾਂ ਕੋਲੇ ਬੰਦਿਆਂ ਕੋਲੇ ਹਲੇ ਹੋਰ ਦੇਖੋ ਤੁਸੀਂ ਹਾਲਾਤ ਬਣਦੇ, ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ, ਇਹ ਖੇਡਣਾ ਤਾਂ ਹੀ ਖੇਡ ਜਾਣਾ ਇਹ। ਪਰ ਸਵਾਲ ਪੈਦਾ ਹੁੰਦਾ, ਭਾਂਸਿਆਂ ਗਦਾਰ ਤੂੰ ਹੈ ਜਾਂ ਗਦਾਰ ਇਹ ਨੇ? ਸਵਾਲ ਇਹ ਹੈ, ਤੂੰ ਲਗਾਤਾਰ ਪੰਜਾਬ ਦੀ ਪਿੱਠ ਛੁਰਾ ਮਾਰਦਾ ਆ। ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ, ਕਿੰਨੀਆਂ ਸਿਕਿਉਰਟੀਆਂ ਉਹਨੂੰ, ਕਿੰਨੀਆਂ ਗੱਡੀਆਂ, ਤੇਲ ਦਾ ਖਰਚਾ, ਜੋ ਖਰਚਾ ਸੀ ਸਾਰਾ ਪੰਜਾਬ ਦੇ ਖਜ਼ਾਨੇ ਚ ਹੋ ਰਿਹਾ ਸੀ।
1: ਪਰ ਉਹ ਕਹਿੰਦੇ ਲੱਖੇ ਕੋਈ ਕਿਸੇ ਦੇ ਦਿਲ ਚ ਤਾਂ ਨਹੀਂ ਵੜਿਆ?
0: ਨਹੀਂ, ਲੁਟਾਇਆ ਤਾਂ ਪੰਜਾਬ ਤੋਂ ਦੋਨੇ ਹੱਥੀ ਲੁਟਾਇਆ ਪੰਜਾਬ ਉਹਨਾਂ ਬੰਦਿਆਂ ਨੂੰ, ਲੁੱਟਿਆ ਰੱਜ ਕੇ ਉਹਨਾਂ ਨੇ। ਹੁਣ ਮਾਰ ਕੇ ਲੱਤ ਟੂਏ ਤੋਂ ਨੰਗੇ, ਹੁਣ ਰੋਈ ਜਾਓ ਬੈਠੇ, ਹਾਲੇ ਤਾਂ ਹੋਰ ਦੇਖੋ ਹਾਲਾਤ ਹੁੰਦੇ। ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਸ ਵੇਲੇ ਜਿਹੜੇ ਹਾਲਾਤ ਇਹ ਬਣੇ ਨੇ ਪੰਜਾਬ ਦੇ। ਪਰ ਸਾਡੇ ਲੋਕਾਂ ਨੂੰ ਸਿਮਰ ਸਾਹਿਬ ਇਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਲੋਕ ਧੜਿਆਂ 'ਚ ਵੰਡੇ ਹੋਏ ਨੇ। ਕੋਈ ਕਹਿੰਦਾ ਐਤਕੀ ਅਸੀਂ ਕਾਂਗਰਸ ਲਿਆਉਣੀ ਹੈ, ਕੋਈ ਕਹਿੰਦਾ ਅਸੀਂ ਬਾਦਲਾਂ ਨੂੰ ਲਿਆਉਣਾ, ਕੋਈ ਕਹਿੰਦਾ BJP ਨੂੰ ਲਿਆਉਣਾ, ਕੋਈ ਕਹਿੰਦਾ ਅਸੀਂ ਬਾਕਲ ਨੂੰ ਦੁਬਾਰਾ ਲਿਆਉਣਾ। BBMP ਦਾ ਮੁੱਦਾ ਗਾਇਬ ਹੀ ਹੋ ਗਿਆ। BBMP ਦੇ ਵਿੱਚੋਂ ਜਿਹੜੇ ਸਥਾਈ ਪੱਕੇ ਤੌਰ ਤੇ ਜਿਹੜੇ ਮੈਂਬਰ ਦੋ ਬਣਦੇ ਸੀਗੇ, ਇੱਕ ਪੰਜਾਬ ਤੇ ਇੱਕ ਹਰਿਆਣੇ ਤੋਂ, ਉਹ ਖਤਮ ਕਰਤਾ ਸੈਂਟਰ ਨੇ। ਮਾੜੇ ਮੋਟੇ ਬਿਆਨ ਆਏ, ਰਾਹਤ ਨੂੰ ਪਹਿਲਾਂ ਦੀ ਗੱਲ ਹੀ ਹੈ
1: ਜੀ ਜੀ ਜੀ,
0: ਉਦੋਂ ਪਹਿਲਾਂ CASF ਲਿਆ ਕੇ ਲਾਤੀ BBMP ਦੇ ਉੱਤੇ, ਉਦੋਂ ਦੋ ਚਾਰ ਦਿਨ ਬਿਆਨ ਆਏ, ਗੱਲ ਠੱਪ ਹੋ ਗਈ।
1: ਪ੍ਰਮਾਨ ਸਾਹਿਬ ਤਾਂ ਉੱਥੇ ਜਾਂਦੇ ਆ, ਨਾਲ ਹਰਜੋਤ ਬੈਂਸ ਵੀ ਜਾਂਦੇ ਆ,
0: ਕਹਿੰਦੇ ਨਹੀਂ ਕੋਈ ਕੋਈ ਲੜਾਈ ਵਿੱਢੀ ਗਈ, ਕੋਈ ਸੰਘਰਸ਼ ਵਿੱਢਿਆ ਗਿਆ, ਐਲਾਨ ਕੀਤਾ ਗਿਆ ਵੀ ਅਸੀਂ ਮੋਰਚਾ ਲਾਵਾਂਗੇ, ਖੋਲਾਂਗੇ, ਚੁੱਪ ਹੈ, ਲੋਕ ਵੀ ਭੁੱਲ ਗਏ। ਹੁਣ ਲੋਕਾਂ ਦੀ ਜੀਭ ਨਿਕਲੀ ਪਈ ਆ ਪਾਣੀ ਵਾਲੇ ਮਸਲੇ ਤੇ, ਪਾਣੀ ਦਾ ਡੂੰਘਾ ਹੋ ਰਿਹਾ, ਦਰਿਆਵਾਂ ਦਾ ਪਾਣੀ ਸਾਡਾ ਖੋਹ ਕੇ ਲੈ ਗਏ ਜਾਂ ਕੰਟਰੋਲ ਕਰ ਲਿਆ ਆਪਣੇ ਤਰੀਕੇ ਨਾਲ, ਜਿਹਨੂੰ ਦੇਣਾ ਜਿਹਨੂੰ ਦੇਣਾ ਉਹਨੂੰ ਦੇਣਗੇ ਉਹ
1: ਜੀ।
0: ਇਸ ਮੁੱਦੇ ਤੇ ਸਾਡਾ ਧਿਆਨ ਹੀ ਹੈ ਨੀ, ਅਹਿਮ ਮੁੱਦਾ ਪੰਜਾਬ ਦਾ ਹੈ, ਪਾਣੀ ਨਾਲ ਹੀ ਪੰਜਾਬ ਆ ਤੇ ਪੰਜਾਬ ਪਾਣੀ ਪੰਜਾਬ ਦਾ ਹੈ, ਇਹਦੇ ਉੱਤੇ ਕੋਈ ਧਿਰ ਲੜਾਈ ਨਹੀਂ ਲੜਨ ਨੂੰ ਤਿਆਰ ਹੈਗੀ। ਜਿੰਨੀਆਂ ਸਿਆਸੀ ਧਿਰਾਂ ਨੇ, ਤੁਸੀਂ ਦੱਸ ਦਿਓ ਇੱਕ ਦੋ ਦਿਨ ਬਿਆਨ ਆਏ ਤੁਸੀਂ ਦੇਖੇ, ਉਦੋਂ ਬਾਅਦ ਗੱਲ ਆਈ ਗਈ ਹੋਗੀ ਇਹਨਾਂ ਨੂੰ, ਉਹਨਾਂ ਨੂੰ ਹੀ ਪਤਾ ਸੈਂਟਰ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ ਵੀ ਇਹ ਬਿਆਨਾਂ ਤੱਕ ਹੀ ਸੀਮਤ ਨੇ, ਇਹਨਾਂ ਲੜਾਈ ਤੋਂ ਲੜਨੀ ਹੈ ਨੀ ਵੀ ਕੋਈ ਗੱਲ ਨੀ, ਦੇਣ ਦੋ ਚਾਰ ਬਿਆਨ, ਉਦੋਂ ਬਾਅਦ ਚੁੱਪ ਹੋ ਜਾਣੇ ਆ। ਡੈਮਾਂ ਦਾ ਕੰਟਰੋਲ ਵੀ ਲੈ ਗਏ, ਯੂਨੀਵਰਸਿਟੀ ਵੀ ਖੋਣਗੇ ਤੁਸੀਂ ਦੇਖ ਲਿਓ, ਰਾਜਧਾਨੀ ਖੋਹੀ ਚੁੱਕੇ ਨੇ। ਹੋਰ ਤੁਸੀਂ ਅੱਗੇ ਦੇਖਿਓ ਵੀ ਪੰਜਾਬ ਦੇ ਟੁਕੜੇ ਕਿਵੇਂ ਕਰਨੇ, ਉਹਨਾਂ ਨੇ ਆ ਸਾਰਾ ਪਠਾਨਕੋਟ ਵਾਲਾ ਏਰੀਆ ਕਿਵੇਂ ਕੱਟ ਕੇ ਪਰਲੇ ਪਾਸੇ ਨੂੰ ਜੋੜਦੇ ਆ, ਤੁਸੀਂ ਹਾਲਾਤ ਦੇਖਿਓ ਪੰਜਾਬ ਦੇ ਕੀ ਬਣਦੇ ਆ।
1: ਲੱਖਾ ਕਹਿ ਰਿਹਾ ਵੀ ਸਰਕਾਰ ਨੇ ਕੋਈ ਐਫਰਟ ਨਹੀਂ ਕੀਤਾ ਜਾਂ ਮੋਰਚਾ ਨਹੀਂ ਲਾਇਆ ਗਾ ਜਾਂ ਹੋਰ ਬਾਕੀ ਸਿਆਸੀ ਧਿਰਾਂ ਨੇ, ਤੁਹਾਡੀ ਵੀ ਸਿਆਸੀ ਧਿਰ ਆ ਵਾਰਸ ਪੰਜਾਬ ਦੇ, ਤੁਸੀਂ ਵੀ ਲਾ ਸਕਦੇ ਹੋ ਮੋਰਚਾ, ਲੱਖੇ ਨੂੰ ਤਾਂ ਖੁੱਲ੍ਹ ਹੈ।
0: ਬਿਲਕੁਲ ਲਾਉਣਾ ਚਾਹੀਦਾ, ਮੈਂ ਤਾਂ ਇਹ ਗੱਲ ਪਾਰਟੀ ਪੱਧਰ ਤੇ ਵੀ ਰੱਖੀ ਸੀ
1: ਜੀ
0: ਵੀ ਸਾਨੂੰ ਇਹ ਮੋਰਚੇ ਨੂੰ ਲੜਨੀ ਲੜਾਈ ਲੜਨੀ ਚਾਹੀਦੀ ਹੈ, ਇਹ ਅਹਿਮ ਲੜਾਈ ਹੈ ਅੱਜ ਪੰਜਾਬ ਦੀ। ਚਲੋ ਅਸੀਂ ਵੀ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ ਲੜਾਈ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ, ਪਰ ਪਹਿਲਾਂ ਜਿਹੜਾ ਫਰਜ਼ ਬਣਦਾ ਸੀ ਉਹ ਬਣਦਾ ਇਹ ਸਰਕਾਰ ਦਾ, ਸਰਕਾਰ ਦਾ ਫਰਜ਼ ਇਹ ਬਣਦਾ ਕਿ ਅਸੀਂ ਜੇ ਤੁਸੀਂ ਸੈਂਟਰ ਨਾਲ ਇਸ ਵੇਲੇ ਦੋ ਮੁੱਖ ਮੰਤਰੀ ਸਟਾਲਿਨ ਤਾਮਿਲਨਾਡੂ ਤੋਂ ਤੇ ਮਮਤਾ ਬਨਰਜੀ ਪੱਛਮੀ ਬੰਗਾਲ ਤੋਂ, ਦੋ ਮੁੱਖ ਮੰਤਰੀ ਹਿੱਕ ਡਾਹ ਕੇ ਲੜਾਈ ਲੜ ਰਹੇ ਆਪਣੇ ਲੋਕਾਂ ਦੀ ਖਾਤਰ, ਆਪਣੇ ਹੱਕਾਂ ਆਪਣੇ ਹਿੱਤਾਂ ਦੀ ਖਾਤਰ, ਇਹ ਸਾਰੇ ਹੱਕ ਹਕੂਕ ਆਪਣੇ ਵੇਚ ਰਹੇ ਆ, ਚੁੱਪ ਹੋ ਰਹੇ ਨੇ। ਪੰਜਾਬ ਜਿਹੜਾ ਸਭ ਤੋਂ ਮੰਨਿਆ ਗਿਆ ਸੂਬਾ ਸੀ, ਪੰਜਾਬੀ ਮੰਨੇ ਹੋਏ ਲੋਕ ਸੀ ਆਪਣੇ ਹੱਕਾਂ ਖਾਤਰ ਲੜਨ ਵਾਲੇ, ਉਹ ਪੰਜਾਬੀ ਸਭ ਤੋਂ ਪਿੱਛੇ ਆ ਕੇ ਖੜੇ ਹੋ ਗਿਆ। ਕਿਤੇ ਕੋ ਤੁਹਾਨੂੰ ਪੰਜਾਬੀ ਜਾਂ ਪੰਜਾਬ ਦੀ ਸਰਕਾਰ ਜਾਂ ਕੋਈ ਪੰਜਾਬ ਦੀ ਧਿਰ ਪੰਜਾਬ ਦੇ ਹੱਕਾਂ ਖਾਤਰ ਲੜਦੀ ਨਜ਼ਰ ਨਹੀਂ ਆਉਂਦੀ, ਆਹ ਲੜਦੇ ਫਿਰਦਾ ਕੋਈ ਬਾਦਲਾਂ ਪਿੱਛੇ ਲੜਦਾ ਫਿਰਦਾ, ਕੋਈ ਇਹਨਾਂ ਪਿੱਛੇ ਦੂਜਿਆਂ ਤੀਜਿਆਂ ਪਿੱਛੇ ਲੜਦਾ ਫਿਰਦਾ।
1: ਤੁਸੀਂ ਕਿਹਾ ਕਿ ਸਰਕਾਰ ਦੇ ਉਲਟ ਜਾਂ ਸੈਂਟਰ ਸਰਕਾਰ ਦੇ ਉਲਟ ਪਹਿਲਾ ਫਰਜ਼ ਬਣਦਾ ਸੀ ਪੰਜਾਬ ਸਰਕਾਰ ਦਾ ਲੜਨ ਦੇ ਲਈ, ਤੁਹਾਨੂੰ ਮੈਂ ਸਵਾਲ ਕੀਤਾ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਤੁਸੀਂ ਕਿਹਾ ਕਿ ਅਸੀਂ ਵੀ ਮੋਰਚਾ ਲਾਵਾਂਗੇ, ਪਰ ਕਹਿਣ ਵਾਲੇ ਇਹ ਵੀ ਕਹਿੰਦੇ ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ BJP ਨੂੰ, ਲੱਖਾ ਕਿਵੇਂ ਦੇਖਦਾ ਇਸ ਗੱਲ
0: ਨੂੰ? NSA ਦਾ ਕੋਈ ਆਧਾਰ ਬਣਦਾ ਸੀ? ਇਹਨਾਂ ਨੇ ਪਹਿਲਾਂ ਵੀ ਜਿਹੜੀ NSA ਲਗਾਤਾਰ 3 ਸਾਲ ਪਹਿਲਾਂ 1 ਸਾਲ ਤੋਂ ਫਿਰ ਦੂਜਾ ਸਾਲ ਫਿਰ ਤੀਜਾ ਸਾਲ ਵਧਾਈ ਹੈ, ਉਹ ਵੀ ਕੋਈ ਨਾ ਕੋਈ ਇਹਨਾਂ ਨੇ ਡਰਾਮਾ ਰਚਿਆ, ਕੋਈ ਸਾਜ਼ਿਸ਼ਾਂ ਰਚੀਆਂ, ਕਿਤੇ ਕਿਸੇ ਕਤਲ ਨਾਲ ਜੁੜਿਆ ਗਿਆ, ਕਦੇ ਲਿਸਟਾਂ ਜਾਰੀ ਕੀਤੀਆਂ ਗਈਆਂ। ਹੁਣ ਇਸ ਵੇਲੇ ਵੀ ਇਹੀ ਹੋਇਆ ਕੰਮ, ਇਸ ਵੇਲੇ ਵੀ ਇਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ, ਆਪਦੇ ਜਿਹੜੇ ਗਦਾਰ ਜਿਹਨਾਂ ਨੇ ਸਿਰਾਂ 'ਚ ਸਿਰ ਪੱਗਾਂ 'ਚ ਫਸਾਏ ਹੋਏ ਨੇ, ਜਿਹੜੇ ਏਜੰਸੀਆਂ ਦੇ ਇਸ਼ਾਰਿਆਂ 'ਤੇ ਖੇਡਦੇ ਨੇ, ਉਹਨਾਂ ਨੇ ਵੀ ਐਤਕੀ ਕੋਸ਼ਿਸ਼ ਕੀਤੀ ਵੀ ਸਾਨੂੰ ਪਾਕਿਸਤਾਨ ਤੋਂ ਫੋਨ ਕਰਾ ਕੇ ਧਮਕੀਆਂ ਦਵਾ ਰਿਹਾ ਅੰਮ੍ਰਿਤਪਾਲ।

0: ਪਰ ਗਰਾਊਂਡ ਨਹੀਂ ਬਣਿਆ। ਕੋਈ ਠੋਸ ਸਬੂਤ ਤਾਂ ਚਾਹੀਦਾ ਸੀ ਨਾ, ਪਰ ਇਹਦੇ ਬਾਵਜੂਦ ਵੀ 12 ਮੁਕੱਦਮੇ ਦਰਜ ਕੀਤੇ ਗਏ ਭਾਈ ਅੰਮ੍ਰਿਤਪਾਲ ਤੇ, 12 ਮੁਕੱਦਮੇ ਜਿਹੜੇ ਪੰਜਾਬ ਸਰਕਾਰ ਨੇ ਦਰਜ ਕੀਤੇ ਆ ਬਕਾਇਦਾ ਤੌਰ ਦੇ ਉੱਤੇ ਹਾਈ ਕੋਰਟ ਦੇ ਵਿੱਚ। ਇਹਨਾਂ ਨੇ ਲਿਖ ਕੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆਉਣਾ ਚਾਹੀਦਾ, ਪੰਜਾਬ ਦੇ ਵਿੱਚ ਇੱਥੋਂ ਦੀ ਸ਼ਾਂਤੀ ਨੂੰ ਬਹੁਤ ਵੱਡਾ ਖਤਰਾ, ਪੰਜਾਬ ਦੇ ਵਿੱਚ ਬਹੁਤ ਵੱਡਾ ਖਤਰਾ ਖੜਾ ਹੋ ਜਾਊਗਾ, ਤੁਸੀਂ ਇਹਨੂੰ ਡਿਬਰੂਗੜ੍ਹ ਹੀ ਰੱਖੋ। ਇਹ ਪੰਜਾਬ ਸਰਕਾਰ ਨੇ ਲਿਖ ਰਿਹਾ। ਸਾਡੇ ਲੋਕ ਵਧਾਈਆਂ ਦੇ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੇਅਦਬੀ ਦੇ ਕਾਨੂੰਨ ਬਣਾਤਾ। ਉਹਦਾ 18 ਮਹੀਨੇ 12 13 ਦਿਨ ਬੰਦਾ ਬੈਠਾ ਰਿਹਾ ਗੁਰਜੀਤ ਸਿੰਘ, ਉਹਦੀ ਬਦੌਲਤ ਹੈ ਕਿ ਮੁੱਖ ਮੰਤਰੀ ਨੇ ਬਣਾਤਾ। ਜੇ ਮੁੱਖ ਮੰਤਰੀ ਨੇ ਬਣਾਉਣਾ ਹੁੰਦਾ, ਮੁੱਖ ਮੰਤਰੀ ਨੇ ਪਹਿਲੇ ਤਾਂ ਨਹੀਂ ਕਿਉਂ ਨਹੀਂ ਬਣਾਤਾ? ਇਹਦਾ ਦਬਾਅ ਬਣਿਆ, ਵੋਟਾਂ ਨੇੜੇ ਆ ਗਈਆਂ। ਦੇਖੋ ਇਹ ਜਿਹੜਾ ਬੇਅਦਬੀ ਦਾ ਮੁੱਦਾ ਨਾ, ਬੇਅਦਬੀ ਦੇ ਮੁੱਦੇ ਨੂੰ ਵੋਟਾਂ ਲਈ ਹੀ ਵਰਤਿਆ ਜਾਂਦਾ। ਪਹਿਲੀਆਂ ਸਰਕਾਰਾਂ ਨੇ ਵੀ ਵਰਤਿਆ, ਇਹਨਾਂ ਨੇ ਵੀ ਵਰਤਿਆ। ਬਿਲਕੁਲ ਵੋਟਾਂ ਦੇ ਨੇੜੇ ਆ ਕੇ ਇਹਨਾਂ ਨੇ 17-18 ਮਹੀਨੇ ਬੰਦਾ ਬੈਠਾ ਰਿਹਾ, ਬਿਲਕੁਲ ਵੋਟਾਂ ਦੇ ਨੇੜੇ ਆ ਕੇ ਇਹਨਾਂ ਨੂੰ ਲਾਹਾ ਲੈਣ ਦੀ ਖਾਤਰ ਵੋਟਾਂ ਦੇ ਵਿੱਚ ਇਹਨਾਂ ਨੇ ਕਾਨੂੰਨ ਲਿਆਂਦਾ।
1: ਚਲੋ ਹੁਣ ਬਣ ਗਿਆ ਲੱਖੇ, ਤੁਹਾਨੂੰ ਲੱਗਦਾ ਨੀ ਸਵਾਗਤ ਕਰਨਾ ਚਾਹੀਦਾ ਇਸ ਗੱਲ ਦਾ?
0: ਇਹ ਤਾਂ ਅੱਗੇ ਪਤਾ ਲੱਗੂ ਨਾ, ਅੱਗੇ ਲਾਗੂ ਕਿਵੇਂ ਹੁੰਦਾ, ਅੱਗੇ ਕਿੰਨੀ ਕਿਹਦੀ ਕੋਈ, ਜਿਵੇਂ ਪਹਿਲਾਂ ਵਾਲੇ ਕਈ ਕਾਨੂੰਨ ਇਹੋ ਜਿਹੇ ਆਏ, ਕੋਈ ਦੁਰਵਰਤੋਂ ਵੀ ਹੋਈ ਕਾਨੂੰਨਾਂ ਦੀ, ਉਹਨਾਂ ਨਾਲ ਨਜਾਇਜ਼ ਜਾਇਜ਼ ਬਹੁਤ ਕੁਛ ਹੁੰਦਾ ਰਿਹਾ ਹਨ, ਇਹ ਤਾਂ ਸਮਾਂ ਦੱਸੂਗਾ। ਪਰ ਮੈਂ ਕਹਿੰਦਾ ਵੀ ਇਹਦਾ ਸਿਰਾ ਜਿਹੜਾ ਉਹ ਭਾਈ ਗੁਰਜੀਤ ਸਿੰਘ ਫੌਜੀ ਨੂੰ ਜਾਂਦਾ, ਸਰਕਾਰ ਨੂੰ ਨਹੀਂ ਜਾਂਦਾ। ਸਰਕਾਰ ਦਾ ਕੋਈ ਰੋਲ ਨਹੀਂ। ਜੇ ਸਰਕਾਰ ਦਾ ਰੋਲ ਆਪਾਂ ਮੰਨਦੇ ਹਾਂ, 3 ਸਾਲ ਦੇ ਵਿੱਚ 42 ਮੁੰਡੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ, ਸਿੱਖਾਂ ਦੇ ਮੁੰਡੇ ਮਾਰੇ, ਉਹਦਾ ਜਵਾਬ ਕੌਣ ਲਊਗਾ ਇਹਨਾਂ ਤੋਂ? ਭਾਈ ਅੰਮ੍ਰਿਤਪਾਲ ਸਿੰਘ ਨੂੰ 3 ਸਾਲ ਤੋਂ NSA ਲਾ ਕੇ ਉੱਥੇ ਰੱਖਿਆ, ਹੁਣ 12 ਮੁਕੱਦਮੇ ਹੋਰ ਦੇ ਤੇ, ਪੰਜਾਬ ਇਹ ਕਹਿੰਦੇ ਅਸੀਂ ਆਉਣ ਨਹੀਂ ਦੇਣਾ, ਉਹਦੇ ਰੋਕ ਲਾ ਰੱਖੀ ਹੈ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ, 15 ਸਾਲ ਸਰਕਾਰ ਰਹੀ ਦਿੱਲੀ 'ਚ ਕੇਜਰੀਵਾਲ ਦੀ, ਕਿਹਨੇ ਰੋਕ ਕੇ ਰੱਖੀ? ਕਿ ਸਿੱਖਾਂ ਨੂੰ ਜਵਾਬ ਦੇਣਗੇ? ਭਗਵੰਤ ਮਾਨ ਦਾ ਵਿਆਹ ਹੁੰਦਾ, ਪਾਲਕੀ ਸਾਹਿਬ ਦੀ 10 ਵਾਰੀ ਤਲਾਸੀ ਲਈ ਜਾਂਦੀ ਹੈ। ਇਹ ਕਹਿੰਦੇ ਇਹ ਤਾਂ ਸਿੱਖਾਂ ਦੇ ਬਹੁਤ ਵੱਡੇ ਰਹਿਬਰ ਆ ਜੀ। ਭਗਵੰਤ ਮਾਨ ਬਰਗਾੜੀ ਮੋਰਚੇ ਦੇ ਵਿੱਚ ਸ਼ਰਾਬ ਪੀ ਕੇ ਵਗ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਹ ਕਹਿੰਦਾ ਮੇਰੇ ਤੋਂ ਵੱਡਾ ਸਿੱਖ ਹੀ ਹੈ ਨੀ ਕੋਈ, ਮੈਂ ਹੀ ਕਾਨੂੰਨ ਲੈ ਕੇ ਆਇਆ। ਕਿੰਨੇ ਮਸਲੇ ਨੇ ਸਿੱਖਾਂ ਦੇ ਅੱਜ? ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਜਿਹੜੇ ਦੂਜੇ ਮੁੰਡੇ 40 ਮੁੰਡੇ ਬੈਠੇ ਜੇਲ੍ਹਾਂ 'ਚ, ਪੰਜਾਬ ਦੀਆਂ 'ਚ ਬੰਦ, ਟ੍ਰਾਇਲ ਨਹੀਂ ਚੱਲ ਰਿਹਾ, ਉਹਦਾ ਪੰਜਾਬ ਸਰਕਾਰ ਦੇ ਹੱਥ 'ਚ ਹੈ। ਹੋ ਸਕਦਾ ਉਸ ਮਸਲੇ ਨੂੰ ਵੋਟਾਂ ਲਈ ਵਰਤਣ। ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਦੇਖੋਗੇ, ਹੋ ਸਕਦਾ 2-4 ਮਹੀਨਿਆਂ ਨੂੰ ਉਹਦੇ ਵਿੱਚੋਂ ਕੁਛ ਬੰਦੇ ਰਿਹਾਅ ਕਰ ਦਿੱਤੇ ਜਾਣ, ਬਰੀ ਕਰ ਦਿੱਤੇ ਜਾਣ। ਜਾਣੇ ਸਿੱਖਾਂ ਦੇ ਹਰ ਮਸਲੇ ਨੂੰ ਵੋਟਾਂ ਲਈ ਵਰਤਿਆ ਜਾਂਦਾ। ਸੈਂਟਰ ਦੀਆਂ ਸਰਕਾਰਾਂ ਉਹ ਵੀ ਇਹੀ ਸੋਚਦੀਆਂ ਨੇ, ਜਾਂ BJP ਜਾਂ ਦੂਜੀਆਂ ਪੰਜਾਬ ਵਾਲੀਆਂ ਵੀ ਇਹੀ ਸੋਚਦੀਆਂ ਨੇ ਵੀ ਹੁਣ ਵੋਟਾਂ ਆ ਗਈਆਂ, ਹੁਣ ਕੋਈ ਨਾ ਕੋਈ ਇੱਥੇ ਮਾੜੀ ਮੋਟੀ ਰਾਹਤ ਦਿਓ, ਜਾਂ ਕੋਈ ਲਾਰਾ ਲਾਓ, ਜਾਂ ਕੋਈ ਝੂਠ ਮਾਰੋ, ਜਾਂ ਲੋਕਾਂ ਨੂੰ ਗੁੰਮਰਾਹ ਕਰੋ, ਕਿਸੇ ਤਰੀਕੇ ਨਾਲ ਵੋਟਾਂ ਲਓ।
1: ਪਰ ਜਿਹੜੀ ਗੱਲ ਤੁਹਾਡੇ ਬਾਰੇ ਚੱਲ ਰਹੀ ਹੈ ਕਿ ਗੁੰਮਰਾਹ ਤਾਂ ਇਹ ਕਰ ਰਹੇ ਆ ਲੋਕਾਂ ਨੂੰ, ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ BJP ਨੇ ਤੁਹਾਨੂੰ ਥਾਪੜਾ ਦਿੱਤਾ ਗਿਆ। ਜਿਹੜੀ ਗੱਲ ਚੱਲ ਰਹੀ ਸੀ, ਅਕਾਲੀ ਦਲ ਕਹਿ ਰਿਹਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਾਂ ਉਹਨਾਂ ਦੀ ਪਾਰਟੀ ਨਾਗਪੁਰੋਂ ਚੱਲਦੀ ਆ ਤੇ ਹੁਣ ਤੁਹਾਡਾ ਉਹਨਾਂ ਨਾਲ ਹੀ ਅਲਾਈਂਸ ਹੋ ਰਿਹਾ ਗਾ, ਅੰਮ੍ਰਿਤਪਾਲ ਬਾਹਰ ਆ ਰਿਹਾ ਗਾ ਜਾਂ NSA ਹਟੀ ਆ, ਇਹ ਸਾਰਾ ਕੁਛ ਸੈਟਿੰਗ ਦੇ ਵਿੱਚ।
0: ਨਹੀਂ ਤੁਸੀਂ ਦੱਸੋ ਨਾ ਵੀ ਅੰਮ੍ਰਿਤਪਾਲ ਨੇ ਕਿਹੜਾ ਇਹੋ ਜਿਹਾ ਗੁਨਾਹ ਕਰਤਾ, ਕਿਹੜਾ ਉਹ ਦੇਸ਼ ਦੀ ਸਿਕਿਉਰਿਟੀ ਨੂੰ ਐਡਾ ਵੱਡਾ ਥ੍ਰੈਟ ਹੋ ਗਿਆ? ਦੱਸੋ, ਮੈਂ ਤੁਹਾਡੇ ਕੋਲ ਸਵਾਲ ਰੱਖਦਾ
1: ਜੀ
0: ਵੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵੀ BJP ਨਾਲ ਸੈਟਿੰਗ ਹੋ ਕੇ ਬਾਹਰ ਆ ਰਿਹਾ, ਐਡਾ ਵੱਡਾ ਕਿਹੜਾ ਵੱਡਾ ਕੇਸ ਆਪਾਂ ਮੰਨਦੇ ਹਾਂ, ਕਿਹੜਾ ਐਡਾ ਵੱਡਾ ਜੁਰਮ ਕੀਤਾ, ਕਿਹੜਾ ਐਡਾ ਉਹਦਾ ਗੁਨਾਹ ਸੀ ਵੀ ਲਗਾਤਾਰ ਉਹਨੂੰ 3 ਸਾਲਾਂ ਚ ਰੱਖਿਆ ਗਿਆ, ਜਾਂ ਉਹਨੂੰ ਹੁਣ 120 ਵਿੱਚ ਇੱਥੇ ਸਾਜਿਸ਼ਾਂ ਚ ਫਸਾਈ ਜਾਂਦੇ ਨੇ, ਲਿਸਟਾਂ ਜਾਰੀ ਕਰੀ ਜਾਂਦੇ ਨੇ, ਇਹ 15 ਬੰਦਿਆਂ ਨੂੰ ਮਰਵਾਉਣ ਨੂੰ ਫਿਰਦਾ ਸੀ ਜੀ। ਮੈਂ ਤੁਹਾਡੇ ਕੋਲ ਪੁੱਛ ਰਿਹਾ, ਦੱਸੋ ਨਾ ਕੋਈ ਨਾ ਕੋਈ ਤਾਂ, ਦੇਖੋ ਐਂ ਤਾਂ ਹੈ ਨੀ ਵੀ ਬਿਲਕੁਲ ਹੀ ਸਾਰਾ ਕੁਛ ਹੀ ਇੱਥੇ ਨੇਰ ਗਰਦ ਕੋਈ ਚੱਲਦੀ ਹੈ, ਮਾੜਾ ਮੋਟਾ ਤਾਂ ਇਹਨਾਂ ਨੂੰ ਕੋਈ ਨਾ ਕੋਈ ਝੂਠਾ ਸੱਚਾ ਸਬੂਤ ਬਣਾ ਕੇ ਦੇਣੇ ਹੀ ਪੈਂਦਾ ਅਦਾਲਤਾਂ ਚ
1: ਜੀ।
0: ਇਹਨਾਂ ਨੇ ਬਣਾਇਆ, ਗਰਾਊਂਡ ਨਹੀਂ ਬਣਿਆ,

0: ਤਾਂ ਫਿਰ ਜੇ ਉਹਦੇ ਖਿਲਾਫ਼ ਕੋਈ ਇਹੋ ਜਿਹੀ ਗੱਲਬਾਤ ਹੀ ਹੈ ਨੀ ਤਾਂ ਫਿਰ ਉਹਨੂੰ ਕਿਹੜੇ ਕੇਸ ਤੁਸੀਂ ਅੰਦਰ ਰੱਖ ਸਕਦੇ ਹੋ? ਸਵਾਲ ਤਾਂ ਇਹ ਆ ਤੇ ਰੱਖਿਆ ਹੀ ਹੋਇਆ, ਹਲੇ UAP ਵੀ ਲੱਗਿਆ ਹੋਇਆ ਤੇ 12 ਮੁਕੱਦਮੇ, ਮੈਂ ਫਿਰ ਕਹਿੰਦਾ ਹਲੇ ਉਹਨਾਂ 12 ਮੁਕੱਦਮਿਆਂ ਦੇ ਵਿੱਚੋਂ ਇੱਕ ਮੁਕੱਦਮੇ 'ਚ ਗ੍ਰਿਫਤਾਰੀ ਪਈ ਆ, 11 ਮੁਕੱਦਮੇ ਗ੍ਰਿਫਤਾਰੀ ਵੀ ਨਹੀਂ ਪਈ, ਤੇ ਹਲੇ ਹੋਰ ਇਹ ਨਹੀਂ ਪਤਾ ਕੱਲ੍ਹ ਨੂੰ ਹੋਰ 10 ਮੁਕੱਦਮੇ ਪਾ ਦੇਣ। ਜੱਗੀ ਜੌਹਲ ਨੂੰ ਅੰਦਰ ਫੜਿਆ ਸੀ, ਜੱਗੀ ਜੌਹਲ ਨੂੰ ਅੱਜ 10 ਸਾਲ ਹੋ ਗਏ ਅੰਦਰ, ਜੱਗੀ ਜੌਹਲ ਦਾ 6 ਸਾਲ ਟ੍ਰਾਇਲ ਹੀ ਨਹੀਂ ਚਲਾਇਆ ਸੀ, ਕੇਸ ਦੀ ਸੁਣਵਾਈ ਨਹੀਂ ਹੋਈ, ਸ਼ੁਰੂ ਹੋਈ ਸੀ। ਇਹਨਾਂ ਦੇ ਹੱਥ ਵੱਸ ਖੇਡਾਂ ਨੇ। ਹਾਂ, ਜਾਂ ਤਾਂ ਇਹ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਾਹਰ ਆ ਗਿਆ ਜੀ, ਸ਼ਰਤ ਆ ਜੀ, ਜਾਂ ਫਿਰ ਤੁਸੀਂ ਦੱਸੋ ਉਹਦਾ ਗਨਾਹ ਦੱਸੋ ਵੀ ਉਹਦਾ ਆਹ ਗਨਾਹ ਸੀ, ਦੇਖੋ ਇਹਦਾ ਇਹਨਾਂ ਨਾਲ ਮਿਲ ਕੇ ਬਾਹਰ ਆ ਗਿਆ, ਇਹਨੇ ਤਾਂ ਏਡਾ ਵੱਡਾ ਗਨਾਹ ਕੀਤਾ, ਬਾਹਰ ਆ ਹੀ ਨਹੀਂ ਸਕਦਾ ਸੀ। ਦੱਸੋ ਕਿਹੜਾ ਗਨਾਹ ਉਹਦਾ, ਕਿਹੜੇ ਗੁਨਾਹ, ਕਿਹੜੇ ਜੁਰਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ? ਜਿਹੜਾ ਅਕਾਲੀ ਦਲ ਕਹਿੰਦਾ ਕਿ BJP ਦੇ ਨਾਲ ਸੈਟਿੰਗ ਆ, ਉਹ ਭਰਾਵੋ ਸੋਡੀ ਤਾਂ 15-20 ਸਾਲ ਸਰਕਾਰ ਇਕੱਠੀ ਰਹੀ ਹੈ, ਤੂੰ ਤਾਂ ਹੁਣ ਵੀ ਤਰਲੋ ਮੱਛੀ ਹੋਏ ਫਿਰਦੇ ਆ, ਜੁੱਤੀਆਂ ਜੁੱਤੀਆਂ ਨੂੰ ਜਾ ਕੇ ਉੱਥੇ ਅਮਿਤ ਸ਼ਾਹ ਵਰਗਿਆਂ ਨੂੰ ਵੀ ਸਾਨੂੰ ਰਲਾ ਲਓ, ਗੱਠਜੋੜ ਕਰ ਲਓ, ਤੂੰ ਤਾਂ ਹੁਣ ਵੀ ਭੱਜੇ ਫਿਰਦੇ ਆ। ਕੋਈ ਠੋਸ ਇਲਜ਼ਾਮ ਲਾਉਣਾ ਜਿਹਦੇ ਮਰਜ਼ੀ ਲਾ ਦੋ ਸਮਰਸਿਆ, ਕੋਈ ਠੋਸ ਵਜ੍ਹਾ ਵੀ ਹੋਣੀ ਚਾਹੀਦੀ।
1: ਜਿਹੜੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਹੋਰਾਂ ਤੇ ਜਿਹੜੇ ਸਵਾਲ ਉੱਠੇ, ਮੱਖਣ ਬਰਾੜ ਪਾਰਟੀ ਛੱਡ ਕੇ ਜਾਂਦੇ ਆ, ਕਹਿੰਦੇ ਕਿ ਪਾਰਟੀ ਉੱਥੋਂ ਚੱਲ ਰਹੀ ਆ, ਮਤਲਬ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਇਹ ਅਜਿਹੇ ਐਲੀਗੇਸ਼ਨ ਉਹਨਾਂ ਨੇ ਲਾਏ ਜਾਂ ਅਜਿਹੇ ਐਲੀਗੇਸ਼ਨ ਸੁਖਬੀਰ ਬਾਦਲ ਲਾਉਂਦੇ ਰਹੇ ਆ, ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ?
0: ਨਹੀਂ, ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ,
1: ਲੱਖਾਂ ਹੱਕ 'ਚ
0: ਜਿਹੜੀ ਵੀ ਇੱਥੇ ਕੋਈ ਹਮਖਿਆਲੀ ਧਿਰ ਹੈ, ਕੋਈ ਪੰਥਕ ਧਿਰ ਹੈ, ਕੋਈ ਪੰਜਾਬ ਦਰਦੀ ਧਿਰਾਂ ਨੇ, ਕੋਈ ਚਾਹੇ ਨਿੱਜੀ ਤੌਰ ਤੇ ਕੋਈ ਸਮਾਜਿਕ ਕਾਰਕੁਨ ਹੈ, ਹਰ ਬੰਦੇ ਨੂੰ ਜੁੜਨਾ ਚਾਹੀਦਾ ਪੰਜਾਬ ਦੇ ਭਲੇ ਲਈ। ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ BJP ਨਾਲ ਸੈਟਿੰਗ ਕਰ ਲਓ ਜਾਂ BJP ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਹੀ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ, ਇਹਨਾਂ ਨੇ ਵਾਇਆ ਦੂਜੇ ਪਾਸੇ ਜੋੜ ਲਈਆਂ।
0: ਦੁਖਾਂਤ ਸਿਮਰ ਕੀ ਆ, ਦੁਖਾਂਤ ਪੰਜਾਬ ਦਾ ਇਹ ਹੋ ਗਿਆ, ਸਾਡੇ ਆਗੂ ਬੇਈਮਾਨ ਹੋ ਗਏ, ਬਹੁਤ ਜ਼ਿਆਦਾ ਬੇਈਮਾਨ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਪੰਜਾਬ ਨਾਲ, ਕੀ ਹੋਈ ਜਾਂਦਾ, ਕੀ ਦੁਰਦਸ਼ਾ ਹੋ ਗਈ ਪੰਜਾਬ ਦੀ, ਕਿਸ ਤਰੀਕੇ ਨਾਲ ਡੈਮੋਗ੍ਰਾਫੀ ਬਦਲਤੀ ਪੰਜਾਬ ਦੀ, ਆਹ ਹੁਣ ਮਰਦਮਸ਼ੁਮਾਰੀ ਚੱਲੀ ਹੋਈ ਹੈ, ਇਹ 'ਚ ਵੀ ਤੁਸੀਂ ਦੇਖੋਗੇ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋਣਾ, ਉੱਧਰ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ। ਹੋਰ ਜੇ ਮੈਂ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਬਾਰੇ ਕਲਪਦਾ ਰਹਿੰਦਾ, ਬੋਲਦਾ ਰਹਿੰਦਾ ਵੀ ਚਾਰ ਚਪੇਰੋਂ ਪੰਜਾਬ ਨੂੰ ਘੇਰਾ ਪਿਆ ਹੋਇਆ, ਕੋਈ ਬੰਦਾ ਸਿਰਦ ਨਹੀਂ ਹੈਗਾ ਇਹਨਾਂ ਮੁੱਦਿਆਂ ਨੂੰ ਲੈ ਕੇ, ਬਸ ਸਾਰਿਆਂ ਦੀ ਆਪੋ ਧਾਪੀ ਪਈ ਹੋਈ ਆ ਵੀ ਮੈਂ ਦਾ ਲਾ ਲਾਂ, ਮੈਂ ਅੱਗੇ ਆ ਜਾਂ, ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ। ਕਿਹੜਾ ਬੰਦਾ ਜਿਹੜਾ ਮੁੱਦਿਆਂ ਤੇ ਗੱਲ ਕਰ ਰਿਹਾ, ਜਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ, ਮੈਂ ਜਿਹੜੀ ਗੱਲ ਤੇ ਕਰਦਾ ਕਹਿਣਾ ਹੁੰਦੇ ਅਸੀਂ ਵਾਰ ਵਾਰ ਵੀ ਜੇ ਪੰਜਾਬ ਨੂੰ ਬਚਾਉਣਾ ਤਾਂ ਡੋਮੀਸਾਈਲ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ। ਕੋਈ ਵੀ ਸਿਆਸੀ ਤੇਰੇ ਤੇ ਗੱਲ ਕਰਨ ਨੂੰ ਰਾਜੀ ਨਹੀਂ, ਕਿਉਂਕਿ ਵੋਟਾਂ ਦਿਖਦੀਆਂ ਨੇ, ਉਹਨਾਂ ਨੇ ਵੋਟਾਂ ਲੈਣੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਹੈ, ਪੰਜਾਬ ਦੀ ਸੱਭਿਅਤਾ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀ ਬੋਲੀ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀਆਂ ਜੋ ਇਤਿਹਾਸ ਸੱਭਿਆਚਾਰ ਸਾਰਾ ਬਰਬਾਦ ਕੀਤਾ ਜਾ ਰਿਹਾ, ਉਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦਾ।
1: ਤੁਸੀਂ ਚੋਣ ਮੈਨੀਫੈਸਟੋ 'ਚ ਰੱਖੋਗੇ ਡੋਮੀਸਾਈਲ ਦੀ ਗੱਲ?
0: ਬਿਲਕੁਲ, ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਪੰਜਾਬ, ਜੇ ਬਾਕੀ ਸੂਬਿਆਂ 'ਚ ਕਾਨੂੰਨ ਹੈਗਾ ਜ਼ਮੀਨ ਦਾ, ਨੌਕਰੀ ਦਾ, ਵੋਟ ਦਾ, ਤਾਂ ਪੰਜਾਬ 'ਚ ਕਿਉਂ ਨਹੀਂ ਹੈ? ਪੰਜਾਬ ਦਾ ਧਰਮਸ਼ਾਲਾ ਬਣਾ ਲਿਆ, ਜਿਹੜਾ ਮਰਜ਼ੀ ਆ ਕੇ ਮੰਜਾ ਡਾਹ ਲੈਂਦਾ ਯਾਰ, ਇਹ ਥੋੜ੍ਹੀ ਆ, ਆ ਪਿੱਛੇ ਰੌਲਾ ਪਿਆ। 500 ਝੋਪੜੀ, ਝੁੱਗੀ ਝੋਪੜੀ ਬਣੀ ਸੀ ਪੁਲ ਦੇ ਥੱਲੇ ਬਠਿੰਡੇ ਝੀਲਾਂ ਦੇ ਕੋਲੇ, ਉਹ ਸਾਰਾ ਗੰਦ ਮੰਦ ਝੀਲਾਂ 'ਚ, ਉਹੀ ਲੋਕ ਸ਼ਹਿਰ ਦੇ ਪਾਣੀ ਪੀਂਦੇ ਸੀ। ਉਹਨਾਂ ਨੇ ਵੋਟਾਂ ਬਣੀਆਂ ਹੋਈਆਂ, ਆਧਾਰ ਕਾਰਡ ਬਣੇ ਹੋਏ ਨੇ, ਅੱਜ ਆਯੁਸ਼ਮਾਨ ਕਾਰਡ ਜੇ ਉਹ ਬਣੇ ਹੋਏ ਨੇ, ਸਾਰੀਆਂ ਸਹੂਲਤਾਂ ਉਹ ਲੈ ਰਹੇ ਨੇ। ਉਹ ਵੋਟਾਂ ਬਣਾਈਆਂ ਕਿਹਨੇ? ਵੋਟਾਂ ਬਣਾਈਆਂ ਕਹਿੰਦੇ ਬਾਦਲਾਂ ਨੇ ਸਾਡੀਆਂ। ਤੁਸੀਂ ਵੋਟਾਂ ਦੇ ਖਾਤਰ ਯਾਰ ਤੁਸੀਂ ਕਿੱਡਾ ਵੱਡਾ ਧਰੋਕ ਮਾਰ ਰਹੇ ਹੋ ਪੰਜਾਬ ਨਾਲ। ਤੁਸੀਂ ਜਿਹੜੀ ਮਰਜ਼ੀ ਸਟੇਟ ਚਲੇ ਜਾਓ, ਪਹਿਲੀ ਗੱਲ ਤਾਂ ਵੋਟ ਬਣਦੀ ਹੀ ਨਹੀਂ, ਰਾਜਸਥਾਨ ਜਾ ਕੇ ਵੋਟ ਬਣਾ ਲਓ, ਨਹੀਂ ਬਣਦੀ, ਹਿਮਾਚਲ ਦੇ ਵਿੱਚ, ਹੋਰ ਕਈ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਮੈਂ ਕਹਿੰਦਾ ਇੰਨੀ ਸੌਖੀ ਵੋਟ ਬਣਾਉਣੀ ਆ, ਇੰਨਾ ਸੌਖਾ ਆਧਾਰ ਕਾਰਡ ਰਾਸ਼ਨ ਕਾਰਡ ਬਣ ਜਾਂਦਾ, ਦਿਨ 5 ਨਹੀਂ ਲੱਗਦੇ, ਕੋਈ ਵੈਰੀਫਿਕੇਸ਼ਨ ਨਹੀਂ, ਕੋਈ ਪੜਤਾਲ ਨਹੀਂ, ਕੋਈ ਇਹ ਨਹੀਂ ਦੇਖਿਆ ਨਾ ਵੀ ਕਿੱਥੋਂ ਆਇਆ, ਕੌਣ ਹੈ, ਕੀ ਇਹਦਾ ਰਿਕਾਰਡ ਹੈ, ਕ੍ਰਿਮੀਨਲ ਹੈ, ਕੀ ਨਹੀਂ। ਇਹ ਨੁਕਸਾਨ

0: ਤਾਂ ਹੋ ਰਿਹਾ ਨਾ, ਕਿੰਨਾ ਨੀ ਬਦੌਲਤ ਹੋ ਰਿਹਾ, ਇਹਨਾਂ ਸਿਆਸੀ ਬੰਦਿਆਂ ਦੀ ਬਦੌਲਤ ਹੋ ਰਿਹਾ। ਪਰ ਸਾਡੇ ਲੋਕ ਬਸ ਲਾਲਾ ਲਾਲਾ ਕਰਕੇ, ਭੇਡ ਚਾਲ ਸਾਡੇ ਲੋਕਾਂ 'ਚ ਹੁੰਦੀ ਹੈ, ਇਹ ਭੇਡਾਂ ਵਰਗੇ ਲੋਕ ਨੇ, ਇਹ ਜਿੱਧਰ ਨੂੰ ਭੇਡ ਚਾਲ ਹੁੰਦੀ ਹੈ, ਜਿੱਧਰ ਨੂੰ ਭੀੜ ਵੱਧ ਜਾਂਦੀ ਹੈ, ਇਹ ਲੋਕ ਉੱਧਰ ਨਹੀਂ ਹੋ ਜਾਂਦੇ ਆ। ਇਹਨਾਂ ਦਾ ਆਪਣਾ ਕੋਈ ਦਿਮਾਗ ਨਹੀਂ, ਆਪਣੀ ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਜਿੱਧਰ ਨੂੰ ਮਾਹੌਲ ਜਿਹਾ ਬਣਿਆ ਉੱਧਰ ਨੂੰ ਹੋ ਜਾਂਦੇ ਆ, ਨਾ ਇਹਨਾਂ ਨੂੰ ਕਹਾਂ ਨਫੇ ਦਾ ਪਤਾ, ਨਾ ਨੁਕਸਾਨ ਦਾ ਪਤਾ।
1: ਤੁਸੀਂ ਇੱਕ ਗੱਲ ਕਹੀ ਇੰਟਰਵਿਊ ਦੇ ਵਿੱਚ, ਮਤਲਬ ਕਿ ਪੰਜਾਬ ਦੇ ਨਾਲ ਗੱਦਾਰੀ ਤਾਂ ਮੁੱਖ ਮੰਤਰੀ ਨੇ ਕੀਤੀ ਹੈ, ਭਗਵੰਤ ਮਾਨ ਹੋਰਾਂ ਨੇ ਕੀਤੀ ਹੈ। ਪਿਛਲੇ ਦਿਨ ਇੱਕ ਸਿਆਸੀ ਇੱਕ ਇਲੈਕਸ਼ਨ ਸਰਵੇ ਹੋਇਆ, ਉਹ ਸਰਵੇ ਦੇ ਵਿੱਚ ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਮਤਲਬ ਲੋਕਾਂ ਦਾ ਮਨਪਸੰਦ ਲੀਡਰ ਹੈ ਉਹ ਭਗਵੰਤ ਮਾਨ ਆਇਆ, ਦੂਜੇ ਨੰਬਰ ਤੇ ਚਰਨਜੀਤ ਚੰਨੀ ਆਇਆ। ਪਰ ਲੋਕ ਪਸੰਦ ਕਿਉਂ ਕਰ ਰਹੇ ਹੈ?
0: ਹੁਣ ਪਸੰਦ ਨਾ ਪਸੰਦ ਦੀ ਗੱਲ ਸੁਣ ਲਾ ਸਿਮਰ ਸਿੰਘ, ਸਾਡੇ ਲੋਕ ਤਾਂ ਇੰਨੇ ਕੁ ਬੂਝੜ ਨੇ, ਇੰਨੀ ਕੁ ਸੋਚ ਆ ਸਾਡੇ ਲੋਕਾਂ ਦੀ, ਉਹ ਲੈ ਬਾਈ ਜਦੋਂ ਦਾ ਭਵੰਤ ਆਇਆ ਨਾ ਦਿਨੇ ਲੈਟ ਆਉਣ ਲੱਗ ਗਈ। ਇਹ ਮੁੱਦਾ ਯਾਰ ਤੁਹਾਡਾ ਸਾਰਾ ਜਿੰਨਾ ਪੰਜਾਬ ਆ ਉਹਨੇ ਸੇਲ ਤੇ ਲਾਤਾ, ਜਿੰਨੀਆਂ ਤੁਹਾਡੀਆਂ ਜਿੰਨੇ ਕੋ ਪਬਲਿਕ ਸੈਕਟਰ ਨੇ, ਜਿੰਨੀਆਂ ਕੋ ਪੰਚਾਇਤੀ ਜ਼ਮੀਨਾਂ ਪਈਆਂ, ਸਰਕਾਰੀ ਅਦਾਰੇ ਪਏ, ਸਾਰੇ ਵੇਚੀ ਤੁਰਿਆ ਜਾਂਦਾ। ਆ ਮੈਂ ਪਹਿਲਾਂ ਵੀ ਬੋਲਿਆ, 7500 ਏਕੜ ਮੋਹਾਲੀ ਦੇ ਨੇੜੇ, ਏਅਰਪੋਰਟ ਦੇ ਨੇੜੇ 7500 ਏਕੜ ਜ਼ਮੀਨ ਅਕੁਆਇਰ ਕਰ ਰਿਹਾ ਗਮਾਡਾ। ਤੁਸੀਂ ਮੈਨੂੰ ਇਹ ਦੱਸ ਦਿਓ, ਨਸ਼ਿਆਂ ਨਾਲ ਸਾਡੀ ਜਵਾਨੀ ਬਰਬਾਦ ਹੋ ਰਹੀ ਆ, ਇੱਕ ਦਿਨ ਦੇ ਵਿੱਚ ਦਰਜਨਾ ਮੁੰਡੇ ਟੀਕੇ ਲਾ ਕੇ ਮਰ ਰਹੇ ਆ ਪੰਜਾਬ
1: ਸਰਕਾਰ ਤਾਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ।
0: ਤੁਸੀਂ ਜਿਹੜੇ ਮਰਜ਼ੀ ਪਿੰਡ ਚਲੇ ਜਾਓ, ਮਾਮਾ ਪੁੱਛੋ ਨਾ ਮਾਮਾ ਦਾ ਹਾਲ ਜਾ ਕੇ, ਵੀ ਕਿਵੇਂ ਬਿਲਕਦੀਆਂ, ਕਿਵੇਂ ਧਾਹ ਮਾਰਦੀਆਂ, ਕਿਵੇਂ ਕਲਪਦੀਆਂ ਜਿਨ੍ਹਾਂ ਨੇ ਪੁੱਤ ਮਰ ਗਏ ਆ।
1: ਜਿਵੇਂ ਤੁਹਾਡੇ ਜ਼ਿਲ੍ਹੇ ਦੀ ਗੱਲ ਕਰਨਾ, ਬਠਿੰਡਾ ਪੁਲਿਸ ਰੋਜ਼ ਆਪਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰਦੀ ਆ, ਇੰਨਾ ਨਸ਼ਾ ਅਸੀਂ ਬਰਾਮਦ ਕਰ ਲਿਆ, ਇੰਨਾ ਫੜ ਲਿਆ।
0: ਮੇਰੇ ਪਿੰਡ 15 ਵੇਚਦੇ ਆ, 50 ਖਾਣ ਵਾਲੇ ਆ, ਲੈ ਫੜ ਲਓ।
1: ਕਿਸ਼ਤ ਕਾਰਵਾਈ ਹੋਈ?
0: ਕਿਤੇ ਹੋਈ। ਚਲੋ ਕਿਹੜੇ ਪਿੰਡ ਲਿਜਾਵਾਂ, 13000 ਪੰਜਾਬ ਦਾ ਪਿੰਡ ਆ ਜਿੱਥੇ ਨਹੀਂ ਵਿਕਦਾ, ਜਿੱਥੋਂ ਨਹੀਂ ਮਿਲਦਾ, ਜਿਹੜੀ ਕਿਹੜੀ ਗਲੀ ਮੋੜ ਮਹੱਲੇ ਚ, ਕਿਹੜੇ ਚੌਂਕ ਚੁਰਾਹੇ ਚ, ਕਿਹੜੇ ਘਰ ਚੋਂ ਕਿੱਥੇ ਨੀ ਮਿਲਦਾ ਯਾਰ। ਟੋਫੀਆਂ ਨੂੰ ਤਾਂ ਨਸ਼ਾ ਤੁਰਿਆ ਫਿਰਦਾ ਸਿਮਰ ਸਿੰਘ, ਡਿਲੀਵਰੀ ਘਰਾਂ ਚ ਹੋਣ ਲੱਗ ਗਈ, ਕਿੱਥੇ ਇਹ ਗੱਲਾਂ ਕਰਦੇ ਆ। 5 ਮੁੰਡੇ ਮਰੇ ਆ ਉਹ ਮਾਈ ਦੇ, ਜਲੰਧਰ ਵਾਲੀ ਦੇ
1: ਜੀ,
0: 5 ਮੁੰਡੇ, 5 ਪੁੱਤ ਚਿੱਟੇ ਟੀਕੇ ਲਾ ਕੇ, 1 ਨੀ 2 ਨੀ 5 ਮਰੇ ਆ, ਜਿਹੜੇ ਕਹਿੰਦੇ ਜੁੱਧ ਨਸ਼ਾ ਵਿਰੁੱਧ ਆ ਸਾਡਾ। ਇਹ ਮੁੱਦੇ ਹੀ ਭੁੱਲ ਗਏ ਲੋਕ, ਤੁਹਾਡੇ ਪੁੱਤ ਮਰ ਰਹੇ ਆ, ਤੁਸੀਂ ਕੱਲੇ ਲੈਟ ਆਉਣ ਤੇ ਦਿਨੇ ਲੈਟ ਆ ਗਈ, ਇੰਨੇ ਖੁਸ਼ ਹੋਏ ਫਿਰਦੇ ਆ। ਤੁਹਾਡੀ ਸਾਰਾ ਕੁਝ ਵੇਚੀ ਜਾਂਦੇ, ਆਪਣੇ ਲੁੱਟੀ ਜਾਂਦੇ ਆ, ਬਰਬਾਦ ਕਰੀ ਜਾਂਦੇ, ਤੁਸੀਂ ਖੁਸ਼ ਹੋ ਗਏ ਵੀ ਹਾ ਸਾਡੀ ਜੁੱਟ ਮਾਫ਼ ਕਰਤੀ, ਆ ਦੇਖੋ ਬਾਹ ਪੈਂਦੀ ਤੁਹਾਡਾ ਜਿੱਦੇ ਆ ਨਾ ਸਾਰਾ। ਹੁਣ ਇੱਕ ਲੋਕਾਂ ਨੂੰ ਹੋਰ ਲੋਲੀਪੋਪ ਦੇ ਰਿਹਾ ਕਿ ਜੀ ਅਸੀਂ ਤੁਹਾਡੀਆਂ ਤਾਰਾਂ ਪਾ ਰਹੇ ਹਾਂ, ਆ ਲਾ ਕੇ ਨਾ ਕਨੈਕਟਰ ਲਾ ਕੇ ਮੋਟੀ ਕੇਬਲ ਪਾ ਰਹੇ ਹੁਣ ਸਾਰੇ। ਉਹ ਜਿਹੜਾ ਸਾਰਾ ਜਿਹੜਾ ਐਕਟ ਆ ਰਿਹਾ ਬਿਜਲੀ ਵਾਲਾ, ਉਹ ਸਾਰਾ ਉਹ ਝੰਡਾ, ਉਹਦੇ ਤਹਿਤ ਸਾਰਾ ਜਿੰਨੀਆਂ ਤਾਰਾਂ ਵਗੈਰਾ ਪਾ ਰਹੇ ਨੇ, ਚਿੱਪਾਂ ਵਾਲੇ ਮੀਟਰ ਜਿਹੜੇ ਆਉਣੇ ਆ
1: ਜੀ,
0: ਉਹ ਸਾਰੀ ਜਦੋਂ ਬਿਜਲੀ ਪ੍ਰਾਈਵੇਟ ਹੋ ਗਈ, ਉਹਦੇ ਕਿੱਥੇ ਭੱਜੋਗੇ? ਹੁਣ ਤਾਂ ਤੁਸੀਂ ਮੁਫ਼ਤ ਲੈ ਕੇ ਖੁਸ਼ ਹੋ ਜਾਂਦੇ ਆ, ਜਿੱਦੇ ਚਿੱਪ ਵਾਲਾ ਮੀਟਰ ਲਾ ਗਿਆ, ਰੀਚਾਰਜ ਕਰਾਓਗੇ, ਘਰੇ ਲੈਟ ਆ ਜੂਨੇ, ਠੀਕ ਹੈ ਖੜੇ ਹੋ, ਉਹਦੇ ਕੀ ਕਰੋਗੇ? ਉਹਦੇ ਕਿਹਨੂੰ ਰੋਵੋਗੇ ਫਿਰ ਯਾਰ? ਅਕਲ ਨੂੰ ਹੱਥ ਮਾਰੋ, ਸਾਡੇ ਲੋਕਾਂ ਦੀ ਬਾਈ ਬੁੱਧੀ ਭ੍ਰਸ਼ਟ ਹੋ ਗਈ ਸਿਮਰ ਸਿੰਘ। ਔਰ ਮੈਂ ਹਾਲਾਤ ਦੇਖਦਾ ਲੋਕਾਂ ਦੇ, ਦਿਨੇ ਕਣਕ ਵੱਢ ਲਈ, ਰਾਤ ਨੂੰ ਤੂੜੀ ਬਣਾ ਤੀ, ਤੜਕੇ ਨੂੰ ਬਾਹ ਤਾ, ਰਾਤ ਨੂੰ ਮੱਕੀ ਬੀਜਤੀ, ਨਾਸਾਂ ਬੰਦ ਕਰਤੀਆਂ ਨੇ ਧਰਤੀ ਦੀਆਂ, ਨਾਸਾਂ ਸਾਹ ਨੀ ਆਉਣ ਦੇ ਧਰਤੀ ਨੂੰ। ਧਰਤੀ ਪੰਜਾਬ ਦੀ ਸਿਮਰ ਸਿੰਘ ਬਿਲਕੁਲ ਆਖਰੀ ਸਾਹ ਤੇ ਖੜੀ ਹੈ। ਹੁਣ ਜੇ ਧਰਤੀ ਮਾੜਾ ਮੋਟਾ ਅਨਾਜ ਪੈਦਾ ਕਰਦੀ ਹੈ, ਜ਼ਹਿਰਾਂ ਦੇ ਸਿਰ ਤੇ ਕਰਦੀ ਹੈ, ਯਾਰ ਪਾਓਗੇ ਤਾਂ ਮਾੜਾ ਮੋਟਾ ਦਾਣਾ ਹੋਜੂ, ਨਹੀਂ ਦਾਣੇ ਨਹੀਂ ਹੁੰਦੇ। ਐਤਕੀ ਕਣਕ ਦੇਖੋ ਤੁਸੀਂ, ਅੱਜ ਤੋਂ 20-30 ਸਾਲ ਪਿੱਛੇ ਚਲਾ ਜਾ, ਐਡੇ ਐਡੇ ਮੋਟੇ ਮੋਟੇ ਦਾਣੇ, ਲਾਲ ਲਾਲ ਐ ਗੇਰੂ ਰੰਗ ਹੁੰਦਾ ਸੀਗਾ ਲਾਲ ਲਾਲ ਦਾਣਿਆਂ ਦਾ, ਤੇ ਹੁਣ ਪਿਛਕੇ ਦਾਣੇ, ਕਾਲੇ ਦਾਣੇ, ਜਾਨ ਹੀ ਹੈ ਨੀ ਕਣਕ ਚ, ਅਨਾਜ ਜਾਨ ਹੀ ਹੈ ਨੀ। ਜੇ ਧਰਤੀ ਜਾਨ ਹੋਊ ਤਾਂ ਅਨਾਜ ਜਾਨ ਹੋਊ, ਇਹਦੇ ਬਾਰੇ ਸੋਚ ਰਿਹਾ? ਇਹਦਾ ਅਸਰ ਕਿਤੇ ਪੈ ਰਿਹਾ, ਕਿਹੜੀ ਗੱਲ ਤੇ ਪੈ ਰਿਹਾ? ਸਾਡੇ ਜਵਾਕ ਪੈਦਾ ਹੋਣੋਂ ਹਟ ਗਏ, ਅਸੀਂ ਬਿਮਾਰ ਹੋਣ ਲੱਗ ਗਏ, ਜੰਮਦੇ ਜਵਾਕਾਂ ਨੂੰ ਕੈਂਸਰ ਹੋਣ ਲੱਗ ਗਿਆ। ਜਿਹੜੀ ਸਾਡੀ ਤੰਦਰੁਸਤੀ ਆ ਸਾਡੇ ਨਾਚ ਤੇ ਖੜੀ ਹੈ, ਅਸੀਂ ਧਰਤੀ ਸਾਰੀ ਬਿਮਾਰ ਕਰਤੀ ਪਾ ਪਾ ਕੇ ਯਾਰਾਂ, ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਮੁੱਦਾ ਨੀ ਪੰਜਾਬ ਦਾ, ਆਹ ਤੁਹਾਡਾ ਸੈਂਟਰਾਂ IVF ਸੈਂਟਰਾਂ ਜਿੱਥੇ ਤੁਸੀਂ ਟੀਕਿਆਂ ਨਾਲ ਜਵਾਕ ਲੈਣ ਲਾ ਕੇ ਤੁਹਾਡਾ ਉਹਨਾਂ ਨੇ ਖੂਨ ਹੀ ਬਦਲਤਾ, ਨਸਲਾਂ ਹੀ ਬਦਲਤੀਆਂ ਤੁਹਾਡੀਆਂ। ਮੈਂ ਤਾਂ ਬਹੁਤ ਬੰਦਿਆਂ ਨੂੰ ਰਾਇ ਦਿੰਦਾ ਹੁੰਦਾ, ਮੈਂ ਕਿਹਾ ਜੇ ਕੋਈ ਨੁਕਸਾ ਆ ਜਾਂਦਾ ਜਵਾਕ ਲੈਣਾ ਪੈਂਦਾ, ਘੱਟੋ ਘੱਟ ਜੇ ਤੁਹਾਡੇ ਕੋਈ ਸਪਰਮ ਜਿਹੜਾ ਹੈਗਾ ਉਹ ਨਹੀਂ ਸਹੀ ਹੈਗਾ, ਨਹੀਂ ਬੱਚਾ ਪੈਦਾ ਕਰਨ ਦੇ ਯੋਗ ਹੈਗਾ, ਕੋਈ ਤੁਹਾਡਾ ਚਾਚੇ ਤਾਏ ਦਾ ਮੁੰਡਾ ਹੁੰਦਾ, ਕੋਈ ਭਰਾ ਹੁੰਦਾ, ਕੋਈ ਮਾਮੇ ਦਾ ਮੁੰਡਾ, ਕੋਈ ਭੂਆ ਦਾ ਮੁੰਡਾ, ਕੋਈ ਮਾਸੀ ਦਾ ਮੁੰਡਾ, ਉਹਦਾ ਲੈ ਲਓ, ਘੱਟੋ ਘੱਟ DNA ਤਾਂ ਸਾਡਾ ਹੋਊਗਾ ਪੰਜਾਬੀਆਂ ਦਾ। ਉਹ ਖਬਰਾਂ ਕਿਹੜਾ ਲਿਆ ਕੇ ਉੱਥੇ DNA ਭਰੀ ਜਾਂਦੇ ਆ। ਅੱਛਾ ਇੱਕ ਹੋਰ ਗੱਲ ਮੈਨੂੰ ਡਾਕਟਰ ਨੇ ਦੱਸੀ, ਉਹ ਕਹਿੰਦਾ ਬਾਈ ਜੀ ਜਿੰਨੇ IVF ਸੈਂਟਰਾਂ ਚ ਬੱਚੇ ਪੈਦਾ ਹੋ ਰਹੇ ਆ, ਕੁੜੀ ਕਿਉਂ ਨੀ ਪੈਦਾ ਹੋ ਰਹੀ, ਮੁੰਡੇ ਹੀ ਪੈਦਾ ਹੋ ਰਹੇ ਨੇ,
1: ਕੀ ਰੀਜ਼ਨ?
0: ਉਹ ਕੁੜੀ ਵਾਲਾ ਬੱਚੋ ਜਿਹੜਾ ਹੈਗਾ ਸੰਕਰਾਣੂ ਖਤਮ ਹੀ ਕਰ ਦਿੰਦੇ ਆ ਉਹ। ਕੁੜੀਆਂ ਤਾਂ ਪਹਿਲਾਂ ਹੀ ਘੱਟ ਹੈ, ਪਹਿਲਾਂ ਆਪਾਂ ਕੁੱਖਾਂ ਚ ਮਾਰਦੇ ਰਹੇ, ਉਦੋਂ ਘੱਟ ਗਈਆਂ, ਕੁਰਿੰਦੀਆਂ ਖੁੰਦੀਆਂ ਬਾਹਰ ਵਗ ਗਈਆਂ, ਇੱਥੇ ਰਿਸ਼ਤੇ ਨੀ ਹੁੰਦੇ 20-25 ਕਿੱਲਿਆਂ ਨੂੰ ਛੜੇ ਫਿਰਦੇ ਮੁੰਡੇ 30-35 ਸਾਲ ਦੇ ਹੋ ਗਏ। ਇਹ ਮੁੱਦਾ ਨੀ, ਅੱਜ ਤੁਸੀਂ ਦੇਖੋ ਸਾਡੇ ਅੱਜ ਤੋਂ 10 ਸਾਲ ਬਾਅਦ ਦੇਖੋ, 15 ਸਾਲਾਂ ਬਾਅਦ ਪਿੰਡਾਂ ਤੁਹਾਨੂੰ ਜਵਾਕ ਨੀ ਮਿਲਣੇ। ਅੱਗੇ ਪਿੰਡਾਂ ਦੇ ਵਿੱਚ ਹਰ ਸਾਲ ਕਈ ਬਰਾਤਾਂ ਚੜ੍ਹਦੀਆਂ, ਮੈਂ ਆਪਣੇ ਪਿੰਡ ਦੀ ਗੱਲ ਕਰਦਾ, ਲੋਹੜੀਆਂ ਵੰਡਦੀਆਂ ਫਿਰਦੀਆਂ ਹੁੰਦੀਆਂ ਬੀਬੀਆਂ ਇੱਥੇ। ਹੁਣ ਲੋਹੜੀਆਂ ਕਿਹਨੇ ਵੰਡਣੀਆਂ? ਵਿਆਹ ਨੀ ਹੋ ਰਹੇ, ਬਰਾਤੇ ਨੀ ਚੜ੍ਹ ਰਹੀਆਂ, ਜਿੰਦਾ ਨੀ ਚੜ੍ਹ ਰਹੀਆਂ, ਇੱਧਰ ਕੋਈ ਸੋਚ ਹੀ ਨੀ ਹੈਗੀ ਯਾਰ। ਸਿਰ ਮੂਤ ਕਮਲਿਆਂ ਨੂੰ ਪੈਸਾ ਪੈਸਾ ਪੈਸਾ ਕਰਦੀ ਫਿਰਦੀ ਆ ਦੁਨੀਆ, ਸਭ ਇੱਥੇ ਖਤਮ ਹੋ ਗਈ ਖੇਡ ਯਾਰ ਲੋਕਾਂ ਦੀ।
1: ਜਿਹੜੀ ਗੱਲ ਤੁਸੀਂ ਕੀਤੀ ਵੀ ਦਿਨੇ ਬਿਜਲੀ ਆਉਣ ਲੱਗ ਗਈ ਜਾਂ ਨਹਿਰੀ ਪਾਣੀ ਮਿਲਣ ਲੱਗ ਗਿਆ, ਮਤਲਬ ਇਸ ਚੀਜ਼ ਨੂੰ ਪੋਜ਼ਿਟਿਵ ਵੀ ਲੈਣਾ ਚਾਹੀਦਾ ਗਾ। ਜੇ ਹੁਣ ਮੰਨ ਲਓ ਇੱਕ ਪਾਸੇ ਰਾਤ ਨੂੰ ਲਾਈਟ ਆਉਂਦੀ ਸੀ, ਨਹੀਂ ਵੀ ਆਉਂਦੀ ਸੀ, ਕੱਟ ਲੱਗਦੇ ਸੀਗੇ, ਹੁਣ ਜੇ ਦਿਨੇ ਆਉਣ ਲੱਗ ਗਈ ਵੀ ਆਮ ਕਿਸਾਨ ਖੁਸ਼ਹਾਲ ਵੀ ਹੋਇਆ, ਮੈਂ ਲੋਕਾਂ ਨੇ ਜਾਣਾ, ਮੈਨੂੰ ਵੀ ਲੋਕੀ ਇਹ ਗੱਲ ਆਉਂਦੇ ਆ।
0: ਮੈਂ ਹੁਣ ਐਂ ਕਰਦਾ, ਤੈਨੂੰ ਮੈਂ ਸਿਉਣੇ ਦਾ ਪਿੰਜਰਾ ਬਣਾ ਦਿੰਦਾ, ਉਹ ਚ ਕੈਦ ਕਰ ਦਿੰਦਾ, ਤੈਨੂੰ ਸਿਉਣੇ ਦੀ ਥਾਲੀ ਚ ਰੋਟੀ ਖਵਾਇਆ ਕਰੂੰਗਾ, ਤੂੰ ਖੁਸ਼ ਆ?
1: ਨਹੀਂ।
0: ਅੱਜ ਪੰਜਾਬੀ ਕੈਦ ਹੋ ਰਹੇ ਆ, ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ,
1: ਪੰਜਾਬੀਆਂ ਨੂੰ ਕੈਦ ਨਜ਼ਰ ਨੀ ਆ ਰਹੀ, ਐਂ ਕਹਿ ਸਕਦੇ?
0: ਨਹੀਂ, ਮੈਂ ਦੱਸੀ ਜਾਂਦਾ ਵੀ ਜੇ ਇੰਨੀ ਬੁੱਧੀ ਹੁੰਦੀ ਤਾਂ ਇਹ ਮੁੱਦਿਆਂ ਤੇ ਆਉਂਦੇ, ਮੁੱਦਿਆਂ ਦੀ ਲੜਾਈ ਨੀ ਲੜਦੇ, ਇਹ ਮੁੱਦਿਆਂ ਤਾਂ ਜਾਂਦੇ ਹੀ ਨੀ। ਜੇ ਤੁਹਾਨੂੰ ਪਹਿਲੇ ਕਹਿ ਕਹਿੰਦਾ ਭੇਡ ਚਾਲ ਹੈ ਨਾ ਲੋਕਾਂ ਚ, ਜਿੱਧਰ ਨੂੰ ਹੋ ਗਏ ਬਸ ਹੋ ਗਏ, ਨਾ ਕੋਈ ਸਮਝ, ਨਾ ਕੋਈ ਨਿਸ਼ਾਨਾ ਹੈ, ਨਾ ਕੋਈ ਮਿਸ਼ਨ ਹੈ। ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਜਿੰਨੀਆਂ ਗੱਲਾਂ ਮੈਂ ਗਿਣਾ ਰਿਹਾ, ਮੰਨ ਲਓ ਜੋ ਵੀ ਇਹਨਾਂ ਨੇ ਕਰਜ਼ਾ ਚੜਾਤਾ, ਚਲੋ ਪਹਿਲਾਂ ਨੇ ਵੀ ਚੜਾਇਆ, ਇਹਨਾਂ ਨੇ ਫੱਟੇ ਚੱਕਤੇ, ਆ ਹੁਣ ਜਿੰਨਾ ਇਹ ਕਹਿੰਦੇ ਬੀਬੀਆਂ ਨੂੰ ਪਾਉਣਾ 1000-1000 1500-1500 ਰੁਪਇਆ, ਉਹ ਜਦੋਂ ਇੱਥੇ 5-5.5 ਲੱਖ ਕਰੋੜ ਕਰਜ਼ਾ ਹੋ ਗਿਆ, ਉਹ ਫਿਰ ਕੀ ਬਣੂਗਾ ਪੰਜਾਬ ਦਾ? ਫਿਰ ਸਟੇਟ ਕਿੱਧਰ ਨੂੰ ਜਾਊਗੀ? ਫਿਰ ਵੀ ਬਹੁਤ ਵੱਡਾ ਇੱਥੇ ਰੌਲਾ ਪੈਣਾ, ਸੈਂਟਰ ਨੇ ਸਿੱਧਾ ਹੀ ਆਪਣੇ ਹਵਾਲੇ ਕਰ ਲੈਣਾ ਵੀ ਆ ਜਾਓ ਪਾਸੇ, ਤੁਹਾਡੇ ਕੋਲ ਨੀ ਚੱਲਦਾ ਹੁਣ ਕੰਮ ਇਹ, ਫਿਰ ਕਿੱਥੋਂ ਲਿਆਉਣਗੇ ਪੈਸਾ? ਚਲੋ ਮੰਨ ਲਓ ਅੱਜ ਤਾਂ ਲੋਕ ਖੁਸ਼ ਨੇ ਵੀ ਮੈਨੂੰ ਬਿਜਲੀ ਮੁਫ਼ਤ ਆ ਗਈ ਜੀ, ਮੈਨੂੰ ਜੀ 1000-1000 ਰੁਪਇਆ ਆ ਗਿਆ ਜੀ, ਮੈਨੂੰ ਆਹ ਮੁਫ਼ਤ ਸਫ਼ਰ ਮੁਫ਼ਤ ਮਿਲ ਗਿਆ ਬੱਸਾਂ ਦਾ, ਅਖੀਰ ਆ ਕੇ ਇਹ ਸਿਰ ਤੇ ਕਿਹਦੇ ਪੈਣੀ ਆ? ਫਿਰ ਇਹ ਲੈਂਡ ਪੂਲਿੰਗ ਨੀਤੀ ਲੈ ਕੇ ਜ਼ਮੀਨਾਂ ਅਕਵਾਇਰ ਕਰਨਗੇ, ਇਹੀ ਕੁਛ ਹੋਣਾ? ਹੋਰ ਮੈਨੂੰ ਐਂ ਦੱਸੋ ਵੀ ਕਿਹੜੇ ਮੁੱਖ ਮੰਤਰੀ ਦੇ ਘਰੇ ਕੋਈ ਮਸ਼ੀਨ ਲੱਗੀ ਆ, ਮਤਲਬ ਪੈਸੇ ਬਣਾ ਲਿਆ ਬਣਾ ਕੇ ਲੋਕਾਂ ਨੂੰ ਵੰਡੀ ਜਾਊਗਾ? ਜਿਹੜੀ ਮੁਫ਼ਤਖੋਰੀ ਦੀ ਖੇਡ ਹੁੰਦੀ ਹੈ ਇਹ ਬਰਬਾਦ ਕਰ ਦਿੰਦੀ ਆ।
1: ਤੁਸੀਂ ਕੱਲ ਨੂੰ ਆਉਂਦੇ ਹੋ, ਤੁਹਾਡੀ ਸਰਕਾਰ ਬਣਦੀ ਹੈ, ਫ੍ਰੀਵੀਜ਼ ਬੰਦ ਕਰੋਗੇ?
0: ਦੇਖੋ ਮੈਂ ਲੋੜਵੰਦ ਬੰਦਾ, ਜਿਹੜਾ ਗਰੀਬ ਬੰਦਾ, ਬੇਸਹਾਰਾ ਬੰਦਾ, ਜਿਹਨੂੰ ਲੋੜ ਆ ਉਹਨੂੰ ਦੇ ਦਿਓ। ਹੁਣ ਜਿਹਦੇ 100 ਕਿੱਲਾ ਬਾਣ ਹੈ, 10 ਮੋਟਰਾਂ ਲੱਗੀਆਂ, ਉਹਨੂੰ ਸਬਸਿਡੀ ਲੋੜ ਹੈਗੀ ਆ, ਉਹਨੂੰ ਬਿੱਲ ਮਾਫ਼ੀ ਲੋੜ ਹੈਗੀ ਆ। ਜਿਹਦੇ ਕੋਲ 20 ਕਿੱਲੇ ਜ਼ਮੀਨ ਆ ਉਹਨੂੰ ਘਰ ਦਾ ਬਿੱਲ ਮਾਫ਼ ਚਾਹੀਦਾ। ਜਿਹੜਾ ਤਕੜਾ ਕਾਰੋਬਾਰੀ ਆ, ਕੋਈ ਚੰਗੀ ਦੁਕਾਨ ਚੱਲਦੀ ਆ ਸੇਠ ਦੀ ਕਿਸੇ ਦੀ, ਔਰ ਉਹ ਦੱਸਦਾ 15-15 ਹਜ਼ਾਰ ਰੁਪਇਆ ਸੇਲ ਹੈ, ਉਹਨੂੰ ਬਿੱਲ ਦੀ ਮਾਫ਼ੀ ਚਾਹੀਦੀ ਆ। ਹਾਂ, ਕੋਈ ਲੋੜਵੰਦ, ਕੋਈ ਮਜ਼ਦੂਰ, ਕੋਈ ਗਰੀਬ ਬੰਦਾ,
1: ਪਰ ਸਾਰੇ ਲੈ ਰਹੇ ਆ,
0: ਲੈਂਦੇ ਆ। ਲੋਕਾਂ ਨੇ ਹਾਲਾਤ ਇੱਥੋਂ ਤੱਕ ਮਾੜੇ ਨੇ ਬਾਈ ਜੀ। ਮੈਂ ਹੁਣ ਪਿੰਡਾਂ 'ਚ, ਮੈਂ ਵੀ ਜਾਂਦਾ, ਤੁਸੀਂ ਜਾਂਦੇ ਹੋ, ਤੁਸੀਂ ਕਿਹਾ ਕਿ ਲੋਕ ਤਾਂ ਖੁਸ਼ ਨੇ, ਲੋਕ ਤਾਂ ਇੱਥੋਂ ਤੱਕ ਨਿਗਰੇ ਖੜੇ ਨੇ। ਲੋਕ ਆ ਜਿਹੜੀ 2 ਰੁਪਏ ਕਿੱਲੋ ਕਣਕ ਨੀ ਮਿਲਦੀ, ਹੁਣ ਪਤਾ ਨੀ 1 ਰੁਪਏ ਕਿੱਲੋ ਮਿਲਦੀ ਹੈ, ਪਤਾ ਨੀ ਮੁਫ਼ਤੀ ਮਿਲਦੀ ਹੈ। ਜਿਹੜੇ ਚੰਗੇ ਚੰਗੇ ਸਰਦੇ ਵਰਦੇ ਘਰ ਹੈ, 20-30 ਕਿੱਲਿਆਂ ਦੇ ਮਾਲਕ ਹੈ, ਜਿਉਂਦੇ ਟਰੈਕਟਰ ਦੇ ਉੱਤੇ 2 ਰੁਪਏ ਕਿਲੋ ਵਾਲੀ ਕਣਕ ਲੈਣ ਜਾਂਦੇ ਹੁੰਦੇ ਆ
1: ਪਸ਼ੂਆਂ ਨੂੰ ਪਾਉਣ ਵਾਸਤੇ।

0: ਨਾ, ਉਹ ਜੋ ਮਰਜ਼ੀ ਕਰਨ, ਚਾਹੇ ਗਾਂ ਲਿਆ ਕੇ ਵੇਚਣ, ਚਾਹੇ ਪਸ਼ੂਆਂ ਦਾ ਦਾਣਾ ਬਣਾ ਲੈਣ, ਚਾਹੇ ਪਿਆ ਲੈਣ, ਜੋ ਮਰਜ਼ੀ ਕਰ ਲੈਣ, ਤੇ ਤੂੰ ਕਿੱਥੇ ਖੜਾ ਸਿਮਰ ਸਿਆ? ਜਿਹੜੀਆਂ ਗੱਲਾਂ ਮੈਂ ਕਰ ਰਿਹਾ ਇਹਨਾਂ ਦੇ ਪੱਲੇ ਕਦੋਂ ਪੈਣਗੀਆਂ? ਇਹ ਤਾਂ ਐ ਚੱਕ ਕੇ ਮੂੰਹ ਤਹਾਂ ਨੂੰ ਓਲੇ ਉੱਠਣ ਐ ਦੇਖੀ ਜਾਂਦੇ ਹੁੰਦੇ ਆ ਵੀ ਹਾਂ ਇੱਧਰੋਂ ਕੁਛ ਆਊਗਾ ਮੁਫ਼ਤ, ਇੱਧਰੋਂ ਕੁਛ ਆਊਗਾ। ਇਹ ਨੇ ਮੁਫ਼ਤ ਦੀਆਂ ਖੇਡਾਂ ਨਾ, ਤੁਹਾਡੀਆਂ ਚੀਕਾਂ ਦੇਖੀ ਪੈਂਦੀਆਂ, ਥੋੜਾ ਡਾਂਟ ਪੈਣਾ, ਬਹੁਤ ਤੰਗ ਹੋਣਾ ਤੁਸੀਂ
1: ਯਾਰ। ਮਤਲਬ ਐਂ ਐਂ ਕਿਉਂ ਹੋ ਗਿਆ? ਇੱਕ ਇੱਕ ਜਿਹੜੀ ਉਹ ਚੱਲਦੀ ਹੁੰਦੀ ਨਾ ਗੱਲ ਵੀ, ਮਤਲਬ ਵੀ ਸਿੰਘਾਂ ਨੇ ਤਾਂ ਮਤਲਬ ਮੁਫ਼ਤ ਚ ਲਾਹੌਰ ਨਹੀਂ ਸੀ ਲਿਆ, ਤੇ ਹੁਣ ਅਸੀਂ ਕਣਕ ਪਿੱਛੇ ਫਿਰੀ ਜਾਂਦੇ।
0: ਮੈਂ ਕਹਿੰਦਾ ਨਵਾਬੀਆਂ ਨੂੰ ਠੋਕਰਾਂ ਮਾਰੀਆਂ, ਨਵਾਬੀਆਂ
1: ਨੂੰ ਠੋਕਰਾਂ ਮਾਰੀਆਂ
0: ਵੀ ਨਹੀਂ ਖਰਾਬ ਦੇ ਵਿੱਚ, ਭੀਖ ਦੇ ਵਿੱਚ ਤਾਂ ਸਾਨੂੰ ਰਾਜ ਭਾਗ ਵੀ ਮਨਜ਼ੂਰ ਨਹੀਂ, ਜਿੱਦੇ ਲਿਆ ਉਹਦੇ ਹਿੱਕ ਦੇ ਦਮ ਤੇ ਲਵਾਂਗੇ। ਤੇ ਯਾਰ ਐ ਝੂਠਾ ਚੱਕੀ ਫਿਰਦੇ ਆ, ਝੋਲੀਆਂ ਅੱਡੀ ਫਿਰਦੇ ਆ, 2000 ਰੁਪਇਆ ਮੋਦੀ ਪਾਉਂਦਾ ਇੱਕ ਚਾਰ ਕੁ ਮਹੀਨਿਆਂ ਬਾਅਦ ਕਈ ਜ਼ਿਮੀਂਦਾਰਾਂ ਨੂੰ, ਨਾਲੇ ਨੂੰ ਕੁਣੀ ਜੀ ਮਾਰਦੇ ਆ, ਕਿਉਂ ਏ ਮੋਦੀ ਵਾਲੇ ਆ ਗਏ? ਉਹਨਾਂ ਨੂੰ ਵੀ ਪਤਾ ਵੀ ਇੰਨੇ ਕਾਲੇ ਲੋਕ ਨੇ, ਜਦੋਂ ਮਰਜ਼ੀ ਜਾ ਕੇ ਇਹਨਾਂ ਨੂੰ ਸੱਟ ਕੇ ਚਾਰ ਛੱਲੜ। ਆ ਜ਼ਮੀਨਾਂ ਦਾ ਹਾਲ ਤੁਸੀਂ ਦੇਖੋ, ਅੱਜ ਇੱਥੇ ਆ ਕੇ ਜੇ ਕਿਤੇ ਕਹਿ ਦੇਣ ਵੀ ਚੱਕੋ ਤੁਹਾਨੂੰ ਆ ਲਓ 5 ਕਰੋੜ ਰੁਪਇਆ ਕਿੱਲੇ ਦਾ ਦੇਵਾਂਗੇ, ਸਾਰਾ ਪੰਜਾਬ ਜ਼ਮੀਨ ਵੇਚਣ ਨੂੰ ਤਿਆਰ ਹੋ ਜਾਓ। ਇਹਨਾਂ ਨੂੰ ਧਰਤੀ ਦੀ ਕੀਮਤ ਹੀ ਨੀ ਪਤਾ ਵੀ ਕਿਹੜੇ 5, ਕਿਹੜੇ 10, ਕਿਹੜੇ 50, ਕਿਹੜੇ 1000 ਕਰੋੜ। ਮੈਂ ਕਹਿੰਦਾ ਇਹਦੀ ਕੋਈ ਕੀਮਤ ਹੀ ਨੀ, ਬੇਸ਼ਕੀਮਤੀ ਧਰਤੀ ਆ। ਜੰਗ ਲੱਗੀ ਨਾ, ਅੱਜ 5-6 ਦੇਸ਼ ਲੜ ਰਹੇ ਆ
1: ਜੀ,
0: ਆਰਾਮ ਰੋਕੀ ਬੈਠਾ ਲੰਘਾ ਜਾ, ਡਾਂਟ ਪਿਆ ਪਿਆ ਕਈ ਮੁਲਕਾਂ ਜਿੱਥੇ ਅਨਾਜ ਨੀ ਪੈਦਾ ਹੁੰਦਾ, ਇੰਨੀ ਮਹਿੰਗਾਈ ਹੋ ਗਈ। ਤੇ ਆਪਾਂ ਕਣਕ ਵੱਢ ਲਾਂਗੇ, ਢੋਲ ਭਰ ਲਓ, ਭਰ ਲਓ, ਆ ਜੇ ਕੋਈ ਤੂਫਾਨ ਆ ਜੇ, ਕੋਈ ਮਹਾਮਾਰੀ ਆ ਜੇ, ਕੋਈ ਜੰਗ ਲੱਗ ਜੇ, ਭੁੱਖੇ ਤਾਂ ਨੀ ਮਰਦੇ, ਸਿਰ ਤੇ ਸੱਤ ਆ, ਢੋਲ ਚ ਦਾਣੇ ਆ, ਅਸੀਂ ਤਾਂਹੀਓ ਤਕੜੇ ਰਹੇ ਆ, ਤਾਂਹੀਓ ਲੜਦੇ ਰਹੇ ਆ, ਅਸੀਂ ਵੱਡੀਆਂ ਵੱਡੀਆਂ ਜੰਗਾਂ, ਵੱਡੇ ਵੱਡੇ ਧਾੜਵੀਆਂ ਦੇ ਅਸੀਂ ਨੱਕ ਮੋੜੇ ਆ, ਕੁਛ ਸਾਡੇ ਕੋਲ ਬੈਕਅਪ ਸੀ, ਉਹ ਸਾਡੀ ਧਰਤੀ ਮਾਂ, ਉਹ ਅਸੀਂ ਵੇਚ ਵਿੱਚ ਭੱਜੀ ਜਾਂਦੇ ਹਾਂ ਕਮਲਿਆਂ ਨੂੰ। ਹੁਣ ਬਾਹਰਲੇ ਬਥੇਰੇ ਇੱਥੇ ਚੀਕਾਂ ਮਾਰਦੇ ਆ, ਇੱਧਰੋਂ ਵੇਚੀ ਬੈਠੇ ਆ, ਉਧਰੋਂ ਛਤਰ ਪੈਣ ਲੱਗ ਗਏ, ਗੈਂਗਸਟਰ ਫਰੌਤੀਆਂ ਮੰਗਣ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਉਹ ਗੋਰੇ ਮਾਰਨ ਲੱਗ ਗਏ, ਗੋਲੀਆਂ ਮਾਰਨ ਲੱਗ ਗਏ, ਹੋਰ ਵੀ ਸਿੱਧੀਆਂ ਹੁਣ ਛਤਰ ਵੀ ਮਾਰਨ ਲੱਗ ਗਏ, ਪੱਗਾਂ ਲਾਉਣ ਲੱਗ ਗਏ, ਹੁਣ ਇੱਧਰ ਨੂੰ ਫੜੇ ਕਾਂਗ ਝਾਕਦੇ ਆ ਵੀ ਹੁਣ ਪੰਜਾਬ ਚੱਲ ਗਏ। ਪਰ ਜੁੱਤੀ ਤੁਹਾਡੇ ਇੱਧਰ ਫਿਰਨੀ ਹੈ, ਕਿਉਂਕਿ ਜਦੋਂ ਤੁਸੀਂ ਜਿੰਨਾ ਚਿਰ ਬਾਹਰ ਰਹੋਗੇ ਉਦੋਂ ਕਬਜ਼ਾ ਤੇ ਕਿਸੇ ਦਾ ਹੋਰ ਹੋ ਜਾਣਾ, ਨਾ ਤੁਸੀਂ ਇੱਧਰ ਦੇ ਨਾ ਤੁਸੀਂ ਉੱਧਰ ਦੇ। ਇਹ ਤਾਂ ਇਹੋ ਜਿਹੀ ਕੌਮ ਹੈ ਯਾਰ, ਹਰ ਕੌਮ ਦਾ ਇੱਕ ਟੀਚਾ ਹੁੰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੇ ਖਿੱਤੇ ਚ ਰਹਿਣਗੀਆਂ ਉਹ ਖਿੱਤਾ ਅਸੀਂ ਕਿਵੇਂ ਰੱਖਣਾ। ਕਿਹੜਾ ਬੰਦਾ ਇਹ ਸੋਚ ਰਿਹਾ ਵੀ ਸਾਡੇ ਪਾਣੀਆਂ ਯਾਰਾਂ ਪੈ ਗਿਆ, ਜਰੇਨੀਅਮ ਆ ਗਿਆ ਧਰਤੀ ਦੇ ਹੇਠਲੇ ਪਾਣੀ ਚ, ਸਾਡੀ ਧਰਤੀ ਜ਼ਹਿਰ ਬਣਾਤੀ, ਅਸੀਂ 90-90 ਹਜ਼ਾਰ ਰੁਪਇਆ ਠੇਕਾ ਚੱਕਤਾ ਇਹਨਾਂ ਨੇ, ਲੈ 90-90 ਹਜ਼ਾਰ, 95-95 ਹਜ਼ਾਰ ਰੁਪਇਆ ਠੇਕੇ ਗਏ ਐਤਕੀ, ਇਹ ਧੱਕੇ ਨਾ ਫੜਾ ਕੇ ਆਉਂਦਾ ਵੀ ਲੈ ਉੱਤੋਂ ਦੀ ਹੋ ਕੇ ਦੂਜੇ ਤੀਜੇ ਦੇ ਵੀ ਲੈ ਮੈਨੂੰ ਦੇ ਯਾਰ, ਚੋਰੀ ਹੋ ਜਾਂਦੇ ਰਾਤ ਨੂੰ, ਕੀ ਕੱਢੋਗੇ ਅੱਜ? ਤਾਂ ਇਹ ਤਾਂ ਦੇਖੋ ਕੁਦਰਤ ਨੇ ਤੁਹਾਨੂੰ ਮੋੜਵੇਂ ਰੂਪ ਚ ਚੰਗੇ ਦਾ ਲਿਆਉਂਦਾ, ਚੰਗੇ ਦਾ ਮਾੜੇ ਚ ਮਾੜੇ ਦਾ ਮੁੜ ਨਹੀਂ ਮੁੜਨਾ। ਪਰ ਇਸ ਵੇਲੇ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨੀ ਬਾਈ, ਕੋਈ ਲੈਣਾ ਦੇਣਾ ਨੀ ਹੈਗਾ। ਇੱਥੇ ਆਪਾਂ ਗੱਲ ਕਰ ਰਹੇ ਹਾਂ, ਤੁਹਾਡੇ ਟਿੱਪਣੀਆਂ ਚ ਚਾਰ ਆਪਾਂ ਨੂੰ ਗਲਾਂ ਕੱਢ ਦੇਣਗੇ, ਚਾਰ ਆਪਾਂ ਨੂੰ ਹੱਕ ਚ ਕਹਿ ਦੇਣਗੇ, ਬਾ ਇੰਨੇ ਕਾਲੇ ਲੋਕ ਨੇ ਇਹ। ਆਪਣਾ ਗੁੱਸਾ, ਆਪਣਾ ਆਸ ਮਨ ਦੀ, ਆਪਣੀ ਖੁਸ਼ੀ, ਆਪਣਾ ਸਾਰਾ ਕੁਛ ਲੋਕ ਫੇਸਬੁੱਕ ਤੇ ਬੈਠ ਕੇ ਕੱਢ ਲੈਂਦੇ ਆ, ਕਰ ਲੈਂਦੇ ਆ।
1: ਮੈਂ ਅਸੀਂ ਨਾ ਬੈਠੀ ਕਿਤੇ ਆਊਟ ਆਫ ਬਾਕਸ ਗੱਲ ਕਰਦੇ ਹਾਂ, ਇੱਕ ਸਾਡਾ ਕੋਈ ਮਿੱਤਰ ਆ, ਅਸੀਂ ਗੱਲ ਕਰਦੇ ਸੀ, ਕਹਿੰਦਾ ਨਾ ਕਿਸੇ ਨੇ ਇਨਵੈਸਟਮੈਂਟ ਵਾਸਤੇ ਨਾ ਕਿਹਾ ਵੀ ਮਤਲਬ ਸਾਡੇ ਕੋਲ ਇੰਨੇ ਪੈਸੇ ਆ ਤੇ ਭਾਈ ਜ਼ਮੀਨ ਅਸੀਂ ਲੈਣੀ ਆ, ਸਾਨੂੰ ਕੋਈ ਦੱਸੋ ਰਹਿ ਦਿਓ ਵੀ ਕਿੱਥੇ ਲਈਏ ਕਿਵੇਂ, ਮੁਕਤਸਰ ਦੇ ਨੇੜੇ ਵੀ 1 ਕਰੋੜ ਲਾਉਣਾ ਗਾ ਹਨਾ। ਥੱਲੇ ਕਿਸੇ ਨੇ ਨਾ ਗਾਲ ਕੱਢਤੀ ਤੇ ਉਹ ਸਿਆਣਾ ਬਣਾ ਬੰਦਾ, ਦਾੜੀ ਚਿੱਟੀ, ਪੱਗ ਬੰਨੀ, ਨਾ ਸਿੰਘ ਉਹਦਾ, ਥੱਲੇ ਉਹਨੇ ਗਾਲ ਕੱਢਤੀ ਤੇ ਮੈਂ ਉਹਦੇ ਨਾਲ ਗੱਲ ਕਰੀ ਆ, ਮੈਨੂੰ ਕਹਿੰਦਾ ਯਾਰ ਐਂ ਕਰਦੇ ਆ ਬੰਦੇ ਵੀ ਆਪਾਂ ਤਾਂ ਕੋਈ ਗੱਲ ਪੁੱਛੀ ਸੀਗੀ ਤੇ ਨੋਰਮਲੀ ਕਿਸੇ ਨੇ ਗਾਲ ਕੱਢਤੀ। ਮੈਂ ਕਿਹਾ ਯਾਰ ਦੇਖ ਵੀ ਜਨ ਧਨ ਘਰ ਯੋਜਨਾ ਮਤਲਬ ਮੋਦੀ ਸਰਕਾਰ ਘਰ ਪਾ ਕੇ ਦਿੰਦੀ ਆ ਸੈਂਟਰ ਗੌਰਮੈਂਟ, ਆਟਾ ਦਾਲ ਮਿਲੀ ਜਾਂਦਾ, ਬਿਜਲੀ ਮੁਫ਼ਤ ਮਿਲੀ ਜਾਂਦੀ ਆ, ਪਾਣੀ ਮੁਫ਼ਤ ਆ, ਠੀਕ ਆ, ਫੇਰ ਬੱਸਾਂ ਦਾ ਕਿਰਾਇਆ ਮੁਫ਼ਤ ਆ, ਲੈ ਦੇ ਕੇ ਬੰਦੇ ਨੇ ਨੈੱਟ ਬੈਗ ਪਾਉਣਾ, ਮਹੀਨੇ ਦਾ 300 ਰੁਪਇਆ ਚਾਹੀਦਾ ਤੇ ਬੰਦਾ ਬੈਠਾ ਗਾਣਾ ਕੱਢੀ ਜਾਂਦਾ।
0: ਨਹੀਂ ਇੱਕ ਗੱਲ ਹੋਰ ਵੀ ਹੈ ਤੁਹਾਡੀ, ਮੈਂ ਇੱਕ ਜਾਣਕਾਰੀ 'ਚ ਵਾਧਾ ਕਰਦਿਆਂ, ਲੋਕਾਂ ਨੂੰ ਵੀ ਆਪਾਂ ਨੂੰ ਗੱਲ ਦੱਸਣੀ ਬੜੀ ਜ਼ਰੂਰੀ ਹੈ। ਕੁਛ ਨਾ ਸਰਕਾਰਾਂ ਦੇ, ਏਜੰਸੀਆਂ ਦੇ, ਵੱਖ ਵੱਖ ਧਿਰਾਂ ਦੇ ਨਾ

0: ਸੈੱਲ ਨੇ, ਉਹਨਾਂ ਆਈ ਟੀ ਸੈੱਲਾਂ ਦੇ ਉੱਤੇ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੋਊ, ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਊ, ਸੰਤਾਂ ਦੀ ਫੋਟੋ ਲੱਗੀ ਹੋਊ, ਕਿਸੇ ਯੋਧੇ ਦੀ ਫੋਟੋ ਲੱਗੀ ਹੋਊ, ਕਿਸੇ ਸ਼ਹੀਦ ਦੀ ਫੋਟੋ ਲੱਗੀ ਹੋਊ, ਸਾਰੀਆਂ ਆਈਡੀਆਂ ਫੇਕ ਨੇ। ਉਹ ਬਹੁਤ ਕੁਛ ਗੰਦ ਲਿਖਦੇ ਆ। ਸਾਡੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਗੁਰਸਿੱਖ ਬੰਦਾ, ਇਹ ਭੁਲੇਖੇ ਚ ਨਾ ਰਿਹਾ ਕਰੋ, ਇਹ ਵੀ ਸਮਝਣ ਦੀ ਲੋੜ ਆ, ਬੜਾ ਕੁਛ ਚੱਲ ਰਿਹਾ। ਇਹ ਜਿਹੜੀ ਗੱਲ ਤੁਸੀਂ ਕੀਤੀ ਕਿ ਸਿਆਣਾ ਬਹਿਣਾ ਬੰਦਾ ਜਿਹਨੇ ਗਾਲ ਕੱਢੀ, ਉਹ ਖਬਰਾਂ ਸਿਆਣੇ ਬਹਿਣੇ ਬੰਦੇ ਦੀ ਫੋਟੋ ਲਾਈ ਹੋਵੇ, ਉਹਦੇ ਪਿੱਛੇ ਕੌਣ ਹੈ? ਹਾਂਜੀ,
1: ਜਿਹੜੀ ਗੱਲ ਆਪਾਂ ਕਰ ਰਹੇ ਸੀ, ਜਿਵੇਂ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਸਰਕਾਰ ਦੀਆਂ ਪਸੰਦ ਆ ਰਹੀਆਂ ਨੇ, ਜਾਂ ਜਿਹੜਾ ਉਹ ਸਰਵੇ ਹੋਇਆ ਉਹ ਨਿਊਟਰਲ ਸਰਵੇ ਸੀ, ਉਹ ਕਿਸੇ ਪਾਰਟੀ ਨੇ ਨਹੀਂ ਕਰਾਇਆ, ਉਹ ਨਾ ਹੀ ਕਿਸੇ ਮਤਲਬ ਜਾਂ ਸਰਕਾਰ ਨੇ ਕਰਾਇਆ, ਨਿਊਟਰਲ ਸਰਵੇ ਸੀ। ਉਹਦੇ ਵਿੱਚ ਮੁੱਖ ਮੰਤਰੀ ਪਹਿਲੇ ਨੰਬਰ 'ਤੇ ਆਏ ਆ, ਦੂਜੇ ਨੰਬਰ 'ਤੇ ਚੰਨੀ ਆਏ ਆ।
0: ਦੇਖੋ, ਇੱਕ ਇਹ ਵੀ ਸਵਾਲ ਮੈਂ ਸਮਝਾਦਾ, ਤੁਸੀਂ ਐਂ ਕਰੋ, ਤੁਸੀਂ ਸਰਵੇ ਕਰਾ ਲਓ। ਲੈ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਗੱਲ, ਆਪਾਂ ਸਾਰਾ ਕੁਛ ਛੱਡ ਕੇ ਘਰੇ ਬਹਿ ਜਾਂਗੇ। ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ, ਇਹ ਕਿੰਨੀਆਂ ਸੀਟਾਂ ਜਿੱਤੇ ਸੀ? 90-92। ਜੇ ਨਾ 100 ਸੀਟ ਆ ਗਈ, ਇਹਦਾ ਕਹਿੰਦੇ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ, ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਤੁਸੀਂ ਲਿਆਓ ਕਰਾ ਕੇ ਦੇਖੋ ਮੁਕਾਬਲਾ, ਪਤਾ ਲੱਗ ਜੂਗਾ।
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਬਥੇਰੇ ਨੇ, ਬਥੇਰੇ ਚੰਗੇ ਬੰਦੇ ਹੈਗੇ ਆ, ਇੱਕ ਹਲਕੇ ਦੇ 'ਚ ਕਈ ਕਈ ਬੰਦੇ ਹੈਗੇ ਆ। ਇਹ ਨਾ ਤੁਸੀਂ ਫਿਕਰ ਕਰੋ, ਇੱਕ ਤੋਂ ਇੱਕ ਵਧੀਆ ਤੋਂ ਵਧੀਆ ਇਮਾਨਦਾਰ ਚੰਗੀ ਛਵੀ ਵਾਲੇ ਬੰਦੇ ਦੇਵਾਂਗੇ। ਜੇ ਇੰਨਾ ਲੋਕਾਂ 'ਚ ਹਰਮਨ ਪਿਆਰਾ ਮੁੱਖ ਮੰਤਰੀ ਪੰਜਾਬ ਦਾ, ਇੰਨੀ ਇੰਨੀਆਂ ਸਕਿਉਰਟੀਆਂ, ਸੈਂਕੜੇ ਗੱਡੀਆਂ ਚੱਲ ਰਹੀਆਂ ਨੇ, ਚਲੋ ਪ੍ਰੋਟੋਕੋਲ ਮੰਨਦੇ ਹਾਂ,
1: ਪ੍ਰੋਟੋਕੋਲ ਹੁੰਦਾ
0: ਪ੍ਰੋਟੋਕੋਲ, ਚੱਲ ਜਾਣਾ ਪੈਂਦਾ, ਸਕਿਉਰਟੀ ਵੀ ਨਾਲ ਤੋਰਨੀ ਪੈਂਦੀ ਹੈ, ਛੱਡਦੇ ਨੇ ਕਰਨ ਪ੍ਰੋਟੋਕੋਲ ਲੋਕਾਂ 'ਚ ਆਉਣ ਵਿਚਰਨ,
1: ਲੱਖਾਂ ਜਾਂਦਾ ਪ੍ਰੋਟੋਕੋਲ ਛੱਡ ਕੇ,
0: ਚਲੋ ਹਾਂ ਚਲ ਜਾਂਦਾ
1: ਸਕਿਉਰਟੀ ਛੱਡ ਕੇ,
0: ਉੱਠ ਜਾਂਦਾ, ਕੋਈ ਮਸਲਾ ਨਹੀਂ। ਪਰ ਦੂਜੀ ਗੱਲ, ਚਲੋ ਇਹ ਵੀ ਚਲੋ ਆਪਾਂ ਸਕਿਉਰਟੀ ਦੇ ਦੇਖ ਲਓ ਪੱਖ ਤੋਂ ਵੀ ਨਹੀਂ ਆ ਸਕਦਾ, ਚਲ ਇੱਕ ਵਾਰੀ ਐਂ ਕਰ ਲਏ ਮੁੱਖ ਮੰਤਰੀ, ਮੁੱਖ ਮੰਤਰੀ ਕਹੇ ਵੀ ਮੈਂ ਓਪਨ ਡਿਬੇਟ 'ਚ ਬੈਠਣ ਨੂੰ ਤਿਆਰ ਹਾਂ, ਪੰਜਾਬ ਦੇ ਕੋਈ ਵੀ 20-50-100 ਬੰਦਾ ਆ ਕੇ ਮੇਰੇ ਨਾਲ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰ ਲੈਣ, ਕਿਉਂ ਡਰਦਾ ਫਿਰ? ਇਹ ਤਾਂ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਲਾਇਆ ਲੀਡਰਾਂ ਅੱਗੇ, ਲੋਕਾਂ ਨੂੰ ਬੋਲਣ ਲਾਇਆ, ਲੋਕ ਡਰਦੇ ਸੀ, ਤੁਹਾਨੂੰ ਮੁੱਖ ਮੰਤਰੀ ਕਿਉਂ ਡਰਦਾ? ਸੁਖਬੀਰ ਬਾਦਲ ਭਵੰਤ ਦਾ ਮੁਕਾਬਲਾ ਕਰ ਲੂ, ਰਾਜਾ ਵੜਿੰਗ ਕਰ ਲੂ, ਜਾਖੜ ਕਰ ਲੂ, ਕੋਈ ਬਿੱਟੂ ਵਰਗਾ ਕਰ ਲੂ, ਜਾਂ ਕੋਈ ਹੋਰ ਕਾਂਗਰਸੀ ਕਰ ਲੂ, ਲੱਗਦਾ ਕਰ ਲੂਗਾ? ਨਹੀਂ ਹੋਣਾ ਨਾ। ਜਿੰਨੇ ਵੀ ਬੰਦੇ ਅੱਜ ਸੋ ਕੱਲ ਤੁਰੇ ਫਿਰਦੇ ਨੇ, ਇਹ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ, ਸਾਨੂੰ ਮੌਕਾ ਦਿਓ, ਇਹ ਸਾਰੇ ਦਾਗੀ ਬੰਦੇ ਨੇ, ਸਰਕਾਰ ਇਹਨਾਂ ਨੇ ਚਲਾਈ ਹੈ, ਸਰਕਾਰਾਂ 'ਚ ਰਹੇ ਨੇ, ਕੋਈ ਮੰਤਰੀ, ਕੋਈ ਮੁੱਖ ਮੰਤਰੀ, ਉਹਨੂੰ ਸਾਰਿਆਂ ਉਹਨੂੰ ਪਤਾ ਸਾਰਿਆਂ ਦਾ। ਉਹ ਨਹੀਂ ਨਾ, ਮੈਂ ਆਮ ਲੋਕਾਂ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ, ਵੀ ਲੈ ਮੇਰਾ ਚੈਲੰਜ ਆ, ਕਰ ਕਬੂਲ, ਤੂੰ ਲਾ ਕੇ ਆਪਣਾ ਸਾਧਾ ਆਪਣਾ ਸਾਰਾ ਮੀਡੀਆ, ਤੂੰ 10-5 ਜਿੰਨੇ ਤੈਨੂੰ ਲੱਗਦਾ ਵੀ ਯਾਰ ਆ ਜਾਓ, 5-10 ਬੰਦੇ, 20 ਬੰਦੇ ਜਿਹੜੇ ਆਉਣਾ ਚਾਹੁੰਦੇ ਆ, ਮੈਂ ਗੱਲ ਕਰਨ ਨੂੰ ਤਿਆਰ ਹਾਂ ਹਰ ਮੁੱਦੇ ਤੇ। ਕੋਈ ਮੀਡੀਆ, ਕੋਈ ਪੱਤਰਕਾਰ ਸਵਾਲ ਪੁੱਛ ਲਏ, ਉਹ ਚੈਨਲ ਬੰਦ ਕਰ ਦਿੰਦੇ ਆ, ਪਰਚੇ ਪਵਾ ਦਿੰਦੇ ਆ, ਇੰਨਾ ਡਰ ਕੌਣ ਨੇ? ਵੈਭਵ ਕੁਮਾਰ ਵਰਗੇ ਜਿਹੜੇ ਮੁੱਖ ਮੰਤਰੀ ਨਾਲ ਮਗਰ ਮਗਰ ਤੁਰੇ ਫਿਰਦੇ ਆ, ਅੱਜ ਕੱਲ ਮੁੱਖ ਮੰਤਰੀ ਸਾਡੇ ਜਨਾਬ ਸਤੌਜ ਵਾਲੇ ਮਹਾਰਾਜ ਜੀ ਗਏ ਹੋਏ ਆ ਵਿਦੇਸ਼ਾਂ ਦੇ ਵਿੱਚ,
1: ਲੱਖੇ ਨੂੰ ਸਵਾਲਾਂ ਦਾ ਡਰ ਨਹੀਂ ਆ?
0: ਮੈਂ ਕਹਿੰਦਾ ਕਰੋ, ਖੁੱਲ ਕੇ ਹੋਣੇ ਚਾਹੀਦੇ ਆ, ਸਾਨੂੰ ਹਜ਼ਾਰਾਂ ਸਵਾਲ ਪੁੱਛੋ, ਹਜ਼ਾਰਾਂ ਬੰਦਾ,
1: ਲੱਖੇ ਲੱਖੇ ਬਾਰੇ ਵੀ ਕਿਹਾ ਜਾਂਦਾ, ਲੱਖਾਂ ਪੱਤਰਕਾਰਾਂ ਨਾਲ ਉਲਝ ਜਾਂਦਾ, ਕਿਸੇ ਸਮੇਂ ਖਬਰਾਂ ਵੀ ਲੱਗੀਆਂ ਜਾਂ ਇਹ ਗੱਲਾਂ ਵੀ ਹੋਈਆਂ,
0: ਉਲਝ ਜਾਂਦਾ, ਮੈਂ ਕਦੋਂ ਮੁੱਕਰਨਾ, ਉਲਝ ਜਾਂਦਾ ਮੈਂ ਬੰਦਾ, ਗੁੱਸਾ ਵੀ ਆ ਜਾਂਦਾ,
1: ਤੇ ਫਿਰ ਸੀਐਮ ਵੀ ਬੰਦਾ ਹੀ ਆ,
0: ਤੇ ਮੈਂ ਕਦੋਂ ਕਹਿੰਦਾ? ਸਵਾਲ ਜਵਾਬ ਤਾਂ ਹੋਣੇ ਚਾਹੀਦੇ, ਮੈਨੂੰ ਹੋ ਜਾਣਾ, ਮੁੱਖ ਮੰਤਰੀ ਨੂੰ ਹੋ ਜਾਣਾ, ਕਰ ਲਓ, ਮੈਨੂੰ ਕੋਈ ਕਰ ਲਈ? ਹਾਂ ਮੈਂ ਜਾਂ ਇੱਦਾਂ ਮੁੱਕਰਦਾ ਹੋਵਾਂ ਵੀ ਹਾਂ ਕਿਤੇ ਉਲਝਦਾ ਨੀ, ਉਲਝਦਾ, ਗੁੱਸਾ ਵੀ ਆ ਜਾਂਦਾ।

0: ਕਰੋ, ਮੇਰਾ ਚੈਲੰਜ ਆ ਜਾਓ, ਮੈਨੂੰ ਪੁੱਛ ਲਓ ਸਵਾਲ, ਇਹਨੂੰ ਬਿਠਾ ਲਓ, ਇਹਨਾਂ ਨੂੰ ਕਰੋ ਗੱਲਬਾਤ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਨਾ ਸਾਨੂੰ ਪਤਾ ਲੱਗ ਜੂਗਾ, ਨਾ ਲੋਕਾਂ ਨੂੰ ਪਤਾ ਲੱਗ ਜਾਊ ਕਿੰਨੇ ਕੁ ਚ ਕੌਣ ਕਿੰਨੇ ਕੁ ਚ ਪਾਣੀ ਚ।
1: ਜਿਹੜੀ ਗੱਲ ਮੁੱਖ ਮੰਤਰੀ ਕਹਿੰਦੇ ਆ ਕਿ ਜੋ ਕੰਮ 75 ਸਾਲਾਂ ਚ ਨਹੀਂ ਹੋਏ ਅਸੀਂ ਉਹ ਕਰ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਸਾਰਾ ਕੁਝ ਵਧੀਆ ਕਰ ਰਹੇ ਹਾਂ, ਕਈ ਖਿਡਾਰੀ ਵੀ ਜੁਆਇਨ ਕਰ ਰਹੇ ਆ, ਹੁਣ ਅੱਜ ਪਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ, ਸਾਰੇ ਖਿਡਾਰੀ ਤੁਹਾਡੇ ਨਾਲ ਹੀ ਖੇਡਦੇ ਰਹੇ ਆ, ਹੋਰ ਬੜੇ ਲੋਕ ਕਰ ਰਹੇ ਆ, ਉਹਨਾਂ ਬਾਰੇ ਫਿਰ ਕਿਵੇਂ, ਜਾਂ ਜਿਹੜੀ ਗੱਲ
0: ਮੈਂ ਦੇਖੋ, ਚਲੋ ਕਬੱਡੀ ਤੇ ਤੁਸੀਂ ਗੱਲ ਛੇੜ ਲਈ, ਕਬੱਡੀ ਤੇ ਜਦੋਂ ਆਪਾਂ ਗੱਲ ਕਰਦੇ ਨਾ ਤਾਂ ਵਿਵਾਦ ਜਿਹਾ ਖੜਾ ਹੋ ਜਾਂਦਾ, ਕਿ ਮੈਂ ਅੱਜ ਵੀ ਕਹਿਣਾ ਵੀ ਜੇ ਕਬੱਡੀ ਮਹਿਬੂਬ ਖੇਡ ਆ ਪੰਜਾਬੀਆਂ ਦੀ, ਤੇ ਜੇ ਕਬੱਡੀ ਬਚਾਉਣੀ ਆ ਤਾਂ ਅੱਜ ਵੀ ਕੁਛ ਸਰਹੱਦ ਬੰਦਿਆਂ ਨੂੰ ਅੱਗੇ ਲੱਗ ਕੇ ਬਚਾਉਣੀ ਚਾਹੀਦੀ ਹੈ, ਜੋ ਇਹ ਚ ਨਸ਼ਾ, ਜੋ ਇਹ ਚ ਗੈਂਗਸਟਰਵਾਦ, ਜੋ ਵੀ ਚ ਹੈਗਾ ਉਹ ਜੇ ਅਸੀਂ ਦੂਰ ਕਰਨਾ ਤੇ ਬੰਦਿਆਂ ਨੂੰ ਇਹਦੇ ਲਈ ਉਪਰਾਲੇ ਕਰਨੇ
1: ਚਾਹੀਦੇ,
0: ਅਸੀਂ ਸਾਡਾ ਕੋਈ ਸਹਿਯੋਗ ਲੈਣਾ ਚਾਹੂਗਾ, ਅਸੀਂ ਜਿੰਨੇ ਜੋਗਰੇ ਹੈਗੇ ਸਹਿਯੋਗ ਕਰਨ ਨੂੰ ਤਿਆਰ ਹਾਂ। ਉਹ ਮੁੱਦਾ ਮੈਂ ਠਾਇਆ ਸੀ ਪਰ ਉਹ ਇੱਕ ਵਾਰੀ ਭਖਿਆ ਫਿਰ ਦਬ ਗਿਆ, ਕਿਉਂਕਿ ਮੇਰਾ ਖੇਤਰ ਨਹੀਂ ਆ, ਨਾ ਮੈਂ ਕੋਚ ਹਾਂ, ਨਾ ਮੈਂ ਕਿਸੇ ਖੇਤਰ ਚ ਕੰਮ ਕਰ ਰਿਹਾ ਇਸ ਦੇ ਵਿੱਚ। ਜਿਹੜੇ ਬੰਦੇ ਇਸ ਖੇਤਰ ਚ ਕੰਮ ਕਰਦੇ ਆ, ਵੱਖ ਵੱਖ ਫੈਡਰੇਸ਼ਨ ਵਾਲੇ ਨੇ, ਕੋਚ ਨੇ, ਦੂਜੇ ਤੀਜੇ ਜੋ ਵੀ ਹੈਗੇ ਆ, ਤਾਂ ਉਹਨਾਂ ਨੂੰ ਇਹ ਸੁਧਾਰ ਲਈ ਕੰਮ ਕਰਨਾ ਚਾਹੀਦਾ। ਪਰ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਬੱਡੀ ਵਾਲਿਆਂ ਨੂੰ ਕਿ ਦੇਖੋ ਤੁਸੀਂ ਤੁਹਾਨੂੰ ਲੋਕ ਪਸੰਦ ਕਰਦੇ ਆ, ਤੁਹਾਡੀ ਖੇਡ ਕਰਕੇ ਕਰਦੇ ਆ, ਤੁਹਾਨੂੰ ਦੇਖਣਾ ਚਾਹੁੰਦੇ ਆ ਲੋਕ, ਤੁਸੀਂ ਚੰਗਾ ਖੇਡਿਓ, ਤੁਸੀਂ ਆਪਣੇ ਨਾਲ ਦਾਗ ਨਾ ਲਵੋ ਆਪਣੇ ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ, ਸੋ ਲੋਕਾਂ ਨੇ ਬਖਸ਼ਣਾ ਨਹੀਂ। ਲੋਕ ਜਦੋਂ ਫਿਰ ਇਹ ਨਹੀਂ ਦੇਖਦੇ ਵੀ ਤੁਸੀਂ ਕੀ ਕੀਤਾ, ਕਿੱਡਾ ਤਕੜੇ ਤੁਸੀਂ ਖਿਡਾਰੀ ਹੋ, ਕੀ ਤੁਸੀਂ ਕਰਦੇ ਰਹੇ ਹੋ, ਜਦੋਂ ਤੁਸੀਂ ਪੰਜਾਬ ਦੇ ਜਿਹੜੇ ਵਿਰੋਧੀ ਧਿਰਾਂ ਨੇ, ਪੰਜਾਬ ਦੇ ਜਿਹੜੇ ਗਦਾਰ ਧਿਰਾਂ ਨੇ, ਜਿਨ੍ਹਾਂ ਨੇ ਪੰਜਾਬ ਨਾਲ ਧਰੋ ਕਮਾਇਆ, ਜੇ ਤੁਸੀਂ ਉਹਨਾਂ ਨਾਲ ਚਲੇ ਜਾਂਦੇ ਹੋ ਫਿਰ ਲੋਕ ਭੁੱਲ ਜਾਂਦੇ ਵੀ ਇਹ ਕੋਈ ਸਾਡਾ ਤਕੜਾ ਚੰਗਾ ਕਲਾਕਾਰ ਆ ਜਾਂ ਚੰਗਾ ਖਿਡਾਰੀ ਆ, ਨਹੀਂ ਬਰਦਾਸ਼ਤ ਕਰਦੇ ਲੋਕ। ਦੇਖੋ ਮੂਸੇ ਵਾਲਾ ਬੜਾ ਮਸ਼ਹੂਰ ਕਲਾਕਾਰ ਸੀ, ਬੜਾ ਹਰਮਨ ਪਿਆਰਾ ਸੀ, ਬੜੇ ਲੋਕ ਪਸੰਦ ਕਰਦੇ ਸੀ, ਪਰ ਜਦੋਂ ਮੂਸੇ ਵਾਲੇ ਨੇ ਕਾਂਗਰਸ ਦੇ ਵਿੱਚ ਲੈ ਗਿਆ, ਲੋਕਾਂ ਨੇ ਹਰਾਤਾ, ਫਿਰ ਨਹੀਂ ਲੋਕ ਬਖਸ਼ਦੇ। ਸੋ ਜਿਹੜੇ, ਹਾਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਕੁਛ ਚੰਗੇ ਵੀ ਹੈਗੇ ਆ ਜਿਹੜੇ ਹਲੇ ਵੀ ਸੋਚਦੇ ਆ ਪੰਜਾਬ ਬਾਰੇ, ਦਰਦ ਰੱਖਦੇ ਆ ਜਾਂ ਕੁਛ ਕਰਨਾ ਚਾਹੁੰਦੇ ਆ, ਪਰ ਬਹੁਗਿਣਤੀ ਪੰਜਾਬੀਆਂ ਦੀ ਜਿਹੜੀ ਉਹ ਭੇਡ ਚਾਲ ਵਾਲੀ ਹੋ ਗਈ ਆ।
1: ਸਿੱਧੂ ਦੀ ਤੁਸੀਂ ਗੱਲ ਕੀਤੀ ਆ, ਇੱਕ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਆ। ਪੰਜਾਬ ਪੁਲਿਸ ਨੇ ਲਿਖਿਆ ਬ੍ਰੋਡਕਾਸਟਿੰਗ ਮਿਨਿਸਟਰੀ ਨੂੰ ਕਿ ਤੁਸੀਂ ਇਹਦੇ ਤੇ ਬੈਨ ਲਾਓ, ਉਦੋਂ ਬਾਅਦ ਬੈਨ ਵੀ ਲਾਇਆ DGP ਯਾਦਵ, ਇਹ ਗੱਲ ਆਖਦੇ ਆ ਕਿ ਅਸੀਂ ਬੈਨ ਲਵਾਇਆ, ਜਾਂ ਵੱਖ ਵੱਖ ਪੋਲੀਟੀਸ਼ੀਅਨ ਕਲੇਮ ਕਰਦੇ ਆ ਜਿਹਨਾਂ ਨੇ PM ਨੂੰ ਚਿੱਠੀ ਲਿਖੀ ਜਾਂ HM ਨੂੰ ਲਿਖੀ ਜਾਂ ਬਾਕੀਆਂ ਨੂੰ।
0: ਦੇਖੋ ਇੱਕ ਤਾਂ ਗੱਲ ਫਿਲਮ ਵਾਲੀ ਆ ਗਈ, ਇੱਕ ਫਿਲਮ ਉਹ ਜੀ ਨਿਊਜ਼ ਵਾਲੇ ਰਿਲੀਜ਼ ਕਰ ਰਹੇ ਨੇ, ਜਿਹੜੀ ਵੈਬ ਸੀਰੀਜ਼ ਲਾਰੈਂਸ ਪੰਜਾਬ ਦੇ, ਜਿਹਨੇ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪੰਜਾਬ ਦੇ ਹੀਰੋ ਤਾਂ ਇੱਕ ਤੋਂ ਇੱਕ ਵੱਧ ਕੇ ਨੇ, ਜਿਨ੍ਹਾਂ ਨੇ ਪੰਜਾਬ ਖਾਤਰ ਕੁਰਬਾਨੀਆਂ ਕੀਤੀਆਂ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਜਿਹੜਾ ਬਹੁਤ ਵੱਡਾ ਬੰਦਾ ਮਨੁੱਖੀ ਅਧਿਕਾਰਾਂ ਲੜਾਈ ਲੜਨ ਵਾਲਾ, ਉਹਦੇ ਤੇ ਫਿਲਮ ਆਈ ਸੀ 95 ਪੰਜਾਬ, ਉਹ ਬੈਨ ਆ ਡੱਬੇ ਚ ਪਈ ਹੈ। ਉਹ ਫਿਲਮ ਜਿਹੜੇ ਹੋਏ ਸਿੱਖਾਂ ਦੇ ਉੱਤੇ ਜ਼ੁਲਮ ਦੀ ਕਹਾਣੀ ਨੂੰ ਪੇਸ਼ ਕਰਦੀ ਹੈ, ਸਿੱਖਾਂ ਦੇ ਕਤਲੇਆਮ, ਸਿੱਖਾਂ ਦਾ ਜੋ ਘਾਣ ਹੋਇਆ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ, ਸੱਚਾਈ ਦਿਖਾਈ ਗਈ। ਉਹ ਬੈਨ ਹੈ, ਉਹ ਚਲਾ ਨਹੀਂ ਰਿਹਾ ਕਿ ਉਹਨੂੰ, ਕਿੰਨੇ ਚਿਰ ਤੋਂ ਉਹ ਲਟਕਿਆ ਹੋਇਆ ਮਸਲਾ, ਹਾਈ ਕੋਰਟਾਂ ਚ ਵੀ, ਸੁਪਰੀਮ ਕੋਰਟਾਂ ਤੱਕ ਚਲਿਆ ਗਿਆ ਮਸਲਾ, ਉਹ ਸਰਕਾਰਾਂ ਤੱਕ ਚਲਿਆ ਗਿਆ ਮਸਲਾ, ਉਹਨੂੰ ਨਹੀਂ ਚਲਾਇਆ ਜਾ ਰਿਹਾ। ਪਰ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੀ ਫਿਲਮ ਜਿਹੜੀ ਉਹ ਉਹਨੂੰ ਹੀਰੋ ਬਣਾ ਕੇ ਪੰਜਾਬ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਅਗਲੀ ਗੱਲ ਆ ਜਾਂਦੀ ਹੈ ਲਾਰੈਂਸ ਬਿਸ਼ਨੋਈ ਹੈ ਕਿੱਥੇ, BJP ਦੀ ਰਹਿਨੁਮਾਈ ਦੇ ਹੇਠਾਂ ਉਹਨਾਂ ਨੇ ਆਪਣੇ ਜੇਲ੍ਹ 'ਚ ਰੱਖਿਆ ਹੋਇਆ, ਗ੍ਰਹਿ ਮੰਤਰਾਲੇ ਵੱਲੋਂ ਲਿਖ ਕੇ ਆਇਆ ਹੋਇਆ ਵੀ ਇਹਨੂੰ ਤੁਸੀਂ ਕਿਸੇ ਵੀ ਸਟੇਟ ਦੀ ਪੁਲਿਸ ਆ ਜਿਹੜੀ ਉਹ ਰਿਮਾਂਡ 'ਤੇ ਨਹੀਂ ਲਿਜਾ ਸਕਦੀ, ਕੋਈ ਪੁੱਛਗਿੱਛ ਕਰਨੀ ਇੱਥੇ ਕਰੋ। ਇਹਦਾ ਸਾਫ਼ ਨਜ਼ਰ ਆਉਂਦਾ ਆਪਾਂ ਨੂੰ ਵੀ ਕੌਣ ਇਹਦੇ ਪਿੱਛੇ, ਕਿਹੜੀਆਂ ਧਿਰਾਂ, ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਦੂਜੇ ਪਾਸੇ ਆ ਜਾਓ, ਲਾਰੈਂਸ ਬਿਸ਼ਨੋਈ ਦੀ ਪੰਜਾਬ ਦੇ ਥਾਣੇ ਦੇ ਵਿੱਚ ਇੱਕ ਦਫ਼ਤਰ ਦੇ ਵਿੱਚ ਇੰਟਰਵਿਊ ਹੋ ਜਾਂਦੀ ਹੈ,

0: ਅੱਜ ਤੱਕ 50 ਸਰਕਾਰ ਨੇ ਕੀ ਕੀਤਾ ਉਹਦੇ ਬਾਰੇ? ਉਹੀ ਗੱਲ ਆ ਗਈ ਨਾ, ਇੱਕ ਸਮਾਂ ਸੀਗਾ ਜਦੋਂ ਸਿੱਧੂ ਮੂਸੇਵਾਲਾ ਮਰਦਾ ਲੋਕਾਂ ਦੇ ਵਿੱਚ ਇੰਨਾ ਮਤਲਬ ਕਿ ਗੁੱਸਾ ਤੇ ਰੋਹ ਸੀਗਾ ਵੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਰਕਾਰ ਆ, ਕਿਉਂਕਿ ਇਹਨਾਂ ਨੇ ਸਿਕਿਉਰਿਟੀ ਵਾਲੀ ਗੱਲ ਲੀਕ ਕੀਤੀ, ਸਿਕਿਉਰਿਟੀ ਵਾਪਸ ਲਈ ਫਿਰ ਗੱਲ ਜਨਤਕ ਕਰਤੀ, ਉਹ ਆਪ ਮੰਨੇ ਮਾਰਨ ਵਾਲੇ ਵੀ ਸਾਨੂੰ ਇਸ ਤੋਂ ਬਾਅਦ ਸਤਰਕ ਹੋ ਗਏ ਵੀ ਹੁਣ ਸਿਕਿਉਰਿਟੀ ਘੱਟ ਗਈ ਆ ਤੇ ਜਿਹੜਾ ਇਹਨੂੰ ਹੁਣ ਟਾਰਗੇਟ ਕਰਨਾ ਸੌਖਾ। ਭੁੱਲ ਗਏ ਲੋਕ, ਕੋਈ ਚੇਤੇ ਨੀ ਲੋਕਾਂ ਦੇ, ਉਦੋਂ ਲੋਕ ਕਹਿੰਦੇ ਕਿ ਭਗਵੰਤ ਮਾਨ ਕਾਤਲ ਆ ਸਿੱਧੂ ਮੂਸੇਵਾਲੇ ਦਾ, ਹੁਣ ਕਦੀ ਲੈਂਟ ਜਿਹੜੀ ਦਿਨੇ ਆਉਣ ਲੱਗ ਗਈ ਉਹਦੇ ਪਿੱਛੇ ਭੁੱਲ ਗਏ। ਇੰਨੀ ਕੁ ਸਾਡੀ ਆਹ ਸਾਡੀ ਸੋਚ ਆ, ਆਹ ਮਾਨਸਿਕਤਾ ਸਾਡੇ ਲੋਕਾਂ ਦੀ, ਛਿੱਤਰ ਵੀ ਤਾਂ ਹੀ ਖਾ ਰਹੇ ਆ। ਫਿਰ ਇਹ ਗੱਲ ਮੇਰੀ ਚੇਤੇ ਰੱਖਿਓ, 12 ਦੇ ਵਿੱਚ ਜਦੋਂ ਬਾਦਲ ਦੁਬਾਰੇ ਆਏ ਆ ਨਾ, ਰੌਂਦ ਕੇ ਰੱਖਤਾ ਸੀ ਪੰਜਾਬ ਉਹਨਾਂ ਨੇ, ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕੰਨਾਂ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ। ਇੰਨੀ ਮਾੜੀ ਕਰਨਗੇ ਪੰਜਾਬ ਨਾਲ ਇਹ, ਇਹਨਾਂ ਗੱਲਾਂ ਪਿੱਛੇ ਨਾ ਤਰੇ ਫਿਰ ਉਹ ਵੀ ਲੈਟ ਦਿਨੇ ਆਉਣ ਲੱਗ ਗਈ, ਲੈਟ ਰਾਤ ਨੂੰ ਆਉਣ ਲੱਗ ਗਈ, ਆ ਬਿਜਲੀ ਮੁਫ਼ਤ ਹੋ ਗਈ, ਸਫ਼ਰ ਮੁਫ਼ਤ ਹੋ ਗਿਆ, ਹਜ਼ਾਰ ਹਜ਼ਾਰ ਆ ਗਿਆ। ਇਹ ਨਾ ਸੋਚੋ ਯਾਰ ਮਾਰੇ ਜਾਓਗੇ। ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੁੱਦਿਆਂ ਤੇ ਆ ਜਾਓ, ਮੁੱਦਿਆਂ ਦੀ ਗੱਲ।
1: ਜਿਹੜੀ ਹਜ਼ਾਰ ਹਜ਼ਾਰ ਦੀ ਗੱਲ ਆ ਜਾਂ 1500 ਦੀ, ਉਹ ਤਾਂ ਸਰਕਾਰ ਕਹਿ ਰਹੀ ਅਸੀਂ ਸਨਮਾਨ ਭੱਤਾ ਬੀਬੀਆਂ ਨੂੰ, ਮਾਵਾਂ ਧੀਆਂ ਸਨਮਾਨ ਜਿਹੜਾ ਸਕੀਮ ਅਸੀਂ ਸ਼ੁਰੂ ਕੀਤੀ ਆ, ਸਨਮਾਨ ਦੇ ਰਹੇ ਹਾਂ ਅਸੀਂ ਤਾਂ ਧੀਆਂ ਭੈਣਾਂ ਨੂੰ।
0: ਇਹ ਵੋਟ ਖਰੀਦਣ ਦੀ ਹੀ ਇੱਕ ਸਕੀਮ ਆ, ਜਿਵੇਂ ਬਿਹਾਰ ਚ ਮੋਦੀ ਨੇ ਖਰੀਦੀ ਬੀਬੀਆਂ ਦੇ ਖਾਤੇ ਚ ਪੈਸੇ ਪਾਤੇ। ਹੁਣ ਹੋ ਸਕਦਾ ਇਹ 3 ਮਹੀਨੇ 4 ਮਹੀਨੇ ਇਕੱਠੀ ਪਾ ਦੇਣ, ਜਿਹੜੀ ਬੀਬੀ ਦੇ ਖਾਤੇ ਚ 1000-1000 ਰੁਪਈਆ ਆ ਗਿਆ, ਇਕੱਠਾ ਡਿੱਗਿਆ 4000 ਰੁਪਈਆ 5000 ਰੁਪਈਆ, ਉਹਦਾ ਕੋਈ ਆਰਡਰ ਵੋਕਰ ਚੰਗੀ ਹੈ? ਮੈਂ ਉਹ ਗੱਲ ਦੱਸਦਾ ਨਾ, ਮੇਰਾ ਇੱਕ ਮਿੱਤਰ ਪਿੰਡ ਦਾ, ਮੈਂ ਨਾਂ ਨੀ ਲੈਂਦਾ, ਪੰਚਾਇਤ ਮੈਂਬਰ ਹੈ ਮੇਰੇ ਮੌੜ ਹਲਕੇ ਚ, ਮੈਂ ਆ ਪਿੱਛੇ ਵਿਸਾਖੀ ਦੇ ਇਕੱਠ ਦੇ ਸੰਬੰਧ ਚ ਗਿਆ ਉੱਥੇ
1: ਜੀ,
0: ਉਹ ਮੈਨੂੰ ਸੁਣਾਉਣ ਲੱਗ ਗਿਆ, ਕਹਿੰਦਾ ਬਾਈ ਜਿਹਨਾਂ ਕੋਲੇ 15-15-20-20 ਕਿੱਲੇ ਜ਼ਮੀਨ ਆ ਨਾ, ਕਹਿੰਦਾ ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆਹ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ, ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ। ਇਸੇ ਗੱਲ ਦਾ ਰੋਣਾ, ਇਸੇ ਗੱਲ ਦਾ ਰੋਕਦੇ ਆ ਕਿ ਛੱਡ ਦਿਓ ਲਾਲਚਾਂ ਨੂੰ, ਇਹ ਨਿੱਜ ਨੂੰ ਛੱਡ ਦਿਓ, ਤੁਹਾਡੀਆਂ ਨਸਲਾਂ ਫਸਲਾਂ ਸਭ ਤਬਾਹ ਹੋ ਜਾਣਾ ਇੱਥੇ। ਪਰ ਨਹੀਂ, ਇਹਨਾਂ ਲੋਕਾਂ ਦੇ ਗੱਲ ਨਹੀਂ ਪੈਂਦੀ, ਇਹ ਖਾਨੇ ਚ ਗੱਲ ਨਹੀਂ ਪੈਂਦੀ, ਜਦੋਂ ਉਦੇ ਪਊ ਜਿੱਦੇ ਸਾਰਾ ਕੁਛ ਭੱਤਾ ਬਣਾ ਲਿਆ, ਨੁਕਸਾਨ ਕਰਾ ਲਿਆ, ਉਹਦੇ ਗਵਾਉਣ ਨੂੰ ਕੋਈ ਰਹਿਣਾ ਨਹੀਂ, ਪਾਉਣ ਨੂੰ ਕੋਈ ਰਹਿਣਾ ਨਹੀਂ, ਉਹਦੇ ਜੋ ਮਰਜ਼ੀ ਕਰੀ ਜਾਓ, ਕਹੇ ਰੋਈ ਜਾਓ ਪਿੱਟੀ ਜਾਓ, ਫਿਰ ਸਾਡੇ ਪਹਿਲੇ ਕੀ ਹੈ।
1: ਅੰਮ੍ਰਿਤਪਾਲ ਦੀ ਤੁਸੀਂ ਗੱਲ ਕੀਤੀ ਸੀ ਵੀ ਮਤਲਬ ਜੇ ਉਹਨਾਂ ਨੂੰ ਅੱਜ ਪੰਜਾਬ ਚ ਲਿਆਉਂਦੇ ਆ ਤਾਂ ਸਭ ਤੋਂ ਹਾਰਮਨ ਪਿਆਰਾ ਚਿਹਰਾ ਪੰਜਾਬ ਦਾ ਉਹ ਹੋਣਗੇ, ਨਾ ਕਿ ਕੋਈ ਹੋਰ, ਮਤਲਬ 100 ਸੀਟਾਂ ਆਉਣਗੀਆਂ। ਵਿਕਰਮ ਮਜੀਠੀਆ ਦਾ ਪਿਛਲੇ ਦਿਨੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਇਆ ਸੀ, ਉਹਨੂੰ ਕਿਵੇਂ ਦੇਖਿਆ ਜਾਵੇ?
0: ਇਹ ਉਹੀ ਵਿਕਰਮ ਮਜੀਠੀਆ ਜਿਹੜਾ ਕਹਿੰਦਾ ਸੀਗਾ 10 ਦਿਨ ਸਾਨੂੰ ਦੇ ਦਿਓ ਬੰਦੇ ਦਾ ਪੁੱਤ ਬਣਾ ਦਿਆਂਗੇ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵਿਕਰਮ ਮਜੀਠੀਆ ਦਾ ਬਿਆਨ ਕੀ ਸੀ? ਸੁਣਿਆ ਹੋਣਾ ਤੁਸੀਂ ਕਿ ਸਰਕਾਰ ਕੁਛ ਕਰਦੀ ਨਹੀਂ, ਸਰਕਾਰ ਫੜਦੀ ਨਹੀਂ, ਸਾਨੂੰ ਦਿਓ 10 ਦਿਨ ਅਸੀਂ ਤੁਹਾਨੂੰ ਬੰਦਾ ਬਣਾ ਕੇ ਦਿਖਾਈਏ। ਹੁਣ ਕਹਿੰਦੇ ਜੀ ਉਹਦੇ ਧੱਕਾ ਹੋ ਰਿਹਾ, ਗੱਲ ਵਾਰ ਵਾਰ ਸਿਮਰ ਸਿਆ ਉੱਥੇ ਆਏ। ਸਾਡੇ ਲੋਕਾਂ ਦੀ ਯਾਰ ਸੋਚ, ਸਾਡੀ ਯਾਦ ਸ਼ਕਤੀ ਇੰਨੀ ਕੁ ਕਮਜ਼ੋਰ ਹੋ ਗਈ ਕਿ ਤੜਕੇ ਛਿੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਹਾਂ, ਹੱਥ ਨੇ ਪੁੜੇ ਕਟਾ ਕੇ ਤੜਕੇ ਅਗਲੇ ਨਾਲ ਤੁਰੇ ਫਿਰਦੇ ਹੁੰਦੇ ਹਾਂ, ਅਸੀਂ ਤਾਂ ਇੰਨੇ ਕੁ ਜੁਗ ਰਹੇ ਹਾਂ। ਉਹ ਗਈ ਸਾਡੇ 'ਚ ਗੱਲ ਵੀ ਊਧਮ ਸਿੰਘ ਨੇ ਕਦੇ ਕਿੰਨੇ ਸਾਲਾਂ ਬਾਅਦ ਜਾ ਕੇ ਡੈਰ ਨੂੰ ਮਾਰਿਆ ਸੀ, ਆਪਣੇ ਦਿਲ 'ਚ ਗੱਲ ਰੱਖੀ ਸੀ ਨਾ, ਉਹ ਸਾਡੇ ਸੂਰਮੇ ਉਹੀ ਸੀਗੇ, ਯੋਧੇ ਉਹੀ ਸੀ ਸਾਡੇ ਲੋਕ, ਜਿਹੜੇ ਸਾਲਾਂ ਬੱਧੀ ਦਹਾਕਿਆਂ ਬੱਧੀ ਛੱਡੋ, ਉਦੋਂ ਤਾਂ ਇਹ ਵੀ ਹੁੰਦਾ ਸੀਗਾ ਵੀ ਜੇ ਇੱਕ ਕਿਸੇ ਦੇ ਪਿਓ ਦਾ ਕਤਲ ਹੋ ਗਿਆ, ਕਿਸੇ ਭਰਾ ਦਾ ਕਤਲ ਹੋ ਗਿਆ, ਤਾਂ ਉਹਦੀਆਂ ਅਗਲੀਆਂ ਪੀੜ੍ਹੀਆਂ ਨੇ ਬਦਲਾ ਲਿਆ। ਇੰਨਾ ਸਾਡਾ ਯਾਦ ਸ਼ਕਤੀ ਮਜ਼ਬੂਤ ਸੀ ਤੇ ਐਡਾ ਸਾਡੇ ਦਿਮਾਗ ਤੇ ਦਿਲ ਦੇ ਵਿੱਚ ਇਹ ਗੱਲ ਰਹਿੰਦੀ ਸੀ ਵੀ ਨਹੀਂ ਯਾਰ ਇਹ ਸਾਡਾ ਘਾਣ ਕੀਤਾ, ਇਹਨੂੰ ਅਸੀਂ ਮਾਫ਼ ਨਹੀਂ ਕਰਨਾ। ਹੁਣ ਤਾਂ ਘਾਣ ਕਰਾ ਕੇ ਜਵਾਨੀਆਂ ਦਾ, ਕਿਸਾਨੀਆਂ ਦਾ, ਇਨਸਾਨਾਂ ਦਾ, ਧਰਤੀ ਦਾ, ਮੈਂ ਕਈ ਵਾਰੀ ਬੜੇ ਵਾਰੀ ਜ਼ਿਕਰ ਕੀਤਾ, ਮੈਂ ਕਿਹਾ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਦਰਬਾਰ ਸਾਹਿਬ ਢਹਾ ਕੇ, ਅਕਾਲਤਾ ਸਾਹਿਬ ਢਹਾ ਕੇ, ਹਜ਼ਾਰਾਂ ਤੁਸੀਂ ਮੁੰਡਾ ਮਰਵਾ ਕੇ, ਬਲਾਤਕਾਰ ਕਰਾ ਕੇ

0: ਜਵਾਕੜੀਆਂ ਦੇ ਜਵਾਕ ਤੁਸੀਂ ਮਰਵਾ ਕੇ ਅੱਗਾਂ ਲਵਾ ਕੇ ਗੁਰੂ ਘਰਾਂ ਨੂੰ ਗਲਾਂ ਟਾਇਰ ਪਵਾ ਕੇ ਤੁਸੀਂ ਤਿੰਨ ਵਾਰੀ ਕਾਂਗਰਸ ਬਣਾਈ, ਤੁਸੀਂ ਆਪਣੇ ਨੂੰ ਸਿੱਖ ਆਉਂਦੇ ਹੋ, ਹੈ ਇਹਨਾਂ ਕੋਲ ਜਵਾਬ ਕੋਈ? ਬੇਅਦਬੀਆਂ ਕਰਾ ਕੇ ਤੁਸੀਂ ਵਿਆਹ ਕਲਾਂ ਗੋਲੀ ਕਾਂਡ ਕਰਾ ਕੇ ਸੈਣੀ ਵਰਗੇ ਡੀ ਜੀ ਪੀ ਲਵਾ ਕੇ ਇਹ ਆਲਾ ਲਾਲ ਵਰਗੇ ਨੂੰ ਟਿਕਟਾਂ ਦੇ ਵਿਆ ਕੇ ਅਹੁਦੇ ਦਿੱਤੇ ਇਹਨਾਂ ਲੋਕਾਂ ਨੇ, ਜਿੰਨਾ ਬੁੱਚੜਾਂ ਨੇ ਸਾਡੇ ਮੁੰਡੇ ਮਾਰੇ 80-90 ਦੇ ਦੌਰ 'ਚ ਝੂਠੇ ਪੁਲਿਸ ਮੁਕਾਬਲੇ 'ਚ, ਉਹਨਾਂ ਨੂੰ ਅਹੁਦਿਆਂ ਨੂੰ ਅਹੁਦਿਆਂ 'ਤੇ ਬਿਠਾਇਆ, ਉਹਨਾਂ ਨੂੰ ਇਹਨਾਂ ਨੇ ਬਚਾਇਆ ਸਰਕਾਰ ਨੇ ਬਾਦਲਾਂ ਨੇ, ਕੀ ਕਾਂਡ ਨਹੀਂ ਕੀਤਾ ਬਾਦਲਾਂ ਨੇ ਦੱਸੋ ਪੰਜਾਬ ਦਾ? ਇਹ ਅੱਜ ਬਦਲ ਬਦਲ ਕਰਦੇ ਜਿਹੜੇ ਲੋਕ, ਇਹ ਆਪਣੇ ਆਪ ਨੂੰ ਕਹਾਉਂਦੇ ਅਸੀਂ ਪੰਜਾਬ ਦੇ, ਅਸੀਂ ਪਹਿਰੇਦਾਰ ਹਾਂ, ਅਸੀਂ ਪੰਜਾਬੀ, ਅਸੀਂ ਕਹਾਉਣ ਦੇ ਅਸੀਂ ਪੰਜਾਬ ਦੇ ਹੱਕ 'ਚ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਾਂਗੇ। ਆ ਜੋ ਕਾਂਡ ਭਵੰਤ ਕਰ ਰਿਹਾ, ਉਹ ਦੇਖਿਆ ਬੇਚਾਰਾ ਧਾ ਨਿਕਲਦੀ ਆ ਬਾਈ, ਐਂ ਰੁੱਗ ਭਰਿਆ ਨਿਕਲੇ ਜਿਹਦੇ ਵਿੱਚੋਂ, ਜਦੋਂ ਉਹਦਾ ਰਣਜੀਤ ਜਿਹੜਾ ਮਾਰਿਆ ਮੁੰਡਾ ਝੂਠੇ ਮੁਕਾਬਲੇ ਜਾਂਦੀਆਂ ਪਿੰਡ ਗੁਰਦਾਸਪੁਰ ਵਾਲਾ, ਉਹਦਾ ਪਿਓ ਵਿਚਾਰਾ ਜਦੋਂ ਆਉਂਦਾ ਉਹਦੀ ਵੀਡੀਓ ਆਉਂਦੀ ਹੈ ਨਾ ਇੱਕ, ਬੜਾ ਖੁਸ਼ ਹੁੰਦਾ ਪੁੱਛਦਾ ਘਰ ਦੇ ਪਰਿਵਾਰ ਦੇ ਮੈਂਬਰ ਨੂੰ, ਮੇਰੇ ਰਣਜੀਤ ਕਿੱਥੇ ਹੈ? ਕਹਿੰਦਾ ਉਹ ਦਿੱਲੀ ਗਿਆ ਵਾ। ਜਦੋਂ ਉਹਨੂੰ ਪਤਾ ਲੱਗਦਾ ਮੇਰਾ ਮੁੰਡਾ ਝੂਠੇ ਮੁਕਾਬਲੇ 'ਚ ਪੁਲਿਸ ਨੇ ਮਾਰਤਾ, ਕਈ ਦਿਨ ਬੋਲਦਾ ਨਹੀਂ ਬਾਈ, ਸੁੰਨੀ ਹੋ ਜਾਂਦਾ। 10 ਸਾਲ ਬਾਅਦ ਉਹਨੇ ਆਪਣੇ ਬੱਚੇ ਦਾ ਮੂੰਹ ਦੇਖਣਾ ਸੀ, 10 ਸਾਲ ਬਾਅਦ, 9 ਸਾਲ ਦਾ ਇਹ ਰਣਜੀਤ ਜਦੋਂ ਛੱਡ ਕੇ ਗਿਆ ਸੀ ਸਾਊਦੀ ਅਰਬ ਨੂੰ ਵਿਚਾਰਾ, ਢਿੱਡ ਪੇਟ ਦੀ ਖਾਤਰ, ਦੇ ਪਰਿਵਾਰ ਦੀ ਖਾਤਰ, ਦੀ ਗਰੀਬੀ ਨੂੰ ਦੂਰ ਕਰਨ ਦੇ ਲਈ, ਤੇ ਰੋਜ਼ ਇਹਦੇ ਸੁਪਨੇ ਹੋਣੇ ਆ ਮਨ 'ਚ ਵੀ ਮੇਰਾ ਪੁੱਤ ਗੱਭਰੂ ਹੋ ਰਿਹਾ, ਕਿਹੋ ਜਿਹਾ ਲੱਗਦਾ ਹੋਊ, ਜਾ ਕੇ ਮਿਲੂੰਗਾ, ਘੁੱਟ ਕੇ ਜੱਫੀ ਪੌਂਕਲੇ ਜਿੰਨਾ ਲਾਊਂਗਾ, ਤੇ ਪੁੱਤ ਮਾਰਿਆ ਪਿਆ। ਉਹਨੇ ਜਾਂਦੇ ਹੋਏ ਮਰੇ ਹੋਏ ਪੁੱਤ ਦਾ ਮੂੰਹ ਵੀ ਨਹੀਂ ਦੇਖਿਆ। ਇਹਦਾ ਜਵਾਬ ਹੈ ਇਹਨਾਂ ਕੋਲੇ, ਜਿਹੜੇ ਕਹਿੰਦੇ ਆਹ ਭਵੰਤ ਨੇ ਲੈਟ ਦੇ ਦਿੱਤੀ, ਦਿਨੇ ਲੈਟ ਦੇ ਦਿੱਤੀ, ਰਾਤ ਨੂੰ ਲੈਟ ਦੇ ਦਿੱਤੀ, ਫਲਾਨਾ ਕਰਤਾ, ਇਹ ਦੇਣਗੇ ਜਵਾਬ? ਕੱਲ ਅੱਜ ਰਣਜੀਤ ਹੈ, ਕੱਲ ਨੂੰ ਤੁਹਾਡਾ ਰਣਜੀਤ ਵੀ ਹੋ ਸਕਦਾ, ਤੁਹਾਡਾ ਪੁੱਤ ਵੀ ਹੋ ਸਕਦਾ, ਤੁਹਾਡਾ ਭਰਾ ਵੀ ਹੋ ਸਕਦਾ। ਇਹ ਮੁੱਦੇ ਹੀ ਨੇ ਸਾਡੇ ਲੋਕਾਂ ਦੇ ਯਾਰ, ਇਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਦੇ ਹੱਕਦਾਰ ਆ, ਸਿੱਖ ਹੋਣ ਦੇ ਹੱਕਦਾਰ ਆ, ਰੱਜ ਕੇ ਸਿੱਖੀ ਦਾ ਘਾਣ ਕੀਤਾ ਸਾਰੀਆਂ ਧਿਰਾਂ ਨੇ, ਇਹ ਅੱਜ ਉਹਨਾਂ ਜੁੱਤੀਆਂ ਚੜਦੇ ਜਾ ਕੇ। ਆ ਤੁਸੀਂ ਦੇਖ ਲਿਓ ਸਿਰਾਂ ਦੇ ਪੱਗਾਂ ਵਾਲੇ ਫਸਾਏ ਹੋਏ ਸਿਰ ਜਿਹਨਾਂ ਨੇ ਪੱਗਾਂ 'ਚ, ਤੇ ਮੂਹਰੇ ਦਾੜੇ ਵਾਲੇ ਕਾਤਰ ਵਾਲੇ, ਤੁਹਾਨੂੰ ਬੀਜੇਪੀ ਦੀਆਂ ਜੁੱਟੀਆਂ ਚੜਦਾ ਦਿਖਾ ਦੂੰਗਾ ਮੈਂ, ਦੇਖੋ ਤੁਸੀਂ ਜਾਂਦੇ ਉਹਨਾਂ ਨੂੰ। ਕੋਈ ਦੀਨਮਾਨ ਹੀ ਹੈ ਨਹੀਂ ਲੋਕਾਂ ਦਾ ਯਾਰ, ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ, ਪੰਥ ਨਾਲ, ਕੌਮ ਨਾਲ, ਕੋਈ ਲੈਣਾ ਦੇਣਾ ਨਹੀਂ ਲੋਕਾਂ ਨੂੰ। ਭਾਅ ਜਿਹਦੇ ਠੂਠੇ 'ਚ ਡਿੱਗੀ ਆ ਕੇ ਬੁਰਕੀ, ਉਹਦੀ ਪੂਛ ਲਾਉਂਦੇ ਕੁੱਤੇ ਨੂੰ ਮਗਰ ਹੋ ਤੁਰਦੇ ਉਹਨਾਂ ਦੇ, ਆਹ ਦਾ ਹਾਲ ਹੈ ਸਾਡੇ ਲੋਕਾਂ ਦਾ।
1: ਤੁਸੀਂ ਪਿੰਡਾਂ 'ਚ ਜਾ ਰਹੇ ਹੋ, ਤੁਹਾਡੇ ਆਉਣ ਵਾਲੇ ਪ੍ਰੋਗਰਾਮ ਕੀ ਨੇ ਪਾਰਸ ਪੰਜਾਬ?
0: ਜਾ ਰਹੇ ਹਾਂ, ਲਗਾਤਾਰ ਸਰਗਰਮ ਹੈ, ਲੋਕਾਂ ਨੂੰ ਜੋੜ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਦੇਵਾਂਗੇ, ਲੋਕਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਆਓ ਭਾਈ। ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਇਹ ਅਪੀਲ ਕਰਦਾ ਅਖੀਰ 'ਤੇ ਕਿ ਪੰਜਾਬ ਦੇ ਲੋਕੋ, 27 ਪੰਜਾਬ ਕੋਲੇ ਮੇਰੀ ਸਮਝ ਮੁਤਾਬਕ ਆਖਰੀ ਮੌਕਾ, ਗਵਾ ਨਾ ਲਿਓ।
1: ਤੁਸੀਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ CM ਚਿਹਰਾ ਲਾਉਂਦੇ ਆ, ਪਾਰਟੀ ਨੇ ਐਲਾਨ ਦਿੱਤਾ, ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੋ ਗੱਲਾਂ ਚੱਲ ਰਹੀਆਂ ਨੇ, ਪਾਰਟੀ ਤੁਹਾਡੀ ਇਕਜੁੱਟ ਹੈ? ਜਿਵੇਂ ਪਿਛਲੇ ਦਿਨੀ ਸਰਬਜੀਤ ਸਿੰਘ ਹੋਰਾਂ ਦੇ ਬਿਆਨ ਆਉਂਦੇ ਨੇ ਮੈਂਬਰ ਪਾਰਲੀਮੈਂਟ ਫਰੀਦਕੋਟ ਦੇ ਕਿ ਮੈਂ ਤਾਂ ਆਪੇ ਜਿੱਤਿਆ, ਮੈਂ ਕਿਸੇ ਦੀ ਵੀਵ ਨਾਲ ਨਹੀਂ ਜਿੱਤਿਆ ਗਾ, ਇਹ ਗੱਲਾਂ ਆਈਆਂ, ਜਾਂ ਮਨਦੀਪ ਸਿੰਘ ਦੀਪ ਸਿੱਧੂ ਦੇ ਜਿਹੜੇ ਭਰਾ ਨੇ ਉਹ ਤੁਹਾਡੇ ਬਾਰੇ ਗੱਲ ਕਰਦੇ ਆ ਸਟੇਜ ਦੇ ਉੱਤੇ ਵੀ, ਮਤਲਬ ਇਹ ਗੱਲਾਂ ਕਿਵੇਂ ਹੁਣ ਕਿਵੇਂ ਰਲਾ
0: ਲਈ? ਸਾਰੇ ਇੱਕ ਆ, ਬਹੁਤ ਕੁਛ ਚੱਲਦਾ ਰਹਿੰਦਾ ਪਾਰਟੀ 'ਚ। ਕਈ ਵਾਰੀ ਕੋਈ ਪੱਤਰਕਾਰ ਮੂੰਹੋਂ ਗੱਲ ਕਢਾ ਲੈਂਦੇ ਆ, ਕਈ ਵਾਰੀ ਕੋਈ ਸਮਝ ਨਹੀਂ ਹੁੰਦੀ ਉਹਦੀ ਹਰ ਗੱਲ ਦੀ, ਹੈ ਨਾ, ਕਈ ਵਾਰੀ ਬੰਦਾ ਬੋਲ ਦਿੰਦਾ, ਪਰ ਸਰਬਜੀਤ ਸਿੰਘ ਖਾਲਸੇ ਨੇ ਆਪਣੀ ਗੱਲ ਨੂੰ ਦਰੁਸਤ ਵੀ ਕੀਤਾ, ਉਦੋਂ ਉਹਨਾਂ ਨੇ ਵੀਡੀਓ ਪਾ ਕੇ ਇਸ ਗੱਲ ਨੂੰ ਕਿਹਾ ਵੀ ਹੈ। ਸੋ ਪਰ ਉਹ ਜਿਹੜੀ ਤੁਹਾਨੂੰ ਪਤਾ, ਕੋਈ ਵੀ ਮੈਂ ਹੁਣ ਕੋਈ ਵੀ ਇਹੋ ਜਿਹਾ ਬਿਆਨ ਦੇ ਦਾਂ ਤਾਂ ਠਾ ਠਾ ਠਾ ਨੇ ਚੱਲਣਾ ਵੀ ਦੇਖੋ, ਹੈਡਿੰਗ ਵੀ ਇਹੀ ਹੋਊ, ਲੱਖਾ ਹਸਤਾਣਾ ਨੇ ਕੀਤੀ ਵਾਰਸ ਪੰਜਾਬ ਨਾਲ ਬਗਾਵਤ, ਲੱਖਾ ਹਸਤਾਣਾ ਛੱਡਣ ਲੱਗਿਆ ਪਾਰਟੀ। ਸੋ ਇਹ ਗੱਲਾਂ ਲੋਕ ਚਸਕੇ ਲੈਂਦੇ ਨਾ ਗੱਲਾਂ ਦੇ, ਹੈ ਨਾ, ਇਸ ਕਰਕੇ ਕੋਈ ਗੱਲ ਨਹੀਂ, ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ। ਅਸੀਂ ਇਕੱਠੇ ਹਾਂ, ਅਸੀਂ ਇੱਕਜੁੱਟ ਹਾਂ, ਅਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਦੇਖੋ ਮੁੱਦਿਆਂ 'ਤੇ ਆ ਜਾਓ ਪੰਜਾਬ ਦੇ, ਜੇ ਪੰਜਾਬ ਬਚਾਉਣਾ ਤਾਂ, ਅਤੇ 27 ਦੇ ਵਿੱਚ ਵਾਰਸ ਪੰਜਾਬ ਦਾ ਸਾਥ ਦਿਓ। ਅਸੀਂ ਵਾਅਦੇ ਕਰਦੇ ਹਾਂ ਵੀ ਜਿਹੜੀ ਗੱਲ ਜ਼ਬਾਨ 'ਚੋਂ ਕੱਢਾਂਗੇ ਉਹ ਪੂਰੀ ਕਰਾਂਗੇ, ਅਤੇ ਨਹੀਂ ਅਸੀਂ ਜੇ ਅਸੀਂ ਇਕੱਲੀਆਂ ਵੋਟਾਂ ਖਾਤਰ ਹੀ ਜਾਂ ਸਰਕਾਰ ਬਣਾਉਣ ਤੱਕ ਹੀ ਅਸੀਂ ਕੋਈ ਗੱਲਬਾਤ ਕਰਨੀ ਹੁੰਦੀ, ਵੋਟਾਂ ਲੈਣੀਆਂ ਹੁੰਦੀਆਂ, ਤਾਂ ਅਸੀਂ ਵੀ ਲਾਰੇ ਲਾ ਦਿੰਦੇ ਵੀ 1000-1000 ਕਹਿੰਦੇ 5-5000 ਦਿਆ ਕਰਾਂਗੇ ਜੀ, ਅਸੀਂ ਤੁਹਾਨੂੰ ਆਹ ਵੀ ਮਾਫ਼ ਕਰ ਦਾਂਗੇ, ਆਹ ਵੀ ਦੇਵਾਂਗੇ, ਆਹ ਵੀ ਦੇਵਾਂਗੇ, ਅਸੀਂ ਕਹੀ ਜਾਂਦੇ। ਅਸੀਂ ਕਹਿੰਦਾ ਨਹੀਂ ਯਾਰ, ਇਹਦੇ ਨਾਲ ਪੰਜਾਬ ਨਹੀਂ ਬਚਣਾ, ਠੀਕ ਹੈ ਤੁਸੀਂ ਵੋਟ, ਲੱਗਦਾ ਮੈਨੂੰ ਕਿ ਸਾਡੇ ਲੋਕਾਂ

0: ਮਾਨਸਿਕਤਾ ਇਹ ਬਣਾਤੀ ਇਹਨਾਂ ਨੇ ਵੀ ਜਿਹੜਾ ਇਹਨਾਂ ਨੂੰ ਵੱਧ ਕੋਈ ਲਾਲਚ ਦਿੰਦਾ ਇਹ ਉੱਧਰ ਨੂੰ ਹੁੰਦੇ ਆ, ਪਰ ਨਹੀਂ ਅਸੀਂ ਉਹ ਤੋਂ ਬਿਲਕੁਲ ਹਟ ਕੇ ਚੱਲਣ ਵਾਲੇ ਹਾਂ, ਅਸੀਂ ਨਹੀਂ, ਸਾਨੂੰ ਪਤਾ ਕਿ ਹਾਲਾਤ ਪੰਜਾਬ ਦੇ ਕੀ ਬਣਨ ਵਾਲੇ ਆ। ਸੋ ਅਸੀਂ ਲੋਕਾਂ ਨੂੰ ਇੱਕ ਸ਼ੀਸ਼ਾ ਦਿਖਾ ਰਹੇ ਹਾਂ ਵੀ ਆਹ ਭਾਈ ਸ਼ੀਸ਼ਾ, ਆਹ ਸੱਚ ਆ, ਆਹ ਅਸਲ ਤਸਵੀਰ ਆ ਪੰਜਾਬ ਦੀ ਜੋ ਤੁਹਾਡੇ ਸਾਹਮਣੇ ਆਉਣੀ ਆ। ਅੱਜ ਹੀ ਤੁਸੀਂ ਸੁਧਰ ਜਾਓਗੇ, ਅੱਜ ਹੀ ਬਚ ਜਾਓਗੇ ਤਾਂ ਬਚਾ ਲਓਗੇ ਆਉਣ ਵਾਲਾ ਸਮਾਂ, ਤੇ ਨਹੀਂ ਤੁਹਾਡਾ ਬਰਬਾਦੀ ਤੁਹਾਡੀ ਤੈਅ ਆ। ਤਾਂ ਕਹਿੰਦੇ ਵੀ ਜਿਸ ਤਰੀਕੇ ਨਾਲ ਹੁਣ ਆਹ ਵੋਟਾਂ ਆ ਰਹੀਆਂ ਨੇ ਨਾ, ਆ ਮਰਦਮਸ਼ੁਮਾਰੀ ਹੋ ਰਹੀ ਆ, SIS ਸ਼ੁਰੂ ਹੋਇਆ ਵਾ ਪੰਜਾਬ ਚ, ਇਹਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਤੁਹਾਡੀਆਂ ਵੋਟਾਂ ਕੱਟੀਆਂ ਜਾ ਰਹੀਆਂ। 2003 ਤੋਂ ਬਾਅਦ ਜਿਹੜੀ ਵੋਟ ਨਹੀਂ ਪਈ ਉਹ ਕੱਟੀ ਜਾ ਰਹੀ ਹੈ। ਬਾਹਰ ਬੈਠਿਆਂ ਨੂੰ ਅਪੀਲ ਹੈ ਵੀ ਤੁਹਾਡੀਆਂ ਵੋਟਾਂ ਨਾ ਕੱਟੀਆਂ ਜਾਣ, ਇਹਦੇ ਬਾਰੇ ਵੀ ਗੌਰ ਕਰੋ। ਪਿੰਡਾਂ 'ਚ ਬੈਠਿਆਂ ਨੂੰ ਲੋਕਾਂ ਨੂੰ ਅਪੀਲ ਹੈ ਕਿ ਜਿਹੜੀਆਂ ਵੋਟਾਂ ਗਲਤ ਬਣੀਆਂ ਹੋਈਆਂ ਕਟਾਓ ਪਿੰਡ 'ਚੋਂ, ਜਿਹੜੀਆਂ ਉਹੀ ਕਿਸੇ ਐਡਰੈਸ ਤੇ ਬਣਾਈਆਂ ਪਈਆਂ, ਕੋਈ ਕਿਸੇ ਐਡਰੈਸ ਤੇ ਬਣਾਈਆਂ ਪਈਆਂ। ਜਿਵੇਂ ਜਗਤਪੁਰੇ ਦੀ ਘਟਨਾ ਤੁਹਾਨੂੰ ਮੈਂ ਦੱਸਦਾ, ਉੱਥੇ ਰੌਲਾ ਪਿਆ ਸੀ, ਚਲੇ ਗਏ ਜਗਤਪੁਰਾ ਪਿੰਡ
1: ਮੋਹਾਲੀ ਕੋਲੇ
0: ਦਾ ਅਖੀਰਲਾ ਪਿੰਡ ਹੈ। ਪਿੰਡ ਦੀ ਵੋਟ 900 ਹੈ, ਪ੍ਰਵਾਸੀਆਂ ਦੀ ਵੋਟ 6700 ਹੈ। ਬਣਾਈ ਕੁਲਵੰਤ ਮੇਅਰ ਜਿਹੜਾ
1: ਜੀ
0: ਬਾਦਲਾਂ ਵੇਲੇ ਰਿਹਾ, ਅੱਜ ਕੱਲ ਬੋਕਰਾਂ ਵਾਲਾ ਦਾ MLA ਆ। ਬਣਾਈ ਕਿਹਦੇ ਐਡਰੈਸ ਤੇ? ਲੋਕਾਂ ਐਡਰੈਸ ਤੇ ਬਣੀ ਹੋਈਆਂ ਵੋਟਾਂ ਨੇ। ਦਰਸ਼ਨ ਸਿੰਘ ਦੇ ਐਡਰੈਸ ਤੇ 200 ਵੋਟ ਹੈ, ਮੱਗਰ ਸਿੰਘ ਦੇ 300 ਵੋਟ ਹੈ, ਕੁਲਵੰਤ ਸਿੰਘ ਦੇ 400 ਵੋਟ ਹੈ। ਐਂ ਲੋਕਾਂ ਦੇ ਟਿਕਾਣੇ ਪਤੇ ਦੇ ਵੋਟਾਂ ਬਣੀਆਂ ਹੋਈਆਂ, ਇਹਦੀ ਵੀ ਗੌਰ ਕਰੋ, ਇਹ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਇਹ ਸਾਡੇ ਮੁੱਦੇ ਨੇ, ਇਹ ਸਾਡੇ ਏਜੰਡੇ ਨੇ। ਭਾਈ ਅਮਰਪਾਲ ਸਿੰਘ, ਮੈਂ ਪਿੰਡਾਂ ਜਾਂਦਾ, ਮਾਈਆਂ ਮਿਲਦੀਆਂ ਨੇ, ਬੀਬੀਆਂ ਮਿਲਦੀਆਂ ਨੇ, ਦੁਆ ਕਰਦੀਆਂ ਪਰਮਾਤਮਾ ਅੱਗੇ, ਅਰਦਾਸ ਕਰਦੀਆਂ ਦੋ ਵੇਲੇ ਜਾ ਕੇ ਗੁਰੂ ਘਰ ਕਿ ਸੱਚੇ ਪਾਤਸ਼ਾਹ ਭਾਈ ਅਮਰਪਾਲ ਸਿੰਘ ਛੇਤੀ ਬਾਹਰ ਆਵੇ, ਸਾਡੀ ਜਵਾਨੀ ਨੂੰ ਬਚਾ ਦੇ।
1: ਹੁਣ ਸੁਰਜੀਤ ਅਕਾਲੀ ਦਲ ਤੋਂ ਇਲਾਵਾ ਹੋਰ ਕਿਹਦੇ ਨਾਲ ਲਾਈਨ ਹੋ ਸਕਦਾ ਤੁਹਾਡਾ?
0: ਮੈਂ ਪਹਿਲਾਂ ਹੀ ਕਿਹਾ ਜਿਹੜੀਆਂ ਵੀ ਕੋਈ ਪੰਥਕ ਧਿਰਾਂ ਨੇ, ਪੰਜਾਬ ਪੱਖੀ ਧਿਰਾਂ ਨੇ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ।
1: ਮਾਨ ਸਾਹਿਬ ਨਾਲ ਹੋ ਸਕਦਾ?
0: ਹੋ ਸਕਦਾ, ਕੋਈ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ।
1: ਸਰਬਜੀਤ ਸਿੰਘ ਕਹਿੰਦੇ ਕਿ ਜੇ ਉਹਨਾਂ ਨਾਲ ਹੋਊਗਾ ਤਾਂ ਮੈਂ ਪਾਰਟੀ ਛੱਡ ਦੂੰਗਾ, ਉਹਨਾਂ ਨੂੰ ਤੁਸੀਂ ਕਨਵਿੰਸ ਕਰ ਲਓਗੇ ਸਾਰਿਆਂ ਨੂੰ?
0: ਦੇਖੋ, ਕਈ ਵਾਰੀ ਨਾ ਇਹ ਹੁੰਦਾ ਵਿਚਾਰਕ ਬਖਰੇਵੇਂ ਹੁੰਦੇ ਆ, ਆਸਵੇਂ ਮਤਭੇਦ ਹੋ ਜਾਂਦੇ ਆ। ਜਦੋਂ ਕੋਈ ਮਿਸ਼ਨ ਵੱਡਾ ਹੋਵੇ ਨਾ, ਲੜਾਈ ਵੱਡੀ ਹੋਵੇ, ਫਿਰ ਛੋਟੀਆਂ ਮੋਟੀਆਂ ਗੱਲਾਂ ਭੁੱਲਣੀਆਂ ਛੱਡਣੀਆਂ ਪੈਂਦੀਆਂ, ਕੋਈ ਮਸਲਾ ਨਹੀਂ ਹੈ, ਇਕੱਠੇ ਹੋ ਜਾਣੇ ਸਾਰੇ। ਹੋਏ ਬਿਨਾਂ ਹੱਲ ਵੀ ਕੋਈ ਨਹੀਂ ਸਾਡੇ ਕੋਲ, ਰਾਹ ਵੀ ਕੋਈ ਨਹੀਂ, ਫਿਰ ਚਿੱਤਰ ਖਾਈ ਜਾਓ, ਨਹੀਂ ਇਕੱਠੇ ਹੋਣਾ ਤਾਂ ਵਾਰੀ ਸਭ ਦੀ ਆ ਜਾਣੀ।
1: ਸ਼ੁਕਰੀਆ ਲੱਖੇ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
6: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਾਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST ਟੋਇੰਗ।

0: 2027 ਦੀ ਇਲੈਕਸ਼ਨ ਲਗਭਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹਰ ਇੱਕ ਪਾਰਟੀਆਂ ਪੂਰੀ ਜਦੋਜਹਿਦ ਕਰ ਰਹੀਆਂ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਇਸ ਵੇਲੇ ਲਗਾਤਾਰ ਵੱਖ-ਵੱਖ ਖਬਰਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਪੂਰੇ ਮਾਮਲੇ ਦੇ ਉੱਤੇ ਜੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਹੋ ਰਿਹਾ, ਦੇਸ਼ ਭਰ ਦੇ ਵਿੱਚ ਹੋ ਰਿਹਾ, ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ, ਸੀਨੀਅਰ ਕਾਂਗਰਸੀ ਲੀਡਰ ਨੇ, ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਉਹ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰੀਏ। ਸਰ ਬਹੁਤ ਬਹੁਤ ਸਵਾਗਤ ਹੈ ਜੀ।
1: ਲਬਰੀ ਜੀ, ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਪਰ ਮਿਲੇ ਜਦੋਂ ਦਾ ਤੁਸੀਂ ਸ਼ੁਰੂ ਕੀਤਾ
0: ਜੀ,
1: ਤੇ ਉਹਦੇ ਬਾਅਦ ਪਹਿਲੀ ਵਾਰ ਮੇਰੇ ਖਿਆਲ ਮਿਲੇ ਆ।
0: ਹਾਂਜੀ,
1: ਔਰ ਬੜਾ ਵਧੀਆ ਲੱਗਾ ਕਿ ਆਪਣਾ ਚਲਾ ਕੇ ਤੇ ਕਾਫੀ ਵਿਊਅਰਸ ਵੀ ਮੈਂ ਦੇਖ ਰਿਹਾ, ਕਾਫੀ ਰੀਚ ਤੁਹਾਡੀ ਹੋ ਗਈ ਹੈ, ਤੇ ਲੱਗੇ ਰਹਿਣਾ ਚਾਹੀਦਾ ਔਰ ਪੰਜਾਬ ਨੂੰ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਤੇ ਯਾਰ ਜਿਹੜੀ ਤੇਰੀ ਜਿਵੇਂ ਆਦਤ ਆ
0: ਜੀ,
1: ਉਵੇਂ ਹੀ ਬੋਲਦਾ ਰਹੀ
0: ਜੀ। ਸ਼ੁਕਰੀਆ ਸਰ, ਤੁਸੀਂ ਮਿਲਦੇ ਘੱਟ ਹੋ
1: ਕਾਰਨ
0: ਜੀ। ਅੱਛਾ ਰੰਧਾਵਾ ਸਾਹਿਬ, ਸ਼ੁਰੂਆਤ ਇੱਥੋਂ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਅਲੱਗ ਅਲੱਗ ਖਬਰਾਂ ਨੇ, ਚਰਚਾਵਾਂ ਨੇ। ਹੁਣੇ ਇੱਕ ਜਿਹੜੀ ਲੋਰੈਂਸ ਬਿਸ਼ਨੋਈ ਬਾਰੇ ਪੰਜਾਬ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਇੱਕ ਮੂਵੀ ਆ ਰਹੀ ਹੈ, ਡਾਕੂਮੈਂਟਰੀ ਹੈ, ਉਸ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਵੀ ਇਤਰਾਜ਼ ਹੈ, ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਹੈ ਉਹ ਸਪੀਚ ਆਫ ਫਰੀਡਮ ਆਫ ਸਪੀਚ ਹੈ, ਕੋਈ ਵੀ ਬੰਦਾ ਗੱਲ ਕਰ ਸਕਦਾ ਹੈ?
1: ਨਹੀਂ, ਮੈਂ ਇਹਦੇ ਫਰੀਡਮ ਆਫ ਸਪੀਚ ਦੀ ਕੋਈ ਬੰਦਾ ਗੱਲ ਕਰ ਸਕਦਾ, ਪਰ ਜਿਹੜਾ ਬੰਦਾ ਯਾਰ ਕਿਸੇ ਨੂੰ ਮਾਰਦਾ ਹੋਵੇ, ਐਕਸਟੋਰਸ਼ਨ ਸ਼ਰਿਆਂ ਮੰਗਦਾ ਹੋਵੇ, ਜਿਹਦਾ ਡਰ ਹੋਵੇ, ਖੌਫ ਹੋਏ, ਉਹ ਫਿਰ ਉਹ ਦੂਜਿਆਂ ਦੀ ਫਰੀਡਮ ਖਤਮ ਕਰਦਾ ਕਿ ਆਪਣੀ ਕਰ ਰਿਹਾ? ਇਹ ਤੇ ਉਸ ਡਰ ਦੇ ਵਿੱਚ ਇਕੱਲਾ ਇੱਥੇ ਹੀ ਨਹੀਂ, ਉਹਦਾ ਖੌਫ ਬੰਬੇ ਦੇ ਵਿੱਚ ਵੀ ਆ, ਉਹਦਾ ਰਾਜਸਥਾਨ 'ਚ ਵੀ ਆ, ਉਹਦਾ ਹਰਿਆਣੇ 'ਚ ਵੀ ਆ। ਅਤੇ ਉਹ ਸਪੀਚ ਆਫ ਐਕਸਪ੍ਰੈਸ਼ਨ ਜਿਹੜਾ, ਉਹ ਸਿਰਫ ਐਕਸਟੋਰਸ਼ਨ 'ਤੇ ਗੋਲੀ ਚਲਾਉਣੀ ਅਤੇ ਮਾਰਨ ਤੱਕ ਹੀ ਹੋਣਾ ਚਾਹੀਦਾ? ਇਹ ਤਾਂ ਉਹਨਾਂ ਦੀਆਂ ਡਾਕੂਮੈਂਟਰੀ ਬਣਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਕੋਈ ਦੇਸ਼ ਲਈ ਕੰਮ ਕੀਤੇ ਹੋਣ। ਡਾਕੂਮੈਂਟਰੀ ਬਣਨੀ ਚਾਹੀਦੀ ਆ ਸਿੱਧੂ ਮੂਸੇਵਾਲੇ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਹੈ ਸ਼ਿਵ ਕੁਮਾਰ ਬਟਾਲਵੀ 'ਤੇ, ਡਾਕੂਮੈਂਟਰੀ ਬਣਨੀ ਚਾਹੀਦੀ ਹੈ ਸੁਰਜੀਤ ਪਾਤਰ 'ਤੇ। ਜੇ ਸਭ ਤੋਂ ਵੱਡੀ ਕੋਈ ਸੇਵਾ ਕਰਨੀ ਹੈ ਤਾਂ ਡਾਕੂਮੈਂਟਰੀ ਬਣਨੀ ਚਾਹੀਦੀ ਆ ਡਾਕਟਰ MS ਰੰਧਾਵਾ 'ਤੇ
0: ਜੀ,
1: ਜਿਹਨੇ ਸਭ ਤੋਂ ਵੱਧ ਰਿਹੈਬਲੀਟੇਸ਼ਨ ਦਾ ਕੰਮ ਪਾਕਿਸਤਾਨ ਤੋਂ ਬਾਅਦ ਜੇ ਕਿਸੇ ਨੇ ਕੀਤਾ ਤਾਂ ਉਹ MS ਰੰਧਾਵਾ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਪਾਕਿਸਤਾਨ 'ਚੋਂ ਉਜੜੇ ਲੋਕਾਂ ਨੂੰ ਦਿੱਲੀ, ਪੰਜਾਬ, ਹਰਿਆਣਾ ਔਰ UP ਦੇ ਵਿੱਚ ਉਹਨਾਂ ਨੂੰ ਸੈਟਲ ਕਰਨਾ। ਡਾਕੂਮੈਂਟਰੀ ਬਣਨੀ ਚਾਹੀਦੀ ਹੈ ਉਹਨਾਂ ਦੀ ਜਿਹਨਾਂ ਕੋਈ ਦੇਸ਼ ਲਈ ਕੀਤਾ ਹੋਵੇ। ਔਰ ਮੇਰਾ ਖਿਆਲ ਜਿਹਦੇ ਡਾਕੂਮੈਂਟਰੀ ਬਣਾਈ ਆ ਉਹਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਸੀ ਕਿ ਫੋਰ ਦਾ ਸੇਕ ਆਫ ਮਨੀ ਉਹਦੇ ਲਈ ਕੰਮ ਕਰਨਾ ਚਾਹੀਦਾ, ਫਾਰ ਸੇਕ ਆਫ ਕੰਟਰੀ ਕਰਨਾ ਚਾਹੀਦਾ, ਇੱਕ ਕੰਸਟਰਕਟਿਵ ਕੰਮ ਕਰਨਾ ਚਾਹੀਦਾ, ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੀਦਾ। ਤੁਹਾਡੇ ਜਿਹੜੇ ਚੈਨਲ ਜਾਂ ਤੁਹਾਡੇ ਜਿਹੜੇ ਸਿਨੇਮਾ ਘਰ ਨੇ, ਇਹਦੇ ਜਿਹੜੀਆਂ ਪੁਰਾਣੀਆਂ ਫਿਲਮਾਂ ਸੀਗੀਆਂ ਉਹਨਾਂ 'ਚ ਦੇਸ਼ ਸੇਵਾ ਦੀ ਭਾਵਨਾ ਹੁੰਦੀ ਸੀ। ਮਨੋਜ ਕੁਮਾਰ ਜਾਂ ਦਲੀਪ ਕੁਮਾਰ ਜਾਂ ਉਹਦੇ ਆਪਣਾ ਸੁਨੀਲ ਦੱਤ, ਇਹਨਾਂ ਦੀਆਂ ਯਾਰ ਫਿਲਮਾਂ ਦੇਖ ਕੇ ਦੇਸ਼ ਭਗਤੀ ਦਾ ਜਜ਼ਬਾ ਆਉਂਦਾ ਸੀ। ਅਤੇ ਆਪਾਂ ਹੁਣ ਇਹ ਆਪਣੇ ਬੱਚਿਆਂ ਨੂੰ ਇਹ ਆਖਾਂਗੇ ਕਿ ਗੈਂਗਸਟਰ ਬਣੋਗੇ ਤਾਂ ਇੱਦਾਂ ਗਲੋਰੀਫਾਈ ਹੋਵੋਗੇ।
0: ਰੰਧਾਵਾ ਸਾਹਿਬ, ਜਦੋਂ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ, ਅੱਜ ਵੀ ਉਹਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਉਹ ਗੀਤ ਜਦੋਂ ਵੀ ਤੁਸੀਂ ਸੁਣੋ, ਹਰ ਇੱਕ ਵਰਗ ਦਾ ਜਿਹੜਾ ਉਸਦੇ ਜਾਣ ਤੋਂ ਬਾਅਦ ਹਰ ਇੱਕ ਵਰਗ ਦਾ ਜਿਹੜਾ ਵਿਅਕਤੀ ਹੈ ਉਸ ਦਾ ਮਰੀਜ਼ ਜਿਹੜਾ ਹੈ ਉਹ ਬਣ ਗਿਆ, ਉਸਦੀ ਕਲਮ ਨੂੰ ਜਿਹੜਾ ਪਸੰਦ ਕਰਦਾ। ਸਿੱਧੂ ਮੂਸੇਵਾਲੇ

0: ਲੁੱਟ ਦਾ ਪੈਸਾ ਉੱਥੇ ਲਾ ਰਹੇ ਆ। ਮਨਪ੍ਰੀਤ, ਇਹ ਮੇਰੇ ਖਿਆਲ ਸਾਡਾ ਕਰੈਕਟਰ ਜਿਹੜਾ ਨਾ ਉਹ ਖਤਮ ਹੁੰਦਾ ਜਾ ਰਿਹਾ, ਕਿੱਥੇ ਪੈਸੇ ਦੀ ਦੌੜ 'ਚ ਪੈ ਕੇ ਅਸੀਂ ਆਪਣੀ ਨੇਸ਼ਨ ਨੂੰ ਖਤਮ ਕਰ ਰਹੇ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਾਂ। ਇੱਕ ਗੱਲ ਮੈਂ ਬੜੀ ਕਲੀਅਰ ਦੱਸਣੀ ਚਾਹੁੰਦਾ ਕਿ ਗੈਂਗਸਟਰਇਜ਼ਮ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸਮੈਨ ਉੱਥੋਂ ਦੌੜੇਗਾ। ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਬਚਿਆ ਹੋਵੇ ਜਿਹਨੇ ਪੈਸੇ ਨਾ ਦਿੱਤੇ ਹੋਣ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਕਿਸਾਨ ਛੋਟਾ ਜਾਂ ਕਿਸਾਨ ਵੱਡਾ, ਜਿਹੜਾ ਫਾਰਚੂਨਰ ਗੱਡੀ ਤੋਂ ਉੱਪਰ ਉੱਪਰ ਲੈ ਕੇ ਤੁਰਿਆ ਉਹਨੇ ਵੀ ਪੈਸੇ ਦਿੱਤੇ ਨੇ। ਤੇ ਉਹਦੇ 'ਚ ਮੈਂ ਕੁਝ, ਜਦੋਂ ਬਿਜ਼ਨਸਮੈਨ ਦੌੜੇਗਾ ਬਿਜ਼ਨਸ ਬੰਦ ਹੋਏਗਾ, ਅਨਇੰਪਲੋਇਮੈਂਟ ਆਏਗੀ, ਜੋ ਉਹਦੇ ਵਿੱਚ ਨਿਰਾਸ਼ਾ ਆਏਗੀ, ਉਹ ਜਾਂ ਤਾਂ ਲੁੱਟਮਾਰ ਵੱਲ ਭੱਜੇਗਾ ਅਤੇ ਜਾਂ ਡਰੱਗ ਵੱਲ ਦੌੜੇਗਾ। ਦੋ ਚੀਜ਼ਾਂ ਹੀ ਨੇ
1: ਜੀ,
0: ਡਰੱਗ 'ਚ ਜਾਏਗਾ ਪਰਿਵਾਰ ਖਤਮ, ਲੁੱਟਮਾਰ ਵਾਲੇ ਪਾਸੇ ਜਾਏਗਾ ਗੈਂਗਸਟਰ ਬਣੇਗਾ ਅਤੇ ਤਾਂ ਵੀ ਪਰਿਵਾਰ ਖਤਮ ਅਤੇ ਆਪ ਖਤਮ। ਉਹ ਜਦੋਂ ਉੱਧਰ ਜਾਏਗਾ ਪੁਲਿਸ ਮਗਰ ਪਏਗੀ, ਪਰਿਵਾਰ ਦੇ ਮੈਂਬਰ ਦੁਖੀ ਹੋਣਗੇ, ਕਰਪਸ਼ਨ ਵਧੇਗੀ, ਯਾਰ ਕਿੱਥੇ ਜਾ ਕੇ ਕੰਮ ਰੁਕੂ? ਆਪਾਂ ਸਾਰੇ ਤੇ ਬੈਠੇ ਗੱਲਾਂ ਕਰੀ ਜਾਂਦੇ ਹਾਂ। ਇਹ ਤੇ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਪਏਗਾ ਜੇ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਬਿਜ਼ਨਸ ਨੂੰ ਬਚਾਉਣਾ, ਪੰਜਾਬ ਦੇ ਲੋਕਾਂ ਨੂੰ ਜਿਹੜੇ ਪੀਸ ਲਵਿੰਗ ਲੋਕ ਨੇ ਉਹਨਾਂ ਨੂੰ ਬਚਾਉਣਾ, ਤੇ ਸਾਨੂੰ ਇੱਕਜੁੱਟ ਹੋਣਾ ਪਏਗਾ ਤੇ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਠੋਕ ਕੇ ਜਵਾਬ ਦੇਣਾ ਪਏਗਾ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਤੇਰੀ ਕੀ ਡਿਊਟੀ ਬਣਦੀ ਆ, ਤੇਰੀ ਪਾਰਟੀ ਦੀ ਅੱਜ ਤੱਕ ਜ਼ਬਾਨ ਕਿਉਂ ਨਹੀਂ ਖੁੱਲ੍ਹੀ? ਆਪਾਂ ਇਹ ਇੱਕ ਮਿੰਟ 'ਚ ਦੌੜ ਪੈਂਦੇ ਨੇ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਲਈ, ਜੋ ਵਿਧਾਨ ਸਭਾ 'ਚ ਜਿਸ ਤਰੀਕੇ ਦੇ ਨਾਲ ਐਕਟ ਕਰਦੇ ਨੇ, ਸਟੇਜਾਂ ਦੇਖ ਲਓ ਕਿ ਜਿਵੇਂ ਕਿਕਲੀ ਮੁੱਖ ਮੰਤਰੀ ਪਾਉਂਦਾ ਅਤੇ ਜਿਵੇਂ ਲੋਕਾਂ ਦੀਆਂ ਰੀਸਾਂ ਲਾਉਂਦਾ, ਲੋਕਾਂ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਵਾਂਗੂ ਆਵਾਜ਼ਾਂ ਕੱਢ ਕੱਢ ਕੇ ਬੋਲਦਾ। ਇਹ ਮੁੱਖ ਮੰਤਰੀ ਦਾ ਕੰਮ ਨਹੀਂ, ਇਹ ਮੁੱਖ ਮੰਤਰੀ ਦਾ ਕੰਮ ਹੈ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਉਹਦੇ 'ਤੇ ਮੁੱਖ ਮੰਤਰੀ ਖੁੱਲ੍ਹ ਕੇ ਬੋਲੇ ਕਿ ਮੈਂ ਇਹ ਚੀਜ਼ਾਂ ਪੰਜਾਬ 'ਚ ਨਹੀਂ ਹੋਣ ਦਿਆਂਗਾ, ਅਤੇ ਪੰਜਾਬ 'ਤੇ ਤਾਂ ਬਚੇਗਾ। ਯਾਰ ਪਹਿਲਾਂ ਟੈਰਰਿਜ਼ਮ ਦੇ ਵਿੱਚ ਪੰਜਾਬ ਦਾ ਕੀ ਰਹਿ ਗਿਆ ਸਾਡਾ? ਇਹ ਤਾਂ ਹੁਣ ਗੈਂਗਸਟਰਾਂ ਨੇ ਪੰਜਾਬ, ਉਹਨਾਂ ਦਾ ਤਾਂ ਕੋਈ ਏਮ ਸੀ, ਉਹ ਕਹਿੰਦੇ ਸੀ ਅਸੀਂ ਖਾਲਿਸਤਾਨ ਬਣਾਉਣਾ, ਇਹੀ ਕਹਿੰਦੇ ਸੀ ਨਾ, ਅਤੇ ਲੋਕਾਂ ਨੇ ਉਹ ਖਾਲਿਸਤਾਨ ਹੀ ਐਕਸੈਪਟ ਨਹੀਂ ਕੀਤੇ, ਲੋਕਾਂ ਨੇ ਰਿਜੈਕਟ ਕਰ ਦਿੱਤੇ ਕਿ ਸਾਨੂੰ ਗੁੰਡਾਗਰਦੀ ਨਹੀਂ ਚਾਹੀਦੀ, ਅਤੇ ਇਹਨਾਂ ਦਾ ਤਾਂ ਏਮ ਹੀ ਕੋਈ ਨਹੀਂ, ਇਹਨਾਂ ਦਾ ਤਾਂ ਏਮ ਹੀ ਲੁੱਟਣਾ।
1: ਰੰਧਾਵਾ ਸਾਹਿਬ, ਮੁੱਖ ਮੰਤਰੀ ਮੁੜ ਮੁੜ ਕੇ ਜੇ ਇਹ ਗੱਲ ਆਉਂਦੀ ਹੈ ਤੇ ਉਹ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਕੇ
0: ਉਹ ਤਾਂ ਨਹੀਂ ਕਰਦਾ, ਮੇਰੇ ਖਿਆਲ ਆਨੰਦਪ੍ਰੀਤ ਜ਼ਿਆਦਾ ਕਰਦਾ। ਮੇਰੇ ਖਿਆਲ ਆਨੰਦਪ੍ਰੀਤ ਆਪਣੀ ਜਿੰਨੀ ਵੀ ਇੰਟਰਵਿਊ ਹੋਈਆਂ ਨੇ ਉਹਦੇ 'ਚ ਆਪਾਂ ਅੰਸਾਰੀ ਜ਼ਰੂਰ ਲਿਆਂਦਾ ਆਪਾਂ ਦੋਵਾਂ ਨੇ, ਅਤੇ ਮੁੱਖ ਮੰਤਰੀ ਨੂੰ ਰੋਕਿਆ ਕਹਿੰਦੇ ਐਕਸ਼ਨ ਕਰ ਦਿਉ। ਇੱਕ ਚੀਜ਼ ਮੈਂ ਤੁਹਾਨੂੰ ਬੜੀ ਵਾਰ ਕਹਿਤਾ, ਹੁਣ ਮੈਨੂੰ ਵੀ ਇੱਕ ਵਾਰ ਵਾਰ ਉਹ ਗੱਲ ਨੂੰ ਕਹਿੰਦੇ ਚੰਗਾ ਨੇ, ਜਿਹੜਾ ਅੰਸਾਰੀ ਉਹਨੂੰ ਜੇਲ੍ਹ ਮਿਨਿਸਟਰ ਲੈ ਕੇ ਨਹੀਂ ਆਉਂਦਾ, ਉਹਨੂੰ ਹੋਮ ਡਿਪਾਰਟਮੈਂਟ ਲਿਆਉਂਦਾ
1: ਜੀ।
0: ਇਹ ਜੱਗੂ ਭਗਵਾਨਪੁਰੀਆ ਅਤੇ ਬਿਸ਼ਨੋਈ ਦਿੱਲੀ ਚਲੇ ਗਏ ਅਤੇ ਜੇਲ੍ਹ ਮਿਨਿਸਟਰ ਨੇ ਭੇਜ ਦਿੱਤੇ ਸੀ ਜੇਲ੍ਹਾਂ 'ਚੋਂ, ਕੇਸ ਤਾਂ ਉੱਥੇ ਬਣਿਆ ਨਾ, ਉੱਥੋਂ ਦੀ ਕੋਈ ਕੇਸ ਬਣਿਆ ਹੈਗਾ। ਇਸੇ ਤਰ੍ਹਾਂ ਹੀ ਆ ਜਿਹੜਾ ਕੋਈ ਹੈਗਾ ਇੱਥੇ ਬਿਲਡਰ ਆ, ਉਹਨੇ ਇੱਕ ਐਪਲੀਕੇਸ਼ਨ ਦਿੱਤੀ, ਕਹਿੰਦੇ ਮੇਰੇ ਕੋਲ 10 ਲੱਖ ਰੁਪਈਆ ਕੀਤਾ, ਤਾਂ ਹੁਣ ਉਹਦੇ ਕੋਲ ਰਵਜੋਤ ਕੋਲ ਆ, ਡਾਕਟਰ ਰਵਜੋਤ ਕੋਲ ਆ ਜੇਲ੍ਹ ਡਿਪਾਰਟਮੈਂਟ, ਉਹਦੇ ਕੋਲ ਸਵੇਰੇ ਜਾ ਕੇ ਆ ਬੰਦਾ ਅੰਦਰ ਕੱਢ ਦੇ, ਕੱਢ ਦੂ ਉਹਨੂੰ, ਕੋਰਟ ਕੱਢੂ ਉਹਨੂੰ, ਕੋਰਟ ਭੇਜੂ ਜੇਲ੍ਹ 'ਚੋਂ, ਕਸਟਡੀ ਸਾਡੀ ਕਸਟਡੀ 'ਚ ਜਾਂਦਾ ਜੇਲ੍ਹ ਮਿਨਿਸਟਰ, ਕਿਸੇ ਨੂੰ ਆਪਣੇ ਆਪ ਰੱਖ ਨਹੀਂ ਸਕਦਾ।
1: ਤੁਹਾਡੇ ਡੇਰਾ ਬਾਬਾ ਨਾਨਕ ਦੇ ਜਿਹੜੇ MLA ਨੇ ਉਹ ਜੱਗੂ ਭਗਵਾਨਪੁਰੇ ਨੇ ਪਿਛਲੇ ਦਿਨਾਂ ਦੇ ਵਿੱਚ ਕੁੜੀਆਂ ਦੇ ਵਿਆਹ ਕੀਤੇ ਅਤੇ ਉਹ ਕਹਿੰਦੇ ਕਿ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ,
0: ਉਹਨੂੰ ਉਦਣ ਵੀ ਕਰਨਾ ਚਾਹੀਦਾ ਸੀ, ਹੁਣ ਕਿਉਂ? ਕਹਿੰਦਾ ਕਿ ਬੰਦੂਕ ਨਹੀਂ ਚੁੱਕਣ ਦਾਂਗੇ। ਜਿੱਦਣ ਉਹਨੇ ਚੇਅਰਪਰਸਨ ਆਪਣੀ ਰੈਲੇਟਿਵ ਬਣਾ ਲਈ ਉਹਦਾ ਜਵਾਬ ਦੇ ਦਿਓ, ਉਹਦਾ ਕੀ ਦਿੱਤਾ ਉਹਨੇ? ਜਿਹੜੇ ਸਾਰੇ ਮੈਂਬਰ ਇਹਦੇ ਸੀ ਨਾ, ਇਹਨਾਂ ਨੇ ਕਿਉਂ ਉਹਦੀ ਰੈਲੇਟਿਵ ਜਿਹੜੀ ਸੀ ਦਰਗਾਬਾਦ ਜ਼ੋਨ ਤੋਂ ਕਾਂਗਰਸ ਦੇ ਮੈਂਬਰ ਨੂੰ ਕੁੱਟਿਆ ਵੀ ਉੱਥੇ SDM ਆਫਿਸ 'ਚ, ਅਤੇ ਕਾਗਜ਼ੀ ਵੀ ਰਿਜੈਕਟ ਕੀਤੇ, ਅਤੇ ਆਮ ਆਦਮੀ ਪਾਰਟੀ ਫਿਰ ਇਹ ਰਲੇ ਨੇ ਕਿ ਕਾਂਗਰਸ ਰਲੀ ਆ? ਉਹਦਾ ਜਵਾਬ ਤਾਂ ਦੇਣ।
1: ਰੰਧਾਵਾ ਸਾਹਿਬ, ਤੁਸੀਂ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋ, ਪਰ ਤੁਹਾਡੀ ਪਾਰਟੀ ਦੇ ਕਈ ਲੀਡਰਾਂ 'ਤੇ ਇਲਜ਼ਾਮ ਲੱਗਦੇ ਨੇ ਕਿ ਉਹ ਖੁੱਲ੍ਹ ਕੇ ਮੁੱਖ ਮੰਤਰੀ ਦਾ ਵਿਰੋਧ ਨਹੀਂ ਕਰਦੇ, ਦਿੱਲੀ ਜਾ ਕੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ?
0: ਮੇਰਾ ਖਿਆਲ ਹੈ ਕਿ ਉਹ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਤੁਹਾਨੂੰ ਜ਼ਰੂਰ ਜਾ ਕੇ ਸਵਾਲ ਪੁੱਛਣਾ ਚਾਹੀਦਾ ਕਿ ਤੁਸੀਂ ਕਿਉਂ ਨਹੀਂ ਕਰਦੇ। ਮੇਰੇ ਵਾਂਗੂ ਉਹ ਵੀ ਇੰਟਰਵਿਊ ਤਾਂ ਤੁਹਾਨੂੰ ਦਿੰਦੇ ਹੀ ਹੋਣਗੇ ਕਿ ਨਹੀਂ ਦਿੰਦੇ?

0: ਦਿੰਦੇ ਨੇ ਕਿ ਨਹੀਂ?
1: ਤੁਸੀਂ ਮੰਨਦੇ ਹੋ ਕਿਹੜੇ ਲੀਡਰ?
0: ਨਹੀਂ, ਮੈਂ ਮੈਨੂੰ ਨਹੀਂ ਪਤਾ, ਤੁਸੀਂ ਕਹਿ ਰਹੇ ਹੋ,
1: ਮੈਂ ਤਾਂ ਸੁਣਿਆ ਹੀ ਹੈ ਜੀ।
0: ਨਹੀਂ, ਤੁਸੀਂ ਸੁਣੇ,
1: ਦੱਸੋਗੇ
0: ਜਿਹੜਾ ਜਿਹਨਾਂ ਦਾ ਸੁਣਿਆ ਉਹਨਾਂ ਨੂੰ ਜਾ ਕੇ ਤੁਸੀਂ ਜ਼ਰੂਰ ਪੁੱਛੋ ਇਹ ਸਵਾਲ, ਜਿਹਨਾਂ ਦਾ ਸੁਣਿਆ। ਮੈਂ ਤਾਂ ਨਹੀਂ ਸੁਣਿਆ ਕੋਈ, ਜਿਹਦਾ ਤੁਸੀਂ ਸੁਣਿਆ ਉਹਨੂੰ ਜਾ ਕੇ ਤੁਸੀਂ ਜ਼ਰੂਰ ਮੇਰੇ ਵਾਂਗੂ ਮੇਰਾ
1: ਦਿੱਲੀ ਜਾ ਕੇ ਸ਼ਿਕਾਇਤਾਂ ਵੀ ਬਹੁਤ ਕੀਤੀਆਂ ਐਤਕੀ ਲੀਡਰਾਂ ਨੇ, ਇਹਦਾ ਵਸਾ ਸੱਚ
0: ਬਿਲਕੁਲ
1: ਦੱਸੋ।
0: ਕੋਈ ਨਹੀਂ, ਇਹ ਜਿਹੜਾ ਕੋਈ ਕਰ ਰਿਹਾ ਝੂਠ ਬੋਲ ਰਿਹਾ, ਕੋਈ ਸ਼ਿਕਾਇਤ ਨਹੀਂ ਹੋਈ। ਉੱਥੇ ਇੱਕ ਟੇਬਲ 'ਤੇ ਮੀਟਿੰਗ ਹੋਈ ਆ, ਉੱਥੇ ਸਿਰਫ ਪੰਜਾਬ ਕਾਂਗਰਸ ਨੂੰ ਕੀ ਪ੍ਰੋਗਰਾਮ ਹੁਣ ਅੱਗੇ ਇੰਪਲੀਮੈਂਟ ਕਰਨੇ ਨੇ, ਕਿੱਦਾਂ ਇਹਨਾਂ ਦੇ ਆਪਾਂ ਜਲਸੇ ਜਲੂਸ ਕਰਨੇ ਆ, ਕਿਵੇਂ SIR ਆ ਰਹੀ ਆ ਇਹਦਾ ਕਿਵੇਂ ਆਪਣੇ BLA ਜਿਹੜੇ ਉਹਨਾਂ ਨੂੰ ਟ੍ਰੇਨਿੰਗ ਕਿਵੇਂ ਦੇਣੀ ਆ, ਕਿਵੇਂ ਨਵੀਆਂ ਵੋਟਾਂ ਬਣਾਉਣੀਆਂ, 2003 ਵਾਲੀ ਲਿਸਟ ਤੋਂ ਕਿਵੇਂ ਲੋਕਾਂ ਨੂੰ ਐਜੂਕੇਟ ਕਰਨਾ ਕਿ ਤੁਹਾਡੀਆਂ ਕਿਤੇ ਠੀਕ ਵੋਟਾਂ ਨਾ ਕੱਟੀਆਂ ਜਾਣ, ਇਹਦੇ 'ਤੇ ਸਾਰੀ ਖੁੱਲ੍ਹ ਕੇ ਗੱਲ ਹੋਈ ਆ। ਅਤੇ ਹੋਰ ਇਹਦੇ 'ਤੇ ਕੋਈ ਨਹੀਂ। ਇਹਦੇ 'ਤੇ ਇਹ ਵੀ ਹੋਇਆ ਕਿ ਜਿਹੜਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਰੈਲੀਜ ਕਰ ਰਹੇ, ਅਸੀਂ 27 ਕੀਤੀਆਂ ਸੀ ਉਦੋਂ, ਇਹ ਨਹੀਂ ਸੀ ਕਰ ਰਹੇ। ਹੁਣ ਸਾਡਾ ਸੈਸ਼ਨ ਸੀ, ਸਾਡੀਆਂ ਇਲੈਕਸ਼ਨਾਂ ਸੀ, ਸਾਡੇ ਲੀਡਰ ਸਾਰੇ ਬਿਜ਼ੀ ਸੀ, ਸਾਡਾ ਇੰਚਾਰਜ ਬਿਜ਼ੀ ਸੀ, ਤੋ ਇਹ ਕਰਕੇ ਵਾਢੀਆਂ ਤੋਂ ਪਤਾ ਹੀ ਸ਼ੁਰੂ ਕਰ ਰਹੇ। ਇਹ ਤਾਂ ਪਤਾ ਨਹੀਂ ਕੌਣ ਕਿਹੜੇ ਬੰਦੇ ਕਹਿੰਦੇ ਨੇ, ਜਿਹਨੂੰ ਕਿਸੇ ਨੇ ਕਿਹਾ ਜਾਂ ਜਿਹੜਾ ਕੋਈ ਪ੍ਰੈਸ ਵਾਲਾ ਕਹਿੰਦਾ, ਉਹਨਾਂ ਨੂੰ ਜਾ ਕੇ ਜਿਹੜੇ ਜਿੰਨੇ ਅੰਦਰ ਬੈਠੇ ਸਾਰਿਆਂ ਨੂੰ ਜਾ ਕੇ ਇੰਟਰਵਿਊ ਲੈਣੀ ਚਾਹੀਦੀ।
1: ਅੱਛਾ ਰੰਧਾਵਾ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਡਿਵੈਲਪਮੈਂਟ ਪੰਜਾਬ ਦੀ ਸਿਆਸਤ 'ਚ ਹੋਈ, ਅੰਮ੍ਰਿਤਪਾਲ ਸਿੰਘ ਦੀ NSA ਹਟਾਤੀ ਹੈ ਅਤੇ ਸਰਕਾਰ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਚਲੇ ਗਈ ਹੈ। ਉਹ ਕਹਿੰਦੇ 12 ਕੇਸ ਨੇ, ਅਸੀਂ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਆਮ ਕੇਸ ਨੇ, ਚਾਹੇ ਇਹਦੇ ਨਾਲ ਥਾਣੇ ਵਾਲਾ ਕੇਸ ਹੈ, ਚਾਹੇ ਗੁਰਪ੍ਰੀਤ ਹਰੀਨੋ ਵਾਲਾ ਕੇਸ ਹੈ, ਹੋਰ ਬਹੁਤ ਸਾਰੇ ਕੇਸ ਨੇ, ਉਹਨਾਂ ਦੇ ਵਿੱਚ ਅਸੀਂ ਸਜ਼ਾਵਾਂ ਦਵਾਵਾਂਗੇ। ਤੁਹਾਨੂੰ ਕੀ ਲੱਗਦਾ ਹੈ
0: ਜਿੱਦਾਂ ਦੀਆਂ ਸਜ਼ਾਵਾਂ ਇਹਨਾਂ ਨੇ ਬਰਗਾੜੀ ਉੱਧਰ ਲੈ ਕੇ ਨੇ, ਬਹਿਬਲ ਕਲਾਂ ਜਾਂ ਕੋਟਕਪੁਰਾ, ਜਿੱਦਾਂ ਦੀ ਉਹ ਕੀਤੀ ਉਦਾਂ ਦਾ ਇਹ ਕਰ ਦੇਣਗੇ।
1: 3 ਸਾਲ ਲਗਾਤਾਰ NSA ਲੱਗ ਰਹੀ ਸੀ ਤੇ ਹੁਣ ਹਟਾਤੀ ਹੈ, ਇਹਨੂੰ ਤੁਸੀਂ ਕਿਵੇਂ ਮੰਨਦੇ ਹੋ ਕਿ 2027 ਤੋਂ ਪਹਿਲਾਂ ਕਿ ਅੰਮ੍ਰਿਤਪਾਲ ਸਿੰਘ ਬਾਹਰ ਆ ਰਿਹਾ, ਉਹਦੀ ਤਿਆਰੀ ਕੀਤੀ ਜਾ ਰਹੀ ਹੈ?
0: ਕੁਝ ਕਿਸ ਕੋਈ ਬਾਹਰ ਆ ਜੇ, ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੰਜਾਬੀ ਜਿਹੜਾ, ਮੇਰਾ ਖਿਆਲ ਕਿ ਪੰਜਾਬ ਦਾ ਵੋਟਰ ਜਿਹੜਾ ਵਰਲਡ ਦੇ ਸਭ ਤੋਂ ਵੋਟਰਾਂ ਤੋਂ ਜ਼ਿਆਦਾ ਇੰਟੈਲੀਜੈਂਟ ਆ, ਚੁੱਪ ਰਹਿੰਦਾ, ਟਾਈਮ ਉਹਨਾਂ 'ਤੇ ਐਸਾ ਠੋਕਦਾ ਕਿ ਦੂਸਰਾ ਕੋਈ ਯਾਦ ਕਰੇਗਾ। ਅਕਾਲੀ ਦਲ ਕਾਂਗਰਸ ਨੇ ਦੇਖ ਲਿਆ ਅਤੇ ਇਹ ਕਦੀ ਵੀ ਇਹੋ ਜਿਹਾ ਡਿਸੀਜਨ ਨਹੀਂ ਲੈਂਦਾ। ਔਰ ਹਾਂ, ਇੱਕ ਚੜੀ ਜ਼ਰੂਰ ਆ, ਇਹ ਦਿੱਲੀ ਦੇ ਅਗੇਂਸਟ ਮੇਰਾ ਇਹ ਹਮੇਸ਼ਾ ਟੱਕਰ ਲਾ ਕੇ ਰਹਿੰਦਾ ਪੰਜਾਬ।
1: ਪਰ 2024 ਦੇ ਵਿੱਚ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 2 ਸੀਟਾਂ ਉਹ ਜਿੱਤ ਗਏ, ਹਵਾ ਸੀ ਕਿ ਕੁਝ ਦਿਨਾਂ ਦੇ ਵਿੱਚ ਹਵਾ ਬਣ ਸਕਦੀ ਹੈ 2027 ਚ ਕਿ ਨਹੀਂ ਬਣ ਸਕਦੀ?
0: ਨਹੀਂ, ਉਹਦੇ ਬਾਅਦ ਜਿਹੜੀ 22 ਇਲੈਕਸ਼ਨ, ਇਹ ਤੋਂ ਉਹਦੇ ਕੀ 91 ਨੰਬਰ 'ਤੇ ਆਏ ਹੋ? ਉਸੇ ਤਰਨ ਤਾਰਨ ਤੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਅੰਮ੍ਰਿਤਪਾਲ ਜਿੱਤ ਕੇ ਗਿਆ ਸੀ ਅਤੇ ਉਸੇ ਹੀ ਤਰਨ ਤਾਰਨ 'ਚੋਂ ਸਭ ਤੋਂ ਘੱਟ ਵੋਟਾਂ ਉਸ ਪਾਰਟੀ ਨੂੰ ਪਈ।
1: ਹੁਣ ਉਹਨਾਂ ਦੀ ਪਾਰਟੀ ਵਾਲੇ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ ਪੰਜਾਬੀਓ, ਫਿਰ ਉਹਨਾਂ ਨੂੰ ਬਾਹਰ ਲਿਆਓ, ਕੀ ਜੇ ਉਹ ਮੁੱਖ ਮੰਤਰੀ ਬਣ ਗਏ ਫਿਰ ਬਾਹਰ ਆ ਜਾਣਗੇ?
0: ਨਹੀਂ, ਇਹ ਤਾਂ ਹੁਣ ਅੰਦਰ ਦੇਖਣਗੇ, ਇਹ ਤਾਂ ਹੁਣ ਇਹਨਾਂ ਦਾ ਜਿਹੜਾ ਇਹ ਅੰਦਰ ਬੈਠਾ ਜੀ, ਤੁਸੀਂ ਡਾਕੂਮੈਂਟਰੀ ਦੀ ਗੱਲ ਕੀਤੀ ਆ, ਇਹ ਪੰਜਾਬੀ ਬਹੁਤ ਸਿਆਣੇ ਨੇ ਅਤੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਇਹਦੇ 'ਤੇ ਖੁੱਲ੍ਹ ਕੇ ਆਪਣਾ ਬਿਆਨ ਤੇ ਦੇਵੇ। ਨੀਦਰਲੈਂਡ ਬੈਠਾ, ਉੱਥੇ ਵੀ ਦਿੱਤੀ ਜਾ ਸਕਦੀ ਆ।
1: ਤੁਹਾਨੂੰ ਕੀ ਲੱਗਦਾ ਚੱਲ ਕੀ ਕੁਛ ਰਿਹਾ, ਇਹ ਕੁਛ ਜਾਣ ਬੁੱਝ ਕੇ ਹੋ ਰਿਹਾ ਜਾਂ ਸਹਿਜੇ ਸਹਿਜੇ ਹੋ ਰਿਹਾ, ਉਹ ਇੱਕਦਮ ਜਿਹੜਾ ਸਾਹਮਣੇ ਆਉਂਦਾ ਤੇ
0: ਇਹ ਤੇ ਵੇਖੋ, ਇਹ BJP ਨਹੀਂ ਚਾਹੇਗੀ ਕਿ ਪੰਜਾਬ ਸਟੇਬਲ ਰਹੇ। ਜੇ ਪੰਜਾਬ ਨੂੰ ਸਟੇਬਲ ਰੱਖਣਾ ਹੋਵੇ ਤੇ ਕੀ ਗੱਲ, ਜਿਹੜੇ ਫਲੋਰ ਆਫ ਦਾ ਹਾਊਸ, ਹੋਮ ਮਿਨਿਸਟਰ ਆਫ ਇੰਡੀਆ ਸਟੇਟਮੈਂਟ ਦਿੰਦਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ, ਮੈਂ CBI ਨੂੰ ਇਨਕੁਆਰੀ ਭੇਜਾਂਗਾ, ਕੀ ਬ੍ਰੀਚ ਆਫ ਪ੍ਰਿਵਿਲੇਜ ਨਹੀਂ ਕਿ ਤੁਸੀਂ ਅਨਾਊਂਸਮੈਂਟ ਕਰ ਦਿਓ ਅਤੇ ਅੱਜ ਤੱਕ ਤੁਸੀਂ CBI ਨੂੰ ਇਨਕੁਆਰੀ ਨਹੀਂ ਦੇ ਰਹੇ, ਕਿਹਦੀ ਵੇਟ ਕਰ ਰਹੇ ਹੋ? ਜੇ ਤੁਹਾਨੂੰ ਸਟੇਟ ਬਾਰੇ ਇਹ ਪਤਾ ਸੀ ਤਾਂ ਤੁਸੀਂ ਉੱਥੇ ਸਾਨੂੰ ਕਿਉਂ ਕਹਿ ਕੇ ਲਿਖ ਕੇ ਦਿਓ? ਮੈਂ ਵਿੱਚੋਂ ਉੱਠ ਕੇ ਕਿਹਾ ਹੋਮ ਮਿਨਿਸਟਰ ਨੇ ਕਿ ਲਿਖ ਕਰ ਦਿਓ, ਮੈਂ CBI ਕੋ ਆਜ ਹੀ ਮਾਰਕ ਕਰ ਦੂੰਗਾ। ਉਦੋਂ ਨਹੀਂ ਸੀ ਪਤਾ ਕਿ ਸਟੇਟ ਗਵਰਨਮੈਂਟ ਜਾਂ ਹਾਈਕੋਰਟ ਨੇ ਕਰਨਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਨਹੀਂ ਸੀ ਪਤਾ ਕਿ ਪਾਕਿਸਤਾਨ ਤੋਂ, ਜਿਸ ਤਰੀਕੇ ਦੇ ਨਾਲ ਪਾਕਿਸਤਾਨ 'ਚੋਂ ਡਰੋਨ ਆ ਰਹੇ ਨੇ, ਇਹ ਨਹੀਂ ਪਤਾ ਕਿ ਕਲਾਨੋ ਉੱਥੇ ਆਦੀਆਂ ਪਿੰਡ 'ਚ ਜਿਹੜੇ 2 ਕੌਂਸਟੇਬਲ ਮਾਰ ਦਿੱਤੇ ਗਏ, ISI ਦਾ ਉਹਦੇ 'ਚ ਨਾਂ ਲਿਆ ਗਿਆ, ਅੱਜ ਤੱਕ NIA ਕਿਉਂ ਨਹੀਂ ਉਹਦੇ 'ਚ ਐਂਟਰ ਕੀਤੀ, ਰਾਹ ਕਿਉਂ ਨਹੀਂ ਐਂਟਰ ਕੀਤੀ? ਨੈਸ਼ਨਲ ਸਿਕਿਉਰਿਟੀ ਦੀ ਗੱਲ ਆ। ਤੋ ਇਸ ਕਰਕੇ ਇਹ ਦੋਵੇਂ ਪਾਰਟੀਆਂ ਰਲੀਆਂ ਨੇ, ਆਮ ਆਦਮੀ ਪਾਰਟੀ BJP ਦੀ B ਟੀਮ ਬਣ ਕੇ ਕੰਮ ਕਰ ਰਹੀ ਆ।

0: ਇਹਦੇ 'ਤੇ ਸਾਨੂੰ ਪੰਜਾਬੀਆਂ ਨੂੰ, ਮੈਂ ਇਹੋ ਕਿਹਾ ਸੀ ਕਿ ਪੰਜਾਬੀ ਜਿਹੜੇ ਨੇ ਬੜੇ ਬੜੇ ਅਣਖੀ ਨੇ, ਇਹ ਜਿਹੜੇ ਦਿੱਲੀ ਨਾਲ ਟੱਕਰ ਲਾਉਣਗੇ ਉਹਦੇ ਨਾਲ ਹੀ ਚੱਲਣਗੇ।
1: ਕਾਂਗਰਸ ਦਿੱਲੀ ਨਾਲ ਟੱਕਰ ਲਾ ਸਕਦੀ?
0: ਕਿਉਂ ਨਹੀਂ ਲਾਵਾ, ਕਿਉਂ ਨਹੀਂ, ਅਸੀਂ ਬੀਜੇਪੀ ਨਾਲ ਚੱਲਦੇ। ਹੁਣ
1: ਤੁਹਾਡੀ ਤਾਂ ਹਾਈ ਕਮਾਂਡ ਆ ਉੱਥੇ,
0: ਕਿਹੜੀ ਕਿਹੜੀ ਕਿਹਨਾਂ ਦੀ?
1: ਕਾਂਗਰਸ ਦੀ, ਤੁਸੀਂ
0: ਨਹੀਂ ਤਾਂ ਬੀਜੇਪੀ ਦੀ ਗਵਰਨਮੈਂਟ ਨਾਲ ਟੱਕਰ ਲਾਵਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਲੈਸਨੈਸ ਦੇ ਵਿੱਚ ਇਹਨਾਂ ਦਾ ਇਹ ਲਾਅ ਐਂਡ ਆਰਡਰ ਕਿਉਂ ਇਹਨਾਂ ਦਾ ਸਾਥ ਦੇ ਰਹੇ ਹੋ?
1: ਕੱਲ ਨੂੰ ਜੇ ਤੁਹਾਡੀ ਪਾਰਟੀ ਸਰਕਾਰ ਆ ਗਈ 29 ਫਿਰ
0: ਉਦੋਂ ਜੇ ਨਹੀਂ ਕਰੇਗੀ ਫਿਰ ਵੀ ਟੱਕਰ ਲਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਲਈ ਸੀ ਕਿ ਨਹੀਂ 2002 ਚ?
1: 2004 ਚ,
0: ਹਾਂ 2004 ਚ, ਉਹ 2002 ਚ ਜਦੋਂ ਚੀਫ ਲਈ ਕਿ ਨਹੀਂ ਟੱਕਰ, ਤੇ ਕੀ ਕਿਹਾ ਸਾਨੂੰ ਹਾਈ ਕਮਾਂਡ ਨੇ ਕਿ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਸੀ? ਬਿਲਕੁਲ ਨਹੀਂ ਲਾਇਆ, ਅਸੀਂ ਆਪਣੇ ਸਟੈਂਡ 'ਤੇ ਰਹੇ, ਵੱਖ ਵੱਖ ਟਾਈਮ 'ਤੇ ਕਰਦੇ ਰਹੇ ਹਾਂ। ਉੱਥੋਂ ਲੈ ਕੇ ਵੀ ਮੇਰਾ ਖਿਆਲ ਹੈ ਕਿ 2007 ਤੱਕ ਜਿੰਨਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਕੋਲੋਂ ਲਿਆ, ਉਹਦੇ ਕੋਲ ਡਾਕਟਰ ਮਨਮੋਹਨ ਸਿੰਘ ਕੋਲੋਂ, ਅਤੇ ਉਹਦੇ ਬਾਅਦ 2009 ਤੋਂ 12 ਤੱਕ ਜਿੰਨਾ, 2007 ਤੋਂ 12 ਤੱਕ 10 ਸਾਲ ਜਿੰਨਾ ਉਹ ਲੈ ਕੇ ਆਏ ਨੇ ਆਪਣਾ, ਇਹਨਾਂ ਦਾ ਕਿੰਨਾ, 2017 ਤੱਕ ਹੈ ਬਾਦਲ ਸਾਹਿਬ, ਕੋਈ ਵੀ ਨਹੀਂ ਲੈ ਕੇ ਆਇਆ, ਅਤੇ ਆਉਂਦਿਆਂ ਗਾਲਾਂ ਡਾਕਟਰ ਮਨਮੋਹਨ ਸਿੰਘ ਨੂੰ ਕੱਢਣ ਲੱਗ ਪੈਂਦੇ ਸੀ। ਅਸੈਂਬਲੀ 'ਚ ਕਹਿੰਦੇ ਜੇ ਤੁਹਾਨੂੰ ਡਾਕਟਰ ਮਨਮੋਹਨ ਸਿੰਘ ਨਹੀਂ ਮਿਲਦਾ ਮੈਂ ਲੈ ਕੇ ਚੱਲਦਾ। ਟੱਕਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸਾਡੇ ਰਾਈਟਸ ਨੇ ਉਹ ਸਾਨੂੰ ਧੱਕੇ ਨਾਲ ਲੈਣੇ ਪੈਣਗੇ।
1: ਬਿਲਕੁਲ ਠੀਕ ਹੈ, ਪੰਜਾਬੀ ਵੀ ਇਹ ਗੱਲ ਚਾਹੁੰਦੇ ਨੇ ਵੀ ਪੰਜਾਬ ਲਈ ਉੱਥੇ ਕੋਈ ਬੋਲਣ ਵਾਲਾ
0: ਹੋਣਾ ਚਾਹੀਦਾ, ਅਤੇ ਇਹ ਸਾਡਾ ਮੁੱਖ ਮੰਤਰੀ ਬਿਲਕੁਲ ਉਹਨਾਂ ਦੇ ਅੱਗੇ ਘੁੱਟਣੇ ਟੇਕ ਗਿਆ। ਸਾਨੂੰ ਬੋਲਣਾ ਤਾਂ ਚਾਹੀਦਾ।
1: ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੀ ਉਹਨਾਂ ਨਾਲ ਕੋਈ ਖਰਾਬ ਨਹੀਂ ਹੈਗੀ, ਮੇਰੀ ਕੋਈ ਵਿਗੜੀ ਨਹੀਂ, ਉਹਨਾਂ ਦੀ ਮੇਰੇ ਨਾਲ ਵਿਗੜੀ ਹੋ ਸਕਦੀ ਹੈ।
0: ਅਤੇ ਫਿਰ ਇਹਦਾ ਮਤਲਬ ਸਰੈਂਡਰ ਕੀਤਾ ਨਾ, ਇਹਦਾ ਮਤਲਬ ਕੀ ਹੁੰਦਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ, ਮੈਂ ਤੁਹਾਡੇ ਪੈਰੀ ਪੈ ਗਿਆ।
1: ਇਹ ਤੁਸੀਂ ਕਹਿ ਰਹੇ ਹੋ ਜੀ,
0: ਨਹੀਂ ਉਹਨੇ ਕਿਹਾ ਨਾ ਕਿ ਮੇਰੀ ਉਹਨਾਂ ਨਾਲ ਨਹੀਂ ਵਿਗੜੀ ਪਰ ਉਹ ਮੇਰੇ ਨਾਲ ਵਿਗੜੇ ਨੇ, ਇਹੋ ਹੀ ਨਾ ਕਿ ਮੈਂ ਉਹਨਾਂ ਦੇ ਪੈਰੀ ਪਿਆ। ਇਹਦਾ ਤਾਂ ਮਤਲਬ ਇਹੋ ਹੀ ਕੱਢਿਆ ਜਾ ਸਕਦਾ। ਮੈਂ ਹੁਣ ਜੇ ਕਹਾਂ ਕਿ ਮੇਰੀ ਆਨੰਦਪ੍ਰੀਤ ਨਾਲ ਕੋਈ ਨਹੀਂ, ਤਾਂ ਆਨੰਦਪ੍ਰੀਤ ਤੈਨੂੰ ਮੈਂ ਕਿ ਸਮਝਦਾ, ਤੇ ਫਿਰ ਮੈਂ ਹੀ ਸਰੈਂਡਰ ਕੀਤਾ ਨਾ ਆਨੰਦਪ੍ਰੀਤ ਦੇ ਅੱਗੇ। ਇਹਦਾ ਤਾਂ ਇਹੋ ਹੀ ਮਤਲਬ ਹੁੰਦਾ ਨਾ ਕਿ ਮੇਰੀ ਉਹਨਾਂ ਨਾਲ ਕੋਈ ਨਹੀਂ।
1: ਰੰਧਾਵਾ ਸਾਹਿਬ, ਪੰਜਾਬ ਦੇ ਮੁੱਖ ਮੰਤਰੀ ਹਿੱਕ ਠੋਕ ਕੇ ਗੱਲ ਕਹਿ ਰਹੇ ਨੇ ਕਿ 2027 'ਚ ਅਸੀਂ ਆ ਰਹੇ ਹਾਂ, ਬੇਅਦਬੀਆਂ ਦੇ ਖਿਲਾਫ ਅਸੀਂ ਕਾਨੂੰਨ ਬਣਾ ਤਾ, ਮਹਿਲਾਵਾਂ ਨੂੰ ਅਸੀਂ 1000 ਰੁਪਇਆ 1500-1500 ਦੇਣ ਲੱਗੇ ਹਾਂ, ਤੇ 10 ਲੱਖ ਵਾਲਾ ਕਾਰਡ ਦੇਤਾ, ਬਿਜਲੀ ਦੇਤੀ
0: 10 ਲੱਖ ਦਾ। ਪਹਿਲੇ ਤਾਂ ਦੱਸੇ ਬਿਜਲੀ ਕਿਹਨੇ ਮਾਫ਼ ਕੀਤੀ ਸੀ? ਤੁਹਾਡੇ ਸਾਹਮਣੇ ਨੇ ਬਾਦਲਾਂ ਨੇ ਪਹਿਲਾਂ ਕੀਤੀ
1: ਜੀ,
0: ਫਿਰ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਉਹਨੂੰ ਲਾਗੂ ਕੀਤਾ ਤੇ ਹੋਰ ਵਧਾਇਆ
1: ਜੀ,
0: 300 ਯੂਨਿਟ ਕਰ ਦਿੱਤਾ। ਬੱਸਾਂ ਦਾ ਕਿਰਾਇਆ ਕੈਪਟਨ ਅਮਰਿੰਦਰ ਸਿੰਘ ਦੀ ਸਾਡੀ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ। 500 ਰੁਪਈਏ ਪੈਨਸ਼ਨ ਤੋਂ 1500 ਰੁਪਈਆ ਪੈਨਸ਼ਨ ਕਾਂਗਰਸ ਨੇ ਕੀਤੀ, 1 ਰੁਪਇਆ ਨੇ ਅਜੇ ਤੱਕ ਵਧਾਇਆ। ਅਸੀਂ ਤਾਂ ਪਹਿਲੇ ਸਾਲ ਹੀ ਕਰ ਦਿੱਤਾ ਸੀ 1500 ਰੁਪਈਆ, ਅਤੇ ਇਹ ਜਿਹੜਾ ਕਹਿੰਦਾ ਸੀ ਕਿ ਰਾਜ ਕਰਾਂਗੇ 25 ਸਾਲ, ਅੱਜ ਕਿੰਨੇ ਮੈਂਬਰ ਨੇ? ਭਗਵੰਤ ਮਾਨ ਜੀ, ਇਹ ਪੰਜਾਬ ਆ, ਤੁਸੀਂ ਜੋ ਗੈਂਗਸਟਰਾਂ ਦੇ ਨਾਲ ਪੰਜਾਬ ਦੀ ਇਕੋਨਮੀ ਦਾ ਬੇੜਾ ਗਰਕ ਕੀਤਾ, ਲੋਕ ਤੁਹਾਨੂੰ ਦੱਸਣਗੇ। ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨਾਲ ਮਜ਼ਾਕ ਕੀਤਾ ਕਿ ਆਪਣੇ ਘਰੋਂ ਇੱਕ ਮਨਿਸਟਰ ਨੂੰ ਅਰੈਸਟ ਕਰਾਉਣਾ ਅਤੇ ਆਪਣੇ ਹੱਥੀਂ ਫਿਰ ਉਸੇ ਮਨਿਸਟਰ ਨੂੰ ਐਗਜ਼ੋਨੋਰੇਟ ਕਰਨਾ ਕਿ ਇਹਦੇ 'ਤੇ ਕੋਈ ਕੇਸ ਨਹੀਂ ਬਣਦਾ, ਮੈਂ ਕਹਿੰਦਾ ਇਹਦੀ ਇੰਟੈਗਰਿਟੀ ਤਾਂ ਫਿਰ ਮੁੱਖ ਮੰਤਰੀ ਦੀ ਨਹੀਂ ਹੈਗੀ, ਉਹ ਡਾਊਟਫੁੱਲ ਇੰਟੈਗਰਿਟੀ।
1: ਜਿਹੜਾ ਸਰਕਾਰ ਬੇਅਦਬੀਆਂ ਦੇ ਖਿਲਾਫ ਕਾਨੂੰਨ ਲੈ ਕੇ ਆਈ ਹੈ, ਉਹਦੇ ਬਾਰੇ ਤੁਹਾਡੀ ਕੀ ਸੋਚ ਹੈ?
0: ਮੈਂ ਠੀਕ ਹੈ, ਉਹਦੇ 'ਚ ਬੇਅਦਬੀਆਂ ਦੇ ਵਿੱਚ ਇਹ ਹੋਣਾ ਚਾਹੀਦਾ ਨੇ, ਜੋ ਵੀ ਉਹਨਾਂ ਨੇ ਕੀਤਾ ਉਹ ਠੀਕ ਕੀਤਾ, ਪਰ ਨਾਲ ਦੀ ਨਾਲ ਹੀ ਜਿੱਥੇ ਪੰਜਾਬ ਦਾ ਐਕਟ ਸੀ ਵਿਧਾਨ ਸਭਾ ਦੇ ਵਿੱਚ, ਨਾਲ ਹੀ ਇੱਕ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਇੱਕੋ ਹੀ ਕਿ ਆਹ ਅਸੀਂ ਐਕਟ ਪੰਜਾਬ 'ਚ ਬਣਾ ਰਹੇ ਹਾਂ, ਸਾਈਮਲਟੇਨੀਅਸਲੀ ਗਵਰਨਮੈਂਟ ਆਫ ਇੰਡੀਆ ਇਹਨੂੰ BANS ਦੇ ਵਿੱਚ ਇਹਦੀ ਅਮੈਂਡਮੈਂਟ ਕਰੇ ਔਰ ਉਮਰ ਕੈਦ ਜਿਹੜੀ ਉਹਦੀ ਪ੍ਰੋਵੀਜ਼ਨ ਕੀਤੀ ਜਾਏ, ਉਹ ਜਿਹੜਾ ਸੀ ਜ਼ਿਆਦਾ ਬੈਨੀਫਿਟ ਸੀਗਾ। ਠੀਕ ਹੈ, ਪੰਜਾਬ ਵਾਲਾ ਚੱਲਣਾ ਚਾਹੀਦਾ ਕਿ ਜਿੰਨਾ ਚਿਰ ਉਹ ਨਹੀਂ ਬਣਾਉਂਦੇ ਤਾਂ ਉਹਨਾਂ ਚਿਰ ਇਹ ਜਿਹੜੀ ਅਲਟੀਮੇਟਲੀ ਜਦੋਂ ਉਹ ਬਣਦਾ ਇਹਨੂੰ ਵਿੱਚ ਉਹਦੇ ਮਰਜ ਕਰ ਦਿੱਤਾ ਜਾਂਦਾ ਜਿਹੜਾ ਕੇਸ ਕਹਿੰਦਾ। ਪਰ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਕੀ ਜਿਹੜੇ ਬੇਅਦਬੀਆਂ ਹੋਈਆਂ ਪੁਰਾਣੀਆਂ ਉਹ ਇਹਦੇ 'ਚ ਇਨਕਲੂਡ ਕੀਤੀਆਂ ਨੇ? ਪੰਜਾਬ ਦੀ ਜੂਰੀਡਿਕਸ਼ਨ 'ਚੋਂ ਬੇਅਦਬੀਆਂ ਹੋਈਆਂ
1: ਉਹ ਤਾਂ ਕਹਿੰਦੇ ਹੋ ਹੀ ਨਹੀਂ ਸਕਦੀਆਂ ਨਾ ਉਹਦੇ ਵਿੱਚ,
0: ਕਿਉਂ ਨਹੀਂ ਹੋ ਸਕਦੀ?
1: ਇਹ ਤਾਂ ਸੰਵਿਧਾਨ ਵੀ ਕਹਿੰਦਾ ਨਾ ਵੀ ਜਿਹੜੇ ਪੁਰਾਣਾ ਕੋਈ ਕ੍ਰਾਈਮ ਹੋ ਚੁੱਕਿਆ ਆ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਦਾ।
0: ਮੇਰੀ ਗੱਲ ਸੁਣੋ, ਨਵਾਂ ਕਾਨੂੰਨ BANS ਬਣ ਗਿਆ, ਇਹਦਾ ਮਤਲਬ ਸਾਰਾ ਪੰਜਾਬ ਦੇ ਪਿੱਛੇ ਜਿੰਨੇ ਹਿੰਦੁਸਤਾਨ ਦੇ ਕੇਸ ਖਤਮ ਹੋ ਗਏ। ਤੁਸੀਂ ਹੁਣੇ ਕਹਿ ਕੇ ਜਿਹੜਾ ਨਵਾਂ ਕਾਨੂੰਨ ਬਣ ਗਿਆ,
1: ਜਦੋਂ

0: ਨਵਾਂ ਕ੍ਰਾਈਮ ਹੋਏਗਾ ਉਹ BNS ਦੇ ਅੰਦਰ ਆ ਰਿਹਾ ਤੇ ਜਿਹੜਾ ਪੁਰਾਣਾ ਚੱਲ ਰਿਹਾ ਤਾਂ ਪੁਰਾਣੇ ਦੇ
1: ਤਾਂ ਨਹੀਂ ਤੇ ਪੁਰਾਣੇ ਤੇ ਚੱਲੇਗਾ ਇਹ ਨਵਾਂ ਕਾਨੂੰਨ ਤੇ ਨਹੀਂ ਬਣ ਰਿਹਾ ਇਹਨਾਂ ਨੇ ਜਿਹੜਾ ਉੱਥੋਂ ਭੇਜਿਆ ਜਿਹੜੀ ਪ੍ਰੋਵੀਜ਼ਨ ਹੁਣ ਹੋਈ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਕਾਂਗਰਸ ਵੇਲੇ 18 ਚ ਬਣ ਕੇ ਗਿਆ ਸੀ ਉਹਨਾਂ ਨੇ ਵਾਪਸ ਭੇਜਿਆ ਕਿ ਇਹਨੂੰ BNS ਦੇ ਵਿੱਚ ਕਨਵਰਟ ਕਰਕੇ ਭੇਜੋ
0: ਇਹ ਉਹ ਨਹੀਂ ਹੈਗਾ ਜੀ ਵੱਖਰਾ ਲੈ ਕੇ ਆਏ ਨੇ 2018 ਵਾਲਾ ਅਮੈਂਡ ਕਰਕੇ ਲਾਇਆ
1: 2008 ਵਾਲਾ ਲੈ ਕੇ ਆਏ ਨੇ ਜਿਹੜੀ ਜਿਹੜੀ ਪ੍ਰਿੰਟਿੰਗ ਵਾਲਾ ਉਹਦੇ 'ਚ ਮੈਂ ਕਹਿੰਦਾ ਕਿ ਇਹਦੇ 'ਚ ਬਹੁਤ ਕੁਛ ਦੇਖਣ ਪੜ੍ਹਨ ਵਾਲਾ ਕਿਉਂਕਿ ਬੜਾ ਸੈਂਸਿਟਿਵ ਮਸਲਾ ਉਹਦੇ 'ਤੇ ਆਪਾਂ ਨੂੰ ਬਹੁਤਾ ਇਹਨੂੰ ਆਕੜਵੇਂ ਸਿੱਖ ਧਰਮ ਨੂੰ ਬਚਾਉਣ ਲਈ ਇਹਨੂੰ ਕਹਿ ਦੇਣਾ ਚਾਹੀਦਾ ਕਿ ਠੀਕ ਆ ਲੋਕਾਂ 'ਚ ਫੀਅਰ ਪੈਦਾ ਨਾ ਹੋਏ ਮੈਂ ਇੱਕ ਚੀਜ਼ ਅੱਜ ਵੀ ਕਹਿੰਦਾ ਮੁੱਖ ਮੰਤਰੀ ਕਹਿੰਦਾ ਰੂਹ ਕੰਬੂ ਮੈਂ ਕਹਿੰਦਾ ਲੋਕਾਂ ਨੂੰ ਇਹਦੇ 'ਚ ਜਿੱਦਣ ਸਾਡਾ ਗੁਰੂ ਗ੍ਰੰਥ ਸਾਹਿਬ ਆਸਥਾ ਇਸ਼ਟ ਆ ਸਾਡਾ ਸਾਨੂੰ ਆਪਣੇ ਮਨ ਤੋਂ ਡਰ ਆਉਣਾ ਚਾਹੀਦਾ ਕਿ ਜੇ ਇੱਥੇ ਕਰਾਂਗੇ ਸਾਡਾ ਕੁਛ ਨਹੀਂ ਰਹੂ ਗੁਰੂ ਸਾਨੂੰ ਬਖਸ਼ੂ ਨਹੀਂ ਇਹ ਜਿੱਦਣ ਮਨ 'ਚ ਫੀਅਰ ਆ ਗਿਆ ਉਦਣ ਬਚਾਂਗੇ ਜਿੱਦਣ 30-35 ਸਾਲ ਪੁਰਾਣਾ 40 ਸਾਲ ਪੁਰਾਣਾ ਜਿੱਦਣ ਆਪਾਂ ਤੁਰ ਪਵਾਂਗੇ ਉਹ ਬਾਬਾ ਸਾਡੇ ਮਨ 'ਚ ਜਿਸ ਦਿਨ ਆਇਆ ਉਸ ਦਿਨ ਕਦੀ ਬੇਅਦਬੀ ਨਹੀਂ ਹੋਏਗਾ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਮਾਗ 'ਚ ਧਾਮੀ ਸਾਹਿਬ ਦੇ ਦਿਮਾਗ 'ਚ ਆ ਗਿਆ ਕਿ ਮੈਂ ਉਹਨਾਂ ਦਾ ਨਹੀਂ ਬਾਦਲਾਂ ਦਾ ਬਣ ਅਕਾਲੀ ਦਲ ਦਾ ਵਰਕਰ ਬਣ ਪਰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣ ਸਾਨੂੰ ਪਹਿਲੋਂ ਗੁਰੂ ਆ ਜਿਹੜਾ ਧਰਮ ਪ੍ਰਚਾਰ ਲਈ ਬੰਦੇ ਰੱਖਿਓ ਅਕਾਲੀ ਦਲ ਦਾ ਪ੍ਰਚਾਰ ਨਾ ਕਰਵਾਈਏ ਉਹ ਸਿਰਫ ਤੇ ਸਿਰਫ ਧਰਮ ਪ੍ਰਚਾਰ ਕਰਵਾਈਏ
0: 2026 ਇਸ ਵੇਲੇ ਕੁਛ ਕੁ ਮਹੀਨੇ ਬਾਕੀ ਨੇ ਮਤਲਬ ਚਲ ਆਪਾਂ ਕਹਿ ਲਈਏ ਵੀ ਅਜੇ ਚੌਥਾ ਮਹੀਨਾ ਚੱਲ ਰਿਹਾ ਤੇ 8 ਮਹੀਨੇ ਰਹਿ ਗਏ ਨੇ ਮਤਲਬ ਇਹ ਤਾਂ ਦਿਨਾਂ ਚ ਹੀ ਲੰਘ ਜਾਣੇ ਨੇ ਤੇ 2027 ਨੂੰ ਤੁਸੀਂ ਕਿਵੇਂ ਦੇਖਦੇ ਹੋ 2027 ਦੇ ਵਿੱਚ
1: 27 ਦੇ ਵਿੱਚ ਤੁਸੀਂ ਦੇਖੋ ਇਹਨਾਂ ਦਾ ਜਿੰਨਾ ਇਹਨਾਂ ਦਾ ਵਿਰੋਧ ਹੋ ਰਿਹਾ
0: ਜੀ
1: ਕਦੀ ਕਿਸੇ MLA ਨੂੰ ਇਦਾਂ ਸਿੱਧੇ ਰੂਪ ਚ ਅੱਜ ਤੱਕ ਤੈਨੂੰ ਮੇਰੇ ਖਿਆਲ 10-15 ਸਾਲ ਹੋ ਗਏ ਹੋਣੇ ਇਹਦੇ ਚ ਆਏ ਨੂੰ ਜਰਨਲਿਜ਼ਮ ਚ ਆਏ ਨੂੰ ਕਦੀ ਵੇਖਿਆ ਸੀ ਕਿ MLA ਨੂੰ ਖੜੇ ਕਰਕੇ ਇੱਦਾਂ ਬੇਇੱਜ਼ਤ ਕਰਤੇ ਹੋਈਏ ਕਦੀ ਦੇਖਿਆ ਸੀ ਅੱਜ ਤੱਕ ਨਹੀਂ ਦੇਖਿਆ ਇਹਦੇ ਤੋਂ ਵੱਧ ਹੋਏ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਇਹਨੂੰ
0: ਲਾਅ ਐਂਡ ਆਰਡਰ ਜਿਹੜਾ ਸੈੱਟ ਹੋ ਰਿਹਾ ਇਹ ਤੁਹਾਨੂੰ ਲੱਗਦਾ ਨਹੀਂ ਕਿ ਗਲਤ ਹੈਗਾ ਵੀ ਇਸ ਤਰੀਕੇ ਨਾਲ ਕਿਸੇ ਦੇ ਵੀ
1: ਕੋਈ ਇਹਨਾਂ ਕਿਹਾ ਸੀ ਇਹੋ ਹੀ ਮੁੱਖ ਮੰਤਰੀ ਕਹਿੰਦਾ ਸੀ ਨਾ ਉਹ ਉੱਠ ਕੇ ਸਾਨੂੰ ਹੱਕ ਆ ਕਿਸੇ ਨੂੰ ਇਸੇ ਮੁੱਖ ਮੰਤਰੀ ਦੀਆਂ ਗੱਲਾਂ ਇਹਦੇ ਅੱਗੇ ਆ ਰਹੀਆਂ ਤੇ ਕਿਉਂ ਡੰਡੇ ਮਾਰ ਰਿਹਾ ਉਹਨਾਂ
0: ਨੂੰ ਨਹੀਂ ਸਵਾਲ ਪੁੱਛਣੇ ਚਾਹੀਦੇ ਨੇ ਪਰ ਬੇਇੱਜ਼ਤ ਕਰਨਾ ਉਹ ਤਾਂ ਗਲਤ ਹੈ ਨਾ ਕਿਸੇ ਨੂੰ
1: ਜਦੋਂ ਸਵਾਲ ਜਿਹੜੇ ਸਵਾਲ ਕਰ ਲਓ ਜਾਂ ਬੇਇੱਜ਼ਤ ਕਰ ਲਓ ਇੱਕ ਗੱਲ ਹੋ ਗਈ ਜਦੋਂ ਸਵਾਲ ਪੁੱਛਦੇ ਨੇ ਤਾਂ ਅੱਗੋਂ ਬੰਦਾ ਇਰੀਟੇਟ ਤੇ ਹੁੰਦਾ ਹੀ ਇਹਨੇ ਕਿਹਾ ਸੀ ਸਾਨੂੰ ਇਹ ਕਰਨਾ ਚਾਹੀਦਾ ਇਹਨੇ ਕਿਹਾ ਸੀ ਮੁੱਖ ਮੰਤਰੀ ਜਿਹੜਾ ਇਕੱਲਾ ਆਉਣਾ ਚਾਹੀਦਾ ਕਿਉਂ ਨਹੀਂ ਮੁੱਖ ਮੰਤਰੀ ਲਾਈਨ 'ਚ ਲੱਗ ਕੇ ਗੈਸ ਦਾ ਸਿਲੰਡਰ ਲੈ ਸਕਦਾ ਅੱਜ ਲੈ ਕਿਉਂ ਇਹਨੇ ਕਿਹਾ ਸੀ ਕਿਉਂ ਨਹੀਂ ਮੁੱਖ ਮੰਤਰੀ ਦਾ ਬੱਚਾ ਉਹਦੇ 'ਚ ਮੰਤਰੀ ਦਾ ਬੱਚਾ ਇੱਕ ਸਰਕਾਰੀ ਸਕੂਲ 'ਚ ਫਿਰ ਆਪਣਾ ਪਾ ਇਹਦੀਆਂ ਗੱਲਾਂ ਨੇ ਨਾ
0: ਤੁਹਾਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਅਕਾਲੀ ਦਲ ਦਾ ਵਿਰੋਧ ਵੱਧ ਕਰ ਰਹੇ ਨੇ ਤੁਹਾਡਾ ਘੱਟ ਕਰ ਰਹੇ ਨੇ ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ ਹੋ ਕਿ ਉਹ ਅਕਾਲੀ ਦਲ ਤੋਂ ਉਹਨਾਂ ਨੂੰ ਖਤਰਾ ਕਾਂਗਰਸ ਤੋਂ
1: ਨਹੀਂ ਵੇਖੋ ਉਹ ਅਕਾਲੀ ਦਲ ਇਹਨੂੰ ਕਰੀ ਜਾਂਦਾ ਟਾਰਗੇਟ ਉਹਨਾਂ ਦੀ ਕੌਂਸਪਰੇਸੀ ਹੈ ਇਹ ਕਾਂਗਰਸ ਨੂੰ ਦਬਲ ਕੇ ਇਸ ਮੁੱਖ ਮੰਤਰੀ ਦਾ ਵਿਰੋਧ ਕਰਨਾ ਪਏਗਾ ਜਿਹੜੇ ਕਹਿੰਦੇ ਨੇ ਕਾਂਗਰਸ ਇਕੱਠੀ ਨਹੀਂ ਜੇ ਤਾਂ ਸਾਰੇ ਲੀਡਰ ਮੁੱਖ ਮੰਤਰੀ ਦਾ ਠੋਕ ਕੇ ਵਿਰੋਧ ਕਰਨ ਲੱਗ ਪਏ BJP ਦਾ ਠੋਕ ਕੇ ਵਿਰੋਧ ਕਰਨ ਲੱਗ ਪਏ ਉਦੋਂ ਪੰਜਾਬ ਦੇ ਕਾਂਗਰਸ ਦੇ ਵਰਕਰ 'ਚ ਚਲਾ ਜਾਏਗਾ ਕਿ ਹੁਣ ਸਾਰੇ ਇਕੱਠੇ ਹੋ ਗਏ
0: ਨਹੀਂ ਕਰਦੇ ਨਹੀਂ ਨਾ ਮੈਂ ਵੀ ਸਹੀ ਗੱਲ
1: ਕਹੀ ਸੀ ਮੈਂ ਕਦੋਂ ਕਿਹਾ ਕਿ ਮੈਂ ਕਿਹਾ ਜਿਸ ਦਿਨ
0: ਕੁਛ ਹੈਗੇ
1: ਨੇ ਅੱਖ 'ਚ ਅੱਖ ਪਾ ਕੇ ਕਹਿਣ ਲੱਗ ਪਏ ਕਿ ਤੂੰ ਪੰਜਾਬ ਦਾ ਬੇੜਾ ਗਰਕ ਕਰ ਰਿਹਾ ਇਕੱਲਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਚੰਨੀ ਜਾਂ ਪ੍ਰਤਾਪ ਬਾਜਵਾ ਜਾਂ ਰਾਜੇ ਵੜਿੰਗ ਦਾ ਕੰਮ ਨਹੀਂ ਸਾਰੇ ਪੰਜਾਬ ਦੇ ਕਾਂਗਰਸੀ ਦਾ ਇਹ ਕੰਮ ਸਾਡੇ ਜਿਹੜਾ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਆ ਸਾਨੂੰ ਆਪਣਾ ਆਪ ਛੱਡ ਕੇ ਕਿ ਮੈਂ ਮੁੱਖ ਮੰਤਰੀ ਬਣਨਾ ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਕਾਂਗਰਸ ਨੂੰ ਕਿਵੇਂ ਪੈਰਾਂ 'ਤੇ ਖੜੇ ਕਰਨਾ ਪਹਿਲਾਂ ਸਾਡੀ ਉਹ ਆ ਅਤੇ ਨਾਲ ਇਹਨੂੰ ਕਹਿੰਦਾ ਕਿ ਜੇ ਕਾਂਗਰਸ ਜਿੱਤੇਗੀ ਤਾਂ ਮੁੱਖ ਮੰਤਰੀ ਬਣਾਂਗੇ ਅਤੇ ਜੇ ਕਾਂਗਰਸ ਜਿੱਤੇਗੀ ਨਹੀਂ ਤਾਂ ਮੁੱਖ ਮੰਤਰੀ ਘਰੇ ਬੈਠੇ ਬਣ ਜਾਂਗੇ ਕੋਈ ਨਹੀਂ ਪੁੱਛਦਾ ਹੁੰਦਾ ਹਾਰ ਜੋ ਅਤੇ ਤੁਹਾਡੇ ਨਾਲ ਪਹਿਲਾਂ ਸਵੇਰੇ ਗਏ ਹੁੰਦੀ ਹੈ ਜਦੋਂ ਜਿੱਤ

0: ਜਿਸ ਦਿਨ ਕਾਊਂਟਿੰਗ ਹੁੰਦੀ ਆ ਉਦੋਂ ਬੰਦਾ ਤੁਹਾਡੇ ਨਾਲ 3000 ਖੜੋਤਾ ਹੁੰਦਾ
1: ਜੀ,
0: ਤੇ ਜੇ ਹਾਰ ਜਾਓ ਤੇ ਬੰਦੇ 5 ਨਹੀਂ ਨਾਲ ਤੁਰੇ ਹੁੰਦੇ, ਉਹ ਜਿਹੜੇ ਬਹੁਤ ਨੇੜੇ ਦੇ ਨੇ 20-25 ਜਣੇ ਉਹੀ ਘਰ ਤੱਕ ਆਉਂਦੇ ਨੇ। ਲੀਡਰਾਂ ਨੂੰ ਇਹ ਸੋਚ ਰੱਖਣੀ ਚਾਹੀਦੀ, ਸਾਰੇ ਨੇ ਚੀਜ਼ਾਂ ਵੇਖੀਆਂ।
1: 5 ਸਾਲ ਸਤਿ ਸ੍ਰੀ ਅਕਾਲ ਨਹੀਂ ਬੁਲਾਉਣਾ ਹੁੰਦਾ ਪਰ ਬਹੁਤੇ ਲੋਕ 4 ਸਾਲ ਤਾਂ ਨਹੀਂ ਆਉਂਦੇ, ਆਖਰੀ 1 ਸਾਲ ਦੇ ਵਿੱਚ ਜਾ ਕੇ
0: ਬਿਲਕੁਲ ਠੀਕ ਹੈ, ਮੈਂ ਇਹ ਗੱਲ ਠੀਕ ਹੈ, ਮੈਂ ਤਾਂ ਪਹਿਲਾਂ ਕਿਹਾ। ਤੋ ਇਸ ਕਰਕੇ ਜੇ ਪਾਰਟੀ ਨੂੰ ਅੱਗੇ ਰੱਖਾਂਗੇ, ਫਿਰ ਹੁਣ ਇਹ ਕਵੇ ਸੁਖਜਿੰਦਰ ਸਿੰਘ ਰੰਧਾਵਾ ਕਿ ਮੈਂ ਮੇਰੇ ਕਰਕੇ ਪਾਰਟੀ ਗਲਤ ਆ, ਮੈਂ ਪਾਰਟੀ ਕਰਕੇ ਅੱਜ ਮੈਂ ਇੰਡੀਪੈਂਡੈਂਟ ਖਲੋ ਜਾ, ਕਿ ਸਾਡੇ ਪਰਿਵਾਰ ਤੋਂ ਬੜਾ ਦੇਰ ਤੋਂ ਇਕੱਠੇ ਤੋਂ ਮੈਂ 5 ਤੋਂ 7 ਹਜ਼ਾਰ ਤੋਂ ਵੱਧ ਵੋਟ ਨਹੀਂ ਲੈ ਸਕਦਾ, ਤੇ ਜੇ ਮੈਂ ਕਾਂਗਰਸ 'ਚ ਖੜਾ, ਬਾਈ ਇਲੈਕਸ਼ਨ 'ਚ ਭਾਵੇਂ ਅਕਾਲੀ ਦਲ ਵੀ ਨਹੀਂ ਸੀ, ਗੈਂਗਸਟਰ ਵੀ ਇਕੱਠੇ ਸੀਗੇ, ਅਕਾਲੀ ਦਲ ਵੀ ਆਮ ਪਾਰਟੀ ਨਾਲ ਇਲੈਕਸ਼ਨ ਲੜ ਰਿਹਾ ਸੀ, ਤੇ ਫਿਰ ਅਸੀਂ 54,000 ਵੋਟ ਲੈ ਗਏ ਸੀ। ਇੱਕ ਪਾਸੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਇੱਕ ਪਾਸੇ ਇਕੱਲੀ ਕਾਂਗਰਸ ਤੇ 54,000 ਵੋਟ ਆਏ, ਤੇ ਫਿਰ ਪਾਰਟੀ ਤਕੜੀ ਆ ਕਿ ਸੁਖਜਿੰਦਰ ਸਿੰਘ ਰੰਧਾਵਾ।
1: ਨਹੀਂ ਦੇਖੋ ਪਾਰਟੀਆਂ ਬਿਲਕੁਲ ਤਕੜੀਆਂ ਨੇ, ਇਹ ਤਾਂ ਇਸ ਦੀ ਕੋਈ ਦੋ ਰਾਏ ਨਹੀਂ ਹੈਗੀ।
0: ਉਹ ਇਹੀ ਮੈਂ ਕਹਿੰਦਾ ਨਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਰੇ ਲੀਡਰਾਂ ਨੂੰ ਪਾਰਟੀ ਨੂੰ ਤਕੜਾ ਕਰਨਾ ਚਾਹੀਦਾ, ਆਪਣੇ ਆਪ ਨੂੰ ਇੰਡੀਵਿਜੁਅਲੀ ਤਕੜੇ ਨਹੀਂ ਕਰਨਾ ਚਾਹੀਦਾ।
1: ਅੱਛਾ, ਬੀਬੀ ਨਵਜੋਤ ਕੌਰ ਸਿੱਧੂ ਉਹਨਾਂ ਨੇ ਆਪਣੀ ਨਵੀਂ
0: ਪਾਰਟੀ ਦਾ ਨਾਮ ਛੱਡ ਪਰੇ, ਜਿਹਦੇ ਨਾਲ ਮੇਰਾ ਕੋਈ ਲੈਣ ਦੇਣ ਹੀ ਨਹੀਂ ਹੈਗਾ, ਤੇ ਉਹ ਮੇਰਾ ਖਿਆਲ ਹੈ ਕਿ ਜਿਸ ਦਿਨ ਕੋਈ ਨਵੀਂ ਪਾਰਟੀ ਬਣਦੀ ਆ ਉਸ ਦਿਨ ਉਸ ਪਾਰਟੀ ਦੇ ਬਹੁਤ ਸਾਰੇ ਲੀਡਰ ਨਾਲ ਬੈਠੇ ਹੁੰਦੇ। ਜਿੱਦਣ ਕਿਸੇ ਪਾਰਟੀ ਦਾ ਪ੍ਰੈਜੀਡੈਂਟ ਬਣਦਾ ਉਹਨੂੰ ਢੋਲ ਨਗਾਰਿਆਂ ਦੇ ਨਾਲ ਉੱਥੇ ਬਿਠਾਇਆ ਜਾਂਦਾ
1: ਜੀ,
0: ਤੇ ਜਦ ਜੇ ਇਕੱਲੇ ਜਾਣ ਕੇ ਆਪਾਂ ਕਰ ਲੈਂਦੇ ਤਾਂ ਉਹਦੇ ਮਿਰਖਲੇ ਦੇ ਡਿਸਕਸ਼ਨ ਨਾ ਹੀ ਕਰੀਏ ਤਾਂ ਚੰਗੀ ਗੱਲ।
1: 2027 ਤੁਹਾਨੂੰ ਵਧੀਆ ਲੱਗ ਰਿਹਾ ਵੀ?
0: ਬਿਲਕੁਲ ਵਧੀਆ, ਜਿੱਤਾਂਗੇ ਮੈਂ ਦਾਵਾ ਕਹਿੰਦਾ, ਮੈਂ ਕਦੀ ਨਹੀਂ ਕਹਿੰਦਾ ਹੁੰਦਾ ਕਿ ਤੁਹਾਨੂੰ ਪਤਾ, ਮੈਂ ਕਹਿੰਦਾ ਜਿੱਤਾਂਗੇ। ਜੋ ਜਿਸ ਤਰ੍ਹਾਂ ਦਾ ਮਿਸ ਰੂਲ ਡਰਾਉਣਾ ਧਮਕਾਉਣਾ ਬੀਜੇਪੀ ED ਭੇਜਦੀ ਇਹਨਾਂ ਦੇ ਮੰਤਰੀਆਂ 'ਤੇ, ਇਹ ਪੁਰਾਣੇ ਦੂਸਰਿਆਂ ਦੇ ਵਿਜੀਲੈਂਸ ਭੇਜਦੇ ਨੇ, ਦੋਵੇਂ ਗਲਤ ਕਰ ਰਹੇ ਨੇ। ਜਿਹੜਾ MP ਅਸ਼ੋਕ ਮਿੱਤਲ
1: ਜੀ
0: ਉਹਦੇ ਘਰ ED ਭੇਜਣਾ ਮੈਂ ਕਹਿੰਦਾ ਬਿਲਕੁਲ ਗਲਤ ਆ, ਆਸ਼ੂ ਦੇ ਘਰ ਵਿਜੀਲੈਂਸ ਭੇਜਣਾ ਉਹਦੇ ਤੋਂ ਗਲਤ ਸੀ, ਸੰਜੇ ਅਰੋੜੇ ਦੇ ਘਰ ED ਆਉਣੀ ਕੀ ਗੱਲ, ਆਮ ਟਵਿਸਟ ਕਰ ਰਹੇ ਹੋ, ਜਿਹੜੀ ਉਹਦੇ ਤੋਂ ਸਿਕਿਉਰਿਟੀ ਲੈਣੀ ਵਾਪਸ, ਮੈਂ ਉਹਦੇ ਵੀ ਅਗੇਂਸਟ ਸੀ ਕਿ ਥਰੈਟ ਪਰਸੈਪਸ਼ਨ 'ਤੇ ਹੀ ਸਿਕਿਉਰਿਟੀ ਦੇਣੀ ਚਾਹੀਦੀ ਆ। ਜੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਾ ਹਟਾਈ ਹੁੰਦੀ ਉਹ ਮਰਦਾ ਨਾ, ਚੱਲ ਇਹ ਤਾਂ ਤਕੜਾ ਬੰਦਾ ਸੀ ਜਿਹੜਾ ਰਾਘਵ ਚੱਡਾ, ਤੇ ਉਹਨਾਂ ਤੇ ਇਹਨੇ ਹਟਾਈ ਤੇ ਉਹਨਾਂ ਦੇ ਡਬਲ ਦੇ।
1: ਤੁਹਾਨੂੰ ਮਿਲਿਆ ਨਹੀਂ ਪਾਰਲੀਮੈਂਟ ਕਿਤੇ ਅੰਦਰ ਜਾਂਦਾ ਬੰਦਾ ਮਿਲ ਜਾਂਦਾ ਹੁੰਦਾ, ਕਈ ਵਾਰੀ ਬੰਦਾ ਹਮਦਰਦੀ ਕਰ ਲੈਂਦਾ, ਤੁਸੀਂ ਇੱਕ ਵਾਰੀ
0: ਉਹਨਾਂ ਦਾ ਰਾਜ ਸਭਾ ਉਦੋਂ ਦਾ ਰਾਜ ਸਭਾ, ਮੈਂ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਲੇ ਨੇ ਨਾ ਮੇਰੇ ਨਾਲ ਹਮਦਰਦੀ ਰੱਖਦੇ ਨਾ ਮੈਂ ਉਹਨਾਂ ਨਾਲ ਹਮਦਰਦੀ ਰੱਖ।
1: ਹੋਇਆ ਕੀ ਹੈ ਤੁਹਾਨੂੰ, ਕੀ ਨਜ਼ਰ ਆ ਰਿਹਾ ਰਾਘਵ ਚੱਡੇ ਨਾਲ, ਕਿੱਥੇ ਕਾ ਕੇ ਵਿਗੜ ਗਈ ਇਹਨਾਂ ਨਾਲ? ਉਹਦਾ ਸਰਵੇ ਸਰਵਾ ਸੀ,
0: ਮੇਰਾ ਖਿਆਲ ਕੇਜਰੀਵਾਲ ਸਾਹਿਬ ਵੀ ਦੱਸ ਸਕਦੇ ਨੇ ਕੀ ਵਿਗੜੀ ਹੈ।
1: ਉਹ ਚੁੱਪ ਨੇ ਅਜੇ ਬੋਲੇ ਨਹੀਂ।
0: ਨਹੀਂ ਤੁਸੀਂ ਮੇਰੇ ਜਿੱਥੇ ਮੈਨੂੰ ਜਿੱਥੇ ਰਾਘਵ ਚੱਡਾ ਸੀਗਾ ਮੇਰਾ ਵੀ ਘਰ ਵੇਖਿਆ ਸੀ, ਤੁਸੀਂ ਕਿਵੇਂ ਖੁੱਲ੍ਹਾ ਹੀ ਰਹਿੰਦਾ ਹੁੰਦਾ ਸੀ ਗੇਟ
1: ਜੀ,
0: ਅਜੇ ਮੈਂ ਹੋਮ ਮਿਨਿਸਟਰ ਸੀ, ਜੇਲ੍ਹ ਮਿਨਿਸਟਰ ਸੀ, ਮੈਨੂੰ ਥ੍ਰੈਟ ਵੀ ਸੀਗਾ ਪੂਰਾ, ਅਤੇ ਇਹ ਭਾਈ ਸਾਹਿਬ ਨੂੰ ਇੰਨਾ ਕੁਝ ਉਹਨਾਂ ਸਾਂਭ ਕੇ ਰੂਮ 'ਚ ਵਲੇਟ ਕੇ ਰੱਖਿਆ ਸੀ, ਰੂਮ 'ਚ ਵਲੇਟ ਕੇ ਰਾਘਵ ਚੱਡਾ ਰੱਖਿਆ ਸੀ ਨਾ, ਅਤੇ ਫਿਰ ਉਹ ਪਤਾ ਨਹੀਂ ਕਿਉਂ ਵਿਚਾਰੇ ਨੂੰ ਐਡੀ ਛੇਤੀ ਉਹਦੇ 'ਚੋਂ ਬਾਹਰ ਕੱਢ ਲਿਆ।
1: ਬਹੁਤ ਸ਼ੁਕਰੀਆ ਰੰਧਾਵਾ ਸਾਹਿਬ, ਤੁਸੀਂ ਸਮਾਂ ਦਿੱਤਾ ਜੀ, ਧੰਨਵਾਦ।
2: CWC Immigration is one of the largest immigration companies and ਉਹਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ। 9056704444।
4: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਆਮ ਆਦਮੀ ਪਾਰਟੀ ਦੇ ਐਮ ਪੀ ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ਈਡੀ ਪਹੁੰਚਦੀ ਆ।
1: ਰਾਘਵ ਚੱਡਾ ਦੀ ਤੇ ਉਹਨਾਂ ਦੀ ਟੱਸਲ ਹੋ ਗਈ ਨਾ, ਇਹ ਚ ਈਡੀ ਕਿੱਥੋਂ ਆ ਗਈ? ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
0: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ,
1: ਪਹਿਲਾਂ ਤੁਸੀਂ ਮਾਰੀ ਨੀ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ, ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ। ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ, ਬਿੱਲ ਜੋ ਬਣਾ ਰਹੇ ਆ 66 ਤੋਂ ਲੈ ਕੇ ਬੇਟਾ ਹੁਣ ਤੱਕ, ਇਹ ਹਿਸਟਰੀ 'ਚ ਨਹੀਂ ਹੋਇਆ ਪੰਜਾਬ ਦੀ 'ਚ ਕਿ ਪੰਜਾਬ 'ਚ ਕੋਈ ਮੋਰਚਾ ਲੱਗੇ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰਦੇ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ, ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨਹੀਂ, ਨਾ ਉਹ ਕਿਸੇ ਫਲੱਡ 'ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ। ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ ਸਾਡੇ ਕਿਉਂ ਨਹੀਂ ਬਣ ਰਿਹਾ ਡੋਮੀਸੇਲ ਦਾ?
0: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ
1: ਬੇਟਾ। ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹਨਾਂ ਦਾ ਜਵਾਬ ਸੀ ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ। ਵਟ ਕੈਨ ਆਈ ਡੂ? ਕਿਹੜੀ ਚੀਜ਼ ਆ ਬੱਚੇ ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ? ਇੱਕ ਗਣਾ ਦੇ, ਇੱਕ ਮੈਨਾਂ ਛੱਡੋ ਪਰੇ ਵਾਲੀਆਂ, ਇੱਕ ਗਣਾ ਦੇ।
0: ਅਮਿਤ ਔਜਲਾ ਆਪਸ਼ਨ ਹੈ,
1: ਮੈਂ ਹਜੇ ਸੋਚਿਆ ਨਹੀਂ ਗਾ, ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ। ਐਮਐਲਏ ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ।
0: ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ। ਪੰਜਾਬ ਦੇ ਵਿੱਚ ਭਾਵੇਂ BBMB ਤੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਨਾ ਹੋਵੇ, ਫਿਰ ਭਾਵੇਂ ਉਹ ਮੈਂਬਰ ਸਿੰਚਾਈ ਹੋਵੇ ਜਾਂ ਫਿਰ ਮੈਂਬਰ ਪਾਵਰ ਹੋਵੇ ਜਾਂ ਫਿਰ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਬੇਅਦਬੀਆਂ ਨੂੰ ਰੋਕਣ ਵਾਸਤੇ ਕੋਈ ਸਖ਼ਤ ਕਾਨੂੰਨ ਬਣਾਉਣਾ ਹੋਵੇ, ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਪੰਜਾਬ, ਪੰਜਾਬੀ, ਪੰਜਾਬੀਅਤ ਦਾ ਜ਼ਿਕਰ ਹੋਵੇ, ਅਸੀਂ ਇੱਕ ਸ਼ਖਸ ਨੂੰ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ, ਪੱਖ ਦੇ ਵਿੱਚ, ਲੋਕਾਂ ਦੇ ਨਾਲ ਖੜਿਆ ਦੇਖਦੇ ਹਾਂ। ਅਮਿਤ ਔਜਲਾ ਸਿੰਘ ਮਾਨ, ਤੁਸੀਂ ਵੇਖਦੇ ਹੋਵੋਗੇ ਕਿ ਜੇ ਮੋਹਾਲੀ ਦੇ ਵਿੱਚ ਕਿਸੇ ਮੁੰਡੇ ਨੂੰ ਪ੍ਰਵਾਸੀਆਂ ਦੇ ਵੱਲੋਂ ਮਾਰ ਦਿੱਤਾ ਜਾਂਦਾ ਹੈ ਤਾਂ ਫਿਰ ਉੱਥੇ ਪਰਿਵਾਰ ਦੇ ਨਾਲ ਖੜਦੇ ਨੇ, ਜੇ ਗੁਰਦਾਸਪੁਰ ਦੇ ਵਿੱਚ ਕਿਸੇ ਨੌਜਵਾਨ ਦਾ ਫੇਕ ਐਨਕਾਊਂਟਰ ਹੋ ਜਾਂਦਾ ਤਾਂ ਉੱਥੇ ਵੀ ਖੜਦੇ ਨੇ, ਔਰ ਹੁਣ ਸਮਾਣੇ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਧਰਮਯੁੱਧ ਮੋਰਚਾ, ਉੱਥੇ ਪਿਛਲੇ ਕਈ ਦਿਨਾਂ ਤੋਂ ਡਟੇ

0: ਹੋਏ ਨੇ। ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਦਾ ਡਟ ਕੇ ਵਿਰੋਧ ਕਰਨਾ ਹੋਵੇ, ਭਾਵੇਂ ਮਨਪ੍ਰੀਤ ਸਿੰਘ ਅਯਾਲੀ ਨੂੰ ਰੋਕ ਕੇ ਸਵਾਲ ਪੁੱਛਣਾ ਹੋਵੇ ਤੇ ਉਹਨਾਂ ਨੂੰ ਕਹਿਣਾ ਹੋਵੇ ਅਯਾਲੀ ਸਾਹਿਬ ਕੁਝ ਤਾਂ ਬੋਲੋ, ਅਸੀਂ ਤੁਹਾਡੇ ਬੋਲਣ ਦੀ ਉਡੀਕ ਕਰ ਰਹੇ ਹਾਂ। ਸੋ ਇਹ ਸਾਰੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਚੁੱਕਣ ਵਾਸਤੇ ਲੋਕ ਉਹਨਾਂ ਦੀ ਸ਼ਲਾਘਾ ਵੀ ਕਰਦੇ ਨੇ ਔਰ ਚਾਹੁੰਦੇ ਵੀ ਨੇ ਕਿ ਉਹ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਵੀ ਕਰਨ। ਅੱਜ ਅਸੀਂ ਵੀ ਉਹਨਾਂ ਦੇ ਨਾਲ ਹੀ ਇਹਨਾਂ ਵਿਸ਼ਿਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ ਤੁਹਾਡਾ।
1: ਮਿਹਰਬਾਨੀ ਮਿਹਰਬਾਨੀ
0: ਜੀ। ਸੋ ਸਰ, ਸਮਾਣੇ ਮੋਰਚੇ ਤੋਂ ਮੈਂ ਸ਼ੁਰੂਆਤ ਕਰੂੰਗੀ ਕਿ ਹੁਣ ਸਪੈਸ਼ਲ ਸੈਸ਼ਨ ਬੁਲਾਇਆ, ਜਾਗਤ ਜੋਤ ਸਤਿਕਾਰ ਸੋਧ ਬਿੱਲ ਲਿਆਂਦਾ, ਪਾਸ ਕੀਤਾ, ਗਵਰਨਰ ਨੂੰ ਭੇਜ ਦਿੱਤਾ ਗਿਆ ਪ੍ਰਵਾਨਗੀ ਵਾਸਤੇ ਮੁੱਖ ਮੰਤਰੀ ਸਾਹਿਬ ਨੇ। ਉਹਨਾਂ ਨੇ ਇਹ ਵੀ ਆਖਿਆ ਹੈ ਕਿ ਸਾਨੂੰ ਹੁਣ ਇਸ ਬਿੱਲ ਦੇ ਉੱਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੈ, ਗਵਰਨਰ ਹੀ ਦੇ ਦੇਣਗੇ ਤੇ ਇਹਨੂੰ ਅਸੀਂ ਕਾਨੂੰਨ ਬਣਾ ਦੇਵਾਂਗੇ। ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੋਰਚਾ ਨਹੀਂ ਚੁੱਕਾਂਗੇ।
1: ਉਹਦਾ ਕਾਰਨ ਬੇਟਾ, ਇੱਥੇ ਜਦੋਂ ਆਏ ਸੀਗੇ ਸਪੀਕਰ ਸਾਹਿਬ ਤਾਂ ਉਹਨਾਂ ਨੇ ਆ ਕੇ ਇੱਕ ਗੱਲ ਕੀਤੀ ਕਿ ਕਾਨੂੰਨ ਬਣ ਗਿਆ ਜੀ, ਤਾਂ ਮੈਂ ਖੜੇ ਹੋ ਕੇ ਉਦੋਂ ਹੀ ਉਹਨਾਂ ਤੋਂ ਸਵਾਲ ਪੁੱਛਿਆ ਸੀ। ਮੈਂ ਕਿਹਾ ਸਰ, ਹਲੇ ਤਾਂ ਬਿੱਲ ਪਾਸ ਹੋਇਆ, ਕਾਨੂੰਨ ਤਾਂ ਉਸ ਦਿਨ ਬਣੂਗਾ ਜਦੋਂ ਗਵਰਨਰ ਸਾਈਨ ਕਰ ਦੇਣਗੇ, ਨੋਟੀਫਿਕੇਸ਼ਨ ਹੋ ਜੂਗੀ ਤੇ ਗਜਟ 'ਚ ਜ਼ਿਕਰ ਹੋ ਜੂਗਾ, ਦੈਨ ਇਹ ਕਾਨੂੰਨ ਦਾ ਸ਼ਕਲ ਲੈ ਲੂਗਾ ਤੇ ਲਾਗੂ ਹੋ ਜੂਗਾ। ਤੇ ਭਾਈ ਗੁਰਜੀਤ ਸਿੰਘ ਖਾਲਸਾ ਦਾ ਵੀ ਇਹੀ ਗੱਲ ਸੀ, ਪਹਿਲੇ ਦਿਨ ਤੋਂ ਸਾਡੀ ਵੀ ਆਹੀ ਗੱਲ ਸੀ ਕਿ ਜਿਸ ਦਿਨ ਲਾਗੂ ਹੋ ਗਿਆ ਉਸ ਦਿਨ ਮੋਰਚਾ ਖਤਮ ਹੋਊਗਾ। ਦੈਟਸ ਵਾਈ ਅਸੀਂ ਬੈਠੇ ਵੀ ਹਾਂ ਤੇ ਉਸ ਦਿਨ ਸੰਧਵਾ ਸਾਹਿਬ ਨੂੰ ਇਹ ਯਾਦ ਵੀ ਦਿਲਾਇਆ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਸੰਤ ਸਮਾਜ 'ਚ ਜਾ ਕੇ ਔਰ ਉਸ ਤੋਂ ਬਾਅਦ ਦੋ ਤਿੰਨ ਥਾਈਂ ਹੋਰ ਜਾ ਕੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਗਵਰਨਰ ਤੋਂ ਫੋਨ ਸਾਈਨ ਕਰਾ ਲੂੰਗਾ। ਸੋ ਦੈਟਸ ਵਾਈ ਵੀ ਆਰ ਸਿਟ ਹੇਅਰ।
0: 400 ਤੋਂ ਵੱਧ ਬੇਦਬੀਆਂ ਦੇ ਮਾਮਲੇ ਆ ਚੁੱਕੇ ਨੇ ਹੁਣ ਵੀ, ਔਰ ਜਿਹੜਾ ਇਹ ਨਵਾਂ ਜਦੋਂ ਬਿੱਲ ਪਾਸ ਹੋ ਗਿਆ, ਜਦੋਂ ਕਾਨੂੰਨ ਬਣ ਜਾਊਗਾ, ਤਾਂ ਇੱਕ ਇਹ ਵੀ ਹੈ ਕਿ ਪੁਰਾਣੇ ਜਿਹੜੇ ਬੇਦਬੀਆਂ ਦੇ ਮਾਮਲੇ ਜਾਂ ਕੇਸਿਸ ਪੁਲਿਸ ਦੇ ਕੋਲ ਨੇ, ਉਹਨਾਂ ਦੇ ਉੱਤੇ ਕਾਨੂੰਨ ਲਾਗੂ ਨਹੀਂ ਹੋਵੇਗਾ, ਜਿਹੜਾ ਕੋਈ ਨਵਾਂ ਮਾਮਲਾ ਆਉਂਦਾ ਉਸ 'ਤੇ ਹੀ ਲਾਗੂ ਹੋਵੇਗਾ। ਤਾਂ ਕੀ ਤੁਹਾਨੂੰ ਇਹ ਵੀ ਰੋਸ ਇਸ ਗੱਲ 'ਤੇ ਕਿ ਪੁਰਾਣੇ ਮਾਮਲਿਆਂ ਦਾ ਵੀ ਸਾਨੂੰ ਹਜੇ ਤੱਕ ਇਨਸਾਫ਼ ਨਹੀਂ ਦਵਾਇਆ ਗਿਆ?
1: ਦੇਖੋ, ਉਹਦਾ ਰੋਸ ਵੀ ਹੈ, ਉਹਦਾ ਗਿਲਾ ਵੀ ਹੈ ਔਰ ਇਹ ਸਾਰੀਆਂ ਸਰਕਾਰਾਂ ਉਹਦੇ 'ਚ ਸ਼ਾਮਲ ਵੀ ਨੇ। ਮਿਸਟਰ ਸਪੀਕਰ ਵੀ ਉੱਥੇ ਜਾ ਕੇ ਬਹਿਬਲ ਕਲਾਂ 'ਤੇ ਉੱਥੇ ਕਹਿੰਦੇ ਰਹੇ ਨੇ, ਮੈਂ ਉੱਥੇ ਵੀ ਬਹੁਤ ਵਾਰੀ ਗਿਆ, ਸੁਖਰਾਜ ਹਰਾਂ ਦਾ ਮੋਰਚਾ ਲੱਗਿਆ ਹੋਇਆ ਸੀ। ਪਰ ਗੱਲ ਕੀ ਹੈ ਕਿ ਜਦੋਂ ਕ੍ਰਿਮੀਨਲ ਓਫੈਂਸ ਨੂੰ ਜੋੜ ਕੇ ਕੋਈ ਕਾਨੂੰਨ ਬਣਦਾ, ਉਹਨੂੰ ਤੁਸੀਂ ਪਿੱਛੋਂ ਤੋਂ ਲਾਗੂ ਨਹੀਂ ਕਰ ਸਕਦੇ, ਇਹ ਪੋਸੀਬਲ ਨਹੀਂ। ਜੇ ਤੁਸੀਂ ਕਰ ਵੀ ਦਿਓਗੇ ਤਾਂ ਤੁਹਾਡਾ ਇੱਕੇਦਮ ਚੈਲੰਜ ਹੋ ਜੂਗਾ ਔਰ ਉਹ ਖਤਮ ਹੋ ਜੂਗਾ ਕਾਨੂੰਨ। ਸੋ ਇਹ ਪੋਸੀਬਲ ਨਹੀਂ ਸੀਗਾ ਜੋ ਵਟ ਦੇ ਆਰ ਸੇ। ਪਰ ਰਹੀ ਗੱਲ ਇਹ ਕਿ ਕਾਨੂੰਨ ਦਾ ਤਾਂ ਪਹਿਲਾਂ ਵੀ ਇੱਕ ਹੈਗਾ ਸੀ, ਛੋਟਾ ਸੀ, ਘੱਟ ਸਜ਼ਾ ਸੀ ਔਰ ਇਹਦੇ ਵਿੱਚ ਤਾਂ ਗੋਲੀ ਨਾਲ ਸ਼ਹੀਦ ਹੋਏ ਸੀ ਬੰਦੇ, ਤਾਂ ਉਹਦਾ ਫੈਸਲਾ ਹੋਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਉਹਨੂੰ ਪੰਜਾਬ ਤੋਂ ਸ਼ਿਫਟ ਕਰਕੇ ਚੰਡੀਗੜ੍ਹ ਕਰਤਾ ਔਰ ਉਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਦੀਆਂ ਗਵਾਹੀਆਂ ਨੂੰ ਜਾਂ ਉਹਨਾਂ ਨੂੰ ਦਰਜ ਨਹੀਂ ਕੀਤਾ ਗਿਆ। ਜਿਵੇਂ ਇੱਕ ਸਤਪਾਲ ਸਿੰਘ ਜੀ ਨੇ, ਉਹਨਾਂ ਨੇ ਸ਼ਾਇਦ ਉਹ ਮੌਕੇ ਦੇ ਗਵਾਹ ਸੀ, ਉਹਨਾਂ ਦੀ ਗਵਾਹੀ ਨਹੀਂ ਰਜਿਸਟਰ ਹੋਈ ਮੈਨੂੰ ਜਿੰਨਾ ਕੁ ਪਤਾ ਹੈ। ਇੱਕ ਗੁਰਨਾਮ ਸਿੰਘ ਸੀਗੇ, SSP ਸੀਗੇ, ਉਹਨਾਂ ਦੇ ਡਰਾਈਵਰ ਸੀਗੀ, ਉਸ ਗੱਡੀ 'ਤੇ ਗੋਲੀਆਂ ਲੱਗੀਆਂ ਸੀ, ਉਹਨਾਂ ਦੀ ਵੀ ਗਵਾਹੀ ਨਹੀਂ ਲਈ ਗਈ ਗੀ, ਉਹਨਾਂ ਨੂੰ ਔਨ ਰਿਕਾਰਡ ਨਹੀਂ ਲਿਆ ਗਿਆ ਗਾ। ਇੱਕ ਗੁਰਦੀਪ ਸਿੰਘ ਸੀਗਾ ਥਾਣੇਦਾਰ, ਗੁਰਦੀਪ ਸਿੰਘ ਸੀ ਸ਼ਾਇਦ ਨਾ, ਉਹਨਾਂ ਨੂੰ ਕੋਟਕਪੂਰੇ ਵਾਲੀ FIR 'ਚ ਵੀ ਦਰਜ ਕੀਤਾ ਗਿਆ ਤੇ ਬਹਿਬਲ ਕਲਾਂ ਵਾਲੀ 'ਚ ਵੀ। ਉਹ ਇੱਕੋ ਬੰਦਾ ਦੋ ਜਗ੍ਹਾ ਕਿਵੇਂ ਹੋ ਸਕਦਾ? ਔਰ ਇੱਕ ਬਾਬਾ ਜੀ ਸੀ, ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਉਹਨਾਂ ਨੇ ਕਾਰਤੂਸਾਂ ਦੇ ਜਿਹੜੇ ਖੋਲ ਹੁੰਦੇ ਨੇ ਚੱਲਣ ਤੋਂ ਬਾਅਦ, ਉਹ ਇਕੱਠੇ ਕਰਕੇ ਦਿੱਤੇ ਸੀ, ਉਹਨਾਂ ਨੂੰ ਵੀ ਔਨ ਰਿਕਾਰਡ ਨਹੀਂ ਲਿਆ ਗਿਆ, ਉਹਨਾਂ ਖੋਲਾਂ ਨੂੰ ਵੀ ਤੇ ਉਹਨਾਂ ਦੀ ਗਵਾਹੀ ਵੀ। ਮੈਨੂੰ ਲੱਗਦਾ ਕੁਛ ਜੋ ਇਨਵੈਸਟੀਗੇਸ਼ਨ ਹੋਈ ਹੈ ਉਹਨਾਂ 'ਚ ਵੀ ਜਾਣੇ ਜਾਣ ਜਾਣੇ ਲੂਪਹੋਲ ਰਹਿ ਗਏ ਨੇ, ਜਾਣ ਬੁੱਝ ਕੇ ਵੀ ਛੱਡੇ ਹੋ ਸਕਦੇ, ਰਹਿ ਵੀ ਗਏ ਹੋ ਸਕਦੇ ਹੈ। ਤੇ ਨਾਲ ਨਾਲ ਕਿਉਂਕਿ ਇੱਥੇ ਪਹਿਲਾਂ ਉਹਨਾਂ ਦੀ ਆਪਦੀ ਸਰਕਾਰ ਸੀ ਜਿਨ੍ਹਾਂ ਦੇ ਵਿਰੁੱਧ ਕੇਸ ਚੱਲ ਰਿਹਾ, ਫਿਰ ਉਹਨਾਂ ਦਾ ਆਵਾਜ ਦੀ ਕੀ ਰਿਲੇਸ਼ਨ ਰਿਹਾ ਅਗਲੀ ਸਰਕਾਰ ਵਾਲੇ ਬੰਦਿਆਂ ਨਾਲ, ਉਹ ਵੀ ਆਪਾਂ ਨੂੰ ਪਤਾ। ਤੇ ਇਹਨਾਂ ਨੇ ਵੀ ਕੋਈ ਭਰਮੀ ਕਾਰਵਾਈ ਨਹੀਂ ਕੀਤੀ ਗੀ। ਇਹਦੇ ਪਿੱਛੇ, ਇਹਨਾਂ ਦੇ ਨਾਂ ਕਰਨ ਦੇ ਪਿੱਛੇ ਰੀਜ਼ਨ ਕੀ ਹੈ? ਕਿਸੇ ਸੈਂਟਰ ਵਾਲੇ ਨੇ ਰੋਕਿਆ, ਜਾਂ ਇਹ ਆਪ ਰੁਕੇ ਨੇ, ਜਾਂ ਕੋਈ ਅੰਡਰਸਟੈਂਡਿੰਗ ਹੈ, ਜਾਂ ਫਿਰ ਜੋ ਰਿਪੋਰਟਸ ਪੇਸ਼ ਕੀਤੀਆਂ ਗਈਆਂ ਨੇ ਅਦਾਲਤਾਂ ਨੇ ਐਂ ਕਰਕੇ ਜ਼ਮਾਨਤ ਦੇ ਦਿੱਤੀ, ਆਰਾਮ ਨਾਲ ਜ਼ਮਾਨਤਾਂ ਹੋ ਗਈਆਂ, ਕੀ ਜ਼ਿਆਦਾ FIR ਤਾਂ ਨਹੀਂ ਕਰ ਦਿੱਤੀਆਂ ਗਈਆਂ, ਜਾਂ ਜੋ ਵੀ ਰੀਜ਼ਨ ਆ ਟੈਕਨੀਕਲ, ਉਹ ਕੁਛ ਹੋਏ ਨੇ। ਮੈਨੂੰ ਲੱਗਦਾ ਉਹਨਾਂ ਸਾਰੀਆਂ ਗੱਲਾਂ ਦਾ ਨਿਤਾਰਾ ਹੋਣਾ ਚਾਹੀਦਾ, ਪਰ ਉਹ ਕਿਸੇ ਕਾਨੂੰਨ ਦੇ ਥੱਲੇ ਨਹੀਂ ਹੋਣਾ, ਉਹ ਤਾਂ ਇੱਕ ਸਪੈਸ਼ਲ ਜਾਂਚ ਬਿਠਾਈ ਜਾਵੇ, ਜਾਂਚਾਂ ਦੀ ਜਾਂਚ, ਜਾਂਚਾਂ ਦੀ ਜਾਂਚ ਕਿ ਹੋਇਆ ਕੀ ਸੀ, ਤੇ ਫਿਰ ਇਹਦੀਆਂ ਜੋ ਵਾਰ ਵਾਰ ਜਾਂਚਾਂ ਹੋਈਆਂ ਨੇ ਉਹਦੇ ਨਾਲ ਕਾਨੂੰਨ ਮਤਲਬ ਉਹਨਾਂ ਨੂੰ ਸ਼ਿਕੰਜਾ ਕੱਸਿਆ ਜਾਂ ਆਪਾਂ ਇੰਨਾ ਕੁ ਸੱਤਿਆਨਾਸ਼ ਕਰਤਾ ਕਿ ਆਰਾਮ ਨਾਲ ਉਹਨਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੇ ਕੇਸ ਵੀ ਚੰਡੀਗੜ੍ਹ ਸ਼ਿਫਟ ਹੋ ਗਿਆ, ਇਹ ਕਿਉਂ ਹੋਇਆ?
0: ਸੁਖਬੀਰ ਬਾਦਲ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਨੇ ਫਸੀਲ ਤੋਂ ਜਦੋਂ ਹੁਕਮ ਸੁਣਾਏ ਜਾਂਦੇ ਨੇ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਜੇ ਲੋਕ ਉਹਨਾਂ ਨੂੰ ਪ੍ਰਵਾਨ ਕਰਨ ਲੱਗ ਗਏ? ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਇਹੀ ਲੱਗੇ ਨੇ ਕਿ ਇਹਨਾਂ ਦੇ ਸਮੇਂ 'ਚ ਬੇਅਦਬੀਆਂ ਹੋਈਆਂ, ਫਿਰ ਰਾਮ ਰਹੀਮ ਨੂੰ ਮਾਫ਼ੀ ਇਹਨਾਂ ਨੇ ਖੁਦ ਦਵਾਈ।
1: ਬੇਟਾ, ਇਹਦਾ ਤੁਹਾਡਾ ਮਾਪਦੰਡ ਕ੍ਰਾਈਟੇਰੀਆ ਕੀ ਹੈ ਕਿ ਮਾਫ਼ ਕਰਤਾ ਜਾਂ ਨਹੀਂ ਕਰਤਾ, ਕੀ ਮਾਪਦੰਡ ਹੈ ਤੁਹਾਡਾ?
0: ਤੁਹਾਨੂੰ ਕੀ ਲੱਗਦਾ? ਮੈਂ ਤੁਹਾਡਾ ਵਿਊ ਪੁਆਇੰਟ ਜਾਣ ਰਹੀ ਹਾਂ, ਤੁਹਾਡੇ ਹਿਸਾਬ ਨਾਲ ਲੋਕਾਂ ਨੇ ਕਰਤਾ।
1: ਆਪਾਂ ਆਪਦਾ ਸਮਾਂ ਇਹਨਾਂ ਗੱਲਾਂ 'ਚ ਕਿਉਂ ਖਰਾਬ ਕਰੀਏ ਕਿ ਇਹਨਾਂ ਨੂੰ ਮਾਫ਼ ਕਰਤਾ ਜਾਂ ਨਹੀਂ ਕਰਤਾ? ਕਿਵੇਂ ਪਤਾ ਲੱਗੂਗਾ? ਪਤਾ ਲੱਗੂਗਾ ਜਾ ਕੇ ਤੁਸੀਂ ਸਰਵੇ ਕਰੋਗੇ, ਲੋਕਾਂ ਤੋਂ ਪੁੱਛੋਗੇ ਆਪਾਂ ਕਿਉਂ ਕਰੀਏ। ਬੇਟਾ, ਜਿਹੜੇ ਬੰਦੇ ਇੰਨੇ ਵਾਰੀ ਪਹਿਲਾਂ ਰਹਿ ਚੁੱਕੇ ਨੇ ਤੇ ਉਹ ਕੁਛ ਨਹੀਂ ਕਰ ਪਾਏ, ਉਹ ਲੋਕਾਂ ਨੂੰ ਪਤਾ ਨਹੀਂਗਾ? ਮੈਨੂੰ ਇੱਕ ਗੱਲ ਦੱਸੋ, ਤੁਸੀਂ ਗੱਲਾਂ ਉਹਨਾਂ ਨੂੰ ਨਾ ਗਿਣੋ, ਵਿੱਚੇ ਕਾਂਗਰਸੀਆਂ ਨੂੰ ਗਿਣ ਲਓ, ਵਿੱਚੇ ਇਹਨਾਂ ਦੇ ਵੀ 4 ਸਾਲ ਗਿਣ ਲਓ, ਝਾੜੂ ਵਾਲਿਆਂ ਦੇ ਵੀ। ਮੈਨੂੰ ਦੱਸੋ, 1 ਨੰਬਰ ਦਾ ਸੂਬਾ ਸੀ, ਲੋਕਾਂ ਦੀ ਮਿਹਨਤ ਘੱਟ ਗਈ ਆ, ਵੇਖ ਲਓ ਜਾ ਕੇ ਕਣਕ ਉੱਜੜ ਵੀ ਗਈ, ਫਿਰ ਵੀ ਪਤੰਦਰ ਕਾਇਮ ਹੋਣਗੇ। ਲੋਕਾਂ ਦੀ ਮਿਹਨਤ ਉਵੇਂ ਹੀ ਹੈ, ਜੁਝਾਰੂਪਨ ਉਵੇਂ ਹੀ ਆ, ਆਪਾਂ ਮੋਰਚੇ ਲਾਉਣੇ ਆ, ਫਿਰ ਪੰਜਾਬ 1 ਨੰਬਰ ਦਾ ਸੂਬਾ ਆਖਰੀ ਸੂਬਾ ਕਿਵੇਂ ਬਣ ਗਿਆ? ਕੀ ਇਹਨਾਂ ਸਰਕਾਰਾਂ ਨੂੰ ਦੋਸ਼ ਨਾ ਦੇਈਏ ਕਿ ਇਹਨਾਂ ਨੇ ਆ ਜਿਹੜੀ ਨਹਿਰ ਪਿੱਛੋਂ ਦੀ ਜਾ ਰਹੀ ਹੈ, ਕਿੰਨਾ ਪਾਣੀ ਬਚਿਆ ਸਾਡੇ ਕੋਲ ਨਹਿਰੀ ਬਚੇ? 11 MAF ਕਿੰਨਾ ਸੀ? 160 MAF ਤੋਂ ਉੱਤੇ, ਫਿਰ 33 ਰਹਿ ਗਿਆ, 33 ਤੋਂ ਬਾਅਦ ਹੁਣ 11 ਹੈ, ਔਰ 11 ਚੋਂ ਵੀ SYL ਦੀ ਲਈ ਜ਼ਮੀਨ ਅਖਵਾਇਰ ਹੋਈ ਹੈ, ਹੁਣ ਵੀ ਸਰਵੇ ਹੋਇਆ ਪਿੱਛੇ ਜੇ, ਇਹ ਕਿਉਂ ਵੀ? ਕੀ ਇਹਨਾਂ ਸਰਕਾਰਾਂ ਦੀ ਦੇਣ ਨਹੀਂ ਗੀ? ਸੁਪਰੀਮ ਕੋਰਟ 'ਚ ਕੇਸ ਜਿੱਤ ਚੱਲੇ ਸੀ, ਕੇਸ ਵਾਪਸ ਨਹੀਂ ਲਏ ਗਏ? ਇਹ ਮੈਂ ਸਿਰਫ ਇੱਕ ਪਾਣੀ ਦੀ ਗੱਲ ਕਰ ਰਿਹਾ
0: ਜੀ।
1: ਸਾਡੇ ਨਸ਼ੇ ਦਾ ਕੀ ਹਾਲ ਹੈ? ਕੀ ਅਸੀਂ ਰੌਲਾ ਪਾ ਪਾ ਥੱਕ ਗਏ? SSP ਥਾਣੇਦਾਰ, ਕੀ ਇਹ ਲੋਕ ਜ਼ਿੰਮੇਦਾਰ ਨਹੀਂ ਹੋਣੇ ਚਾਹੀਦੇ? ਇਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ? ਜੇ ਇਹਨਾਂ ਦੇ ਇਲਾਕੇ 'ਚ ਨਸ਼ਾ ਵਿਕੇ, ਕੀ ਉਹ ਪਬਲਿਕ ਕਮੇਟੀ ਬਣਨੀ ਨਹੀਂ ਚਾਹੀਦੀ? ਪੁਲਿਸ ਕੰਪਲੇਂਟ ਅਥਾਰਟੀ ਨੂੰ ਵਰਕਿੰਗ ਨਹੀਂ ਹੋਣਾ ਚਾਹੀਦਾ ਸੀ? ਹੋਰ ਛੱਡ ਬੱਚੇ, ਮੈਂ ਬੰਬੇ ਰਿਹਾ, ਉੱਥੇ ਫਰੌਤੀਆਂ ਦੇ ਕੇ ਕਤਲ ਕਰਵਾਏ ਜਾਂਦੇ ਸੀ
0: ਜੀ,
1: ਫਰੌਤੀਆਂ ਲਈਆਂ ਜਾਂਦੀਆਂ ਸੀ। ਇਹ ਕੰਮ UP ਬਿਹਾਰ 'ਚ ਵੀ ਬਹੁਤ ਸੀ, ਉੱਥੇ ਬੰਦ ਹੋ ਗਿਆ, ਸਾਡੇ ਸ਼ੁਰੂ ਨਹੀਂ ਹੋ ਗਿਆ। ਕੀ 90,000 ਪੁਲਿਸ ਕਰਮੀ ਨੇ ਜਿਹੜੇ, ਹੁਣ ਤਾਂ ਮੈਨੂੰ ਲੱਗਦਾ ਲੱਖ ਹੋ ਜਾਣਗੇ। ਇਹ ਹਿੰਦੁਸਤਾਨ ਦੇ ਵਿੱਚ ਜਿੰਨੀ ਗਿਣਤੀ ਆ ਪਾਪੂਲੇਸ਼ਨ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਪੁਲਿਸ ਪੰਜਾਬ 'ਚ ਹੈ, ਫਿਰ ਉਹ ਕਿਉਂ ਨਹੀਂ ਪਾ ਰਹੇ? ਸਾਡੇ ਲੋਕ ਤਾਂ ਕ੍ਰਿਮੀਨਲ ਮਾਈਂਡਡ ਨਹੀਂ ਗੇ, ਸਾਡੇ ਲੋਕ ਤਾਂ ਇੱਕ ਵਧੀਆ ਜ਼ਿੰਦਗੀ ਜਿਉਂਦੇ, ਕਮਾਲ ਦੇ ਪਿੰਡ ਘਰਾਂ 'ਚ ਰਹਿੰਦੇ, ਪਿੰਡਾਂ 'ਚ ਵੀ।
0: ਇਹ ਸਡਨਲੀ ਕਿੱਥੋਂ ਆ ਗਿਆ? ਕੌਣ ਹੈ ਫਿਰ ਕ੍ਰਿਮੀਨਲ ਮਾਈਂਡਡ?
1: ਬੇਟਾ, ਇਹਨਾਂ ਦੀ ਮਦਦ ਕਿਹਨੇ ਕੀਤੀ ਹੈ? ਇਹ ਗੈਂਗਸਟਰ ਜਦੋਂ ਆਏ ਨੇ, ਇਹਨਾਂ ਨੂੰ ਹਵਾ ਕਿਹਨੇ ਦਿੱਤੀ ਹੈ? ਇਹਨਾਂ ਨੂੰ ਗਾਰਡ ਕਿਹਨੇ ਦਿੱਤੇ ਨੇ? ਦੇਖ ਲਓ ਪਿੱਛੇ ਜਾ ਕੇ।
0: ਤੇ ਫਿਰ ਜਿਨ੍ਹਾਂ ਨੇ ਗਾਰਡ ਕੀਤਾ ਉਹਨਾਂ ਨੂੰ ਬਾਰ-ਬਾਰ ਲੋਕਾਂ ਨੇ ਜਿਤਾਇਆ ਕਿਉਂ?
1: ਦੈਟਸ ਦੀ ਪ੍ਰੋਬਲਮ, ਕਿਉਂ ਬੋਲਦੇ ਫਿਰਦੇ ਆ ਅਸੀਂ? ਤੁਸੀਂ ਹੁਣੇ ਗੱਲ ਕਹੀ ਕਿ ਜਿੱਥੇ ਕੋਈ ਮੁੰਡਾ ਮਾਰਿਆ ਜਾਂਦਾ ਹੈ, ਮੋਹਾਲੀ ਵਾਲੇ ਦਾ ਜ਼ਿਕਰ ਕੀਤਾ, 3 ਕਾਂਡ ਬਹੁਤ ਮਸ਼ਹੂਰ ਹੋਏ ਨੇ, ਜਦਕਿ ਬਹੁਤ ਸਾਰੇ ਹੋਏ ਨੇ ਜਿੱਥੇ ਪ੍ਰਵਾਸੀਆਂ ਨੇ ਸਾਡੇ ਕਿਸੇ ਪੰਜਾਬੀ ਨੂੰ ਮਾਰਤਾ ਹੋਵੇ। ਉਹ ਗੁਰਸੇਵ ਮਾਰਿਆ ਵਿਚਾਰਾ, ਫਿਰ ਉਹ ਹਰਵੀਰ ਬੱਚਾ ਮਸੂਮ ਹੁਸ਼ਿਆਰਪੁਰ, ਉਹਦੋਂ ਪਹਿਲਾਂ ਕੁੰਬੜਾ ਕਾਂਡ ਹੋਇਆ ਸੀਗਾ। ਬੇਟਾ, ਅਸੀਂ ਰੌਲਾ ਪਾਪਾ ਥੱਕ ਗਏ ਕਿ ਡੋਮੀਸੇਲ ਦਾ ਕਾਨੂੰਨ ਬਣਾ ਲਓ। ਇਸ ਸਰਕਾਰ ਨੂੰ 1 ਸਾਲ ਪਹਿਲਾਂ ਲਿਖ ਕੇ ਭੇਜਿਆ ਸੀ, ਜਿਹੜਾ ਕਾਨੂੰਨ ਅੱਧੇ ਹਿੰਦੁਸਤਾਨ 'ਚ, ਉਹ ਸਾਡੇ ਕਿਉਂ ਨਹੀਂ ਬਣ ਰਿਹਾ? ਤੇ ਫਿਰ ਅਸੀਂ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਨਹੀਂ ਬਣ ਰਿਹਾ, ਉਦੋਂ ਤੱਕ ਇਹਨਾਂ ਸਾਰਿਆਂ ਦੇ ਜਿਹੜੇ ਬਾਹਰੋਂ ਆਏ ਨੇ ਪ੍ਰਵਾਸੀ, ਪ੍ਰਵਾਸ ਕਰਕੇ ਇੱਥੇ ਆਏ ਨੇ, ਉਹਨਾਂ ਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰੋ। ਕੈਨ ਯੂ ਬਿਲੀਵ, ਜਿਸ ਬੰਦੇ ਨੇ ਹਰਵੀਰ ਨਾਲ ਉਹ ਜਦਨਿਆ ਅਪਰਾਧ ਕੀਤਾ, ਛੋਟੇ ਬੱਚੇ ਨਾਲ ਜੋ ਬਦਫੈਲੀ ਕਰਕੇ ਉਹਨੂੰ ਮਾਰਿਆ, ਉਹ ਬੰਦਾ ਪਹਿਲਾਂ ਰੇਪ ਦੇ ਕੇਸ 'ਚ ਸਜ਼ਾ ਭੁਗਤ ਕੇ ਆਇਆ। ਜੇ ਉਹਦੇ ਓਰੀਜਿਨਲ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੁੰਦੀ ਤਾਂ ਉਹਦੇ ਬਾਰੇ ਪਤਾ ਹੋਣਾ ਸੀ ਸਾਰਿਆਂ ਨੂੰ, ਪੁਲਿਸ ਨੂੰ ਵੀ ਪਤਾ ਹੋਣਾ ਸੀ, ਸਮਾਜ ਨੂੰ ਵੀ ਪਤਾ ਹੋਣਾ ਸੀ, ਇਹਨਾਂ ਨੇ ਨਹੀਂ ਕੀਤਾ
0: ਜੀ।
1: ਕਿਉਂ? ਇੱਥੇ ਕੁੰਬੜਾ ਕਾਂਡ ਹੋਇਆ ਸੀ, ਉਦੋਂ ਇਹਦਾ ਜ਼ਿਕਰ ਕੀਤਾ ਸੀ ਕਿ ਭਾਈ ਬੰਦਿਓ ਰੱਬ ਦਿਓ, ਜਦੋਂ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹੋ, ਬਾਕੀ ਜਗ੍ਹਾ ਵੀ ਦੱਸ ਦਿਓ, ਪੰਜਾਬ ਵੱਲੋਂ ਕਹਿ ਦਿਓ। ਇੱਕ ਥਾਂ ਨਹੀਂ ਕਿਹਾ ਗਿਆ, ਜਦੋਂ ਮੈਂ ADC ਤੇ SP ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ, ਮੈਂ ਉਹਨਾਂ ਨੂੰ ਖੜ ਕੇ ਪੁੱਛਿਆ, ਮੈਂ ਕਿਹਾ ਸਰ ਤੁਸੀਂ ਇਹਨਾਂ ਦੇ ਓਰੀਜਿਨਲ ਪੇਪਰਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ? ਕਹਿੰਦੇ ਨਹੀਂ ਕੀਤੀ ਸਰ। ਮੈਂ ਕਿਹਾ ਕੁੰਬੜਾਂ ਦਾ ਕਾਂਡ ਹੋਇਆ ਮੋਹਾਲੀ ਝੋਰੀ ਤੁਸੀਂ ਕਿਉਂ ਨਹੀਂ ਕੀਤੀ? ਇਹ

0: एटलीस्ट मैं क्या हुण करा दूंगे, और आई एम सॉरी मैं तुहानू शर्तिया कहना है कि वो हजे भी नहीं होगी, हजे भी उहदे ओरिजिनल डॉक्यूमेंट की जो वेरीफिकेशन होंगी तो आपां पता लग जाना सी। गार्ड दिने बेअदबी दे बैठे आपां, कोई भी जिवे तुसी खुद गिनती कीती है जिहड़ा बंदा बेअदबी करदा बेटा उहनूं मैक्सिमम सजा किन्नी है हुण तक आ कानून तो पहला अजे कानून बनिया नहीं पंजाब च मैक्सिमम सजा 3 साल।
1: पर सवाल ये भी है ना सर कि मिली किन्या नू है?
0: मैं वही कह रहा 44 नू, पहला तो एक सी कन्विक्ट होना दे जी इन्हां नू होई आ, बट तुहानू होर दस दां गल उन्हां दी भी जमानत दूजे दिन हो जाती है क्योंकि बेलेबल ऑफेंस है। बेलेबल का मतलब की है कि सजा तो बाद भी तुहानू जमानत मिल जूगी
1: जी,
0: 7 साल तो थले बेलेबल हो जाता है, ਉਹਦੇ ਨਾਲ ਨਾਲ ਤੁਹਾਨੂੰ ਗਾਰਡ ਮਿਲ ਜਾਣਗੇ ਕਿ ਤੁਹਾਨੂੰ ਜੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਖਤਮ ਕਰਨਾ ਚਾਹੁੰਦੀਆਂ, ਕੀ ਇਹ ਕਾਨੂੰਨ ਹੈ? ਸਾਨੂੰ ਬੜੇ ਬੰਦੇ ਆਉਂਦੇ ਨੇ ਕਿ ਜੀ ਇਹ ਤਾਂ ਕਾਨੂੰਨ ਆਲਰੇਡੀ ਹੈਗਾ ਸੀ, ਕਾਨੂੰਨਾਂ ਨਾਲ ਕੀ ਹੁੰਦਾ? ਮੈਂ ਉਹਨਾਂ ਨੂੰ ਪੁੱਛਿਆ ਕਿਹੜਾ ਕਾਨੂੰਨ ਸੀਗਾ, ਕਿਹੜਾ ਕਾਨੂੰਨ ਹੈ ਜਿਸ ਕਾਨੂੰਨ ਦੇ ਤਹਿਤ ਮੈਕਸੀਮਮ 3 ਸਾਲ ਸਜ਼ਾ ਔਰ ਦੂਜੇ ਦਿਨ ਜ਼ਮਾਨਤ ਹੈ ਅਤੇ ਉਸ ਤੋਂ ਬਾਅਦ ਉਹ 15 ਗਾਰਡ ਲੈ ਕੇ ਇਹੀ ਪੰਜਾਬ ਪੁਲਿਸ ਵਾਲੇ ਘੁੰਮਦਾ ਹੈ? ਔਰ ਫਿਰ ਇਹ ਲੋਕ ਕਹਿ ਰਹੇ ਨੇ ਕਿ ਕਾਨੂੰਨ ਦੀ ਤਾਂ ਲੋੜ ਨਹੀਂ, ਜੇ ਕਾਨੂੰਨ ਦੀ ਲੋੜ ਨਹੀਂ ਤਾਂ ਫਿਰ ਇਹ ਕਿਉਂ ਕਹਿੰਦੇ ਨੇ ਕਿ ਕਾਨੂੰਨ ਹੈਗਾ? ਕੰਟਰਡਕਟਿਵ ਗੱਲਾਂ, ਸਿਰਫ ਵਿਰੋਧ ਲਈ ਵਿਰੋਧ ਕਰਨਾ। ਕਿੰਨੇ ਲੋਕ ਬੋਲ ਰਹੇ ਨੇ ਬੇਟਾ, ਕੀ ਇਹ ਦੱਸਣਗੇ ਕਿ ਇਹ ਲੋਕ ਉਦੋਂ ਬੋਲੇ ਸੀ ਜਦੋਂ 2016 ਦੇ ਵਿੱਚ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਕ ਬਿੱਲ ਪਾਸ ਮਤਾ ਪਾਸ ਕਰਕੇ ਅਸੈਂਬਲੀ ਤੋਂ ਸੈਂਟਰ ਨੂੰ ਭੇਜਿਆ ਸੀ, ਉਹਦੇ ਚ ਵੀ ਉਮਰ ਕੈਦ ਕਹੀ ਸੀ। ਕਿ ਉਦੋਂ ਇਹਨਾਂ ਲੋਕਾਂ ਨੇ ਆ ਜਿਹੜੇ ਸੋ ਕਾਲਡ ਬੁੱਧੀ ਲੋੜ ਜੀ ਵੀ ਬੋਲੀ ਜਾਂਦੇ ਨੇ, ਇਹਨਾਂ ਨੇ ਉਦੋਂ ਬੋਲਿਆ ਸੀ, ਉਦੋਂ ਜੱਜ ਸਾਹਿਬ ਨੇ ਆਰਟੀਕਲ ਲਿਖੇ ਸੀ, ਉਦੋਂ ਉਹਨਾਂ ਚੈਨਲਾਂ ਤੇ ਇੰਨਾ ਰੌਲਾ ਪਿਆ ਸੀ, ਇੱਕ ਇੱਕ ਬੰਦਾ ਇੱਕ ਇੱਕ ਦਿਨ ਚ 4-4 ਇੰਟਰਵਿਊ ਦੇ ਰਿਹਾ, ਉਦੋਂ ਸ਼੍ਰੋਮਣੀ ਕਮੇਟੀ ਨੇ ਇਜਲਾਸ ਸੱਦਿਆ ਸੀ ਸਾਰੀਆਂ ਜਥੇਬੰਦੀਆਂ ਦਾ, ਇਹ ਗੱਲ ਅਸੀਂ ਉੱਥੇ ਖੜ ਕੇ ਵੀ ਪੁੱਛੀ ਹੈ, ਉਸ ਇਜਲਾਸ ਦੇ ਵਿੱਚ ਵੀ ਬੋਲੀ ਹੈ, ਦੱਸਣਗੇ ਇਹ ਉਮਰ ਕੈਦ ਤਾਂ ਉਹਦੇ ਚ ਵੀ ਸੀ। ਉਦੋਂ ਨੀ ਇਹਨਾਂ ਨੇ ਕਿਹਾ ਕਿ ਸਿੱਖ ਤੇ ਗੁਰੂ ਦੇ ਵਿੱਚ ਕਾਨੂੰਨ ਆ ਜੂਗਾ, ਜਦਕਿ ਆ ਹੀ ਨਹੀਂ ਰਿਹਾ ਗਾ, ਦੋਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਨੂੰਨ ਆ ਰਿਹਾ। ਕੀ ਇਹ ਉਦੋਂ ਬੋਲੇ ਸੀ? ਕੀ ਇੱਕ ਪਾਰਟੀ ਦੇ ਪ੍ਰਧਾਨ ਨੇ ਚੈਨਲਾਂ ਨੂੰ ਆਪਦੇ ਇੱਕ ਹੋਟਲ ਦੇ ਵਿੱਚ ਸੱਦ ਕੇ ਡਿਨਰ ਨਹੀਂ ਕੀਤਾ 2 ਵਾਰੀ, ਔਰ ਉਹ ਚੈਨਲ ਇੱਕ ਦੂਜੀ ਪਾਰਟੀ ਦੇ ਸਪੋਰਟਰਾਂ ਨੂੰ ਜਿਹੜੇ ਕਿ ਬੁੱਧੀ ਲੋੜ ਜੀਵੀ ਨੇ, ਗੱਠਜੋੜ ਨਾਲ ਉਹਨਾਂ ਦੀਆਂ ਇੰਟਰਵਿਊਜ਼ ਨਹੀਂ ਹੋ ਰਹੀਆਂ, ਕਾਹਦੇ ਲਈ?
1: ਕਿਹੜੇ ਪ੍ਰਧਾਨ ਦੀ ਗੱਲ ਕਰ ਰਹੇ ਹੋ ਤੁਸੀਂ, ਖੁੱਲ ਕੇ ਦੱਸੋ।
0: ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਦੇ ਨਾਂ ਲੈਣਾ ਮੈਂ ਜ਼ਰੂਰੀ ਨਹੀਂ ਸਮਝ ਰਿਹਾ, ਸਾਰਿਆਂ ਨੂੰ ਪਤਾ ਹੋਟਲ ਕਿਹਦੇ ਨੇ, ਕੀ ਉੱਥੇ ਉਹਨਾਂ ਚੈਨਲਾਂ ਨੇ ਡੀਲ ਨਹੀਂ ਕੀਤੀ? 8-8 ਲੱਖ ਰੁਪਈਆ ਮਹੀਨੇ ਦਾ ਨਹੀਂ ਦਿੱਤਾ ਜਾ ਰਿਹਾ? ਕੀ ਉਹ ਬੁੱਧੀ ਲੋੜ ਜੀਵੀ ਉਹਨਾਂ ਚੈਨਲਾਂ ਤੇ ਜਾ? ਇੱਕ ਬੇਟਾ ਮੈਨੂੰ ਦੱਸ
1: ਜੀ,
0: ਤੁਹਾਨੂੰ ਕਿਸੇ ਚੀਜ਼ ਦਾ ਲੱਗ ਰਿਹਾ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ? ਆਹੀ ਲੱਗ ਰਿਹਾ। ਤੁਸੀਂ ਇੱਕ ਇੰਟਰਵਿਊ ਕਰ ਦਿਓਗੇ, 2 ਕਰ ਦਿਓਗੇ, ਦਿਨ ਚ 4-4 ਇੰਟਰਵਿਊ, ਇਸ ਲਈ ਕਿ ਗਵਰਨਰ ਸਾਈਨ ਨਾ ਕਰੇ, ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਨੂੰਨ ਦੀ ਗੱਲ ਨਹੀਂ ਕਰ ਰਹੇ, ਕਾਨੂੰਨ ਦੀ ਗੱਲ ਹੀ ਨਹੀਂ ਕਰ ਰਹੇ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, 2016 ਚ ਹੋਇਆ, ਜੋ 2018 ਚ ਹੋਇਆ ਇਹਨਾਂ ਨੇ ਮੀਟਿੰਗਾਂ ਕੀਤੀਆਂ, ਇਹਨਾਂ ਨੇ ਇਹਨਾਂ ਚੈਨਲਾਂ ਤੇ ਆ ਕੇ ਬੋਲਿਆ
1: ਜੀ?
0: ਜੇ ਨਹੀਂ ਬੋਲਿਆ ਤਾਂ ਮੈਨੂੰ ਦੱਸ ਦੇਣ ਉਦੋਂ ਤੇ ਹੁਣ ਚ ਫਰਕ ਕੀ ਹੈ। ਮੈਂ ਦੱਸ ਦੂੰਗਾ, ਇਹਨਾਂ ਨੂੰ ਨਹੀਂ ਦੱਸਣਾ ਹੋਣਾ, ਮੈਂ ਦੱਸ ਦਿੰਦਾ ਕੀ ਫਰਕ ਹੈ।
1: ਕੀ ਫਰਕ ਹੈ?
0: ਉਦੋਂ ਦੇਸ਼ ਦਾ ਕਾਨੂੰਨ ਬਣੇ ਉਹਦਾ ਮਤਾ ਪਾਸ ਕਰਕੇ ਇਹਨਾਂ ਨੇ ਭੇਜਤਾ, ਉਹ ਤਾਂ ਬਣਨਾ ਹੀ ਨਹੀਂ ਸੀ, ਡਿਸਾਈਡਡ ਸੀ, ਕਿਉਂਕਿ ਪੰਜਾਬ ਦੀ ਮਸਲੇ ਨੂੰ ਲੈ ਕੇ ਸਾਰੇ ਹਿੰਦੁਸਤਾਨ ਦਾ ਕਾਨੂੰਨ ਕਿਉਂ ਬਣੂਗਾ? ਇਹ ਤਾਂ ਪੰਜਾਬ ਚ ਹੀ ਬਣਨਾ ਸੀ ਪਹਿਲਾਂ, ਜਿਹੜਾ ਹੁਣ ਬਣਿਆ। ਸੋ ਇਹ ਬੇਸਿਕ ਫਰਕ ਸੀ, ਅਸਲ ਚ ਉਹ ਬੇਈਮਾਨੀ ਸੀ, ਉਹ ਆਪਣੀ ਕੌਮ ਨੂੰ ਗੁੰਮਰਾਹ ਕੀਤਾ ਗਿਆ ਸੀ। ਕਿਉਂ ਕੀਤਾ ਗਿਆ ਸੀ? ਕਿ ਦੇਸ਼ ਦਾ ਕਾਨੂੰਨ ਬਣਨਾ ਨਹੀਂ, ਇਹਨਾਂ ਨੂੰ ਕਹਿ ਦਿਓ, ਇਹਨਾਂ ਦੀਆਂ ਅੱਖਾਂ ਠੰਡੀਆਂ ਕਰ ਦਿਓ, ਗਜਤਾ ਮਤਾ ਪਾ ਕੇ ਭੇਜਤਾ, ਨਹੀਂ ਬਣਿਆ ਵਟ ਕੈਨ ਵੀ ਡੂ। ਜਿਹੜੇ ਬੰਦੇ ਇਹ ਕਹਿੰਦੇ ਰਹੇ ਹੈ ਕਿ ਦੇਖੋ ਜੀ, ਜਦੋਂ ਅਸੀਂ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੰਗ ਰਹੇ ਸੀ,

0: ਕਿ ਸਾਰੇ ਧਰਮਾਂ ਨੂੰ ਤੁਸੀਂ ਇਕੁਅਲ ਕਿਵੇਂ ਕਰ ਸਕਦੇ ਹੋ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਾਗਤ ਜੋਤ ਨੇ, ਅਸੀਂ ਵੀ ਮੰਨਦੇ ਹਾਂ। ਅਸੀਂ ਉਹਦੇ ਲਈ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਇਹਨਾਂ ਦਾ ਦੋ ਅੱਡ ਅੱਡ ਲੈਵਲ ਤੇ ਟ੍ਰੀਟ ਕੀਤਾ ਜਾਊਗਾ ਇੱਕੋ ਕਾਨੂੰਨ ਚ ਦੋਨਾਂ ਨੂੰ, ਇੱਕ ਜਾਗਤ ਜੋਤ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕਿਉਂਕਿ ਬਾਕੀ ਧਰਮਾਂ ਨੂੰ ਜਾਗਤ ਜੋਤ ਨਹੀਂ ਮੰਨਿਆ ਜਾਂਦਾ, ਉਹ ਸਤਿਕਾਰਤ ਨੇ, ਉਹਨਾਂ ਨੂੰ ਅੱਡ। ਬਹੁਤ ਲੋਕਾਂ ਨੇ ਰੌਲਾ ਪਾਇਆ ਕਿ ਇਹ 2018 ਚ ਜਦੋਂ ਕਾਂਗਰਸ ਨੇ ਇਹ ਦੁਬਾਰਾ ਇਹਦੇ ਚ ਸੋਧ ਕਰਕੇ ਸਰਬ ਧਰਮ ਦਾ ਬਣਾ ਕੇ ਭੇਜਿਆ, ਇੱਕੋ ਜਿਹਾ ਟ੍ਰੀਟ ਕਰ ਰਹੇ ਸੀ, ਕੀ ਇਹ ਬੁੱਧੀਜੀਵੀ ਉਦੋਂ ਬੋਲੇ, ਕੀ ਇਹ ਲੋਕ ਉਦੋਂ ਬੋਲੇ ਕਿ ਇਹ ਤਾਂ ਇਕੁਅਲ ਕੀਤਾ ਜਾ ਰਿਹਾ, ਕੀ ਇਹ ਲੋਕ ਉਦੋਂ ਬੋਲੇ ਜਦੋਂ ਅਰਵਿੰਦ ਕੇਜਰੀਵਾਲ ਦੇ ਥੱਪੜ ਵੱਜਦਾ ਤੇ ਉਹਦੇ ਤੇ ਵੀ 295 ਇਹ ਲਾਈ ਜਾਂਦੀ ਹੈ ਜੋ ਕਿ ਬੇਅਦਬੀਆਂ ਦੇ ਲਾਈ ਜਾਂਦੀ ਹੈ, ਉਦੋਂ ਇਹ ਬੋਲੇ ਕਿ ਕੇਜਰੀਵਾਲ ਨੂੰ ਬਰਾਬਰ ਕਰਤਾ, ਹੁਣ ਕਿਉਂ ਬੋਲ ਰਹੇ ਨੇ? ਹੁਣ ਆਉਣਾ ਅਸਲ ਗੱਲ ਤੇ ਬੇਟਾ, ਇਹ ਪਾਰਟੀਆਂ ਡਰੀਆਂ ਹੋਈਆਂ ਨੇ
1: ਕਿਹਦੇ ਤੋਂ?
0: ਆਪਦੀਆਂ ਬੇਈਮਾਨੀਆਂ ਤੋਂ, ਕਿ ਉਹ ਉਜਾਗਰ ਹੋ ਜਾਣਗੀਆਂ, ਕਿ ਇਹਨਾਂ ਲੋਕਾਂ ਨੇ ਕੌਮ ਨੂੰ ਉਦੋਂ ਗੁੰਮਰਾਹ ਕੀਤਾ ਸੀ। ਸਟੇਟ ਐਕਟ ਬਣ ਸਕਦਾ ਸੀ, ਇਹਨਾਂ ਨੇ ਬਣਾਇਆ, ਇਹਨਾਂ ਨੇ ਨੈਸ਼ਨਲ ਲਈ ਭੇਜਤਾ। ਇਹੀ ਗੱਲ ਅਸੀਂ ਆਮ ਆਦਮੀ ਪਾਰਟੀ ਤਾਂ ਨੰਬਰ ਲੈਂਦੀ ਜੇ ਇਹਨਾਂ ਨੇ ਜੋ ਵਾਅਦਾ ਕੀਤਾ ਸੀ 48 ਘੰਟੇ ਵਾਲਾ, ਜੇ ਸਰਕਾਰ ਬੰਦੇ ਹੀ
1: ਬਣਾਉਂਦੇ,
0: ਇਹਦੇ ਇਹਨਾਂ ਨੇ ਬਣਾਇਆ ਨੀ। 18 ਮਹੀਨੇ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ ਹੈ, 2 ਮਹੀਨੇ ਆਪਾਂ ਨੂੰ ਇੱਥੇ ਬੈਠਿਆਂ ਨੂੰ ਹੋ ਗਏ ਆ। ਜਦੋਂ ਇਹਨਾਂ ਦੇ ਗਲਾਂ 'ਚ ਅੰਗੂਠਾ ਦਿੱਤਾ, ਜਦੋਂ ਇਹਨਾਂ ਨੂੰ ਅਸੀਂ ਨਿਕਲਣਾ ਮੁਸ਼ਕਲ ਕਰਤਾ, ਫਿਰ ਇਹਨਾਂ ਨੂੰ ਲੱਗਿਆ ਯਾਰ ਇਹਦਾ ਤਾਂ ਸਾਨੂੰ ਇਲੈਕਸ਼ਨਾਂ 'ਚ ਨੁਕਸਾਨ ਹੋਊਗਾ, ਫਿਰ ਇਹਨਾਂ ਨੂੰ ਬਣਾਉਣੀ ਪਈ। ਹਾਂ, ਫਿਰ ਵੀ ਬਣਾ ਲਿਆ। ਇਸ ਮਾਮਲੇ 'ਚ ਉਹਨਾਂ ਨਾਲੋਂ ਜ਼ਿਆਦਾ ਨੰਬਰ ਆ ਇਹਨਾਂ ਦੇ, ਪਰ ਇਹ ਇਹਨਾਂ ਨੇ ਸੁਹਿਰਦਤਾ ਨਾਲ ਨਹੀਂ ਬਣਾਇਆ, ਇਹ ਉਦੋਂ ਬਣਾਇਆ ਜਦੋਂ ਇਹਨਾਂ ਦੇ ਵਿਰੁੱਧ ਮਾਹੌਲ ਬਣਨ ਲੱਗ ਗਿਆ, ਦੈਟਸ ਦੀ ਰੀਜ਼ਨ। ਪਰ ਉਹ ਜਿਹੜੇ ਸਿੱਧਾ ਹੀ ਧੋਖਾ ਦੇ ਗਏ, ਤੇ ਹੁਣ ਆਪਦੇ ਜਿਹੜੇ ਉਹਨਾਂ ਦੇ ਸੋ ਕਾਲਡ ਬੁੱਧੀਜੀਵੀ ਨੇ, ਜਿਹੜੇ ਉਹਨਾਂ ਨਾਲ ਮਿਲ ਕੇ ਚੱਲਦੇ ਨੇ, ਜਿਹੜੇ ਸਿਰਫ ਇਹ ਚਾਹ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਹੋਵੇ, ਜਿਹੜਿਆਂ ਨੇ ਪਹਿਲਿਆਂ ਨੇ ਗੰਦ ਪਾਇਆ ਉਹਨਾਂ ਦਾ ਜ਼ਿਕਰ ਨਾ ਹੋਵੇ, ਤਾਂ ਜੋ ਉਹ ਪਿਛਲੀ ਵਾਰ ਵਾਂਗੂ ਹੋਵੇ ਜਿਵੇਂ ਆਪਾਂ ਕਾਂਗਰਸੀਆਂ ਨੂੰ ਹਰਾਉਣਾ ਹੈ, ਅਕਾਲੀਆਂ ਨੂੰ ਸਬਕ ਸਿਖਾਉਣਾ ਹੈ। ਇਸ ਚੱਕਰ 'ਚ ਆਪਾਂ ਇਹ ਨਹੀਂ ਵੇਖਿਆ ਕਿ ਆਪਾਂ ਵੋਟ ਕੀ ਨੂੰ ਪਾ ਰਹੇ ਹਾਂ, ਅਸੀਂ ਇਹ ਨਹੀਂ ਵੇਖਿਆ ਕਿ ਜਿਨ੍ਹਾਂ ਨੂੰ ਜਿਤਾ ਰਹੇ ਹੈ ਉਹਨਾਂ ਨੇ ਕੋਈ ਤੁਹਾਡੇ ਨਾਲ ਡਿਟੇਲ ਆਫ ਪਾਲਿਸੀ ਦਿੱਤੀ ਹੈ, ਉਹਦੇ ਨਾਲ ਕੋਈ ਸਾਨੂੰ ਫਰਕ ਪਊਗਾ? ਉਹਨਾਂ ਨੇ ਇਹ ਨਹੀਂ ਵੇਖਿਆ ਕਿ ਹਰਾਉਣਾ ਤਾਂ ਠੀਕ ਹੈ, ਜਿਤਾ ਕੀ ਨੂੰ ਰਹੇ ਹੈ। ਇਵੇਂ ਹੀ ਇਹ ਚਾਹ ਰਹੇ ਨੇ ਕਿ ਸਿਰਫ ਆਪ ਨੂੰ ਹਰਾਉਣ ਦੀ ਗੱਲ ਕਰੋ, ਜਿਤਾਉਣਾ ਕੀ ਨੂੰ ਉਹਦੀ ਗੱਲ ਨਾ ਕਰੋ। ਸਾਡਾ ਰਿਕਾਰਡ ਵੇਖ ਲਓ ਤੁਸੀਂ, ਅਸੀਂ ਕੀ ਕਹਿ ਰਹੇ ਹਾਂ। ਜਦੋਂ ਇਹਨਾਂ ਨੂੰ ਜਿਤਾਇਆ ਗਿਆ ਪਿਛਲੀ ਵਾਰੀ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀਗੀ ਕਿ ਯਾਰ ਤੁਸੀਂ ਹਰਾਉਣਾ ਸੋਚੋ, ਪਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨੌਨਸੈਂਸ ਗੱਲਾਂ ਨੇ, ਇਹਦੇ ਨਾਲ ਕੋਈ ਬਿਹਤਰੀ ਨਹੀਂ ਹੋਣੀ ਪੰਜਾਬ ਦੀ। ਅਸੀਂ ਇਹ ਬੋਲਿਆ, ਅਸੀਂ ਇਹ ਕਿਹਾ, ਅਸੀਂ ਇਹ ਡਿਟੇਲ 35-31 ਮੁੱਦਿਆਂ ਦੀ ਡਿਟੇਲ ਦਿੱਤੀ ਕਿ ਜੇ ਕਰਨਾ ਤਾਂ ਇਹਨਾਂ ਗੱਲਾਂ ਤੇ ਵੋਟ ਪਾਓ। ਜੂਝਦਾ ਪੰਜਾਬ ਵੱਲੋਂ ਅਸੀਂ ਡਿਟੇਲ ਆਫ ਪਾਲਿਸੀ ਦਿੱਤੀ ਕਿ ਆਹ ਪਾਲਿਸੀਜ਼ ਨਹੀਂ ਗੀਆਂ ਕਿ 1,000 ਰੁਪਇਆ ਦੇ ਦਿਆਂਗੇ, ਬਿਜਲੀ ਮੁਫ਼ਤ ਕਰ ਦੇਂਗੇ, ਪੰਜਾਬ ਦਾ ਸੱਤਿਆਨਾਸ਼ ਹੋ ਜੂਗਾ।
1: ਪਰ ਲੋਕ ਤਾਂ ਖੁਸ਼ ਨੇ
0: ਬੇਟਾ, 4 ਲੱਖ ਤੇ 20,000 ਕਰੋੜ ਤੁਹਾਡੇ ਤੇ ਕਰਜ਼ਾ ਹੋ ਗਿਆ, 4,20,000 ਕਰੋੜ ਤੇ ਤੁਹਾਡੀ ਇਕਾਨਮੀ ਸ਼ਰਿੰਕ ਹੋ ਕੇ 9 ਲੱਖ ਕਰੋੜ ਤੇ ਆ ਗਈ ਹੈ। 30,000 ਕਰੋੜ ਤੋਂ ਬਾਅਦ ਤੁਹਾਡੀ ਮਤਲਬ ਤੁਸੀਂ ਬੈਂਕਰਪਟ ਹੋ ਜੂਗੇ, ਤੁਸੀਂ ਤਨਖਾਹਾਂ ਨਹੀਂ ਦੇ ਪਾਓਗੇ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring sirf ek na hi nahi sachi best bargain hai.
4: Best bargain te milde ne brand name carpets, hardwood, vinyl ate laminate floors bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, best bargain to behtar koi nahi.
3: We also service

0: Hotels, motels, banquets, and high-rise buildings. Best Bargain Carpets, 905-696-7877.
1: CCCLA, ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
2: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
1: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
5: ਗਰੀਬ ਤਬਕਾ ਹੈ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਖਾ ਰਹੇ ਨੇ, ਰੋਜ਼ ਰੋਜ਼ ਦਾ ਕਮਾਉਂਦੇ ਨੇ, ਫਿਰ ਉਸੇ ਹੀ ਕਮਾਈ ਦੇ ਨਾਲ, ਉਸੇ ਹੀ ਦਿਹਾੜੀ ਦੇ ਨਾਲ ਰੋਜ਼ ਰਾਸ਼ਨ ਲੈ ਰਹੇ ਨੇ, ਉਹਨਾਂ ਵਾਸਤੇ ਤਾਂ ਚੰਗਾ ਹੈ ਨਾ ਕਿ 1000 ਜਾਂ 1500 ਮਿਲ ਰਿਹਾ ਹੈ ਬੀਬੀਆਂ ਨੂੰ, ਉਹਨਾਂ ਦੀ ਬਿਜਲੀ ਫ੍ਰੀ ਹੋ ਗਈ, ਉਹਨਾਂ ਨੂੰ ਰਾਸ਼ਨ ਮੁਫਤ ਦੇ ਵਿੱਚ ਮਿਲ ਰਿਹਾ ਹੈ, ਉਹਨਾਂ ਨੂੰ 10 ਲੱਖ ਦਾ ਹੈਲਥ ਕਾਰਡ ਬਣਾ ਕੇ ਦਿੱਤਾ, ਉਹ ਤਾਂ ਖੁਸ਼ ਨੇ, ਉਹਨਾਂ ਨੂੰ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ?
6: 10 ਲੱਖ ਵਾਲਾ ਹੈਲਥ ਕਾਰਡ ਅਜੇ ਵਰਕਿੰਗ ਨਹੀਂ ਗੀ, ਪਹਿਲੀ ਗੱਲ। ਦੂਜੀ ਗੱਲ, ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਕਿ ਤੁਸੀਂ ਜਿਹੜਾ ਰੇਤਾ ਹੈ ਜਿਹਦੇ 'ਚ 21,000 ਨਹੀਂ ਹੁਣ 25,000 ਕਰੋੜ ਦੀ ਕਰਪਸ਼ਨ ਹੈ, ਇਸ ਰੇਤੇ ਨੂੰ ਫ੍ਰੀ ਕਰ ਦਿਓ। ਹੁਣ ਉਹ ਕਿੰਨੇ ਦਾ ਟਿੱਪਰ ਬੇਟਾ ਪਤਾ ਤੁਹਾਨੂੰ? 35,000 ਤੋਂ ਲੈ ਕੇ 50,000 ਦੇ ਵਿੱਚ ਉਹਦੀ ਕੀਮਤ ਹੈ ਇਲਾਕੇ ਦੇ ਹਿਸਾਬ ਨਾਲ। 50 ਤੋਂ 35,000 ਤੁਸੀਂ 40 ਮੰਨ ਲਓ, 40,000 ਦਾ ਇੱਕ ਟਿੱਪਰ ਹੈ। ਜੇ ਤੁਸੀਂ ਇੱਕ 3 ਕਮਰਿਆਂ ਦਾ ਵੀ ਘਰ ਬਣਾਉਣਾ ਹੈ ਤਾਂ ਤੁਹਾਡਾ 4 ਤੋਂ 5 ਲੱਖ ਰੁਪਈਆ, ਬਲਕਿ ਜ਼ਿਆਦਾ 7-8 ਲੱਖ ਰੁਪਈਆ ਰੇਤੇ ਦਾ ਲੱਗ ਜਾਊਗਾ। ਅਸੀਂ ਕਿਹਾ ਤੁਸੀਂ ਰੇਤਾ ਫ੍ਰੀ ਕਰ ਦਿਓ, ਔਰ ਉਹਦੇ ਬਦਲੇ ਜਦੋਂ ਸ਼ਹਿਰਾਂ 'ਚ ਨਕਸ਼ੇ ਪਾਸ ਹੁੰਦੇ ਨੇ ਤੁਸੀਂ ਇੱਕ ਮਿਨੀਮਮ ਟੈਕਸ ਲਾ ਲਓ ਨਾ ਦੇ ਬਰਾਬਰ, ਔਰ ਜਿਹੜਾ 5,000 ਸਕੇਅਰ ਫੁੱਟ ਦਾ ਥੱਲੜਾ ਘਰ ਹੈ ਉਹਨੂੰ ਫ੍ਰੀ ਕਰ ਦਿਓ, ਗਰੀਬ ਬੰਦੇ ਨੂੰ ਜਮਾਂ ਹੀ ਫ੍ਰੀ ਕਰ ਦਿਓ। ਤੁਹਾਡੀ ਕਮਾਈ ਰੈਵੀਨਿਊ ਸਰਕਾਰ ਦਾ ਜਿਹੜਾ ਰੈਵੀਨਿਊ ਹੁਣ ਹੈ ਇਦੋਂ 7 ਗੁਣਾ ਹੋ ਜਾਊਗੀ, ਅਤੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਫ੍ਰੀ ਮਿਲ ਜਾਣਗੇ। ਹੁਣ ਮੈਨੂੰ ਦੱਸ ਬੇਟਾ ਪਾਲਿਸੀ ਕਿਹੜੀ ਬਿਹਤਰ ਹੈ? ਇੱਕ ਪਾਸੇ ਰੈਵੀਨਿਊ ਵੱਧ ਰਿਹਾ, ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ, ਉਹਦੇ ਨਾਲ ਕੁਦਰਤੀ ਘਾਣ ਬੰਦ ਹੋ ਰਿਹਾ ਜਿਹਦੇ ਕਰਕੇ ਫਲੱਡ ਆਏ, ਦਰਿਆਵਾਂ 'ਚ ਮਾਈਨਿੰਗ ਹੁੰਦੀ ਹੈ, ਕਿਹੜੀ ਪਾਲਿਸੀ ਬਿਹਤਰ ਹੈ? ਆ 1,000 ਰੁਪਇਆ ਦੇਣ ਦੀ ਕਿੰਨੇ ਬਣ ਗਏ? 1,000 ਰੁਪਏ ਨਾਲ ਗਿਣੋ ਜੇ ਬੇਟਾ, 12,000 ਜਿਹਨਾਂ ਦੇ ਦੂਜੇ ਉਹਨਾਂ ਦਾ 18,000 ਗਿਣ ਲਓ। ਇੱਕ ਪਾਸੇ ਮੈਂ ਲੱਖਾਂ ਰੁਪਏ ਦੀ ਗੱਲ ਕਰ ਰਿਹਾ, ਨਾਲੇ ਸਰਕਾਰ ਦਾ ਵੀ ਫਾਇਦਾ ਹੋ, ਔਰ ਇੱਕ ਹੋਰ ਗੱਲ ਦੱਸਦਾ, ਇਹ 8,000 ਕਰੋੜ ਰੁਪਇਆ ਐਲੋਕੇਟ ਕੀਤਾ ਗਿਆ, ਇਹ 8,000 ਕਰੋੜ ਰੁਪਇਆ ਕਿੱਥੋਂ ਆਇਆ? ਕੀ ਇਹ ਪੰਜਾਬ ਸਿਰ ਕਰਜ਼ਾ ਨਹੀਂ ਵਧਿਆ? ਉਹ ਕਰਜ਼ਾ ਥੋਥੋਂ ਹੀ ਟੈਕਸ ਲੈ ਕੇ ਲੈਣਾ, ਇਹ ਕਿੱਥੋਂ ਨਿਕਲੂਗਾ 8,000 ਕਰੋੜ ਰੁਪਇਆ? ਅਰਵਿੰਦ ਕੇਜਰੀਵਾਲ ਜਾਇਦਾਦ ਵੇਚਣਗੇ ਜਾਂ ਭਗਵੰਤ ਮਾਨ? ਇਹ 8,000 ਕਰੋੜ ਤੁਹਾਡੀਆਂ ਹੀ ਜੇਬਾਂ ਚੋਂ ਨਿਕਲਿਆ, ਇੱਕ ਜੇਬ ਚੋਂ ਕੱਢ ਲਓ ਔਰ ਉਹ ਵੀ 4 ਗੁਣਾ ਜ਼ਿਆਦਾ, ਤੇ ਉਹਦਾ 1/5 ਹਿੱਸਾ ਫੇਰ ਪਾ ਦਿਓ ਵਾਪਸ, ਇਹ ਕਿੱਥੋਂ ਦੀ ਪਾਲਿਸੀ ਹੈ? ਨਾਲੇ ਤਾਂ ਤੁਸੀਂ ਸਟੇਟ ਇੱਕ ਕਰਪਟ ਹੋ ਜਾਣਾ, ਫਿਰ ਸੈਂਟਰ ਆਊਗਾ, ਔਰ ਜਦੋਂ ਸੈਂਟਰ ਆਪਦੀਆਂ ਸ਼ਰਤਾਂ ਤੇ ਆਇਆ ਹੋ ਸਕਦਾ ਤੁਹਾਡਾ ਸਟੇਟ ਓਡਰ ਨਾ ਰਵੇ। ਇਹ ਕੰਮ ਸਹੀ ਹੈ ਜਾਂ ਉਹ ਕੰਮ ਸਹੀ ਹੈ? ਹਾਂ, ਉਹਦੇ 'ਚ ਨੁਕਸਾਨ ਕਿਹਦਾ ਹੈ? ਇਨਵਾਇਰਮੈਂਟ ਦਾ ਵੀ ਫਾਇਦਾ, ਲੋਕਾਂ ਦਾ ਵੀ ਫਾਇਦਾ, ਸਰਕਾਰ ਦਾ ਰੈਵੀਨਿਊ ਵੀ ਫਾਇਦਾ, ਨੁਕਸਾਨ ਆ ਉਹਨਾਂ ਕਰਪਟ ਲੋਕਾਂ ਦਾ ਜਿਨ੍ਹਾਂ ਦੀ ਜੇਬ 'ਚ 25,000 ਕਰੋੜ ਰੁਪਇਆ ਰੇਤ ਦੀ ਕਰਪਸ਼ਨ ਦਾ ਜਾ ਰਿਹਾ, ਉਹਨਾਂ ਦਾ ਨੁਕਸਾਨ ਹੈ। ਜਿਹੜਾ ਪਿਛਲੀ ਵਾਰੀ ਕਾਂਗਰਸੀਆਂ ਦੀ ਜੇਬ 'ਚ ਜਾ ਰਿਹਾ ਸੀ, ਉਦੋਂ ਪਹਿਲਾਂ ਅਕਾਲੀ ਤੇ ਬੀਜੇਪੀ ਦੀ ਜੇਬ 'ਚ ਜਾ ਰਿਹਾ ਸੀ।
5: ਅਧਿਕਾਰੀ ਨੇ ਉਹਨਾਂ ਵਾਸਤੇ ਪੋਸਟਾਂ ਖੋਲ ਰਹੇ ਹਾਂ, ਪੰਜਾਬ ਕਹਿ ਰਿਹਾ ਹੈ ਸਾਨੂੰ ਬਿਲਕੁਲ ਹੀ ਸਾਈਡਲਾਈਨ, ਬੀਬੀਐਮਬੀ ਤੋਂ ਸਾਡੀ ਬਿਲਕੁਲ ਹੀ ਨੁਮਾਇੰਦਗੀ ਖਤਮ ਕੀਤੀ ਜਾ ਰਹੀ ਹੈ ਕਿ ਸਾਡੀ ਪਰਮਾਨੈਂਟ ਕੋਈ ਪੋਸਟ ਹੀ ਨਹੀਂ ਰਹੂਗੀ ਉੱਥੇ, ਹਾਂ ਸਿਰਫ ਸਾਨੂੰ ਤਰਜੀਹ ਜ਼ਰੂਰ ਦਿੱਤੀ ਜਾਊਗੀ।
6: ਬੇਟਾ ਮੈਨੂੰ ਇੱਕ ਗੱਲ ਦੱਸੋ, ਮੇਰੇ ਨਾਲ ਬੀਜੇਪੀ ਦਾ ਇੱਕ ਬੰਦਾ ਗੱਲ ਕਰਨ ਲੱਗ ਗਿਆ ਕਾਫੀ ਪਹਿਲਾਂ, ਮੈਨੂੰ ਕਹਿੰਦਾ ਜੀ ਕਾਂਗਰਸ ਨੇ ਬੜਾ ਕੁਛ ਮਾੜਾ ਕੀਤਾ, ਤੁਸੀਂ ਸਾਡੇ ਐਵੇਂ ਦੁਸ਼ਮਣ ਹੋਏ ਰਹੇ ਨੇ ਉਹ ਕਿਸਾਨ ਅੰਦੋਲਨ ਵੇਲੇ। ਮੈਂ ਕਿਹਾ ਤੁਸੀਂ ਕੋਈ ਚੰਗਾ

0: ਕੰਮ ਕਿਹੜਾ ਕਰਦੇ ਹੋ ਸਾਡਾ? ਉਦੋਂ ਬਾਅਦ ਹੁਣ ਉਹ ਦੁਬਾਰਾ ਮਿਲ ਗਿਆ। ਮੈਂ ਕਿਹਾ ਕੀ ਕੀਤਾ ਜਨਾਬ ਤੁਸੀਂ? 11 ਸਾਲ ਤੁਸੀਂ ਬਜਟ ਪੇਸ਼ ਕੀਤਾ ਮੋਦੀ ਸਾਹਿਬ ਨੇ, ਪੰਜਾਬ ਨੂੰ ਕਿਹੜਾ ਪ੍ਰੋਜੈਕਟ ਕੀਤਾ ਦੱਸ ਦਿਓ ਮੈਨੂੰ। ਪ੍ਰੋਜੈਕਟ ਦਿੱਤਾ ਤੁਸੀਂ ਦੱਸ ਦਿਓ ਕਿਹੜਾ ਦਿੱਤਾ, ਇੱਕ ਵੀ ਪ੍ਰੋਜੈਕਟ ਦਾ ਨਾਂ ਦਿਓ। ਔਰ ਉਲਟਾ ਤੁਸੀਂ ਸਾਡੀ ਯੂਨੀਵਰਸਿਟੀ ਖੋਲਣ ਲੱਗ ਗਏ, ਤੁਸੀਂ ਸਾਡਾ ਚੰਡੀਗੜ੍ਹ ਖੋਲਣ ਲੱਗ ਗਏ ਸੀ, ਉਹ ਤਾਂ ਰੌਲਾ ਪਿਆ ਰੁਕ ਗਏ। ਤੁਸੀਂ ਆ ਸਾਡੇ BBMB ਦਾ ਮੈਂਬਰ ਖੋਲਿਆ, ਕੋਈ ਇੱਕ ਕੰਮ ਤਾਂ ਦੱਸ ਦਿਓ। ਸਾਡੇ ਸੈਂਟਰਲ ਫੋਰਸ ਬਾਤੀ ਲਿਆ ਕੇ ਭਾਖੜਾ ਤੇ, ਤੁਸੀਂ ਤੁਹਾਡੀਆਂ ਭਾਖੜਾ ਤੇ ਭੌਂਗ ਦੇ ਵਿੱਚੋਂ ਇੰਨਾ ਪਾਣੀ ਛੱਡਿਆ ਗਿਆ ਕਿ ਸਾਡੇ ਫਲੱਡ ਆ ਗਿਆ, ਸਾਡਾ 5000 ਏਕੜ ਡੁੱਬ ਗਈ, ਸਾਡੇ 1996 ਪਿੰਡ ਬਰਬਾਦ ਹੋ ਗਏ। ਤੁਸੀਂ ਉਹਨਾਂ ਦੀ ਇਨਕੁਆਇਰੀ ਕਿਉਂ ਨਹੀਂ ਕਰਦੇ ਕਿ ਭਾਖੜਾ ਦੀ ਤੇ ਭੌਂਗ ਦੀ? ਆ ਪੰਜਾਬ ਸਰਕਾਰ ਨੂੰ ਵੀ ਕਿਹਾ ਸੀ ਤੁਸੀਂ ਇਨਕੁਆਇਰੀ ਤਾਂ ਮੰਗ ਲਓ, ਇਹਨਾਂ ਨੇ ਮੰਨੀ ਨਹੀਂ। ਅਸੀਂ ਕਿਹਾ ਰਣਜੀਤ ਡੈਮ ਦੀ ਕਰ ਲਓ ਇਨਕੁਆਇਰੀ, ਕੀਤੀ ਨਹੀਂ। ਇਹ ਜੋ ਸਰਕਾਰਾਂ ਨੇ ਨਾ ਬੇਟਾ, ਇਹਨਾਂ ਨੇ ਸਾਡੀ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਰਾਜਸਥਾਨ ਦੀ ਹੋਵੇ ਜਾਂ ਹਰਿਆਣੇ ਦੀ ਹੋਵੇ, ਉਹਨਾਂ ਨੇ ਕਰਪਸ਼ਨਾਂ ਕੀਤੀਆਂ ਪਰ ਉਹਨਾਂ ਨੇ ਆਪਦੇ ਸਟੇਟ ਲਈ ਕੁਛ ਨਾ ਕੁਛ ਕੀਤਾ। ਸਾਡੇ ਵਾਲਿਆਂ ਨੇ ਸਟੇਟ ਨੂੰ ਵੇਚਤਾ, ਤੁਹਾਡੇ ਅਧਿਕਾਰ ਵੇਚਤੇ। ਮੈਨੂੰ ਦੱਸੋ ਆ ਕੀ ਹੈ ਸਰਕਾਰ ਨੇ, ਹੁਣੇ ਜਿਹੜੇ PCS ਦੇ ਐਗਜ਼ਾਮ ਹੁੰਦੇ ਆ 25% ਤੋਂ ਘਟਾ ਕੇ ਪੰਜਾਬੀ ਦੀ ਮਾਤਰਾ ਉਹ 'ਚ 5% ਨਹੀਂ ਕਰਤੀ। ਕਿਉਂ ਕੀਤੀ ਗਈ ਹੈ? ਕਿ ਤੁਹਾਡੇ ਆਪਦੇ ਮੁੰਡਿਆਂ ਨੂੰ ਨੌਕਰੀ ਨਾ ਮਿਲੇ, ਬਾਹਰ ਵਾਲਿਆਂ ਨੂੰ ਮਿਲੇ। ਇਸੇ ਲਈ ਤੁਹਾਡੇ 7 ਸਬ ਇੰਸਪੈਕਟਰ ਰੱਖੇ ਗਏ, 6 ਬਾਹਰਲੇ, 230 ਬਿਜਲੀ ਬੋਰਡ 'ਚ ਬੰਦੇ ਰੱਖੇ ਗਏ, 180 ਬਾਹਰਲੇ। ਇਹ ਕੀ ਹੋ ਰਿਹਾ? ਇਹ ਸਾਡੀਆਂ ਸਰਕਾਰਾਂ, ਆਮ ਸੋਰੀ ਟੂ ਸੇ, ਬਟ ਇਹ ਲੁਟੇਰੇ ਸੀ ਸਾਰੇ ਰਲੇ ਮਿਲੇ। ਜੇ ਨਹੀਂ ਤਾਂ ਇਹ 10 ਦਿਨ ਸਾਹਮਣੇ ਖੜ ਕੇ ਕਿ 1 ਨੰਬਰ ਦਾ ਸੂਬਾ ਅਖੀਰ ਤੇ ਕਿਵੇਂ ਪਹੁੰਚ ਗਿਆ। ਇਹ 10 ਦਿਨ ਰੇਤਾ ਇਹਨਾਂ ਨੇ ਕਰਪਸ਼ਨ ਕੀਤੀ ਕਿ ਨਹੀਂ? ਕੇਜਰੀਵਾਲ ਨੇ ਕਿਹਾ ਸੀ 21,000 ਕਰੋੜ ਦਾ ਰੈਵਨਿਊ ਵਧਾਊਗਾ, ਕਰਪਸ਼ਨ ਹੈ, ਕਿਹਾ ਸੀ ਔਨ ਰਿਕਾਰਡ ਕਿਹਾ ਸੀ। ਹੁਣ ਦੱਸੇ ਰੈਵਨਿਊ ਕਿੰਨਾ? 288 ਕਰੋੜ। ਬਾਕੀ ਕਿੱਧਰ ਗਿਆ ਜਿਹੜਾ ਮਿਸਟਰ ਕੇਜਰੀਵਾਲ ਨੇ ਕਿਹਾ? ਦੱਸਦੇ ਕਿੱਥੇ ਗਿਆ ਬਾਕੀ? ਨਹੀਂ ਇਹਨਾਂ ਦੀ ਜੇਬ 'ਚ ਜਾ ਰਿਹਾ, ਜਿਹੜਾ ਪਹਿਲਾਂ ਕਾਂਗਰਸੀਆਂ ਦੀ ਸੀ ਉਦੋਂ ਪਹਿਲਾਂ BJP ਤੇ ਅਕਾਲੀਆਂ ਦੀ ਜੇਬ 'ਚ ਸੀ। ਕਿਸੇ ਮੰਤਰੀ ਦੀ, ਕਿਸੇ MLA ਦੀ ਕੋਠੀ ਛੋਟੀ ਹੋਈ ਹੈ, ਵੱਧ ਗਈਆਂ? ਆ ਇੱਥੋਂ ਵਾਲੇ MLA ਦੇ ਹਿਸਾਬ ਕਿਤਾਬ ਵੀ ਵੱਧ ਗਏ, ਪੁੱਛ ਲਓ ਲੋਕਾਂ ਨੂੰ ਕਿੰਨੇ ਕਿੱਲੇ ਹੋ ਗਏ ਨੇ, ਦੱਸ ਦੇਣਗੇ ਲੋਕ ਆਮ, ਤੁਸੀਂ ਪੁੱਛ ਲਿਓ ਜੇ ਜਾ ਕੇ।
1: ਮਤਲਬ ਹੁਣ ਆਮ ਆਦਮੀ ਨਹੀਂ ਰਹਿ ਗਏ
0: ਬੇਟਾ? ਕਿੱਥੇ ਨੇ? ਇਹ ਤਾਂ ਆਉਂਦੇ ਸੀ ਅਸੀਂ ਸੁੱਖ ਵਿਲਾਸ ਢਾਵਾਂਗੇ, ਇਹ ਤਾਂ ਆਉਂਦੇ ਸੀ ਅਸੀਂ ਸਿਸਮਾਂ ਵਾਲਾ ਮਹਿਲ ਢਾਵਾਂਗੇ। ਗਲਤ ਬਣੇ ਆ, ਮੈਂ ਵੀ ਆਉਣਾ ਤੁਹਾਨੂੰ, ਹੁਣ ਢਾਉਂਦੇ ਕਿਉਂ ਨਹੀਂ? ਕਿਉਂਕਿ ਉੱਥੇ ਪਲੋਟ ਲੈ ਲਏ ਇਹਨਾਂ ਨੇ, ਇਹਨਾਂ ਨੇ ਤਾਂ ਕੰਢੀ ਵਾਲੀ ਪਾਲਿਸੀ ਲੈ ਆਂਦੀ ਜਿਹਦੇ 'ਚ 2.5 ਏਕੜ ਤੋਂ ਲੈ ਕੇ 1.25 ਏਕੜ ਤੱਕ ਇਹ ਫਾਰਮ ਹਾਊਸ ਕੱਟਣਗੇ।
1: ਆਮ ਆਦਮੀ ਪਾਰਟੀ ਦੇ MP ਅਸ਼ੋਕ ਮਿੱਤਲ ਤੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਹਰਾਂ ਦੇ ਘਰ ED ਪਹੁੰਚਦੀ ਆ, ਔਰ ਸੰਜੀਵ ਅਰੋੜਾ ਦੇ ਘਰ ਤਾਂ ਲਗਭਗ 30 ਘੰਟੇ ਤੱਕ ਰੇਡ ਚੱਲਦੀ ਰਹਿੰਦੀ ਹੈ। ਇਹ ਸਾਰਾ ਕੁਝ ਉਦੋਂ ਹੁੰਦਾ ਜਦੋਂ ਰਾਘਵ ਚੱਡਾ ਨੂੰ ਡਿਪਟੀ ਲੀਡਰ ਤੋਂ ਹਟਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਲਗਾਇਆ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਆਪਸੀ ਟਸਲ ਹੈ BJP ਆਮ ਆਦਮੀ ਪਾਰਟੀ ਦੀ?
0: ਮੈਨੂੰ ਇਹ ਦੱਸੋ ਲੈ ਵੀ ਰਾਘਵ ਚੱਡਾ ਦੀ ਤੇ ਉਹਨਾਂ ਦੀ ਟਸਲ ਹੋ ਗਈ ਨਾ, ਟਸਲ ਹੋਈ ਨਾ, ਹੁਣ ਇਹ 'ਚ ED ਕਿੱਥੋਂ ਆ ਗਈ?
1: ਕਿਵੇਂ ਆਈ ED?
0: ਤੁਹਾਨੂੰ ਨਹੀਂ ਪਤਾ ਕਿਹਨੇ ਜਾ ਕੇ ਇਨਫੋਰਮੇਸ਼ਨ ਦਿੱਤੀ? ਇਨਫੋਰਮੇਸ਼ਨ ਤਾਂ ਪਹਿਲਾਂ ਹੀ ਸੀ।
1: ਮਤਲਬ ਜਿਹੜੀ ਗੱਲ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਰਾਘਵ ਚੱਡਾ ਇਨਫੋਰਮੇਸ਼ਨ ਦੇ ਰਿਹਾ, ਤੁਸੀਂ ਉਹਨੂੰ ਵੈਰੀਫਾਈ ਕਰ ਰਹੇ
0: ਹੋ? ਲੈ ਪਹਿਲਾਂ ਤੁਸੀਂ ਮਾਰੀ ਨਹੀਂ ਰੇਡ, ਹੁਣ ਕਿਹੜਾ ਰੀਜ਼ਨ ਹੋਇਆ ਉਹ ਦੱਸ ਦੇਣ ਤੇ? ਪਹਿਲਾਂ ਕਿਹੜਾ ਰੀਜ਼ਨ ਹੋਇਆ ਸੀ ਰੇਡ ਨਾ ਮਾਰਨ ਦਾ? ਇਹ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਵੀ ਰੇਡ ਵੱਜੇ, ਇਹਨਾਂ ਦੇ ਵੀ ਇੰਨਾ ਕੁਛ ਹੀ ਨਿਕਲੂਗਾ। ਇਹਨਾਂ ਦੀਆਂ ਜਾਇਦਾਦਾਂ ਤਾਂ ਚੈੱਕ ਕਰੋ ਬੇਟਾ। ਤੁਸੀਂ ਬਿਕਰਮ ਸਿੰਘ ਮਜੀਠੀਆ ਤੇ ਕੇਸ ਚੱਲਿਆ, ਡਰੱਗ ਵਾਲਾ ਤੇ ਮੇ ਰੌਲਾ ਪਾਈ ਗਏ ਆ, ਆ ਜਾਇਦਾਦ ਵਾਲਾ ਕੇਸ ਸੀ, ਆ ਹੀ ਸੀ ਨਾ। ਮੈਨੂੰ ਦੱਸੋ 92 ਤੋਂ ਲੈ ਕੇ ਹੁਣ ਤੱਕ ਜਿੰਨੇ ਪੋਲੀਟੀਸ਼ੀਅਨ ਨੇ ਵੱਡੇ ਅਹੁਦਿਆਂ ਤੇ ਰਹੇ ਨੇ, ਉਹਨਾਂ ਦੀ ਜਾਇਦਾਦ ਦੀ ਜਾਂਚ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦੇ ਮਹਿਲ ਕਿੱਥੋਂ ਬਣ ਗਏ? ਆ ਹੁਣ ਵਾਲਿਆਂ ਦੇ ਕਿੰਨੀਆਂ ਵੱਡੀਆਂ ਵੱਡੀਆਂ ਮਹਿਲ ਪੈ ਗਏ ਨੇ, ਇਹ ਕਿੱਥੋਂ ਪੈ ਗਏ? ਇਦੋਂ ਪਹਿਲਾਂ ਵਾਲਿਆਂ ਦੇ ਵੀ, ਉਦੋਂ ਪਹਿਲਾਂ ਵਾਲਿਆਂ ਦੇ ਵੀ, ਇਹ ਮਹਿਲ ਕਿੱਥੋਂ ਪੈ ਗਏ ਨੇ? ਇਹ ਮਹਿਲ ਕਿਹਨੇ ਪਾਤੇ ਨੇ?
1: ਕਿਵੇਂ ਪਏ?
0: ਕਰਪਸ਼ਨ।
1: ਫਿਰ ਲੋਕ ਕਿਉਂ ਬਾਰ-ਬਾਰ ਸਰ ਇਹਨਾਂ ਨੂੰ ਜਿਤਾਈ ਜਾ ਰਹੇ ਨੇ?
0: ਬੇਟਾ ਮੈਂ ਲੋਕਾਂ ਦੇ ਮਾਮਲੇ 'ਚ ਇੱਕ ਗੱਲ ਦੱਸਦਾ ਤੁਹਾਨੂੰ, ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ, ਫਿਰ ਉਹਨਾਂ ਨੂੰ ਲੱਗਿਆ ਸ਼ਾਇਦ ਇੱਕ ਆਪਸ਼ਨ ਆ ਗਿਆ ਆਮ ਆਦਮੀ ਪਾਰਟੀ, ਆਹੀ ਲੱਗਿਆ। ਫਿਰ ਉਹਨਾਂ ਨੇ ਵੋਟ ਪਾਤੀ ਜਿਤਾ ਤੇ, ਇਹ ਉਦੋਂ ਵੀ ਭੈੜੇ ਨਿਕਲੇ। ਲੋਕਾਂ ਨਾਲ ਧੋਖਾ ਹੋਇਆ।

0: ਵੱਲੋਂ ਇਨਕਲਾਬ ਕਰਤਾ ਸੀ, ਲੋਕਾਂ ਨੇ ਇਨਕਲਾਬ ਕਰਤਾ ਸੀ, ਇਹ ਤਾਂ ਇਹਨਾਂ ਨੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਜੋ ਇਹਨਾਂ ਨੇ ਕਹੀਆਂ ਸੀ। ਨਹੀਂ ਤਾਂ ਮੈਨੂੰ ਦੱਸੋ 21,000 ਰੇਤੇ ਵਾਲਾ ਕਿੱਧਰ ਗਿਆ, 21,000 ਕਰੋੜ। ਲੋਕਾਂ ਕੋਲੇ ਕੋਈ ਆਪਸ਼ਨ ਹੀ ਨਹੀਂ, ਵਿਚਾਰਿਆਂ ਕੋਲੇ ਕੋਈ ਇਮਾਨਦਾਰ ਵਿਕਲਪ ਹੀ ਨਹੀਂ। ਮਾੜਾ ਜਿਹਾ ਲੱਗਿਆ ਕਿ ਸਹੀ ਹੋ ਸਕਦੇ ਨੇ, ਉਹਨਾਂ ਨੇ ਵੋਟ ਪਾਤੀ, ਅਸੀਂ ਤਾਂ ਰੌਲਾ ਪਾਇਆ ਉਹ ਨਾ ਪਾਓ, ਇਹਨਾਂ ਦੀਆਂ ਪਾਲਿਸੀਆਂ ਸਹੀ ਨਹੀਂ ਗੀਆਂ, ਪਰ ਇਹ ਮੰਨੇ ਹੀ ਨਹੀਂ। ਮੈਂ ਇਹਨਾਂ ਨੂੰ ਵਾਰ ਵਾਰ ਕਹਿ ਕੇ ਥੱਕ ਗਿਆ ਪਿੰਡ ਜਾ ਕੇ ਮੈਂ ਬੋਲੀ ਜਾ ਰਿਹਾ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਮੈਂ ਨਿਤਨੇਮ ਵਾਂਗੂ ਬੋਲ ਰਿਹਾ ਮੈਂ ਇਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਪਾਲਿਸੀ ਦੀ ਡਿਟੇਲ ਲੈ ਲਓ ਜੇ ਤੁਸੀਂ ਪਾਲਿਸੀ ਦ ਨੂੰ ਜਦੋਂ ਇਹਨਾਂ ਨੇ ਕਿਹਾ ਸੀ ਕਿ ਰੇਤ ਰੈਵਨਿਊ ਵਧਾ ਦੇਵਾਂਗੇ, ਤੁਸੀਂ ਪੁੱਛਿਆ ਸੀ ਕਿਵੇਂ ਵਧਾਉਂਗੇ, ਬਸ ਆ ਕਿਵੇਂ ਪੁੱਛਣਾ ਸ਼ੁਰੂ ਕਰ ਲਓ। ਇਹਨਾਂ ਨੇ ਕਿਹਾ ਨਸ਼ੇ ਹਟਾ ਦੇਵਾਂਗੇ, ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਸੌਂਹ ਖਾ ਲਈ ਸੀ, ਸਿਰਫ ਇੰਨਾ ਪੁੱਛ ਲੈਣਾ ਸੀ ਕਿ ਕਿਵੇਂ ਹਟਾਏਗਾ, ਕੀ ਜੇਲ੍ਹਾਂ ਦੀ ਰਿਪੋਰਟ ਉੱਥੇ ਫਲੈਂਗ ਵਾਂਗੂ ਜਾਂਚ ਹੋਊਗੀ ਮਹੀਨੇ ਚ ਦੋ ਵਾਰੀ ਕਿੰਨੀਆਂ ਕੁ ਜੇਲ੍ਹਾਂ ਨੇ, ਔਰ ਉਸ ਤੋਂ ਬਾਅਦ ਉਹ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਊਗੀ। ਇੰਨਾ ਕੁ ਪੁੱਛ ਲਓ, ਐ 35 ਤੋਂ 40 ਮਸਲੇ ਨੇ ਜਿਨ੍ਹਾਂ ਦੀ ਡਿਟੇਲ ਕਿ ਪਹਿਲਾਂ ਕੀ ਸੀ, ਖਰਾਬ ਕਿਵੇਂ ਹੋਇਆ, ਬਿਹਤਰ ਕਿਵੇਂ ਹੋ ਸਕਦੇ ਆ, ਉਹ ਡਿਟੇਲ ਤੁਸੀਂ ਕਰ ਲਓ, ਸਹੀ ਹੋ ਜੂਗਾ ਸਾਰਾ ਕੁਛ।
1: ਕਿ ਤੁਸੀਂ ਇੰਨੇ ਸਮੇਂ ਪਹਿਲਾਂ ਫਿਲਮਾਂ ਕਰਦੇ ਸੀ, ਤੁਸੀਂ ਫਿਲਮਾਂ ਛੱਡ ਕੇ ਤੁਸੀਂ ਇੱਧਰ ਲੋਕਾਂ ਨੂੰ ਹੁੱਬ ਹੁੱਬ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਹੀ ਹੈ ਕਿ ਗਲਤ ਹੈ। ਮੇਰਾ ਇਹ ਲਾਸਟ ਸਵਾਲ ਹੈ ਕਿ ਲੋਕਾਂ ਨੂੰ ਅਸਰ ਹੋ ਰਿਹਾ ਤੁਹਾਡੀਆਂ ਗੱਲਾਂ ਦਾ?
0: ਬੇਟਾ ਇਹ ਤਾਂ ਤੁਸੀਂ ਬਿਹਤਰ ਦੱਸ ਸਕਦੇ ਹੋ, ਮੈਨੂੰ ਤਾਂ ਨਹੀਂ ਪਤਾ ਹੈਗਾ, ਮੈਨੂੰ ਤਾਂ ਇਹ ਪਤਾ ਕਿ ਮੈਂ ਕਰ ਰਿਹਾ ਇਹ ਕੰਮ, ਮੇਰੇ ਤਾਂ ਜਿੰਮੇ ਆਹੀ ਹੈ ਨਾ, ਮੇਰੇ ਪੱਲੇ ਇਹ ਤਾਂ ਨਹੀਂਗਾ ਕਿ ਮੈਂ ਉਹਨਾਂ ਦੇ ਅੰਦਰ ਕੋਈ ਚਾਬੀ ਮਰੋੜ ਦਿਆਂ ਕਿ ਕਵਾਂ ਅਸਰ ਹੋ ਜਾਈ ਤੇਰੇ ਤੇ, ਮੈਂ ਤਾਂ ਆਹੀ ਕਰ ਸਕਦਾ। ਕਿਹੜਾ ਮੁੱਦਾ ਜਿਹੜਾ ਅਸੀਂ ਡਿਟੇਲ ਨਹੀਂ ਦਿੱਤੀ, ਅਸੀਂ ਇਕੱਲਾ ਇਹ ਨਹੀਂ ਕਹਿ ਰਹੇ ਕਿ ਗਲਤ ਹੈ, ਅਸੀਂ ਨਾਲ ਉਹਦੀ ਡਿਟੇਲ ਵੀ ਦੱਸ ਰਹੇ ਸਹੀ ਕਿਵੇਂ ਹੈ। ਹੁਣ ਇਹ ਜੀ ਆ ਹਾਈਵੇ ਦਾ ਮਸਲਾ ਹੋਇਆ ਹਿਮਾਚਲ, ਉਹਨਾਂ ਨੇ ਟੈਕਸ ਵਧਾਤਾ
1: ਜੀ,
0: ਤੁਸੀਂ ਉੱਥੇ 40 ਤੋਂ 50 ਕਿਲੋਮੀਟਰ ਅੱਗੇ ਜਾਓ ਜਿਵੇਂ ਹਿਮਾਚਲ ਚ ਪ੍ਰਵੇਸ਼ ਕਰਦੇ ਹੋ, ਤੁਹਾਨੂੰ 2 ਤੋਂ 2500 ਰੁਪਇਆ ਪੇ ਕਰਨਾ ਪੈਂਦਾ ਹੈ। ਜਦੋਂ ਹਿਮਾਚਲ ਵਾਲੇ ਪੰਜਾਬ ਚ ਆਉਂਦੇ ਨੇ ਤੁਹਾਨੂੰ 40 ਰੁਪਏ ਦੇਣੇ ਪੈਂਦੇ ਆ। ਅਸੀਂ ਕਿਹਾ ਪੰਜਾਬ ਗੌਰਮੈਂਟ ਟੈਕਸ ਲਾਵੇ ਬਦਲੇ ਚ, ਜਾਂ ਤਾਂ ਉਹ ਟੈਕਸ ਖਤਮ ਕਰ ਦੇਣਗੇ ਜਾਂ ਫਿਰ ਸਾਡੀ ਸਰਕਾਰ ਦਾ ਰੈਵਨਿਊ ਵਧੂਗਾ, ਦੋਵਾਂ ਚੋਂ ਇੱਕ ਗੱਲ ਤਾਂ ਹੋਵੇ। ਕੀਤਾ ਹਾਲ ਤੀਕ ਨਹੀਂ ਕੀਤਾ। ਕੀ ਹੋ ਰਿਹਾ ਕਿ ਸਰਕਾਰਾਂ ਇਹ ਆਪਦੀ ਮਰਜ਼ੀ ਨਾਲ ਨਹੀਂ ਚੱਲ ਰਹੀਆਂ, ਇਹਨਾਂ ਸਰਕਾਰਾਂ ਨੂੰ ਦਿੱਲੀ ਤੋਂ ਇਸ਼ਾਰਾ ਆਉਂਦਾ ਹੈ, ਔਰ ਦਿੱਲੀ ਤੁਹਾਡੇ ਕਦੇ ਵੀ ਵਫਾਦਾਰ ਨਹੀਂ ਰਹੀ। ਤੁਹਾਡਾ ਫੈਡਰਲ ਸਟਰਕਚਰ ਇਹਨਾਂ ਨੇ ਨੈਸ਼ਨਲਾਈਜ਼ ਕਰਤਾ, ਤੁਹਾਡੇ ਅਧਿਕਾਰ ਖੋ ਕੇ ਲੈ ਗਏ, ਤੁਹਾਨੂੰ ਪੰਗੂ ਬਣਾਤਾ ਇਹਨਾਂ ਨੇ। ਕਿਹਨੇ GST ਵਾਲੀ ਗੱਲ ਕਹੀ ਸੀਗੀ, ਕੌਣ ਸੀ ਸਾਡਾ ਫਾਈਨਾਂਸ ਮਿਨਿਸਟਰ, ਕੌਣ ਸੀ ਉਦੋਂ ਦੀ ਸਰਕਾਰ ਜਿਹਨੇ ਲਿਖ ਕੇ ਦਿੱਤਾ ਕਿ ਸੈਂਟਰ ਕੁਲੈਕਟ ਉਹ ਕਲੈਕਸ਼ਨ ਕਰਦੇ, ਅਸੀਂ ਉਹਨਾਂ ਅੱਗੇ ਭਿਖਾਰੀ ਬਣ ਕੇ ਖੜ ਜਾਂਦੇ ਹਾਂ। ਕਿਹਨੇ ਕੀਤਾ ਇਹ, ਕਿਉਂ ਨੀ ਇਹਨਾਂ ਨੂੰ ਸਮਝ ਆਈ ਉਦੋਂ ਕਿ ਕਲੈਕਸ਼ਨ ਪੰਜਾਬ ਕਰੇ, ਮਤਲਬ ਸਾਰੀਆਂ ਸਟੇਟਾਂ ਕਰਨ, ਆਪਦੀ ਮਰਜ਼ੀ ਨਾਲ ਉਹਨਾਂ ਦਾ ਹਿੱਸਾ ਦੇ ਦੇਣ, ਉਲਟਾ ਵੀ ਤਾਂ ਹੋ ਸਕਦਾ ਸੀ
1: ਜੀ,
0: ਕਿਉਂ ਨੀ ਹੋਇਆ ਇਹ? ਇੱਕ ਗੱਲ ਆ, ਬਿੱਲ ਜੋ ਬਣਾ ਰਹੇ ਹੈ 66 ਤੋਂ ਲੈ ਕੇ ਬੇਟਾ ਹੁਣ ਤੱਕ ਇਹ ਹਿਸਟਰੀ ਚ ਨਹੀਂ ਹੋਇਆ ਪੰਜਾਬ ਦੀ, ਚ ਕਿ ਪੰਜਾਬ ਚ ਕੋਈ ਮੋਰਚਾ ਲੱਗੇ ਕੋਈ ਮੰਗ ਲਈ ਔਰ ਉਹਦੀ ਗੱਲ ਮੰਨ ਲਈ ਜਾਵੇ ਤੇ ਅਸੈਂਬਲੀ ਬਣਾ ਕੇ ਕਾਨੂੰਨ ਲਾਗੂ ਕਰ ਦੇ। ਇਹ ਹੋਇਆ ਨਹੀਂ ਹਾਲ ਤੀਕ, ਹੁਣ ਹੋਣ ਜਾ ਰਿਹਾ। ਇਸੇ ਕਰਕੇ ਇਹਨਾਂ ਪਾਰਟੀਆਂ ਦੀ ਜਾਨ ਨਿਕਲੀ ਹੋਈ ਹੈ ਤੇ ਉਹਨਾਂ ਬੁੱਧੀਜੀਵੀਆਂ ਦੀ ਜਿਹੜੇ ਬੜੇ ਚਿਰ ਦੇ ਰੌਲਾ ਪਾਉਂਦੇ ਨੇ, ਕੀਤਾ ਕੱਖ ਨੀ, ਨਾ ਉਹ ਕਿਸੇ ਫਲੱਡ ਚ ਖੜਦੇ ਨੇ, ਨਾ ਕਿਸੇ ਬੰਦੇ ਕੋਲੇ ਖੜਦੇ ਨੇ ਜਿਹਦੇ ਨਾਲ ਧੱਕਾ ਹੋਇਆ ਹੋਵੇ, ਨਾ ਕਿਸੇ ਹਾਈਵੇ ਤੇ ਖੜਦੇ ਨੇ ਜਾਂ ਕਿਸੇ ਬੁੱਢੇ ਨਾਲੇ ਤੇ ਖੜਦੇ ਨੇ। ਉਹ ਸਿਰਫ ਇਹਨਾਂ ਸਰਕਾਰਾਂ ਦੀ ਪੈਰਵਾਈ ਕਰਦੇ ਨੇ, ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਨੂੰ 1 ਨੰਬਰ ਤੋਂ ਖੀਰ ਤੇ ਲੈ ਆਂਦਾ। ਨਹੀਂ ਤਾਂ ਮੈਨੂੰ ਦੱਸੋ ਆਹ ਜਿਹੜੇ ਪੁਲਿਸ ਅਫੀਸਰ ਨੇ ਕਮਾਊ ਪੁੱਤ, ਇਹ ਸਾਰੀਆਂ ਸਰਕਾਰਾਂ ਚ ਕਿਉਂ ਹੁੰਦੇ ਨੇ? ਕਮਾਊ ਪੁੱਤ ਕਹਿ ਤਾਂ ਦਿੱਤਾ ਮੈਂ,
1: ਸਾਰੇ ਤਾਂ ਕਮਾਊ ਪੁੱਤ ਨਹੀਂ ਹੋ ਸਕਦੇ,
0: ਜ਼ਿਆਦਾਤਰ ਨੇ। ਵੇਖ ਲਓ ਕਿਹੜੇ, ਪਹਿਲੀ ਅਕਾਲੀ ਬੀਜੇਪੀ ਵੇਲੇ ਵੀ ਸੀ, ਕੱਲ ਕਾਂਗਰਸੀਆਂ ਵੇਲੇ ਵੀ ਸੀ, ਹੁਣ ਵੀ ਨੇ। ਕਮਾਊ ਪੁੱਤ ਸਾਰੇ ਨਹੀਂ ਹੁੰਦੇ ਬੱਚੇ, ਕੋਈ ਕੋਈ ਹੁੰਦਾ। ਉਹ ਹੈਗੇ ਕਿ ਨਹੀਂ ਹੁਣ।

0: ਪੰਜਾਬ ਦਾ ਧੱਕਾ ਵੇਖੋ, ਡੀਜੀਪੀ ਤੋਂ ਲੈ ਕੇ ਥੱਲੇ ਤੱਕ, ਚੀਫ ਸੈਕਟਰੀ ਤੋਂ ਲੈ ਕੇ ਥੱਲੇ ਤੱਕ, ਕਿਹੜਾ ਪੰਜਾਬੀ ਬਚਿਆ?
1: ਰੀਜ਼ਨ ਕੀ ਹੈ ਕਿ ਪੰਜਾਬੀ ਖੁਦ ਇੰਟਰਸਟ ਨਹੀਂ ਲੈ ਰਹੇ ਕਿ ਅਸੀਂ ਆਫੀਸਰ ਬਣੀਏ, ਉਹਨਾਂ ਨੂੰ ਵਿਦੇਸ਼ ਲਿਖਣਾ
0: ਹੈ। ਸਰਕਾਰਾਂ ਇਹ ਲੁਟੇਰੇ ਸੀਗੇ, ਇਹਨਾਂ ਨੇ ਪੰਜਾਬ ਨੂੰ ਵੇਚਤਾ, ਤੁਹਾਡੀ ਜਵਾਨੀ ਦਾ ਸੌਦਾ ਕੀਤਾ। ਇਹਨਾਂ ਨੇ ਖੁਸ਼ ਹੁੰਦੇ ਨੇ ਕਿ ਮੁੰਡੇ ਸਾਡੇ ਬਾਹਰ ਜਾ ਰਹੇ ਨੇ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਤੁਹਾਡੀ, ਤੁਹਾਡੀਆਂ ਨੌਕਰੀਆਂ ਬਾਹਰਲਿਆਂ ਨੂੰ ਜਾ ਰਹੀਆਂ। ਕੌਣ, ਕਿਹਨੇ ਫੈਸਲਾ ਕੀਤਾ ਹੈ ਕਿ 25% ਤੋਂ ਘਟਾ ਕੇ 5% ਕਰ ਦਿਓ? ਸੇਮ ਐਗਜ਼ਾਮ ਰਾਜਸਥਾਨ ਚ ਹੁੰਦੇ ਨੇ, ਉੱਥੇ 29% ਹੈ, ਤੇ ਕੌਣ ਬਣੂਗਾ ਤੁਹਾਡਾ SDM, ਕੌਣ ਬਣੂਗਾ ਤੁਹਾਡਾ DSP? ਕਿਹੜਾ ਬੰਦੇ ਨੇ ਡਾਕਖਾਨੇ ਚ ਬਹਿ ਕੇ ਕਿਹਾ ਅੰਮ੍ਰਿਤਸਰ ਦੇ ਮੈਨੂੰ ਪੰਜਾਬੀ ਨਹੀਂ ਆਉਂਦੀ? ਕਿਹਾ ਕਿ ਨਹੀਂ ਕਿਹਾ? ਕੀ ਇਸ ਪੰਜਾਬ ਚ ਹੋ ਨਹੀਂ ਰਿਹਾ ਇਹ? ਜਿਹੜਾ ਕਾਨੂੰਨ ਅੱਧਾ ਹਿੰਦੁਸਤਾਨ ਚ, ਸਾਡੇ ਕਿਉਂ ਨੀ ਬਣ ਰਿਹਾ ਡੋਮੀਸੇਲ ਦਾ? ਇਹ ਸਰਕਾਰਾਂ ਨੂੰ ਲਿਖ ਲਿਖ ਕੇ ਭੇਜਤਾ ਸੀ, ਮੁੰਡੇ ਮਰੀ ਜਾ ਰਹੇ ਨੇ।
1: ਸੁਖਪਾਲ ਖਹਿਰਾ ਵੀ ਮੰਗ ਕਰ ਹੀ ਰਹੇ ਨੇ ਲੰਬੇ ਸਮੇਂ ਤੋਂ।
0: ਬੇਟਾ ਸੁਖਪਾਲ ਖਹਿਰਾ ਜੀ ਨੂੰ ਮੈਂ ਇੱਥੇ ਖੜ ਕੇ ਪੁੱਛਿਆ ਸੀ, ਜਿਹੜੀ ਮੰਗ ਤੁਸੀਂ ਕਰ ਰਹੇ ਹੋ ਤੁਹਾਡੀ ਪਾਰਟੀ ਸਹਿਮਤ ਆ ਉਹਦੇ ਲਈ? ਉਹ ਬਿੱਲ ਪਾਰਟੀ ਵੱਲੋਂ ਪਵਾਓ ਖਾਂ। ਉਹਨਾਂ ਦਾ ਜਵਾਬ ਸੀ, ਨਹੀਂ ਸਾਡੀ ਪਾਰਟੀ ਇੰਟਰਸਟਡ ਨਹੀਂ ਜੀ, ਵਟ ਕੈਨ ਆਈ ਡੂ। ਅਸੀਂ 8 ਪੇਜ ਦਾ ਪ੍ਰੋਪਰ ਜੈਨੂਅਨ ਬਿੱਲ ਬਣਾ ਕੇ ਇਹਨਾਂ ਨੂੰ 1 ਸਾਲ ਪਹਿਲਾਂ ਦਿੱਤਾ ਹੈ, ਬਲਕਿ 1.5 ਸਾਲ ਹੀ ਹੋ ਚੱਲਿਆ ਹੁਣ ਤਾਂ। ਉਹਦੇ ਚ ਲਿਖਿਆ ਕਿ ਪੰਜਾਬ ਦੀ ਜ਼ਮੀਨ ਸਿਰਫ ਐਗਰੀਕਲਚਰਲਿਸਟ ਖਰੀਦੂਗਾ ਜਾਂ ਉਹਦੇ ਨਾਲ ਜੁੜੇ ਹੋਏ ਲੋਕ, ਔਰ ਉਹ ਪੰਜਾਬ ਦਾ ਡੋਮੀਸੇਲ ਹੋਵੇ। ਅਸੀਂ ਲਿਖਿਆ ਉਹ ਚ ਜਿਹੜੇ ਬੰਦੇ ਬਾਹਰੋਂ ਆਉਣ, ਜਿੰਨੇ ਵੀ ਬਾਹਰੋਂ ਆਉਣ, ਉਹਨਾਂ ਨੂੰ ਡੋਮੀਸੇਲ ਸਰਟੀਫਿਕੇਟ ਮਿਲਣ ਲਈ 15 ਤੋਂ 25 ਸਾਲ ਚਾਹੀਦੇ ਨੇ। ਉਹ ਕਲਚਰ ਨੂੰ ਜਾਣ ਤਾਂ ਲੈਣ, ਫਿਰ ਵੋਟ ਪਾਉਣਗੇ। ਆ SIR ਆ ਰਿਹਾ, ਇਹਦੇ ਤੇ ਕੋਈ ਪਾਰਟੀ ਬੋਲੀ ਹੁਣ ਤੱਕ? ਅਸੀਂ ਬੋਲ ਰਹੇ ਹਾਂ ਕਿ ਤੁਹਾਡੇ ਮੁੰਡਿਆਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ, ਬਾਹਰਲਿਆਂ ਦੀਆਂ ਬਣਾਈਆਂ ਜਾਣਗੀਆਂ, ਤੁਹਾਡੀ ਡੈਮੋਗ੍ਰਾਫੀ ਪਰਮਾਨੈਂਟ ਖਤਮ ਕਰ ਦਿੱਤੀ ਜਾਊਗੀ, ਬਦਲ ਦਿੱਤੀ ਜਾਊਗੀ। ਕੋਈ ਪਾਰਟੀ ਬੋਲ ਰਹੀ ਹੈ ਕਿ ਖਰੜ ਦੇ ਵਿੱਚ 60% ਹਿਮਾਚਲੀ ਨਹੀਂ ਹੋ ਗਏ ਜਾਂ ਬਾਹਰਲੇ ਨਹੀਂ ਹੋ ਗਏ? ਉਹਨਾਂ ਦੇ ਬੋਨਾਫਾਈਡ ਦਾ ਕਾਨੂੰਨ ਆ, ਉਹਨਾਂ ਦੀ ਬੱਚੀ ਦਾ ਵਿਆਹ ਬਾਹਰ ਹੋ ਜੇ, ਉਹਦੀ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਸਾਡੇ ਹੈ। ਸਾਡੇ ਉਹ ਆ ਕੇ ਹੱਕ ਵੀ ਲੈ ਰਹੇ ਨੇ ਤੇ ਆਪਦੇ ਹੱਕ ਵੀ ਰੱਖੇ ਹੋਏ ਨੇ। ਕਿਹੜੀ ਚੀਜ਼ ਆ ਬੱਚੇ, ਜਿਹੜੀ ਇਹਨਾਂ ਸਰਕਾਰਾਂ ਨੇ ਕੀਤੀ ਹੋਵੇ, ਇੱਕ ਗਣਾ ਦੇ, ਇੱਕ ਮੈਂ ਛੱਡੋ ਪਰੇ ਬਾਲੀਆਂ, ਇੱਕ ਗਣਾ ਦੇ।
1: ਪਰ ਫਿਰ ਵੀ ਲੋਕਾਂ ਦੇ ਕੋਲ ਆਪਸ਼ਨ ਤਾਂ ਕੋਈ ਨਹੀਂ ਹੈ
0: ਬੇਟਾ। ਆਪਸ਼ਨ ਪੁਰਾਣੀ ਗੱਲ ਨਹੀਂ ਰਹਿ ਗਈ, ਆਪ ਆ ਗਈ ਸੀ ਨਾ, ਉਹ ਗੰਦੇ ਨਿਕਲ ਗਏ, ਵੱਖਰੀ ਗੱਲ ਹੈ। ਹੋਰ ਵੀ ਆਪਸ਼ਨ ਆ ਗਏ ਨੇ, ਆ ਜਾਣਗੇ।
1: ਅਮਿਤ ਔਜਲਾਨ ਆਪਸ਼ਨ ਹੈ,
0: ਮੈਂ ਹਜੇ ਸੋਚਿਆ ਨੀਗਾ, ਤੇ ਜੇ ਮੈਂ ਸੋਚਿਆ ਦੱਸ ਕੇ ਥਾਪੀ ਮਾਰ ਕੇ ਆਊਂਗਾ, ਕਿਉਂਕਿ ਮੈਨੂੰ ਲੱਗਦਾ ਹੈ MLA ਬਣਨਾ ਅਹਿਮ ਨਹੀਂ, ਮੁੱਖ ਮੰਤਰੀ ਬਣਨਾ ਅਹਿਮ ਨਹੀਂ, ਜਿਹੜੇ ਲੋਕਾਂ ਨੇ ਚੁਣਨਾ ਉਹਨਾਂ ਦਾ ਸਮਝਦਾਰ ਹੋਣਾ ਅਹਿਮ ਹੈ। ਕਿਉਂਕਿ ਜਦੋਂ ਉਹ ਸਮਝਦਾਰ ਹੋ ਗਏ, ਫਿਰ ਤੁਸੀਂ ਕਿਹਨੂੰ ਮਰਜ਼ੀ ਬਣਾ ਲਓ, ਉਹ ਚੰਗਾ ਹੀ ਹੋਊਗਾ। ਕਿਉਂਕਿ ਉਹਨਾਂ ਨੇ ਡਿਟੇਲ ਆਫ ਪਾਲਿਸੀ ਦੀ ਜਿਹੜੀ ਡਿਟੇਲ ਹੋਊਗੀ ਉਹਦੇ ਤੇ ਵੋਟਾਂ ਪਾਈਆਂ ਹੋਣਗੀਆਂ, ਫਿਰ ਆਪਾਂ ਬੈਟਰ ਹੋ ਜਾਵਾਂਗੇ।
1: ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਸਮਾਂ ਦਿੱਤਾ ਸਾਨੂੰ, ਧੰਨਵਾਦ।
2: CWC Immigration is one of the largest immigration companies and there are 4 offices in Canada and 12 in India. I know Mr. Kheran personally, I have also gone to their office and their clients have also met. I feel that they believe in quality and they are dedicated to providing competent services to their clients.
3: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
4: ਗਿਗ ਐਕਸਪ੍ਰੈਸ ਚੁੱਕੀ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੌਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।

ਸੁਣਿਆ ਹਵੇਲੀ 'ਚ ਕੋਈ ਵੱਡੇ ਸਾਹਿਬ ਆ ਰਹੇ ਨੇ, ਸ਼ਹਿਰ 'ਚ ਡਿਊਟੀ ਲੱਗੀ ਆ ਉਹਨਾਂ ਦੀ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, ਜੀ ਟੀ ਏ ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi best bargain hai.
2: Best bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਿਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ। ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ। ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7, ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को।

0: मेरे दो तीन आदमियों को मार के खुद को तू शेर समझ रहा है?
1: अरे पूरी फौज पड़ी है तीर्थ लड़ने के लिए,
0: तो भेज अपनी फौज, अब तू ही आ जा।
2: अरे ऐसा तू क्या खाता है यार, इतनी ताकत कहां से लाता है?
0: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
3: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जे तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
4: सत श्री अकाल जी, देख रहे सारे दर्शकों नु महेंद्रपाल सिंह ढेरी वालों प्यार भरी सत श्री अकाल जी। ते जिवें साडे दर्शकों नु पता ही है जी, हुण गर्मियां दा सीजन आ चुका ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
3: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
9: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਜੀਵ ਰਹਿ ਰਾਸ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾ ਤਰਾਇਆ।

ਤੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ

ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹੇ ਅਪਾਰਾ ਜਬ ਆ ਕਰਖ ਕਰਤ ਹੂ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇ ਤੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਸਤਸੰਗੀ ਜਨੋ ਬੜਭਾਗੇ ਹਾਂ। ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਇਸ ਤੋਂ ਪਹਿਲਾਂ ਆਪ ਜੀ ਨੇ ਬੀਬਾ ਗੁਰਸ਼ਰਨਪ੍ਰੀਤ ਕੌਰ ਇਹਨਾਂ ਤੋਂ ਕਥਾ ਸਰਵਣ ਕੀਤੀ ਹੈ। ਜਿੰਨਾ ਸਮਾਂ ਆਪਾਂ ਹੋਰ ਬੈਠਣਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ 4:15 ਤੱਕ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ। ਬਹੁਤ ਵਾਰ ਆਪਾਂ ਗੱਲ ਕੀਤੀ ਹੈ ਵੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਸੁਣਨ ਤੋਂ। ਪਰ ਸੁਣਨ ਦੇ ਅਰਥ ਬੜੇ ਵੱਡੇ ਹੈ। ਸੁਣਨ ਦੇ ਸਟੈਪ ਨੇ, ਪੌੜੀਆਂ ਕਹਿ ਲਓ ਪੰਜਾਬੀ 'ਚ। ਇਹ ਸਾਰੀਆਂ ਪੌੜੀਆਂ ਚੜ੍ਹਨਾ ਪੈਂਦਾ ਤਾਂ ਕਿਤੇ ਸੁਣਿਆ ਹੋਇਆ ਸਫਲਾ ਹੁੰਦਾ, ਲੇਖੇ 'ਚ ਪੈਂਦਾ ਕਹਿ ਲਓ। ਉਹ ਪੌੜੀਆਂ ਕਿਹੜੀਆਂ? ਬਿਲਕੁਲ ਸੌਖੀਆਂ। ਪਹਿਲਾਂ ਤਾਂ ਹੈ ਸੁਣਨਾ ਦਾ ਪਹਿਲਾ ਸਟੈਪ, ਵੀ ਧਿਆਨ ਲਾ ਕੇ ਕੰਨਾਂ ਰਾਹੀਂ ਸੁਣਨਾ, ਸਭ ਨੂੰ ਪਤਾ ਹੀ ਹੈ, ਪਹਿਲਾ ਸਟੈਪ ਹੋ ਗਿਆ। ਧਿਆਨ ਲਾ ਕੇ ਕੰਨਾਂ ਰਾਹੀਂ ਸੁਣਨਾ, ਪਰ ਕੀ ਕੰਨਾਂ ਰਾਹੀਂ ਸੁਣਿਆ ਹੀ ਸੁਣਨਾ ਹੋ ਜਾਂਦਾ? ਨਹੀਂ, ਜੋ ਕੰਨਾਂ ਰਾਹੀਂ ਸੁਣਿਆ, ਦੂਜਾ ਸਟੈਪ, ਦੂਜੀ ਪੌੜੀ ਕੀ ਹੈ ਵੀ ਉਹ ਤੁਹਾਡੀ ਸੁਰਤ ਨੂੰ ਸਮਝ ਆਉਣਾ ਚਾਹੀਦਾ ਵੀ ਕੀ ਕਿਹਾ। ਉਹ ਤੁਹਾਨੂੰ ਸਮਝ ਆਉਣਾ ਚਾਹੀਦਾ ਵੀ ਕਿਹਾ ਕੀ ਹੈ, ਭਾਵ ਕਿ ਸੁਣਨ ਦੀ ਦੂਜੀ ਪੌੜੀ, ਦੂਜਾ ਸਟੈਪ ਕਹਿ ਲਓ ਸਮਝਣਾ, ਵੀ ਸਮਝ ਆ ਗਈ ਤਾਂ ਸੁਣਿਆ, ਜੇ ਸਮਝ ਹੀ ਨਹੀਂ ਆਈ ਫਿਰ ਕੰਨਾਂ ਨੂੰ ਤਾਂ ਆਵਾਜ਼ ਤਾਂ ਸੁਣੀ ਹੈ ਪਰ ਕੀ ਸੁਣਿਆ। ਇਹ ਤੇ ਆਪਾਂ ਬਹੁਤ ਵਾਰੀ ਦੇਸੀ ਉਦਾਹਰਣ ਦਿੰਦੇ ਹੁੰਦੇ ਹਾਂ ਵੀ ਮੰਨ ਲਓ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਨੂੰ ਮੈਂ ਕਹਾਂ ਪਲੀਜ਼ ਗਿਵ ਮੀ ਏ ਗਲਾਸ ਆਫ ਵਾਟਰ, ਉਹਨੇ ਕੰਨਾਂ ਨਾਲ ਤਾਂ ਸੁਣ ਲਿਆ ਨਾ ਮੇਰੀ ਆਵਾਜ਼ ਨੂੰ, ਕੀ ਸੁਣ ਲਿਆ ਉਹਨੇ ਬੋਲੋ, ਕਿਉਂਕਿ ਉਹਨੂੰ ਅੰਗਰੇਜ਼ੀ ਆਉਂਦੀ ਨਹੀਂ। ਸੁਣ ਕੇ ਵੀ ਉਹਨੇ ਨਹੀਂ ਸੁਣਿਆ ਕਿਉਂਕਿ ਸਮਝ ਨਹੀਂ ਆਈ, ਕੰਨਾਂ ਨੂੰ ਆਵਾਜ਼ ਤਾਂ ਸੁਣ ਗਈ ਪਲੀਜ਼ ਗਿਵ ਮੀ ਏ ਗਲਾਸ ਆਫ ਵਾਟਰ, ਪਰ ਕਿਉਂਕਿ ਉਹਨੂੰ ਇਹ ਅੰਗਰੇਜ਼ੀ ਆਉਂਦੀ ਨਹੀਂ ਇਸ ਕਰਕੇ ਸੁਣ ਕੇ ਵੀ ਉਹਨੇ ਨਹੀਂ ਸੁਣਿਆ। ਸੌਖੇ ਢੰਗ ਨਾਲ ਉਦਾਹਰਣ ਸਮਝ ਗਿਆ ਮਾਮਾ ਭੈਣਾਂ ਵੀ। ਸੋ ਕਹਿਣ ਦਾ ਭਾਵ ਕੀ ਹੈ ਵੀ ਜਿਹੜਾ ਬਚਨ ਸਮਝ ਨਾ ਆਵੇ ਉਹ ਸੁਣਿਆ ਨਹੀਂ ਹੁੰਦਾ, ਭਾਵੇਂ ਕੰਨਾਂ 'ਚ ਆਵਾਜ਼ ਪਏਗੀ, ਯਾਦ ਰੱਖਿਓ ਉਹ ਸੁਣਿਆ ਨਹੀਂ ਹੁੰਦਾ। ਜੇ ਕੀ ਸੁਣਿਆ ਸਮਝਦਾ ਹੀ ਨਹੀਂ। ਇਸ ਕਰਕੇ ਸੁਣਨਾ ਕੇਵਲ ਸੁਣਨਾ ਨਹੀਂ ਹੁੰਦਾ, ਸੁਣਨਾ ਸਮਝਣਾ ਹੁੰਦਾ। ਸਮਝ ਗਏ ਆਪਾਂ ਗੱਲ? ਅਗਲਾ ਸਟੈਪ ਉਦੋਂ ਵੀ ਜ਼ਰੂਰੀ ਹੈ ਵੀ ਚਲੋ ਮੰਨ ਲਓ ਸਮਝ ਵੀ ਆ ਗਈ, ਸਮਝ ਵੀ ਆ ਗਈ, ਦੋ ਪੌੜੀਆਂ ਤਾਂ ਹੋ ਗਈਆਂ ਪੂਰੀਆਂ, ਸੁਣ ਵੀ ਲਿਆ ਸਮਝ ਵੀ ਆ ਗਈ, ਪਰ ਮੰਨਿਆ ਨਹੀਂ। ਪਰ ਜੇ ਮੰਨਿਆ ਨਹੀਂ ਤਾਂ ਪਹਿਲਾਂ ਤਾਂ ਸਮਝ ਲਓ ਤੀਜੀ ਪੌੜੀ ਤੋਂ ਡਿੱਗ ਪਿਆ ਥੱਲੇ ਨੂੰ, ਥੱਲੇ ਡਿੱਗ ਕੀ ਹੋ ਗਿਆ? ਸੁਣਿਆ ਨਹੀਂ ਹੋ ਗਿਆ, ਸੁਣਿਆ ਨਹੀਂ ਹੋ ਗਿਆ। ਉਹ ਵੀ ਜਿਹੜਾ ਬਚਨ ਸੁਣ ਕੇ ਨਾ ਮੰਨਿਆ ਜਾਵੇ ਉਹ ਵੀ ਸੁਣਿਆ ਨੀਂਦ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਹ ਵੀ ਆਪਾਂ ਘਰਾਂ ਵਾਲੀ ਉਦਾਹਰਣ ਦਿੰਦੇ ਹੁੰਦੇ ਹਾਂ ਵੀ ਮੰਨ ਲਓ ਇੱਕ ਬਾਪ ਆਪਣੇ ਪੁੱਤਰ ਨੂੰ ਕਹਿੰਦਾ ਹੈ ਜਿਹੜਾ ਬੁਰੀ ਸੰਗਤ 'ਚ ਪੈ ਗਿਆ ਵੀ ਬੇਟਾ ਤੂੰ ਮਾੜੀ ਸੰਗਤ ਛੱਡ ਦੇ, ਪੋਤੇ ਜਿਗਰੀ ਯਾਰ ਨਹੀਂ, ਇਹ ਤੈਨੂੰ ਜੰਮ ਚੁੰਬੜਗੇ। ਜਿਹੜੇ ਮਾੜੇ ਮਿੱਤਰ ਹੁੰਦੇ ਆ ਨਾ ਪੋਤੇ ਜਮਦੂਤ ਹੁੰਦੇ ਆ, ਜਿਉਂਦੇ ਨੂੰ ਜਮਦੂਤ ਚੁੰਬੜ ਗਏ ਜਿਹੜਾ ਮਾੜੀ ਸੰਗਤ 'ਚ ਪੈ ਗਿਆ, ਅਤੇ ਨਾਲੇ ਨਸ਼ੇ ਛੱਡਦੇ ਪੁੱਤ, ਇਹ ਨਸ਼ੇ ਛੱਡਦੇ, ਇਹ ਬੁਰੀ ਸੰਗਤ ਛੱਡਦੇ, ਜਮਦੂਤਾਂ ਤੋਂ ਖੜਾ ਖੜਾ। ਹੁਣ ਪੁੱਤਰ ਬਾਪ ਦੀ ਗੱਲ ਸੁਣ ਰਿਹਾ, ਦੇਖੋ ਸਮਝ ਵੀ ਰਿਹਾ ਵੀ ਬਾਪੂ ਕੀ ਕਹਿੰਦਾ, ਪਰ ਜੇ ਮਾੜੀ ਸੰਗਤ ਨਹੀਂ ਛੱਡੀ, ਨਸ਼ੇ ਨਹੀਂ ਛੱਡੇ ਤਾਂ ਕੀ ਕਹਾਂਗੇ ਬੋਲੋ, ਫਿਰ ਕਹਾਂਗੇ ਵਿਗੜਿਆ ਹੋਇਆ ਆਪਣੇ ਬਾਪ ਦੀ ਗੱਲ ਸੁਣਦਾ ਨਹੀਂ। ਸੌਖੀ ਧਾਰਨ ਹੋ ਗਈ ਨਾ, ਅਸੀਂ ਕਹਾਂਗੇ ਨਾ ਵੀ ਦੇਖ ਲਾ ਵਿਗੜਿਆ ਹੋਇਆ ਆਪਦੇ ਪਿਓ ਦੀ ਗੱਲ ਹੀ ਨਹੀਂ ਸੁਣਦਾ। ਹੁਣ ਉੱਥੇ ਦਾ ਮਤਲਬ ਇਹ ਤਾਂ ਨਹੀਂ ਵੀ ਸੁਣਦਾ ਨਹੀਂ, ਭਾਵ ਕਿ ਉੱਥੇ ਸੁਣਦਾ ਨਹੀਂ ਦਾ ਅਰਥ ਕੀ ਹੈ ਵੀ ਜੋ ਗੱਲ ਬਾਪੂ ਕਹਿੰਦਾ ਉਹ ਮੰਨਦਾ ਨਹੀਂ, ਅਰਥ ਇਹੀ ਬਣਿਆ ਨਾ। ਸੋ ਜੋ ਬਚਨ ਮੰਨਿਆ ਨਾ ਜਾਵੇ, ਅੱਜ ਪਹਿਲੇ ਦਿਨ ਸੰਗਤ ਤਾਂ ਕਾਫੀ ਜ਼ਿਆਦਾ ਲੇਟ ਹੈ ਪਿਆ, 3 ਵਜ ਗਏ, ਕੋਈ ਨਹੀਂ ਆ ਜਾਓ। ਥੋੜ੍ਹਾ ਜਿਹਾ ਨਾ ਫਿਰ ਸ਼ਾਮ ਨੂੰ ਥੋੜ੍ਹਾ ਸੰਗਤਾਂ ਕਾਲ ਕਰਨ ਲੱਗ ਜਾਂਦੀ, ਆ ਜਾਓ ਕੋਈ ਨਹੀਂ, ਸ਼ਾਬਾਸ਼ ਪਹੁੰਚਦਾ ਗਏ ਨੇ, ਚਲੋ ਕੱਲ੍ਹ ਨੂੰ ਥੋੜ੍ਹਾ ਹੋਰ ਟਾਈਮ ਨਾ। ਹਾਂਜੀ ਹੁਣ ਆਪਾਂ ਸਮਝ ਰਹੇ ਸੀ ਉੱਥੇ ਧਿਆਨ ਲਿਆਓ। ਹੁਣ ਇਹ ਸੌਖਾ ਹਰਗਾ ਹਰ ਦਵਾਨ ਚ ਆਪਾਂ ਗੱਲ ਕਹੀ ਹੈ, ਇਹ ਪ੍ਰੈਕਟੀਕਲ ਰੂਪ ਚ ਸਾਡੇ ਆ ਜਾਏ ਤੇ ਗੱਲ ਬਣ ਜਾਏ। ਹੁਣ ਦਿਨੇ ਗੱਲਾਂ ਸਮਝ ਗਏ ਆਪਾਂ, ਜੇ ਮੰਨਿਆ ਨਹੀਂ ਤਾਂ ਸੁਣਿਆ ਨਹੀਂ ਹੁੰਦਾ, ਉਹ ਵੀ ਸੁਣ ਕੇ ਅਣਸੁਣਿਆ ਕਰਤਾ ਕਹਿ ਲਓ। ਇਸ ਕਰਕੇ ਜੇ ਸੁਣ ਲਈਏ ਭਾਵ 3 ਪੌੜੀਆਂ ਸਟੈਪ ਪੂਰੇ ਕਰ ਜਾਈਏ ਵੀ ਧਿਆਨ ਲਾ ਕੇ ਸੁਣ ਵੀ ਲਈਏ ਤੇ ਸਮਝ ਵੀ ਲਈਏ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਗੁਰਬਾਣੀ ਵਿੱਚ, ਤੇ ਸਮਝੇ ਹੋਏ ਨੂੰ ਮੰਨ ਵੀ ਲਈਏ, ਮੰਨਣ ਦਾ ਭਾਵ ਜੀਵਨ 'ਚ ਲਾਗੂ ਕਰ ਲਈਏ। ਜਿਹਨਾਂ ਕੰਮਾਂ ਤੋਂ ਗੁਰੂ ਜੀ ਵਰਜਦੇ ਆ ਉਹ ਛੱਡ ਦੇਈਏ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਉਹ ਕਰਨ ਲੱਗ ਪਈਏ। ਇਸ ਨੂੰ ਕਹਿੰਦੇ ਨਾ ਮੰਨਣਾ, ਮੰਨਣਾ ਮਤਲਬ ਕਮਾਉਣਾ, ਮੰਨਣਾ

0: ਸਾਈਂ ਵੀ ਨਹੀਂ ਹੁੰਦਾ ਵੀ ਇਕੱਲਾ ਥਿਓਰੀਕਲੀ ਮੰਨਣਾ ਹੈ ਵੀ ਸੁਣਨ ਵੇਲੇ ਆਇਆ ਐ ਮਾਰਤਾ ਹਾਂ ਜੀ ਠੀਕ ਹੈ ਜੀ ਹੰਗੂਰਾ ਭਰਤਾ ਇਹ ਮੰਨ ਲਿਆ ਨਾ। ਮੰਨਣ ਦਾ ਭਾਵ ਕੇਵਲ ਹਾਂ ਦੇ ਵਿੱਚ ਸਿਰ ਹਿਲਾਉਣਾ ਜਾਂ ਹੰਗੂਰਾ ਭਰਨਾ ਨਹੀਂ, ਮੰਨਣ ਦਾ ਭਾਵ ਕਮਾਉਣਾ। ਜੋ ਗੁਰੂ ਜੀ ਕਹਿੰਦੇ ਉਹ ਕਰਨਾ, ਜਿਹਨਾਂ ਕੰਮਾਂ ਤੋਂ ਗੁਰੂ ਜੀ ਵਰਜਦੇ ਉਹ ਛੱਡਣੇ। ਇਹਨੂੰ ਕਹਿੰਦੇ ਨੇ ਗੁਰੂ ਦਾ ਵਚਨ ਮੰਨਣਾ ਕਮਾਉਣਾ। ਤੇ ਜਿਹਨੇ ਮੰਨ ਲਿਆ, ਜਿਸਨੇ ਵੀ ਮਾਤਾ ਭੈਣ ਵੀਰ ਬਜ਼ੁਰਗ ਜਿਹਨੇ ਵੀ ਮੰਨ ਲਿਆ ਗੁਰੂ ਦਾ ਵਚਨ, ਬਖਸ਼ਿਸ਼ ਕਿੰਨੀ? ਕਹਿੰਦੇ ਬਖਸ਼ਿਸ਼ ਇੰਨੀ ਜ਼ਿਆਦਾ ਹੈ ਮੰਨਣ ਵਾਲੇ ਤੇ ਵੀ ਨਾ ਤਾਂ ਬੋਲ ਕੇ ਦੱਸੀ ਜਾ ਸਕਦੀ ਹੈ ਨਾ ਲਿਖ ਕੇ। ਮੰਨੇ ਕੀ ਗੱਲ? ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ
1: ਮਨ ਕੋਈ
0: ਮਨ ਕੋਈ। ਜੇ ਕੋਈ ਮਨ ਕਰਕੇ ਮੰਨਣ ਜਾਣਦਾ, ਜਿਹੜਾ ਮਨ ਕਰਕੇ ਮੰਨਣਾ ਬਹੁਤ ਵੱਡੀ ਗੱਲ ਹੈ। ਪਾਸੇ ਮਨ ਕਰਕੇ ਮੰਨਣਾ ਹੀ ਅਸਲੀ ਸੁਣਨਾ ਹੁੰਦਾ। ਇਹ ਨਹੀਂ ਵੀ ਮੰਨਣਾ ਤੇ ਸੁਣਨਾ ਕੋਈ ਵੱਖ ਵੱਖ ਹੁੰਦੇ ਹੈ, ਨਹੀਂ ਨਹੀਂ ਨਹੀਂ ਨਹੀਂ, ਇਹ ਪੌੜੀਦਾਰ ਪੌੜੀ ਹੈ ਗੱਲ, ਇੱਕੋ ਪੌੜੀ ਦੇ ਸਟੈਪ ਨੇ, ਸਮਝ ਕੇ ਤੁਸੀਂ ਮੇਰਾ ਖਿਆਲ। ਜਿਵੇਂ ਪੌੜੀ ਹੁੰਦੀ ਨੇ, ਇੱਕੋ ਪੌੜੀ ਉਹਦੇ ਸਟੈਪ ਹੁੰਦੇ ਨੇ, ਪਹਿਲਾ ਸਟੈਪ, ਦੂਜਾ ਸਟੈਪ, ਤੀਜਾ ਸਟੈਪ, ਇੱਦਾਂ ਕਰਦੇ ਕਰਦੇ ਮੰਜ਼ਿਲ 'ਤੇ ਜਾਂਦਾ ਨਾ। ਇਸ ਕਰਕੇ ਇੱਕੋ ਪੌੜੀ ਦੇ ਸਟੈਪ ਨੇ, ਸੁਣਨਾ ਸਮਝਣਾ ਮੰਨਣਾ ਹਾਂ ਇੱਕੋ ਹੀ ਗੱਲ, ਲਹਿਜਾ ਡੋਡੀ ਹੈ। ਸੋ ਇਹ ਪੂਰੀ ਆਪਾਂ ਜੇ ਚਾਹੁੰਦੇ ਹਾਂ ਵੀ ਇੰਨੀ ਬਖਸ਼ਿਸ਼ ਜਿਹੜੀ ਨਾ ਲਿਖ ਕੇ ਦੱਸੀ ਜਾ ਸਕਦੀ ਹੈ ਨਾ ਬੋਲ ਕੇ, ਤਾਂ ਅਸੀਂ ਸੁਣਨ ਦੀ ਜਿਹੜੀ ਪ੍ਰਕਿਰਿਆ ਹੈ ਇਹਨੂੰ ਪੂਰੀ ਕਰਨਾ, ਭਾਵ ਸਮਝਣਾ ਮੰਨਣਾ। ਤੇ ਜਿੰਨੀ ਸੁਣ ਕੇ ਮੰਨਿਆ, ਹੋਰ ਪ੍ਰਮਾਣ ਲੈ ਲਓ ਪੜ੍ਹੋ, ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿੱਜ ਘਰ ਵਾਸ, ਜਿਵੇਂ ਸੁਣ ਕੇ ਮੰਨ ਲਿਆ। ਤੇ ਮੰਨਣਾ ਤਾਂ ਹੀ ਹੋਏਗਾ ਜੇ ਆਪਣੀ ਮਨਮਤ ਛੱਡਾਂਗੇ ਤੇ ਗੁਰੂ ਦੀ ਮਤ ਲਵਾਂਗੇ। ਇਹ ਵੀ ਤਾਂ ਹੋ ਮੰਨ ਵੀ ਹੋ ਸਕਦੇ ਹੈ ਜਿਨ੍ਹਾਂ ਨੇ ਮਨ ਬਿਲਕੁਲ ਗੁਰੂ ਨਹੀਂ ਦਿੱਤਾ, ਵੇਚ ਦਿੱਤਾ ਮਨ, ਮਨ ਵਿੱਚ ਹੈ
1: ਸਤਿਗੁਰ,
0: ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ
1: ਰਸ।
0: ਜਿਹਨੇ ਆਪਣੀ ਮਨਮਤ ਬਿਲਕੁਲ ਛੱਡ ਦਿੱਤੀ, ਮਨ ਵੇਚਣ ਦਾ ਭਾਵ, ਤੇ ਗੁਰੂ ਦੀ ਮਤ ਲੈ ਲਈ, ਜੇ ਆਪਣੀ ਤਾਂ ਮਨਮਤ ਹੀ ਛੱਡਤੀ। ਪਰ ਇਹੀ ਗੱਲ ਕਹਿੰਦੇ ਔਖੀ ਹੈ, ਮਨ ਕੀ ਮਤ ਤਿਆਗੋ ਹਰ ਜਾਣਾ, ਇਹਾ ਬਾਤ ਕਠੈਨੀ। ਕਹਿੰਦੇ ਇਹੀ ਤਾਂ ਗੱਲ ਔਖੀ ਹੈ, ਮਨਮਤ ਛੱਡਣੀ ਔਖੀ ਲੱਗਦੀ ਹੈ ਬਹੁਤ, ਜਿਹੜੀ ਬਹੁਤੀ ਮਨੁੱਖ, ਬਹੁਤੀ ਦੁਨੀਆ, ਸਾਰੀ ਨਹੀਂ ਕਿਹਾ, ਬਹੁਤੀ ਦੁਨੀਆ ਇਹ ਲੋਕਾਚਾਰੀ ਦੇ ਵਿੱਚ ਹੁੰਦੀ ਹੈ, ਲੋਕ ਰੀਤਾਂ, ਲੋਕਾਚਾਰੀ, ਵੀ ਲੋਕ ਐਂ ਕਰਦੇ ਹੈ, ਸਾਡੇ ਬਰਾਦਰੀ 'ਚ ਐਂ ਚੱਲਦਾ ਹੈ, ਜਾਂ ਸਾਡੇ ਵੱਡ ਵਡੇਰੇ ਐਂ ਕਰਦੇ ਹੈ, ਜਾਂ ਕਿੱਦੇ ਦੇ ਐਂ ਪਹਿਲਾਂ ਤੋਂ ਐਂ ਹੁੰਦਾ ਹੈ, ਇਹਨਾਂ ਗੱਲਾਂ 'ਚ ਫਸੀ ਹੈ ਦੁਨੀਆ। ਇਹਨੂੰ ਕਹਿੰਦੇ ਨੇ ਲੋਕਾਚਾਰੀ, ਅਤੇ ਵਣ 'ਚ ਕਿਹਾ ਵੀ ਇਹਨੇ ਛੱਡਣੀ ਪਊ, ਪਰ ਹਰ ਲੋਭ ਹਰ ਲੋਕਾਚਾਰ। ਕਹਿੰਦੇ ਇਹਨਾਂ ਲੋਕਾਚਾਰੀ ਛੱਡਦੇ, ਲੋਕਾਚਾਰੀ। ਕਬੀਰ ਸਾਹਿਬ ਵੀ ਕਹਿੰਦੇ ਆ, ਕਬੀਰ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਤੇ ਬਾਣੀ 'ਚ ਵਚਨ ਆਉਂਦਾ, ਜਾਲੋਂ ਐਸੀ ਰੀਤ, ਜਾਲੋਂ ਵੀ ਮੈਂ ਜਾਲ ਦੇਵਾਂ, ਅੱਗ ਲਾ ਕੇ ਫੂਕ ਦੇਵਾਂ ਕਹਿ ਲਓ, ਕਿ ਐਸੇ ਰੀਤੀ ਰਿਵਾਜ਼ਾਂ ਨੂੰ ਜਿਨ੍ਹਾਂ ਨੇ ਮੈਨੂੰ ਮੇਰੇ ਮਾਲਕ ਪਰਮੇਸ਼ਰ ਨੂੰ ਤੋੜ ਦਿੱਤਾ, ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਾ, ਐਸੇ ਰੀਤੀ ਰਿਵਾਜ਼ਾਂ ਨੂੰ ਮੈਂ ਅੱਗ ਲਾ ਕੇ ਫੂਕ ਦਿਆਂ, ਜਿਨ੍ਹਾਂ ਇਹ ਰੀਤੀ ਰਿਵਾਜ਼ਾਂ ਕਰਕੇ ਮੈਨੂੰ ਮੇਰਾ ਮਾਲਕ ਹੀ ਭੁੱਲ ਜਾਂਦਾ, ਰੀਤੀ ਰਿਵਾਜ਼ਾਂ 'ਚ ਉਲਝ ਜਾਂਦੇ ਹਨ। ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਾ, ਨਾਨਕ ਸਾਈ ਭਲੀ ਪ੍ਰੀਤ। ਗੁਰੂ ਬਾਬਾ ਜੀ ਕਹਿੰਦੇ ਭਾਈ ਉਹੀ ਪ੍ਰੀਤ ਚੰਗੀ ਹੈ, ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪੱਤਰ ਹੈ, ਜਿਸ ਪ੍ਰੀਤ ਦੇ ਨਾਲ ਸਾਹਿਬ ਦੇ ਨਾਲ ਬਣ ਆਵੇ। ਭਾਵ ਜਿੱਥੇ ਪ੍ਰੀਤ ਆ ਗਈ ਨਾ, ਗੁਰਬਾਣੀ ਦਾ ਪਿਆਰ, ਪਰਮੇਸ਼ਰ ਦਾ ਪਿਆਰ, ਉੱਥੇ ਰੀਤਾਂ ਭੱਜ ਗਈਆਂ। ਜਿੱਥੇ ਰੀਤ ਹੈ ਉੱਥੇ ਪ੍ਰੀਤ ਨਹੀਂ, ਜਿੱਥੇ ਪ੍ਰੀਤ ਹੈ ਉੱਥੇ ਰੀਤਾਂ ਨਹੀਂ। ਰਚਨਾ ਰਾਮ ਬਣਾਈ, ਸਾਧੂ ਦਾ ਭਾਵ ਸਤਸੰਗ

ਸੰਗੀਓ ਬਹੁ ਵਚਨ ਆ ਗਿਆ ਨਾ, ਭਾਵ ਰੱਬ ਦੇ ਪਿਆਰਿਓ, ਰੱਬ ਦੇ ਪਿਆਰਿਓ ਕਹਿ ਲਓ, ਸੱਤ ਸੰਗੀਆਂ ਨੂੰ ਸੰਬੋਧਨ ਕਰਦੇ ਆ, ਸਾਧੂ ਵਚਨ ਬਹੁ ਵਚਨ ਆ ਗਿਆ। ਜਦੋਂ ਬਹੁ ਵਚਨ ਆਵੇ ਸਾਧੂ, ਉਹਦਾ ਅਰਥ ਹੁੰਦਾ ਸਾਰੇ ਸੱਤ ਸੰਗੀ, ਭੈਣ ਭਰਾ ਸਾਰੇ ਹੋ ਗਏ। ਜਿੱਥੇ ਸਾਧ ਵਚਨ ਇੱਕ ਵਚਨ ਆ ਜੇ, ਉੱਥੇ ਸਾਧੂ ਸਤਿਗੁਰ। ਇਹ ਅਰਥ ਹੈ ਬਾਣੀ ਦੇ, ਸਮਝਣ ਵਾਸਤੇ ਤਰੀਕਾ ਦੱਸਦਾ ਤੁਹਾਨੂੰ। ਸਾਧੂ ਕਹਿਤਾ ਨਾ ਭਾਵ ਸਾਰਿਆਂ ਨੂੰ ਸੱਤ ਸੰਗੀ ਹੋ। ਤੇ ਇੱਕ ਵਚਨ ਇਹ ਵੀ ਪ੍ਰਮਾਣ ਲੈ ਲਓ, ਚਲੋ ਸਮਝ ਆ ਜੀ। ਇੱਕ ਵਚਨ ਦੇਖੋ, ਉੱਤਮ ਸਲੋਕ ਸਾਧ ਕੇ ਵਚਨ, ਇੱਕ ਵਚਨ ਭਾਵ ਗੁਰੂ ਦੇ, ਗੁਰੂ ਦੇ ਵਚਨ ਗੁਰੂ ਹੋ ਗਏ ਨਾ ਅਰਥ। ਕਿਤੇ ਉਹ ਸਾਧ ਸਤਿਗੁਰ ਨਮਸਕਾਰ ਹੋ ਗਿਆ ਨਾ ਅਰਥ। ਦੇਖੋ ਕਿਤੇ ਬਾਣੀ ਵਿੱਚ ਲਿਖਿਆ, ਹਰ ਹਰ ਆਣ ਮਲਾਇਓ ਗੁਰ ਸਾਧੂ, ਗੁਰੂ ਸਾਧੂ ਹੈ ਸਾਡਾ। ਹਰ ਹਰ ਆਣ ਮਲਾਇਓ ਗੁਰ ਸਾਧੂ, ਮਿਲ ਸਾਧੂ ਕਪਟ ਖੁਲਾਨਾ। ਤੇ ਬਾਣੀ ਦੇ ਅਰਥ ਬਾਣੀ ਚ ਹੋ ਗਏ ਨਾ, ਸਾਧੂ ਦਾ ਅਰਥ ਹੁੰਦਾ ਗੁਰੂ, ਸਿੱਖ ਵਾਸਤੇ, ਕਿਸੇ ਵਾਸਤੇ ਸਾਧੂ ਕੋਈ ਹੋਰ ਹੋਣਗੇ ਸਾਨੂੰ ਕੋਈ ਮਤਲਬ ਨਹੀਂ, ਆਪਾਂ ਸਮਝਣੇ ਗੱਲ ਖਤਮ। ਦੂਜਾ ਵੀ ਕੋਈ ਸਮਝ ਜਾਵੇ, ਧੰਨਵਾਦ ਸਾਰੇ। ਹੋਰ ਹੋਰ ਵੱਖਰੇ ਸਾਧੂ ਦੀ ਕੋਈ ਗੱਲ ਨਹੀਂ ਕਿਤੇ ਕਹੋ, ਸਾਡਾ ਸਾਧੂ ਸਤਿਗੁਰ, ਸਾਡਾ ਸੰਤ ਸਤਿਗੁਰੂ, ਸਾਡੇ ਮਹਾਂਪੁਰਖ ਸਤਿਗੁਰੂ, ਸਭ ਕੁਝ ਗੁਰੂ, ਸਾਰੇ ਗੁਰੂ ਕੀ ਸੰਗਤ। ਆਪਾਂ ਬਸ ਸਮਝ ਗਏ, ਗੁਰੂ ਤੇ ਗੁਰੂ ਕੀ ਸੰਗਤ, ਤੀਜੀ ਧਿਰ ਕੋਈ ਨੀ। ਇਹ ਪਕੜ ਜਾ ਜੀ, ਤੀਜੀ ਧਿਰ ਕੋਈ ਨੀ, ਗੁਰੂ ਤੇ ਗੁਰੂ ਕੀ ਸੰਗਤ। ਸਪਸ਼ਟ ਹੋ ਗਈ ਗੱਲ ਮੇਰੇ ਖਿਆਲ। ਚਲੋ ਹੁਣ ਕੀ ਕਹਿਤਾ, ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਨੌਵੇਂ ਪਾਤਸ਼ਾਹ ਜੀ, ਸਾਧੋ ਰਚਨਾ ਰਾਮ ਬਣਾਈ। ਸਤਸੰਗੀਓ, ਰੱਬ ਦੇ ਪਿਆਰਿਓ, ਕਹਿੰਦੇ ਜਿਹੜੀ ਰਚਨਾ ਹੈ ਇਹ ਸਰਵ ਵਿਆਪਕ ਪਰਮੇਸ਼ਰ ਨੇ ਆਪ ਹੀ ਬਣਾਈ ਹੈ। ਸਾਧੋ ਰਚਨਾ ਰਾਮ ਬਣਾਈ, ਰਾਮ ਦਾ ਮਤਲਬ ਜੋ ਰਚਨਾ ਰਚ ਕੇ ਸਾਰੀ ਰਚਨਾ ਦੇ ਵਿੱਚ ਹੀ ਰਮਿਆ ਹੋਇਆ ਹੈ, ਵੀ ਇਹ ਨਹੀਂ ਰਚਨਾ ਰਚ ਕੇ ਵੱਖ ਹੋ ਕੇ ਬੈਠ ਗਿਆ, ਨਹੀਂ, ਰਚਨਾ ਰਚਨਾ ਦੇ ਵਿੱਚ ਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਵੀ ਵਾਸਾ ਵੀ ਉਹਦਾ ਵਿੱਚ ਹੀ ਹੈ। ਤੇ ਰਚਨਾ ਸਮੇਂ ਦੀ ਹੱਦ ਵਿੱਚ ਹੈ, ਤੇ ਰਚਨਹਾਰ ਸਦਾ ਹੈ, ਰਚਨਹਾਰ ਸਦਾ ਹੈ। ਤੇ ਰਚਨਾ ਚਾਹੇ ਸਰੀਰ ਹੈ, ਇਹ ਵੀ ਰਚਨਾ ਹੀ ਹੈ ਨਾ, ਤੇ ਆਹ ਸਾਰੀ ਰਚਨਾ ਇਹ ਸਮੇਂ ਦੀ ਹੱਦ ਵਿੱਚ ਹੈ। ਸਮੇਂ ਦੀ ਹੱਦ ਨੂੰ ਕੀ ਕਹਿੰਦੇ ਆ ਬਾਣੀ ਦੀ ਭਾਸ਼ਾ ਵਿੱਚ, ਝੂਠ। ਇਹ ਸਿੱਖ ਲਓ ਲਫ਼ਜ਼, ਝੂਠ ਦਾ ਅਰਥ ਕੀ ਹੁੰਦਾ, ਜੋ ਸਮੇਂ ਦੀ ਹੱਦ ਵਿੱਚ ਹੈ, ਨਾਸ਼ਵਾਨ ਹੈ ਕਹਿ ਲਓ। ਸੋ ਰਚਨਾ ਸਮੇਂ ਦੀ ਹੱਦ ਵਿੱਚ ਹੈ, ਤੇ ਰਚਨ ਵਾਲਾ ਸਦਾ, ਸਦਾ ਨੂੰ ਕੀ ਕਹਿੰਦੇ ਨੇ, ਸੱਚ, ਸਦਾ ਸੱਚ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿਤੇ ਬਾਣੀ ਜਿੱਦਾਂ ਕਿਹਾ, ਸਾਧੋ ਇਹ ਤਨ ਮਿਥਿਆ ਜਾਣੋ, ਸਤਸੰਗੀਓ ਇਹ ਸਰੀਰ ਨੂੰ ਤੁਸੀਂ ਮਿਥਿਆ ਸਮਝੋ, ਝੂਠਾ ਸਮਝੋ। ਮਿਥਿਆ ਦਾ ਅਰਥ ਝੂਠਾ ਹੁੰਦਾ ਨਾ, ਮਿਥਿਆ ਦਾ ਭਾਵ ਵੀ ਤਾਂ ਸਮਾਂ ਮਿਥਿਆ ਹੋਇਆ, ਆਈ ਸਮਝ ਲਓ, ਭਾਵੇਂ ਇੱਕੋ ਹੀ ਗੱਲ ਹੋ ਗਈ, ਵੀ ਸਮੇਂ ਦੀ ਹੱਦ ਵਿੱਚ। ਮੈਂ ਆਪਣੇ ਤੇ ਕਹਾਂ ਵੀ ਆਹ ਸਰੀਰ ਆ ਜਿਹੜਾ, ਇੱਕ ਸਮਾਂ ਸੀ ਜਦੋਂ ਹੈ ਨਹੀਂ ਸੀ, 1966 ਤੋਂ ਪਹਿਲਾਂ, 29 ਮਾਰਚ 1966 ਤੋਂ ਪਹਿਲਾਂ ਆਹ ਸਰੀਰ ਹੈ ਨਹੀਂ ਸੀ। ਇਹ ਪਤਾ ਨਹੀਂ ਵੀ ਕਿਹੜੀ ਡੇਟ ਤੋਂ ਬਾਅਦ ਨਹੀਂ ਹੋਣਾ, ਇੱਕ ਡੇਟ ਸੀ ਉਹ ਤੋਂ ਪਹਿਲਾਂ ਵੀ ਹੈ ਨਹੀਂ ਸੀ, ਇੱਕ ਵਿਚਕਾਰਲੇ ਮਿੱਥੇ ਸਮੇਂ ਵਾਸਤੇ ਹੈ, ਇਸ ਕਰਕੇ ਇਹਨੂੰ ਮਿੱਥਿਆ ਕਹਿੰਦੇ ਆ, ਇਹਨੂੰ ਮਿੱਥਿਆ ਕਹਿੰਦੇ ਆ ਇਸ ਕਰਕੇ ਵੀ। ਸੋ ਇਹ ਤਾਣ ਹੈ ਜਿਹੜਾ ਭਾਈ, ਇਹ ਮਿੱਥਿਆ ਹੈ, ਇਹ ਸਮੇਂ ਦੀ ਹੱਦ ਵਿੱਚ ਹੈ, ਸਦਾ ਰਹਿਣ ਵਾਲਾ ਨਾ। ਫਿਰ ਪੜੋ, ਸਾਧੋ ਇਹ ਤਨ ਮਿੱਥਿਆ ਜਾਨੋ, ਫਿਰ ਅੱਗੇ ਕਹਿੰਦੇ, ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਬਖਾਨੋ। ਇਹਦੇ ਵਿੱਚ ਜੋ ਪਰਮੇਸ਼ਰ ਵਸਦਾ ਹੈ ਨਾ, ਰਾਮ ਵਸਦਾ ਹੈ, ਜੋ ਸਰਵ ਵਿਆਪਕ ਦੀ ਜੋਤ ਹੈ ਇਹਦੇ ਵਿੱਚ ਮਾਲਕ ਦੀ, ਕਹਿੰਦੇ ਉਹਨੂੰ ਸੱਚ, ਉਹਨੂੰ ਸੱਚ ਮੰਨੋ, ਉਹ ਸਦਾ ਵਾਸਤੇ ਹੈ। ਯਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਬਖਾਨੋ, ਵੀ ਸਰੀਰ ਤਾਂ ਮਿੱਥਿਆ ਹੈ ਪਰ ਇਹ ਸਰੀਰ ਦੇ ਵਿੱਚ ਪਰਮੇਸ਼ਰ ਹੈ ਜੋ, ਉਹ ਸਦਾ ਰਹਿਣ ਵਾਲਾ ਹੈ, ਉਹਨੂੰ ਪਛਾਣ ਸਰੀਰ ਦੇ ਵਿੱਚੋਂ। ਇਹ ਸਰੀਰ ਤੋਂ ਇੰਨਾ ਕੁ ਕੰਮ ਲੈ ਵੀ ਇਹ ਸਰੀਰ ਤਾਂ ਮਿੱਥਿਆ ਹੈ ਪਰ ਇਹ ਸਰੀਰ ਤੋਂ ਇੰਨਾ ਕੰਮ ਤੂੰ ਲੈ ਸਕਦਾ ਹੈ ਵੀ ਜੋ ਇਹਦੇ ਵਿੱਚ ਸਦਾ ਰਹਿਣ ਵਾਲਾ ਵੱਸਦਾ ਹੈ ਉਹਨੂੰ ਤੂੰ ਪਛਾਣ ਸਕਦਾ ਹੈ। ਮਾਨਸ ਦੇਹੀ ਵਿੱਚ ਪਸ਼ੂ ਨਹੀਂ ਪਛਾਣ ਸਕਦਾ, ਪੰਛੀ ਨਹੀਂ ਪਛਾਣ ਸਕਦਾ, ਕੇਵਲ ਮਨੁੱਖ ਪਛਾਣ ਸਕਦਾ। ਇਸ ਕਰਕੇ ਮਨੁੱਖਾਂ ਜਨਮ ਨੂੰ ਹੀ ਪਰਮੇਸ਼ਰ ਦੇ ਮਿਲਣ ਦੀ ਵਾਰੀ ਦੱਸਿਆ ਨਾ, ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ,
इतनी वारी है, वारी मौका चांस।

ਸੋ ਸਪਸ਼ਟ ਹੋ ਗਈਆਂ ਗੱਲਾਂ ਵੀ ਇਹ ਤਨ ਮਿਥਿਆ ਹੈ, ਇਹਦੇ ਵਿੱਚ ਵਾਲਾ ਸਦਾ ਹੈ। ਇਹ ਰਚਨਾ ਜਿਹੜੀ ਸਮੇਂ ਦੀ ਹੱਦ ਵਿੱਚ ਹੈ ਸਾਰੀ, ਤਾਂ ਰਚਨ ਵਾਲਾ ਸਦਾ ਹੈ। ਸਦਾ ਚੱਚਾ ਰਚਿਤ ਚਿੱਤਰ ਹੈ ਭਾਰੀ, ਵੀ ਚਿੱਤਰ ਵੀ ਉਹਨੇ ਬੜਾ ਭਾਰੀ ਰਚਿਆ ਹੋਇਆ, ਵੀ ਬੜਾ ਵਿਸ਼ਾਲ ਹੈ, ਬੜਾ ਮਹਾਨ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ, ਪਰ ਕਰਨਾ ਕੀ ਹੈ, ਤਾਜ ਚਿੱਤਰ ਹੈ ਚੇਤੋ ਚਿਤਕਾਰੀ। ਇਹ ਚਿੱਤਰ ਦੀ ਪਕੜ ਛੱਡ ਕੇ ਇਸ ਚਿੱਤਰ ਨੂੰ ਚਿੱਤਰਨ ਵਾਲੇ ਦੇ ਨਾਲ ਜੁੜਨਾ ਹੈ, ਜਿਹਨੇ ਜੋ ਚਿੱਤਰਕਾਰ ਹੈ ਚਿੱਤਰ ਨੂੰ ਚਿੱਤਰਨ ਵਾਲਾ। ਤਾਜ ਚਿੱਤਰ ਹੈ ਚੇਤੋ ਚਿਤਕਾਰੀ। ਸੋ ਇੱਧਰ ਜੋ ਆਪਾਂ ਸ਼ਬਦ ਗਾ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਇਹਦੇ ਵਿੱਚ ਸ਼ਬਦ ਹੈ ਸਾਧੋ ਰਚਨਾ ਰਾਮ ਬਣਾਈ। ਵੀ ਸਤਸੰਗੀ ਉਹ ਰੱਬ ਦੇ ਪਿਆਰੇ, ਉਹ ਜਿਹੜੀ ਰਚਨਾ ਹੈ ਇਹ ਪਰਮੇਸ਼ਰ ਨੇ ਬਣਾਈ ਹੈ। ਰਾਮ ਦਾ ਅਰਥ ਪਰਮੇਸ਼ਰ, ਮੂਰਤੀ ਵਾਲਾ ਰਾਮ ਨਹੀਂ ਜਾਂ ਸਰੀਰਧਾਰੀ ਰਾਮ ਨਹੀਂ, ਸਪਸ਼ਟ ਗੱਲ ਦੱਸਾਂ। ਕਿਹੜਾ ਰਾਮ, ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਰਚਨਾ ਦੇ ਵਿੱਚ ਹੀ ਸਮਾਇਆ ਹੋਇਆ ਹੈ। ਰਾਮ ਰਾਮ ਰਾਮ ਰੱਬ ਰਹਿਆ ਸਰਬ ਅੱਗੇ, ਅਰਥ ਹੈ ਨਾ ਬਾਣੀ ਦਾ, ਬਾਣੀ 'ਚ ਵੀ ਉਹ ਰਾਮ ਜਿਹੜਾ ਸਾਰੇ ਰਮਿਆ ਹੋਇਆ ਹੈ। ਕਿਤੇ ਲਿਖਿਆ ਬਾਣੀ ਵਿੱਚ ਰਾਮ ਜਪੋ ਵਡਭਾਗੀ ਹੋ, ਕਹਿੰਦੇ ਵੱਡੇ ਭਾਗਾਂ ਵਾਲੇ ਰਾਮ ਜਪੋ। ਕਿਹੜਾ ਜਪੀਏ, ਅੱਗੇ ਲਿਖਿਆ ਗੁਰੂ ਜੀ ਨੇ, ਕਹਿੰਦੇ ਜਲ ਥਲ ਪੂਰਨ ਸੋਏ, ਜਿਹੜਾ ਜਲ ਦੇ ਵਿੱਚ ਥਲ ਦੇ ਵਿੱਚ ਸਾਰੇ ਪਰਿਪੂਰਨ ਹੈ, ਸਾਰੇ ਵਿਆਪਕ ਹੈ, ਜਿਹੜਾ ਸਾਰੇ ਹਾਜ਼ਰ ਨਾਜ਼ਰ ਹੈ, ਉਸ ਰਾਮ ਨੂੰ ਜਪਣ ਦੀ ਗੱਲ ਹੈ। ਜੋ ਸਭੈ ਘੱਟ ਰਾਮ ਬੋਲਾ, ਸਭੈ ਘੱਟ ਸਾਰਿਆਂ ਵਿੱਚ ਹੀ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸੈ ਇੱਕ ਅਸਥਿਰ ਮਾਨੈ, ਆਚਾਰਜ ਲਖਿਓ ਨਾ ਜਾਈ ਰਹਾਓ। ਇੱਕ ਬਿਨ ਸੈ, ਕਹਿੰਦੇ ਕੋਈ ਮਰਦਾ, ਇੱਕ ਦਾ ਅਰਥ ਇੱਥੇ ਕੋਈ, ਕੱਕੇ ਨੂੰ ਹੁਸ਼ਿਆਰੀ ਹੈ। ਇੱਕ ਬਿਨ ਸੈ, ਕਹਿੰਦੇ ਕੋਈ ਮਰਦਾ, ਇੱਕ ਅਸਥਿਰ ਮਾਨੈ, ਕਹਿੰਦੇ ਕੋਈ ਉਸ ਮਰਦੇ ਨੂੰ ਵੇਖ ਕੇ ਵੀ ਆਪਣੇ ਆਪ ਨੂੰ ਸਥਿਰ ਮੰਨੀ ਬੈਠਾ ਵੀ ਇਹੀ ਮਰਿਆ, ਮੈਂ ਥੋੜਾ ਮਰਨਾ। ਸਿਧਾਰਥ ਕਹਿੰਦੇ ਦੇਖੋ ਖੇਡ ਬਣਾਈ ਮਾਲਕ ਨੇ, ਕਹਿੰਦੇ ਜਦੋਂ ਕੋਈ ਮਰਦਾ ਨਾ, ਉਸ ਮਰਦੇ ਨੂੰ ਵੇਖ ਕੇ ਵੀ ਆਪਾਂ ਕਿੰਨੇ ਭੋਗਾਂ ਤੇ ਗਏ, ਕਿੰਨਿਆਂ ਦੇ ਕਾਨੀ ਲੱਗੇ, ਕਿੰਨਿਆਂ ਨੂੰ ਅੱਗ ਦਿੱਤੀ ਅੰਗੀਠਿਆਂ ਨੂੰ, ਕਿੰਨਿਆਂ ਨੂੰ, ਪਰ ਆਪਾਂ ਕੀ ਸੋਚਦੇ ਹਾਂ ਵੀ ਮੌਤ ਤਾਂ ਇਸੇ ਨੂੰ ਆਇਆ, ਮੈਨੂੰ ਥੋੜਾ ਆਉਣੀ ਹੈ। ਕਹਿੰਦੇ ਇੱਕ ਵਿਨਸ ਹੈ, ਇੱਕ ਬੋਲਿਆ ਕੋਣ ਨਾਲ ਨਾਲ, ਅਸਥਿਰ ਮਨ ਹੈ। ਕਹਿੰਦੇ ਕੋਈ ਮਰਦਾ ਹੈ, ਪਰ ਦੂਜਾ ਕੋਈ ਕਹਿੰਦੇ ਉਸ ਮਰਦੇ ਨੂੰ ਵੇਖ ਕੇ ਵੀ ਸਮਝਦੇ ਵੀ ਮੈਂ ਸਦਾ ਰਹਿਣਾ, ਆਪਣੇ ਆਪ ਨੂੰ ਸਥਿਰ ਮੰਨਦਾ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਆਚਾਰਜ ਲਖਿਓ ਨਾ ਜਾਈ ਰਹਾਓ। ਕਹਿੰਦੇ ਇਹ ਆਚਾਰਜ ਖੇਡ ਹੈ ਮਾਲਕ ਪਰਮੇਸ਼ਰ ਦੀ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਛਾ ਹੈ ਨਾ ਆਚਾਰਜ ਜੀ ਖੇਡੀ, ਪਰ ਆਪਾਂ ਆਪ ਸਦਾ ਦੇਖਦੇ ਹਾਂ, ਦੇਖੋ ਕਦੇ ਨਹੀਂ ਆਪਾਂ ਜੀ ਥੋੜ੍ਹਾ ਕੁ ਆਪਣਾ ਕਿਤੇ ਸੱਚਮੁੱਚ ਹੀ ਆਪਾਂ ਨੂੰ ਆਪਣਾ ਕਾਲ ਦਿਸ ਜਾਵੇ ਤੇ ਧਿਆਨ ਅਕਾਲ ਪੁਰਖ ਨਾਲ ਜੁੜ ਜਾਵੇ, ਆਪਣਾ ਅੰਤ ਦਿਸ ਜਾਵੇ ਤੇ ਬੇਅੰਤ ਦੀ ਯਾਦ ਨਹੀਂ ਭੁੱਲਦੀ, ਜੀਵਨ 'ਚ ਸੰਕ੍ਰਾਂਤੀ ਆ ਜਾਵੇ ਨਾਲ ਦੀ, ਵੱਡਾ ਬਦਲਾਅ ਜਿਹਨੂੰ ਕਹਿ ਲਓ। ਮੌਤ ਨੂੰ ਪਛਾਣ ਕੇ ਜਿਉਣ ਦਾ ਆਨੰਦ ਹੀ ਵੱਖਰਾ ਹੈ, ਇਹ ਤਾਂ ਜਿਹਨਾਂ ਨੂੰ ਜਾਣਕਾਰੀ ਉਹ ਜਾਣਦੇ ਆ ਇਹ, ਅਤੇ ਬਹੁਤੇ ਤਾਂ ਬਹੁਤੇ ਦੁਨੀਆਂ ਮੌਤ ਨੂੰ ਯਾਦ ਰੱਖਣਾ ਨਿਰਾਸ਼ਾਵਾਦ ਸਮਝਦੀ ਹੈ ਨਾ। ਨਹੀਂ ਨਹੀਂ ਨਹੀਂ, ਮੌਤ ਪਛਾਣ ਕੇ ਜਿਉਣ ਦਾ ਇੱਕ ਵੱਖਰੀ ਰਸ ਹੈ, ਵੱਖਰਾ ਹੀ ਆਨੰਦ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਮਾਲਕ ਦੀ ਆਚਾਰਜ ਖੇਡ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਇੱਕ ਅੱਖਾਂ ਸਾਹਮਣੇ ਇੱਕ ਮਰਦਾ ਹੈ ਅਤੇ ਦੂਜਾ ਉਸ ਮਰਦੇ ਨੂੰ ਵੇਖ ਕੇ ਵੀ ਆਪਣੇ ਆਪ ਨੂੰ ਸਥਿਰ ਸਮਝਦਾ ਕਿ ਆਪਾਂ ਥੋੜ੍ਹਾ ਮਰਨਾ ਕਿਤੇ, ਇਹ ਤਾਂ ਇਹਨੂੰ ਆ ਗਈ ਜਿਹੜੀ, ਇਹਨੂੰ ਆ ਗਈ ਮੌਤ ਕੁਦਰਤੀ, ਮੈਨੂੰ ਥੋੜ੍ਹਾ ਹੋਣੀ ਹੈ। ਆਚਾਰਜ ਲਖਿਓ ਨਾ ਜਾਈ ਰਹਾਓ। ਅਗਲੀ ਪੰਕਤੀ, ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਹਰ ਮੂਰਤ ਬਿਸਰਾਈ। ਕਹਿੰਦੇ ਸਤਸੰਗੀਓ, ਇਹ ਹਾਲਤ ਹੋਈ ਹੈ ਕਿ ਇਸ ਮਨੁੱਖ ਨੇ ਪ੍ਰਾਣੀ ਦਾ ਅਰਥ, ਇਹ ਪ੍ਰਾਣਧਾਰੀ ਮਨੁੱਖ ਭੈਣ ਭਰਾ ਕੋਈ ਹੈ, ਕਹਿੰਦੇ ਇਸ ਪ੍ਰਾਣੀ ਨੇ ਕਾਮ ਕ੍ਰੋਧ ਮੋਹ ਦੇ ਵਸ ਵਿੱਚ ਪੈ ਕੇ, ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ, ਕਹਿੰਦੇ ਹਰੀ ਪਰਮੇਸ਼ਰ ਦੀ ਹਸਤੀ ਨੂੰ ਭੁਲਾ ਦਿੱਤਾ। ਹਰ ਮੂਰਤ, ਮੂਰਤ ਦਾ ਅਰਥ ਕੀ ਹੁੰਦਾ, ਹਸਤੀ ਵਯੂਦ ਸੱਤਾ, ਮੂਰਤ ਦਾ ਅਰਥ ਫੋਟੋ ਨਹੀਂ, ਮੂਰਤ ਦਾ ਅਰਥ ਹੁੰਦਾ ਹਸਤੀ, ਬਾਣੀ ਦੇ ਵਿੱਚ ਹੈ ਜੋ ਮੂਲ ਮੰਤਰ ਜੀ ਪੜ੍ਹਦੇ ਹਾਂ ਨਾ, ਬੋਲੋ ਅਕਾਲ

ਹੈ ਨਹੀਂ, ਝੂਠੇ ਦਾ ਅਰਥ ਹੁੰਦਾ ਜੋ ਸਮੇਂ ਦੀ ਹੱਦ ਵਿੱਚ ਹੈ, ਫਾਰ ਦਾ ਟਾਈਮਿੰਗ ਹੈ, ਨਾਸ਼ਵਾਨ ਕਹਿ ਲਓ। ਸੋ ਇਸ ਕਰਕੇ ਇਹ ਸਰੀਰ ਹੈ ਜਿਹੜਾ ਸਮੇਂ ਦੀ ਹੱਦ ਵਿੱਚ ਹੈ, ਤੇ ਕਦੇ ਮੌਤ ਦਾ ਭੈ ਵੀ ਆਵੇ ਨਾ, ਸੌਖਾ ਆ ਤੁਹਾਨੂੰ ਮਨੋਵਿਗਿਆਨਿਕ ਤਰੀਕਾ ਦੱਸਾਂ, ਸੌਖਾ ਜਿਹਾ ਮੈਂ ਤਾਂ ਇਹ ਵਰਤਦਾ ਹੁੰਦਾ, ਬਾਕੀ ਤੁਸੀਂ ਦੇਖ ਲਿਓ, ਆਪਣੀ ਡੇਟ ਆਫ ਬਰਥ ਤੋਂ ਪਿੱਛੇ ਚਲੇ ਜਾਓ, ਜਨਮ ਮਿਤੀ ਕਹਿ ਲਓ ਪੰਜਾਬੀ 'ਚ, ਆਪਣੀ ਜਨਮ ਮਿਤੀ ਤੋਂ ਪਿੱਛੇ ਨੂੰ ਚਲੇ ਜਾਓ, ਮੌਤ ਦਾ ਭੈ ਖਤਮ। ਵੀ ਮੈਂ ਆਪਣੇ 'ਤੇ ਲਾ ਕੇ ਕਹਾਂ, 29-3-66 ਤੋਂ ਮੈਂ ਪਿੱਛੇ ਜਦੋਂ ਚਲਿਆ ਜਾਂਦਾ ਤਾਂ ਸੋਚਦੇ ਵੀ ਉਦੋਂ ਵੀ ਹੈ ਹੀ ਨਹੀਂ ਸੀਗਾ, ਬੋਲੋ ਸਤਨਾਮ, ਅਤੇ ਹੁਣ ਵੀ ਜੇ ਨਹੀਂ ਹੋ ਤਾਂ ਕੀ ਹੈ ਫਿਰ, 66 ਤੋਂ ਪਹਿਲਾਂ ਕਹਿਣਾ ਸੀਗਾ। ਅਤੇ ਸੌਖੇ ਸੌਖੇ ਸੌਖੇ ਵਚਨ ਮਨੋਵਿਗਿਆਨ, ਇਹ ਬਹੁਤ ਵੱਡਾ ਮਨੋਵਿਗਿਆਨ ਹੈ, ਨਤੀਜਾ ਤਾਂ ਬਹੁਤ ਵੱਡਾ ਹੋਊਗਾ ਜੋ ਦ੍ਰਿੜ ਹੋ ਗਿਆ ਤੁਹਾਨੂੰ, ਦੇਖਣ ਨੂੰ ਤਾਂ ਨਿੱਕੀ ਜਿਹੀ ਗੱਲ ਲੱਗਦੀ ਹੈ, ਡੇਟ ਆਫ ਬਰਥ ਤੋਂ ਪਿੱਛੇ ਚਲੇ ਜਾਓ ਬਸ। ਅਤੇ ਨਾਲ ਨਾਲ ਇਹ ਵੀ ਯਾਦ ਰੱਖੋ, ਨਿੱਤ ਸੌਂਦੇ ਹਾਂ ਆਪਾਂ, ਗੂੜੀ ਨੀਂਦ ਪਤਾ ਉਦੋਂ ਹੈਗੇ ਹੈ, ਨਾ ਜਾਗ ਆਵੇ ਸੁੱਤੀ ਰਹਿ ਜੀ ਫਿਰ ਕੀ ਹੋਜੂ, ਭਾਵ ਕਿ ਨਿੱਤ ਦੀ ਗੂੜੀ ਨੀਂਦ ਥੋੜੇ ਸਮੇਂ ਦੀ ਮੌਤ ਹੈ, ਤੇ ਮੌਤ ਸਦਾ ਦੀ ਨੀਂਦ ਹੈ। ਇਹ ਨੀਂਦ ਤੇ ਮੌਤ ਆਪਸ ਦੇ ਵਿੱਚ ਛੋਟੀ ਵੱਡੀ ਭੈਣ ਹੀ ਹੈ, ਬੋਲੋ ਸਤਨਾਮ। ਸੋਚੋ ਜਰਾ ਸੋਚੋ, ਇਸ ਕਰਕੇ ਕਹਿਣ ਦਾ ਭਾਵ ਕੀ ਹੈ ਵੀ ਮੈਂ ਤਾਂ ਦੱਸਿਆ ਤੁਹਾਨੂੰ ਵੀ ਇੱਕ ਜਿਉਣ ਦਾ, ਇੱਕ ਕਈ ਵਾਰ ਆ ਜਾਂਦਾ ਨਾ ਖਿਆਲ ਜਾ, ਇੱਦਾਂ ਮੌਤ ਦਾ ਭੈ ਨੇੜੇ ਆ ਹੀ ਨਹੀਂ ਸਕਦਾ, ਨੀਂਦ ਦਾ ਖਿਆਲ ਕਰੋ, ਡੇਟ ਆਫ ਬਰਥ ਤੋਂ ਪਿੱਛੇ ਚਲੇ ਜਾਓ। ਇਹ ਮੇਰਾ ਪ੍ਰੈਕਟੀਕਲ ਹੈ ਆਪਣਾ, ਦੱਸਣਾ ਪੈਂਦਾ ਨਾਲ, ਇਹ ਤਜਰਬੇ ਕਰਦਾ ਹੁੰਦਾ। ਰਹੋ ਵਿਚਾਰ ਤਾਂ, ਤੇ ਹੁਣ ਆਪਾਂ ਗੱਲ ਸਮਝ ਰਹੇ ਸੀ, ਗੁਰੂ ਸਾਹਿਬ ਕਹਿੰਦੇ ਪਰ ਹੋਇਆ ਕਿ ਮਨੁੱਖ ਨੇ ਝੂਠੇ ਤਨ ਨੂੰ ਸੱਚਾ ਮੰਨ ਲਿਆ। ਸੱਚਾ ਮੰਨਣ ਦਾ ਭਾਵ ਵੀ ਜਿਵੇਂ ਕਦੇ ਮਰਨਾ ਹੀ ਨਹੀਂ ਹੁੰਦਾ, ਮਰਨਾ ਹੀ ਨਹੀਂ, ਐਸਾ ਕਹਿੰਦੇ ਲਾਲਚੀ ਸੁਭਾਅ ਲਾਲਚਾਂ ਵਿੱਚ ਲੱਗਿਆ, ਕਹਿੰਦੇ ਮੌਤ ਹੀ ਭੁਲਾਤੀ, ਇਹ ਤਿਸ਼ਨਾ ਵੱਡਾ ਰੋਗ, ਐਡਾ ਵੱਡਾ ਰੋਗ ਲੱਗ ਗਿਆ ਤ੍ਰਿਸ਼ਨਾ ਦਾ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵੀ ਸਾਰੇ, ਕਹਿੰਦੇ ਮਰ ਮੌਤ ਨੂੰ ਮਨੋ ਹੀ ਭੁਲਾਤਾ, ਮੌਤ ਨੂੰ ਮਨੋ ਹੀ ਭੁਲਾਤਾ, ਮਨੋ ਹੀ ਭੁੱਲ ਗਈ, ਇਹ ਹਾਲ ਹੋਇਆ। ਇੱਧਰ ਗੁਰੂ ਸਾਹਿਬ ਜੋ ਕਹਿ ਰਹੇ, ਆਪਾਂ ਵਿਆਖਿਆ ਕਰ ਰਹੇ ਹਾਂ ਨਾ ਇਸ ਪੰਕਤੀ ਦੀ, ਕਾਮ ਕ੍ਰੋਧ ਮੋਹ ਵਸ ਪ੍ਰਾਣੀ ਹਰ ਮੂਰਤ ਵਿਸਰਾਈ, ਝੂਠਾ ਤਨ ਸੱਚਾ ਕਰ ਮੰਨੇ, ਆਹੀ ਹਾਲਤ ਹੈ ਬਹੁਤ ਦੁਨੀਆਂ ਦੀ, ਇਹ ਝੂਠੇ ਤਨ ਨੂੰ ਸੱਚਾ ਕਰਕੇ ਮੰਨੀ ਬੈਠਾ ਵੀ ਸਦਾ ਰਹਿਣਾ ਜਿਵੇਂ ਨੇ, ਝੂਠਾ ਤਨ ਸੱਚਾ ਕਰ ਮੰਨੇ ਜੋ ਸੁਪਨਾ ਰਹਿ ਨਾਈ। ਇਹ ਭਾਈ ਇੱਦਾਂ ਹੀ ਹੈ ਜਿਵੇਂ ਰਾਤ ਦਾ ਸੁਪਨਾ ਹੁੰਦਾ, ਸੁਪਨਾ ਰਹਿ ਨਾਈ, ਰਹਿਣ ਰਾਤ, ਜੋ ਰਾਤ ਨੂੰ ਸੁਪਨਾ ਹੁੰਦਾ ਉਸ ਵੇਲੇ ਤਾਂ ਆਪਾਂ ਸੱਚੀ ਮੰਨ ਰਹੇ ਹੁੰਦੇ ਹਾਂ ਨਾ, ਨੀਂਦ ਦੇ ਵਿੱਚ ਸੁਪਨਾ ਹੁੰਦਾ, ਪਰ ਉਹ ਜਾਗਾਈ ਤੋਂ ਪਤਾ ਲੱਗਦਾ ਹੈ ਇਹ ਖੁੱਲ੍ਹੀ ਅੱਖ ਦਾ ਸੁਪਨਾ, ਉਹ ਬੰਦ ਅੱਖ ਦਾ ਸੁਪਨਾ ਰਾਤ ਵਾਲਾ, ਇਹ ਦਿਨ ਵਾਲਾ, ਇਹ ਖੁੱਲ੍ਹੀ ਅੱਖ ਦਾ, ਇਹ ਸੁਪਨੇ ਦਾ ਉਦੋਂ ਪਤਾ ਲੱਗਦਾ ਜਦੋਂ ਸੁਰਤ ਜਾਗਦੀ ਹੈ। ਰਾਤ ਵਾਲੇ ਸੁਪਨੇ ਦਾ ਕਦੋਂ ਪਤਾ ਲੱਗਦਾ ਬੋਲੋ, ਜਦੋਂ ਸਰੀਰ ਜਾਗਦਾ, ਅਤੇ ਇਹ ਦਿਨ ਵਾਲੇ ਸੁਪਨੇ ਦਾ ਕਦੋਂ ਪਤਾ ਲੱਗੂਗਾ, ਜਦੋਂ ਸੁਰਤ ਜਾਗੀ, ਸੁਰਤ ਜਾਗੀ ਜਦੋਂ, ਹਾਂਜੀ ਜੋ ਸੁਰਤ ਜਾਗੀ ਫੇਰ ਸਮਝੋ, ਤੇ ਜਗਾਉਂਦਾ ਕੌਣ ਹੈ ਸੁਰਤ ਨੂੰ, ਗੁਰੂ ਜਗਾ ਰਹੇ ਨੇ ਗੁਰੂ ਜੀ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗ ਕੰਨ, ਜੇ ਰਸਨਾ ਨਾਮ ਉਚਾਰਨੇ, ਜਾਗ ਪੈਂਦੀ ਹੈ ਸੁਰਤ। ਸੋ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿ ਨਾਈ। ਅਗਲੀ ਪੰਕਤੀ, ਜੋ ਦੀਸੈ ਸੋ ਸਗਲੇ ਬਿਨਾਸੈ ਜਿਉਂ ਬਾਦਰ ਕੀ ਛਾਈ। ਕਹਿੰਦੇ ਜੋ ਕੁਝ ਦਿਸਦਾ ਹੈ ਨਾ, ਜੋ ਦੀਸੈ ਸੋ ਸਗਲੇ ਬਿਨਾਸੈ, ਕਹਿੰਦੇ ਸਭ ਨਾਸ਼ ਹੋ ਜਾਂਦਾ ਜੋ ਦਿਸਦਾ, ਬੰਦੇ ਚਸਮ ਦੀਦੰ ਫਨਾਏ, ਕਿਤੇ ਵਚਨ ਆਉਂਦਾ ਬਾਣੀ ਚ, ਕਹਿੰਦੇ ਐ ਮਨੁੱਖ ਜੋ ਸਸੂਲ ਅੱਖਾਂ ਨਾਲ ਵੇਖਦਾ ਇਹਨੇ ਫਨਾਹ ਹੋ ਜਾਣਾ। ਇੱਕ ਗੱਲ ਹੋਰ ਲਿਖੀ ਹੈ ਬਾਣੀ ਵਿੱਚ ਕਿੰਨੀ ਸਪਸ਼ਟ, ਕਹਿੰਦੇ ਜਿਹਦਾ ਦਿਸਦੇ ਦੇ ਨਾਲ ਮੋਹ ਹੈ, ਪਿਆਰ ਹੈ, ਪਕੜਾ ਹੈ, ਉਹਦਾ ਨਿਰੰਕਾਰ ਦੇ ਨਾਲ ਪਿਆਰ ਨਹੀਂ ਪੈ ਸਕਦਾ। ਜਿਹਦਾ ਆਕਾਰ ਨਾਲ ਮੋਹ ਹੈ, ਉਹਦਾ ਨਿਰੰਕਾਰ ਨਾਲ ਪਿਆਰ ਨਹੀਂ ਪੈ ਸਕਦਾ। ਪੜ੍ਹੋ ਬਾਣੀ ਚ, ਨਦਰੀ ਆਵੈ ਤਿਸ ਸਿਉ ਮੋਹ, ਕਹਿੰਦੇ ਭਾਈ ਤੇਰਾ ਤਾਂ ਮੋਹ ਤੇਰੀ ਦਾ ਪਕੜ ਉਹਦੇ ਨਾਲ ਹੈ ਜੋ ਦਿਸ ਰਿਹਾ, ਨਜ਼ਰ ਆ ਰਿਹਾ, ਨਦਰੀ ਆਵੈ ਤਿਸ ਸਿਉ ਮੋਹ, ਕਿਉਂ ਮਿਲੀ ਹੈ ਪ੍ਰਭ ਅਵਨਾਸ਼ੀ ਤੋਹੇ। ਕਹਿੰਦੇ ਫਿਰ ਕਦੇ ਨਾ ਸੁਣ ਵਾਲੇ ਮਾਲਕ ਜੀ, ਫਿਰ ਤੈਨੂੰ ਕਿੱਦਾਂ ਮਿਲਿਆ ਜਾ ਸਕਦਾ ਹੈ, ਭਾਵ ਕਿ ਨਿਰੰਕਾਰ ਵਿੱਚ ਕਿਵੇਂ ਧਿਆਨ ਟੇਕੇ ਜਦੋਂ ਪਕੜ ਤਾਂ ਆਕਾਰ ਤੇ ਹੈ, ਸਿੱਧੀ ਜੀ ਗੱਲ ਹੈ। ਫਿਰ ਦੁਬਾਰੇ ਪੜ੍ਹ ਲਓ, ਨਦਰੀ ਆਵੈ ਤਿਸ ਸਿਉ ਮੋਹ, ਕਿਉਂ ਮਿਲੀ ਹੈ ਪ੍ਰਭ ਅਵਨਾਸ਼ੀ ਤੋਹੇ। ਕਿਤੇ ਕਿਤੇ ਬਾਣੀ ਵਿੱਚ ਵਚਨ ਆਉਂਦੇ ਨੇ, ਕਹਿੰਦੇ ਜੋ ਨਦਰ

ਆਉਂਦਾ ਹੈ ਨਦਰੀ ਆਮ ਦਾ ਕਿਸੇ ਸਾਥ ਨਾ ਚੱਲੀ, ਇਹ ਨਾਲ ਨਹੀਂ ਜਾਂਦਾ। ਕਿਤੇ ਸੁਖਸਾ ਚ ਪੜ੍ਹ ਲਓ, ਅਣਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਣ ਅਨੇਤ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਜੋ ਦਿਸੈ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ, ਬਟਾਊ ਸਿਉਂ ਜੋ ਲਾਵੈ ਨੇ, ਤਾਂ ਕਉ ਹਾਥ ਨਾ ਆਵੈ ਕੇ ਮਨ। ਇੱਥੇ ਕਿਤੇ ਆ ਸੁਣ ਮਨ, ਆ ਜੇ ਆਉਂਦੇ ਗੁਰੂ ਜੀ ਹੁਣ ਮਨ ਨੂੰ ਸੁਣੋ, ਮਨ ਏਦਾਂ ਬੋਲਿਆ ਕਰੋ ਪੂਰਾ, ਐਸ ਨਾਲ ਭਾਵਨ ਰੱਖਿਆ ਕਰੋ। ਗੁਰੂ ਜੀ ਨੇ ਮਾਰੀ ਆਵਾਜ਼, ਮੇਰੇ ਦੇਖੋ ਜੋ ਬਾਣੀ ਪੜ੍ਹਦੇ ਹਾਂ ਪਰ ਰਸਨਾ ਨਾਲ ਭਾਵਨਾ ਰੱਖਿਆ ਕਰੋ ਵੀ ਰਸਨਾ ਤੇ ਗੁਰੂ ਦਾ ਵਾਸਾ ਹੋ ਗਿਆ, ਜਗਾ ਰਿਹਾ ਗੁਰੂ, ਸੰਬੋਧਨ ਕਰ ਰਿਹਾ ਮਨ। ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਸੋ ਇਸ ਕਰਕੇ ਜੇ ਚਾਹੁੰਦੇ ਹਾਂ ਸਾਡਾ ਮਾਲਕ ਨਾਲ ਪ੍ਰੇਮ ਬਣੇ, ਨਿਰੰਕਾਰ ਵਿੱਚ ਧਿਆਨ ਟਿਕੇ, ਤੇ ਆਕਾਰ ਦਾ ਮੋਹ ਆਕਾਰ ਦੀ ਪਕੜ ਛੱਡਣੀ ਹੁੰਦੀ ਹੈ, ਪਰ ਹਾਲਤ ਜੀਵ ਦੀ ਐਸੀ ਬਣੀ ਹੋਈ ਹੈ ਕਿ ਦਿਸਦੇ ਦੀ ਪਕੜ ਕਰਦਾ ਹੈ ਪਰ ਚਾਹੁੰਦਾ ਕੀ ਹੈ ਵੀ ਨਿਰੰਕਾਰ ਦਾ ਪ੍ਰੇਮ ਪੈ ਜਾਵੇ। ਇਹ ਕਿੱਦਾਂ ਹੋ ਸਕਦਾ? ਪ੍ਰਮਾਣ ਪੜ੍ਹ ਦਈਏ।

0: ਸੋ ਸ਼ਬਦ ਦੀਆਂ ਸਮਾਪਤੀ ਦੀਆਂ ਪੰਕਤੀਆਂ ਫਿਰ ਪੜ੍ਹੀਏ। ਕਹਿੰਦੇ ਜੋ ਦਿਸੈ ਸੋ ਸਗਲ ਵਿਨਾਸ਼ਾ, ਜੋ ਕੁਝ ਦਿਸਦਾ ਹੈ ਸਾਰਾ ਕੁਛ ਨਾਸ਼ ਹੋ ਜਾਂਦਾ ਹੈ। ਜਿਉਂ ਬਾਦਰ ਕੀ ਛਾਈ, ਜਿਵੇਂ ਬੱਦਲਾਂ ਦੀ ਛਾਂ ਹੁੰਦੀ ਹੈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ
1: ਸ਼ਰਨਾਈ।
0: ਜਨ ਨਾਨਕ, ਦਾਸ ਨਾਨਕ ਆਖਦਾ ਹੈ, ਭਾਵ ਗੁਰੂ ਬਾਬਾ ਜੀ ਨੌਵੇਂ ਰੂਪ ਚ ਬੋਲ ਰਹੇ ਹੈ। ਜਨ ਨਾਨਕ ਜਗ ਜਾਣਿਓ ਮਿਥਿਆ, ਜਿਨ੍ਹਾਂ ਨੇ ਸੱਚੇ ਗਿਆਨ ਦੀ ਬਖਸ਼ਿਸ਼ ਨਾਲ ਇਹ ਜਗ ਨੂੰ ਮਿਥਿਆ, ਭਾਵ ਸਮੇਂ ਦੀ ਹੱਦ ਵਿੱਚ ਸਮਝ ਲਿਆ, ਜਾਣ ਲਿਆ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਫਿਰ ਉਹ ਸਰਬ ਵਿਆਪਕ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦੇ ਹੈ, ਫਿਰ ਮਾਲਕ ਦੀ ਸ਼ਰਨ ਪੈ ਜਾਂਦੇ ਹੈ। ਜੋ ਸਮਝ ਆ ਗਈ ਬਾਕੀ ਤਾਂ ਮਿੱਥਿਆ ਸਾਰਾ ਕੁਛ, ਇੱਕ ਮਾਲਕ ਹੀ ਸਦਾ ਰਹਿਣ ਵਾਲਾ ਹੈ, ਉਹਦੀ ਸ਼ਰਨ ਪਈ, ਉਹ ਸਦਾ ਰਹਿੰਦਾ। ਜੋ ਸਦਾ ਰਹਿੰਦਾ ਉਹ ਇੱਕੋ ਹੀ ਮਾਲਕ ਪਰਮੇਸ਼ਰ ਹੈ, ਬਸ ਹੋਰ ਕੋਈ ਨਹੀਂ। ਉਹ ਇੱਕੋ ਹੀ ਹੈ, ਇੱਕੋ ਇੱਕ, ਜੋ ਕਿ ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਣਹਾਰ, ਅਣਿਕ ਭਾਂਤ ਹੋਏ ਫਸਰਿਆ ਨਾਨਕ ਏਕ ਅੰਕਾਰ। ਇੱਕੋ ਹੀ ਹੈ, ਜੋ ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾਹੀਂ ਕੋਈ। ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਹੀਅਲ ਸੋਏ। ਇੱਕੋ ਇੱਕ ਪਰਮੇਸ਼ਰ ਦੇ ਵਿੱਚ ਜੁੜ ਜਾਂਦੇ ਹੈ, ਜਿਹੜੇ ਸਮਝ ਲੈਂਦੇ ਆ ਵੀ ਹਾਂ ਇਹ ਸੰਸਾਰ ਮਿੱਥਿਆ। ਜਨ ਨਾਨਕ ਜਗ ਜਾਣਿਓ ਮਿੱਥਿਆ, ਰਹਿਓ ਰਾਮ ਸ਼ਰਨਾਈ। ਸ਼ਬਦ ਦੀ ਵਿਚਾਰ ਆਪਾਂ ਸਮਝੀ ਹੈ ਇੱਥੋਂ ਤੱਕ। ਆਓ, ਜਿੰਨਾ ਸਮਾਂ ਬਾਕੀ ਹੈ, ਇਤਿਹਾਸ ਦੀ ਕਥਾ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਹੋਇਆ। ਜੋ ਅੰਮ੍ਰਿਤਸਰ ਸਾਹਿਬ ਨਾਂ ਭਾਵੇਂ ਬਾਅਦ ਚ ਪਿਆ, ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ। ਤੇਗ ਬਹਾਦਰ ਪ੍ਰਕਾਸ਼ ਸਭ ਨੂੰ ਪਤਾ ਨੇ ਨਾ, ਤਾਂ ਛੇਵੇਂ

ਪਾਤਸ਼ਾਹ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਨੂੰ। 9 ਸਾਲ ਦੀ ਉਮਰ ਤੱਕ ਇੱਥੇ ਰਹੇ ਤੇਗ ਬਹਾਦਰ ਸਾਹਿਬ ਜੀ ਆਪਣੇ ਗੁਰੂ ਪਿਤਾ ਜੀ ਦੇ ਨਾਲ ਪਰਿਵਾਰ ਦੇ ਸਮੇਤ 9 ਸਾਲ ਦੀ ਉਮਰ ਤੱਕ, ਕਿਉਂਕਿ 1630 ਦੇ ਵਿੱਚ 6ਵੇਂ ਪਾਤਸ਼ਾਹ ਜੀ ਤਾਂ ਤੇ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਗਏ ਸੀ। 9 ਸਾਲ ਦੀ ਉਮਰ ਤੱਕ ਤੇਗ ਬਹਾਦਰ ਜੀ ਇੱਥੇ ਰਹੇ ਨੇ। ਸੋ ਛੋਟੀ ਉਮਰ ਦੇ ਵਿੱਚ ਹੀ ਆਪਣੇ ਗੁਰੂ ਪਿਤਾ ਜੀ ਦੀ ਉਂਗਲ ਪਕੜ ਕੇ ਦਰਬਾਰ ਸਾਹਿਬ ਵਿੱਚ ਆਉਣਾ, ਚੌਂਕੜਾ ਲਾ ਕੇ ਬੈਠਣਾ ਛੋਟੀ ਉਮਰ ਤੋਂ ਹੀ, ਅਤੇ ਕੀਰਤਨ ਸੁਣਨਾ, ਕਿਤੇ ਅਕਾਲ ਤਖ਼ਤ ਦੇ ਵਿਹੜੇ ਦੇ ਵਿੱਚ ਢਾਂਡੀਆਂ ਤੋਂ ਵਾਰਾਂ ਸੁਣਨੀਆਂ ਇਤਿਹਾਸ ਦੀਆਂ, ਯੋਧਿਆਂ ਦੀਆਂ, ਸੂਰਮਿਆਂ ਦੀਆਂ। ਛੋਟੀ ਉਮਰ ਦੇ ਵਿੱਚ ਅਕਾਲ ਤਖ਼ਤ ਦੇ ਵਿਹੜੇ 'ਚ ਵਾਰਾਂ ਵੀ ਸੁਣਦੇ ਰਹੇ। ਕਿਤੇ ਭਾਈ ਗੁਰਦਾਸ ਜੀ ਵਰਗੇ ਵਿਦਵਾਨਾਂ ਤੋਂ ਬਾਣੀ ਦੇ ਭੇਦ ਸਿੱਖਣੇ, ਸੰਥਿਆ ਕਰਨੀ, ਕਿਤੇ ਗੁਰਸਿੱਖਾਂ ਤੋਂ ਸ਼ਸਤਰ ਵਿੱਦਿਆ ਸਿੱਖਣੀ, ਕਿਤੇ ਦਾਦੀ ਮਾਂ ਗੰਗਾ ਜੀ ਤੋਂ ਸਾਖੀਆਂ ਸੁਣਨੀਆਂ, ਇਦਾਂ ਦਾ ਬਚਪਨ ਬੀਤਿਆ ਤੇਗ ਬਹਾਦਰ ਸਾਹਿਬ ਦਾ। ਤਾਂ ਜਿਸ ਵੇਲੇ ਲਓ ਜੀ 9 ਸਾਲ ਦੀ ਉਮਰ ਦੇ ਵਿੱਚ 1630 ਦੇ ਵਿੱਚ ਕਰਤਾਰਪੁਰ ਆ ਗਏ, ਫਿਰ ਕਰਤਾਰਪੁਰ ਆ ਕੇ ਇੱਥੇ 4 ਸਾਲਾਂ ਦੇ ਬਾਅਦ 1634 ਆ ਗਿਆ, ਸ਼ਾਦੀ ਹੋਈ ਤੇਗ ਬਹਾਦਰ ਸਾਹਿਬ ਦੀ। ਅੰਬਾਲੇ ਦੇ ਕੋਲੇ ਲਖਨੌਰ ਪਿੰਡ ਹੈ, ਉੱਥੋਂ ਦੇ ਲਾਲ ਚੰਦ ਸੁਭਿੱਖੀ ਦੀ ਸੁਪੁੱਤਰੀ ਗੁਜਰੀ ਜੀ ਦੇ ਨਾਲ, ਗੁਜਰੀ ਜੀ ਜਿਹਨਾਂ ਨੂੰ ਆਪਾਂ ਸਤਿਕਾਰ ਵਜੋਂ ਮਾਤਾ ਗੁਜਰੀ ਕਹਿੰਦੇ ਹਾਂ ਆਪਾਂ ਤਾਂ ਆਪਣੇ। ਸੋ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਲਖਨੌਰ ਪਿੰਡ ਹੋਈ, ਅੰਬਾਲੇ ਦੇ ਕੋਲ ਹੈ, ਲਾਲ ਚੰਦ ਸੁਭਿੱਖੀ ਇਹਨਾਂ ਦੀ ਸੁਪੁੱਤਰੀ ਗੁਜਰੀ ਜੀ। 1634 ਧਿਆਨ ਚ ਰੱਖਿਓ। ਫਿਰ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ 35 ਚੜ੍ਹਦਾ ਹੀ ਹੈ ਬਸ, ਕਈਆਂ ਇਤਿਹਾਸਕਾਰਾਂ ਦਾ 34 ਦਾ ਜੰਗ ਹੀ ਲਿਖਿਆ, ਬਹੁਤ ਇਤਿਹਾਸਕਾਰਾਂ ਲਿਖਿਆ 35 ਦੇ ਸ਼ੁਰੂ 'ਚ ਹੋਇਆ, ਕਿ ਥੋੜ੍ਹਾ ਥੋੜ੍ਹਾ ਧਿਆਨ 'ਚ ਫਰਕ ਪੈ ਜਾਂਦਾ, ਮਾਫ ਕਰਨਾ। ਚਲੋ ਆਪਾਂ ਇੱਕ ਡੇਟ ਮੰਨ ਕੇ ਚੱਲੋ, 1435 ਦੇ ਵਿੱਚ ਕਰਤਾਰਪੁਰ ਦਾ ਜੰਗ ਹੋਇਆ, ਪੈਂਦੇ ਖਾਂ ਜਿਹੜਾ 6ਵੇਂ ਪਾਤਸ਼ਾਹ ਜੀ ਨੇ ਪਾਲਿਆ ਸੀ, ਚੰਦਰਾ ਵਿਰੋਧੀ ਬਣ ਕੇ ਚੜ੍ਹ ਕੇ ਆ ਗਿਆ। ਦੇਖੋ ਖੇਡਾਂ, ਪਾਲਿਆ ਸੀ ਨਾ ਪੈਂਦੇ ਖਾਂ ਨੂੰ, ਪਰ ਇਹਨੂੰ ਆਪਣੀ ਸ਼ਕਤੀ ਦਾ ਇੰਨਾ ਹੰਕਾਰ ਹੋ ਗਿਆ ਕਿ ਗੁਰੂ ਜੀ ਦੇ ਖਿਲਾਫ ਹੀ ਚੜ੍ਹ ਕੇ ਆ ਗਿਆ ਸੀ। ਜਲੰਧਰ ਦੇ ਹਾਕਮ ਨੂੰ ਵੀ ਨਾਲ ਚੜ੍ਹਾ ਲਿਆ ਸੀ ਕਾਲੇ ਖਾਂ ਨੂੰ, ਜਲੰਧਰ ਦੇ ਸੂਬੇ ਨੂੰ, ਅਤੇ ਕਰਤਾਰਪੁਰ ਜੰਗ ਹੋਇਆ ਜਿਸ 'ਚ ਪੈਂਦੇ ਖਾਂ ਮਾਰਿਆ ਗਿਆ ਸੀ। ਇਹ ਜੰਗ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਇਤਿਹਾਸ ਆਪਾਂ ਤੇਗ ਬਹਾਦਰ ਸਾਹਿਬ ਦਾ ਵਿਚਾਰ ਰਹੇ ਹਾਂ, ਭਾਵ ਕਿ ਇਹ ਵਿੱਚ ਜ਼ਿਕਰ ਕਿਉਂ ਆਇਆ? ਕਿਉਂਕਿ ਤੇਗ ਬਹਾਦਰ ਸਾਹਿਬ ਇਸ ਜੰਗ ਦੇ ਵਿੱਚ ਸ਼ਾਮਲ ਆ, ਐਸੇ ਤੇਗ ਦੇ ਜੌਹਰ ਦਿਖਾਏ ਇਸ ਜੰਗ ਦੇ ਵਿੱਚ। ਤਾਂ ਕੁਝ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਪਹਿਲਾਂ ਬਚਪਨ 'ਚ ਨਾਮ ਤਿਆਗ ਮੱਲ ਰੱਖਿਆ ਸੀ, ਕਹਿੰਦੇ ਐਸੇ ਜੌਹਰ ਦਿਖਾਏ ਕਰਤਾਰਪੁਰ ਦੇ ਜੰਗ ਵਿੱਚ ਅਤੇ ਗੁਰੂ ਪਿਤਾ ਜੀ ਨੇ ਨਾਂ ਬਦਲ ਕੇ ਤੇਗ ਬਹਾਦਰ ਕਰਤਾ। ਇਹ ਕੁਝ ਇਤਿਹਾਸਕਾਰਾਂ ਦਾ ਖਿਆਲ ਹੈ, ਕੁਝ ਦਾ ਖਿਆਲ ਆ ਵੀ ਨਹੀਂ ਤੇਗ ਬਹਾਦਰ ਜੀ ਨਾਂ ਰੱਖਿਆ ਸੀ ਬਚਪਨ ਤੋਂ, ਇਹ ਵੀ ਸਪਸ਼ਟ ਦੱਸਦਾ ਮੈਂ, ਦੋ ਰਹਿਣਾ ਚੱਲਦੀ ਹੈ। ਚਲੋ ਇਹਨਾਂ ਗੱਲਾਂ 'ਚ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਕੁਝ ਦਾ ਖਿਆਲ ਆ ਵੀ ਇਹ ਜੋ ਕਰਤਾਰਪੁਰ ਦੇ ਜੰਗ ਦੀ ਬਹਾਦਰੀ ਤੋਂ ਬਾਅਦ ਤੇਗ ਬਹਾਦਰ ਨਾਮਕਰਨ ਕੀਤਾ ਗਿਆ। ਚਲੋ ਜੋ ਵੀ ਹੈ, ਤਾਂ ਫਿਰ ਇਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਆ ਗਏ ਕੀਰਤਪੁਰ, ਜੋ ਥੋੜ੍ਹਾ ਸਮਾਂ ਪਹਿਲਾਂ ਆਪ ਹੀ ਗੁਰੂ ਜੀ ਨੇ ਵਸਾਇਆ ਸੀ, ਰਿਹਾਇਸ਼ ਉਦੋਂ ਬਾਅਦ ਕੀਤੀ ਹੈ, ਕੁਝ ਸਾਲ ਪਹਿਲਾਂ ਵਸਾਇਆ ਸੀ। ਤਾਂ ਫਿਰ ਇਹ ਕਰਤਾਰਪੁਰ ਦੇ ਜੰਗ ਤੋਂ ਥੋੜ੍ਹਾ ਕੁ ਸਮਾਂ ਦੇ ਬਾਅਦ 6ਵੇਂ ਪਾਤਸ਼ਾਹ ਜੀ ਆ ਗਏ ਕੀਰਤਪੁਰ, ਅਤੇ ਤੇਗ ਬਹਾਦਰ ਸਾਹਿਬ ਵੀ ਆਪਣੇ ਗੁਰੂ ਪਿਤਾ ਜੀ ਨਾਲ, ਪਰਿਵਾਰ ਨਾਲ, ਸਾਰਿਆਂ ਨਾਲ ਇੱਥੇ ਆ ਗਿਆ। ਫਿਰ 1644 ਈਸਵੀ ਤੱਕ ਇੱਥੇ ਰਹੇ ਤੇਗ ਬਹਾਦਰ ਜੀ ਆਪਣੇ ਪਰਿਵਾਰ ਦੇ ਨਾਲ। 1644 ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ 6ਵੇਂ ਪਾਤਸ਼ਾਹ ਜੀ ਨੇ ਵਚਨ ਕਰਤਾ ਸੀਗਾ ਆਪਣੇ ਪੁੱਤਰ ਤੇਗ ਬਹਾਦਰ ਜੀ ਨੂੰ ਵੀ ਇਸ ਤੋਂ ਬਾਅਦ ਤੁਸੀਂ ਆਪਣੇ ਮਾਤਾ ਜੀ ਦੇ ਨਾਲ ਜਾ ਕੇ ਬਕਾਲਾ ਰਹਿ ਪਿਓ, ਇਹ ਵਚਨ ਹੋ ਗਿਆ ਸੀ। ਅਤੇ ਹੁਣ 1644 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾ ਗਏ, ਅਤੇ ਤੇਗ ਬਹਾਦਰ ਸਾਹਿਬ ਜੀ ਫਿਰ ਆਪਣੀ ਮਾਤਾ ਨਾਨਕੀ ਜੀ ਦੇ ਨਾਲ 44 ਤੋਂ ਬਾਅਦ ਧਿਆਨ ਰੱਖਿਓ ਬਕਾਲੇ ਆ ਗਏ, ਜੋ ਆਪਾਂ ਜਸਤਕਾਰ ਵਜੋਂ ਬਾਬਾ ਬਕਾਲਾ ਕਹਿੰਦੇ ਹਾਂ, ਇਤਿਹਾਸਕ ਸਥਾਨ ਹੈ, ਬਕਾਲੇ ਦੀ ਧਰਤੀ 'ਤੇ ਆ ਗਏ। ਇਹ ਮਾਤਾ ਨਾਨਕੀ ਜੀ ਦਾ ਪੇਕਾ

ਪਿੰਡ ਆ ਬਕਾਲਾ, ਭਾਵ ਇਹ ਕਹਿ ਸਕਦੇ ਆਪਾਂ ਵੀ ਤੇਗ ਬਹਾਦਰ ਸਾਹਿਬ ਜੀ ਆਪਣੇ ਨਾਨਕੇ ਘਰ ਆ ਗਏ, ਨਾਨਕੇ ਘਰ ਆ ਕੇ ਰਹਿਣ ਲੱਗ ਪਏ। ਹੁਣ 1644 ਵਿੱਚ ਬਕਾਲੇ ਪਹੁੰਚ ਕੇ ਧਿਆਨ

ਪਰ ਇੱਥੇ ਕੁਝ ਇਤਿਹਾਸਕਾਰ ਟਪਲਾ ਖਾ ਗਏ। ਉਹਨਾਂ ਨੇ ਇਹ ਲਿਖ ਦਿੱਤਾ ਕਿ ਗੁਰੂ ਸਾਹਿਬ ਵੀ ਲਗਾਤਾਰ 20-22 ਸਾਲ ਭੋਰੇ ਵਿੱਚ ਰਹੇ। ਸੋ ਇਹ ਤਾਂ ਕਿਹਾ ਜਾ ਸਕਦਾ ਵੀ ਕੋਈ ਜ਼ਮੀਨ ਦੋਜ ਕਮਰਾ ਹੋ ਸਕਦਾ ਹੈ ਜਿੱਥੇ ਕੁਝ ਸਮਾਂ ਆਤਮ ਚਿੰਤਨ ਕਰਦੇ ਹੋਣ, ਗੁਰਬਾਣੀ ਦਾ ਗਹਿਰਾ ਅਭਿਆਸ ਕਰਦੇ ਹੋਣ, ਵੱਖਰਾ ਵਿਸ਼ਾ ਦੇਖੋ ਗੱਲ ਸਮਝੋ। ਪਰ ਇਸ ਗੱਲ ਨੂੰ ਗੁਰਬਾਣੀ ਰੱਦ ਕਰਦੀ ਹੈ ਵੀ ਕੋਈ ਸਾਲਾਂ ਬਾਅਦ ਹੀ ਭੋਰੇ ਦੇ ਵਿੱਚ ਹੀ ਬੈਠਾ ਰਹੇ, ਬਾਹਰ ਨਿਕਲੀ ਨਾ, ਵੀ ਸੰਬੰਧ ਹੀ ਨਾ ਰੱਖੇ ਕਿਸੇ ਨਾਲ, ਕੋਈ ਦੁਨੀਆ ਨਾਲ, ਇਹ ਨਾ ਇੱਦਾਂ ਦੀ ਭਗਤੀ ਗੁਰਬਾਣੀ ਨਹੀਂ ਮਾਨਤਾ ਦਿੰਦੀ। ਕੁਝ ਸਮਾਂ ਆਤਮ ਚਿੰਤਨ ਕਰਨਾ, ਗਹਿਰਾ ਅਭਿਆਸ ਕਰਨਾ, ਗਹਿਰੇ ਨੁਕਤੇ ਨੂੰ ਸਮਝਣਾ, ਇਕਾਂਤ ਵਿੱਚ ਬੈਠ ਕੇ, ਵੱਖਰਾ ਵਿਸ਼ਾ ਹੈ, ਉਹ ਕੋਈ ਗੱਲ ਨਹੀਂ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਹਰ ਗੱਲ ਨੂੰ ਆਪਾਂ ਬੈਲੈਂਸ ਕਰਦੇ ਹੁੰਦੇ ਹਾਂ। ਪਰ ਇਹ ਨਹੀਂ ਵੀ ਕੋਈ ਭੋਰੇ ਦੇ ਵਿੱਚ ਹੀ ਵੱਟ ਕੇ ਬੈਠ ਗਿਆ, ਨਾ ਨਾ ਨਾ ਨਾ, ਆਸੇ ਪਾਸੇ ਪ੍ਰਚਾਰ ਕਰਦੇ। 56 ਤੱਕ ਦੀ ਗੱਲ, ਹਜੇ ਤੱਕ 56 ਤੋਂ ਅੱਗੇ ਤਾਂ ਤੁਹਾਨੂੰ ਦੱਸਣਾ ਵੀ 64 ਤੱਕ ਕਿਵੇਂ ਪ੍ਰਚਾਰ ਦੌਰੇ 'ਤੇ ਰਹੇ ਵੱਖ ਵੱਖ 'ਤੇ, ਕੱਲੀ ਕੱਲੀ ਤਰੀਕ ਲਿਖੀ ਪਈ ਹੈ। ਇਸ ਕਰਕੇ ਹੁਣੇ ਆਪਾਂ ਸਮਝ ਲਿਆ ਵੀ 56 ਤੱਕ ਇੱਦਾਂ ਪ੍ਰਚਾਰ ਕਰਦੇ ਰਹੇ ਅਤੇ ਗੁਰਬਾਣੀ ਵਿੱਚ ਤੁਹਾਨੂੰ ਇਸ਼ਾਰਾ ਦੇ ਦਿਆਂ ਕਿ ਉਹ ਸਮਝ ਗਾ ਆਜੂ ਗੱਲ ਦੀ। ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਦਾਂ ਕਿਤੇ ਡੂੰਘੀ ਗੁਫਾ ਵਿੱਚ ਬੈਠਣਾ, ਡੂੰਘੇ ਭੋਰੇ 'ਚ ਬੈਠਣਾ, ਵੀ ਬਾਹਰ ਨਾ ਨਿਕਲਣਾ, ਇੱਦਾਂ ਦੀ ਭਗਤੀ ਬਾਰੇ ਕੀ ਲਿਖਿਆ? ਆਪਣੇ 'ਤੇ ਗੱਲ ਲਾ ਕੇ ਕਹੀ ਹੈ ਗੁਰੂ ਨਾਨਕ ਸਾਹਿਬ ਨੇ, ਬਹੁਤ ਵਾਰੀ ਸਤਿਪੁਰਸ਼ ਉੱਤਮ ਪੁਰਖ 'ਚ ਬੋਲਦੇ ਹੈ, ਫਸਟ ਪਰਸਨ, ਭਾਵ ਸੌਖਾ ਕਹਿ ਲਓ ਵੀ ਬਹੁਤ ਵਾਰੀ ਸਤਿਪੁਰਸ਼ ਆਪਣੇ 'ਤੇ ਗੱਲ ਲਾ ਕੇ ਦੁਨੀਆਂ ਨੂੰ ਸਮਝਾਉਂਦੇ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਉੱਤਮ ਪੁਰਖ 'ਚ ਬੋਲ ਰਹੇ ਹੈ, ਆਪਣੇ 'ਤੇ ਗੱਲ ਲਾ ਕੇ ਸਮਝਾ ਰਹੇ ਹੈ ਦੁਨੀਆਂ ਨੂੰ। ਕੀ ਕਹਿੰਦੇ? ਕੋਟ ਕੋਟੀ ਮੇਰੀ ਆਰਜਾ ਮੇਰੀ, ਕਹਿਤਾ ਨਾ ਆਪਣੇ 'ਤੇ ਲਾ ਕੇ, ਕੋਟ ਕੋਟੀ ਮੇਰੀ ਆਰਜਾ ਪਵਨ ਪਿਆਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ।

ਗੁਰੂ ਜੀ ਕਹਿੰਦੇ ਭਾਵੇਂ ਮੇਰੀ ਕਹਿੰਦੇ ਕਰੋੜਾਂ ਵਰਿਆਂ ਦੀ ਉਮਰ ਹੋ ਜੇ, ਕੋਟ ਕੋਟੀ ਮੇਰੀ ਆਰ ਜਾ, ਤੇ ਕਹਿੰਦੇ ਖਾਣ ਪੀਣ ਮੇਰਾ ਹਵਾ ਹੋ ਜੇ। ਪਵਨ ਪਵਨ ਦਾ ਅਰਥ ਹਵਾ, ਸੌਖੀ ਅਰਥ ਹੈ। ਪੀਆਣ ਦਾ ਮਤਲਬ ਪੀਣ, ਅਪਿਆਉ ਦਾ ਅਰਥ ਭੋਜਨ। ਵੀ ਹਵਾ ਹੀ ਮੇਰਾ ਪੀਣ ਹੋ ਜੇ ਤੇ ਹਵਾ ਹੀ ਮੇਰਾ ਖਾਣ ਹੋ ਜੇ। ਵੀ ਭੋਜਨ ਪਾਣੀ ਹਵਾ ਹੀ ਹੋ ਜੇ, ਜਿਵੇਂ ਪੌਣਹਾਰੀ ਹੋ ਜਾ, ਪੌਣਹਾਰੀ ਹੋ ਜਾ। ਆਪਣੇ ਤੇ ਲਾ ਕੇ ਗੱਲ ਕਹਿੰਦੇ ਕਰੋੜਾਂ ਵਰੇ, ਕੁਛ ਖਾਵਾਂ ਪੀਵਾਂ ਹੀ ਨਾ, ਭਾਵ ਉਹਨਾਂ ਦੇ ਮੂੰਹ ਤੇ ਕਰਾਲੀ ਚਪੇੜ ਆ। ਜਿਹੜੇ ਕਹਿੰਦੇ ਬਾਬਾ ਜੀ 40 ਦਿਨ ਕੁਛ ਨਹੀਂ ਛਕਦੇ, ਗੁਰੂ ਬਾਬਾ ਜੀ ਕਹਿੰਦੇ ਮੈਂ ਕਰੋੜਾਂ ਦਿਨ ਨਾ ਖਾਵਾਂ। ਬੋਲੋ ਸਤਨਾਮ, ਸਮਝ ਗਏ ਨਾ ਕਿੱਡੀ ਵੱਡੀ ਗੱਲ ਆ ਇਹ। ਆਪਣੇ ਤੇ ਲਾ ਕੇ ਗੱਲ ਕਹਿਤੀ, ਠੀਕ ਹੈ ਨਾ। 40 ਦਿਨ ਅੰਦਰ ਰਹੇ ਜੀ, ਚਲੀਸਾ ਕੀਤਾ। ਗੁਰੂ ਸਾਹਿਬ ਕਹਿੰਦੇ ਮੈਂ ਕਰੋੜਾਂ ਵਰੇ ਅੰਦਰ ਬੈਠਾ ਰਹਾਂ। ਤੂੰ 40 ਦਿਨਾਂ ਦੀ ਗੱਲ ਕਰਦੇ ਹੋ, ਤੇ ਕਰੋੜਾਂ ਵਰੇ ਅੰਦਰ ਬੈਠਾ ਰਹੇ ਕੋਈ ਕਿਸੇ ਭੋਰੇ ਵਿੱਚ, ਫਿਰ ਰੱਬ ਮਿਲ ਜੂ। ਦੇਖੋ ਬਾਣੀ ਦੁਆਰੇ ਪੜ੍ਹੋ ਹੁਣ। ਕੋਟ ਕੋਟੀ ਮੇਰੀ ਆਰ ਜਾ, ਪਵਨ ਪਿਆਣ ਅਪਿਆਓ, ਚੰਦ ਸੂਰਜ ਦੋਏ ਗੁਫਾਣਾ ਦੇਖਾਂ। ਕਹਿੰਦੇ ਐਸੀ ਡੂੰਘੀ ਗੁਫਾ ਚ ਬੈਠਾ, ਐਸੇ ਭੋਰੇ ਚ ਬੈਠਾ। ਭੋਰਾ ਗੁਫਾ ਕੋਈ ਗੱਲ ਹੈ ਨਾ। ਕਹਿੰਦੇ ਐਸੀ ਡੂੰਘੀ ਕੋਈ ਗੁਫਾ ਦੇ ਵਿੱਚ ਬੈਠਾ ਜਿੱਥੋਂ ਚੰਦ ਸੂਰਜ ਦੇਖਾ ਹੀ ਨਾ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਚੰਦ ਸੂਰਜ ਦੋਵੇਂ ਗੁਫਾ ਤੋਂ ਦੇਖਾ ਹੀ ਨਾ। ਭਾ ਪਤੀ ਨਾ ਲੱਗੇ ਕਿ ਦਿਨ ਹੈ ਕਿ ਰਾਤ ਹੈ। ਚੰਦਰਮਾ ਰਾਤ ਨੂੰ ਦਿਸਦਾ, ਸੂਰਜ ਦਿਨੇ ਦਿਸਦਾ। ਕਹਿੰਦੇ ਮੈਂ ਚੰਦ ਸੂਰਜ ਦੇਖਾ ਹੀ ਨਾ ਕਰੋੜਾਂ ਵਰੇ। ਦੇਖੋ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ। ਫਿਰ ਕਹਿੰਦੇ ਤੁਸੀਂ ਸੋਚੋਗੇ ਚਲੋ ਉੱਥੇ ਰਾਵਣਾ ਪੈ ਰਹਿੰਦੇ ਹੋਣਗੇ। ਕਹਿੰਦੇ ਕਿੱਥੇ, ਸੁਪਨੇ ਸੌਣ ਨਾ ਥਾਂ। ਕਹਿੰਦੇ ਸੁਪਨੇ ਚ ਸੌਣ ਨੂੰ ਥਾਂ ਨਾ ਹੋਵੇ, ਵੀ ਗੁਫਾ ਵੀ ਇਹੋ ਜਿਹੀ ਚ ਬੈਠਾ ਵੀ ਆਈ ਬੈਠਾ ਰਹਾਂ ਸਿੱਧਾ ਹੀ, ਵੀ ਨਾ ਲੇਟਣ ਨੂੰ ਥਾਂ, ਨਾ ਪੈਣ ਨੂੰ ਥਾਂ ਹੋਵੇ ਹੀ ਨਾ। ਵੀ ਕਰੋ ਇਹੋ ਜਿਹੀ ਤੰਗ ਗੁਫਾ ਚ ਬੈਠਾ ਵੀ ਐਂ ਬੈਠੀ ਰਹਾਂ ਕਰੋੜਾਂ ਵਰੇ, ਨਾ ਚੰਦ ਦੇਖਾਂ ਨਾ ਸੂਰਜ ਦੇਖਾਂ, ਨਾ ਕੁਝ ਖਾਵਾਂ ਨਾ ਪੀਵਾਂ, ਹਵਾ ਹੀ ਮੇਰਾ ਖਾਣ ਪੀਣ ਹੋ ਜੇ, ਬੈਠਾ ਰਹਾਂ ਮੈਂ ਕਰੋੜਾਂ ਵਰੇ ਆਈ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਂ, ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜਾ ਖਾਂ। ਨਾਉ ਇਹ ਕਰੋੜਾਂ ਵਰੇ ਕਿਸੇ ਭੋਰੇ ਵਿੱਚ ਬੈਠ ਕੇ ਵੀ ਮੈਂ ਤੇਰੀ ਕੀਮਤ ਨਹੀਂ ਪਾ ਸਕਦਾ, ਭਾਵੇਂ ਕਰੋੜਾਂ ਵਰਿਆਂ ਦੀ ਬੈਠਕ ਬਦਲੇ ਵੀ ਮੈਂ ਤੈਨੂੰ ਪ੍ਰਾਪਤ ਨਹੀਂ ਕਰ ਸਕਦਾ। ਕੀਮਤ ਕੀ ਹੁੰਦਾ ਵਟਾਂਦਰਾ, ਸਮਝ ਗਏ ਨਾ, ਵੀ ਆਹ ਚੀਜ਼ ਦੇ ਦਿਓ ਵੱਟਿਆ ਚੀਜ਼ ਮਿਲ ਜੂ। ਭਾਵੇਂ ਕਰੋੜਾਂ ਵਰੇ ਕਿਸੇ ਭੋਰੇ 'ਚ ਬੈਠਿਆਂ ਵੀ ਰੱਬ ਦੀ ਕੀਮਤ ਨਹੀਂ। ਬੋਲੋ ਸਤਨਾਮ। ਨਾ ਕਰੋੜਾਂ ਵਰੇ ਇੱਦਾਂ ਕਰਕੇ ਵੀ ਮੈਂ ਪਰਮੇਸ਼ਰ ਨੂੰ ਪ੍ਰਾਪਤ

ਨਹੀਂ ਕਰ ਸਕਦਾ ਭਾਵ ਪੀ ਤੇਰੀ ਕੀਮਤ ਨਾ ਪਾਵੇ ਹਾਂ ਕੇਵਲ ਆਖਾਂ ਨਾ ਆਹ ਵਚਨ ਹੈ ਬਾਣੀ ਦਾ ਇਹ ਵਚਨ ਹੈ ਸੋ ਕਿਤੇ ਬਾਣੀ ਚ ਇੱਦਾਂ ਦੇ ਵਚਨ ਆਉਂਦੇ ਆ ਵੀ ਜੈਸਾ ਘਰ ਬਾਹਰ ਸੋ ਤੈਸਾ ਵੀ ਜਿਹੇ ਜਾ ਮਨ ਹੈ ਜਿਹਦੇ ਕੋਲ ਗੁਰੂ ਦੀ ਮੱਤ ਨਹੀਂ ਭਾਵ ਜਿਹੜਾ ਅਮੋੜ ਮਨ ਹੈ ਕਹਿੰਦੇ ਉਹ ਤਾਂ ਗ੍ਰਿਸਤੀ ਜੀਵਨ ਚ ਘਰੇ ਰਹਿੰਦਾ ਜਿਹੇ ਜਾ ਹੁੰਦਾ ਜੈਸਾ ਘਰ ਭਾਵ ਘਰ ਗ੍ਰਿਸਤੀ ਚ ਰਹਿੰਦਾ ਹੋਇਆ ਬਾਹਰ ਸੋ ਤੈਸਾ ਕਹਿੰਦੇ ਜੇ ਗੁਰੂ ਦਾ ਗਿਆਨ ਪੱਲੇ ਨਹੀਂ ਨਾ ਇਹ ਅਮੋੜ ਮਨ ਘਰੇ ਗ੍ਰਿਸਤੀ ਚ ਰਹਿੰਦਾ ਹੋਇਆ ਜਿਹੇ ਜਾ ਹੈ ਕਹਿੰਦੇ ਬਾਹਰ ਜਾ ਕੇ ਵੀ ਉਹ ਹੀ ਰਹਿੰਦਾ ਵੀ ਘਰ ਬਾਰ ਛੱਡਤਾ ਮੰਨ ਲਓ ਜੰਗਲਾਂ ਚ ਵਗ ਗਿਆ ਪਹਾੜਾਂ ਤੇ ਚੜ ਗਿਆ ਕਿਤੇ ਵੀ ਵਗ ਗਿਆ ਕਹਿੰਦੇ ਬਾਹਰ ਵੀ ਤਾਂ ਹੋਈ ਰਹੂ ਬਾਹਰ ਜਾ ਕੇ ਕਿਹੜਾ ਬਦਲਦਾ ਹੈ ਵੀ ਘਰ ਛੱਡ ਕੇ ਮਹਾਤਮਾ ਬਣ ਗਿਆ ਹੁਣ ਸੰਨਿਆਸੀ ਤਪੱਸਵੀ ਹੋ ਗਿਆ ਕਿਤੇ ਇਹ ਥੋੜਾ ਬਦਲਦਾ ਹੈ ਮਨ ਦੁਬਾਰੇ ਪੜ੍ਹੋ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਬਹਿਸ ਕਹਿੰਦੇ ਕਿਸੇ ਗੁਫਾ ਕਿਸੇ ਭੋਰ ਚ ਬੈਠ ਕੇ ਕਹਿੰਦੇ ਕਿਹੋ ਜਿਹਾ ਹੋ ਜਾਂਦਾ ਕਹਿੰਦੇ ਮੈਂ ਕੀ ਆਖਾਂ ਤੁਹਾਨੂੰ ਕੀ ਦੱਸਾਂ ਵੀ ਇਹ ਤਾਂ ਉਹੀ ਕੁਛ ਰਹਿੰਦਾ ਉਹੀ ਹਾਲ ਰਹਿੰਦਾ ਤਾਂ ਬਹਿਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਸਾਗਰ ਭਾਵੇਂ ਸਾਗਰ ਰੂਪੀ ਤੀਰਥਾਂ ਤੇ ਨਹਾ ਕੇ ਤੇ ਪਹਾੜਾਂ ਤੇ ਚੜ੍ਹ ਕੇ ਵੀ ਇਹ ਬੁਰੇ ਕੰਮਾਂ ਵੱਲੋਂ ਨਡਾਰੀ ਰਹਿੰਦਾ ਭਾਵੇਂ ਤੀਰਥਾਂ ਤੇ ਨਾਲੇ ਭਾਵੇਂ ਪਹਾੜਾਂ ਤੇ ਚੜ੍ਹ ਜੇ ਭਾਵੇਂ ਜੰਗਲਾਂ ਚ ਵਗ ਜੇ ਭਾਵੇਂ ਭੋਰਾਂ ਚ ਬਹਿ ਜੇ ਇਹ ਮਨ ਤਾਂ ਜਿਹੇ ਜਿਹਾ ਹੈ ਗੁਰੂ ਦੇ ਗਿਆਨ ਤੋਂ ਬਿਨਾਂ ਉਹੋ ਜਿਹੀ ਰਹਿੰਦਾ ਹੈ ਇਹਨੂੰ ਬਦਲਦਾ ਤਾਂ ਗੁਰੂ ਦਾ ਗਿਆਨ ਹੀ ਬਦਲਦਾ ਹੈ ਹਾਂ ਇਹਨੂੰ ਤੀਰਥਾਂ ਦੇ ਨਾ ਹੋਣ ਇਹਨੂੰ ਜੰਗਲਾਂ ਦੀਆਂ ਤਪੱਸਿਆਵਾਂ ਇਹ ਪਹਾੜਾਂ ਤੇ ਚੜ੍ਹਨਾ ਭੋਰਾਂ ਚ ਬੈਠ ਕੇ ਇਹ ਨਹੀਂ ਬਦਲਦਾ ਬੋਲੋ ਸਤਨਾਮ ਇਹਦੀ ਲਿਖਿਆ ਜੀ ਬਾਣੀ ਚ ਬੋਲੋ ਇਹ ਗੁਰਬਾਣੀ ਦਾ ਗਿਆਨ ਹੈ ਸੋ ਆਪਾਂ ਨੂੰ ਸਮਝ ਆ ਗਈ ਸੋ ਇਸ ਕਰਕੇ ਏਦਾਂ ਨਹੀਂ ਹੋਇਆ ਵੀ ਗੁਰੂ ਸਾਹਿਬ ਜੀ ਵੀ ਲਗਾਤਾਰ ਕੋਈ ਇੰਨੇ ਪਰੇ ਵੀ ਭੋਰੇ ਦੇ ਵਿੱਚ ਹੀ ਬੈਠੇ ਰਹੇ ਨਾ ਜ਼ਮੀਨ ਦੋਜ ਕਮਰੇ ਵਿੱਚ ਇਕਾਂਤ ਵਿੱਚ ਕੁਝ ਸਮਾਂ ਅਭਿਆਸ ਕਰਨਾ ਆਤਮ ਚਿੰਤ ਕਰਨਾ ਮੰਨਿਆ ਜਾ ਸਕਦਾ ਹੈ ਫਿਰ ਨਾ ਭੁੱਲ ਜਾਓ ਸੋ ਰਹੋ ਵਿਚਾਰ ਇਹ ਗੱਲ ਆਪਾਂ ਨੂੰ ਸਮਝ ਵਿੱਚ ਆ ਗਈ ਆਓ ਹੁਣ ਇਤਿਹਾਸ ਤੇ ਆ ਜਾਈਏ ਸੋ ਗੱਲ ਚੱਲ ਰਹੀ ਸੀ 44 ਤੋਂ 56 ਤੱਕ ਇੱਦਾਂ ਪ੍ਰਚਾਰ ਕਰਦੇ ਰਹੇ ਗਹਿਰਾ ਆਤਮ ਚਿੰਤਨ ਵੀ ਨਾਲ ਨਾਲ ਕਰਦੇ ਰਹੇ ਤਾਂ 56 ਦੇ ਜੂਨ ਦੇ ਵਿੱਚ ਮਿਲਣ ਵਾਸਤੇ ਆਏ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੀਰਤਪੁਰ ਕੀ ਕਿਸ ਭਾਵਨਾ 'ਚ ਆਏ ਵੀ ਗੁਰੂ ਕੋਲ ਆਏ ਰਿਸ਼ਤੇ ਦੇ ਵਿੱਚ ਭਾਵੇਂ ਤੇਗ ਬਹਾਦਰ ਸਾਹਿਬ ਜੀ ਦੇ ਭਤੀਜੇ ਲੱਗਦੇ ਆ ਹਰਿਰਾਏ ਸਾਹਿਬ ਜੀ ਸਮਝਦੇ ਹੋ ਕਿ ਨਹੀਂ ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਹੈ ਨਾ ਅਤੇ ਤੇਗ ਬਹਾਦਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਹੈ ਛੋਟੇ ਭਾਈ ਬਾਪ ਦਾ ਛੋਟਾ ਭਾਈ ਚਾਚਾ ਹੁੰਦਾ ਨਾ ਸੋ ਹਰਿਰਾਏ ਸਾਹਿਬ ਦੇ ਚਾਚਾ ਜੀ ਲੱਗਦੇ ਹੈ ਐਵੇਂ ਸਮਝ ਲਿਆ ਕਰੋ ਰਿਸ਼ਤੇ ਵੀ ਤੇਗ ਬਹਾਦਰ ਸਾਹਿਬ ਚਾਚੇ ਲੱਗਦੇ ਨੇ ਉਹ ਭਤੀਜੇ ਲੱਗਦੇ ਨੇ ਪਰ ਉੱਥੇ ਭਤੀਜੇ ਨਹੀਂ ਨਾ ਨਾ ਨਾ ਕਿਉਂਕਿ ਹੁਣ ਗੁਰਗੱਦੀ 'ਤੇ ਨੇ ਨਿਜਮ ਹੈ ਜਿਹੜਾ ਗੁਰਗੱਦੀ 'ਤੇ ਨੇ ਇਸ ਕਰਕੇ ਗੁਰਗੱਦੀ 'ਤੇ ਗੁਰੂ ਹਰਿਰਾਏ ਸਾਹਿਬ ਜੀ ਹੈ ਜਿਵੇਂ ਆਪਾਂ ਮਿਲਣ ਵਾਸਤੇ ਜਾਂਦੇ ਹਾਂ ਇੱਦਾਂ ਕਹਿਣ ਦਾ ਭਾਵ ਫਿਰ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਮਿਲਣ ਵਾਸਤੇ ਆਏ ਤਾਂ ਤੇ ਬਚਨ ਸੁਣਨ ਵਾਸਤੇ ਆਏ ਤਾਂ ਜਦੋਂ ਆਏ ਜੂਨ ਇਹ 1656 ਦੀ ਗੱਲ ਹੈ ਧਿਆਨ 'ਚ ਰੱਖਿਓ ਤਾਂ ਇੱਧਰ ਕਿਤੇ ਸੰਗਤਾਂ ਆਈਆਂ ਹੋਈਆਂ ਸੀ ਇਤਿਹਾਸ ਦੱਸਿਆ ਉਧਰੋਂ ਪੂਰਬ ਵੱਲ ਕਰਨੀਓ ਆਗਰਾ ਵਗੈਰਾ ਮਥੁਰਾ ਪ੍ਰਾਗਰਾਜ ਵਗੈਰਾ ਇੱਧਰ ਮਿਰਜ਼ਾਪੁਰ ਕਾਸ਼ੀ ਵਗੈਰਾ ਬਨਾਰਸ ਤੋਂ ਸੰਗਤਾਂ ਆਈਆਂ ਸੀ ਉਹ ਸੰਗਤਾਂ ਜੋ ਕਿ ਗੁਰੂ ਨਾਨਕ ਸਾਹਿਬ ਵੇਲੇ ਤੋਂ ਜੁੜੇ ਆਉਂਦੇ ਸੀ ਗੁਰੂ ਦਰ ਦੇ ਨਾਲ ਗੁਰੂ ਬਾਬਾ ਜੀ ਨੇ ਨਾ ਸਾਰੇ ਸਥਾਨਾਂ 'ਤੇ ਪਹਿਲੀ ਜਦੋਂ ਪ੍ਰਚਾਰ ਯਾਤਰਾ 'ਤੇ ਗਏ ਉਦੋਂ ਗਏ ਸੀ ਨਾ ਇਹ ਆ ਕੇ ਇਹਨਾਂ ਨੇ ਬੇਨਤੀ ਕੀਤੀ ਸੱਤਵੇਂ ਪਾਤਸ਼ਾਹ ਜੀ ਨੂੰ ਕਿ ਪਾਤਸ਼ਾਹ ਜੀ ਆਪ ਉਹਨਾਂ ਇਲਾਕਿਆਂ ਵਿੱਚ ਵੀ ਕਦੇ ਆਓ ਪ੍ਰਚਾਰ ਦੌਰੇ 'ਤੇ ਜਿਹਨੇ ਸੰਗਤਾਂ ਪਹਿਲਾਂ ਜੁੜੀਆਂ ਉਹਨਾਂ ਨੂੰ ਹੋਰ ਥੋੜ੍ਹੀ ਤਾਕਤ ਮਿਲੇ ਹੋਰ ਗਿਆਨ ਮਿਲੇ ਬਾਕੀ ਹੋਰ ਨਵੀਆਂ ਸੰਗਤਾਂ ਜੁੜਨ ਅਤੇ ਆਪ ਕਦੇ ਸਾਡੇ ਇਲਾਕੇ ਦਾ ਵੀ ਕਰੋ ਪ੍ਰਚਾਰ ਦੌਰਾ ਸੱਤਵੇਂ ਪਾਤਸ਼ਾਹ ਜੀ ਕਹਿੰਦੇ ਨਾ ਵੀ ਹੁਣ ਚੱਕਰ ਇਹ ਹੈ ਵੀ ਇੱਥੇ ਨਾ ਬਹੁਤ ਜ਼ਿਆਦਾ ਸੰਗਤਾਂ ਆਉਂਦੀਆਂ ਰਹਿੰਦੀਆਂ ਕੀਰਤਪੁਰ ਕੇਂਦਰ ਬਣ ਗਿਆ ਸੀ ਨਾ ਉਸ ਵੇਲੇ ਅਤੇ ਕਹਿੰਦੇ ਫਿਰ ਬਾਅਦ ਦੇ ਵਿੱਚ ਸੰਗਤਾਂ ਇੱਥੇ ਦੂਰ ਦੂਰ ਤੋਂ ਆਉਂਦੀਆਂ ਇੱਧਰੋਂ ਕਾਬਲ ਕੰਧਾਰ ਵਾਲੇ ਪਾਸਿਓਂ ਲਾਹੌਰ ਵਾਲੇ ਪਾਸਿਓਂ ਫਿਰ ਉਹ ਥੋੜ੍ਹਾ ਨਿਰਾਸ਼ ਮੁੜਿਆ ਕਰਨਗੀਆਂ ਇਸ ਕਰਕੇ ਤੁਸੀਂ ਐਂ ਕਰੋ ਵੀ ਸਾਡਾ ਫਿਰ ਜਾਣਾ ਠੀਕ ਨਹੀਂ ਆਉਣਾ ਅਤੇ ਆਹ ਤੇਗ ਬਹਾਦਰ ਜੀ ਨੂੰ ਲੈ ਜਾਓ ਅਤੇ ਸੰਗਤਾਂ ਕਹਿੰਦੇ ਠੀਕ ਹੈ ਮਹਾਰਾਜ ਇਹਨਾਂ ਨੂੰ ਭੇਜ ਦਿਓ ਸਾਨੂੰ ਤਾਂ ਪ੍ਰਚਾਰ ਕੀ ਚਾਹੀਦਾ ਆਪ ਨਹੀਂ ਜਾ ਸਕਦੇ ਆਪਣੇ ਪ੍ਰਚਾਰਕ ਨੂੰ ਭੇਜ ਦਿਓ ਫਿਰ ਗੁਰੂ ਹਰਿਰਾਏ ਸਾਹਿਬ ਜੀ ਨੇ ਤੇਗ ਬਹਾਦਰ ਸਾਹਿਬ ਦੀ ਡਿਊਟੀ ਲਾਤੀ ਵੀ ਤੁਸੀਂ ਇਹਨਾਂ ਦੇ ਇਲਾਕਿਆਂ ਵਿੱਚ ਜਾ ਕੇ ਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਕਰੋ

ਫਿਰ ਜੂਨ 1664 9 ਜੂਨ ਲਿਖਿਆ, ਡੇਟ ਵੀ ਦੱਸੀ ਹੋਈ ਹੈ ਬਕਾਇਦਾ। 9 ਜੂਨ 1656 ਨੂੰ ਗੁਰੂ ਹਰਿ ਸਾਹਿਬ ਜੀ ਦਾ ਬਚਨ ਮੰਨਦੇ ਹੋਏ ਤੇਗ ਬਹਾਦਰ ਸਾਹਿਬ ਜੀ, ਹਲੇ ਗੁਰਗੱਦੀ ਨਹੀਂ ਮਿਲੀ, ਧਿਆਨ 'ਚ ਰੱਖਿਓ ਪਹਿਲਾਂ ਦੀਆਂ ਗੱਲਾਂ ਇਹ। ਤੇਗ ਬਹਾਦਰ ਸਾਹਿਬ ਜੀ ਇੱਕ ਪ੍ਰਚਾਰਕ ਦੇ ਤੌਰ ਦੇ ਉੱਤੇ 9 ਜੂਨ 1656 ਨੂੰ ਆਪਣੇ ਪਰਿਵਾਰ ਨੂੰ ਲੈ ਕੇ ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕੁਝ ਮੁਖੀ ਗੁਰਸਿੱਖਾਂ ਨੂੰ ਨਾਲ ਲੈ ਕੇ 9 ਜੂਨ ਨੂੰ ਚਾਲੇ ਪਾ ਦਿੱਤੇ ਕੀਰਤਪੁਰ ਤੋਂ, ਅਤੇ ਅਸੀਂ ਉਹਨਾਂ ਨੂੰ ਭੋਰੇ 'ਚ ਬਹਾਈ ਜਾਂਦੇ ਹਾਂ। 1656 ਤੋਂ ਯਾਤਰਾ 'ਤੇ ਜਾ ਰਹੇ ਹੋ ਤਾਂ ਪ੍ਰਚਾਰਕ ਯਾਤਰਾ ਦੇ ਉੱਤੇ ਸੱਤਵੇਂ ਪਾਤਸ਼ਾਹ ਨੇ ਹੁਕਮ ਲਾਤਾ, ਫਿਰ ਕੀ ਗੱਲ ਹੋਈ? ਇਹ ਕਾਰਨ ਕੀ ਬਣਿਆ ਵੀ ਸਾਨੂੰ ਗੁਰੂ ਭੋਰੇ 'ਚ ਬੈਠਾ ਤਾਂ ਚੰਗਾ ਲੱਗਦਾ, ਬਾਹਰ ਤੋਂ ਫਿਰ ਕੇ ਪ੍ਰਚਾਰ ਕਰਦੇ ਕਿਉਂ ਨਹੀਂ ਚੰਗੇ ਲੱਗਦੇ? ਬੋਲੋ ਸਤਨਾਮ, ਕਾਰਨ ਕੀ ਹੈ?

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally. I have been to their office and I have met their clients. I feel that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे मेरे खिलाफ गवाही देके
10: तू बच जाएगी?
11: बचाओ!
9: क्या कोई नहीं आएगा तुझे बचाने के लिए?

0: वाह मेरे हीरो, आते ही कर दिया गुंडों को जीरो।
1: मेरे दो तीन आदमियों को मार के खुद को तू शेर समझ रहा है?
2: अरे पूरी फौज पड़ी है तीर्थ लड़ने के लिए,
1: तो भेज अपनी फौज, अब तू ही आ जा।
3: अरे ऐसा तू क्या खाता है यार, इतनी ताकत कहां से लाता है?
1: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती फुर्ती और ताकत, और साथ में बढ़ाता है मेरा स्टैमिना।
4: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013 गिग एक्सप्रेस।
5: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕੋਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
4: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
6: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸਬਿਲਿਟੀ ਇੰਸ਼ੋਰੈਂਸ।
7: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
8: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
9: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
10: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837।

0: ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ। ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ।
0: ਉਹਨਾਂ ਉਹ ਨਜ਼ਰ ਨਾਲ ਹੀ ਸਿਖਾ ਦਿੰਦੇ ਸੀ। ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਹੂਜਾ ਸਾਹਿਬ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਰਾਗ, ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ। ਬਲਦੇਵ ਜੀ ਨਾਲ ਯਾਰੀ ਪੈ ਗਈ, ਉਹ ਵੀ ਮਸਤ। ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ।

0: ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆ। ਇਹ ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ।
1: ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਨੂੰ ਇਹ ਲੱਗਦਾ ਸੀ ਇਹ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਿਹਾ, ਅੱਜ ਚੈਸੀ ਖੜਕੀ ਨਹੀਂ ਕਾਇਮ ਆ। ਆਪਾਂ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ, ਮੈਂ ਇੱਕ ਵਾਰੀ MP ਜ਼ਰੂਰ ਬਣ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਜਸਦੀਪ ਸਾਗਰ ਅਤੇ ਤੁਸੀਂ ਦੇਖ ਰਹੇ ਹੋ ਪੋਡਕਾਸਟ। ਅਤੇ ਦੋਸਤੋ, ਮੁਕੇਸ਼ ਆਲਮ ਜੀ ਦਾ ਇੱਕ ਸ਼ੇਰ ਹੈ ਕਿ ਰੇਗਜ਼ਾਰੋਂ ਮੇਂ ਸਮੁੰਦਰ ਕੀ ਕਹਾਨੀ ਸੁਣਕਰ ਪਿਆਸ ਇਤਨੀ ਥੀ ਕਿ ਰੋ ਪੜੇ ਪਾਣੀ ਸੁਣਕਰ। ਅੱਜ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਗੱਲ ਸ਼ੁਰੂ ਕਿੱਥੋਂ ਕਰਾਂ। ਗੱਲ ਹੈ ਇੱਕ ਐਸੇ ਗਾਇਕ ਦੀ ਜਿਹਨੇ ਟਿੱਬਿਆਂ ਦੇ ਵਿੱਚ ਬੈਠ ਕੇ ਵਾਈਟ ਹਾਊਸ ਦੇ ਸੁਪਨੇ ਦੇਖ ਲਏ। ਗੱਲ ਉਸ ਮਾਂ ਦੀ ਹੈ ਜਿਹਨੂੰ ਲੋਕ ਹਰ ਰੋਜ਼ ਤਾਨੇ ਮਾਰਨ ਲੱਗ ਗਏ ਕਿ ਤੇਰਾ ਮੁੰਡਾ ਪਾਗਲ ਹੋ ਗਿਆ। ਗੱਲ ਉਸ ਕਿੱਲ ਦੀ ਵੀ ਕਰਨੀ ਚਾਹੁੰਦਾ ਜਿਹੜਾ ਇੱਕ ਸ਼ਾਗਿਰਦ ਦੇ ਪੈਰ ਦੇ ਆਰ ਪਾਰ ਹੋ ਗਿਆ। ਗੱਲ ਉਸ ਖੂਨ ਦੀ ਵੀ ਕਰਨੀ ਚਾਹੁੰਦਾ ਜਿਹੜਾ ਪੈਰਾਂ 'ਚੋਂ ਰਿਸਦਾ ਤਾਂ ਰਿਹਾ ਪਰ ਸ਼ਾਗਿਰਦ ਨੇ ਪੈਡਲ ਮਾਰਨੇ ਬੰਦ ਨਹੀਂ ਕੀਤੇ ਕਿ ਕਿਤੇ ਮੇਰੇ ਉਸਤਾਦ ਜੀ ਨੂੰ ਰਾਸਤੇ ਦੇ ਵਿੱਚ ਖੜਾ ਨਾ ਹੋਣਾ ਪੈ ਜਾਏ। ਗੱਲ ਸੁਪਨਿਆਂ ਦੀ ਹੈ, ਗੱਲ ਕੱਚੇ ਰਾਹਾਂ ਦੀ ਹੈ ਜਿੱਥੇ ਬੈਠ ਕੇ ਮਾਰਬਲਾਂ ਦੇ ਸੁਪਨੇ ਲਏ, ਜਿੱਥੇ ਬੈਠ ਕੇ ਉਹਨੇ ਸੋਚਿਆ ਸੀ ਕਦੇ ਕਿ ਮੈਂ ਬਣੂੰਗਾ ਗਾਇਕ ਅਤੇ ਐਸਾ ਗਾਇਕ ਬਣੂੰਗਾ ਜਿਹੜੇ ਅੱਜ ਮੈਨੂੰ ਪਾਗਲ ਕਹਿ ਰਹੇ ਨੇ ਨਾ, ਕੱਲ੍ਹ ਤੇਰੇ ਮੁੰਡੇ ਨੂੰ ਸੁਣ ਸੁਣ ਕੇ ਪਾਗਲ ਹੋਣਗੇ। ਮੇਰੇ ਕੋਲ ਲਫਜ਼ ਨਹੀਂ ਕਿ ਉਸ ਗਾਇਕ ਨੂੰ ਕਿਸ ਤਰ੍ਹਾਂ ਇੰਟਰੋਡਿਊਸ ਕਰਾਂ। ਬੜਾ ਲੰਬਾ ਸਫ਼ਰ ਹੈ, ਬੜਾ ਵੱਡਾ ਗਾਣਾ ਹੈ। ਗਾਣਾ ਵੀ ਐਸਾ ਜਦੋਂ ਫੋਕ ਗਾਇਆ ਤਾਂ ਜਮਲਾ ਜੱਟ ਦੀਆਂ ਝਲਕਾਰਾਂ ਵੀ ਮਾਰੀਆਂ, ਜਦੋਂ ਸੂਫੀ ਗਾਇਆ ਤਾਂ ਲੱਗਾ ਕਿ ਵਾਰਸ਼ਾਹ ਇਹਦੇ ਅੰਦਰ ਆ ਗਿਆ, ਜਦੋਂ ਗੁਰਬਾਣੀ ਗਾਉਣ ਲੱਗਾ ਤਾਂ ਇੱਦਾਂ ਲੱਗਾ ਕਿ ਇਹ ਪਰਟੀਕੁਲਰਲੀ ਗੁਰਬਾਣੀ ਦਾ ਹੀ ਗਵੱਈਆ। ਜਿਸ ਵੀ ਰੰਗ ਦੇ ਵਿੱਚ ਆਇਆ ਉਹ ਰੰਗ ਕਬੂਲ ਕੀਤਾ ਲੋਕਾਂ ਨੇ, ਇਹ ਸੁਰ ਦੀ ਤਾਕਤ ਸੀ। ਅਤੇ ਅੱਜ ਉਸ ਸੁਰੀਲੇ ਅਤੇ ਸਜੀਲੇ ਕਲਾਕਾਰ ਨੂੰ ਤੁਹਾਡੇ ਰੂਬਰੂ ਕਰਦਾ। ਮੇਰੀ ਔਕਾਤ ਨਹੀਂ ਰੂਬਰੂ ਕਰਨ ਦੀ, ਬਸ ਆਪਾਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਗੱਲਾਂ ਕਰਾਂਗੇ ਉਹਨਾਂ ਦੇ ਸੰਗੀਤਕ ਸਫ਼ਰ ਦੀਆਂ, ਕਿਉਂਕਿ ਬੜਾ ਕੁਝ ਹੈ ਉਹਨਾਂ ਦੇ ਅੰਦਰ। ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ, ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਵੀ ਸਫਲ ਬਣਾਉਣੀ ਚਾਹੀਦੀ ਆ। ਛੋਟੀ ਜ਼ਬਾਨ ਦੇ ਨਾਲ ਵੱਡਾ ਨਾਮ ਲੈ ਰਿਹਾ, ਪਦਮ ਸ਼੍ਰੀ ਜਨਾਬ ਹੰਸ ਰਾਜ ਹੰਸ ਜੀ, ਹੰਸ ਭਾਜੀ, ਸਾਗਰ ਪੋਡਕਾਸਟ ਦੇ ਵਿਹੜੇ 'ਚ ਤੁਹਾਡਾ ਬਹੁਤ ਬਹੁਤ ਬਹੁਤ ਸਵਾਗਤ।
0: ਬਹੁਤ ਸ਼ੁਕਰੀਆ ਜੀ। ਸਕੂਨ ਹੈ ਦਿਲ ਕੇ ਲੀਏ ਕੁਛ ਤੋਂ ਇਹਤਮਾਮ ਕਰੂੰ,
1: ਹਾਂ
0: ਜ਼ਰਾ ਨਜ਼ਰ ਤੋਂ ਮਿਲੇ ਫਿਰ ਉਹਨੇ ਸਲਾਮ ਕਰੂੰ।
1: ਹਾਏ ਹਾਏ ਹਾਏ ਹਾਏ,
0: ਮੁਝੇ ਤੋ ਹੋਸ਼ ਨਹੀਂ, ਆਪ ਮਸ਼ਵਰਾ ਦੀਜੀਏ, ਕਹਾਂ ਸੇ ਛੇੜੂ ਫਸਾਨਾ, ਕਹਾਂ ਤਮਾਮ ਕਰੂੰ।
1: ਹਾਏ ਹਾਏ ਹਾਏ, ਫਸਾਨਾ ਭਾਜੀ ਉੱਥੋਂ ਹੀ ਮੈਂ ਚਾਹੁੰਦਾ ਛੇੜੋ, ਕਿਉਂਕਿ ਹੰਸਰਾਜ ਹੰਸ ਜੀ ਨੂੰ ਸੰਗੀਤ ਤੋਂ ਅਲੱਗ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਆਪਣੇ ਆਪ ਦੇ ਵਿੱਚ ਇੱਕ ਸੰਗੀਤ ਯੂਨੀਵਰਸਿਟੀ, ਐਸਾ ਗਾਣਾ ਜਿਹਨੂੰ ਗਾ ਗਾ ਕੇ ਲੋਕਾਂ ਨੇ ਆਪਣੀ ਜ਼ਿੰਦਗੀ ਬਣਾ ਲਈ, ਉਸ ਗਾਣੇ ਦੀ ਮੈਂ ਚਾਹੁੰਦਾ ਅੱਜ ਉਹ ਗੱਲਾਂ ਜ਼ਰੂਰ ਕੀਤੀਆਂ ਜਾਣ ਜਿਹੜੀਆਂ ਮੈਨੂੰ ਲੱਗਦਾ ਕਿ ਲੋਕਾਂ ਦੇ ਅੱਗੇ ਆਉਣੀਆਂ ਚਾਹੀਦੀਆਂ ਅਤੇ ਲੋਕ ਆਪਣੀ ਜ਼ਿੰਦਗੀ 'ਚ ਉਹਨਾਂ ਗੱਲਾਂ ਨੂੰ ਧਾਰ ਕੇ ਕੁਝ ਬਣ ਸਕਦੇ ਨੇ।
0: ਹਾਂਜੀ, ਰੱਬ ਸੋਹਣਾ ਜਦੋਂ ਮਿਹਰਬਾਨ ਹੋਵੇ ਅਤੇ ਇਹ ਜਿਹੜੀ ਸੂਖਮ ਕਲਾ ਸੰਗੀਤ ਦੀ ਇਹ ਸਮਝ ਆਉਂਦੀ ਹੈ। ਅਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਤਮੀਰ ਬਣ ਰਹੇ ਸੀ, ਮੇਰਾ ਇੰਟਰੋਡਕਸ਼ਨ ਦੇ ਰਹੇ ਸੀ, ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਸੋਚਿਆ ਕਿਸੇ ਹੋਰ ਬਾਰੇ ਗੱਲ ਕਰਨ
1: ਲੱਗੀ।
0: ਮੈਂ ਆਪਣੇ ਆਪ ਨੂੰ ਸਟੂਡੈਂਟ ਹੀ ਸਮਝਿਆ, ਹਮੇਸ਼ਾ ਵਿਦਿਆਰਥੀ ਸਮਝਿਆ ਸੰਗੀਤ ਦਾ। ਔਰ ਜਿਵੇਂ ਬਜ਼ੁਰਗਾਂ ਨੇ ਕਿਹਾ ਕਿ ਸਮੁੰਦਰ ਆ, ਉਹਨਾਂ ਨੇ ਤਾਂ ਤਾਰੀਆਂ ਵੀ ਲਾਈਆਂ, ਅਸੀਂ ਉਹ ਲੋਕ ਹਾਂ ਕਿਨਾਰੇ 'ਤੇ ਅਜੇ ਬੈਠੇ, ਜਸਟ ਇਸ ਤਲਾਸ਼ ਵਿੱਚ ਹਾਂ ਕਿ ਕਦੋਂ ਥੋੜ੍ਹਾ ਬਹੁਤਾ ਇੱਕ ਬੂੰਦ ਮਿਲੇ। ਲੇਕਿਨ ਜੋ ਵੀ ਸੀਗਾ, ਕੋਸ਼ਿਸ਼ ਕੀਤੀ ਆ। ਬਾਕੀ ਜਿੰਨੀਆਂ ਸਿਫਤਾਂ ਨੇ, ਸਭ ਤੋਂ ਪਹਿਲਾਂ ਤਾਂ ਮਾਂ ਬਾਪ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਬੰਦੇ ਨੂੰ, ਜਿਹਦੀ ਵਜ੍ਹਾ ਨਾਲ ਅਸੀਂ ਇਹ ਧਰਤੀ 'ਤੇ ਆਉਂਦੇ ਹਾਂ, ਇਸ ਦੁਨੀਆਂ ਦੇ ਦਰਸ਼ਨ ਕਰਦੇ ਹਾਂ। ਉਸ ਤੋਂ ਬਾਅਦ ਚੰਗੀ ਕਿਸਮਤ ਹੋਵੇ ਤਾਂ ਚੰਗੇ ਉਸਤਾਦ ਮਿਲ ਜਾਂਦੇ ਆ, ਫਿਰ

0: ਜੋ ਵੀ ਸਿਫਤਾਂ ਹੁੰਦੀਆਂ, ਜੋ ਵੀ ਪ੍ਰੇਜ਼ ਹੁੰਦੀ ਹੈ, ਉਹਨੂੰ ਐਟ ਡਿਸਟੈਂਸ ਹੀ ਰੱਖੋ।
1: ਜੀ
0: ਹੋਰ ਅੱਛਾ ਕਰਨ ਦਾ ਸੋਚਦੇ ਰਹੋ। ਮੇਰੀ ਇੱਦਾਂ ਹੀ ਤਲਾਸ਼ ਵਿੱਚ ਹੀ ਉਮਰ ਗੁਜ਼ਰੀ ਹੈ। ਇਸ ਦੇ ਵਿੱਚ ਨਹੀਂ ਗੁਜ਼ਰੀ ਕਿ ਮੈਂ ਖਰੇ ਕੀ ਕਰ ਛੱਡਿਆ। ਇਹ ਲੱਗਾ ਕਿ ਯਾਰ ਜੇ ਜਦੋਂ ਮੈਂ ਉਸਤਾਦਾਂ ਨੂੰ ਸੁਣਿਆ, ਵੱਡੇ ਲੋਕਾਂ ਨੂੰ ਸੁਣਿਆ, ਤਾਂ ਇਹੀ ਲੱਗਾ ਯਾਰ ਸਾਨੂੰ ਵੀ ਲੋਕ ਗਵੱਈਏ ਸਮਝਦੇ ਨੇ। ਸ਼ੁਕਰ ਹੈ ਮਾਲਕਾ ਤੇਰਾ ਕਿ ਤੂੰ ਪਰਦਾ ਬਣਾਇਆ ਹੋਇਆ, ਵਰਨਾ ਦੁਨੀਆਂ 'ਚ ਸਭ ਤੋਂ ਮੁਸ਼ਕਿਲ ਹੈ ਸੁਰ 'ਚ ਗਾਉਣਾ, ਸਭ ਤੋਂ ਮੁਸ਼ਕਿਲ। ਜਦੋਂ ਜ਼ਲਜ਼ਲਾ ਵੀ ਆਉਂਦਾ, ਅਰਥਕੁਇਕ ਆਉਂਦਾ, ਭੂਚਾਲ ਆਉਂਦਾ, ਉਦੋਂ ਬੇਸੁਰਿਆ ਹੁੰਦਾ ਜਾਂ ਬੇਤਾਲਾ ਹੁੰਦਾ ਸਿਸਟਮ। ਜਦੋਂ ਹਾਰਟ ਅਟੈਕ ਆਉਂਦਾ, ਉਦੋਂ ਬੇਤਾਲਾ ਹੀ ਹੁੰਦਾ।
1: ਜੀ
0: ਜਦੋਂ ਕਹਿੰਦੇ ਨਾ ਕਿ ਹੁਣ ਆਵਾਜ਼ ਬਦਲ ਗਈ ਹੈ, ਉਦੋਂ ਸਮਝੋ ਤੁਹਾਡਾ ਸੁਰ ਵਿਗੜ ਜਾਂਦਾ। ਜ਼ਿੰਦਗੀ ਸੁਰ ਔਰ ਲੈਅ ਦਾ ਹੀ ਨਾਮ ਹੈ। ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਸੰਗੀਤ ਹੀ ਆ, ਅਤੇ ਸ਼ੁਕਰ ਹੈ ਮਾਲਕ ਦਾ ਥੋੜ੍ਹਾ ਬਹੁਤਾ ਕੰਟਰੀਬਿਊਟ ਕਰ ਸਕੇ ਹਾਂ, ਅਤੇ ਤੁਹਾਡੀ ਮਿਹਰਬਾਨੀ ਤੁਸੀਂ ਯਾਦ ਕੀਤਾ ਸਾਗਰ ਸਾਹਿਬ।
1: ਇੱਕ ਸ਼ੇਰ ਹੈ ਕਿ ਹਮਨੇ ਗੁਜ਼ਰ ਕੇ ਦੇਖ ਲਿਆ ਰਹਿ ਗੁਜ਼ਰ ਕੇ ਆਗੇ, ਰਹਿ ਗੁਜ਼ਰ ਹੀ ਰਹਿ ਗੁਜ਼ਰ ਹੈ ਰਹਿ ਗੁਜ਼ਰ ਕੇ ਆਗੇ।
0: ਜੀ
1: ਸੰਗੀਤ ਦੇ ਵਿੱਚ ਮੰਜ਼ਿਲ ਕੀ ਹੈ?
0: ਕਿਸੇ ਸੂਫੀ ਦਰਵੇਸ਼ ਨੇ ਪੁੱਛਿਆ ਸੀ ਆਪਣੇ ਮੁਰਸ਼ਿਦ ਨੂੰ ਕਿ ਸਰਕਾਰ ਇਹ ਤਸੱਵਫ ਦਾ, ਸੂਫੀਜ਼ਮ ਦਾ, ਸੰਤ ਮਤ ਦਾ, ਗੁਰਮਤ ਦਾ, ਰੂਹਾਨੀਅਤ ਦਾ ਰਸਤੇ ਦੀ ਮੰਜ਼ਿਲ ਕੀ ਹੈ? ਉਹਨੇ ਕਿਹਾ ਬੇਟਾ ਰਸਤਾ ਹੀ ਮੰਜ਼ਿਲ ਬਣ ਜਾਂਦਾ।
1: ਹਾਏ ਹਾਏ ਹਾਏ ਹਾਏ,
0: ਜਦੋਂ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ ਨਾ, ਫਿਰ ਵੇਖਣ ਵਾਲਾ ਰਹਿੰਦਾ, ਕਿਉਂਕਿ ਤੂੰ ਮੇਰੇ ਪਾਸ ਹੋਤੇ ਹੋ ਗੋਆ, ਜਬ ਕੋਈ ਦੂਸਰਾ ਨਹੀਂ ਹੋਤਾ, ਫਿਰ ਦੂਈ ਖਤਮ ਹੋ ਜਾਂਦੀ ਹੈ, ਅਤੇ ਫਿਰ ਤੁਹਾਡਾ ਅਸਤਿਤਵ ਖਤਮ ਹੋ ਜਾਂਦਾ, ਔਰ ਸਮੁੰਦਰ 'ਚ ਮਿਲ ਕੇ ਬੂੰਦ ਦੱਸਣ ਜੋਗੀ ਵੀ ਨਹੀਂ ਰਹਿ ਜਾਂਦੀ, ਮੇਰੇ ਵੀ ਕੋਈ ਹੋ ਸੀਗਾ। ਇਸੇ ਤਰ੍ਹਾਂ ਸੰਗੀਤ ਦੇ ਵਿੱਚ ਚੱਲਦੇ ਜਾਣਾ ਹੁੰਦਾ, ਯਾਨੀ ਅਸੀਂ ਤਾਂ ਕਿਹੜੇ ਬਾਗ ਦੀ ਮੂਲੀ ਹਾਂ। ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ, ਜਦੋਂ ਉਹਨਾਂ ਦੀ ਤਬੀਅਤ ਬਹੁਤ ਨਾਸਾਜ਼ ਹੋ ਗਈ, ਉਹ ਸੈਂਚਰੀ ਦੇ ਸਭ ਤੋਂ ਵੱਡੇ ਗਵੱਈਏ ਮੰਨੇ ਗਏ ਨੇ, ਜਿਹਨਾਂ ਦਾ ਨਾਂ ਹੀ ਵੱਡੇ ਗੁਲਾਮ ਅਲੀ ਖਾਨ। ਸੋਚ ਕੇ ਦੇਖੋ
1: ਕਿਆ ਬਾਤ।
0: ਅਤੇ ਕਹਿਣ ਲੱਗੀ ਹੁਣੇ ਹੀ ਅਜੇ ਸੁਰ ਦੀ ਸਮਝ ਆਈ ਸੀ, ਆਵਾਜ਼ ਲਾਉਣਾ ਆਇਆ ਸੀ, ਹੁਣ ਅੱਲਾ ਨੇ ਬੁਲਾ ਲਿਆ। ਸੋ ਇਸ ਕਰਕੇ ਜੇ ਉਹ ਲੋਕ ਇਸ ਤਰ੍ਹਾਂ ਕਹਿੰਦੇ ਆ, ਤਾਂ ਅਸੀਂ ਤਾਂ ਬਸ ਰਾਹਗੀਰ ਆ, ਬਸ ਇੱਥੇ ਸਭ ਰਾਹਗੀਰ ਆ,
1: ਰਾਹਗੀਰ,
0: ਚਾਹੇ ਉਹ ਰੂਹਾਨੀਅਤ ਦਾ ਰਸਤਾ ਹੈ, ਚਾਹੇ ਸੰਗੀਤ ਦਾ ਰਸਤਾ ਹੈ।
1: ਜਦੋਂ ਭਾਅ ਜੀ ਟੀਨੇਜ 'ਚ ਹੁੰਦੇ ਹੋ,
0: ਹਾਂਜੀ,
1: ਕਿਹੜੀ ਆਵਾਜ਼ ਕੰਨਾਂ 'ਚ ਪੈਂਦੀ ਆ, ਜਿਹੜੀ ਆਵਾਜ਼ ਦਾ ਪਿੱਛਾ ਕਰਦਾ ਕਰਦਾ ਹੰਸ ਰਾਜ ਹੰਸ ਉਸਤਾਦ ਜਨਾਬ ਪੂਰਨ ਸ਼ਾਹ ਕੁੱਟੀ ਜੀ ਹੁਣਾਂ ਦੇ ਚਰਨਾਂ 'ਚ ਪਹੁੰਚ ਜਾਂਦੇ?
0: ਹਾਂਜੀ, ਬਿਫੋਰ ਟੀਨੇਜ ਵੀ ਮੇਰੇ ਕੰਨਾਂ 'ਚ ਜਦੋਂ ਸ਼ਊਰ ਬੰਦੇ ਨੂੰ ਆਉਂਦਾ ਨਾ, ਹੋਸ਼ ਆਉਂਦੀ ਹੈ
1: ਜੀ,
0: ਜਦੋਂ ਉਹਨੂੰ ਆਵਾਜ਼ ਜਾਂ ਕੋਈ ਵੀ ਗੱਲ ਜਾਂ ਸਾਊਂਡ ਸੁਰੀਲੀ ਲੱਗਣ ਲੱਗਦੀ ਹੈ, ਉਹ ਯਮਲਾ ਜੀ ਦੀ ਆਵਾਜ਼ ਸੀ, ਉਸਤਾਦ ਲਾਲਚੰਦ ਯਮਲਾ ਜੱਟ ਜੀ ਦੀ। ਫਿਰ ਉਸ ਤੋਂ ਬਾਅਦ ਮੇਰੇ ਗੁਰੂ ਜੀ ਨਾਲ ਮੇਲ ਹੋ ਗਿਆ, ਉਸਤਾਦ ਜੀ, ਤੁਸੀਂ ਤੁਹਾਨੂੰ ਪਤਾ ਹੀ ਹੈ ਮੇਰੇ ਉਸਤਾਦ ਜੀ
1: ਜੀ,
0: ਉਸਤਾਦਾਂ ਦੇ ਉਸਤਾਦ,
1: ਉਸਤਾਦਾਂ ਦੇ ਉਸਤਾਦ
0: ਸ਼ਾਹ ਕੋਟੀ ਸਾਹਿਬ
1: ਜੀ।
0: ਫਿਰ ਉਹਨਾਂ ਨੇ ਉਹਨਾਂ ਦੇ ਉਹ ਨਜ਼ਰ ਨਾਲ ਹੀ ਸਿਖਾ ਦਿੰਦੇ ਸੀ।
1: ਹਾਏ ਹਾਏ ਹਾਏ,
0: ਉਹ ਕਹਿੰਦੇ ਜੇ ਗਵੱਈਏ ਹੈ ਜਿੱਦਾਂ ਬੇਟਾ ਕਲਾਸਾਂ ਲਾਉਣ ਨਾਲ ਬਣਦੇ ਹੁੰਦੇ, ਅਤੇ ਅਕੈਡਮੀਆਂ ਜਗ੍ਹਾ ਜਗ੍ਹਾ ਉਹਨਾਂ ਨੂੰ ਤੁਸੀਂ ਟੀਚਰ ਨੂੰ ਪੇ ਕਰਦੇ ਆ, 40-45 ਮਿੰਟ ਜਾਂ ਘੰਟਾ ਤੁਹਾਨੂੰ ਉਹ ਸਿਖਾਉਂਦੇ ਨੇ, ਅਤੇ ਸ਼ਾਇਦ ਤੁਹਾਨੂੰ ਥਿਊਰੀ ਥੋੜ੍ਹੀ ਬਹੁਤ ਆ ਜਾਂਦੀ ਹੈ, ਲੇਕਿਨ ਗਵੱਈਏ ਨਹੀਂ ਪੈਦਾ ਹੋਏ, ਗਵੱਈਆ ਗੁਰੂ ਸ਼ਿਸ਼ ਪਰੰਪਰਾ 'ਚੋਂ ਹੀ ਪੈਦਾ ਹੋਏ ਹੈ
1: ਜੀ।
0: ਸੋ ਇਸ ਕਰਕੇ ਜਿਹੜੇ ਕਾਮਲ ਮੁਰਸ਼ਦ ਹੁੰਦੇ ਆ, ਉਹ ਨਜ਼ਰ ਨਾਲ ਹੀ ਬਖਸ਼ਿਸ਼ ਕਰ ਦਿੰਦੇ ਆ, ਪਰ ਨਜ਼ਰ ਉਹਨਾਂ ਦੀ ਕਦੋਂ ਸਵੱਲੀ ਹੋਵੇ ਇਹਦਾ ਕੋਈ ਪਤਾ ਨਹੀਂ, ਕਿੰਨੀ ਦੇਰ ਲੱਗੇਗੀ। ਬਹੁਤ ਜ਼ਿਆਦਾ ਹੀ ਬੰਦਾ ਕਾਹਲੀ 'ਚ ਹੋਵੇ, 10-12 ਸਾਲ ਦਾ ਕੋਰਸ ਹੈ
1: ਜੀ,
0: ਜੇ ਬਹੁਤ ਕਾਹਲੀ 'ਚ ਹੋਵੇ
1: ਜੀ,
0: ਜੇ ਤਹਮਲ ਮਿਜ਼ਾਜ ਨਾਲ ਸ਼ਾਂਤੀ ਨਾਲ, ਤਾਂ ਉਮਰਾਂ ਲੱਗ ਜਾਂਦੀਆਂ।
1: ਜਿੱਦਾਂ ਕਹਿੰਦੇ ਆ ਕਿ ਉਸਤਾਦ ਦੀ ਚਿੱਤਰ ਛਾਇਆ, ਉਸਤਾਦ ਦੀ ਚਰਿੱਤਰ ਛਾਇਆ, ਉਸਤਾਦ ਦੀ ਛੱਤਰ ਛਾਇਆ ਤੇ ਉਸਤਾਦ ਦੀ ਛਿੱਤਰ ਛਾਇਆ,
0: ਛਿੱਤਰ,
1: ਜੇ ਚਾਰ ਛਾਵਾਂ ਦੇ ਵਿੱਚ ਕੋਈ ਸ਼ਾਗਿਰਦ ਰਹਿ ਜਾਏ, ਮੈਂ ਅਕਸਰ ਇਹ ਗੱਲ ਬੋਲਦਾ, ਤੇ ਮੈਨੂੰ ਲੱਗਦਾ ਕਿ ਸ਼ਾਗਿਰਦ ਦੇ ਅੰਦਰ ਉਹ ਗੁਣ ਆਉਣੇ ਸ਼ੁਰੂ

0: ਹੋ ਜਾਂਦੇ ਆ।
1: ਹਾਂਜੀ ਹਾਂਜੀ, ਬਸ ਗੱਲ ਇਹ ਕਿ ਸੁਰ ਮਿਲਣੀ ਚਾਹੀਦੀ ਹੈ, ਰੂਹ ਮਿਲਣੀ ਚਾਹੀਦੀ ਹੈ, ਸੋਲ ਟੂ ਸੋਲ ਇੱਕ ਦੂਜੇ ਨਾਲ ਜਦੋਂ ਮੈਚ ਕਰ ਜਾਏ ਫ੍ਰੀਕੁਐਂਸੀ
0: ਜੀ,
1: ਕੈਮਿਸਟਰੀ, ਫਿਰ ਗੱਲ ਬਣਦੀ ਹੈ। ਉਦਾਂ ਨਹੀਂ ਬਣ। ਤੁਸੀਂ ਦੇਖਿਆ ਹੋਏਗਾ ਇੱਕੋ ਉਸਤਾਦ ਦੇ ਕਈ ਸ਼ਾਗਿਰਦ ਹੁੰਦੇ ਨੇ
0: ਜੀ,
1: ਪਰ ਕਿਸੇ ਕਿਸੇ 'ਤੇ ਕਰਮ ਹੁੰਦਾ,
0: ਕਿਸੇ ਦੀ ਗੱਲ ਬਣਦੀ ਕਿਸੇ ਦੀ ਨਹੀਂ,
1: ਫ੍ਰੀਕੁਐਂਸੀ ਮਿਲਦੀ
0: ਜੀ,
1: ਜਾਂ ਕੋਈ ਭਾਗਾਂ ਦੀ ਗੱਲ ਲਾ ਲਓ, ਅਤੇ ਜਾਂ ਫਿਰ ਇਹ ਲਾ ਲਓ ਕਿ ਇਹ ਕੰਮ ਜਿਹਨੂੰ ਮਾਲਕ ਚਾਹੇ ਉਹ ਨਹੀਂ ਦਿੰਦਾ।
0: ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਊਜਾ ਸਾਹਿਬ ਤੱਕ ਕਿੱਦਾਂ ਭਾਅ ਜੀ ਸਫ਼ਰ ਤੁਹਾਡਾ?
1: ਊਜਾ ਸਾਹਿਬ ਤੱਕ ਇੰਝ ਕਿ ਮੈਂ, ਮੇਰੇ ਦੋਸਤ ਸੀਗੇ, ਮੇਰੇ ਤੋਂ ਥੋੜ੍ਹੇ ਸੀਨੀਅਰ ਸੀ, ਲੇਕਿਨ ਬਚਪਨ ਦੇ ਮੇਰੇ ਦੋਸਤ ਸੀ, ਸਾਡੇ ਲਾਗੇ ਗਿੱਲਾਂ ਪਿੰਡ ਆ,
0: ਸਤਨਾਮ ਗਿੱਲ,
1: ਗਿੱਲਾਂ ਗਾਖਲਾ ਸੁਣਿਆ, ਸਤਨਾਮ ਗਿੱਲ ਦਾ ਨਾਮ। ਅਤੇ ਅਸੀਂ ਫਿਲਮ ਵੇਖਣ ਗਏ ਸੀ ਯਾਰਾਨਾ
0: ਜੀ,
1: ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਔਰ ਅਮਜਦ ਅਲੀ ਖਾਨ ਸਾਹਿਬ, ਅਮਜਦ ਖਾਨ ਸਾਹਿਬ ਜਿਹੜੇ ਗੱਬਰ ਸਿੰਘ ਬਣ
0: ਜੀ ਜੀ,
1: ਇੱਕ ਅਮੀਰ ਆ ਇੱਕ ਗਵੱਈਆ ਆ, ਉਹ ਗਵੱਈਏ ਨੂੰ ਕੋਈ ਸੁਣਦਾ ਨਹੀਂ, ਉਹ ਕਹਿੰਦਾ ਯਾਰ ਤੈਨੂੰ ਇੰਨਾ ਇਗਨੋਰ ਕਰਦੇ ਆ, ਮੈਂ ਤੇਰੇ ਅੰਦਰ ਦਾ ਨਾ ਕਲਾਕਾਰ ਬਾਹਰ ਕੱਢ ਕੇ ਸਾਰੇ ਜਹਾਨ ਨੂੰ ਸੁਣਾਉਣਾ, ਉਹ ਉਹਨੂੰ ਪ੍ਰਮੋਟ ਕਰਦਾ। ਇਹਦੇ ਉਹਦੇ ਜ਼ਿਹਨ 'ਚ ਗੱਲ ਵੱਸ ਗਈ
0: ਸਤਨਾਮ ਜੀ,
1: ਹਾਂ ਜਦੋਂ ਸਿਨੇਮਾ ਨਿਕਲ ਕੇ ਬਸ ਸੋਚਣਾ ਇਹਨੇ ਸ਼ੁਰੂ ਕਰਤਾ। ਫਿਰ ਉਹਨਾਂ ਨੇ ਉੱਥੇ ਐਚ ਐਮ ਵੀ ਕਿਹਾ, ਉੱਥੇ ਬਕਾਇਦਾ ਆਡੀਸ਼ਨ ਹੁੰਦੀ ਸੀ, ਉਦੋਂ ਐਲ ਪੀ ਰਿਕਾਰਡ ਬਣਦੇ ਸੀ ਜਿਹਨੂੰ ਤਾਵੇ ਕਹਿੰਦੇ ਆ, ਅਤੇ ਬੜਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਪੈਂਦਾ ਸੀ, ਅਤੇ ਮੈਨੂੰ ਨਹੀਂ ਸੀ ਪਤਾ ਅਹੁਜਾ ਸਾਹਿਬ ਦੇ ਬਾਰੇ ਵੀ ਹੋਰ ਕਿਸੇ ਬਾਰੇ ਵੀ। ਮੇਰੀ 10-15 ਸਾਲ ਇਸ ਤਰ੍ਹਾਂ ਦੀ ਸ਼ਾਗਿਰਦੀ ਰਹੀ ਕਿ ਬਾਹਰ ਦੀ ਦੁਨੀਆ ਦਾ ਮੈਨੂੰ ਪਤਾ ਹੀ ਨਹੀਂ ਸੀ। ਅਤੇ ਮੇਰੇ ਉਸਤਾਦ ਜੀ ਨੇ ਕਿਹਾ ਕਿ ਬੇਟਾ ਉੱਥੇ ਦੋ ਬੰਦੇ ਹੋਣਗੇ ਐਚ ਐਮ ਵੀ, ਇੱਕ ਸਰਦਾਰ ਕੇਸਰ ਸਿੰਘ ਨਰੂਲਾ ਸਾਹਿਬ, ਉਸ ਬਹੁਤ ਹਿੱਟ ਹੁੰਦੇ ਸੀ ਉਦੋਂ, ਹਰ ਰਿਕਾਰਡ ਉਹਨਾਂ ਦਾ ਹਿੱਟ ਹੁੰਦਾ ਜੀ। ਅਤੇ ਮੇਰੀ ਪਸੰਦੀਦਾ ਇੱਕ ਮਿਊਜ਼ਿਕ ਡਾਇਰੈਕਟਰ ਹੈ ਚਰਨਜੀਤ ਅਹੁਜਾ ਸਾਹਿਬ, ਉਹ ਉੱਠ ਰਹੇ ਆ, ਮਤਲਬ ਉਹਨਾਂ ਦੇ
0: ਕਿਆ ਬਾਤ ਹੈ ਜੀ,
1: ਹਿੱਟ ਗਾਣੇ ਕੁਛ ਆ ਗਏ ਸੀ
0: ਜੀ,
1: ਅਤੇ ਕੰਮ ਉਹਨਾਂ ਦੀ ਮਰਜ਼ੀ ਦਾ, ਉਸਤਾਦ ਜੀ ਦੀ ਮਰਜ਼ੀ ਦਾ ਕਿਵੇਂ। ਹੁਣ ਮੈਂ ਉੱਥੇ ਜ਼ਹੀਰ ਅਹਿਮਦ ਸਾਹਿਬ ਸੀਗੇ ਸਾਡੀ, ਦੋ ਹੀ ਬੰਦੇ ਬਾਹਰ ਆਏ ਉਹਨਾਂ ਦੇ ਉਹਦੇ 'ਚੋਂ ਆਫਿਸ 'ਚੋਂ
0: ਜੀ,
1: ਸਟੂਡੀਓ ਹੁੰਦਾ ਸੀ ਐਚ ਐਮ ਵੀ ਦਾ, ਦਰਿਆਗੰਜ ਦੀਆਂ ਜਦੋਂ ਪੌੜੀਆਂ ਮੈਂ ਚੜ੍ਹ ਰਿਹਾ ਸਟੂਡੀਓ ਦੀਆਂ ਐਚ ਐਮ ਵੀ ਦੀਆਂ, ਤੁਸੀਂ ਦੇਖ ਲਓ ਕਿ ਜਿੱਦਾਂ ਸੁਰਗਾਪੁਰੀ ਨੂੰ ਹੀ ਕੋਈ ਜਾ ਰਿਹਾ। ਅਤੇ ਫਿਰ ਉਹਨਾਂ ਨੇ ਬ੍ਰੇਕ ਦੇ ਟਾਈਮ, ਬ੍ਰੇਕ ਜਦੋਂ ਹੋਈ ਅਤੇ ਮੈਨੂੰ ਸੁਣਿਆ, ਅਤੇ ਜ਼ਹੀਰ ਸਾਹਿਬ ਨੇ ਕੁਦਰਤੀ ਕਹਿਤਾ ਕਿ ਇਹ ਜਿੱਦਾਂ ਦਾ ਗਾਉਂਦਾ ਹੈ ਨਾ, ਇਹਨੂੰ ਅਹੁਜਾ ਸਾਹਿਬ ਦਾ ਮਿਊਜ਼ਿਕ ਠੀਕ ਰਹੇਗਾ।
0: ਕਿਆ ਬਾਤ!
1: ਸੋ ਇਸ ਤਰ੍ਹਾਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ। ਫਿਰ ਉਹਨਾਂ ਨੇ ਰਿਕਾਰਡ
0: ਕੀ ਰਿਸਪੋਂਸ ਰਿਹਾ ਟੇਪ ਦਾ ਉਦੋਂ, ਕਿਉਂਕਿ ਤੁਹਾਡਾ ਵੀ ਪਹਿਲਾ ਐਕਸਪੀਰੀਅੰਸ ਸੀਗਾ?
1: ਹਾਂਜੀ,
0: ਰਿਕਾਰਡਿੰਗ ਦਾ
1: ਮੇਰਾ ਗਾਣਾ ਨਵੀਂ ਥੋੜ੍ਹਾ ਹੋਰ ਹਿਸਾਬ ਦਾ ਸੀ
0: ਜੀ,
1: ਜਿਹੜਾ ਆਵਾਮੀ ਗਾਣਾ ਨਹੀਂ ਸੀ, ਸਾਰੇ ਸੂਫਿਆਨਾ ਅਤੇ ਫੋਕ ਸੀਗਾ, ਕੋਈ ਵੀ ਐਸਾ ਗਾਣਾ ਉਹਦੇ 'ਚ ਨਹੀਂ ਸੀਗਾ ਜਿਹੜਾ ਓਕੇਜਨਲੀ ਚੱਲਦਾ, ਵਿਆਹਾਂ ਸ਼ਾਦੀਆਂ 'ਤੇ, ਕੜਮਾਈਆਂ 'ਤੇ, ਮੰਗਣਿਆਂ 'ਤੇ, ਐਸਾ ਨਹੀਂ ਸੀਗਾ। ਲੇਕਿਨ ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਸੀ, ਉਹਦਾ ਪ੍ਰੋਗਰਾਮ ਕੋਈ ਵੀ ਨਹੀਂ ਸੀ ਆਉਂਦਾ ਉਹਦੇ ਤੋਂ, ਕਿਉਂਕਿ ਉਹਦੇ ਵਿੱਚ ਗਾਣੇ ਇਸ ਕਿਸਮ ਦੇ ਸੀ,
0: ਕਮਰਸ਼ੀਅਲ ਗਾਣੇ ਨਹੀਂ ਸੀਗੇ,
1: ਲੋਕੀ ਨਹੀਂ ਕਮਰਸ਼ੀਅਲ ਸੀਗੇ, ਲੇਕਿਨ ਵਿਆਹਾਂ 'ਤੇ ਹੁਣ
0: ਓਕੇਜਨਲੀ ਨਹੀਂ ਸੀਗੇ,
1: ਜਿਹੜਾ ਵਿਆਹਾਂ 'ਤੇ ਬਗਾਉਂਦਾ ਉਹ ਤਾਂ ਉਹਦੇ 'ਚ ਤਾਂ ਆਉਂਦਾ ਨਾ, ਮੇਰੇ ਵੀਰ ਦਾ ਵਿਆਹ, ਮੈਨੂੰ ਗੋਡੇ ਗੋਡੇ ਚਾਹ, ਹੈ ਨਾ, ਜਾਂ ਲੰਬੜਾਂ ਦੀ ਨੋਹ ਨੱਚਦੀ,
0: ਹੈ
1: ਨਾ, ਹੈ ਨਾ, ਜਾਂ ਹੋਕੇ ਹਾਕੇ ਅਸੀਂ ਵੀ ਬਾਅਦ 'ਚ ਗਾਏ ਜਾਂ ਕੋਕੇ ਵੀ ਗਾਏ, ਉਹਦੇ ਵਿੱਚ ਗਾਣੇ ਸੀਗੇ ਕਿ ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਹੁਣ ਮਾਰ ਖਾਣੀ ਸੀ ਮੈਂ ਉੱਥੇ, ਜੇ ਮੈਨੂੰ ਕੋਈ ਬੁਲਾ ਵੀ ਲੈਂਦਾ ਤਾਂ ਉਹਨਾਂ ਨੇ ਕਹਿਣਾ ਇਹ ਕੀ ਗਾਉਣ ਲੱਗ ਪਿਆ। ਉਹਦੇ ਵਿੱਚ ਹੁਣ ਮੈਨੂੰ ਵਿਆਹ 'ਤੇ ਫਰਜ਼ ਕਰ ਲਓ ਬੁਲਾ ਲਿਆ, ਗਾਣਾ ਸੀਗਾ ਡੋਲੀ ਵਿੱਚ ਬਹਿ ਗਈ ਹੀਰੇ, ਦਿਲੋਂ ਭੁਲਾ ਕੇ ਮੈਨੂੰ, ਭੁੱਲਦਾ ਨਹੀਂ ਚੇਤਾ ਤੇਰੇ ਪਿਆਰ ਦਾ, ਰਾਂਝਾ ਰੋ ਰੋ ਕਰ ਲਾਵੇ। ਅਤੇ ਇਹ ਗਾਣਿਆਂ ਨੂੰ ਕੌਣ ਸੁਣਦਾ ਸੀ? ਸੱਸੀ ਸੁੱਤੀ ਨਾਲ ਪਾ ਗਿਓ ਜੁਦਾਈ ਭੰਨਣਾ, ਇੱਕ ਗਾਣਾ ਸੀ ਉਹ ਮੈਂ ਜਦੋਂ ਗਾਉਂਦਾ ਸੀ ਅਤੇ ਸਾਈਂ ਜੀ ਨਕੋਦਰ ਵਾਲੇ, ਉਹ ਕਹਿਣਾ ਬਸ ਬੰਦ ਕਰ ਦੇ ਇੱਕ ਅੰਤਰਾ ਸੁਣਨਾ, ਉਹ ਸੀ ਨਾ ਤੂੰ ਰੱਬ ਸਾਡਾ ਨਾ ਅਸੀਂ ਬੰਦੇ ਤੇਰੇ, ਤੇਰੇ ਮਾਰਿਆ ਮੂਲ ਨਾ ਮਰਦੇ, ਜਿਸ ਜੰਨਤ ਦਾ ਮਾਣ

0: ਕਰਦਾ ਉਸ ਜੰਨਤ ਮੂਲ ਨਾ ਵੜ ਦੇ, ਫੜ ਕੇ ਪੱਲਾ ਸੋਹਣੇ ਯਾਰ ਵਾਲਾ ਸਿੱਧੇ ਜਾ ਬਹਿਸ਼ਤੀ ਵੜ ਦੇ। ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਤੂੰ ਵੀ ਤੇ ਰੱਬਾ ਯਾਰ ਰੱਖਿਆ। ਅਸਾਂ ਪੁੱਛਿਆ ਕਿ ਹੁਣ ਰੱਬ ਦਾ ਕਿਹੜਾ ਯਾਰ ਸੀ? ਉਹਨਾਂ ਨੇ ਕਿਹਾ, ਅਵਲ ਹਮਦ ਖੁਦਾ ਦਾ ਵਿਰਦ ਕੀਜਾ, ਇਸ਼ਕ ਕੀਤਾ ਸੋ ਜੱਗ ਦਾ ਮੂਲ ਮੀਆਂ, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ। ਠੀਕ ਹੈ
1: ਜੀ,
0: ਉਹਦੇ ਇਸ਼ਕ 'ਚ ਕਾਇਨਾਤ ਰਚਾਏਗੀ ਸਰਕਾਰਾਂ ਦੇ। ਅਤੇ ਫਿਰ ਜਦੋਂ ਮੈਂ ਗਾਉਣਾ, ਮੇਰੇ ਯਾਰ ਦਾ ਵਿਛੋੜਾ ਕਾਹਨੂੰ ਪਾਇਆ, ਮਨ ਜਦੋਂ ਮੈਂ ਕਹਿਣਾ ਨਾ ਮਜਨੂੰ, ਲੈਲਾ ਲੈਲਾ ਪਿਆ ਸੀ ਪਕਾਰ ਦਾ, ਉਹ 'ਚ ਆਵਾਜ਼ ਵੀ ਲਾਉਂਦਾ ਸੀ ਲੈਲਾ ਲੈਲਾ, ਸਾਈਂ ਜੀ ਨੇ ਕਹਿਣਾ ਬਸ ਅੱਗ ਨਿਕਲਦੀ ਇਹਦੇ 'ਚ। ਸੋ ਉਹ ਗਾਣੇ ਹਿੱਟ ਹੋ ਗਏ ਸੀ
1: ਜੀ,
0: ਅਤੇ ਉਹਦਾ ਪ੍ਰੋਗਰਾਮ ਮਹਾਰਾਜ ਦੀ ਕਿਰਪਾ ਨਾਲ ਕੋਈ ਨਹੀਂ ਮਿਲਿਆ ਸਾਨੂੰ।
1: ਅੱਛਾ, ਇੱਕ ਸਮਾਂ ਇੱਦਾਂ ਦਾ ਵੀ ਆਇਆ ਕਿ ਊਜਾ ਸਾਹਿਬ ਨੇ ਆਪ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ, ਫਿਰ ਮੈਂ ਹੰਸ ਨੂੰ ਕਿਹਾ ਕਿ ਹੁਣ ਆਪਣੇ ਮਿਲ ਨਹੀਂ ਰਹੀ ਸਰ, ਆਪਣੇ ਕੀ ਕਹਿੰਦੇ ਹੁੰਦੇ, ਆਪਣੇ ਗ੍ਰਹਿ ਨਹੀਂ ਮਿਲ ਰਹੇ।
0: ਹਾਂਜੀ,
1: ਕਿ ਆਹ ਆਖਰੀ ਗਾਣਾ ਤੇਰਾ ਕਰਨਾ ਜਾਂ ਆਖਰੀ ਟੇਪ ਤੇਰੀ ਕਰਨੀ ਹੈ, ਤੋਂ ਬਾਅਦ ਫਿਰ ਨਹੀਂ ਤਾਂ ਆਪਾਂ ਕੰਮ ਨਹੀਂ ਕਰਨਾ। ਫਿਰ ਉਸ ਵੇਲੇ ਇੱਕ ਟੇਪ ਆ ਜਾਂਦੀ ਆ ਆਸ਼ਿਕਾਂ ਦੀ ਕਾਹਦੀ ਜ਼ਿੰਦਗੀ,
0: ਬਲਦੇਵ ਜੀ ਨੇ ਉਹ ਕੀਤੀ ਸੀ
1: ਜੀ
0: ਮੇਰੇ ਭਾਈ।
1: ਉਹਦਾ ਫਿਰ ਕਿੱਦਾਂ ਭਾਜੀ ਸਵਾਬ ਬਣਿਆ?
0: ਕਿਉਂਕਿ ਮੇਰੇ ਭਾਈ ਨੇ, ਮੈਂ ਉਦੋਂ ਵਲੈਤ ਚਲ ਜਾਂਦਾ ਸੀ, ਟਿਕਟ ਟੁਕਟ ਕਿਸੇ ਕੋਈ ਮੈਨੂੰ ਮਿਹਰਬਾਨ ਭੇਜ ਦਿੰਦੇ ਸੀ
1: ਜੀ,
0: ਭਾਜੀ ਜੋਰਾਵਰ ਸਿੰਘ ਜੀ ਹੁਣਾਂ ਨੇ ਟਿਕਟ ਭੇਜਤੀ, ਤੇ ਉੱਥੋਂ ਫਿਰ ਬਲਦੇਵ ਜੀ ਨਾਲ ਯਾਰੀ ਪੈ ਗਈ। ਉਹ ਵੀ ਮਸਤ, ਅਸੀਂ ਵੀ ਟਿੰਡ ਫੋੜੀ ਚੁੱਕ ਕੇ ਤੁਰ ਪੈਂਦਾ ਸੀ ਵਲੈਤ ਨੂੰ
1: ਜੀ।
0: ਉਦੋਂ ਹਫ਼ਤਿਆਂ ਹਫ਼ਤਿਆਂ ਦਿਨਾਂ ਦੀ ਨਹੀਂ ਸੀ ਗੱਲ, ਮਹੀਨਿਆਂ ਬੱਧੀ ਸਾਲਾਂ ਬੱਧੀ ਰਹੀਦਾ ਸੀ। ਫਿਰਦੇ ਤੁਰਦੇ ਅਸੀਂ ਟੇਪ ਬਣਾ ਲਈ, ਉਹ ਆਸ਼ਕਾਂ ਦੀ ਕਾਹਦੀ ਜ਼ਿੰਦਗੀ ਪਹਿਲਾਂ ਹਿੱਟ ਹੋ ਗਿਆ, ਨਾਲ ਹੀ ਫਿਰ ਹੂਜਾ ਸਾਹਿਬ ਦਾ ਗਾਣਾ ਸੀਗਾ, ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਉਹ ਵੀ ਹਿੱਟ ਹੋ ਗਿਆ। ਤੇ ਚਲੋ, ਦਾਣਾ ਪੱਕਾ, ਰੋਜ਼ੀ ਰੋਟੀ ਸਾਨੂੰ ਗਰੀਬਾਂ ਨੂੰ ਵੀ ਮਿਲਣ ਲੱਗ ਪਈ।
1: ਵਾਹ ਵਾਹ ਭਾਈ, ਸੁਰ ਤੇ ਕਿਸੇ ਦੀ ਮਲਕੀਅਤ ਤਾਂ ਹੈ ਨਹੀਂ।
0: ਹਾਂਜੀ,
1: ਕੋਈ ਦੁਨੀਆਂ ਵਿੱਚ ਇੱਦਾਂ ਦਾ ਬੰਦਾ ਵੀ ਨਹੀਂ ਜਿਹੜਾ ਕਹਿ ਦੇ ਕਿ ਮੈਂ ਕਦੇ ਬੇਸੁਰ ਹੁੰਦਾ ਨਹੀਂ। ਹਰ ਬੰਦਾ ਸਟੇਜ ਤੇ ਬੇਸੁਰ ਹੋ ਜਾਂਦਾ, ਲਾਈਵ ਸਟੇਜ ਕਿਸੇ ਦੀ ਵੀ।
0: ਮੈਂ ਕਿਹਾ ਜੀ, ਵੱਡੇ ਖਾਨ ਸਾਹਿਬ ਨੂੰ ਕਹਿੰਦੇ ਸੁਣਿਆ, ਰਿਕਾਰਡਿੰਗ ਤੁਹਾਨੂੰ ਸੁਣਾਵਾਂਗਾ ਕਿ ਲੈ ਔਰ ਸੁਰ ਪੇ ਕਿਸੀ ਕਾ ਕੰਟਰੋਲ ਨਹੀਂ ਹੈ।
1: ਲੈ ਔਰ ਸੁਰ ਪੇ ਕਿਸੀ ਕਾ ਕੰਟਰੋਲ,
0: ਮੈਂ ਉਹਨਾਂ ਦੀ ਮਿਸਾਲ ਦੇ ਰਿਹਾ ਜਿਨ੍ਹਾਂ ਦੀ ਗੁਲਾਮ ਸੀਗੇ। ਰਾਗ ਕਹਿੰਦੇ ਸੀ ਅੱਜ ਮੈਨੂੰ ਗਾ ਦਿਓ ਅਮਰ ਹੋ ਜਾਵਾਂਗਾ ਮੈਂ, ਉਲਟ ਰਾਗ।
1: ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੰਸ ਜੀ ਕਿਤੇ ਸੁਰ ਛੱਡਦੇ ਵੀ ਹੋਣਗੇ
0: ਜੀ ਬਹੁਤ,
1: ਪਰ ਲੋਕਾਂ ਦੇ ਉੱਤੇ ਫਤੂਰ ਏਦਾਂ ਚੜਿਆ ਹੋਇਆ, ਲੋਕੀ ਨੱਚ ਰਹੇ, ਉਹ ਕਿਹੜੀ ਚੀਜ਼ ਹੰਸ ਰਾਜ ਦੇ ਵਿੱਚ ਆ ਜਿਹੜੀ ਉਹ ਨਸ਼ਾ ਕਰ ਰਹੀ ਹੈ ਲੋਕਾਂ ਨੂੰ, ਮਸਤੀ ਦੇ ਰਹੀ ਆ? ਬੇਸ਼ੱਕ ਉਹ ਕਵਾਲੀ ਗਾਵੇ, ਬੇਸ਼ੱਕ ਉਹ ਬੀਟ ਸੌਂਗ ਗਾ ਦੇ, ਬੇਸ਼ੱਕ ਉਹ ਬੇਸ਼ੱਕ ਸ਼ਬਦ ਕੀਰਤਨ ਗਾ ਦੇ, ਕੁਛ ਵੀ ਗਾ ਦੇ, ਲੋਕਾਂ ਤੇ ਰੰਗ ਪੂਰਾ ਚੜਿਆ ਹੈ, ਉਹ ਕਿਹੜੀ ਚੀਜ਼ ਹੰਸ ਰਾਜ ਦੇ ਅੰਦਰ?
0: ਉਹ ਇਹ ਚੀਜ਼ ਹੈ ਕਿ ਜਿਹਨਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ, ਅਸੀਂ ਕੀ ਹਾਂ? ਉਹ ਤਾਂ ਖਸਮ ਨੂੰ ਕ੍ਰੈਡਿਟ ਜਾਂਦਾ, ਜਿਨ੍ਹਾਂ ਮੰਦੀਆਂ ਦੇ ਸਿਰ ਤੇ ਖਸਮ ਚੰਗੇ, ਉਹ ਤਾਂ ਮੰਦੀਆਂ ਵੀ ਜਾਣੋ ਚੰਗੀਆਂ ਨੇ। ਇੱਕ ਸੰਗੀਆਂ ਸੰਗ ਨਾਲ ਨਾ ਮੂਲ ਰਲੀਆਂ, ਰਲੀਆਂ ਸੋ ਜੋ ਮੂਲ ਨਾ ਸੰਗੀਆਂ ਨੇ। ਇੱਕ ਪਾਕ ਪੀਆ ਦੀ ਸੇਜ ਮਾਨਣ, ਇੱਕ ਮੁਰਸ਼ਦ ਬਿਨਾਂ ਸਿਰਾਂ ਤੋਂ ਨੰਗੀਆਂ ਨੇ। ਜਦੋਂ ਪੀਰ ਮਿਹਰਬਾਨ ਹੋਵੇ, ਮੂੰਹੋਂ ਮਿਲਣ ਮੁਰਾਦਾਂ
1: ਮੰਗੀਆਂ ਨੇ,
0: ਇਹ ਤਾਂ ਕਰਮ ਆ। ਮੈਂ ਤਾਂ ਤੁਹਾਨੂੰ ਕਿਹਾ ਕਿ ਇਹ ਸ਼ੁਕਰ ਹੈ ਦਾਤੇ ਦਾ ਕਿ ਸਾਨੂੰ ਵੀ ਲੋਕ ਗਵਈਏ ਸਮਝਦੇ ਨੇ। ਪਰ ਮੈਂ ਜਦੋਂ ਓਨੈਸਟਲੀ ਆਪ ਬਿਨਾਂ ਕੁੰਡੀ ਲਾ ਕੇ ਜਾਂ ਵੈਸੇ ਇਕੱਲਾ ਘਰ ਹੋਣਾ ਜਾਂ ਵਾਜੇ 'ਤੇ ਬੈਠਦਾ, ਕੋਈ ਹੋਰ ਨਾ ਹੋਵੇ, ਅਤੇ ਮੈਂ ਕਹਿੰਦਾ ਸ਼ੁਕਰ ਹੈ ਦਾਤਿਆ, ਤੈਨੂੰ ਵੀ ਗਵਈਆ ਸਮਝੀ ਜਾਂਦੇ। ਹੰਸ ਰਾਜਨਸ,
1: ਵਾਹ ਵਾਹ। ਇੱਕ ਨਾ ਮੈਂ ਰਾਜਨ ਸਾਜਨ ਮਿਸ਼ਰਾ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨੇ ਇੱਕ ਬੜੀ ਕਮਾਲ ਦੀ ਗੱਲ ਕਹੀ। ਉਹਨੇ ਕਿਹਾ ਕਿ ਸੁਰ ਕਦੇ ਕਦੇ ਨਾ ਤਰਬੀਅਤ ਹੈ ਸੁਰ ਦੀ, ਕਦੇ ਕਦੇ ਗੁੱਸੇ ਵੀ ਹੋ ਜਾਂਦੇ ਆ।
0: ਹੁਣ ਗੁੱਸੇ ਬਹੁਤ ਹੁੰਦੇ ਆ, ਨਾਜ਼ਾਂ ਵਾਲਾ ਮਹਿਬੂਬ ਆਏ, ਬਹੁਤ ਮੁਸ਼ਕਿਲ ਨਾਲ ਮਨਾਉਣਾ ਪੈਂਦਾ। ਇੱਕ ਦਿਨ ਰਿਆਜ਼ ਨਾ ਕਰੋ, 21 ਦਿਨ ਲਈ ਰੁੱਸ ਜਾਂਦਾ।
1: ਜਦੋਂ ਸਿਆਸਤ ਦੇ ਦੌਰ 'ਚ ਨਿਕਲੇ,
0: ਹਾਂਜੀ,
1: ਆਪਾਂ ਕੋਈ ਸਿਆਸਤੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਇਹ ਸਿਰਫ ਸੰਗੀਤ ਨਾਲ ਰਿਲੇਟਡ ਹੀ ਰੱਖਣੀ ਚਾਹੁੰਦਾ
0: ਜੀ।
1: ਜੋ ਸਿਆਸਤ ਦੇ ਦੌਰ 'ਚ ਚਲੇ ਗਏ, ਉਦੋਂ ਕਦੇ ਹਾਰਮੋਨੀਅਮ ਤੇ ਬੈਠੇ ਮਹਿਸੂਸ ਹੋਇਆ ਕਿ ਗੁੱਸੇ ਹੋਏ ਆ?
0: ਮੇਰਾ ਸੰਗੀਤ ਜ਼ਿੰਦਗੀ ਰਹੀ ਆ, ਸੰਗੀਤ ਨਾਲ ਹੀ ਮੇਰੇ ਸਾਹ ਚੱਲੇ ਆ। ਜਿਹੜੇ ਲੋਕ ਮੈਨੂੰ ਜਾਣਦੇ ਆ ਨਾ, MP ਵਗੈਰਾ, ਮਿਨਿਸਟਰ ਵਗੈਰਾ, ਜਿਨ੍ਹਾਂ ਦੇ ਨਾਲ ਮੈਂ ਪਾਰਲੀਮੈਂਟ 'ਚ ਬਹਿੰਦਾ ਸੀ, ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਰੈਲੀ ਹੋਵੇ ਜਾਂ ਕਿਤੇ ਹੋਰ ਹੋਵੇ ਬੈਠਾ, ਜੇ ਤਾਂ ਕੋਈ ਬਹੁਤ ਇੰਪੋਰਟੈਂਟ ਗੱਲ ਹੈ, ਗਰੀਬਾਂ ਦੇ ਭਰੇ ਲਈ ਆ, ਸਮਾਜ ਦੇ ਭਲੇ ਲਈ, ਤਾਂ ਮੈਂ ਸੁਣਦਾ ਸੀ ਬੜੇ ਗੌਰ ਨਾਲ। ਅਤੇ ਜੇ ਆਪਸ ਵਿੱਚ ਬਹਿਸ ਵਸਾਈਆ, ਲਾਊਡਨੈਸ ਆ, ਫਿਰ ਹੈੱਡਫੋਨ ਲੱਗਾ ਹੁੰਦਾ ਸੀ, ਰਾਗ ਦਰਬਾਰੀ ਲੱਗਾ, ਬੈਰਾਗੀ ਲੱਗਾ ਹੋਇਆ,
1: ਉਹ ਸੁਣਦੇ
0: ਦੋ ਦੋ

0: ਸੋਸਾਇਟੀ ਦਾ ਰਾਗ ਉਸਤਾਦ ਨਜ਼ਾਕ ਸਲਾਮਤ ਸਾਹਿਬ ਨੂੰ ਸੁਣੀਦਾ ਸੀ। ਆਪਾਂ ਕੀ ਲੈਣਾ ਦੇਣਾ।
1: ਵਾਹ ਵਾਹ ਵਾਹ।
0: ਉਹ ਤਾਂ ਕਹਿੰਦੇ ਨਾ, ਇਹ ਵੀ ਭਾਗਾਂ 'ਚ ਸੀਗਾ, ਕਹਿੰਦਾ ਦੁਨੀਆ ਮੇਂ ਰਹਿਤੇ ਹੈ ਤਲਬਕਾਰ ਨਹੀਂ ਹੈ ਹਮ, ਬਾਜ਼ਾਰ ਸੇ ਗੁਜ਼ਰੇ ਹੈ ਖਰੀਦਾਰ ਨਹੀਂ ਹੈ ਹਮ।
1: ਵਾਹ ਵਾਹ ਵਾਹ।
0: ਉਹ ਬਸ ਪਰਾਲਬਤ ਸੀ ਪੂਰੀ ਕੀਤੀ। ਫਿਰ ਹੁਣ ਦੇਖ ਲਓ, ਸਾਲ ਡੇਢ ਸਾਲ ਹੋ ਗਿਆ, ਮੈਨੂੰ ਨਾ ਹੀ ਭੁੱਲ ਗਿਆ। ਇੱਕ ਬਹੁਤੇ ਵਜ਼ੀਰਾਂ ਦੇ, ਅਮੀਰਾਂ ਦੇ, ਐਮ ਪੀ ਵਗੈਰਾ ਦੇ, ਉਹ ਮੈਂ ਇੱਕ ਦਿਨ ਮੈਨੂੰ ਕੋਈ ਪੁੱਛਦਾ ਸੀ ਅਤੇ ਮੇਰੇ ਜ਼ਿਹਨ 'ਤੇ ਜ਼ੋਰ ਦੇ ਕੇ ਯਾਦ ਕਰ ਰਹੀ ਆ, ਉਹਦਾ ਨਾਂ ਕੀ ਸੀ ਫਲਾਂ ਮਿਨਿਸਟਰ ਦਾ। ਮੇਰਾ ਖਿਆਲ ਇੱਦਾਂ ਦਾ ਯਕਸੋਈ ਹੋ ਜਾਂਦਾ ਕਿ ਫਿਰ ਜਿੱਧਰ ਤੁਰਦਾ ਪੂਰੇ ਦਾ ਪੂਰਾ ਹੀ। ਜਦੋਂ ਉੱਧਰ ਸੀ ਧਿਆਨ, ਫਿਰ ਮੈਨੂੰ ਹੋਰ ਕਈ ਬਹੁਤ ਕੁਛ ਭੁੱਲਿਆ ਹੋਇਆ ਸੀ।
1: ਵਾਹ ਵਾਹ।
0: ਇਹ ਸ਼ੁਕਰ ਆ ਸਿਆਸਤ ਵਿੱਚ ਜਦੋਂ ਆ ਜਾਂਦੇ ਹਾਂ, ਆਪਾਂ ਤਾਂ ਨੋਰਮਲ ਬੰਦੇ ਹਾਂ ਨਾ, ਕੋਈ ਅਸੀਂ ਉਹ ਤਾਂ ਹੈ ਨਹੀਂ ਗੇ ਲਾਈਟ ਐਂਡ
1: ਜੀ।
0: ਇਹਦੇ ਵਿੱਚ ਤਾਂ ਸਾਧੂ ਸੰਤਾਂ 'ਤੇ ਵੀ ਇਲਜ਼ਾਮ ਲੱਗ ਜਾਂਦੇ ਆ ਜੋ ਸਿਆਸਤ 'ਤੇ ਆਉਂਦਾ। ਪਰ ਮੈਂ ਰੱਬ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਯਾ ਰੱਬਾ, ਦੋ ਇਲਜ਼ਾਮ ਲੱਗਦੇ ਆ, ਜਾਂ ਕਰਪਸ਼ਨ ਦਾ ਅਤੇ ਜਾਂ ਕਰੈਕਟਰ ਦਾ। ਸਾਗਰ ਸਾਹਿਬ, ਸ਼ੁਕਰ ਹੈ ਉਹਦਾ ਅਜ਼ਾਬ ਦਾ, ਇਹਦੇ 'ਚ ਮੇਰੀ ਕੋਈ ਵਡਿਆਈ ਨਹੀਂ। ਮੈਂ ਵੇਖ ਲਓ ਛੱਡ ਵੀ ਦਿੱਤੀ ਸਿਆਸਤ, ਲੇਕਿਨ ਇਹ ਦੋਨੇ ਦਾਗਾਂ ਤੋਂ ਬਚਾ ਤਿਆ ਰੱਬ ਨੇ। ਬਸ ਇਹਨਾਂ ਦੋ 'ਚੋਂ ਇੱਕ ਤਾਂ ਲੱਗਦਾ ਹੀ ਲੱਗਦਾ, ਜਿੰਨਾ ਮਰਜ਼ੀ ਹੋਵੇ ਬੰਦਾ ਪਾਕ ਸਾਫ ਜੀ। ਮੇਰੀ ਰੱਤੀ ਤਰਸ ਕੀਤਾ। ਦੇਖੋ 10-15 ਸਾਲ ਬਹੁਤ ਹੁੰਦੇ।
1: ਸਿਆਸਤ ਦਾ ਦੌਰ ਤੁਹਾਡਾ ਛੋਟਾ ਸੀ, ਸੰਗੀਤ ਦਾ ਦੌਰ ਤਾਂ ਇੰਨਾ ਵੱਡਾ ਸੀ, ਉਦੋਂ ਵੀ ਨਹੀਂ ਲੱਗੇ ਇਹ ਚੀਜ਼ਾਂ।
0: ਬਸ
1: ਇਹ ਤੁਹਾਡੀ ਤਰਬੀਅਤ ਹੈ, ਤੁਹਾਡੀ ਆਪਣੀ ਰੂਹ ਹੀ ਇੱਦਾਂ ਦੀ ਹੈ।
0: ਤਰਬੀਅਤ ਨੇ ਮੇਰਾ ਰੱਬ ਸੋਹਣਾ ਮੈਨੂੰ ਬਚਾ ਲੈਂਦਾ ਹੈ। ਇਹ ਦੋਨੇ ਚੀਜ਼ਾਂ, ਜਿਹੜਾ ਪੈਸਾ ਆ ਜਾਂ ਦੁਨਿਆਵੀ ਹੁਸਨ ਹੈ, ਇਹ ਮਾਲ ਦਾ ਬੰਦੇ ਨੂੰ ਢਾ ਲੈਂਦਾ, ਅਤੇ ਜੇ ਇਹਦੇ ਤੋਂ ਨਫਸ ਤੋਂ ਬਚਾ ਲਵੇ ਤਾਂ ਫਿਰ ਉਹਨੂੰ ਮਾਲਕ ਦੀ ਕਿਰਪਾ।
1: ਇੱਕ ਭਰਿਆ ਹੋਇਆ ਘਰ ਆ, ਇੱਕ ਘਰ ਦੇ ਬਾਹਰ ਚੋਂ ਹੰਸਰਾ ਜੀ ਗੁਜ਼ਰ ਰਹੇ ਆ, ਨਾਗਿਨ ਫਿਲਮ ਦੀ ਪ੍ਰਮੋਸ਼ਨ ਲਈ ਸੰਜੇ ਉਹਨਾਂ ਦੇ ਫਾਦਰ ਸਾਹਿਬ ਆਏ ਹੋਏ ਆ, ਰੀਨਾ ਰਾਏ ਆਈ ਹੋਈ ਆ, ਹੰਸਰਾ ਜੀ ਦੇ ਵੀ ਡੰਡਾ ਵੱਜ ਜਾਂਦਾ।
0: ਹਾਂ, ਵੱਜਦਾ ਵੇਖਿਆ ਸੀ, ਮੇਰੇ ਵੱਜਦਾ ਵੇਖਿਆ ਸੀ ਮੈਂ ਕਿਸੇ ਦੇ ਡੰਡਾ
1: ਜੀ,
0: ਮੇਰਾ ਬਚਾਅ ਹੀ ਸੀ,
1: ਤੁਹਾਡਾ ਬਚਾਅ ਹੋ ਗਿਆ।
0: ਹਾਂਜੀ,
1: ਥੋੜੇ ਦਿਨ ਪਹਿਲਾਂ ਇਸੇ ਸਟੂਡੀਓ ਦੇ ਵਿੱਚ ਸਲੀਮ ਜੀ ਬੈਠੇ ਸੀ, ਸੁਰ ਦੀ ਤਾਕਤ ਦੀ ਗੱਲ ਚੱਲ ਰਹੀ ਸੀ, ਮੈਂ ਕਿਹਾ ਵੀ ਸੁਰ ਦੀ ਤਾਕਤ ਹੀ ਹੈ ਕਿ ਉਹ ਉੱਥੋਂ ਗੁਜ਼ਰੇ। ਉਹਨੇ ਕਿਹਾ ਯਾ ਰੱਬਾ, ਵੀ ਲੱਠੀ ਲਾਠੀਆਂ ਇਹਨਾਂ ਦੇ ਵੱਜ ਰਹੀਆਂ, ਜਾਂ ਤੇ ਜੇ ਕਿਤੇ ਇੱਥੇ ਮੈਂ ਲੱਠੀ ਖਾ ਵੀ ਲੈਂਦਾ, ਜੇ ਇੱਥੇ
0: ਮੈਂ ਖਾ ਸਕਦਾ ਜੇ
1: ਲਤਾ ਜੀ ਆਏ ਹੋਣ।
0: ਮੈਨੂੰ ਐਕਟਰਾਂ ਉਕਟਰਾਂ ਦਾ ਬੜਾ ਪਤਾ ਹੀ ਨਹੀਂ ਸੀ ਉਦੋਂ। ਉਦਾਂ ਮੈਂ ਵੇਖਿਆ ਭੀੜ ਲੱਗੀ ਸੀ, ਮੈਂ ਕਿਹਾ ਕੌਣ ਆਇਆ, ਕਹਿੰਦੇ ਨਾਗਣ ਫਿਲਮ ਆਈ ਹੈ
1: ਜੀ,
0: ਉਹਦੇ 'ਚ
1: ਸੁਨੀਲ ਦੱਤ ਜੀ
0: ਮਲਟੀ ਸਟਾਰ ਆ
1: ਜੀ,
0: ਦੱਤ ਸਾਹਿਬ, ਸੁਨੀਲ ਦੱਤ ਸਾਹਿਬ ਤੇ ਹੋਰ ਵੀ ਐਕਟਰ ਆਏ ਆ
1: ਜੀ,
0: ਤੇ ਲੋਕੀ ਵੇਖਣਾ ਚਾਹੁੰਦੇ ਆ ਤੇ ਪੁਲਿਸ ਭਜਾ ਰਹੀ ਹੈ। ਮੈਂ ਕਿਹਾ ਰੱਬ ਦੇ ਰੰਗ ਆ, ਵੇਖੋ ਇਹਨਾਂ ਬੰਦਿਆਂ ਨੂੰ ਵੇਖ। ਫਿਰ ਉਹੀ ਘਰ ਮਿਲ ਗਿਆ, ਫਿਰ ਉੱਥੇ ਦੱਤ ਸਾਹਿਬ ਸੱਚ ਆਏ
1: ਜੀ। ਵਾਹ ਵਾਹ ਵਾਹ ਵਾਹ। ਮੈਂ ਇਹ ਗੱਲ ਤੇ ਆਉਣਾ ਚਾਹੁੰਦਾ ਸੀ,
0: ਦੱਤ ਸਾਹਿਬ ਆਏ ਜਲੰਧਰ ਦੇ, ਹੋਰ ਇੱਕ ਦੋ ਮੁਅੱਜ਼ਜ਼ ਲੋਕ ਜਦੋਂ ਪਦ ਯਾਤਰਾ ਕੀਤੀ ਨਾ ਉਹਨਾਂ ਨੇ, ਪੈਦਲ ਯਾਤਰਾ
1: ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ,
0: ਤੇ ਇੱਕ ਗੁਰੂ ਨਾਨਕ ਮਿਸ਼ਨ ਵੱਲੋਂ ਭੇਟ ਕੀਤੀ ਗਈ ਸੀ ਐਂਬੂਲੈਂਸ, ਉਹਦੇ 'ਚ ਥੋੜਾ ਜਿਹਾ ਯੋਗਦਾਨ ਮੇਰਾ ਵੀ ਸੀਗਾ
1: ਜੀ ਜੀ ਜੀ ਜੀ ਜੀ।
0: ਤੇ ਉਹ ਫਿਰ ਬਦਕਿਸਮਤੀ ਨਾਲ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ, ਦੱਤ ਸਾਹਿਬ ਇੱਥੋਂ ਜਲੰਧਰ ਤੋਂ ਗੁਜ਼ਰ ਰਹੇ ਸੀਗੇ, ਤੇ ਉਹਨਾਂ ਨੇ ਕਿਹਾ ਯਾਰ ਮੈਂ ਉਸ ਬੰਦੇ ਨੂੰ ਮਿਲਣਾ ਚਾਹੁੰਦਾ। ਤੇ ਦੇਖੋ ਉਸੇ ਘਰ ਉਹਨਾਂ ਹੀ ਸੋਫਿਆਂ 'ਤੇ ਆ ਕੇ ਬੜੇ ਹੀ ਸਾਲਾਂ ਬਾਅਦ ਸੁਨੀਲ ਦੱਤ ਸਾਹਿਬ ਬੈਠੇ ਸੀ, ਮੈਂ ਮੇਜ਼ਬਾਨ ਸੀ।
1: ਵਾਹ ਵਾਹ,
0: ਇਹ ਰੱਬ ਹੈ,
1: ਉਹ ਸੁਰ ਦੀ ਤਾਕਤ,
0: ਇਹ ਮਾਲਕ ਹੈ।
1: ਵਾਹ ਵਾਹ, ਇਹ ਮਾਲਕ ਹੈ। ਭਰਿਆ ਹੋਇਆ ਘਰ ਆ, ਹੌਲੀ ਹੌਲੀ ਘਰ 'ਚੋਂ ਜੀ ਜਾਣੇ ਸ਼ੁਰੂ ਹੋ ਜਾਂਦੇ ਆ, ਪਿਤਾ ਜੀ ਚਲੇ ਗਏ, ਮਾਤਾ ਜੀ ਚਲੇ ਗਏ, ਕੰਢੇ ਚੁੱਗ ਕੇ ਰੇਸ਼ਮ ਵਿਛਾਉਣ ਵਾਲੀ ਰੇਸ਼ਮ ਕੌਰ ਵੀ ਚਲੇ ਜਾਂਦੇ ਆ।
0: ਹਾਂਜੀ,
1: ਤਸਵੀਰਾਂ ਰਹਿ ਜਾਂਦੀਆਂ ਘਰਾਂ 'ਚ, ਤਸਵੀਰਾਂ ਨਾਲ ਗੱਲਾਂ ਵੀ ਕਰਦੇ ਹੋ ਕਦੇ?
0: ਮੈਂ ਖੁਦ ਹੀ ਦੁੱਖਾਂ ਦੀ ਤਸਵੀਰ ਬਣ ਗਿਆ
1: ਜੀ,
0: ਦੁੱਖਾਂ ਦੀ ਤਸਵੀਰ, ਬਿਰਹੋ ਦੀ ਸ਼ਕਲ, ਇਕਲਾਪਾ, ਤਨਹਾਈ, ਲੋਨਲੀਨੈਸ, ਇਹ ਭਾਗਾਂ 'ਚ ਸੀਗਾ। ਇਸ ਉਮਰ 'ਚ ਆ ਕੇ ਮਿਲਣਾ ਸੀ ਉਹ ਹੈਗਾ, ਪਰ ਮੇਰਾ ਮੁਰਸ਼ਦ ਬਹੁਤ ਮਿਹਰਬਾਨ ਆ, ਮੇਰਾ ਸਤਿਗੁਰੂ ਆ ਨਾ ਜਿਹੜੇ
1: ਜੀ,
0: ਜਦੋਂ ਮੈਂ ਉਹਨਾਂ ਦੇ ਧਿਆਨ 'ਚ ਚਲ ਜਾਂਦਾ, ਨਾ ਫਿਰ ਲੋਨਲੀ ਹੁੰਦਾ ਨਾ ਉਦਾਸ ਹੁੰਦਾ, ਫਿਰ ਮੈਂ ਪ੍ਰੈਕਟੀਕਲ ਕੋਈ ਮੇਰੇ 'ਚ ਉਹ ਆ ਜਾਂਦੀ ਆ ਕਿ ਚਲੇ ਚੱਲ ਜਾ ਆਪਣਾ ਸਭ ਨੇ, ਚਲੇ ਚੱਲ ਯਾਦ ਆਉਂਦੀ।

0: ਕਦੇ ਉਹ ਵਕਤ ਆਉਣਾ ਹੈ ਜਦੋਂ ਆਪਾਂ ਵੀ ਨਹੀਂ ਹੋਣਾ,
1: ਆਪਾਂ ਵੀ ਨਹੀਂ ਹੋਣਾ,
0: ਉਹ ਮਾਲਕ ਦੀ ਗੋਦ 'ਚ ਜਾ ਬੈਠੇ। ਪਰ ਜਦੋਂ ਮੈਂ ਨੀਚੇ ਸਤਰ 'ਤੇ ਹੁੰਦਾ, ਮੇਰਾ ਜ਼ਿਹਨ ਅਤੇ ਤਸਵੀਰਾਂ ਨਾਲ ਗੱਲਾਂ ਕਰਦਾ, ਮਾਂ ਬਾਪ, ਤੁਹਾਡਾ ਹਮਸਫ਼ਰ, ਤੁਹਾਡਾ ਭਾਈ, ਤੁਹਾਡਾ ਬੇਟੇ ਵਰਗਾ ਭਤੀਜਾ, ਅਤੇ ਕਹਿੰਦੇ ਨਾ ਆਲਮਾ ਪੁੱਤਰ ਮੋਏ ਨਹੀਂ ਭਲਦੇ ਭਾਵੇਂ ਹੋ ਕੇ ਮਰਨ ਫਕੀਰ, ਭਾਈਆਂ ਬਾਜ ਪਿਆਰਿਆ ਜਿਉਣ ਕੋਈ ਨਾ ਭਾਵੇਂ ਮਗਰ ਕਬੀਲੇ ਦੀ ਡੰਡ ਹੋਵੇ। ਮੇਰਾ ਅਰਤਰੁਲ ਗਾਜ਼ੀ ਚਲੇ ਗਿਆ, ਉਹਦਾ ਨਾਮ ਅਮਰੀਕ ਸੀਗਾ, ਅਮਰੀਕ ਸਿੰਘ
1: ਜੀ
0: ਸਰਪੰਚ ਬਣਿਆ ਦੋ ਚਾਰ ਵਾਰੀ, ਭਲਵਾਨ ਸੀਗਾ ਐਕਚੁਲੀ। ਸਾਡੀ ਫੈਮਿਲੀ 'ਚ ਸਭ ਤੋਂ ਜ਼ਿਆਦਾ ਅਗਰ ਅੱਛੀ ਸਿਹਤ ਕਿਸੇ ਦੀ ਦੇਖਣੀ ਉਹਦੀ ਸੀ, ਮੈਂ ਤਾਂ ਮਲੂਕੜਾ ਜਿਹਾ
1: ਜੀ,
0: ਅਤੇ ਉਹ ਤਾਂ ਬਹੁਤ ਜ਼ਬਰਦਸਤ ਸੀਗਾ, ਮੈਂ ਉਹਦਾ ਨਾਂ ਰੱਖਿਆ ਅਰਤੁਲ ਗਾਜ਼ੀ, ਲੇਕਿਨ ਗਾਜ਼ੀ ਹੋ ਨਾ ਸਕਿਆ, ਇੰਤਕਾਲ ਹੋ ਗਿਆ ਉਹਦਾ। ਇਹ ਸੱਟਾਂ ਨੇ, ਰੇਸ਼ਮ ਹੋਣੀ, ਮਾਤਾ ਪਿਤਾ ਸਭ। ਫਿਰ ਗੱਲ ਇਹ ਆ ਕਿ ਬਾਰ ਬਾਰ ਉਹ ਫਿਰ ਮੀਡੀਏ 'ਚ ਜਾਂ ਇੱਧਰੋਂ ਫਿਰ ਜ਼ਿਕਰ ਕਰਨਾ ਵੀ ਮੈਨੂੰ ਉਹਨਾਂ ਦੇ ਗਮ ਦੀ ਵੀ ਤੋਹੀਨ ਲੱਗਦੀ ਹੈ। ਅਤੇ ਸਭ ਤੋਂ ਵੱਡੀ ਸੱਟ ਤਾਂ ਉਦੋਂ ਵੱਜੀ ਨਾ ਜਦੋਂ ਉਸਤਾਦ ਜੀ ਚਲੇ ਗਏ, ਹੈ ਨਾ। ਸਾਰੇ ਰਿਸ਼ਤਿਆਂ 'ਚ ਇੱਕ, ਅਗਰ ਸਾਰੇ ਰਿਸ਼ਤਿਆਂ ਨੂੰ ਇਕੱਠੇ ਕਰੋ ਤਾਂ ਇੱਕ ਰਿਸ਼ਤੇ 'ਚ ਸਮਾ ਜਾਂਦੇ ਸੀ ਮੇਰੇ ਗੁਰੂ ਜੀ। ਜਦੋਂ ਐਂਡ ਹੋ ਜਾਂਦਾ ਸੀ, ਗੁੰਝਲਾਂ ਪੈ ਜਾਂਦੀਆਂ ਸੀ, ਕਹਿੰਦੇ ਨਾ ਕਿ ਫਿਰ ਮੈਂ ਉੱਥੇ ਕਹਿੰਦਾ ਹੁੰਦਾ ਸੀ ਕਿ ਤੇਰੇ ਦਰ ਕੀ ਮੱਟੀ ਛਾਨ ਕੇ ਮਾਥੇ ਪੇ ਮਲਤਾ ਹੂੰ, ਮੁਰੰਮਤ ਕਰ ਰਿਹਾ ਹੂੰ ਇਨ ਦਿਨੋਂ ਟੂਟੇ ਮੁਕੱਦਰ ਕੀ। ਤਾਂ ਉਹ ਵੀ ਚਲੇ ਗਏ, ਕੀ ਕਰੀਏ ਹੁਣ। ਹੁਣ ਜਹਾਨ ਹੀ ਐਸਾ, ਇਹ ਲੋਅ ਹੀ ਐਸਾ, ਇਹਦਾ ਨਿਜ਼ਾਮ ਐਸਾ ਆ, ਕਰੀਏ ਕੀ, ਕੁਛ ਨਹੀਂ ਕਰ ਸਕਦੇ। ਹਮ ਬਰੀ ਦੁਨੀਆ ਮੇ ਤਨਹਾ ਹੋ ਗਏ।
1: ਠਹਿਰਾਵ ਜ਼ਿੰਦਗੀ ਦੇ ਵਿੱਚ ਇੰਨਾ ਲੈ ਕੇ ਆਉਣਾ, ਕੀ ਪ੍ਰੈਕਟਿਸ ਹੈ ਇਹਦੀ, ਕੋਈ ਆਸ਼ੀਰਵਾਦ ਸਮਝਦੇ ਹੋ?
0: ਕੋਈ ਪ੍ਰੈਕਟਿਸ ਨਹੀਂ, ਇਹਦੇ ਤਸੱਵਰ ਰੱਖੋ ਮਾਲਕ ਦਾ ਔਰ ਆਪਣੇ ਮੁਰਸ਼ਦ ਦਾ, ਇੱਥੇ ਜ਼ਿਹਨ 'ਚ ਰੱਖੋ ਤਸਵੀਰ, ਅਤੇ ਉਹ ਫਿਰ ਤੁਹਾਡੀ ਰਹਿਨਮਾਈ ਵੀ ਕਰਦਾ, ਤੁਹਾਨੂੰ ਹੌਸਲਾ ਵੀ ਦਿੰਦਾ। ਜਦੋਂ ਕੁੱਟ ਕੇ ਜੱਫੀ ਪਾ ਲੈਂਦਾ ਨਾ, ਤਾਂ ਫਿਰ ਮੁਸ਼ਕਿਲ ਕੁਛ ਆ ਨਾ, ਉਹ ਕਹਿੰਦਾ ਪਰੇ ਹੋ ਜਾਓ ਗਮੋ, ਮੇਰਾ ਸਤਿਗੁਰੂ ਆ ਗਿਆ, ਮੇਰਾ ਮੁਰਸ਼ਦ ਆ ਗਿਆ, ਮੇਰੇ ਬਾਬਾ ਜੀ ਆ ਗਏ।
1: ਜਦੋਂ ਟਿੱਬਿਆਂ 'ਚ ਵਾਜਾਂ ਲਾਉਂਦੇ ਸੀ,
0: ਹਾਂਜੀ,
1: ਉਹਨਾਂ ਟਿੱਬਿਆਂ ਤੋਂ ਜਲੰਧਰ ਵਾਲਾ ਵਾਈਟ ਹਾਊਸ, ਅਤੇ ਜਲੰਧਰ ਵਾਲੇ ਵਾਈਟ ਹਾਊਸ ਤੋਂ ਅਮੈਰੀਕਾ ਵਾਲਾ ਵਾਈਟ ਹਾਊਸ, ਸੋਚਿਆ ਸੀ ਇਹ ਆਵਾਜ਼ਾਂ ਉੱਥੇ ਪਹੁੰਚ ਜਾਣਗੀਆਂ?
0: ਕੁਛ ਨਹੀਂ, ਸੋਚਿਆ ਸੋਚਣਾ ਹੋਵੇ, ਜੇ ਸੋਚੇ ਲੱਖ ਵਾਰ, ਕਰੇ ਕਰਾਵੇ ਆਪੇ ਆਪ। ਯਾਰ ਦੁੱਖੀ ਦੇ ਬੰਦੇ ਨੇ, ਯਾਰ ਮੇਰੇ ਲਈ ਤਾਂ ਜਲੰਧਰ ਆਉਣਾ ਬੜਾ ਮੁਸ਼ਕਿਲ ਸੀ ਟਿੱਬਿਆਂ 'ਚ। ਉਹ ਸਾਈਂ ਜੀ ਕਹਿੰਦੇ ਉਹ ਕਿਹੜਾ ਪਿੰਡ ਆ, ਮੈਂ ਕਿਹਾ ਸ਼ਫੀਪੁਰ, ਕਹਿੰਦੇ ਅੱਛਾ, ਚੰਗੀ ਚਗਾਵੇ ਨਾਲ ਮੰਗੀ ਤੇ ਗਾਹਲਾਂ ਦਾ ਵਿਸਾਖ ਹੋਈ ਨਾ, ਸ਼ਫੀਪੁਰ ਨੂੰ ਰਾਹ ਕੋਈ ਨਾ। ਅਸੀਂ ਉੱਥੇ ਜੰਮੇ ਜਾਂ ਟਿੱਬੇ ਜਿਹੇ ਹੁੰਦੇ ਸੀਗੇ, ਅਤੇ ਵਾਈਟ ਹਾਊਸ ਜੇ ਉਹ ਸਭ ਲੋਕ, ਬਸ ਤਕਦੀਰਾਂ ਦੇਖੇ। ਸ਼ੁਕਰ ਹੈ ਉਹਦੀ ਸਾਥ ਦਾ, ਸ਼ੁਕਰ ਹੈ ਦਾਤਾ ਤੇਰਾ, ਇਹ ਕਹਿਣਾ ਚਾਹੀਦਾ, ਸ਼ੁਕਰ ਹੈ ਮੇਰਾ ਮਾਲਕਾ।
1: ਅੱਜ ਸਕੂਨ ਸਮਝਦੇ ਹੋ ਮੁੜ ਕੇ ਸਟੇਜਾਂ 'ਤੇ ਆ ਗਏ, ਲੋਕ ਅੱਗੇ ਨਾਲੋਂ ਵੱਧ ਕੇ ਪਿਆਰ ਦੇ ਰਹੇ ਨੇ?
0: ਹਾਂਜੀ,
1: ਜਾਂ ਲੋਕ ਉਡੀਕ ਰਹੇ ਸੀ ਕਦੋਂ ਹੰਸਰਾਜ ਜੀ
0: ਮੈਂ
1: ਅਸਤੀਫਾ ਦੇ ਕੇ ਆ ਜਾਣ?
0: ਮੈਂ ਸੋਚਦਾ ਸੀ ਇਹਨਾਂ ਨੇ ਕਹਿਣਾ ਜਾ ਕੰਮ ਕਰ। ਕੋਈ ਬੰਦਾ ਗਿਆ ਨਾ
1: ਜੀ,
0: ਕਹਿੰਦਾ ਜੀ ਕੰਮ ਨਹੀਂ ਮਿਲਦਾ, ਉਹ ਸਿਆਣੇ ਨੇ ਕਿਹਾ ਉਹ ਇੱਥੇ ਘਰ ਹੀ ਬੈਠੇ ਰਹਿੰਦੇ ਹਾਂ, ਕੰਮ ਲੱਭੋ, ਕੰਮ ਕਰਿਆ ਕਰੋ ਕੋਈ। ਕਹਿੰਦਾ ਕੰਮ ਸਵਾਹ ਕਰੀਏ, ਜਿੱਥੇ ਕੰਮ ਲੈਣ ਜਾਂਦੇ ਉਹ ਕਹਿੰਦੇ ਜਾ ਕੰਮ ਕਰ,
1: ਜਾ ਕੰਮ ਕਰ।
0: ਆਫਟਰ ਲੌਂਗ ਟਾਈਮ, ਇੰਨੀ ਗੈਪ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਕਹਿਣਗੇ ਜਾ ਕੰਮ ਕਰ ਸਿਆਸਤਦਾਨਾਂ ਜਾ। ਲੇਕਿਨ ਬਹੁਤ ਚੰਗੇ ਆ ਪੰਜਾਬੀ, ਕੈਨੇਡੇ ਦੇ ਲੋਕਾਂ ਨੇ, ਵਲੈਤ ਦੇ ਲੋਕਾਂ ਨੇ, ਅਮਰੀਕਨਾਂ 'ਚ ਜਿਹੜੇ ਪੰਜਾਬੀ ਬੈਠੇ ਆ ਨਾ ਇੱਥੇ ਵੀ, ਉਹਨਾਂ ਨੇ ਕਿਹਾ ਚੱਲ ਗਲਤੀ ਹੋ ਜਾਂਦੀ ਆ ਕੋਈ ਗੱਲ ਨਹੀਂ, ਫਿਰ ਸੀਨੇ ਨਾਲ ਲਾ ਲਿਆ।
1: ਇਹ ਫਰਾਕ ਦੇ ਲਈ ਕਿੱਥੋਂ ਲੈ ਕੇ ਆਉਂਦੇ ਹੋ ਭਾਜੀ, ਜਿੱਦਾਂ ਮੀਡੀਆ ਵਿੱਚ ਬਹਿ ਕੇ ਆਪ ਹੀ ਕਹਿ ਦਿੰਦੇ ਹੋ ਕਿ ਮੈਂ ਚਾਂਬਲ ਗਿਆ ਸੀ, ਇਹ ਕਹਿੰਦਾ ਨਹੀਂ ਕੋਈ ਭਾਜੀ?
0: ਨਹੀਂ, ਓਨੈਸਟ ਰਹਿਣਾ ਚਾਹੀਦਾ। ਤੁਸੀਂ ਇੱਕ ਦੋ ਗਾਣੇ ਜਿਹਾ ਹਿੱਟ ਹੋ ਜਾਣ, ਚਾਰ ਪੈਸੇ ਆ ਜਾਣ, ਦੋ ਚਾਰ ਬੰਦੇ ਸਲਾਮਾਂ ਕਰਨ ਲੱਗ ਪੈਣ, ਅਤੇ ਉਹ ਫਿਰ ਲੋਕਾਂ ਦੇ ਨਾ ਸਰੀਆ ਜਿਹਾ ਜਿਹੜਾ ਅੜਿਆ ਹੁੰਦਾ, ਫਿਰ ਮਾਲਕ ਕੱਢ ਵੀ ਲੈਂਦਾ ਨਾ, ਤੁਹਾਨੂੰ ਪਤਾ ਹੈ ਨਾ, ਉਹਦੇ ਤੋਂ ਡਰਨਾ ਚਾਹੀਦਾ। ਤਾਂ ਅਸੀਂ ਹਮੇਸ਼ਾ ਡਰ ਕੇ ਜ਼ਿੰਦਗੀ ਗੁਜ਼ਾਰੀ ਹੈ। ਮੈਂ ਤਾਂ ਬਹੁਤ ਮਾਲਕ, ਵੈਸੇ ਮੈਂ ਗੋਡ ਲਵਿੰਗ 'ਚ ਯਕੀਨ ਕਰਦਾ, ਗੋਡ ਫੀਅਰਿੰਗ 'ਚ ਨਹੀਂ ਕਰਦਾ
1: ਜੀ, ਵਾਹ ਵਾਹ।
0: ਪਰ ਜਿਹੜੇ ਗੁਨਾਹਾਂ ਤੋਂ ਤਾਂ ਫਿਰ ਡਰ ਲੱਗਦਾ ਹੀ ਹੈ ਨਾ, ਇਸ ਕਰਕੇ

0: ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਜਿਹਨੇ ਕਿਸੇ ਦਾ ਦਿਲ ਦੁਖਾਤਾ ਨਾ ਸਾਗਰ ਸਾਹਿਬ, ਤੇ ਉਹ ਬੰਦੇ ਨੂੰ ਮਾਫੀ ਨਹੀਂ। ਕਿਸੇ ਨੇ ਕਿਹਾ ਸੀਗਾ ਕਿ ਕਿਹੜੇ ਕਿਹੜੇ ਗੁਨਾਹ ਦੀ ਮਾਫੀ ਆ? ਉਹ ਕਹਿੰਦੇ ਮਾਲਕ ਬੜਾ ਮਿਹਰਬਾਨ ਆ, ਉਹ ਹਰ ਗੁਨਾਹ ਨੂੰ ਮਾਫ ਕਰ ਦਿੰਦਾ। ਕਹਿੰਦੇ ਫਿਰ ਮਾਫੀ ਕਿਹੜੇ ਗੁਨਾਹ ਦੀ? ਕਹਿੰਦਾ ਕਿਸੇ ਦਾ ਦਿਲ ਨਾ ਤੋੜੀ, ਉਹਦੀ ਫਿਰ ਜਿਹੜੀ ਹੂਕ ਹੈ ਨਾ ਵਿਦਆਊਟ ਐਨੀ ਡਿਲੇ ਤੁਰ ਦਰਗਾਹ ਜਾਂਦੀ, ਉਹ ਗਰਕ ਕਰ ਦਿੰਦੀ ਬੰਦੇ ਨੂੰ। ਇਸ ਕਰਕੇ ਸੱਜਣ ਜੀ, ਕਿਸੇ ਦਾ ਦਿਲ ਨਾ ਤੋੜੀ। ਇਸ ਗੱਲੋਂ ਮੈਂ ਬਹੁਤ ਡਰਦਾ ਰਿਹਾ। ਹਾਲਾਂਕਿ ਇਹ ਨਹੀਂ ਕਿ ਮੈਂ ਕਹਿੰਦਾ ਕਿ ਮੈਂ ਜੈਸੀਆਂ ਗੱਲਾਂ ਕਰਦਾ ਉਹਨਾਂ ਕੰਪਲੀਟ ਹੋ ਗਿਆ ਹੂੰ, ਪਰ ਕੋਸ਼ਿਸ਼ ਕਰਦਾ। ਕੀ ਗੁਨਾਹ ਹੋਏ? ਕੋਈ ਦੁੱਧ ਧੋਤਾ ਨਹੀਂ ਹੁੰਦਾ
1: ਜੀ,
0: ਬੜਾ ਸੌਖਾ ਹੈ ਮੀਡੀਆ 'ਚ ਜਾਂ ਸਕਰੀਨ ਦੇ ਅੱਗੇ ਮੈਂ ਜੀ ਬਹੁਤ ਚੰਗਾ, ਨਾ ਨਾ ਨਾ, ਹੁਣ ਬੰਦੇ ਨੂੰ ਪਤਾ ਹੁੰਦਾ ਮੈਂ ਕੀ ਕੀਤਾ। ਲੇਕਿਨ ਐਸਾ ਕੁਛ ਨਾ ਕਰੋ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਜਾਂ ਦਿਲ ਟੁੱਟ ਜਾਵੇ।
1: ਹੁਣ ਬੈਠ ਕੇ ਗਾ ਰਹੇ ਹੋ,
0: ਹਾਂਜੀ,
1: ਤੇ
0: ਨਹੀਂ ਵਿੱਚ ਖੜਾ ਵੀ ਹੋ ਜਾਂਦਾ।
1: ਉਹੀ ਕਹਿ ਰਹੇ ਵਿੱਚ, ਲੋਕ ਕਹਿ ਰਹੇ ਦਿਲ ਸਾਡਾ ਹੋ ਗਿਆ।
0: ਮੈਂ ਚੰਡੀਗੜ੍ਹ ਗਾਉਂਦਾ ਸੀ,
1: ਉਹ ਵੀਡੀਓ ਮੈਂ ਦੇਖ ਰਿਹਾ, ਲੋਕ ਨਾਲ ਗਾ ਰਹੇ ਭਾਜੀ ਤੁਹਾਡੇ ਸਾਰੇ ਗਾਣੇ,
0: ਇਦਾਂ ਮੈਨੂੰ ਇਸ਼ਾਰਾ ਕਰ
1: ਸੀ ਖੜੇ ਹੋ ਜਾ।
0: ਮੈਂ ਕਿਹਾ ਅੱਛਾ, ਫਿਰ ਮੈਂ ਕੋਈ ਗੱਲ ਨਹੀਂ, ਅੱਜ ਚੈਸੀ ਖੜਕੀ ਨਹੀਂ ਕਾਇਮ ਆ ਆਪਾਂ
1: ਜੀ। ਤੁਹਾਡਾ ਨਾ ਕਿਸੇ ਨੇ ਰੀਲ ਬਣਾਈ ਇੱਕ, ਸ਼ਾਇਦ ਤੁਸੀਂ ਦੇਖੀ ਹੋਵੇ, ਉਹਨੇ ਕਿਹਾ ਸ਼ੇਰ ਬੁੱਢਾ ਹੋ ਸਕਦਾ ਬੱਬਰ ਸ਼ੇਰ ਨਹੀਂ, ਤੁਹਾਡੀ ਰੀਲ ਪੋਸਟ ਕੀਤੀ ਉਹਨਾਂ ਨੇ ਲਿਖ ਕੇ।
0: ਅੱਛਾ,
1: ਸੁਣੋ ਅੱਜ ਵੀ ਕੀ ਗਾ ਰਿਹਾ।
0: ਮੈਨੂੰ ਨਹੀਂ ਪਤਾ, ਨਾ ਮੈਂ ਸ਼ੇਰ ਹਾਂ ਨਾ ਮੈਂ ਬੱਬਰ ਸ਼ਾਇਰ ਹਾਂ, ਉਹਦੀ ਕਰਮ ਲਈ ਫਿਰਦਾ, ਉਹਦੀ ਰਹਿਮਤ ਲਈ ਫਿਰਦਾ। ਇੱਕ ਅਦਨਾ ਜਿਹਾ ਬੰਦਾ, ਇੱਕ ਖੇਤ ਮਜ਼ਦੂਰ ਦਾ ਪੁੱਤ, 6.5 ਲੱਖ ਨਾਲ ਜਿੱਤ ਜਾਵੇ, ਉਹਦੀ ਵੀ ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਇੱਕ ਵਾਰੀ ਚਾਹੁੰਦਾ, ਮੈਂ ਕਹਿੰਦਾ ਹੁੰਦਾ ਸੀ ਨਾ ਮੈਂ ਇੱਕ ਵਾਰੀ MP ਜ਼ਰੂਰ ਬਣ, ਅਤੇ ਬਣ ਗਿਆ ਜਿੱਦਣ। ਉੱਦਣ ਹੀ ਮੈਂ ਕਿਹਾ ਹੁਣ 1000 ਵਾਰੀ ਹਰਾ ਰੱਬਾ, ਤੇਰੀ ਮਿਹਰਬਾਨੀ, ਤੂੰ ਇੱਕ ਵਾਰੀ ਮੈਨੂੰ ਬਣਾ ਤਾ। ਫਿਰ ਮੈਂ ਉਦਾਸ ਵੀ ਨਹੀਂ ਹੋਇਆ।
1: ਕਦੇ ਕਦੇ ਯਕੀਨ ਡੋਲਦਾ ਵੀ ਮਾਲਕ ਤੋਂ?
0: ਬੰਦੇ ਹੀ ਆਪਾਂ ਫਰਿਸ਼ਤੇ ਤਾਂ ਹੈ ਨਹੀਂ ਗੇ
1: ਜੀ,
0: ਯਕੀਨ ਡੋਲਣਾ ਤਾਂ ਨਹੀਂ ਚਾਹੀਦਾ। ਕਦੀ ਕਦੀ ਫਿਰ ਗਮ ਦੀ ਜਦੋਂ ਇੰਤਹਾ ਹੋ ਜਾਂਦੀ ਹੈ, ਤਨਹਾਈ, ਵੱਡੇ ਵੱਡੇ ਘਰ ਲੈ ਲੈਂਦੇ ਬੰਦਾ, ਖਲਾਰੇ ਪਾ ਦਿੰਦਾ, ਅਤੇ ਮੇਰੇ ਬੱਚੇ ਬੜੇ ਚੰਗੇ ਆ, ਮੈਨੂੰ ਉਦਾਸ ਨਹੀਂ ਹੋਣ ਦਿੰਦੇ। ਮੇਰੇ 2 ਬੇਟੇ ਵੱਡੇ ਜਵਾਨ ਹੋ ਗਏ, ਵਿਆਹੇ ਗਏ ਆ, ਜਿਹੜੇ ਮੇਰੇ ਭਤੀਜੇ ਦੋਨੇ ਨਵਰਾਜ ਜੀ, ਯੁਵਰਾਜ ਜੀ ਤਾਂ ਹੋ ਗਏ ਨਾ ਮੇਰੇ
1: ਜੀ,
0: ਲਖਤੇ ਜਿਗਰ ਮੇਰੇ ਕਾਲਜ ਦੇ ਟੁਕੜੇ, ਅਤੇ ਗੈਰੀ ਗੁਰਵਰ ਉਹ ਵੀ ਮੇਰੇ ਸਮਝੋ ਬੇਟੇ ਹੀ ਆ, ਅਮਰੀਕ ਦੇ
1: ਬੇਟੇ ਜੀ, ਹਾਂਜੀ।
0: ਇਹ ਮੈਨੂੰ ਉਦਾਸ ਨਹੀਂ ਹੋਣ ਦਿੰਦਾ, ਨਵਰਾਜ ਖਾਸ ਤੌਰ 'ਤੇ, ਯੁਵਰਾਜ, ਗੈਰੀ ਤਾਂ ਸਾਡਾ ਸਾਰਿਆਂ ਦਾ ਲਾਡਲਾ, ਗੁਰੂਵਰ ਵੀ ਭਲਵਾਨ ਹੈ, ਗੁਰੂਵਰ ਆਪਣੇ ਪਿਓ ਵਰਗਾ। ਸੋ ਇਸ ਕਰਕੇ ਇਹਨਾਂ ਨੇ ਮੇਰੀਆਂ ਨੂੰਹਾਂ, ਮੇਰੀਆਂ ਬੇਟੀਆਂ ਦੋਨੇ, ਅਜੀਤ ਹੈ, ਮਾਨਸੀ ਹੈ, ਉਹ ਡੇਲੀ ਫੋਨ ਕਰਦੇ ਰਹਿੰਦੇ, ਡੈਡੀ ਕੁਛ ਕੀ ਖਾਧਾ, ਵਰਕਸ਼ਾਪ ਕੀਤੀ। ਹਾਲਾਂਕਿ ਉਹਨਾਂ ਦਾ ਦਿਲ ਕਰਦਾ ਕਿ ਉੱਥੇ ਰਵਾਂ ਮੈਂ। ਮੈਂ ਸ਼ੁਰੂ ਤੋਂ ਯਾਰ ਇਕੱਲਾ ਹੀ ਹਾਂ
1: ਜੀ,
0: ਜੰਮਦਾ
1: ਸਫ਼ਰ 'ਚ ਰਹੇ,
0: ਸਫ਼ਰ 'ਚ ਵੀ ਰਹੇ, ਮੇਰਾ ਸੁਭਾਅ ਇੱਦਾਂ ਦਾ। ਮੈਂ ਨਿੱਕਾ ਹੁੰਦਾ ਕਬਰਾਂ 'ਚੋਂ ਹੀ ਲੱਭਦਾ ਹੁੰਦਾ ਸੀ, ਜਿੱਥੋਂ ਲੋਕ ਡਰਦੇ ਸੀ ਨਾ, ਉੱਥੇ ਆਰਾਮ ਨਾਲ ਟਾਹਲੀਆਂ ਥੱਲੇ ਮੈਂ ਇੱਟ ਦਾ ਸਿਰਹਾਣਾ ਜਿਹਾ ਲੈ ਕੇ ਸੁੱਤਾ ਹੁੰਦਾ ਸੀ। ਬੀਬੀ ਨੇ ਥਾਪੀਆਂ ਥੂਪੀਆਂ ਵੀ ਮਾਰਨੀਆਂ, ਕਈ ਵਾਰੀ ਤੌਣੀ ਲਾਉਂਦੇ ਸੀ ਨਾ ਮਾਤਾ ਪਿਤਾ
1: ਜੀ,
0: ਕਿ ਤੂੰ ਬੱਚਾ ਆ, ਕੋਈ ਬਾਹਰਲੀ ਸ਼ਹਿ ਚਿੰਬੜ ਜਾਏਗੀ, ਕੋਈ ਹੋਰ। ਉਦੋਂ ਵੈਸੇ ਇੱਦਾਂ ਦਾ ਡਰ ਨਹੀਂ ਸੀ, ਕੋਈ ਬੱਚੇ ਮਹਿਫੂਜ਼ ਰਹਿੰਦੇ ਸੀ, ਜੋ ਹੁਣ ਜ਼ਮਾਨਾ ਕਿਡਨੈਪਿੰਗ ਨੂਪਿੰਗ ਦਾ। ਲੇਕਿਨ ਉਦੋਂ ਇਸ ਗੱਲੋਂ ਬੜੇ ਡਰਦੇ ਹੁੰਦੇ ਸੀ। ਅਤੇ ਮੈਂ ਸ਼ੁਰੂ ਤੋਂ ਵੈਸੇ ਮੈਂ ਤਨਹਾਈ ਪਸੰਦ ਹੈਗਾ, ਜਦੋਂ ਮੈਂ ਇਕੱਲਾ ਹੁੰਦਾ ਨਾ, ਸਮਝੋ ਮੈਂ ਬਹੁਤ ਇੰਜੋਏ 'ਚ, ਆਨੰਦ 'ਚ, ਬਹੁਤ ਸ਼ਾਂਤ ਹੁੰਦਾ। ਹਾਂ, ਜੀਆਂ ਦੀ ਘਾਟ ਮੈਨੂੰ
1: ਮਹਿਸੂਸ ਹੁੰਦੀ ਹੈ,
0: ਉਹ ਤਾਂ ਹੁੰਦੀ ਹੈ।
1: ਉਸ ਖਾਲੀ ਘਰ 'ਚ ਆਵਾਜ਼ਾਂ ਵੀ ਆਉਂਦੀਆਂ ਕਦੇ?
0: ਆਵਾਜ਼ਾਂ ਆਉਂਦੀਆਂ,
1: ਕੀ ਕਹਿੰਦੀਆਂ ਆਵਾਜ਼ਾਂ ਹੰਸਰਾਜ ਨੂੰ ਆ ਕੇ?
0: ਉਹਨਾਂ ਨੇ ਆਵਾਜ਼ਾਂ ਦੀ ਸ਼ਕਲ, ਆਵਾਜ਼ਾਂ ਦੀ ਸੁਰ, ਆਵਾਜ਼ਾਂ ਦਾ ਸਕੇਲ, ਆਵਾਜ਼ਾਂ ਦੀ ਤਰਜ਼ ਬਦਲਦੀ ਰਹਿੰਦੀ ਹੈ।
1: ਕੀ ਬਾਤ ਹੈ ਭਾਜੀ!
0: ਹਾਂ, ਮਾਂ ਹੋਰ ਸੁਰ 'ਚ ਬੋਲਦੀ ਹੈ, ਪਿਓ ਹੋਰ ਸੁਰ 'ਚ ਆ ਕੇ ਬੋਲਦਾ, ਵੋਟੀ ਹੋਰ ਤਰ੍ਹਾਂ ਬੁਲਾਉਂਦੀ ਹੈ, ਹਾਂਜੀ, ਭਾਈ ਮੇਰਾ ਛੋਟਾ ਹੋਰ ਤਰ੍ਹਾਂ ਬੁਲਾਉਂਦਾ, ਉਹ ਭਤੀਜਾ ਜਿਹੜਾ ਮੈਨੂੰ ਡੈਡੀ ਜੀ ਕਹਿੰਦਾ ਸੀ, ਉਹ ਹੋਰ ਤਰ੍ਹਾਂ ਬੁਲਾਉਂਦਾ। ਮੈਂ ਕਿਹਦੀ ਆਵਾਜ਼ਾਂ ਦੱਸਾਂ?
1: ਉਸਤਾਦ ਪੁਰੂਸ਼ਾ ਕੋਟੀ ਦੇ ਚਰਨਾਂ 'ਚ ਬੈਠਦੇ ਹੋ, ਸਖ਼ਤ ਸੁਭਾਅ ਦੇ ਵੀ ਸੀਗੇ,
0: ਬਹੁਤ

0: ਕਦੇ ਸੁਣਿਆ ਤੇ ਇਹੀ ਆ ਕਿ ਤੁਹਾਨੂੰ ਝਿੜਕਦੇ ਨਹੀਂ ਸੀ ਕਦੇ,
1: ਸੱਚੇ ਸੁਭਾਅ ਦੇ ਸੀਗੇ, ਸਖਤ ਹੋਣਾ,
0: ਸੱਚੇ ਸੁਭਾਅ ਦੇ ਜੀ,
1: ਸੱਚੇ ਸੀਗੇ। ਜੇ ਉਹਨਾਂ ਨੂੰ ਗੁੱਸਾ ਆਉਂਦਾ ਸੀ ਤੇ ਗੁੱਸੇ ਫਿਰ ਲਾਟਾਂ ਨਿਕਲਦੀਆਂ ਸੀ
0: ਜੀ,
1: ਸਪਾਰਕਿੰਗ। ਜੇ ਮੁਹੱਬਤ ਆਉਂਦੀ ਸੀ ਫਿਰ ਵੀ ਇੰਤਹਾ ਸੀ, ਝੂਠ ਨਹੀਂ ਸੀ ਉਹ ਜੀ ਸਕਦੇ, ਬਸ ਇਹ ਗੱਲ ਸੀ।
0: ਰੰਜਨ ਵੀ ਇਸੇ ਚੇਅਰ ਤੇ ਬੈਠੇ ਕਿਤੇ ਪੋਡਕਾਸਟ ਕਰ ਰਹੇ ਹੋ, ਕਹਿੰਦੇ ਜਦੋਂ ਸਲੀਮ ਦੇ ਕਿਤੇ ਵੱਜਦੀਆਂ ਸੀ ਨਾ ਗੁੱਸੇ ਚ, ਕੋਈ ਛਡਾ ਨਹੀਂ ਸੀ ਸਕਦਾ ਹੰਸਰਾਜ ਭਾਜੀ ਤੋਂ ਇਲਾਵਾ?
1: ਹਾਂ, ਕਿਉਂਕਿ ਉਹ ਫਿਰ ਜਿਹੜਾ ਚੰਡਣਾ ਕਹਿ ਦਿੰਦੇ ਆ
0: ਜੀ,
1: ਜੇ ਟਾਈਮ ਸਿਰ ਤੁਸੀਂ ਸਿਰਫ ਲਾਡ ਹੀ ਲੜਾਈ ਜਾਓ ਨਾ, ਉਹ ਬੱਚੇ ਫਿਰ ਲੋਹਲੇ ਜਿਹਾ ਰਹਿ ਜਾਂਦੇ ਆ
0: ਜੀ।
1: ਡੈਡੀ ਡੈਡੀ ਬੁੱਢਾ ਹੋਇਆ ਵੀ ਬੰਦਾ ਕਰੀ ਜਾਵੇ, ਮੰਮੀ ਮੰਮੀ ਕਰੀ ਜਾਵੇ, ਉਹ ਫਿਰ ਬਲੂੰਗੜਾ ਜਿਹਾ ਹੀ ਰਹਿ ਜਾਂਦਾ। ਫਿਰ ਸਖਤ ਉਹ ਇਸ ਕਰਕੇ ਹੁੰਦੇ ਸੀ ਕਿ ਹੋਮਵਰਕ ਜ਼ਰੂਰੀ ਹੈ।
0: ਤੁਹਾਨੂੰ ਵੀ ਕਦੇ ਹੋਏ ਕੁਛ ਯਾਦ ਹੋਵੇ ਤੁਹਾਨੂੰ ਕੋਈ?
1: ਬਹੁਤ ਵਾਰੀ ਹੋਏ
0: ਵਾਕਿਆ ਕੋਈ ਇੱਦਾਂ ਦਾ?
1: ਬਹੁਤ ਵਾਰੀ ਹੋਏ, ਲੇਕਿਨ ਮੈਨੂੰ ਪਿਆਰ ਬਹੁਤ ਕਰਦੇ ਸੀ, ਸੋ ਜਿਹੜਾ ਉਹਨਾਂ ਦਾ ਝਿੜਕਣਾ ਮੈਨੂੰ ਚੰਗਾ ਵੀ ਲੱਗਦਾ ਸੀ, ਬਹੁਤ ਜ਼ਿਆਦਾ ਚੰਗਾ ਲੱਗਦਾ ਸੀ। ਮੈਨੂੰ ਲੱਗਾ ਹੀ ਨਹੀਂ ਕਦੀ
0: ਕਿ ਝਿੜਕ ਰਹੇ ਆ,
1: ਨਹੀਂ ਭਾਵੇਂ ਵੱਢ ਸਿੱਟ ਮੈਨੂੰ,
0: ਹਾਏ ਹਾਏ ਹਾਏ।
1: ਹਾਂ, ਮਤਲਬ ਕਈ ਕੁਛ ਹੋਇਆ, ਥੋੜੀਆਂ ਥੋੜੀਆਂ ਵੀ ਖਾਧੀਆਂ
0: ਜੀ,
1: ਜਿਹੜੀ ਥੋੜੀ ਨਾ ਤਬਲਾ ਸੁਰ ਚ ਕਰੀਦਾ ਨਾ, ਉਹ ਵੀ ਉਹਨਾਂ ਦੇ ਜੋ ਹੱਥ ਚ ਉਹ ਵੀ ਮਾਰ ਦਿੰਦੇ ਸੀ, ਲੇਕਿਨ ਮੈਨੂੰ ਦਰਦ ਨਹੀਂ ਹੋਇਆ, ਕਦੀ ਦਰਦ ਨਹੀਂ ਹੋਇਆ, ਕਦੀ ਕੋਈ ਇਹ ਨਹੀਂ ਹੋਇਆ ਕਿ ਕਿਉਂ ਮਾਰਿਆ। ਪਤਾ ਨਹੀਂ ਕਿੱਦਾਂ ਦਾ ਸੀ ਮੈਂ, ਪਤਾ ਨਹੀਂ ਕੀ ਸੀਗਾ, ਮੈਨੂੰ ਨਹੀਂ ਪਤਾ।
0: ਉਹਨਾਂ ਦੇ ਜਾਣ ਤੋਂ ਬਾਅਦ ਲਗਾਤਾਰ ਘਰ ਜਾਂਦੇ ਹੋ, ਸਲੀਮ ਤੇ ਪੇਜੀ ਹੋਣਾ ਤੇ ਵੀ ਆਸ਼ੀਰਵਾਦ ਦੇ ਰਹੇ ਹੋ, ਮਾਤਾ ਜੀ ਨਾਲ ਵੀ ਮਿਲਦੇ ਹੋ। ਇਹ ਸਵਾਲ ਕਰੀ ਨਾ ਮੈਂ ਬਲਦੇਵ ਭਾਅ ਜੀ ਨੂੰ ਪੁੱਛਿਆ ਜਦੋਂ ਊਜਾ ਸਾਹਿਬ ਚਲੇ ਗਏ, ਮੈਂ ਕਿਹਾ ਸਾਰੇ ਲਈ ਘਾਟਾ ਹੈ, ਪਰਿਵਾਰ ਲਈ ਵੀ ਘਾਟਾ, ਤੁਸੀਂ ਕੀ ਸਮਝਦੇ ਹੋ ਕਿਹੜਾ ਘਾਟਾ ਪੈ ਗਿਆ ਤੁਹਾਨੂੰ? ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਕਿ ਸਾਰਿਆਂ ਨੂੰ ਆਪਣੇ ਆਪਣੇ ਤਰ੍ਹਾਂ ਦਾ ਘਾਟਾ ਪਿਆ, ਪਰ ਮੈਨੂੰ ਇੱਦਾਂ ਦਾ ਘਾਟਾ ਪਿਆ ਗਿਆ ਕਿ ਮੈਂ ਅੱਜ ਜੇ ਪੁੱਛਣਾ ਹੋਵੇ ਗੁਰੂ ਜੀ ਆਹ ਕਿੱਦਾਂ ਕਰਾਂ, ਆਹ ਕੰਪੋਜੀਸ਼ਨ ਠੀਕ ਹੈ ਜਾਂ ਨਹੀਂ,
1: ਹਾਂਜੀ,
0: ਕਹਿੰਦੇ ਮੈਂ ਕਿਹੜਾ ਦਰਵਾਜ਼ਾ ਖੜਕਾਵਾਂ, ਮੈਨੂੰ ਤਾਂ ਹੁਣ ਸਮਝ ਇਹ ਨਹੀਂ ਆ ਰਿਹਾ।
1: ਹਾਂਜੀ,
0: ਤੁਹਾਡੇ ਨਾਲ ਵੀ ਹੁੰਦਾ ਇੱਦਾਂ?
1: ਹਾਂ, ਜਿਹੜਾ ਜਿਹਦੇ ਹੱਥ 'ਚ ਤੁਸੀਂ ਜਿਹਦੀ ਉਂਗਲ ਫੜ ਕੇ ਐਡਾ ਸਫ਼ਰ ਕੀਤਾ ਹੋਵੇ, ਜੇ ਉਹ ਰਹਿਨਮਾਈਨ ਆ ਰਿਹਾ, ਰਸਤਾ ਦਿਖਾਉਣ ਵਾਲਿਆਂ ਨੇ ਰਿਹਾ, ਤਾਂ ਫਿਰ ਠੇਡੇ ਖਾਣੇ ਆ
0: ਜੀ।
1: ਅਤੇ ਫਿਰ ਇਹ ਆ ਕਿ ਫਿਰ ਰੂਹਾਨੀ ਤੌਰ 'ਤੇ ਮੈਟਾਫਿਜ਼ੀਕਲੀ ਮੈਂ ਮਹਿਸੂਸ ਕਰਦਾ, ਹਮੇਸ਼ਾ ਮੇਰੇ ਨਾਲ, ਹਮੇਸ਼ਾ ਨਾਲ ਰਹਿੰਦੇ। ਮੈਂ ਜਿੱਦਣ ਉਹਨਾਂ ਨੂੰ ਗੁਸਲ ਕਰਾਇਆ, ਨਲਾਇਆ, ਮੁੜ ਕੇ ਆ ਕੇ ਮੈਂ ਖੁਦ ਆਪਣੇ ਘਰ ਨਹਾਉਣ ਲੱਗਾ, ਮੈਨੂੰ ਲੱਗਾ ਮੈਂ ਉਸ ਇਹਨੂੰ ਨਲਾ ਰਿਹਾ ਸੀ, ਮੈਂ ਹੰਸਰਾਜ ਹੰਸ ਨੂੰ, ਮੈਨੂੰ ਲੱਗਾ ਮੈਂ ਉਸਤਾਦ ਜੀ ਨੂੰ ਨਲਾ ਰਿਹਾ। ਮੇਰੀ ਬਾਹਾਂ ਵੀ ਉਸ ਤਰ੍ਹਾਂ ਦੀਆਂ ਪਤਲੀਆਂ ਜਿਹੀਆਂ ਹੋ ਗਈਆਂ ਸੀ, ਅਤੇ ਮੈਂ ਇੱਦਾਂ ਮਰ ਰਿਹਾ ਸੀ, ਅਤੇ ਮੈਂ ਕਿਹਾ ਉਸਤਾਦ ਜੀ, ਯਾਨੀ ਹੁਣ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ,
0: ਫੀਲ ਜੀ ਹੋ ਰਿਹਾ ਸੀ,
1: ਨਹੀਂ ਨਹੀਂ ਬਸ ਉਸਤਾਦ ਜੀ ਦੀ ਬੋਡੀ ਮੈਨੂੰ ਲੱਗ ਰਹੀ, ਹਾਂਜੀ, ਆਪਣੇ ਆਪ ਨੂੰ ਤੋਂ ਹੋ ਰਿਹਾ ਸੀ। ਅਤੇ ਸੋ ਇਸ ਕਰਕੇ ਇਹ ਅਨਸਪੋਕਨ ਲੈਂਗੁਏਜ ਹੈ, ਜਦੋਂ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸ਼੍ਰਿੰਕ ਹੋ ਜਾਂਦੀਆਂ ਫੀਲਿੰਗਸ, ਮੈਂ ਕਹਿ ਨਹੀਂ ਪਾ ਰਿਹਾ
0: ਜੀ
1: ਕਿ ਕੀ ਕੈਫੀਅਤ ਹੈ। ਕੋਈ ਜਾਣਕਾਰ ਦੱਸ ਸਕਦਾ ਕਿ ਯਾਰ ਮੈਂ ਨਾ ਆ ਰਿਹਾ, ਤਾਂ ਮੈਨੂੰ ਤਾਂ ਯਾਦ ਵੀ ਨਹੀਂ ਮੈਂ ਨਾ ਆ ਰਿਹਾ, ਅਤੇ ਉਹ ਮੈਂ ਕਿੱਥੇ ਸੀ, ਉਹਨੂੰ ਨਲਾਈ ਜਾ ਰਿਹਾ ਸੀ ਆ ਕੇ, ਸੋਚ ਕੇ
0: ਦੇਖੋ ਇੰਨਾ ਕੁਛ ਗਾ ਲਿਆ ਭਾਅ ਜੀ, ਕੋਈ ਰੰਗ ਮੇਰੇ ਖਿਆਲ 'ਚ ਛੱਡਿਆ ਨਹੀਂ, ਪਰ ਹੁਣ ਵੀ ਲੱਗਦਾ ਇੱਦਾਂ ਕਦੇ ਕਦੇ ਕਿ ਮੈਂ ਆਹ ਚੀਜ਼ ਜ਼ਰੂਰ ਗਾਉਣੀ ਆ।
1: ਉਹ ਆਰਟਿਸਟਿਕ ਦਾ ਜਿਹੜਾ ਕਵੇ, ਹੁਣ ਤਸਵੀਰ ਕੰਪਲੀਟ ਹੋ ਗਈ
0: ਜੀ,
1: ਕਦੀ ਹੋਂਠਾਂ 'ਚ ਕਮੀ, ਕਦੀ ਰੁਖਸਾਰ 'ਚ ਕਮੀ, ਕਦੀ ਆਈਜ਼ ਵਿੱਚ ਕਮੀ, ਕਦੀ ਜ਼ੁਲਫਾਂ 'ਚ ਕਮੀ, ਕਦੀ ਰੰਗਾਂ 'ਚ ਕਮੀ, ਕਦੀ ਕਿਤੇ ਕਮੀ, ਤਸਵੀਰ ਮੁਕੰਮਲ ਨਹੀਂ ਹੁੰਦੀ, ਚਾਹੇ ਉਹ ਪਿਕਾਸੋ ਹੋਵੇ, ਹਾਂ ਚਾਹੇ ਕੋਈ ਹੋਵੇ।
0: ਕਿਹੜਾ ਰੰਗ ਲੱਗਦਾ ਤੁਹਾਨੂੰ ਕਿ ਇਹ ਰਹਿ ਗਿਆ ਹੁਣ ਕਿ ਗਾਵਾਂਗਾ ਜ਼ਰੂਰ?
1: ਮੈਂ ਚਾਹੁੰਦਾ ਸੁਰ ਐਕੂਰੇਟ ਲੱਗੇ,
0: ਕੁਛ ਵੀ ਗਾਵਾਂ।
1: ਅਜੇ ਤੱਕ ਜਦੋਂ ਮੈਂ ਇਸ ਬੰਦੇ ਨੂੰ ਸੁਣਦਾ ਜਿਹਦਾ ਨਾਂ ਹੰਸਰਾਜ ਹੰਸ ਲਿਆ ਜਾਂਦਾ, ਇਹਨੂੰ ਮੈਂ ਅਜੇ ਪਸੰਦ ਨਹੀਂ ਕਰਦਾ ਜ਼ਿਆਦਾ। ਮੈਂ ਆਪਣਾ ਗਾਣਾ ਸੁਣ ਕੇ
0: ਜੀ
1: ਖੁਦ ਮੁਤਮਈਨ ਹੋਵਾਂ ਕਿ ਯਾਰ ਅੱਛਾ ਗਾ ਲਿਆ। ਅਜੇ ਮੈਨੂੰ ਇਹ ਹੁੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਸੀ, ਹੋਰ ਮੈਨੂੰ ਰਿਆਜ਼ ਕਰਨਾ ਚਾਹੀਦਾ, ਮੈਂ ਕਿਉਂ ਇੱਧਰ ਉੱਧਰ ਭਟਕ ਗਿਆ। ਇਹ ਕੰਮ ਹੈ ਕਰਤ ਵਿੱਦਿਆ, ਕਰਦੇ ਰਹੋ ਤਾਂ ਕਾਬੂ 'ਚ ਆਉਂਦਾ।
0: ਜੀ
1: ਨਹੀਂ ਤਾਂ ਆਵਾਜ਼ ਜਿੱਡਾ ਹੋ ਜਾਂਦਾ, ਕਿਹਾ ਨਹੀਂ ਮੰਨਦਾ ਤੁਹਾਡਾ, ਅਦਰਵਾਈਜ਼ ਰੋ ਸਰ ਕਰਕੇ ਇੱਦਾਂ ਚੜ੍ਹੀਦਾ ਸੀ ਰੋਕਟ ਦੀ ਚਾਲ
0: ਜੀ।
1: ਮੇਰੀ ਪਹਿਲੀ ਰਿਕਾਰਡਿੰਗ ਸੁਣਨਾ, ਪਰਵਾਹ ਹੀ ਨਹੀਂ ਸੀ ਕੋਈ ਹੁੰਦੀ, ਲੇਕਿਨ ਉਹਨਾਂ

0: ਹੋਏਗਾ, ਮੈਂ ਆਪਣਾ ਗਾਣਾ ਵੀ ਸੁਣ ਸਕਾਂਗਾ।
1: ਵਾਹ ਵਾਹ ਵਾਹ ਭਾਈ, ਸਾਡੇ 100 ਐਪੀਸੋਡ ਪੂਰੇ ਹੋ ਰਹੇ।
0: ਅੱਛਾ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਵਧਾਈਆਂ, ਬੜੀ ਵੱਡੀ ਗੱਲ ਹੈ।
1: ਤੁਹਾਡਾ ਆਸ਼ੀਰਵਾਦ ਲੈਣਾ ਮੈਂ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਇਸ ਪੋਡਕਾਸਟ 100 ਐਪੀਸੋਡ ਤੁਹਾਡਾ ਅਸੀਂ ਚਾਹੁੰਦੇ ਸੀ ਹੋਵੇ, ਤੁਸੀਂ ਆਏ।
0: ਐਕਚੁਅਲੀ ਮੈਂ ਇਹ ਸੁਣ ਕੇ ਤੁਹਾਡੇ ਪਿਆਰ ਸਦਕਾ ਸਾਗਰ ਸਾਹਿਬ ਆ ਗਿਆ, ਅਦਰਵਾਈਜ਼ ਇੰਟਰਵਿਊ ਪਿਛਲੇ ਦਿਨਾਂ ਚ ਇੰਨੇ ਹੋ ਗਏ
1: ਜੀ,
0: ਮੈਂ ਆਪ ਹੀ ਬੋਰ ਹੋਇਆ ਆਪਣੇ
1: ਜੀ।
0: ਉਹੀ ਮਤਲਬ ਗੱਲਾਂ ਹੁੰਦੀਆਂ ਨੇ, ਕੋਈ ਨਵਾਂ ਤਾਂ ਹੁੰਦਾ ਨਹੀਂ, ਪਰ ਆਈ ਹੋਪ ਕਿ ਜਿੱਦਾਂ ਤੁਸੀਂ ਐਕਚੁਅਲੀ ਇੰਟਲੈਕਚੁਅਲ ਹੈ ਬੌਧਿਕ, ਆਈ ਹੋਪ ਕੋਈ ਨਵੀਂ ਗੱਲ ਹੋਈ ਹੋਵੇਗੀ ਜੇ ਚੁਰਾਸ ਆਏਗਾ। ਅਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ 100 ਐਪੀਸੋਡ ਕਰਨੇ, ਔਰ ਤੁਹਾਡਾ ਬੜਾ ਪਾਪੂਲਰ ਹੈ
1: ਜੀ, ਤੁਹਾਡਾ ਆਸ਼ੀਰਵਾਦ ਹੈ। ਕੋਈ ਸੁਨੇਹਾ ਜਾਂਦੇ ਜਾਂਦੇ ਭਾਜੀ ਉਹਨਾਂ ਸਿੱਖਿਆਰਥੀਆਂ ਨੂੰ ਜਿਨ੍ਹਾਂ ਨੇ ਹੱਲੇ ਇਸ ਸਮੁੰਦਰ ਦੇ ਵਿੱਚ ਪਹਿਲੀ ਤਾਰੀ ਲਾਉਣੀ ਆ?
0: ਬਸ ਇੱਕ ਤਾਂ ਉਸਤਾਦ ਤੋਂ ਬਿਨਾਂ ਨਹੀਂ ਇਹ ਕੰਮ ਸਮਝ ਆਉਂਦਾ। ਪਾਪੂਲਰ ਹੋ ਸਕਦੇ ਤੁਸੀਂ, ਪ੍ਰੋਗਰਾਮ ਵੀ ਵਾਹ ਵਾਹ ਆ ਸਕਦੇ ਆ, ਲੇਕਿਨ ਜੇ ਗਵੱਈਏ ਨੇ ਤੁਹਾਨੂੰ ਚੰਗਾ ਨਾ ਕਿਹਾ, ਜਾਣਕਾਰ ਨੇ ਚੰਗਾ ਨਾ ਕਿਹਾ, ਜਿਹਨੂੰ ਸੁਰ ਸਮਝ ਆਉਂਦਾ ਉਹਨੇ ਨਾ ਚੰਗਾ ਕਿਹਾ, ਤੇ ਸਮਝੋ ਬਹੁਤ ਗਰੀਬ ਹੈ ਤੁਸੀਂ। ਚਾਹੇ ਉਸਤਾਦ ਜੀ ਕਹਿੰਦੇ ਸੀ ਭਾਵੇਂ 2 ਬੰਦੇ ਸੁਣ, 5 ਬੰਦੇ ਸੁਣ, 10 ਸੁਣ, 100 ਸੁਣੇ, ਲੇਕਿਨ ਮੇਰੀ ਕੁੱਲੀ 'ਚ ਮੈਂ ਬੈਠਾ ਬਾਦਸ਼ਾਹ ਆ, ਮੈਨੂੰ ਲੱਖਾਂ ਬੰਦੇ ਵੀ ਜੇ ਸੁਣਨਗੇ, ਜੇ ਬਸੁਰਾ ਗਾਉਣਾ ਤੇ ਜਾਣਕਾਰ ਨੇ ਤਾਂ ਫਿਟੇ ਮੂੰਹ ਹੀ ਕਹਿਣਾ ਨਾ, ਅਤੇ ਜੇ ਜਾਣਕਾਰ ਨੇ ਕਹਿਤਾ ਵਾਹ ਬਹੁਤ ਅੱਛਾ ਗਾਇਆ, ਤਾਂ ਸਮਝੋ ਤੁਸੀਂ ਅਮੀਰ ਆ, ਨਹੀਂ ਤਾਂ ਬਹੁਤ ਗਰੀਬ ਆ। ਇਸ ਕਰਕੇ ਉਸਤਾਦ ਧਾਰਨਾ ਚਾਹੀਦਾ, ਆਪਣੇ ਤੋਂ ਸੀਨੀਅਰਸ ਦੀ ਨੂੰ ਅਦਬ ਨਾਲ ਪੇਸ਼ ਆਉਣਾ ਚਾਹੀਦਾ, ਅਤੇ ਵੱਧ ਦੁਆ ਤੋਂ ਜ਼ਰੂਰ ਡਰਨਾ ਚਾਹੀਦਾ। ਦੁਆ, ਇਹ ਦੁਆਵਾਂ ਦਾ ਕੰਮ ਆ, ਜਿੰਨੀਆਂ ਦੁਆਵਾਂ ਲਓਗੇ ਓਨਾ ਹੀ ਸੁਰ ਚ ਹੋ ਜਾਓਗੇ।
1: ਵਾਹ ਵਾਹ ਵਾਹ ਵਾਹ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਇੱਦਾਂ ਦੀਆਂ ਨੇ ਕਿ ਸੱਚੀ ਗੱਠ ਬਣ ਲੈਣ ਵਾਲੀਆਂ ਨੇ। ਇਸ ਪੋਡਕਾਸਟ ਨੂੰ ਇੱਥੇ ਖਤਮ ਕਰਦੇ ਹਾਂ, ਇੱਕ ਨਵੇਂ ਪੋਡਕਾਸਟ ਦੇ ਵਿੱਚ ਇੱਕ ਨਵੇਂ ਕਲਾਕਾਰ ਦੇ ਨਾਲ ਨਵੇਂ ਸਫ਼ਰ 'ਤੇ ਫਿਰ ਨਿਕਲਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸ਼ਬਾ ਖੈਰ। ਇੱਕ ਸ਼ੇਰ ਹੈ ਕਿ ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਵੋ ਆਪਣੀ ਨਫ਼ਰਤ 'ਤੇ ਮੇਰੇ ਚਿਹਰੇ ਤੱਕ ਲਾਇਆ ਤੋ ਥਾ, ਮੈਨੇ ਉਸਕੇ ਹੱਥ ਚੂਮੇ ਔਰ ਲਾਚਾਰ ਕਰ ਦਿਆ।
2: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅੰਬਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho ya apne ghar baith ke choose karo.
4: Lajawab quality, top class service, Best Bargain to behtar koi nahi.
3: We also service hotels, motels, banquets and high rise buildings. Best Bargain Carpets, 905-696-7877.
5: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and their clients have also met. I feel that they believe in quality and they are dedicated to providing competent services to their clients.
8: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4000। 4444.
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ ਸਰਵਿਸ ਪੂਰੀ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ

0: ਆਉਣੀਆਂ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 ਔਰ ਰੈਂਬੋ ਸਿੱਧੂ 416-831-3609
1: लगा था तुझे मेरे खिलाफ गवाही देके
2: तू बच जाएगी
1: यहाँ कोई नहीं आएगा तुझे बचाने के लिए
3: वाह मेरे हीरो आते ही कर दिया गुंडों को जीरो
4: मेरे दो तीन आदमियों को मार के खुद को तू शेर समझ रहा है
2: अरे पूरी फौज पड़ी है तीर्थ लड़ने के लिए
4: तो भेज अपनी फौज अब तू ही आ जा
5: अरे ऐसा तू क्या खाता है यार इतनी ताकत कहां से लाता है
4: मेरा भरोसेमंद साथी एक्स प्लस गोल्ड कैप्सूल जो देता है मुझे घोड़े की जैसी चुस्ती फुर्ती और ताकत और साथ में बढ़ाता है मेरा स्टैमिना
6: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express
7: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-99 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-99 ਸਤਿ ਸ਼੍ਰੀ ਅਕਾਲ ਜੀ
6: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੇ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
11: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
12: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments din naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

ਪੰਜਾਬ ਦੀਆਂ ਨਜ਼ਰਾਂ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਣ ਵਾਲੇ ਹਰ ਇੱਕ ਪੰਜਾਬੀ ਦੀ ਨਜ਼ਰ ਜਲੰਧਰ 'ਤੇ ਟਿਕੀ ਹੋਈ ਸੀ। ਜਲੰਧਰ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਸੀ। ਹਾਲਾਂਕਿ ਇਸ ਮੀਟਿੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ, ਖਾਸ ਤੌਰ 'ਤੇ ਪਿਛਲੇ 2 ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਰਿਊਮਰਸ, ਕਈ ਤਰ੍ਹਾਂ ਦੀਆਂ ਅਫਵਾਹਾਂ ਜਾਂ ਕਈ ਤਰ੍ਹਾਂ ਦੇ ਸੱਚ ਲਗਾਤਾਰ ਸਾਹਮਣੇ ਆ ਰਹੇ ਸੀ। ਹੁਣ ਸਵਾਲ ਵੱਡਾ ਹੈ ਕਿ ਕੱਲ੍ਹ ਤੱਕ ਤਾਂ ਮਨੀਸ਼ ਸਿਸੋਦੀਆ ਜੀ ਇਹ ਕਹਿ ਰਹੇ ਸੀ ਕਿ ਜੀ ਇਹ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਪਰ ਅੱਜ ਕੁਛ ਐਮ ਐਲ ਏ ਵੀ ਉੱਥੇ ਪਹੁੰਚੇ ਹੋਏ ਸੀ। ਕੱਲ੍ਹ ਤੱਕ ਐਮ ਐਲ ਏਜ਼ ਦੀ ਮੀਟਿੰਗ ਨੂੰ ਡਿਨਾਈ ਕਰਨ ਵਾਲੇ ਮਨੀਸ਼ ਸਿਸੋਦੀਆ ਅੱਜ ਖੁਦ ਉੱਥੇ ਸਾਹਮਣੇ ਬੈਠੇ ਕੁਛ ਐਮ ਐਲ ਏਜ਼ ਨੂੰ ਸੰਬੋਧਿਤ ਕਰ ਰਹੇ ਸੀ। ਫਿਰ ਤਾਂ ਹੀ ਦਾਲ 'ਚ ਕਾਲਾ ਤਾਂ ਹੈ ਨਾ ਕਿ ਕੱਲ੍ਹ ਤੱਕ ਮੀਡੀਆ ਦੇ ਵਿੱਚ ਔਰ ਅੱਜ ਸਵੇਰ ਤੱਕ ਵੀ ਮੀਡੀਆ 'ਤੇ ਚਰਚਾ ਬਣੀ ਰਹਿਣੀ ਕਿ ਐਮ ਐਲ ਏਜ਼ ਨੂੰ ਟੈਸਟ ਕੀਤਾ ਜਾ ਰਿਹਾ, ਜਿਹਨੂੰ ਲੈ ਕੇ ਕੱਲ੍ਹ ਮਨੀਸ਼ ਸਿਸੋਦੀਆ ਖੰਡਨ ਕਰ ਰਹੇ ਸੀ, ਪਰ ਅੱਜ ਐਮ ਐਲ ਏ ਤਾਂ ਉੱਥੇ ਮੌਜੂਦ ਸੀਗੇ। ਫਿਰ ਇਹ ਗੱਲ ਲੁਕੋਈ ਕਿਉਂ ਗਈ ਜਾਂ ਇਹ ਨੈਰੇਟਿਵ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਿਰਫ ਇੱਕ ਸਮੀਖਿਆ ਮੀਟਿੰਗ ਹੈ? ਹਾਂ, ਸਮੀਖਿਆ 'ਤੇ ਵੀ ਮੈਂ ਆਊਂਗਾ ਕਿ ਸਮੀਖਿਆ ਦਾ ਵੀ ਕੀ ਕਹਾਣੀ ਉੱਥੇ ਹੈ, ਪਰ ਅੱਜ ਪੂਰੇ ਦਿਨ ਉੱਥੇ ਹੋਇਆ ਕੀ ਔਰ ਅੰਦਰਲੀ ਗੱਲ ਕੀ ਹੈ ਕਿ ਚਰਚਾ 'ਤੇ, ਮਤਲਬ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਇਹ ਹੋਈ ਹੈ? ਦਾਅਵੇ ਨਾਲ ਕਹਿ ਰਿਹਾ, ਸੁਣਾਊਂਗਾ ਵੀ ਤੁਹਾਨੂੰ ਕਿਹਨੇ ਕੀਤੀ ਹੈ। ਮੈਂ ਬੜੀ ਜ਼ਿੰਮੇਵਾਰੀ ਨਾਲ ਇੱਥੇ ਗੱਲ ਕਰ ਰਿਹਾ, ਕੋਈ ਗੱਲ ਇੱਥੇ ਉਹ ਨਹੀਂ ਹੋਏਗੀ ਕਿ ਜੀ ਹਵਾ 'ਚ ਗੱਲ ਹੋਏ, ਸੁਣਾਊਂਗਾ ਵੀ, ਬਕਾਇਦਾ ਰਿਕਾਰਡਿੰਗ ਸੁਣਾਊਂਗਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਚਰਚਾ ਰਾਘਵ ਚੱਡਾ ਐਂਡ ਕੰਪਨੀ ਦੀ, ਕਿਉਂ ਨਾ ਹੋਵੇ? ਕਿਉਂਕਿ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੁੱਖ ਮੰਤਰੀ ਆਪ ਇਹ ਗੱਲ ਕਹਿ ਰਹੇ ਸੀ ਮੀਟਿੰਗ 'ਤੇ ਪਹਿਲਾਂ ਦੀ ਪਲਾਨ ਸੀ, ਪਰ ਕਿਉਂਕਿ ਸਿਆਪਾ ਨਵਾਂ ਸੀਗਾ ਅਤੇ ਫਿਰ ਚਰਚਾ ਹੋਣੀ ਲਾਜ਼ਮੀ ਸੀ। ਖੈਰ, ਸਿੱਧਾ ਮਸਲੇ 'ਤੇ ਆਉਂਦਾ। ਸਵੇਰੇ ਸਵੇਰੇ ਸੀ ਟੀ ਗਰੁੱਪ ਆਫ ਇੰਸਟੀਟਿਊਟ ਜਿਹੜਾ ਉੱਥੇ ਜਲੰਧਰ ਹੈ, ਉੱਥੇ ਐਮ ਐਲ ਏਜ਼ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ। ਪਾਰਟੀ ਦੇ ਵਰਕਰ ਬਹੁਤ ਸਾਰੇ ਪਹੁੰਚਦੇ, ਬਹੁਤ ਸਾਰੇ ਚੇਅਰਮੈਨ ਪਹੁੰਚਦੇ, ਬਹੁਤ ਸਾਰੇ, ਇੱਕ ਇੱਕ ਕਰਕੇ ਸਾਰੀ ਟਾਈਮਲਾਈਨ ਦੱਸੂਗਾ, ਹੋਇਆ ਕੀ ਹੈ, ਕਿੰਨੇ ਵਜੇ ਕੀ ਹੋਇਆ, ਕਿਹਦੇ ਨਾਲ ਗੁਪਤ ਮੀਟਿੰਗ ਹੋਈ ਹੈ, ਸਾਰਾ ਕੁਝ ਦੱਸੂਗਾ। ਸ਼ੁਰੂ ਹੁੰਦੇ ਅਤੇ ਅੰਦਰ ਜਾਂਦੇ ਔਰ ਉਸ ਤੋਂ ਬਾਅਦ ਆਡੀਟੋਰੀਅਮ 'ਚ ਹੁੰਦੀ ਹੈ ਇੱਕ ਮੀਟਿੰਗ। ਮੀਟਿੰਗ ਨੂੰ ਸੰਬੋਧਿਤ ਕਰਦੇ ਨੇ ਮਨੀਸ਼ ਸਿਸੋਦੀਆ, ਜਿਹਦੇ 'ਚ ਸਰਕਾਰ ਦੇ ਕੰਮਾਂ ਦੀ ਗੱਲ ਹੁੰਦੀ ਹੈ, ਜਿੱਥੇ ਇਹ ਗੱਲ ਹੁੰਦੀ ਹੈ ਕਿ ਫੀਡਬੈਕ ਕੀ ਹੈ ਲੋਕਾਂ ਦਾ, ਔਰ ਜਿੱਥੇ ਹੁਣ ਅੱਗੇ ਦੀ ਰੂਪਰੇਖਾ ਵੀ ਤਿਆਰ ਕੀਤੀ ਜਾਂਦੀ ਹੈ ਕਿ ਭਾਈ ਅੱਗੇ ਪਿੰਡਾਂ 'ਚ ਜਾ ਕੇ ਕੀ ਕਰਨਾ। ਇੱਕ ਪਰਚੀ ਜਾਂ ਇੱਕ ਡਾਇਰੀ ਫੜਾਈ ਜਾਂਦੀ ਹੈ ਜਿਹਦੇ 'ਚ ਇੱਕ ਸਰਵੇ ਟਾਈਪ ਦਾ ਫਾਰਮੈਟ ਸੀਗਾ, ਜਿਹੜਾ ਕਿ ਜਾ ਕੇ ਇਹਨਾਂ ਨੇ ਪਿੰਡਾਂ ਪਿੰਡਾਂ 'ਚ ਹੁਣ ਕਰਨਾ, ਫੀਡਬੈਕ ਲੈਣਾ ਲੋਕਾਂ ਦਾ। ਯਾਨੀ ਕਿ ਬਹੁਤ ਸਾਰੇ ਸੈਂਸਸ 'ਤੇ ਚੱਲ ਰਿਹਾ, ਪਰ ਕੁਝ ਫੀਡਬੈਕ ਹੁਣ ਆਪਣੇ ਓਬਜ਼ਰਵਰ, ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਓਬਜ਼ਰਵਰ ਕੌਣ ਨੇ, ਇਹ ਪਾਰਟੀ ਦੇ ਲੋਕ ਨੇ ਜਾਂ ਜਿਹੜੇ ਪੈਸੇ ਦੇ ਕੇ ਹੁਣ ਇੱਕ ਸੈਂਸਸ ਕਰਾਇਆ ਜਾ ਰਿਹਾ ਉਹ ਲੋਕ ਨੇ? ਮਤਲਬ ਬਹੁਤ ਸਾਰੇ ਅਜੇ ਡਾਊਟ ਨੇ ਇਹਦੇ 'ਤੇ। ਮੈਂ ਤੁਹਾਨੂੰ ਇਸ਼ਾਰਾ ਦੇ ਤਾ, ਤੁਹਾਨੂੰ ਹਿੰਟ ਦੇ ਤਾ, ਬਾਕੀ ਬਹੁਤ ਜਲਦ ਇਹ ਵੀ ਸਾਹਮਣੇ ਆਏਗਾ। ਖੈਰ, ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਇਸੇ ਵਿਚਕਾਰ ਨਾ ਇੱਕ ਬੜੀ ਇੰਟਰਸਟਿੰਗ ਵੀਡੀਓ ਸਾਹਮਣੇ ਆਈ, ਬਹੁਤ ਇੰਟਰਸਟਿੰਗ ਤਸਵੀਰਾਂ ਉਸ ਵੀਡੀਓ, ਉਸ ਮੀਟਿੰਗ ਤੋਂ ਸਾਹਮਣੇ ਆਈਆਂ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀ ਉਹ ਕੁਛ ਕਸਰਤ ਜੀ ਕਰਦੇ ਵੀ ਨਜ਼ਰ ਆਏ, ਐਕਸਰਸਾਈਜ਼ ਕਰਦੇ ਨਜ਼ਰ ਆਏ। ਹਾਲਾਂਕਿ ਐਕਸਰਸਾਈਜ਼ ਕਰਦੇ ਨਜ਼ਰ ਆਏ ਉਹਦਾ ਮਜ਼ਾਕ ਵੀ ਬਹੁਤ ਉੱਡ ਰਿਹਾ, ਪਰ ਉੜਨਾ ਨਹੀਂ ਚਾਹੀਦਾ, ਉਹ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ। ਉਹ ਇੱਕ ਰਿੰਗ ਜਿਹਨੂੰ ਉਹ ਕਹਿੰਦੇ ਇੱਕ ਦੂਜੇ ਤੋਂ ਲੰਘਾ ਰਹੇ ਸੀ, ਔਰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਇਕੱਠੇ ਹਾਂ। ਉਦੋਂ ਕੀ ਹੈ ਕਿ ਜੀ ਲੰਚ ਤੋਂ ਪਹਿਲਾਂ ਇਹ ਸਾਰੀ ਐਕਸਰਸਾਈਜ਼ ਕੀਤੀ ਗਈ, ਫਿਰ ਕਰਾਇਆ ਗਿਆ ਲੰਚ। ਇਹ ਗੈਪ ਇੰਨਾ ਕਿਉਂ ਦਿੱਤਾ ਗਿਆ? ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਨਾ ਸੀ, ਔਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਸੰਬੋਧਿਤ ਕਰਨਾ ਸੀ ਤਾਂ ਉਹਨਾਂ ਦਾ ਸਮਾਂ 3:30 ਦਾ ਸੀ, ਕਿਉਂਕਿ ਕੋਈ ਚੰਡੀਗੜ੍ਹ ਹੋਰ ਕਿਸੇ ਚੈਨਲ ਦਾ ਕੌਨਕਲੇਵ ਔਰ ਬਹੁਤ ਸੀ, ਔਰ ਉਹ ਆਉਂਦੇ ਹੁੰਦੇ ਥੋੜ੍ਹਾ ਜਿਹਾ ਲੇਟ ਹੋ ਗਿਆ, ਇਸ ਕਰਕੇ ਲੰਚ ਤੋਂ ਪਹਿਲਾਂ ਉਹ ਸਾਰੀ ਐਕਸਰਸਾਈਜ਼ ਕਰਾਈ ਗਈ। ਪਰ ਬਾਹਰ ਤਾਂ ਐਮ ਐਲ ਏ ਕਰ ਰਹੇ ਸੀ ਐਕਸਰਸਾਈਜ਼, ਸੀ ਟੀ ਗਰੁੱਪ ਆਫ ਇੰਸਟੀਟਿਊਟ ਦੇ ਮਾਲਕ ਦੇ ਕਮਰੇ ਦੇ ਵਿੱਚ ਸ਼ੁਰੂ ਹੋਈ ਇੱਕ ਵੱਖਰੀ ਐਕਸਰਸਾਈਜ਼। ਉਸ ਐਕਸਰਸਾਈਜ਼ ਮੌਜੂਦ ਸੀਗੇ ਮਨੀਸ਼ ਸਿਸੋਦੀਆ, ਮਨੀਸ਼ ਸਿਸੋਦੀਆ ਦੇ ਸੱਜੇ ਖੱਬੇ ਵਾਲੇ 2-3 ਲੋਕ, ਮਤਲਬ ਉਹਨਾਂ ਦੇ ਨਾਲ ਦੇ ਲੋਕ ਜਿਹੜੇ ਕੰਮ ਕੁੰਮ ਸਾਂਭਦੇ, 2 ਲੋਕ ਜੋ ਮੇਰੇ ਕੋਲ ਜਾਣਕਾਰੀ ਹੈ, 3 ਸੀਗੇ ਸ਼ਾਇਦ, ਅਤੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਅਤੇ ਉਹਨਾਂ ਦੇ ਪੁੱਤਰ ਇਸ਼ਾਂਕ ਚੱਬੇਵਾਲ। ਯਾਨੀ ਕਿ ਜੋ ਚਰਚਾ ਪਿਛਲੇ ਕਈ ਦਿਨਾਂ ਤੋਂ 2 MPs ਨੂੰ ਲੈ ਕੇ ਚੱਲ ਰਹੀ ਸੀ, ਇੱਕ ਨੂੰ ਮੁੱਖ ਮੰਤਰੀ ਨੇ 2 ਦਿਨ ਬਲੈਕ ਕੌਫੀਆਂ ਪਿਆ ਕੇ ਆਪਣੀ ਖੁਸ਼ੀ ਜ਼ਾਹਰ ਕਰਕੇ, ਮੈਂ ਹੁਣ ਇਸ ਤੋਂ ਜ਼ਿਆਦਾ ਨਹੀਂ ਕੁਛ ਕਹੂੰਗਾ, ਇੱਕ MP ਨੂੰ ਇੱਕ ਦਿਨ ਪਹਿਲਾਂ ਬੁਲਾਇਆ ਗਿਆ, ਫਿਰ ਅਗਲੇ ਦਿਨ ਇੱਕ ਮੀਟਿੰਗ ਸੋ ਕਾਲਡ ਰੱਖੀ ਗਈ ਹੜ੍ਹਾਂ ਨੂੰ ਲੈ ਕੇ, ਸਤਲੁਜ ਦੇ ਪ੍ਰਬੰਧਾਂ ਨੂੰ ਲੈ ਕੇ 2 ਦਿਨ ਉੱਥੇ ਚਰਚਾ ਹੋਈ, ਯਾਨੀ ਕਿ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਇੱਕ MP ਨੂੰ ਅੱਜ ਸੀ ਟੀ ਗਰੁੱਪ ਆਫ ਇੰਸਟੀਟਿਊਟ

0: ਦੇ ਮਾਲਕ ਦੇ ਕਮਰੇ ਦੇ ਵਿੱਚ ਐਕਸਰਸਾਈਜ਼ ਮੈਰਾਥਨ ਚੱਲੀ। ਹੁਣ ਤੁਸੀਂ ਕਹੋਗੇ ਬਿਲਕੁਲ ਹੈ, ਬੜੀ ਬਹੁਤ ਪੁਖਤਾ ਜਾਣਕਾਰੀ ਦੇ ਰਿਹਾ। ਖੈਰ ਹੁਣ ਮੈਂ ਆਉਂਦਾ ਮਸਲੇ 'ਤੇ, ਬਹੁਤੇ MLA ਨਹੀਂ ਪਹੁੰਚੇ। ਹਾਂ, ਹੁਣ ਇੱਕ ਉਹ ਵੱਖਰਾ ਸਵਾਲ ਹੈ, ਉਹ MLA ਸੱਦੇ ਨਹੀਂ ਗਏ ਸੀ ਜਾਂ ਉਹ ਆਏ ਨਹੀਂ, ਇਹਦਾ ਜਵਾਬ ਆਮ ਆਦਮੀ ਪਾਰਟੀ ਬਿਹਤਰ ਦੇ ਸਕਦੀ। ਔਰ ਮੈਂ ਇਸ ਕਰਕੇ ਕਹਿ ਰਿਹਾ, ਇਹ ਥੋੜ੍ਹਾ ਜਿਹਾ ਕਲੈਰੀਫਾਈ ਹੋਣਾ ਚਾਹੀਦਾ। ਫਿਸ਼ਰੀ ਹੈ ਕੁਛ, ਪਹਿਲਾਂ ਇਹ ਕਹਿਣਾ ਕਿ MLAs ਨੂੰ ਨਹੀਂ ਸੱਦਿਆ ਗਿਆ, ਕੋਈ MLAs ਦੀ ਮੀਟਿੰਗ ਨਹੀਂ, ਪਰ ਅੱਜ MLA ਸੀਗੇ, ਫਿਰ ਸਾਰੇ ਨਹੀਂ ਸੀ, ਅਤੇ ਕੀ ਹੁਣ ਆਮ ਆਦਮੀ ਪਾਰਟੀ ਕਲੈਰੀਫਾਈ ਕਰੇਗੀ ਕਿ ਸਾਰੇ ਸੱਦੇ ਸੀ ਜਾਨੀ? ਔਰ ਜੋ ਜਾਣਕਾਰੀ ਹੈ, ਸ਼ਾਇਦ ਕੱਲ੍ਹ ਵੀ ਇੱਕ ਮੀਟਿੰਗ ਸੱਦੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਸ਼ਾਇਦ ਚੰਡੀਗੜ੍ਹ ਹੋਏਗੀ, ਜੋ ਮੇਰੇ ਸੋਰਸਿਸ ਕਹਿ ਰਹੇ, ਬਾਕੀ ਉਹਦੀ ਪੁਸ਼ਟੀ ਆਮ ਆਦਮੀ ਪਾਰਟੀ ਨੇ ਕਰਨੀ ਹੈ। ਹੁਣ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਕਿ ਮੀਟਿੰਗ ਆਮ ਆਦਮੀ ਪਾਰਟੀ ਦੀ, ਪਰ ਚਰਚਾ ਜਾਣ ਵਾਲਿਆਂ ਦੀ, ਚਰਚਾ ਗੜਵੀਆਂ ਦੀ, ਸਮੁੰਦਰ ਦੀ, ਚਰਚਾ ਫੋਨ ਕਾਲ ਅਤੇ ਵਧਾਈਆਂ ਦੀ, ਇਹ ਮੈਂ ਨਹੀਂ ਕੀਤੀ। ਇਹ ਮੁੱਖ ਮੰਤਰੀ ਜਦੋਂ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ, ਉਹਨਾਂ ਨੇ ਵੈਸੇ ਤਾਂ ਗੱਲਾਂ ਬਹੁਤ ਕਹੀਆਂ, ਫੀਡਬੈਕ ਕੀ ਹੈ, ਲੋਕ ਕੀ ਕਹਿੰਦੇ ਹੈ, ਪਰ ਉਹ ਆਪਣੀਆਂ ਗੱਲਾਂ 'ਚ ਫੋਕਸ ਇਹਦੇ 'ਤੇ ਹੀ ਕਰਦੇ ਨਜ਼ਰ ਆਏ, ਜੋ ਚਲੇ ਗਏ ਜਾਣ ਦਿਓ, ਕੋਈ ਫਰਕ ਨਹੀਂ ਪੈਣਾ। ਪਾਰਟੀ ਸ਼ੁਰੂ ਹੋਈ ਸੀ ਇੰਨੇ ਬੰਦਿਆਂ ਤੋਂ, 4 ਸੀਟਾਂ 14 ਚਾਹੀਆਂ, 19 'ਚ ਇਕੱਲਾ ਮੈਂ ਰਹਿ ਗਿਆ, ਜਿਹੜੇ ਸੀ ਉਹ ਗੜਵੀਆਂ ਭਰ ਕੇ ਚਲੇ ਗਏ, ਉਹ ਗੜਵੀ ਜੋਗੇ ਸੀਗੇ, ਪਰ ਅਸੀਂ ਸਮੁੰਦਰ ਹਾਂ। ਯਾਨੀ ਕਿ ਆਮ ਆਦਮੀ ਪਾਰਟੀ ਦੀ ਸਮੀਖਿਆ ਮੀਟਿੰਗ, ਅੱਛਾ ਹਾਂ, ਸਮੀਖਿਆ ਤੋਂ ਯਾਦ ਆਇਆ, ਬਾਹਰ ਬੋਰਡ ਸੀਗੇ ਕਿ ਜੀ ਓਬਜ਼ਰਵਰ ਮਿਲਣੀ ਜਾਂ ਮੀਟਿੰਗ, ਅੰਦਰ ਜਿਹੜਾ ਮੀਟਿੰਗ ਦੇ ਸਾਹਮਣੇ ਫਲੈਕਸ ਸੀਗਾ, ਉਹ ਸੀਗਾ ਸਮੀਖਿਆ ਮੀਟਿੰਗ। ਮੈਂ ਤਾਂ ਸਮੀਖਿਆ ਦੀ ਗੱਲ ਕਰ ਰਿਹਾ। ਤਾਂ ਮੁੱਖ ਮੰਤਰੀ ਸਾਹਿਬ ਤਾਂ ਆਪ ਹੀ ਸਾਰਾ ਕੁਛ ਚਰਚਾ ਕਰਦੇ ਰਹੇ, ਚਾਹੇ ਰਾਘਵ ਚੱਡਾ ਐਂਡ ਕੰਪਨੀ ਦੀ, ਛੱਡ ਕੇ ਜਾਣ ਵਾਲਿਆਂ ਦੀ, ਅਤੇ ਫਿਰ ਕਿਉਂ ਨਾ ਕਿਹਾ ਜਾਏ ਕਿ ਚਰਚਾ ਹੋਈ ਹੈ। ਹਾਂ, ਅੰਦਰ ਮਨੀਸ਼ ਸਿਸੋਦੀਆ ਨੇ ਜੋ ਡਾਇਰੈਕਸ਼ਨ ਦਿੱਤੇ ਨੇ, ਉਹ ਬਾਹਰ ਆ ਕੇ ਕਿਸੇ ਨੇ ਅਜੇ ਤੱਕ ਨਹੀਂ ਦੱਸਿਆ। ਬਹੁਤੇ MLA ਨੂੰ ਮੈਂ ਵੀ ਕਿਹਾ, ਉਹ ਇੱਕੋ ਗੱਲ ਕਹਿੰਦੇ, ਭਾਅ ਜੀ ਫੋਨ 'ਤੇ ਨਹੀਂ, ਮਿਲ ਕੇ ਗੱਲ ਕਰਾਂਗੇ, ਤਾਂ ਕੱਲ੍ਹ ਤੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂਗੇ। ਮਤਲਬ MLA ਕਹਿ ਲਓ, ਚੇਅਰਮੈਨ ਕਹਿ ਲਓ, ਵਰਕਰ ਕਹਿ ਲਓ, ਜੋ ਵੀ ਉੱਥੇ ਮੌਜੂਦ ਸੀਗੇ, ਐਵੇਂ ਹੀ ਸੂਈਆਂ ਨਾ ਘੁਮਾਈ ਜਾਇਓ, ਕਦੇ ਸਾਡੇ ਫੋਨ ਵੀ ਟੈਪਿੰਗ 'ਤੇ ਲਾ ਦਿਓ, ਕੁਛ ਨਹੀਂ ਲੱਭਣਾ, ਸੋਰਸ ਹੀ ਹੁੰਦਾ। ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ, ਅੱਜ ਤੱਕ ਮੈਨੂੰ ਸੋਰਸ ਲੱਭਿਆ ਨਹੀਂ ਕਿਸੇ ਚੈਨਲ 'ਤੇ, ਉਹ ਤੁਹਾਡੇ ਸੱਜੇ ਖੱਬੇ ਹੁੰਦੇ ਆ ਸੋਰਸ, ਲਾ ਲਓ। ਖੈਰ, ਮੁੱਖ ਮੰਤਰੀ ਸਾਹਿਬ ਨੇ ਆਪ ਜ਼ਿਕਰ ਕੀਤਾ ਰਾਘਵ ਚੱਡਾ ਹੋਰਾਂ ਦਾ, ਸੁਣ ਲਓ ਤੁਸੀਂ।
1: ਜਿਹੜੀਆਂ 2-4 ਪਿਛਲੇ ਦਿਨ ਹੀ ਹੋਇਆ ਕੁਛ, 2-4 ਬੰਦਿਆਂ ਦਾ ਕੋਈ ਪਾਰਟੀ ਨਹੀਂ, ਕੋਈ ਫਰਕ ਨਹੀਂ ਪੈਂਦਾ ਹੁੰਦਾ। ਸਮੁੰਦਰ 'ਚੋਂ ਗੜਬੀ ਭਰਨ ਨਾਲ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੜਬੀ ਦੀ ਔਕਾਤ ਪਤਾ ਲੱਗ ਜਾਂਦੀ ਹੈ ਕਿ ਉਹ ਕਿੰਨਾ ਕੁ ਪਾਣੀ ਚਾਹੁੰਦੀ ਸੀ। ਬਸ ਗੜਬੀ ਆਪਣਾ ਜਿੰਨਾ ਕੁ ਪਾਣੀ ਚਾਹੁੰਦੀ ਸੀ ਆਪਣਾ ਲੈ ਕੇ ਚਲੀ ਗਈ, ਸਮੁੰਦਰ ਫਿਰ ਛੱਲਾਂ ਮਾਰਦਾ। ਆਹ ਅੱਜ ਤੁਹਾਡਾ ਜਲੰਧਰ 'ਚ ਠਾਠਾ ਮਾਰਦਾ ਇਕੱਠ, ਇਹ ਸਮੁੰਦਰ ਦੀਆਂ ਛੱਲਾਂ ਨੇ, ਸਮੁੰਦਰ ਦੀਆਂ ਠਾਠਾਂ ਨੇ। ਇਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਸੰਬੋਧਨ ਕਰਨਾ, ਉਹਨਾਂ ਦੇ ਵੀ ਉਹਨਾਂ ਨੂੰ ਵੀ ਤੁਸੀਂ ਹੌਸਲਾ ਦੇਣਾ ਇਸ ਗੱਲ ਦਾ ਕਿ ਡਟੇ ਹੋਏ ਹਾਂ ਜੀ, ਪੰਜਾਬ ਹੈ ਇਹ, ਪੰਜਾਬੀ ਹਾਂ ਅਸੀਂ, ਜਿੱਥੇ ਖੜ ਗਏ ਤਾਂ ਖੜ ਗਏ। ਮੈਂ ਹੈਰਾਨ ਹਾਂ ਕਿ ਮੈਨੂੰ ਬਹੁਤ ਦਿਨਾਂ ਦੇ ਵਧਾਈ ਦੇ ਫੋਨ ਆਈ ਜਾਂਦੇ ਆ, ਜਦਕਿ ਮੀਡੀਆ ਕੁਛ ਹੋਰ ਗੱਲ ਕਹੀ ਜਾਂਦਾ, ਲੋਕ ਵਧਾਈ ਦੇਈ ਜਾਂਦੇ। ਮੈਂ ਕਿਹਾ ਵੀ ਵਧਾਈ ਕਾਹਦੀ? ਕਹਿੰਦੇ ਜੀ ਪਤਾ ਨਹੀਂ ਕਿਉਂ ਸਾਨੂੰ ਵਧੀਆ ਜਿਹਾ ਲੱਗੀ ਜਾਂਦਾ, ਵੀ ਚਲੋ ਮਤਲਬ ਜੋ ਪਰਮਾਤਮਾ ਕਰੀ ਜਾਂਦਾ ਵਧੀਆ ਹੀ ਕਰੀ ਜਾਂਦਾ, ਆਹ ਜੋ ਹੋਇਆ ਪਿਛਲੇ ਦਿਨ ਹੀ, ਕਹਿੰਦੇ ਵਧੀਆ ਹੋ ਗਿਆ ਜੀ।
0: ਸੋ ਚਰਚਾ ਤਾਂ ਹੋਈ ਹੈ, ਹੁਣ ਕੋਈ ਦੱਸੇ ਨਾ ਦੱਸੇ ਮੁੱਖ ਮੰਤਰੀ ਸਾਹਿਬ ਦੱਸ ਗਏ। ਯਾਨੀ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਡਰ 'ਤੇ ਹੈ, ਔਰ ਉਹ ਡਰ ਇਹਨਾਂ ਬਿਆਨਾਂ ਤੋਂ, ਭਾਵੇਂ ਮੁੱਖ ਮੰਤਰੀ ਸਾਹਿਬ ਕਹਿਣ ਕਿ ਕੋਈ ਡਰ ਨਹੀਂ, ਜਿਹੜਾ ਚਲੇ ਗਿਆ ਜਾਣ ਦਿਓ, ਹੁਣੇ ਤਾਂ 1 ਤਰੀਕ ਨੂੰ ਪਤਾ ਲੱਗੇਗਾ। ਹੁਣ ਸਵਾਲ ਵੱਡਾ ਹੈ ਕਿ ਜੋ MLA ਨਹੀਂ ਸੀ ਆਏ, ਬਹੁਤੇ ਨਹੀਂ ਆਏ, ਮੈਂ ਇਹ ਗੱਲ ਉਦੋਂ ਤੁਸੀਂ ਸਾਰੇ ਮੰਨ ਸਕਦੇ ਹੋ ਜੇ MLA ਸੱਦੇ ਹੀ ਨਾ ਹੋਣ। MLA ਤਾਂ ਆਏ ਸੀ, ਮਨੀਸ਼ ਸਿਸੋਦੀਆ ਕੱਲ੍ਹ ਤੱਕ ਕਹਿ ਰਹੇ ਸੀ ਕੋਈ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਹੈ, ਇਹ ਤਾਂ ਸਿਰਫ ਓਬਜ਼ਰਵਰਸ ਦੀ ਮੀਟਿੰਗ ਹੈ, ਕੱਲ੍ਹ ਦਾ ਟਵੀਟ ਦੇਖ ਲਓ। ਹੁਣ MLA ਵੀ ਆਏ ਸੀ ਔਰ ਕੁਛ ਨਹੀਂ ਵੀ ਆਏ ਸੀ, ਦਾਲ ਮੈਂ ਕੁਛ ਕਾਲਾ ਹੈ ਜਾਂ ਜਨਾਬ ਪੂਰੀ ਦਾਲ ਹੀ ਕਾਲੀ ਹੈ? ਔਰ ਮੈਂ ਤਾਂ ਇੱਕੋ ਗੱਲ ਕਹਿੰਦਾ ਹੁੰਦਾ, ਇਹ ਤਾਂ ਪਤੀਲਾ ਹੀ ਕਾਲਾ, ਦੇਖੀ ਚੱਲੋ ਅੱਗੇ ਅੱਗੇ, ਆਗੇ ਆਗੇ ਦੇਖੀਏ ਜਨਾਬ ਹੋਤਾ ਹੈ ਕਿਆ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
2: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
3: Best Bargain Carpets and Flooring, sirf ek na hi nahi, sachi Best Bargain hai.
4: Best Bargain te milde ne brand name carpets, hardwood, vinyl ate laminate floors, bargain prices te.
3: Sade store te aake aap selection vekho.

0: या अपने घर बैठ के चूज करो।
1: लाजवाब क्वालिटी, टॉप क्लास सर्विस, बेस्ट मार्केट तो बेहतर कोई नहीं।
2: वी ऑल्सो सर्विस होटल्स, मोटेल्स, बैंक्वेट्स एंड हाई राइज बिल्डिंग्स। बेस्ट बार्गेन कारपेट्स, 905-696-7877।
3: CCCLA कर्जा माफ करवाना बस इन्ना ही आसान है।
4: कलेक्शन कॉलां, पावर सेल नोटिस, क्रेडिट कार्डां दा उधार, सरकार वलो टैक्स दी मांग, तुसी इन्ना सब तो ही बिना बैंकरप्सी कीतियां छुटकारा पा सकदे हो।
5: जे तुसी भी कर्जे तो परेशान हो ता तुसी हुणे ही सानू कॉल कर सकदे हो, असी तुहाडी परेशानी दूर कर सकदे हां।
3: कर्जे तो परेशान, असी करांगे काम आसान।
6: CWC Immigration is one of the largest immigration companies and they have 4 offices in Canada and 12 in India. I know Mr. Kheran personally. I went to their office and I got their clients. I think that they believe in quality and they are dedicated to providing competent services to their clients.
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC ਇਮੀਗ੍ਰੇਸ਼ਨ, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਇਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਇਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਇਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609।
9: क्या लगा था तुझे? मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
12: मेरे दो तीन आदमियों को मार के खुद को तू शेर समझ रहा है?
13: अरे पूरी फौज पड़ी है तेरे से लड़ने के लिए,
12: तो भेज अपनी फौज, अब तू ही आ जा।
14: अरे ऐसा तू क्या खाता है यार, इतनी ताकत कहाँ से लाता है?
12: मेरा भरोसेमंद साथी एक्स प्लस गोल्ड कैप्सूल, जो देता है मुझे घोड़े के जैसी चुस्ती, फुर्ती और ताकत, और साथ में बढ़ाता है मेरा स्टैमिना।
15: गिग एक्सप्रेस जो कि हायर कर रहे ने ओनर ऑपरेटर अते कंपनी ड्राइवर फॉर सिटी वर्क एंड मॉन्ट्रियल ट्रिप। जो तुसी ओंटारियो दे किसी भी सिटी च रहने हो ते मिसिसागा तो ओशवा या मिसिसागा तो विंसर दे लोड लेना चाहने हो ते आज ही कॉल करो 905-615-0544 एक्सटेंशन 6013। गिग एक्सप्रेस।
16: ਸਤਿ ਸ਼੍ਰੀ ਅਕਾਲ ਜੀ, ਆਪ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ, ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ 416-450-99। ਸਤਿ ਸ਼੍ਰੀ ਅਕਾਲ ਜੀ।
15: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬ੍ਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664।
17: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, critical illness insurance and disability insurance.
10: Government regulated plan jivein RRSP, RESP ya TFSA

0: ਅਤੇ ਨੌ ਰਜਿਸਟਰਡ ਪਲੈਨਸ ਵਿੱਚ 8 ਤੋਂ 12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
1: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
2: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ।
3: Sarai Trucking, the name you can trust in transportation industry. Hire kar rahe hain AZ company drivers and owner operators for Midwest, Southwest, California and Toronto Montreal run. Steady work around the year. All new equipments din naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਕੌਮਾਂਤਰੀ ਮਜ਼ਦੂਰ ਦਿਹਾੜਾ। ਔਰ ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਏਗਾ, ਕਿਉਂਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ। ਪਰ ਜੋ ਕੁਛ ਸੈਸ਼ਨ ਦੇ ਵਿੱਚ ਹੋਇਆ ਜਾਂ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ, ਹੁਣ ਤਾਂ ਇਹ ਲੱਗਦਾ ਕਿ ਇਹ ਦਿਨ ਅੱਜ ਦਾ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਜਾਂ ਲਿਖ ਦੇਣਾ ਚਾਹੀਦਾ। ਜੋ ਚਰਚਾ ਸੈਸ਼ਨ ਸ਼ੁਰੂ ਹੋਣ ਤੋਂ ਲਗਾਤਾਰ ਚੱਲ ਰਹੀ, ਮੈਂ ਗੱਲ ਉਹਦੀ ਕਰੂੰਗਾ। ਮੈਂ ਅੱਜ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰਨੀ, ਗੱਲ ਹੋਏਗੀ ਸਿਰਫ ਅਤੇ ਸਿਰਫ ਸੀਐਮ ਸ਼ਰਾਬ ਅਤੇ ਸਵਾਲ ਦੀ। ਫਿਰ ਕਹਿ ਰਿਹਾ, ਅੱਜ ਗੱਲ ਸਿਰਫ ਸੀਐਮ ਸ਼ਰਾਬ ਅਤੇ ਸਵਾਲ ਜਿਹੜੇ ਉੱਠ ਰਹੇ ਹੈ। ਜਿਸ ਤਰ੍ਹਾਂ ਵਿਰੋਧੀ ਧਿਰਾਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰਕੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚੇ ਔਰ ਉਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਮੁੱਖ ਮੰਤਰੀ ਜਦੋਂ ਬੋਲ ਰਹੇ ਸੀ ਤਾਂ ਬਹੁਤੇ ਲੋਕਾਂ ਨੇ ਜਾਂ ਜੋ ਕਾਂਗਰਸ ਦੇ ਵਿਧਾਇਕ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਵੇਖ ਕੇ ਆਪ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਆਏ। ਇਹ ਗੱਲ ਸੁਖਪਾਲ ਖਹਿਰਾ ਨੇ ਚੱਕੀ ਔਰ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਸਾਰੇ ਕਾਂਗਰਸੀ ਵਿਧਾਇਕ ਇਸ ਗੱਲ 'ਤੇ ਅੜ ਗਏ। ਉਹ ਕਿਹੜੀ ਗੱਲ ਸੀ ਮੁੱਖ ਮੰਤਰੀ ਸਾਹਿਬ ਦੀ ਜਿਹਨੂੰ ਲੈ ਕੇ ਸਵਾਲ ਖੜਾ ਹੋਇਆ, ਇੱਕ ਵਾਰੀ ਉਹ ਵੀ ਸੁਣ ਲਓ।
1: ਗਵਰਨਰ ਗੈਲਰੀ ਹੈ, ਆ ਗਵਰਨਰ ਗੈਲਰੀ ਹੈ, ਵੱਡੇ ਮਾਣਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਹੈ ਕਿ ਲਾਤੇ ਲਾਤੇ ਨਹੀਂ ਦਰਦ, ਬੈਠਣ ਰਹੇ, ਬਿਲਕੁਲ ਹਿੱਲਣਾ ਨਹੀਂ, ਬਸ ਐਂ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ। ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਉਹ ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਆ ਯਾਰ, ਤੂੰ ਰਹਿਣ ਦੇ ਨਾ, ਉਹ ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ।
0: ਖੈਰ, ਮਸਲਾ ਸੀਐਮ ਬੋਲੇ ਔਰ ਉਸ ਤੋਂ ਬਾਅਦ ਇਹ ਤੁਸੀਂ ਵੀ ਵੇਖ ਲਿਆ, ਇਸ ਤੋਂ ਬਾਅਦ ਮੈਂ ਇੱਥੇ ਅੱਜ ਜਜਮੈਂਟਲ ਨਹੀਂ ਹੋਣਾ। ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸ਼ਰਾਬ ਪੀਤੀ ਸੀ ਜਾਂ ਨਹੀਂ ਪੀਤੀ ਸੀ। ਅੱਜ ਮੈਂ ਪੰਜਾਬ ਦੇ ਲੋਕਾਂ 'ਤੇ ਛੱਡ ਰਿਹਾ, ਕਮੈਂਟਾਂ 'ਚ ਦੱਸ ਦਿਓ। ਲੋਕ ਫਤਵਾ ਹੀ ਹੁੰਦਾ ਨਾ, ਲੋਕ ਫਤਵਾ ਕੋਈ ਕਹਿ ਕੇ ਨਹੀਂ ਹੁੰਦਾ। ਇਸ ਬਿਆਨ ਮੁੱਖ ਮੰਤਰੀ ਸਾਹਿਬ ਦੇ ਜਿਹਦੇ 'ਤੇ ਸਵਾਲ ਖੜ੍ਹੇ ਹੋ ਰਹੇ ਆ, ਸਾਡੇ ਮਾਣਯੋਗ ਸੀਐਮ ਸਾਹਿਬ ਦੇ ਇਸ ਸ਼ਰਾਬ ਨੂੰ ਲੈ ਕੇ ਜੋ ਸਵਾਲ ਖੜ੍ਹੇ ਹੋ ਰਹੇ ਆ, ਇਸ ਕਰਕੇ ਅੱਜ ਮੈਂ ਤਾਂ ਥੰਬਨੇਲ ਕੈਪਸ਼ਨ ਵੀ ਇਹ ਰੱਖਿਆ, ਇਕੱਲਾ ਹੀ ਸੀਐਮ ਸ਼ਰਾਬ ਅਤੇ ਸਵਾਲ। ਇਹਦਾ ਜਵਾਬ ਤੁਸੀਂ ਦਿਓ, ਤੁਸੀਂ ਸੁਣ ਲਿਆ। ਪਰ ਜਦੋਂ ਇਹ ਗੱਲ ਤੁਰੀ ਤਾਂ LOP ਪ੍ਰਤਾਪ ਸਿੰਘ ਬਾਜਵਾ ਨੇ ਸਦਨ 'ਚ ਖੜ ਕੇ ਇਹ ਮੰਗ ਕੀਤੀ ਔਰ ਹੈਰਾਨ ਕਰ ਦਿੱਤਾ ਸਾਰਿਆਂ ਨੂੰ ਕਿ ਜੀ ਐਲਕੋਮੀਟਰ ਹੁੰਦਾ ਜਿਹੜਾ ਟ੍ਰੈਫਿਕ ਚਲਾਉਣ ਵਾਲਿਆਂ ਕੋਲ ਹੁੰਦਾ, ਜਿਹੜੇ ਫੂਕ ਮਰਾਉਂਦੇ ਆ, ਉਹ ਐਲਕੋਮੀਟਰ ਕਹਿੰਦੇ ਜੀ, ਉਹ ਲੈ ਕੇ ਆਓ ਅਤੇ ਚੈੱਕ ਕਰਾਓ। ਪੰਜਾਬ ਵਿਧਾਨ ਸਭਾ ਵਰਗੀ ਗਰੀਮਾਮਈ ਥਾਂ 'ਤੇ

0: ਤਰ੍ਹਾਂ ਦੀ ਗੱਲ ਵੀ ਆਣੀ ਇਹ ਸਵਾਲ ਖੜੇ ਕਰਦੀ ਹੈ। ਹੁਣ ਦੱਸੋ ਅੱਜ ਦਾ ਦਿਨ ਕਿਹੜੇ ਇਤਿਹਾਸ 'ਚ ਲਿਖਿਆ ਜਾਏਗਾ? ਬਿਆਨ ਸੁਣੋ ਪ੍ਰਤਾਪ ਬਾਜਵਾ ਦਾ।
1: ਆਨਰੇਬਲ ਮੈਂਬਰ ਨੇ ਬਹੁਤ ਸੀਰੀਅਸ ਚਾਰਜ ਲਗਾਇਆ ਐਂਡ ਦੈਟ ਆਲਸੋ ਔਨ ਦੀ ਹੈਡ ਆਫ ਦੀ ਸਟੇਟ। ਇਫ ਇਟ ਇਜ਼ ਟਰੂ, ਇਸ ਤੋਂ ਮਾੜਾ ਦਿਨ ਫੇਰ ਨਹੀਂ ਹੋ ਸਕਦਾ। ਇਟ ਇਜ਼ ਅ ਬਲੈਕ ਡੇ ਇਨ ਡੈਮੋਕ੍ਰੇਸੀ।
2: ਇੱਕ ਮਿੰਟ,
1: ਮੇਰੀ ਬੇਨਤੀ ਸਰ, ਯੂ ਆਰ ਦ ਕਸਟੋਡੀਅਨ ਆਫ ਦੀ ਹਾਊਸ, ਮੇਰੀ ਗੁਜ਼ਾਰਿਸ਼ ਹੈ ਅਲਕਾ ਮੀਟਰ ਦਾ, ਆ ਸਾਰੇ ਇੱਥੇ ਨੇ, ਤੁਸੀਂ ਦਰਵਾਜ਼ੇ ਬੰਦ ਕਰੋ ਸਾਰਿਆਂ ਦਾ, ਅਲਕਾ ਮੀਟਰ ਟੈਸਟ ਕਰਾਓ।
2: ਕਟਾਰੂ ਚੱਕ,
1: ਜਿੰਨੇ ਮੈਂਬਰ
2: ਲਾਲ ਚੰਦ ਕਟਾਰੂ ਚੱਕ।
0: ਗੱਲ ਇੱਥੇ ਹੀ ਖਤਮ ਨਹੀਂ ਹੋਈ, ਸਵਾਲ ਵੱਡੇ ਹੋਰ ਖੜੇ ਹੋਏ ਜਦੋਂ ਹੋਰ ਹੰਗਾਮਾ ਹੋਇਆ। ਸਵਾਲ ਵੱਡੇ ਹੁੰਦੇ ਹੰਗਾਮਾ ਇੰਨਾ ਵੱਧ ਗਿਆ ਕਿ ਕਾਂਗਰਸ ਪਾਰਟੀ ਨੇ ਸਪੀਕਰ ਨੂੰ ਚਿੱਠੀ ਲਿਖ ਦਿੱਤੀ, ਯਾਨੀ ਕਿ ਇਸ ਪੂਰੇ ਐਪੀਸੋਡ ਨੂੰ ਡਾਕੂਮੈਂਟਡ ਵੀ ਕਰ ਲਿਆ। ਮੈਂ ਇਸ ਤੋਂ ਬਾਅਦ ਦੀ ਗੱਲ 'ਤੇ ਆਊਂਗਾ, ਪੀਤੀ ਸੀ ਨਹੀਂ ਪੀਤੀ ਸੀ, ਅੱਜ ਬਿਲਕੁਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ, ਕਿਉਂਕਿ ਮੈਨੂੰ ਕੋਈ ਡਰ ਨਹੀਂ ਇਹਦਾ। ਮੈਂ ਡਰ ਕੇ ਨਹੀਂ ਕੰਮ ਕਰਦਾ ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਅੱਜ ਬੜੇ ਪੋਲਾਈਟ ਹੋ ਕੇ ਕਹਿ ਰਿਹਾ, ਕਿਉਂਕਿ ਅੱਜ ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗਦਾ ਹੈ ਲਾਈਵ ਟੈਲੀਕਾਸਟ ਦੀਆਂ ਮਸ਼ੀਨਾਂ ਨੂੰ ਅੱਗ ਲਾ ਦਿਓ। ਲਾਂਤਾ ਨੇ ਅਜਿਹਾ ਲਾਈਵ ਦੇਖਣ 'ਤੇ ਪੰਜਾਬ ਦੇ ਲੋਕਾਂ ਦੇ ਕੀ ਮੈਸੇਜ ਜਾ ਰਿਹਾ? ਬਾਕੀ ਤੁਸੀਂ ਸਮਝ ਗਏ ਜੋ ਮੈਂ ਕਹਿਣਾ ਚਾਹ ਰਿਹਾ। ਪੰਜਾਬ ਦੇ ਲੋਕਾਂ 'ਚ ਸੁਨੇਹਾ ਕੀ ਜਾ ਰਿਹਾ ਕਿ ਅਸੀਂ ਕੀ ਚੁਣ ਕੇ ਭੇਜਿਆ? ਜੋ ਹਾਲਾਤ ਉੱਥੇ ਹੋ ਰਹੇ, ਉਹ ਕਿਹੜੇ ਹਾਲਾਤ ਨੇ ਉਹ ਤੁਹਾਨੂੰ ਬੈਟਰ ਪਤਾ। ਖੈਰ, ਚਿੱਠੀ ਲਿਖੀ ਗਈ ਕਾਂਗਰਸ ਪਾਰਟੀ ਵੱਲੋਂ, ਅਰਜੈਂਟ ਰਿਕੁਐਸਟ ਫੋਰ ਇਮੀਡੀਏਟ ਐਲਕੋਮੀਟਰ ਐਂਡ ਡੋਪ ਟੈਸਟਿੰਗ ਆਫ ਦਾ ਚੀਫ ਮਿਨਿਸਟਰ ਐਂਡ ਆਲ MLAs ਡਿਊਰਿੰਗ ਦਾ ਔਨਗੋਇੰਗ ਸੈਸ਼ਨ। ਆ ਚਿੱਠੀ ਹੈ, ਬਹੁਤ ਲੰਬੀ ਚੌੜੀ ਹੈ, ਮੈਂ ਉਹਦੇ 'ਚ ਨਹੀਂ ਜਾਊਂਗਾ, ਕਿਉਂਕਿ ਇਹ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਔਰ ਮੇਰੀ ਕੋਸ਼ਿਸ਼ ਹੁੰਦੀ 8-10 ਮਿੰਟ ਤੋਂ ਉੱਪਰ ਦੀ ਨਾ ਹੋਵੇ। ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ MLAs ਦੇ ਇਹਦੇ 'ਤੇ ਸਾਈਨ ਕਰਾਇਆ, ਚੁੱਕੇ LOP ਨੇ, ਔਰ ਉਹਨਾਂ ਨੇ ਚਿੱਠੀ ਲਿਖੀ ਔਰ ਉਹਦੇ 'ਚ ਅਖੀਰ 'ਚ ਸਾਈਨ ਕੁਲਤਾਰ ਸਿੰਘ ਸੰਧਵਾ ਔਰਾਂ ਨੂੰ ਚਿੱਠੀ ਲਿਖੀ ਗਈ ਹੈ ਕਿ ਜੀ ਜਾਂਚ ਕਰਾਓ, ਐਲਕੋਮੀਟਰ ਮੰਗਾਓ, ਸਾਰਿਆਂ ਦੇ ਡੋਪ ਟੈਸਟ ਕਰਾਓ। ਔਰ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਜੀ ਮੁੱਖ ਮੰਤਰੀ ਸ਼ਰਾਬ ਪੀ ਕੇ ਆਏ ਸੀ, ਇਸ ਚਿੱਠੀ 'ਚ ਮੈਨਸ਼ਨ ਹੈ। ਸਾਈਨ ਇਹਦੇ 'ਚ ਇੱਕ ਇੱਕ ਬੰਦੇ ਦੇ ਨੇ, ਪ੍ਰਤਾਪ ਬਾਜਵਾ ਨੇ ਲਿਖੀ ਹੈ, ਸੁਖਪਾਲ ਖਹਿਰਾ, ਅਰੁਣਾ ਚੌਧਰੀ, ਕੁਛਾਂ ਦੇ ਸਾਈਨ ਮੈਨੂੰ ਨਹੀਂ ਸਮਝ ਆ ਰਹੇ, ਪਰ ਇਹ 12 ਬੰਦਿਆਂ ਦੇ ਸਾਈਨ ਇਸ ਚਿੱਠੀ ਦੇ ਵਿੱਚ ਹੋਏ ਪਏ ਹੈ। ਇੱਕ ਹੁਣ ਜਦੋਂ ਸੈਸ਼ਨ ਐਡਜਨ ਹੋ ਗਿਆ ਹੰਗਾਮੇ ਤੋਂ ਬਾਅਦ, ਲੰਚ ਹੋ ਗਿਆ, ਔਰ ਜਦੋਂ ਲੰਚ ਤੋਂ ਬਾਅਦ ਸ਼ੁਰੂ ਹੁੰਦਾ ਤਾਂ ਇਹ ਮੰਗ ਇੱਕ ਵਾਰ ਫਿਰ ਤੋਂ ਕਾਂਗਰਸ ਦੀ MLA ਕਰਦੇ ਹੈ ਕਿ ਭਾਈ ਅਸੀਂ ਤੁਹਾਨੂੰ ਚਿੱਠੀ ਲਿਖੀ ਹੈ, ਸਪੀਕਰ ਸਾਹਿਬ ਕਾਰਵਾਈ ਕਰੋ। ਅਤੇ ਸਪੀਕਰ ਸਾਹਿਬ ਅੱਗੋਂ ਕੀ ਕਹਿੰਦੇ? ਕਹਿੰਦੇ ਮੈਂ ਤੁਹਾਡੀ ਚਿੱਠੀ ਨੂੰ ਸਿਰੇ ਤੋਂ ਖਾਰਜ ਕਰਦਾ। ਯਾਨੀ ਕਿ ਜੋ ਮੰਗ ਕਾਂਗਰਸ ਦੀ ਵਿਧਾਇਕਾਂ ਵੱਲੋਂ ਚੱਕੀ ਜਾ ਰਹੀ ਸੀ, ਜੋ ਚਿੱਠੀ ਲਿਖੀ ਗਈ, ਕਹਿੰਦੇ ਮੈਂ ਸਿਰੇ ਤੋਂ ਖਾਰਜ ਕਰਦਾ।
2: ਵਿਰੋਧੀ ਧਿਰ ਵੱਲੋਂ ਸਦਨ ਦੇ ਨੇਤਾ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ ਬਣਦੀ, ਉਹ ਜ਼ਿੰਮੇਵਾਰ ਹਨ ਅਤੇ ਸਤਿਕਾਰਯੋਗ ਹਨ। ਸੋ ਮੈਂ ਤੁਹਾਡਾ ਜਿਹੜਾ ਲੈਟਰ ਹੈ ਇਹਨੂੰ ਨਾ ਮਨਜ਼ੂਰ ਕਰਦਾ ਹਾਂ।
0: ਦੇਖੋ, ਮਸਲਾ ਤਾਂ ਹੁਣ ਵੱਡਾ ਹੋ ਗਿਆ। ਇਸ ਮਸਲੇ ਤੋਂ CM ਸ਼ਰਾਬ ਅਤੇ ਸਵਾਲ, ਮੈਂ ਬਾਰ ਬਾਰ ਕਹਿ ਰਿਹਾ, CM ਸ਼ਰਾਬ ਅਤੇ ਸਵਾਲ, ਇਹ ਮਸਲਾ ਹੁਣ ਵੱਡਾ ਹੋ ਗਿਆ। ਔਰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਸਾਫ਼ ਕਿਹਾ ਕਿ ਇਹ ਗੱਲ ਹੁਣ ਇੱਥੇ ਰੁਕਣੀ ਨਹੀਂ, ਇਹ ਜਵਾਬ ਦੇਣਾ ਪੈਣਾ। ਇਸ ਗਰਿਮਾ ਮਈ ਸਦਨ ਦੀ ਗਰਿਮਾ ਨੂੰ ਠੇ ਲੱਗੀ ਹੈ, ਉਹ ਇਹ ਕਹਿ ਰਿਹਾ। ਹੁਣ ਕਾਂਗਰਸ ਇਸ 'ਤੇ ਹਮਲਾਵਰ ਹੋ ਰਹੀ ਹੈ, ਪਰ ਕੀ ਆਮ ਆਦਮੀ ਪਾਰਟੀ ਹੈ, ਸਪੀਕਰ ਤਾਂ ਪਹਿਲੇ ਡਿਨਾਈ ਕਰ ਚੁੱਕੇ, ਹੁਣ ਚਾਰਾ ਕੀ ਬਚਦਾ? ਖੈਰ, ਸਿਆਸਤ ਸਰਗਰਮ ਹੈ।
1: ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ, ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
3: ਇਸ਼ਾਰੇ ਕੀਤੇ,
1: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ, ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ। ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ, ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ 'ਚ ਆਉਣ ਵਾਸਤੇ, ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ, ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ, ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ, ਤੋ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤੇ ਇਸ ਆਗਸਟ ਹਾਊਸ ਦੀ ਬਹੁਤ ਵੱਡੀ, ਮੈਂ ਸਮਝਣਾ, ਕੁਤਾਈ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਤੇ ਅਸੈਂਬਲੀ ਦੇ ਵਾਸਤੇ ਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ

0: ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਤੇ ਸਾਡਾ ਸਾਰਿਆਂ ਦਾ ਜਿੰਨੇ ਐਮਐਲਏ ਹਾਊਸ ਦੇ ਵਿੱਚ ਨੇ, ਭਾਵੇਂ ਆਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ ਇਹਦਾ ਅਲਕੋਹਲ ਟੈਸਟ ਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰ ਦੇ ਕਰਾਏ ਜਾਣ, ਪੀਜੀਆਈ ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਦਿਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ ਪੀਜੀਆਈ ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਆਪੋਜੀਸ਼ਨ ਆਪਣੇ ਆਪ ਨੂੰ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ ਐਮਐਲਏ ਦਾ, ਫਿਰ ਕਾਂਗਰਸ ਦੇ ਐਮਐਲਏ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ, ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ, ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ, ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈੱਡ ਆਫ ਦੀ ਸਟੇਟ ਇਸ ਰੂਪ ਚ ਆਏ ਤੇ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ?
1: ਮਸਲਾ ਵਿਧਾਨ ਸਭਾ ਦੇ ਅੰਦਰ ਦਾ, ਪਰ ਪੰਜਾਬ ਚ ਚੰਡੀਗੜ੍ਹ ਚ ਅੱਜ ਇੱਕ ਮੋਕ ਸੈਸ਼ਨ ਚੱਲ ਰਿਹਾ ਸੀ ਬੀਜੇਪੀ ਦਾ, ਔਰ ਸੁਨੀਲ ਜਾਖੜ ਨੇ ਤੇ ਹੋਰ ਗੰਭੀਰ ਇਲਜ਼ਾਮ ਲਾਤੇ, ਇਸ ਤੋਂ ਵੀ ਗੰਭੀਰ ਇਲਜ਼ਾਮ ਲਾਏ ਨੇ। ਕਹਿੰਦੇ ਕੋਈ ਪਹਿਲੀ ਮਰਤਬਾ ਥੋੜ੍ਹੀ ਹੈ, ਇੱਥੇ ਪਾਰਲੀਮੈਂਟ ਵੀ ਸ਼ਰਾਬ ਪੀ ਕੇ ਜਾਂਦੇ ਸੀ। ਮੈਂ ਨਹੀਂ ਕਹਿ ਰਿਹਾ, ਬੀਜੇਪੀ ਕਹਿ ਰਹੀ ਹੈ।
2: ਵਿਧਾਨ ਸਭਾ ਵੀ ਇੱਕ ਮੰਦਿਰ ਹੈ, ਲੋਕਤੰਤਰ ਕਾ ਮੰਦਿਰ ਹੈ, ਉਹ ਵੀ ਇੱਕ ਅਪਮਾਨਨਾ ਹੈ, ਅਪਮਾਨ ਹੈ, ਉਸ ਮਰਿਆਦਾ ਕੋ ਭੰਗ ਕੀਆ ਹੈ। ਇਟਸ ਆਲਮੋਸਟ ਅ ਸੈਕਰਿਲੇਜ ਆਫ ਡੈਮੋਕ੍ਰੇਸੀ ਵੀ ਸਰਕਾਰ ਮਦਹੋਸ਼ ਹਾਲਾਤ ਮੇਂ ਪੰਜਾਬ ਵਿਧਾਨ ਸਭਾ ਮੇਂ, ਔਰ ਉਹ ਵੀ ਜਬ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਹੋਇਆ ਹੈ। ਨਾ ਹਰੇਕ ਸੈਸ਼ਨ ਕੀ ਆਪਣੀ ਮਹੱਤਵ ਹੋਤਾ ਹੈ, ਪਰੰਤੂ ਇੱਕ ਸਪੈਸ਼ਲ ਸੈਸ਼ਨ ਔਰ ਮਜ਼ਦੂਰ ਕਾ ਨਾਮ ਲੈ ਕੇ, ਗਰੀਬ ਮਜ਼ਦੂਰ ਕਾ ਨਾਮ ਲੈ ਕੇ ਉਹ ਕੀਆ ਜਾ ਰਿਹਾ। ਮੈਂ ਸਮਝਦਾ ਹੂੰ ਬ੍ਰੈਥ ਐਨਾਲਾਈਜ਼ਰ ਟੈਸਟ ਕਰਵਾਇਆ ਜਾਣਾ ਚਾਹੀਏ, ਡੋਪ ਟੈਸਟ ਤੋਂ ਬਹੁਤ ਬਹੁਤ ਦੂਰ ਕੀ ਬਾਤ ਹੈ। ਮੈਨੇ ਲੀਡਰ ਸਾਹਿਬਾਨ ਕਾ ਕਹਾ ਸਾਹਿਬ, ਮੈਂ ਕਹਿਤਾ ਹੂੰ ਵੀ ਬਹੁਤ ਸਾਰੇ ਚਿਹਰੇ ਬੇਨਕਾਬ ਹੋਗੇ ਵੀ ਜੋ ਆਜ ਘੋੜੇ ਪੇ ਸਵਾਰ ਹੋ ਕੇ ਵਿਧਾਨ ਸਭਾ ਮੇ ਆ ਰਹੇ ਹੈ।
1: ਸੋ ਸਾਰੇ ਬਿਆਨ, ਸਾਰੀ ਸਿਆਸਤ, ਸੀ ਐਮ ਸ਼ਰਾਬ ਤੇ ਸਵਾਲ ਤੇ, ਮੈਂ ਤੁਹਾਡੇ ਨਾਲ ਕਰਤੀ ਸਿਆਸਤ ਵੀ ਇਹਦੇ 'ਚ, ਪਰ ਸਵਾਲ ਵੱਡਾ ਹੈ ਕਿ ਜੇ ਸਾਰਾ ਕੁਝ ਠੀਕ ਹੈ ਤੇ ਕਿਉਂ ਨਹੀਂ ਕਰਾ ਲਿਆ ਜਾਂਦਾ ਡੋਪ ਟੈਸਟ? ਪੰਜਾਬ ਦੇ ਲੋਕ ਵੀ ਇਹ ਸਵਾਲ ਕਰ ਰਹੇ ਹੈ ਨਾ, ਬਈ ਜੇ ਮੈਂ ਠੀਕ ਹਾਂ, ਮੈਂ ਜੇ ਕਿਸੇ ਗੱਲ 'ਤੇ ਖੜਨ ਦਾ ਹਾਂ ਖੜ ਰਿਹਾ, ਜੇ ਪੰਜਾਬੀ ਸਾਰੇ ਠੀਕ ਨੇ ਕਿਸੇ ਗੱਲ 'ਤੇ ਖੜੇ ਤਾਂ ਖੜੇ ਹੈ, ਅਤੇ ਜੇ ਗੱਲ ਨਹੀਂ ਹੈ ਕੋਈ ਵਿਰੋਧੀ ਧਿਰ ਦੀ ਗੱਲ ਫਿਰ ਮੰਨ ਲੈਣੀ ਚਾਹੀਦੀ ਹੈ। ਮੈਂ ਤਾਂ ਇੰਨਾ ਹੀ ਸਵਾਲ ਕਰ ਰਿਹਾ ਬਸ, ਕਿਹਦੇ 'ਤੇ? ਸੀ ਐਮ ਸ਼ਰਾਬ 'ਤੇ ਸਵਾਲ ਹੈ। ਚਿੱਠੀ ਖਾਰਜ ਕਰਤੀ, ਯਾਨੀ ਕਿ ਮੰਗ ਜਿਹੜੀ ਕਾਂਗਰਸ ਵਿਧਾਇਕਾਂ ਦੀ ਸੀ ਉਹ ਸਪੀਕਰ ਸਾਹਿਬ ਨੇ ਖਾਰਜ ਕਰਤੀ। ਮੈਂ ਅੱਜ ਜਜਮੈਂਟਲ ਨਹੀਂ ਹੋ ਰਿਹਾ ਇੱਥੇ, ਜੱਜ ਤੁਸੀਂ ਕਰੋਗੇ, ਅੱਜ ਤੁਸੀਂ ਤੈਅ ਕਰੋਗੇ, ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਇਹ ਲੋਕ ਫਤਵਾ ਅੱਜ ਕਮੈਂਟਾਂ 'ਚ ਦੱਸੋਗੇ। ਤੁਸੀਂ ਸ਼ਰਾਬ ਪੀਤੀ ਸੀ, ਤੁਹਾਨੂੰ ਵੇਖ ਕੇ ਕੀ ਲੱਗਦਾ, ਜਾਂ ਨਾ ਪੀਤੀ ਸੀ? ਬਸ ਇੰਨੀ ਕੁ ਗੱਲ ਹੈ, ਕਿਉਂਕਿ ਸੀ ਐਮ ਸ਼ਰਾਬ ਸਵਾਲ ਜਿਹਦਾ ਜਵਾਬ ਹੁਣ ਤੁਸੀਂ ਦੇਣਾ। ਅੱਜ ਮੈਂ ਇਹਦੇ 'ਤੇ ਕੁਛ ਨਹੀਂ ਕਹਿਣਾ, ਹਾਂ ਕਹੂੰਗਾ, ਬਿਲਕੁਲ ਕਹੂੰਗਾ, ਥੋੜ੍ਹਾ ਜਿਹਾ ਵੇਟ ਕਰ ਲਓ, ਬਾਕੀ ਅੱਜ ਤੁਸੀਂ ਜਵਾਬ ਦਿਓ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
3: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
4: Best Bargain Carpets and Flooring, sirf ek na hi nahi, sachi Best Bargain hai.
5: Best Bargain te milde ne brand name carpets, hardwood, vinyl ate laminate floors, bargain prices te.
4: Sade store te aake aap selection vekho ya apne ghar baith ke choose karo.
5: Lajawab quality, top class service, Best Bargain to behtar koi nahi.
4: We also service hotels, motels, banquets and high rise buildings. Best Bargain Carpets, 905-696-7877.
6: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।

0: ਇਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: CWC Immigration is one of the largest immigration companies and the 4 offices Canada ਚ ਨੇ ਤੇ 12 ਇੰਡੀਆ ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
3: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration। 905-670-4444।
4: Gig Express jo ki hire kar rahe ne owner operator ate company driver for city work and Montreal trip. Je tusi Ontario de kisi vi city ch rehnde ho te Mississauga to Oshawa ya Mississauga to Windsor de load lena chahnde ho te aaj hi call karo 905-615-0544 extension 6013 Gig Express।
5: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
6: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
7: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
8: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
9: Sarai Trucking, the name you can trust in transportation industry. Hire kar rahe ne easy company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਤੁਸੀਂ ਅੱਜ ਅੰਮ੍ਰਿਤਪਾਲ ਨੂੰ ਬਾਹਰ ਲਿਆਓ ਜੇ ਨਾ 100 ਸੀਟ ਆ ਗਈ
1: 100 ਕੈਂਡੀਡੇਟ ਕਿਹੜੇ ਹੋਣਗੇ ਤੁਹਾਡੇ?
0: ਇਹਦਾ ਕਹਿੰਦਾ ਬੜਾ ਹਰਮਨ ਪਿਆਰਾ ਮੁੱਖ ਮੰਤਰੀ ਹੈ, ਬੜਾ ਮਸ਼ਹੂਰ ਮਤਲਬ ਕਿ ਲੋਕਾਂ 'ਚ ਪਾਪੂਲਰ ਆ, ਕਰਾ ਕੇ ਦੇਖੋ ਮੁਕਾਬਲਾ।
1: ਅੰਮ੍ਰਿਤਪਾਲ ਹੋਰਾਂ ਤੇ NSA ਹਟੀ ਆ ਕਿ ਭਾਈ ਇਹਨਾਂ ਦੀ ਸੈਟਿੰਗ ਹੋ ਗਈ ਬੀਜੇਪੀ ਨੇ, ਪਾਰਟੀ ਨਾਗਪੁਰੋਂ ਚੱਲ ਰਹੀ ਹੈ, ਜਿਨ੍ਹਾਂ ਨਾਲ ਅੱਜ ਤੁਹਾਡਾ ਅਲਾਇੰਸ ਹੋ ਰਿਹਾ?
0: ਨਹੀਂ, ਹਰੇ ਅਲਾਇੰਸ ਹੋ ਰਿਹਾ, ਹੋਇਆ ਤਾਂ ਨਹੀਂ।
1: ਲੱਖਾ ਹੱਕ 'ਚ ਅਕਾਲੀ ਦਲ ਦਾ ਵੋਟ ਬੈਂਕ ਖਾਣ ਦੇ ਲਈ ਬੀਜੇਪੀ ਨੇ ਤੁਹਾਨੂੰ ਥਾਪੜਾ ਦਿੱਤਾ ਗਿਆ,
0: ਪਰ ਜੇ ਹੁਣ ਸੋਚਾਂਗੇ ਵੀ ਹਾਂ ਕੋਈ ਬੀਜੇਪੀ ਨਾਲ ਸੈਟਿੰਗ ਕਰ ਲਓ ਜਾਂ ਬੀਜੇਪੀ ਦੇ ਬੰਦੇ ਲੈ ਲਓ, ਉਹਦੇ ਬਿਲਕੁਲ ਖਿਲਾਫ ਆ।
1: ਚਰਨਜੀਤ ਬਰਾੜ ਵੀ ਪੁਨਰ ਸੁਰਜੀਤ ਛੱਡ ਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਰਿਆਂ ਦੀਆਂ ਤਾਰਾਂ ਤਾਂ ਗ੍ਰਿਡ 'ਚ ਜੁੜੀਆਂ ਹੋਈਆਂ, ਕਹਿੰਦੇ ਅਸੀਂ ਡਾਇਰੈਕਟ ਜੋੜ ਲਈਆਂ ਇਹਨਾਂ ਨੇ ਵਾਇਆ।
0: ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ? ਭਾਂਸਿਆਂ ਗਦਾਰ ਤੂੰ ਹੈ, ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ, ਹੁਣ ਮਾਰ ਕੇ ਲੱਤ ਟੂਏ ਤਾਂ ਨੰਗੇ, ਹੁਣ ਰੋਈ ਜਾਓ ਬੈਠੇ। ਹਾਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ,
1: ਲੋਕਾਂ ਦਾ ਮਨਪਸੰਦ ਲੀਡਰ ਹੈ ਭਗਵੰਤ ਮਾਨ ਆਇਆ,
0: ਤੇ ਜੇ ਇਹ ਦੁਬਾਰੇ ਲੋਕਾਂ ਨੇ ਲਿਆਂਦੇ ਨਾ, ਲੋਕ ਕਹਿੰਦਾ ਟੱਕਰਾਂ ਮਾਰ ਮਾਰ ਕੇ ਰੋਣਗੇ, ਮੇਰੀ ਗੱਲ ਯਾਦ ਰੱਖੀ।
1: ਤੂੰ ਵੈਬ ਸੀਰੀਜ਼ ਆ ਰਹੀ ਆ ਲਾਰੈਂਸ ਆਫ ਪੰਜਾਬ,
0: ਜਾਣੀ ਲਾਰੈਂਸ ਨੂੰ ਪੰਜਾਬ ਦਾ ਹੀਰੋ ਬਣਾ ਕੇ ਪੇਸ਼ ਕੀਤਾ ਜਾਏ, ਇਹੋ ਜਿਹੇ ਬੰਦੇ ਸਾਡੇ ਹੀਰੋ ਨਹੀਂ ਹੋ ਸਕਦੇ। ਸਾਡਾ ਹੀਰੋ ਭਾਈ ਜਸਵੰਤ ਸਿੰਘ ਖਾਲੜਾ, ਉਹਦੇ ਤੇ ਫਿਲਮ ਆਈ ਸੀ, ਉਹ ਬੈਨ ਆ ਡੱਬੇ 'ਚ ਪਈ ਹੈ।
1: ਮਾਲਾ ਜਲਾਲਪੁਰੀਆ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ,
0: ਤੁਸੀਂ ਚੰਗਾ ਖੇਡੇ ਹੋ, ਦਾਗ ਨਾ ਲਵੋ ਆਪਣੇ 'ਤੇ, ਕੋਈ ਬਾਲਾਂ ਨਾਲ ਜਾ ਰਿਹਾ, ਕੋਈ ਬੌਕਰ ਨਾਲ ਜਾ ਰਿਹਾ, ਜਿਹਨਾਂ ਕੋਲ

0: 15-15 20 ਕਿੱਲੇ ਜ਼ਮੀਨ ਆ ਨਾ, ਉਹਨਾਂ ਦੀਆਂ ਬੁੜੀਆਂ ਤੜਕੀ ਮੇਰੇ ਸਿਰਹਾਣੇ ਬੈਠੀਆਂ ਹੁੰਦੀਆਂ ਵੀ ਪੁੱਤ ਆਹ 1000-1000 ਵਾਲੇ ਫਾਰਮ ਜੇ ਕਦੋਂ ਭਰਨੇ ਆ ਯਾਰ, ਜਿਹੜੀ ਕੌਮ ਭਿਖਾਰੀ ਬਣ ਜੇ ਉਹ ਬਾਜੂ।
1: ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬੀਜੇਪੀ ਜੁਆਇਨ ਕਰ ਜਾਂਦੇ ਨੇ, ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਐਕਟਿਵਿਸਟ ਕਹਿ ਰਹੇ ਆ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨਾਲ ਗੱਦਾਰੀ ਕੀਤੀ ਹੈ, ਭਗਵੰਤ ਮਾਨ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਸਾਡੇ ਨਾਲ ਲਖਵੀਰ ਸਿੰਘ ਲੱਖਾ ਸਧਾਣਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਠੀਕ ਠਾਕ ਹੋ ਜੀ?
2: ਸ਼ਰਧ ਦੀ ਕਲਾ ਬਈ।
1: ਇੱਕ ਪਾਸੇ ਰਾਘਵ ਚੱਡਾਹੁਰੀ, ਉਹਨਾਂ ਦੇ ਨਾਲ ਬਾਕੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਬੀਜੇਪੀ ਜੁਆਇਨ ਕਰਦੇ ਨੇ, ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਲੋਕ ਗੱਦਾਰ ਨੇ, ਤੇ ਦੂਜੇ ਪਾਸੇ ਸਵਾਲ ਮਾਨ ਸਾਹਿਬ ਨੂੰ ਵੀ ਹੋ ਰਿਹਾ ਕਿ ਭਾਈ ਗੱਦਾਰੀ ਤਾਂ ਤੁਸੀਂ ਕੀਤੀ ਹੈ।
0: ਇਹ ਨਾ ਜਦੋਂ ਇਹ ਬੰਦੇ ਥੋਪੇ ਗਏ, ਜਿੰਨੇ ਕੋਈ ਹਰਭਜਨ ਅਰਗੇ, ਸਾਨੀ ਅਰਗੇ, ਟਰਾਈਡੈਂਟ ਵਾਲੇ ਗੁਪਤੇ ਅਰਗੇ, ਉਦੋਂ ਅਸੀਂ ਬਹੁਤ ਇਸ ਗੱਲ ਤੇ ਬੋਲੇ ਸੀ ਵੀ ਇਹ ਬੰਦੇ ਮੜੇ ਗਏ ਆ ਪੰਜਾਬ ਸਿਰ, ਕੋਈ ਬਹੁਤ ਵੱਡਾ ਕਾਰੋਬਾਰੀ ਆ, ਵਪਾਰੀ ਆ, ਕੋਈ ਗੁਪਤੇ ਵਰਗਾ ਇੰਡਸਟਰੀਆਂ ਦਾ, ਵੱਡੇ ਵੱਡੇ ਕਾਰਖਾਨਿਆਂ ਦਾ ਮਾਲਕ ਆ, ਕੋਈ ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਬਹੁਤ ਤਕੜਾ ਬੰਦਾ, ਸਾਰੇ ਜਿਹੜੇ ਕਾਰਪੋਰੇਟ ਬੰਦੇ ਸੀ, ਵੱਡੇ ਘਰਾਣੇ ਸੀ, ਅਰਬਾਂਪਤੀ ਬੰਦੇ ਸੀ, ਜਿਨ੍ਹਾਂ ਨੇ ਮੋਟਾ ਰੁਪਈਆ ਚੜ੍ਹਾ ਕੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਰਾਜ ਸਭਾ ਦੀ ਮੈਂਬਰੀ ਲਈ ਸੀ, ਬਹੁਤ ਅਸੀਂ ਰੌਲਾ ਪਾਇਆ ਤੇ ਉਦੋਂ ਇਹੀ ਭਵੰਤ ਸਿੰਘ ਕਹਿੰਦਾ ਹੁੰਦਾ ਸੀਗਾ, ਦੇਖੋ ਜੀ ਅਸੀਂ ਬੜੇ ਵਧੀਆ ਬੰਦੇ ਲੈ ਕੇ ਆਏ ਹਾਂ। ਕੋਈ ਵੀ ਬੰਦਾ ਸਿਮਰ ਪੰਜਾਬ ਦੇ ਕਿਸਾਨਾਂ ਚੋਂ, ਪੰਜਾਬ ਦੇ ਬੁੱਧੀਜੀਵੀਆਂ ਚੋਂ, ਪੰਜਾਬ ਦੇ ਜਿਹੜੇ ਇਸ ਤੋਂ ਇਲਾਵਾ ਹੋਰ ਵੱਖ ਵੱਖ ਵਰਗਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੰਜਾਬ ਦਾ ਨਾਂ ਚਮਕਾਇਆ ਜਾਂ ਪੰਜਾਬ ਲਈ ਕੁਛ ਕੀਤਾ, ਬੜੇ ਬੰਦੇ ਸੀ ਪੰਜਾਬ ਦੇ ਵਿੱਚ, ਕੋਈ ਬੰਦਾ ਨਹੀਂ ਲਿਆ ਗਿਆ, ਸਾਰੇ ਇਹੋ ਜਿਹੇ ਬੰਦੇ ਲਿਆ ਕੇ ਫਿੱਟ ਕੀਤੇ। ਫਿਰ ਉਹਦਾ ਜਿਹੜੇ ਬੰਦੇ ਬਾਈ ਪੈਸੇ ਦੇ ਕੇ ਤੁਹਾਨੂੰ ਆਏ ਸੀਗੇ, ਉਹਨਾਂ ਨੇ ਮੌਕਾ ਦੇਖਿਆ, ਉਹਨਾਂ ਨੇ ਬਾਂਹ ਮਰੋੜ ਲਈ ਤੇ ਲੈ ਗਏ ਅਗਲੇ।
1: ਮੁੱਖ ਮੰਤਰੀ ਕਹਿੰਦੇ ਕਿ ਅਸੀਂ ਤਾਂ ਆਪਦੇ ਅੰਨੀਓ ਵਧੀਆ ਬੰਦੇ ਹੀ ਭੇਜੇ ਸੀਗੇ ਜਿਹੜੇ ਪੰਜਾਬ ਲਈ ਕੰਮ ਕਰਦੇ ਸੀਗੇ, ਜਾਂ ਜਿਹੜੇ ਸਿੱਖਿਆ ਦੇ ਖੇਤਰ ਚ, ਜਾਂ ਜਿਹੜੇ ਹੋਰ ਚੰਗੇ ਬੰਦੇ ਸੀ। ਕਹਿੰਦੇ ਹੁਣ ਦਿਲ ਚ ਤਾਂ ਕਿਸੇ ਦੇ ਵੜ ਕੇ ਨੀ ਵੇਖਿਆ, ਜੇ ਕੋਈ ਮਸ਼ੀਨ ਆਉਂਦੀ ਹੈ ਕਹਿੰਦੇ ਮੈਂ ਵੀ ਆਰਡਰ ਕਰ ਲਿਆ।
0: ਕੌਣ ਬੰਦਾ? ਲਵਲੀ ਯੂਨੀਵਰਸਿਟੀ ਦਾ ਮਾਲਕ ਜਿਹੜਾ ਕਿ 35 ਜ਼ਮੀਨ ਦੱਬੀ ਬੈਠਾ ਯੂਨੀਵਰਸਿਟੀ ਦੇ ਵਿੱਚ, ਜੇ ਭਗਵੰਤ ਮਾਨ ਦੀਆਂ ਲੱਤਾਂ ਜਾਣਾ ਹੁਣ ਤਾਂ ਛੱਡ ਕੇ ਭੱਜ ਗਿਆ, ਕਰਕੇ ਦਿਖਾਵੇ ਕਾਰਵਾਈ। ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੀ ਹੈ, ਇਹ ਸਾਰਾ ਗਿਣ ਮਿਥ ਕੇ ਹੀ ਖੇਡ ਖੇਡਦੇ ਆ। ਇਹ ਲੋਕਾਂ ਨੂੰ ਭੁਲੇਖਾ ਵੀ ਇਹਨਾਂ ਦੇ ਈਡੀ ਦੇ ਛਾਪੇ ਪੈਂਦੇ ਆ, ਸੀਬੀਆਈ ਦੇ ਛਾਪੇ ਪੈਂਦੇ ਆ, ਜੇ ਇਹਨਾਂ ਨੂੰ ਅੰਦਰ ਕੀਤਾ ਜਾਂਦਾ, ਇਹ ਬਹੁਤ ਵੱਡੇ ਭੁਲੇਖੇ ਚ ਨੇ ਲੋਕ, ਇਹ ਗੇਮ ਹੈ ਇਹਨਾਂ ਦੀ। ਸੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਵੀ ਅੱਜ ਜੋ ਹਾਲਾਤ ਹੋਏ ਜਾਂਦੇ ਨੇ ਪੰਜਾਬ ਦੇ, ਅੱਜ ਭਗਵੰਤ ਮਾਨ ਕਹੀ ਜਾਂਦਾ, ਡਾਕੀਏ ਦੀ ਕਹਾਣੀ ਸੁਣਾਈ ਜਾਂਦਾ, ਉਹ ਡਾਕੀਏ ਨਾਲ ਭੱਜ ਗਈ ਸੀ ਕੋਈ ਬੀਬੀ, ਉਹ ਗੱਲ ਹੋਈ ਪਈ ਆ, ਬਸ਼ਰਮਾ ਹੀ ਡੁੱਲ ਗਈ, ਦਾਲ ਯਾਰ ਤਾਂ ਕਹਿੰਦੇ ਭੁੰਜੇ ਖਾਵਾਂਗੇ। ਸੋ ਇਹਨਾਂ ਕੋਲੇ, ਬੰਦਿਆਂ ਕੋਲੇ ਹਲੇ ਹੋਰ ਦੇਖੋ ਤੁਸੀਂ ਹਾਲਾਤ ਬਣਦੇ, ਹਲੇ ਤਾਂ ਇਹਨਾਂ ਨੇ MLA ਬਥੇਰੇ ਭੱਜਣਗੇ, ਇਹ ਖੇਡਣਾ ਤਾਂ ਹੀ ਖੇਡ ਜਾਣਾ ਇਹ। ਪਰ ਸਵਾਲ ਪੈਦਾ ਹੁੰਦਾ, ਭਾਂਸਿਆਂ ਗਦਾਰ ਤੂੰ ਹੈ ਜਾਂ ਗਦਾਰ ਇਹ ਨੇ? ਸਵਾਲ ਇਹ ਹੈ, ਤੂੰ ਲਗਾਤਾਰ ਪੰਜਾਬ ਦੀ ਪਿੱਠ ਛੁਰਾ ਮਾਰਦਾ ਆ, ਕੌਣ ਸੀ ਰਾਘਵ ਚੱਡਾ ਜਿਹਨੂੰ 50 ਨੰਬਰ ਕੋਠੀ ਦਿੱਤੀ ਗਈ, ਪੰਜਾਬ ਦਾ ਖਜ਼ਾਨਾ ਲਟਾਇਆ ਗਿਆ ਉਹ ਬੰਦੇ ਦੇ ਉੱਤੇ, ਕਿੰਨੀਆਂ ਸਿਕਿਉਰਟੀਆਂ ਉਹਨੂੰ, ਕਿੰਨੀਆਂ ਗੱਡੀਆਂ, ਤੇਲ ਦਾ ਖਰਚਾ, ਜੋ ਖਰਚਾ ਸੀ ਸਾਰਾ ਪੰਜਾਬ ਦੇ ਖਜ਼ਾਨੇ ਚ ਹੋ ਰਿਹਾ ਸੀ।
1: ਪਰ ਉਹ ਕਹਿੰਦੇ ਲੱਖੇ ਕੋਈ ਕਿਸੇ ਦੇ ਦਿਲ ਚ ਤਾਂ ਨੀ ਵੜਿਆ?
0: ਨਹੀਂ, ਲੁਟਾਇਆ ਤਾਂ ਪੰਜਾਬ ਤੁਸੀਂ ਦੋਨੇ ਹੱਥੀ ਲੁਟਾਇਆ ਪੰਜਾਬ ਉਹਨਾਂ ਬੰਦਿਆਂ ਨੂੰ, ਲੁੱਟਿਆ ਰੱਜ ਕੇ ਉਹਨਾਂ ਨੇ, ਹੁਣ ਮਾਰ ਕੇ ਲੱਤ ਟੂਏ ਤੋਂ ਲੰਘੇ, ਹੁਣ ਰੋਈ ਜਾਓ ਬੈਠੇ, ਹਾਲੇ ਤਾਂ ਹੋਰ ਦੇਖੋ ਹਾਲਾਤ ਹੁੰਦੇ। ਸੋ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਸ ਵੇਲੇ ਜਿਹੜੇ ਹਾਲਾਤ ਇਹ ਬਣੇ ਨੇ ਪੰਜਾਬ ਦੇ। ਪਰ ਸਾਡੇ ਲੋਕਾਂ ਨੂੰ ਸਿਮਰ ਸਾਹਿਬ ਇਹਨਾਂ ਗੱਲਾਂ ਨਾਲ ਕੀ ਲੈਣਾ ਦੇਣਾ? ਸਾਡੇ ਤਾਂ ਲੋਕ ਧੜਿਆਂ ਚ ਵੰਡੇ ਹੋਏ ਨੇ, ਕੋਈ ਕਹਿੰਦਾ ਐਤਕੀ ਅਸੀਂ ਕਾਂਗਰਸ ਲਿਆਉਣੀ ਹੈ, ਕੋਈ ਕਹਿੰਦਾ ਅਸੀਂ ਬਾਦਲਾਂ ਨੂੰ ਲਿਆਉਣਾ, ਕੋਈ ਕਹਿੰਦਾ ਬੀਜੇਪੀ ਨੂੰ ਲਿਆਉਣਾ, ਕੋਈ ਕਹਿੰਦਾ ਅਸੀਂ ਬੋਕਰਾਂ ਨੂੰ ਦੁਬਾਰਾ ਲਿਆਉਣਾ। BBMP ਦਾ ਮੁੱਦਾ ਗਾਇਬ ਹੀ ਹੋ ਗਿਆ। BBMP ਦੇ ਵਿੱਚੋਂ ਜਿਹੜੀ ਸਥਾਈ ਪੱਕੇ ਤੌਰ ਤੇ ਜਿਹੜੇ ਮੈਂਬਰ ਦੋ ਬਣਦੇ ਸੀਗੇ, ਇੱਕ ਪੰਜਾਬ